0: ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ready set go Chadston Ford Dandenong Road te tuhanu udik reha hai Ford Ranger Ranger Super Duty Everest te Sadabahar Mustang brand new demo te quality pre-owned vehicles trade in ate finance options we available aao te apni navi Ford da test drive karo business fleet lai gal karo vehicle experts Tim Forbes ya Corey Nal radio haan ji re hawale nal pao 3 saal di free service Chadston Ford ready set

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ ਅੱਜ 27 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਆਓ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹ ਸਮਾਂ ਆ ਗਿਆ ਜਦੋਂ ਆਪਾਂ ਤੁਹਾਡੇ ਨਾਲ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਗੱਲਾਂ ਬਾਤਾਂ ਹੁੰਦੀਆਂ ਨੇ ਅਤੇ ਹੋਰ ਵੀ ਬਹੁਤ ਸਾਰਾ ਕੁਛ ਅੱਜ ਸੋਮਵਾਰ ਦਾ ਦਿਨ ਅਤੇ ਵੀਕਐਂਡ 'ਤੇ ਵੀ ਬੜੀਆਂ ਤੁਹਾਡੇ ਕੋਲ ਇਕੱਠੀਆਂ ਹੋਈਆਂ ਹੋਣਗੀਆਂ ਅਤੇ ਆਓ ਇੱਕ ਦੂਸਰੇ ਨਾਲ ਪਾਉਂਦੇ ਹਾਂ ਸਾਂਝਾ ਕਰਦੇ ਹਾਂ ਦੁੱਖ ਸੁੱਖ ਸਾਂਝੇ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਆਪਾਂ ਜਦੋਂ ਗੱਲਾਂ ਕਨਵਰਸੇਸ਼ਨ ਕਰਦੇ ਹਾਂ ਅਤੇ ਬੜਾ ਕੁਛ ਆਪਾਂ ਐਕਸਚੇਂਜ ਕਰਦੇ ਹਾਂ ਭਾਵੇਂ ਦੁੱਖ ਸੁੱਖ ਹੋਏ ਹੋਵੇ ਹੈ ਨਾ ਇੱਕ ਤੁਹਾਡੀ ਵਧੀਆ ਖੁਸ਼ੀ ਦੀ ਗੱਲ ਹੁੰਦੀ ਹੈ ਤੁਸੀਂ ਉਹ ਐਕਸਚੇਂਜ ਕਰਦੇ ਹੋ ਬਾਕੀਆਂ ਨੂੰ ਵੀ ਇੱਕ ਚਾਅ ਜਿਹਾ ਚੜ ਜਾਂਦਾ ਅਤੇ ਕਈ ਵਾਰੀ ਆਪਾਂ ਥੋੜ੍ਹਾ ਸਟ੍ਰੈਸ 'ਚ ਹੁੰਦੇ ਜਾਂ ਦੁਖੀ ਹੁੰਦੇ ਉਹ ਵੀ ਆਪਾਂ ਡਿਸਕਸ ਕਰਦੇ ਹਾਂ ਅਤੇ ਉਹ ਵੀ ਥੋੜ੍ਹਾ ਕਹਿੰਦੇ ਨਾ ਸੁੱਖ ਦੁੱਖ ਵੰਡਣਾ ਹੀ
0: ਹਾਂ ਇਹ ਕਨਵਰਸੇਸ਼ਨ ਚੀਜ਼ ਹੀ ਇੱਦਾਂ ਦੀ ਹੈ ਅਸੀਂ ਆਪਾਂ ਜਦੋਂ ਕੋਈ ਬੰਦਾ ਤੁਹਾਨੂੰ ਲੱਗਦਾ ਹੁੰਦਾ ਵੀ ਆਪਾਂ ਚੁੱਪ ਬੈਠੇ ਹੁੰਦੇ ਕੋਈ ਗੱਲ ਨਹੀਂ ਤੁਹਾਨੂੰ ਆ ਰਹੀ ਹੁੰਦੀ ਪਰ ਕੋਈ ਜਦੋਂ ਕੋਈ ਤੁਹਾਨੂੰ ਇੱਦਾਂ ਹਿੰਟ ਜਿਹਾ ਦਿੰਦਾ ਆਪਣੀ ਸੁਣਾਉਂਦਾ ਫਿਰ ਤੁਹਾਨੂੰ ਆਪਣੇ ਨਾਲ ਲੱਗਦੀਆਂ ਕਿੰਨੀਆਂ ਚੇਤੇ ਆ
1: ਜਾਂਦੀਆਂ ਉਹੀ ਜਿਵੇਂ ਆਪਾਂ ਕਹਿੰਦੇ ਨਾ ਆਪਣੀ ਲੈਂਗੁਏਜ 'ਚ ਇੰਗੇਜਿੰਗ ਹੋਣਾ ਚਾਹੀਦਾ ਕੁਝ ਵੀ ਕਨਵਰਸੇਸ਼ਨ 'ਚ ਜਿਸ 'ਚ ਤੁਹਾਨੂੰ ਲੱਗੇ ਹਾਂ ਇਹ ਤਾਂ ਮੇਰੇ ਨਾਲ ਵੀ ਵਾਪਰ ਰਿਹਾ ਹੈ ਨਾ ਕਿਉਂਕਿ ਸਾਰਿਆਂ ਦੀ ਜ਼ਿੰਦਗੀ ਲਗਭਗ ਸੇਮ ਹੀ ਹੁੰਦੀ ਹੈ ਇੱਕੋ ਜਿਹੀ ਸਵੇਰੇ ਸੂਰਜ ਉੱਗਦਾ ਅਤੇ ਸ਼ਾਮ ਨੂੰ ਡੁੱਬਦਾ ਉਹੀ ਉਹਦੇ ਵਿੱਚ ਵਿੱਚ ਵਾਲੇ ਜਿਹੜੀ ਚੀਜ਼ਾਂ ਆਪਾਂ ਕਰਦੇ ਸਾਰੇ ਘਰਾਂ 'ਚ ਲਗਭਗ ਸੇਮ ਹੀ ਚੱਲਦੀ ਹੈ ਉਹੀ
0: ਹਰ ਇੱਕ ਬੰਦੇ ਦੀ ਹਰ ਇੱਕ ਘਰ ਦੀ ਸੇਮ ਕਹਾਣੀ ਆ ਅਤੇ ਆਪਾਂ ਇਸ ਵਹਿਮ 'ਚ ਜੀਨੇ ਹਾਂ ਵੀ ਮੈਂ ਦੁਖੀ ਹਾਂ ਉਹ ਸੁਖੀ ਹੈ ਨਾ
1: ਸਹੀ ਗੱਲ
0: ਸਾਨੂੰ ਲੱਗਦਾ ਪਿਆ ਵੀ ਅਸੀਂ ਜੋ ਹੰਢਾ ਰਹੇ ਹਾਂ ਉਹ ਦੁਨੀਆਂ ਦੇ ਉੱਤੇ ਹੋਰ ਕਿਸੇ ਨੂੰ ਵੈਰੀ ਦੁਸ਼ਮਣ ਨਾ ਵੀ ਨਾ ਹੋਵੇ ਪਰ ਫਰਕ ਮੈਨੂੰ ਲੱਗਦਾ ਸਿਰਫ ਇੰਨਾ ਕੁ ਪੈਂਦਾ ਵੀ ਐਟ ਏ ਟਾਈਮ ਉਸ ਟਾਈਮ ਦੇ ਉੱਤੇ ਉਹਦਾ ਜਿਹੜਾ ਸਟ੍ਰੈਸ ਦਾ ਜਿਹੜਾ ਰੀਜ਼ਨ ਆ ਉਹ ਕੋਈ ਹੋਰ ਹੋਊਗਾ ਜਿਹੜਾ ਕਿ ਕੱਲ੍ਹ ਨੂੰ ਸੇਮ ਤੁਹਾਡਾ ਵੀ ਹੋ ਸਕਦਾ ਪਰ ਉਹ ਤੁਹਾਡਾ ਉੱਤੇ ਥੱਲੇ ਤੁਹਾਡੀ ਏਜ ਦੇ ਹਿਸਾਬ ਦੇ ਨਾਲ ਤੁਹਾਡੇ ਸਟੇਟਸ ਦੇ ਹਿਸਾਬ ਦੇ ਨਾਲ ਤੁਹਾਡੇ ਆਏ ਦੇ ਹਿਸਾਬ ਨਾਲ ਗਏ ਦੇ ਹਿਸਾਬ ਨਾਲ ਸੋ ਉਹ ਉੱਤੇ ਥੱਲੇ ਹੋ ਸਕਦਾ ਪਰ ਮੈਂ ਤਾਂ ਵੇਖਦਾ ਵੀ ਕਦੀ ਵੀ ਕੋਈ ਨਾ ਲਾਈਫ ਦਾ ਇੱਦਾਂ ਦਾ ਪੜਾਅ ਨਹੀਂ ਹੁੰਦਾ ਜਿੱਦਾਂ ਤੁਸੀਂ ਕਿਸੇ ਨੂੰ ਕਹੋ ਵੀ ਲਓ ਜੇ ਕੋਈ ਕਹਿੰਦਾ ਹੈ ਨਾ ਵੀ ਮੈਂ ਤਾਂ ਬਿਲਕੁਲ ਚੜ੍ਹਦੀ ਕਲਾ ਵੀ ਮੈਂ ਤਾਂ ਬਹੁਤ ਖੁਸ਼ ਹਾਂ ਅਤੇ ਉਹਦੇ ਕੋਲੋਂ ਉਹ ਚੀਜ਼ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਕਿਉਂਕਿ ਇਹੋ ਹੀ ਮੰਤਰ ਹੈ ਆਪਣੇ ਆਪ ਨੂੰ ਤੁਹਾਨੂੰ ਇਹੋ ਹੀ ਦੱਸਦੇ ਰਹਿਣਾ ਪੈਂਦਾ ਵੀ ਆਲ ਇਜ਼ ਵੈਲ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋ ਅਤੇ ਇਹੋ ਹੀ ਸਾਨੂੰ ਧਰਮ ਵੀ ਸਿਖਾਉਂਦੇ ਹੈ
1: ਆਪਾਂ
0: ਸੋਹਣੀਆਂ ਸੋਹਣੀਆਂ ਗੱਲਾਂ ਜੇ ਸਿੱਖਣੀਆਂ ਹੋਣ ਅਤੇ ਸਾਰੇ ਧਰਮਾਂ ਦੇ ਵਿੱਚ ਇਹੋ ਹੀ ਆ ਵੀ ਹਾਂਜੀ ਬਹੁਤ ਵਧੀਆ
1: ਜੀ ਬਿਲਕੁਲ
0: ਬਹੁਤ ਸੋਹਣੇ ਸਾਨੂੰ
1: ਆਪਣੀ ਅਰਦਾਸ ਦੇ ਵਿੱਚ ਵੀ ਇਹੀ ਆਉਂਦਾ ਤੇਰੇ ਭਾਣੇ ਸਰਬੱਤ ਦਾ ਭਲਾ ਆਪਾਂ ਅਤੇ ਉਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਆਪਾਂ ਸਵੇਰੇ ਹਰ ਵਾਰੀ ਅਤੇ ਅੱਜ ਦੇ ਜਿਹੜਾ ਟੋਪਿਕ ਹੈ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਹੀ ਜੁੜਦਾ ਹੈ ਰਲਦਾ ਮਿਲਦਾ ਆਪਣੀ ਜ਼ਿੰਦਗੀ 'ਚੋਂ ਮੈਨੂੰ ਲੱਗਦਾ ਹਰ ਇੱਕ ਇਨਸਾਨ ਦੀ ਅੱਜ ਵੀ ਜਦੋਂ ਸਾਰੇ ਘਰੋਂ ਤੁਰੇ ਹੋਣੇ ਅਤੇ ਕੁਛ ਕੁਛ ਚੀਜ਼ਾਂ ਆਪਾਂ ਲੈ ਕੇ ਚੱਲਦੇ ਹਾਂ ਪਾਰਸ ਚੱਕਦੇ ਹਾਂ ਡਾਕੂਮੈਂਟਸ ਚੱਕਦੇ ਹਾਂ ਅਤੇ ਜਦੋਂ ਘਰ ਨੂੰ ਆਪਣਾ ਬੂਆ ਬੰਦ ਕਰਦੇ ਹਾਂ ਅਤੇ ਕੀ ਚੱਕਦੇ ਹਾਂ ਨਾਲ ਚਾਬੀਆਂ
0: ਉਹ ਵੀ ਹਟ ਗਈਆਂ ਅੱਜ ਕੱਲ੍ਹ
1: ਅੱਜ ਹਾਂ ਮਤਲਬ ਪਰ ਇੱਕ ਮਤਲਬ ਗੱਡੀ ਦੀ ਚਾਬੀ ਕਹਿ ਲਓ ਗੱਡੀ ਦੀ ਚਾਬੀ ਤਾਂ ਹੁੰਦੀ ਹੈ ਨਾ
0: ਉਹ ਵੀ ਹਟ ਗਈਆਂ ਜੇ
1: ਹਾਂ ਉਹ ਵੀ ਇੱਕ 2026 ਹੈ ਅਤੇ ਉਹ
0: ਹਾਂ ਵੇਖ ਲਓ ਕੀ ਕਿਤੇ ਕਿਹੜਾ ਜ਼ਮਾਨਾ ਆ ਗਿਆ ਨਾ
1: ਐਗਜੈਕਟਲੀ ਹਰ ਚੀਜ਼ ਓਵਰ ਦਾ ਫੋਨ ਹੈ ਚਲੋ ਫੋਨ ਤੇ ਲੈ ਕੇ ਚੱਲਦੇ ਹੋ ਉਹਦੇ ਵਿੱਚ ਤੇ ਲੌਕ ਹੁੰਦਾ ਹੈ ਉਹ ਵੀ ਆਪਾਂ ਪਾਸਵਰਡ ਨਾਲ ਖੋਲਦੇ ਹਾਂ ਇੱਕ ਹਿਸਾਬ ਨਾਲ ਉਹ ਵੀ ਲੌਕ ਅਨਲੌਕ ਦਾ ਸਿਸਟਮ ਹੈ
0: ਇੱਕ ਤਰ੍ਹਾਂ ਨਾਲ ਉਹ ਵੀ ਕੀ ਆ ਹੁਣ ਆਪਾਂ ਅੰਗੂਠਾ ਲਈ ਫਿਰਦੇ ਹਾਂ ਵੀ ਕੀ ਬਣ ਗਿਆ
1: ਐਗਜੈਕਟਲੀ
0: ਮੂੰਹ ਲਈ ਫਿਰਦੇ ਵੀ ਕੀ ਬਣ ਗਿਆ
1: ਅੱਖਾਂ ਦੇ ਰੈਟੀਨਾ ਅੱਜ ਕੱਲ੍ਹ ਕੀ ਹੈ ਉਹ ਵੀ ਅਤਰੰਗੀ ਤਾਲਾ ਹੈ ਕਿ ਤੁਹਾਡੀ ਅੱਖਾਂ ਦੀ ਜਦੋਂ ਤੁਹਾਡਾ ਰੈਟੀਨਾ ਨਹੀਂ ਮੈਚ ਕਰਦਾ ਤੇ ਨਹੀਂ ਖੁੱਲਦਾ ਕਈ ਕਈ ਵੱਡੇ ਵੱਡੇ ਜਿਹੜੇ ਸਿਸਟਮਸ ਹੁੰਦੇ ਤੁਹਾਡਾ ਫੇਸ ਰੈਕਗਨੀਸ਼ਨ ਤੁਹਾਡਾ ਆਈ ਰੈਟੀਨਾ ਰੈਕਗਨੀਸ਼ਨ ਤੇ ਉਹ ਸਾਰੀ ਚੀਜ਼ਾਂ ਵੀ ਇੱਕ ਤਾਲੇ ਚਾਬੀ ਦਾ ਹੀ ਕੰਮ ਕਰ ਰਹੀਆਂ
0: ਬਿਲਕੁਲ
1: ਮਤਲਬ ਫਿਜ਼ੀਕਲ ਤੁਸੀਂ ਲੋਹੇ ਦੀ ਚਾਬੀ ਨਹੀਂ ਲੈ ਕੇ ਚੱਲ ਰਹੇ ਪਰ ਡਾਇਰੈਕਟ ਇਨਡਾਇਰੈਕਟ ਵੇ 'ਚ ਆਪਾਂ ਕਈ ਚੀਜ਼ਾਂ ਨੂੰ ਬੰਦ ਕਰਨ ਲਈ ਜਾਂ ਵਸ 'ਚ ਕਰਨ ਲਈ ਜਾਂ ਕਹਿ ਲਓ ਸਿਕਿਓਰ ਕਰਨ ਲਈ ਚਾਬੀ ਲੈ ਕੇ ਚੱਲਦੇ ਹਾਂ ਅਤੇ ਚਾਬੀ ਦੀ ਕਹਾਣੀ ਕਰਨੀ ਆ ਅੱਜ ਆਪਾਂ
0: ਅੱਜ ਗਾਣਾ ਵੀ ਆਪਾਂ ਤਾਂ ਹੀ ਉਹ ਤੁਹਾਨੂੰ ਸੁਣਾਇਆ ਵੀ ਤੁਮੇ ਦਿਲ ਮੇ ਬੰਦ ਕਰ ਲੂੰ ਦਰਿਆ ਮੈਂ ਫੈਂਕ ਦੂੰ ਚਾਬੀ ਅੱਜ ਚਾਬੀ ਦੀ ਗੱਲਬਾਤ ਕਰਾਂਗੇ ਆਪਾਂ ਸੋ ਚਾਬੀ ਹਰ ਇੱਕ ਪਾਸੇ ਸਾਨੂੰ ਲੈ ਕੇ ਜਾਊਗੀ ਜਿੱਦਾਂ ਯਸ ਜੀ ਨੇ ਗੱਲ ਕੀਤੀ ਆਪਾਂ ਘਰੋਂ ਨਿਕਲਦੇ ਹਾਂ ਅਤੇ ਚਾਬੀਆਂ ਆਪਾਂ ਨਾਲ ਲੈ ਕੇ ਨਿਕਲਦੇ ਹਾਂ ਜੇ ਆਪਾਂ ਘਰੋਂ ਆਉਣਾ ਤਾਂ ਸਾਨੂੰ ਚਾਬੀ ਦੀ ਲੋੜ ਨਾਲ ਲੈ ਕੇ ਆਪਾਂ ਆਉਂਦੇ ਹਾਂ ਇਸੇ ਆਸ ਦੇ ਨਾਲ ਕਿ ਫਿਰ ਆਪਾਂ ਵਾਪਸ ਆਉਣਾ ਅਤੇ ਫਿਰ ਆਪਾਂ ਦਰਵਾਜ਼ਾ ਖੋਲ੍ਹਣਾ ਫਿਰ ਸਾਨੂੰ ਦੁਬਾਰਾ ਚਾਬੀ ਦੀ ਲੋੜ
1: ਅਤੇ
0: ਗੱਡੀ 'ਚ ਬਹਿੰਦੇ ਹਾਂ ਤਾਂ ਸਾਨੂੰ ਚਾਬੀ ਦੀ ਲੋੜ ਆਪਾਂ ਫੋਨ ਫੜਦੇ ਹਾਂ ਤਾਂ ਸਾਨੂੰ ਚਾਬੀ ਦੀ ਲੋੜ ਚਾਬੀ ਆ ਕੇ ਕੀ ਆਪਾਂ ਲਾਉਂਦੇ ਹਾਂ ਹੈ ਨਾ ਫਿਰ ਉਹ ਚੀਜ਼ਾਂ ਖੋਲ੍ਹਦੀਆਂ ਨੇ ਕਿ ਕਿਸੇ ਵੀ ਪਾਸੇ ਤੁਸੀਂ ਚਲੇ ਜਾਓ ਹਰ ਪਾਸੇ ਤੁਹਾਨੂੰ ਇੱਕ ਚਾਬੀ ਦੀ ਲੋੜ ਹੈ ਉਹਨੂੰ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸੈਗਮੈਂਟ ਦੇ ਵਿੱਚ ਤੁਸੀਂ ਇਸਤੇਮਾਲ ਕਰ ਲਓ ਤੁਸੀਂ ਕੋਈ ਤੁਹਾਡੀ ਸਮੱਸਿਆ ਚੱਲ ਰਹੀ ਹੈ ਅਤੇ ਉਹਨੂੰ ਵੀ ਤੁਹਾਨੂੰ ਹੱਲ ਕਰਨ ਦੇ ਲਈ ਇੱਕ ਚਾਬੀ ਦੀ ਲੋੜ ਹੈ ਕਈ ਵਾਰੀ ਕਿਸੇ ਬੰਦੇ 'ਚੋਂ ਤੁਹਾਨੂੰ ਉਹ ਚਾਬੀ ਨਜ਼ਰ ਆਉਂਦੀ ਹੈ ਕਈ ਵਾਰੀ ਕਿਸੇ ਆਈਡੀਏ 'ਚੋਂ ਉਹ ਤੁਹਾਨੂੰ ਚਾਬੀ ਨਜ਼ਰ ਆਉਂਦੀ ਹੈ ਕਈ ਵਾਰੀ ਤੁਹਾਨੂੰ ਆਪਣੇ ਪਰਿਵਾਰ ਦੇ ਕਿਸੇ ਜੀਅ 'ਚੋਂ, ਕਈ ਵਾਰੀ ਕਿਸੇ ਓਪਰੇ ਦੇ ਵਿੱਚੋਂ, ਅਤੇ ਕਈ ਵਾਰੀ ਆਪਣੇ ਆਪ ਦੇ ਵਿੱਚੋਂ, ਕਿਉਂਕਿ ਆਪਾਂ ਆਪ ਵੀ ਕਈ ਵਾਰੀ ਆਪਾਂ ਤਗੜੇ ਹੋ ਕੇ ਹਿੰਮਤ ਮਾਰ ਕੇ ਅਤੇ ਹੱਲ ਕੱਢ ਹੀ ਲੈਂਦੇ ਆਪਾਂ।
1: ਸਹੀ ਗੱਲ ਹੈ।
0: ਸੋ ਹਰ ਪਾਸੇ ਤੁਹਾਨੂੰ ਇੱਕ ਮੰਤਰ ਚਾਹੀਦਾ ਹੁੰਦਾ, ਸਾਨੂੰ ਚਾਬੀ ਚਾਹੀਦੀ ਹੁੰਦੀ ਹੈ ਸਾਨੂੰ, ਜਿਹੜੀ ਜ਼ਿੰਦਗੀ ਦੇ ਵਿੱਚ ਹਰ ਇੱਕ ਨੂੰ ਲੋੜ ਹੁੰਦੀ ਹੈ ਇੱਕ ਕਾਮਯਾਬੀ ਦੀ, ਸਕਸੈਸ ਦੀ,
1: ਅਤੇ
0: ਉਹਦੀ ਕੀ ਬੰਦਾ ਇਰਦ ਗਿਰਦ ਲੱਭਦਾ ਰਹਿੰਦਾ, ਫਿਰ ਆਖਿਰਕਾਰ ਉਹ ਲੱਭ ਜਾਂਦੀ ਆ ਅਤੇ ਉਹ ਆਪਾਂ ਅਨਲੋਕ ਕਰ ਲੈਂਦੇ ਹਾਂ, ਫਿਰ ਆਪਾਂ ਨਵੀਂ ਮੰਜ਼ਿਲ ਵੱਲ ਤੁਰ ਪੈਂਦੇ। ਸੋ ਅੱਜ ਆਪਾਂ ਚਾਬੀ ਦੇ ਉੱਤੇ ਗੱਲ ਕਰਨੀ, ਅਤੇ ਜੋ ਵੀ ਤੁਹਾਡੇ ਕੋਲ ਹੋਵੇ ਉਹ ਤੁਸੀਂ ਜ਼ਰੂਰ ਯਾਦ ਕਰਕੇ ਰੱਖਿਓ, ਭਾਵੇਂ ਚਾਬੀ ਕਦੀ ਗਵਾਚੀ ਹੋਵੇ
1: ਤੇ
0: ਗਵਾਚੀ ਦੇ ਉੱਤੇ ਮਨ ਚ ਕੀ ਆਇਆ ਹੋਵੇ।
1: ਜਿਹੜੀ ਵੀ ਚੀਜ਼ਾਂ ਤੁਹਾਡੀ ਜ਼ਿੰਦਗੀ ਚ ਕੋਈ ਨਾ ਕੋਈ ਇੱਕ ਰਿਲੇਟਡ, ਕੋਈ ਨਾ ਕੋਈ ਤਾਂ ਚਾਬੀਆਂ ਦੀ ਕਹਾਣੀ ਹੋਣੀ ਹੈ।
0: ਮੈਂ ਇੱਕ ਦਿਨ ਦੱਸੀ ਨਾ, ਮੈਂ ਪਹਿਲਾਂ ਮੇਰੇ ਕੋਲ ਗੱਡੀ ਹੁੰਦੀ ਸੀ, ਉਹਦੀ ਚਾਬੀ ਆਲਵੇਜ਼ ਗਵਾਚ ਜਾਂਦੀ ਹੁੰਦੀ ਸੀ।
1: ਹਾਂਜੀ।
0: ਅਤੇ ਅੱਜ ਕੱਲ੍ਹ ਜ਼ਿਆਦਾਤਰ ਆਪਾਂ ਇੱਦਾਂ ਦੇ ਹੀ ਆਪਾਂ ਲੱਕੜੀਆਂ ਆਪਾਂ, ਅਤੇ ਉਹ ਹਰ ਇੱਕ ਨੇ ਨਾ ਆਪਣੇ ਆਪਣੇ ਇੱਕ ਤਰੀਕੇ ਰੱਖੇ ਆ ਉਹ ਚੀਜ਼ਾਂ ਯਾਦ ਰੱਖਣ ਦੇ, ਅਤੇ ਉਹਦੇ ਵਿੱਚ ਉਹ ਸਸਤੀ ਜਿਹੀ ਗੱਡੀ, ਹੋਰ ਕੁਛ ਉਹਦਾ ਕੀਤਾ ਨਹੀਂ ਜਾ ਸਕਦਾ, ਉਹ ਜਦੋਂ ਮੈਂ ਲਈ ਸੀ ਪੁਰਾਣੀ, ਅਤੇ ਉਹਦੇ ਵਿੱਚ ਚਾਬੀ ਵੀ ਕੋਈ ਸੀ, ਉਹ ਵੀ ਦੇਸੀ,
1: ਹੈ
0: ਨਾ, ਅਤੇ ਉਹ ਵਾਰ ਵਾਰ ਗਵਾਚ ਜਾਣੀ ਜਦੋਂ ਮੈਂ ਕੰਮ 'ਤੇ ਜਾਣਾ, ਅਤੇ ਵਾਰ ਵਾਰ ਕਦੀ ਉੱਥੇ ਭੁੱਲ ਗਿਆ, ਅੰਦਰੇ ਭੁੱਲ ਜਾਂਦੀ ਸੀ।
1: ਹਾਂਜੀ।
0: ਅਤੇ ਉਹ ਫਿਰ ਪੰਗਾ ਇੱਕ ਵਾਰੀ ਤਾਂ ਮੈਂ ਸੱਦਿਆ ਖੋਲਣ ਵਾਲੇ ਨੂੰ, ਹੈ ਨਾ, ਦੋ ਵਾਰੀ ਸੱਦਿਆ, ਉਦੋਂ ਪੈਸੇ ਵੀ, ਹਾਂ ਨਹੀਂ ਉਦੋਂ ਤਾਂ ਬਹੁਤ ਚੁੱਭਦੇ ਹੁੰਦੇ ਸੀ,
1: ਨਹੀਂ ਚੁੱਭਣਗੇ ਹੁਣੇ ਵੀ, ਜਿਹੜੇ ਜਿਸ ਹਿਸਾਬ ਨਾਲ ਉਹ ਦੋ ਮਿੰਟਾਂ 'ਚ, ਮਤਲਬ ਅੱਖਾਂ ਪਲਕਾਂ 'ਚ ਪਕਾਉਣ ਵਰਗਾ, ਉਹ ਦੋ ਮਿੰਟਾਂ 'ਚ ਤੁਹਾਡਾ ਕਰ ਜਾਂਦੇ ਕੰਮ, ਅਤੇ ਤੁਹਾਨੂੰ ਪੈਸੇ ਮੰਗਦੇ, ਅਤੇ ਉਹ ਤਾਂ ਚੁੱਭਦੇ ਹੁਣੇ ਵੀ, ਭਾਵੇਂ ਤੁਸੀਂ ਕਿੰਨੀ
0: ਉਦੋਂ ਤਾਂ ਕੁਛ ਜ਼ਿਆਦਾ ਸੀ ਨਾ,
1: ਉਦੋਂ ਤਾਂ ਫਿਰ
0: ਚਲੋ, ਹੁਣ ਤਾਂ ਮੈਂ ਤਾਂ ਮੈਂ ਕਹੂੰਗਾ ਵੀ ਮੈਂ ਉੱਥੋਂ ਇਹ ਸਿੱਖਿਆ ਵੀ ਬਾਅਦ 'ਚ ਕਦੀ ਰੱਬ ਦੀ ਕਿਰਪਾ ਲੋੜ ਨਹੀਂ ਪਈ ਕਦੀ, ਫਿਰ ਉਹ ਚੀਜ਼ ਮੈਂ ਜਿਹੜੀ ਚੰਗੀ ਤਰ੍ਹਾਂ ਪੱਲੇ ਬੰਨੀ, ਪਰ ਉਦੋਂ ਮੈਂ ਸ਼ੋਰਟਕੱਟ ਜਿਹਾ ਇੱਕ ਰਾਹ ਲੱਭਾ ਹੈ, ਉਸ ਤੋਂ ਬਾਅਦ 'ਚ ਤਾਂ ਮੈਂ ਫਿਰ ਹੋਰ ਤਰੀਕੇ ਨਾਲ ਦਿਮਾਗ ਦੀ ਸੈਟਿੰਗ 'ਚ ਬਾਹੀਆਂ ਚੀਜ਼ਾਂ ਵੀ ਇੱਦਾਂ ਮੈਂ ਚੇਤਾ ਰੱਖਣਾ, ਅਤੇ ਉਦੋਂ ਪਰ ਬੰਦਾ ਹਰ ਇੱਕ ਉਮਰ 'ਚ ਨਾ ਅਲੱਗ ਅਲੱਗ ਤਰ੍ਹਾਂ ਦੇ ਰਾਹ ਲੱਭਦਾ, ਉਦੋਂ ਸ਼ੋਰਟਕੱਟ ਮੈਂ ਲੱਭਿਆ ਵੀ, ਫਿਰ ਮੈਂ ਇੱਕ ਦਿਨ ਉਹਨੂੰ ਖਲੋ ਕੇ ਵੇਖਿਆ ਲੱਗ ਗਏ, ਅਤੇ ਮੈਂ ਵੇਖਿਆ ਵੀ ਉਹ ਇੱਦਾਂ ਖੋਲਦਾ, ਇਹ ਤਾਂ ਸੌਖਾ ਬੜਾ ਕੰਮ ਹੈ, ਹੈ ਨਾ, ਉਹ ਇੱਕ ਉਹ ਹੈਂਗਰ ਜਿਹਾ ਚਾਹੀਦਾ, ਕੁੰਡੀ ਚਾਹੀਦੀ ਆ, ਅਤੇ ਫਿਰ ਇੱਕ ਦਿਨ ਮੈਂ ਘਰ ਆ ਕੇ ਅਤੇ ਪ੍ਰੈਕਟਿਸ ਕੀਤੀ, ਅਤੇ ਫਿਰ ਆਪਾਂ ਉਹ ਹੈਂਗਰ ਇੱਕ ਲਿਆ,
1: ਅਤੇ
0: ਉਹਨੂੰ ਉੱਦਾਂ ਦਾ ਮਰੋੜ ਕੇ, ਅਤੇ ਉਹਨੂੰ ਪੱਕਾ ਹੀ ਜਿੱਦਾਂ ਪਿੱਛੇ ਸਲੰਸਰ ਦੇ ਨਾਲ ਉਹਨੂੰ ਮੈਂ ਬੰਨ ਲਿਆ,
1: ਅਤੇ
0: ਹੁਣ ਉਹ ਸਗੋਂ ਮੇਰੀ ਜ਼ਿਆਦਾ ਗਵਾਚਣ ਲੱਗ ਪਈ ਚਾਬੀ,
1: ਕਿਉਂਕਿ ਤੁਸੀਂ ਤੁਹਾਡਾ ਮਾਈਂਡ ਹੋ ਗਿਆ ਨਾ, ਹਾਂ
0: ਮੈਂ ਰਿਲੈਕਸ ਹੋ ਗਿਆ, ਅਤੇ ਫਿਰ ਉਹ ਇੱਦਾਂ ਹੀ ਜਦੋਂ ਮੈਂ ਵੇਚੀ ਤਾਂ ਫਿਰ ਉੱਦਾਂ ਹੀ ਗਾਂ, ਫਿਰ ਮੈਂ ਅਗਲੇ ਨੂੰ ਸਮਝਾ ਕੇ ਉਹ ਹੈਂਗਰ ਸਮੇਤ ਹੀ ਫਿਰ ਮੈਂ ਵੇਚੀ ਉਹ ਵਾਲੀ ਚਾਬੀ, ਉਹ ਨਹੀਂ ਮੈਨੂੰ ਭੁੱਲਦੀ ਉਹ ਚਾਬੀ ਉਹਨੇ, ਪਰ ਉਹ ਤੋਂ ਬਾਅਦ 'ਚ ਫਿਰ ਕਿਉਂਕਿ ਉਹ ਪੁਰਾਣੀ ਸੀ ਗੱਡੀ, ਅਤੇ ਉੱਥੇ ਆਪਾਂ ਇਹੋ ਜਿਹੇ ਪੰਗੇ ਲੈ ਲੈਂਦੇ ਹਾਂ, ਫਿਰ ਜਦੋਂ ਗੱਡੀ ਥੋੜ੍ਹੀ ਜਿਹੀ ਵੱਧ ਪੈਸਿਆਂ ਵਾਲੀ ਲਈ, ਮਹਿੰਗੀ ਨਹੀਂ ਕਹੂੰਗਾ ਮੈਂ, ਵੱਧ ਪੈਸਿਆਂ ਵਾਲੀ ਲਈ, ਅਤੇ ਫਿਰ ਮੈਨੂੰ ਲੱਗਾ ਨਹੀਂ ਯਾਰ ਮੈਂ ਇਹਦਾ ਕਿਉਂ ਖਰਾਬ ਕਰੂੰਗਾ ਇੱਦਾਂ ਨਾ ਮਾਰ ਮਾਰ ਕੇ, ਅਤੇ ਫਿਰ ਮੈਂ ਸ਼ਾਇਦ ਉਹਨੂੰ ਚੀਜ਼ ਨੂੰ ਯਾਦ ਕਰਨਾ ਸ਼ੁਰੂ ਕਰਤਾ, ਹੈ ਨਾ, ਅਤੇ
1: ਸਾਈਕੀ 'ਚ ਇੱਕ ਬੈਠ ਜਾਂਦੀ ਹੈ,
0: ਹਾਂ ਸ਼ਾਇਦ ਉਹ ਲਾਪਰਵਾਹੀ ਸੀ ਜਿਹੜੀ ਉਹ ਵਾਰ ਵਾਰ ਭੁੱਲਦੀ, ਉਹ ਤੋਂ ਬਾਅਦ 'ਚ ਨਹੀਂ ਫਿਰ ਗਵਾਚੀ ਕਦੀ, ਹੁਣ ਤਾਂ ਚਲੋ ਸੁੱਕਣਾ, ਹੁਣ ਅੱਜ ਕੱਲ੍ਹ ਤਾਂ ਗੱਡੀਆਂ ਆਪ ਹੀ ਦੱਸ ਦਿੰਦੀਆਂ ਵੀ ਮਿਰਚ ਚਾਬੀ ਰਹਿ ਗਈ, ਮਿਰਚ ਚਾਬੀ ਰਹਿ ਗਈ,
1: ਉਹ ਤਾਂ ਪੂਰਾ ਦੱਸਦੀ ਹੈ, ਉਹ ਟਾਈਮ ਦੂਰ ਨਹੀਂ ਜਦੋਂ ਗੱਡੀ ਨੇ ਵੀ ਪੰਜਾਬੀ 'ਚ ਕਹਿਣਾ, ਜਿਵੇਂ ਇੰਡੀਆ 'ਚ ਉਹ ਟੰਕੀ ਭਰ ਜਾਂਦੀ ਅਤੇ ਪੰਜਾਬੀ 'ਚ ਕਹਿੰਦੇ ਨਾ,
0: ਨਹੀਂ ਇੱਦਾਂ ਕਹਿੰਦੀਆਂ ਹੁਣ, ਤੁਸੀਂ ਹੋ ਸਕਦਾ ਆਪਸ਼ਨ ਔਨ ਨਾ ਕੀਤੀ ਹੋਵੇ ਗੱਡੀ, ਤੁਹਾਡੇ ਕੋਲ ਵੀ ਆਈ ਥਿੰਕ ਡਿਜੀਟਲ ਹੀ ਆ,
1: ਅਤੇ
0: ਉਹ ਜਿੱਦਾਂ ਮੰਨ ਲਓ ਤੁਸੀਂ ਚਾਰਜ 'ਤੇ ਲਾਇਆ ਨਾ,
1: ਅਤੇ
0: ਤੁਸੀਂ ਨਿਕਲਣ ਲੱਗਦੇ ਹੋ,
1: ਅਤੇ
0: ਉਹ ਕਹਿੰਦੀ ਆ ਵੀ ਯੂ ਫੋਰਗੋਟ ਯੂਰ ਫੋਨ,
1: ਅੱਛਾ
0: ਇੱਦਾਂ ਕਰਕੇ ਉਹ ਤੁਹਾਨੂੰ ਕਹਿੰਦੀ ਆ ਵੀ ਲੈ ਜਾਓ, ਕਿਉਂਕਿ ਫੋਨ ਹੀ ਜ਼ਿਆਦਾਤਰ ਆਪਾਂ ਭੁੱਲਦੇ ਨਾ ਗੱਡੀ 'ਚ, ਮੈਂ ਤਾਂ ਪਹਿਲੇ ਦਿਨ ਬੜਾ ਹੈਰਾਨ ਹੋਇਆ, ਮੈਂ ਆਈ ਆ ਵਾਹ
1: ਇੰਨੀ ਵਧੀਆ,
0: ਮੈਂ ਇਹਨਾਂ ਦੀ ਉਹ ਲਿਆਂਦੀ ਹੈ ਟੈਸਟ ਡਰਾਈਵ ਲਈ ਇੱਕ ਦਿਨ ਗੱਡੀ, ਅਤੇ ਮੈਂ ਚਾਰਜ ਕਰਨ ਦੀ, ਮੈਂ ਨਿਕਲਣ ਲੱਗਾ ਦਵਾ ਦਵਾ ਕਾਹਲੀ ਕਾਹਲੀ ਦੇ ਵਿੱਚ, ਮੈਂ ਬੰਦ ਕੀਤਾ, ਬੰਦ ਨਾ ਹੋਇਆ, ਉਹਦੇ ਵਿੱਚੋਂ ਆਵਾਜ਼ ਆਈ ਕਹਿੰਦੀ ਫੋਨ ਡਿਡ ਯੂ ਫੋਰਗੇਟ ਯੂਅਰ ਫੋਨ, ਮੈਂ ਵਾਹ,
1: ਕਿਉਂਕਿ ਇਹ ਜਿਹੜੀ ਨਵੀਂ ਗੱਡੀਆਂ ਹਾਈਬ੍ਰਿਡੀਆਂ ਜੋ ਵੀ ਇਲੈਕਟ੍ਰਿਕ ਗੱਡੀਆਂ, ਇਹ ਬੰਦ ਹੁੰਦੀ ਮਤਲਬ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਸ਼ੂ ਜੀ, ਮਤਲਬ ਜੇ ਬੰਦ ਤੁਹਾਨੂੰ ਫੀਲਿੰਗ ਹੀ ਨਹੀਂ ਆਉਂਦੀ,
0: ਗੂੰਗੀਆਂ
1: ਮੈਂ ਅੱਜ ਪਹਿਲੀ ਵਾਰੀ ਚਲਾ ਕੇ ਲੈ ਕੇ ਆਈ ਹਾਂ, ਅਤੇ ਉਹ ਮੈਂ ਫੋਨ ਕੀਤਾ, ਮੈਂ ਕਿਹਾ ਬੰਦ ਕਰਤੀ, ਤੇ ਬੰਦ ਹੀ ਨਹੀਂ ਹੋਈ, ਕਿਉਂਕਿ ਮੀਡੀਆ ਔਨ ਸੀਗਾ, ਗਾਣੇ ਗੁਣੇ ਚੱਲ ਰਹੇ ਸੀਗੇ, ਬੰਦ ਕਰਤੀ ਗੱਡੀ, ਅਤੇ ਕਹਿੰਦੇ ਕਿ ਤੂੰ ਜਦੋਂ ਬਾਹਰ ਨਿਕਲੀ ਬੂਆ ਬੰਦ ਕਰੀ ਨਾ ਫਿਰ ਬੰਦ ਹੋਣਾ, ਮੈਂ ਕਿਹਾ ਇਹਦੇ ਟਰੱਸਟ ਇਸ਼ੂ ਵੀ ਬੜਾ ਹੋ ਰਿਹਾ ਇਹਦੇ 'ਚ, ਇਹ ਬੰਦ ਹੋ ਰਹੀ ਹੈ ਕਿ ਨਹੀਂ ਹੋ ਰਹੀ, ਹੈ ਨਾ,
0: ਨਹੀਂ ਇਹਦੇ 'ਚ ਨਾ ਇਹਦੀ ਜਿਹੜੀ ਤੁਹਾਡੀ ਤੁਸੀਂ ਲਿਆਂਦੀ ਨਾ ਗੱਡੀ, ਇਹਦੀ ਇੱਕ ਐਪਲੀਕੇਸ਼ਨ ਵੀ ਆਉਂਦੀ ਆ,
1: ਓਕੇ,
0: ਤੁਸੀਂ ਜਿੱਦਾਂ ਮੰਨ ਲਓ ਹੁਣ ਤੁਹਾਨੂੰ ਇੱਕਦਮ ਚੇਤਾ ਆਇਆ ਨਾ ਤੁਸੀਂ ਭੁੱਲ ਵੀ ਗਏ ਭਾਵੇਂ ਘਰ ਵੀ ਖੜੀ ਗੱਡੀ ਤੁਹਾਡੀ, ਤਾਂ ਉਹ ਐਪਲੀਕੇਸ਼ਨ ਤੋਂ ਵੀ ਤੁਸੀਂ ਇੱਥੋਂ ਬੈਠੇ ਵੀ ਲੋਕ ਕਰ ਲੈਂਦੇ ਹੋ,
1: ਓਕੇ,
0: ਹੁਣ ਤਾਂ ਗੱਲਾਂ ਹੀ ਬਹੁਤ, ਕੀ ਤੁਸੀਂ ਇਹੋ ਆਪਾਂ ਜਿਹੜੀ ਗੱਲ ਆਪਾਂ ਚਾਬੀ ਦੀ ਕਰ ਰਹੇ ਹਾਂ ਉਹ ਟੈਕਨੋਲੋਜੀ ਨੇ ਤਾਂ ਚਾਬੀ ਬੜੀ ਆਸਾਨ ਕਰਤੀ,
1: ਉਹੀ ਹੈ ਨਾ, ਜਿਵੇਂ ਜਿਵੇਂ ਦੁਨੀਆ ਅੱਗੇ ਵੱਧ ਰਹੀ ਹੈ, ਤਰੱਕੀ ਕਰ ਰਹੀ ਹੈ, ਅਤੇ ਹਰ ਇੱਕ ਚੀਜ਼ ਮੈਨੂੰ ਲੱਗਦਾ ਆਪਣੇ ਆਲੇ ਦੁਆਲੇ ਹਰ ਛੋਟੀ ਮੋਟੀ ਚੀਜ਼, ਜਿਹੜੀ ਵੀ ਚੀਜ਼ ਆਪਾਂ ਧਿਆਨ ਵੀ ਨਹੀਂ ਦਿੰਦੇ ਨਾ, ਜਿਵੇਂ ਆਪਾਂ ਚਾਬੀ ਦੀ ਗੱਲ ਕਰ ਰਹੇ ਹਾਂ, ਅਤੇ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਇੰਟਿਸਟ ਲੱਗਿਆ ਹੁੰਦਾ ਨਾ ਉਹਦੇ ਉਹਦੇ ਪਿੱਛੇ, ਅਤੇ ਮੈਨੂੰ ਲੱਗਦਾ ਚਾਬੀ ਦਾ ਵੀ ਵਾਕਈ ਆਪਣੀ ਜ਼ਿੰਦਗੀ 'ਚ ਹੁਣ ਸ਼ੁਰੂਆਤ ਦੀ ਗੱਲ ਕਰੀਏ, ਭਾਵੇਂ ਜਿਵੇਂ ਨਵੀਂ ਵਿਆਹੀ ਨੂੰਹ ਆਉਂਦੀ ਹੈ ਅਤੇ ਸੱਸ ਉਹਨੂੰ ਚਾਬੀਆਂ ਫੜਾਉਂਦੀ ਹੈ ਕਿ ਇੱਕ ਜ਼ਿੰਮੇਦਾਰੀ ਹੈ ਨਾ ਕਿ ਉਹ ਤੁਹਾਨੂੰ ਦੇ ਰਹੀ ਹੈ ਕਿ ਹਾਂ ਅੱਜ ਕਿੰਨੀ ਫਿਲਮਾਂ ਦੇ ਵਿੱਚ ਵੀ ਦਿਖਾਉਂਦੇ ਲੋ ਬਹੂ
0: ਫਿਲਮਾਂ 'ਚ ਤਾਂ ਇੱਥੇ ਸਿੰਬਲਾਈਜ਼ ਕਰਦੇ ਨਾ ਕਿ ਹੁਣ ਇਹਨੂੰ ਜ਼ਿੰਮੇਵਾਰੀ ਦੇ ਦਿੱਤੀ ਆ, ਘਰਾਂ 'ਚ ਤਾਂ ਨਹੀਂ ਹੁੰਦਾ ਇੱਦਾਂ, ਘਰਾਂ 'ਚ ਤਾਂ ਆਪਣੇ ਆਪ ਕਿਤੇ ਫੜੀ ਜਾਵੇ ਤਾਂ ਫੜੀ ਜਾਵੇ
1: ਬੀਬੀਆਂ ਨੂੰ ਹੁਣ ਵੀ ਉਹ
0: ਫਿਲਮਾਂ 'ਚ ਨਾ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਪੱਕੀਆਂ ਹੁੰਦੀਆਂ, ਜਿੱਦਾਂ ਮੰਨ ਲਓ ਕਿਸੇ ਨੂੰ ਗਾਂਹ ਜ਼ਿੰਮੇਵਾਰੀ ਦੇਣੀ ਅਤੇ ਉਹਨਾਂ ਨੇ ਚਾਬੀਆਂ ਦੇ ਕੇ ਸ਼ੋਅ ਕਰ ਦੇਣਾ ਵੀ ਜ਼ਿੰਮੇਵਾਰੀ ਦੇ ਦਿੱਤੀ ਹੈ ਨਾ, ਕਿਸੇ ਨੂੰ ਮੁਸਲਿਮ ਵਿਖਾਉਣਾ ਉਹਨਾਂ ਸਿਰ 'ਤੇ ਟੋਪੀ ਪਵਾ ਕੇ ਅਤੇ ਸ਼ੋਅ ਕਰ ਦੇਣਾ,
1: ਉਹੀ ਆਪਣੀ ਭਾਸ਼ਾ 'ਚ ਕਹਿੰਦੇ ਨਾ ਐਸਟੈਬਲਿਸ਼ਮੈਂਟ ਸ਼ੋਟਸ ਹੈ ਸਾਰੇ, ਕਿ ਉਹ ਐਸਟੈਬਲਿਸ਼ ਕਰ ਦੇਣੀ ਹੈ ਉਹ ਚੀਜ਼ ਕਿ ਉਹ ਤੁਹਾਨੂੰ ਮਾਰਨਿੰਗ ਸੀਨ ਹੈ ਅਤੇ ਸੂਰਜ ਦਿਖਾਉਣਾ ਹੈ ਪਰ ਜ਼ਿੰਮੇਦਾਰੀ ਇਨ ਦਾ ਸੈਂਸ ਫਿਰ ਵੀ ਕਈ ਵਾਰੀ ਹੁੰਦਾ ਹੈ, ਕਈ ਮਤਲਬ ਜਿਵੇਂ ਇੱਕ ਹੁੰਦਾ ਨਾ ਐਵੇਂ ਕੋਈ ਨਹੀਂ ਦਿੰਦਾ ਕਿ ਹਾਂ ਪਹਿਲੇ ਦਿਨ ਤੁਸੀਂ ਚਾਬੀਆਂ ਫੜਾ ਰਹੇ ਹੋ, ਬਟ ਇਹ ਹੁੰਦਾ ਕਿ ਟਰੱਸਟ ਬਿਲਡਅਪ ਹੋ ਜਾਂਦਾ ਕਿ ਹਾਂ ਤੁਸੀਂ ਦੱਸ ਦੋਗੇ ਮੈਂ ਇੱਥੇ ਰੱਖਦੀ ਹਾਂ ਚਾਬੀਆਂ, ਹੈ ਨਾ, ਕਈ ਵਾਰੀ ਹੁੰਦਾ ਕਿ ਤੁਸੀਂ ਆਪਣੀ ਅਲਮਾਰ, ਕਿਉਂਕਿ ਹੁਣ ਜਿਹੜਾ ਆਪਣੀ ਮੰਮੀਆਂ ਵਾਲਾ ਟਾਈਮ ਸੀਗਾ ਉਹਨਾਂ ਲਈ ਚਾਬੀ ਬਹੁਤ ਇੰਪੋਰਟੈਂਟ ਚੀਜ਼ ਸੀ, ਛੋਟੇ ਜਿਹੇ ਬਟੂਏ 'ਚ ਉਹਨਾਂ ਦੇ ਕੋਲ ਅਲਮਾਰੀਆਂ ਦੀ ਚਾਬੀ ਜ਼ਰੂਰ ਹੁੰਦੀ ਸੀਗੀ ਘਰ ਦੀ, ਭਾਵੇਂ ਐਵੇਂ ਹੀ ਹੋਏ, ਲੇਕਿਨ ਉਹਨਾਂ ਨੇ ਰੁਮਾਲ ਦੇ ਵਿੱਚ ਗੰਢ ਲਾ ਕੇ ਜਾਂ ਜਿਵੇਂ ਵੀ ਛੋਟੇ ਜਿਹੇ ਬਟੂਏ ਦੇ ਵਿੱਚ, ਉਹ ਇੱਕ ਜ਼ਿੰਮੇਦਾਰੀ ਸੀਗੀ ਕਿ ਹਾਂ ਉਸ 'ਚ ਸਾਰਾ ਕੀਮਤੀ ਸਮਾਨ ਅਲਮਾਰੀ ਦੇ ਵਿੱਚ, ਹੁਣ ਤਾਂ ਅਲਮਾਰੀਆਂ ਕਿਤੇ, ਹੁਣ ਤਾਂ ਸਾਰਾ ਕੁਛ ਹੀ ਚੇਂਜ ਹੋਈ ਜਾ ਰਿਹਾ।
0: ਮੈਂ ਬਹੁਤ ਪਹਿਲੀਆਂ ਦੀ ਜੇ ਮੈਂ ਯਾਦ ਕਰਾਂ, ਵੈਸੇ ਬਾਕੀ ਵੀ ਤੁਸੀਂ ਯਾਦ ਕਰਕੇ ਦੱਸਿਓ ਉਦਾਂ, ਅਤੇ ਮੈਨੂੰ ਲੱਗਦਾ ਵੀ ਪਹਿਲੀਆਂ ਦੇ ਵਿੱਚ ਤਾਂ ਇੱਦਾਂ ਹੁੰਦਾ ਹੀ ਨਹੀਂ ਕਦੀ ਵੀ ਚਾਬੀ ਨਾਲ ਲੈ ਕੇ ਗਏ ਆਪਾਂ ਜਿੰਦਰਾ ਮਾਰ ਕੇ ਗਏ, ਕੋਈ ਨਾ ਕੋਈ ਤਾਂ ਘਰ ਰਹਿੰਦਾ ਹੀ ਰਹਿੰਦਾ ਸੀ, ਆਂਢ ਗੁਆਂਢ ਨੂੰ ਕਹਿ ਜੀਦਾ ਸੀ
1: ਅਸੀਂ ਚੱਲੇ ਹਾਂ,
0: ਚਾਬੀਆਂ ਉਹਨਾਂ ਨੂੰ ਫੜਾ ਜੀ ਦੀਆਂ।
1: ਉਹ ਵੀ ਟਾਈਮ ਦੇਖਿਆ ਕਿ ਜਦੋਂ ਸਕੂਲ ਤੋਂ ਆਉਣਾ, ਕਈ ਵਾਰੀ ਮੰਮੀ ਡਾਕਟਰ ਕੋਲ ਗਈ ਹੈ ਜਾਂ ਕਿਸੇ ਦੇ ਘਰ ਗਏ ਹੈ, ਚਾਬੀਆਂ ਗੁਆਂਢੀਆਂ ਨੂੰ ਦੇ ਦਿੱਤੀ, ਤੁਸੀਂ ਉਹਨਾਂ ਦੇ ਘਰੇ ਪਹਿਲਾਂ ਜਾਣਾ, ਉੱਥੇ ਜਾ ਕੇ ਰੋਟੀ ਖਾਣੀ, ਫਿਰ ਤੁਸੀਂ ਉਹਨਾਂ ਤੋਂ ਲੈ ਕੇ ਚਾਬੀਆਂ,
0: ਫ੍ਰਿਜ ਚੋਂ ਪਾਣੀ ਪੀਣਾ,
1: ਪਾਣੀ ਪੀਣਾ, ਸਹੀ ਗੱਲ ਹੈ, ਉਹ ਵੀ ਠੰਡਾ ਪਾਣੀ ਉਹਨਾਂ ਦੇ ਘਰ।
0: ਤੁਸੀਂ ਕਦੀ ਕਿਹਾ ਨਹੀਂ ਆਂਟੀ ਨੂੰ, ਆਂਟੀ ਮੈਂ ਰਸਨਾ ਪੀਂਦੀ ਹੁੰਦੀ ਹਾਂ, ਆਂਟੀਆਂ ਪੁੱਛਦੀਆਂ ਹੁੰਦੀਆਂ ਨਾ ਬੱਚੇ ਸਕੂਲੋਂ ਆ ਕੇ ਕੀ ਪੀਂਦੇ ਹੁੰਦੇ ਆ, ਤੁਸੀਂ ਕਿਹਾ ਕਦੀ ਇੱਦਾਂ ਦਾ ਕੁਝ?
1: ਅਸੀਂ ਉਦਾਂ ਦੀ ਮਤਲਬ ਮੇਰੀ ਮੰਮੀ ਉਹ ਫੈਮਿਲੀ ਸੀਗੀ ਕਿ ਸਾਡੇ ਘਰੇ ਬੱਚੇ, ਹੁਣ ਵੀ ਉਹ ਕੰਟੀਨਿਊ ਹੈ ਕਿ ਮੇਰੇ ਘਰੇ ਛੱਡ ਕੇ ਜਾਂਦੇ ਬੱਚੇ ਸਾਰੇ।
0: ਜਦੋਂ ਤੁਸੀਂ ਕਿਤੇ ਜਾਂਦੇ ਹੁੰਦੇ ਹੋ ਕਦੀ ਕਿਹਾ?
1: ਮੈਂ ਬਹੁਤ ਚਾਕਾ, ਮੇਰੇ ਅੰਦਰ ਹੁਣ ਵੀ ਹੈ, ਦੇਖਦੀ ਰਹੇਗੀ ਚੀਜ਼, ਦਿਲ ਆਏਗਾ ਲੇਕਿਨ ਬੋਲਣ ਨਹੀਂ ਜਾਏਗਾ। ਉਹ ਵੀ ਦੋ ਹੈ ਨਾ, ਮੇਰੀ ਛੋਟੀ ਭੈਣ ਤੇ ਮੇਰੀ ਛੋਟੀ ਬੇਟੀ ਹੈ, ਮੇਰੀ ਛੋਟੀ ਭੈਣ ਜੋ ਹੈ ਦਿਲ
0: ਉਹਨਾਂ ਨੇ ਕਹਿ ਦੇਣਾ, ਮੰਗ ਲੈਣਾ ਵੀ ਮੇਰਾ ਆ ਜੀ ਕਰਦਾ ਮੈਨੂੰ ਦਿਓ, ਮੈਂ ਜਾਣਾ, ਮੈਂ ਇੱਥੇ ਜਾਣਾ, ਮੈਨੂੰ ਲੈ ਕੇ ਜਾਓ। ਸੋ ਇਹ ਫਰਕ ਜ਼ਰੂਰ ਹੈਗਾ। ਸੋ ਖੈਰ ਚਾਬੀਆਂ
1: ਚਾਬੀਆਂ ਅਪਡੇਟ ਹੋਈ ਹੈ, ਬੱਚੇ ਵੀ ਅਪਡੇਟ ਹੋਏ ਨੇ,
0: ਚਾਬੀਆਂ ਤੁਹਾਡੀਆਂ ਕਿੱਦਾਂ ਅਪਡੇਟ ਹੋਈਆਂ, ਤੁਹਾਨੂੰ ਕੋਈ ਚਾਬੀ ਵਾਲਾ ਕਿੱਸਾ ਤੁਹਾਨੂੰ ਯਾਦ ਹੋਵੇ ਜਾਂ ਜਦੋਂ ਤੁਸੀਂ ਉਹ ਸੰਭਾਲੀ ਅਤੇ ਚਾਬੀਆਂ ਪਹਿਲੀ ਵਾਰ ਕਿਹਦੀ ਕਾਰਮੁਖਤਾਰੀ ਤੁਸੀਂ ਵੇਖੀ ਆ। ਸੋ ਅੱਜ ਦੇ ਦਿਨ ਆਪਾਂ ਚਾਬੀਆਂ ਦੇ ਉੱਤੇ ਹੀ ਗੱਲਬਾਤ ਕਰਾਂਗੇ, ਖਾਸ ਤੌਰ ਦੇ ਉੱਤੇ ਪਹਿਲਾ ਸੈਗਮੈਂਟ ਸਾਡਾ, ਅਤੇ ਫਿਰ ਉਸ ਤੋਂ ਬਾਅਦ ਫਿਰ ਚਾਬੀਆਂ ਦਾ ਆਪਾਂ ਇੱਕ ਨਵਾਂ ਗੇਅਰ ਵੀ ਆਪਾਂ ਪਾਵਾਂਗੇ, ਅਤੇ ਉਹਦੇ ਵਿੱਚ ਵੀ ਤੁਸੀਂ ਸਾਂਝ ਪਾਇਓ। ਸੋ 9956030344 ਅਤੇ 044-717-1674 0444-7171674 ਇਸ ਨੰਬਰ ਦੇ ਉੱਤੇ ਤੁਸੀਂ ਸਾਂਝ ਪਾ ਸਕਦੇ ਹੋ। ਅਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਜਿੰਦਰੇ ਦੀ, ਚਾਬੀਆਂ ਦੀ ਕਿੱਥੋਂ ਸ਼ੁਰੂਆਤ ਹੋਈ, ਯਾਨੀ ਕਿ ਇਹਦਾ ਇਤਿਹਾਸ ਕਿਵੇਂ ਦਾ ਅਤੇ ਕਿੱਧਰ ਨੂੰ, ਕਿਉਂਕਿ ਪਹਿਲੇ ਦਿਨ ਤੋਂ ਹੀ ਤਾਂ ਨਹੀਂ ਆ ਗਈਆਂ ਹੋਣਗੀਆਂ ਚਾਬੀਆਂ।
1: ਹਾਂਜੀ, ਹਰ ਇੱਕ ਚੀਜ਼ ਦੀ ਕਿੱਥੋਂ ਨਾ ਕਿੱਥੋਂ ਸ਼ੁਰੂਆਤ ਹੋਈ ਹੋਣੀ, ਅਤੇ ਚਾਬੀਆਂ ਦੀ ਵੀ ਡੈਫੀਨੇਟਲੀ ਸ਼ੁਰੂਆਤ ਮੈਨੂੰ ਲਗਭਗ 4000 ਸਾਲ ਪੁਰਾਣਾ ਤਾਲੇ ਦਾ ਇਤਿਹਾਸ ਹੈ।
0: 4000 ਸਾਲ
1: ਹੋ ਗਏ। ਅਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ, ਸ਼ੁਰੂਆਤੀ ਦੌਰ 'ਤੇ ਜਿਹੜੇ ਤਾਲੇ ਬਣਦੇ ਹੁੰਦੇ ਸੀ ਉਹ ਲੱਕੜ ਦੇ ਹੁੰਦੇ ਸੀਗੇ, ਉਹ ਹੁਣ ਜਿਵੇਂ ਆਪਾਂ ਦੇਖਿਆ ਯੂਜਲੀ ਲੋਹੇ ਦੇ ਜਾਂ ਸਟੀਲ ਦੇ, ਹੁਣ ਤੇ ਤਾਲਿਆਂ ਦੇ ਖੈਰ ਡਿਜ਼ਾਈਨ ਹੀ ਚੇਂਜ ਹੋ ਗਏ।
0: ਲੱਕੜ ਦੇ ਤਾਲੇ ਹੈ?
1: ਹਾਂਜੀ, ਉਹ ਲੱਕੜ ਦੇ ਤਾਲੇ ਹੁੰਦੇ ਸੀਗੇ।
0: ਅੱਗ ਲਾ ਕੇ ਖੋਲ ਲੈ ਕੋਈ, ਇਹ ਵੀ ਰਾਜਿਆਂ ਰੂਜਿਆਂ ਦੇ ਘਰਾਂ ਨੂੰ ਹੋਣਗੇ ਸ਼ੁਰੂ ਚ।
1: ਸਹੀ ਗੱਲ ਹੈ,
0: ਆਮ ਬੰਦੇ ਦਾ ਤੇ ਕਿੱਥੋਂ ਤਾਲਾ ਲਾਉਣਾ,
1: ਕਿਉਂਕਿ ਉਹਨਾਂ ਦੇ ਘਰਾਂ ਚ ਹੀ ਹੁੰਦਾ ਸੀਗਾ ਕੀਮਤੀ ਸਮਾਨ। ਤਾਲਾ ਤਾਲਾ ਚੀਜ਼ ਹੀ ਉੱਥੋਂ ਸ਼ੁਰੂਆਤ ਹੋਈ ਹੈ ਨਾ, ਕਿ ਤੁਹਾਡੀ ਕੀਮਤੀ ਸਮਾਨ ਦੀ ਸੁਰੱਖਿਆ ਵਾਸਤੇ।
0: ਹਾਂ, ਕੀਮਤੀ ਸਮਾਨ ਦੀ ਰਾਖੀ, ਕੀਮਤੀ ਸਮਾਨ ਜਿਹੜਾ ਸੀ ਉਹ ਵੱਡਿਆਂ ਕੋਲ ਹੀ, ਅਮੀਰਾਂ ਕੋਲ ਹੀ, ਰਾਜਿਆਂ ਕੋਲ ਹੀ।
1: ਆਮ ਜਨਤਾ ਦੇ ਕੋਲ ਕੀ ਹੁੰਦਾ ਸੀਗਾ, ਉਹਨਾਂ ਦੇ ਕੋਲ ਤੇ ਬੇਸਿਕਲੀ ਹੈ ਨਾ
0: ਬੱਕਰੀਆਂ ਹੀ, ਭੇਡਾਂ ਹੀ, ਮੱਝਾਂ ਹੀ, ਗਾਵਾਂ ਹੀ, ਉਹਨਾਂ ਕੋਲ ਤੇ ਇਹ ਜਾਇਦਾਦ।
1: ਉਹਨਾਂ ਨੂੰ ਵੀ ਉਹ ਥੋੜਾ ਜਿਹਾ ਜਿਵੇਂ ਲੱਕੜ ਨਾਲ ਹੀ ਦਰਵਾਜ਼ੇ ਚ, ਤਾਂ ਕਿ ਉਹ ਬਾਹਰ ਨਾ ਨਿਕਲਣ। ਚੋਰੀ ਚੋਰੀ ਦਾ ਤੇ ਮੈਨੂੰ ਲੱਗਦਾ ਦਿਮਾਗ ਲਗਾਇਆ ਹੋਣਾ ਉਹਨਾਂ ਨੇ, ਕਿ ਜਿੰਨੇ ਹੁੰਦੇ ਸੀ ਕਿ ਕੋਈ ਬਾਹਰ ਨਾ ਵਾਪਿਸ ਚਲ ਜਾਏ, ਤੇ ਉਹਨਾਂ ਨੂੰ ਇੱਕ ਜਗ੍ਹਾ ਤੇ ਕਰਕੇ ਲੱਕੜ ਨਾਲ ਹੀ ਹੈ ਨਾ ਸਪੋਰਟ ਦੇ ਕੇ ਉਹ ਦਰਵਾਜ਼ਾ ਜਿਹਾ ਬੰਦ ਕਰ ਦਿੰਦੇ ਹੁੰਦੇ ਸੀਗੇ। ਤੇ ਪ੍ਰਾਚੀਨ ਮਿਸਰ ਜਿਹਨੂੰ ਇਜਿਪਤ ਕਹਿੰਦੇ ਆ, ਉੱਥੇ ਸਭ ਤੋਂ ਪਹਿਲਾਂ ਲੱਕੜ ਦੇ ਤਾਲੇ ਯੂਜ਼ ਕੀਤੇ ਜਾਂਦੇ ਸੀ।
0: ਬੜਾ ਕੁਛ ਬਣਾਇਆ ਬਈ ਇਹਨਾਂ ਨੇ, ਹਨਾ
1: ਹਨਾ,
0: ਜਿੱਥੇ ਵੀ ਗੱਲਾਂ ਚ ਇਹਨਾਂ ਦਾ ਨਿਕਲ ਆਉਂਦਾ ਨਾ,
1: ਹਰ ਇੱਕ ਚੀਜ਼ ਦੇ ਵਿੱਚ, ਭਾਵੇਂ ਮਹਿੰਦੀ ਦੀ ਗੱਲ ਕਰੀਏ, ਭਾਵੇਂ ਨੇਲ ਪੋਲਿਸ਼, ਮਤਲਬ ਹਰ ਇੱਕ ਚੀਜ਼
0: ਕਿੰਨਾ ਕੁਛ
1: ਬੇਸਿਕ ਬੇਸਿਕ ਦੇਖੀ, ਤੇ ਉਹ ਉੱਧਰ ਦੀ ਜਿਹੜੀ ਹੈ ਕੀ ਕਹਿੰਦੇ ਉਹਨੂੰ,
0: ਕਾਰਡ,
1: ਹਾਂ, ਉੱਥੇ ਦੇ ਲੋਕ, ਮਤਲਬ ਉੱਥੇ ਦੀ ਸਭਿਅਤਾ ਦੇ ਵਿੱਚ ਬੜੀ ਚੀਜ਼ਾਂ ਆਪਾਂ ਨੂੰ ਮਿਲਦੀਆਂ ਉਹਦੇ ਤੋਂ ਇੰਸਪਾਇਰ ਹੋ ਕੇ। ਧੀਰੇ ਧੀਰੇ ਹਰ ਇੱਕ, ਮਤਲਬ ਹਰ ਇੱਕ ਦੇਸ਼ ਨੇ, ਹਰ ਇੱਕ ਜਗ੍ਹਾ ਨੇ ਉਹ ਅਪਣਾਈਆਂ ਨੇ, ਪਰ ਹਾਂ ਵਾਕਈ ਜਿਹੜਾ ਸਟਾਰਟਿੰਗ ਹੈ ਕਾਫੀ ਚੀਜ਼ਾਂ ਦੀ ਉਧਰੋਂ ਮਿਲਦੀ ਹੈ।
0: ਹਾਂ ਨਹੀਂ, ਕਾਫੀ, ਜਿੱਦਾਂ ਹੁਣ ਚਾਈਨੀਜ਼ ਹੋ ਗਏ, ਇਹਨਾਂ ਦੀ ਕਿੰਨੀਆਂ ਚੀਜ਼ਾਂ ਇਹਨਾਂ ਕੋਲੋਂ ਸਾਨੂੰ ਪਤਾ ਲੱਗਦਾ ਵੀ ਇੱਥੋਂ ਸ਼ੁਰੂ ਹੋਈਆਂ ਸੀ, ਮੈਸੋਪੋਟਾਮੀਆ ਹੋ ਗਿਆ, ਹਨਾ, ਸੋ ਕਿੰਨਾ ਕੁਛ ਆ ਫਿਰ ਉੱਥੋਂ
1: ਇਹਨਾਂ ਦੇ ਇਤਿਹਾਸ ਦੇ ਵਿੱਚ। ਬਿਲਕੁਲ, ਤਾਂ ਹੀ ਜਦੋਂ ਇਹਨਾਂ ਦੇ ਹਿਸਟਰੀ ਦੇ ਵਿੱਚ ਆਉਂਦਾ ਸੀਗਾ ਤੇ ਬੜਾ ਧਿਆਨ ਨਾਲ, ਕਿਉਂਕਿ ਇਹ ਕੁਐਸਚਨ ਤੇ ਆਉਂਦੇ ਹੀ ਹੁੰਦੇ ਸੀਗੇ ਹੈ ਨਾ ਇਹਨਾਂ ਦੀ ਸੰਸਕ੍ਰਿਤੀ ਬਾਰੇ।
0: ਬਿਲਕੁਲ,
1: ਫਿਰ ਉਹਦੇ ਬਾਅਦ ਰੋਮਨ ਲੋਕਾਂ ਨੇ ਤਾਲਿਆਂ ਦਾ ਯੂਜ਼ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਲੱਕੜ ਦੀ ਥਾਂ ਫਿਰ ਲੋਹੇ ਦੇ ਤਾਲੇ ਬਣਾਉਣੇ ਸ਼ੁਰੂ ਕੀਤੇ, ਰੋਮਨੀਜ਼ ਜਿਹੜੇ ਸੀਗੇ।
0: ਪਹਿਲਾਂ ਲੋਹਾ ਹੋਊਗਾ ਵੀ ਨਹੀਂ ਨਾ ਇੰਨਾ।
1: ਹਾਂ ਹਾਂ, ਹਾਂਜੀ, ਧਾਤੂ ਸੇਮ ਹੀ ਹੁੰਦਾ ਲੋਹਾ।
0: ਹਾਂ, ਧਾਤੂ ਕਿਸੇ ਵੀ ਤਰ੍ਹਾਂ ਦੀ ਧਾਤੂ ਹੋਊਗੀ, ਹਾਂ, ਲੋਹਾ ਹੋ ਗਿਆ ਜਾਂ ਕੋਈ ਵੀ ਤਾਂ ਜਿੰਨੇ ਵੀ ਮੈਟਲਸ ਨੇ।
1: ਹਾਂਜੀ, ਫਿਰ ਉਧਰੋਂ ਸਟਾਰਟ ਹੋਇਆ ਲੋਕ ਸਿਸਟਮ, ਉਧਰੋਂ ਸਟਾਰਟਿੰਗ ਹੋ ਗਈ ਸੀਗੀ।
0: ਹਾਂ, ਸ਼ੁਰੂ ਸ਼ੁਰੂ 'ਚ ਤਾਂ ਮੈਂ ਵੀ ਜਿਹੜਾ ਸਭ ਤੋਂ ਪਹਿਲਾਂ ਪੁਰਾਣੇ ਪੁਰਾਣੇ ਜਿਹੜੇ ਤਾਲੇ ਕਿਸੇ ਨੇ ਵੇਖਿਆ, ਤੇ ਲੱਗਦਾ ਆਪਾਂ ਵੀ ਲੋਹੇ ਦੇ ਹੀ ਵੇਖਿਆ,
1: ਲੋਹੇ ਦੇ,
0: ਮੈਂ ਵੀ ਲੋਹੇ ਦੇ ਵੇਖੇ
1: ਹੋਏ ਸਾਈਡ ਤੇ ਸੀਗੇ। ਹਾਂ,
0: ਉਹਦੀ ਵੱਖੀ ਦੇ ਵਿੱਚ ਜਿਹੜਾ ਮੈਂ ਵੇਖਿਆ ਸੀ ਸ਼ੁਰੂ ਦੇ ਵਿੱਚ, ਬਹੁਤ ਪੁਰਾਣਾ ਜਿਹੜਾ, ਤੇ ਉਹਦੇ ਵਿੱਚ ਕੀ ਹੁੰਦਾ ਸੀ ਵੀ ਉਹਦੀ ਸਾਈਡ ਜਿਹੀ ਤੇ ਸੱਜੇ ਖੱਬੇ ਕਰਕੇ ਇੱਕ ਚਾਬੀ ਜਿਹੀ ਪੈਂਦੀ, ਉਹ ਪੇਜ ਘੁਮਾਈ ਜਾਣੇ ਉਹ ਪੇਜ ਹੈ ਨਾ, ਤੇ ਫਿਰ ਉਹ ਆਪਣੇ ਆਪ ਉਹ ਕੁੰਡੀ ਜਿਹੜੀ ਉਹ ਖੁੱਲ ਜਾਣੀ, ਤੇ ਉਹਨੂੰ ਜਦੋਂ ਬੰਦ ਕਰਨ ਲੱਗਿਆ ਵੀ ਕਿੰਨਾ ਚਿਰ ਉਹਦੇ ਪੇਜ ਜਿਹੜੇ ਆ, ਬੇਸਿਕਲੀ ਉਹ ਸਕਰੂ ਹੀ,
1: ਸਕਰੂ
0: ਤੁਸੀਂ ਚੜਾਈ ਜਾਣੇ ਤੇ ਉਹਨੇ ਵਿੱਚ ਬੰਦ ਹੋ ਜਾਣਾ। ਹਾਂ, ਤੇ ਚਾਬੀ ਵੀ ਉਹਦੀ ਜਿਹੜੀ ਹੁੰਦੀ ਸੀ ਜਿੱਦਾਂ ਅੱਗੋਂ ਗੋਲ ਜੀ, ਜਿੱਦਾਂ ਅੰਦਰੋਂ ਨਲੀ ਜੀ ਟਾਈਪ ਨਾ ਖੁੱਲੀ ਹੁੰਦੀ ਸੀ, ਤੇ ਉਹਦੇ ਨਾਲ ਇੱਕ ਤਰ੍ਹਾਂ ਨਾਲ ਪੇਜ ਹੀ ਚਾੜਨਾ ਹੁੰਦਾ ਸੀ, ਉਹ ਇੱਦਾਂ ਦੇ ਹੁੰਦੇ ਸੀ।
1: ਮੈਂ ਤੇ ਦੇਖਿਆ ਜਿਹੜੇ ਵੱਡੇ ਲੋਹੇ ਵਾਲੇ, ਤੇ ਉਹਦੇ ਅੱਗੇ ਵੀ ਇੱਕ ਛੋਟਾ ਲੋਹੇ ਦਾ ਪੀਸ ਹੁੰਦਾ ਸੀਗਾ, ਉਹਨੂੰ ਅੰਗੂਠੇ ਨਾਲ ਸਾਈਡ ਕਰਕੇ
0: ਲਾਓ,
1: ਉਹ ਸਭ ਤੋਂ ਪੁਰਾਣਾ ਇੱਕ ਤਾਲਾ ਮੈਨੂੰ ਲੱਗਦਾ ਹੁਣ ਵੀ ਰੱਖਿਆ ਹੋਇਆ ਮੇਰੇ ਪਾਪਾ ਨੇ, ਪਤਾ ਨੀ ਕਿਉਂ, ਕਿ ਦਾਦੇ ਦਾ ਸਮੇਂ ਹੋਇਆ।
0: ਉਹ ਤੇ ਆਪਾਂ ਕੌੜਾ ਤੇਲ ਦੇ ਕੇ ਉਹਨਾਂ ਦਾ ਨਾਸ਼ ਮਾਰਿਆ ਨਾ, ਉਦਾਂ ਤੇ ਨਹੀਂ ਲਈ ਦਿਓ।
1: ਮੈਨੂੰ ਵੀ ਯਾਦ ਹੈ ਕਿ ਉਹ ਇੱਕ ਟਾਈਮ, ਮਤਲਬ ਟਾਈਮ ਟੂ ਟਾਈਮ ਉਹਨਾਂ ਨੂੰ ਤੇਲ ਲਾਲ ਕਰਨਾ
0: ਪੈਂਦਾ, ਉਹ ਹੀ ਕੌੜਾ ਤੇਲ ਦੇ ਦਿੰਦਾ, ਹੌਲੀ ਹੌਲੀ ਉਸੇ 'ਚ ਜਾਮ ਹੋਏ ਰਹਿੰਦੇ ਹੀ ਵਿਚਾਰੇ।
1: ਮਤਲਬ ਦਾਦਾ ਜੀ ਦਾ ਟਾਈਮ ਪਾਸ ਇਹੀ ਹੁੰਦਾ ਸੀ, ਕੁੰਡੀਆਂ ਕਈ ਵਾਰੀ ਪੁਰਾਣੇ ਘਰ ਦੇ ਵਿੱਚ ਇਹੀ ਸਾਰੇ ਘਰ ਵਾਕਈ। ਹਾਂ, ਮੇਰਾ ਉਹ ਸੀਗਾ ਸਭ ਤੋਂ ਪਹਿਲਾਂ ਪੁਰਾਣਾ, ਬਾਅਦ 'ਚ ਤੇ ਫਿਰ ਕਿੰਨੀ ਕਿੰਨੀ ਵਰਾਇਟੀ ਆਈ ਗਈ ਹੈ। ਹੁਣ ਤਾਂ ਹੁਣ ਆਪਣੇ ਘਰਾਂ ਦੇ ਵਿੱਚ ਤੇ ਤਾਲੇ ਹੁੰਦੇ ਹੀ ਨਹੀਂ, ਆਟੋਮੈਟਿਕ ਹੀ ਡੋਰ ਲੋਕ ਕਰਕੇ ਫਿਰ ਤੁਸੀਂ ਚਾਬੀ ਨਾਲ ਕਰ ਦਿਓ, ਪਰ ਤਾਲਾ ਕਿੱਥੇ ਲਗਾਉਂਦੇ ਹੋ, ਚਾਬੀ ਵਰਤਦੇ ਹੋ। ਹੁਣ ਤੇ
0: ਹੁਣ ਚਾਬੀ ਵੇਖੋ, ਤਾਲੇ ਵੀ ਸੇਫ ਨਹੀਂ ਨਾ ਰਹੇ।
1: ਹਾਂ, ਤਾਲੇ ਟੁੱਟੇ ਤਾਂ ਹੀ
0: ਲੱਗਦਾ ਵੀ ਜਿਹੜਾ ਸਾਹਮਣੇ ਦੀਦਾ ਵਾ ਉਹ ਤੇ ਇਹਨੇ ਵੀ ਤੋੜ ਲੈਣਾ, ਉਹਨੇ ਵੀ ਤੋੜ ਲੈਣਾ। ਹੁਣ ਦਿਨੋ ਦਿਨ ਨਵੀਆਂ ਨਵੀਆਂ ਚੀਜ਼ਾਂ ਆਉਣ ਲੱਗ ਪਈਆਂ ਹੁਣ ਸਾਹਮਣੇ।
1: ਫਿਰ ਰੋਮਨਸ ਨੇ ਜਿਵੇਂ ਲੋਕ ਸਿਸਟਮ ਆਇਆ, ਫਿਰ ਧੀਰੇ ਧੀਰੇ ਕਰਕੇ ਇੰਡੀਆ ਦੇ ਵਿੱਚ ਵੀ ਤਾਲੇ ਬਣਨੇ ਸ਼ੁਰੂ ਹੋਏ। ਹੁਣ ਇਹ ਮੈਨੂੰ ਨਹੀਂ ਪਤਾ ਸਟਾਰਟਿੰਗ ਕਿੱਥੋਂ ਹੋਈ, ਬਟ ਇੰਡੀਆ ਦੇ ਵਿੱਚ ਵੀ ਸਭ ਤੋਂ ਪਹਿਲਾਂ ਇਹ ਲੋਹੇ ਦੇ ਅਲੱਗ ਅਲੱਗ ਧਾਤੂ ਦੇ ਵੱਡੇ ਵੱਡੇ, ਮਤਲਬ ਪਹਿਲਾਂ ਇਹ ਕਹਾਵਤ ਹੁੰਦੀ ਸੀਗੀ, ਜਿੰਨਾ ਵੱਡਾ ਤਾਲਾ ਉਨੀ ਮਜ਼ਬੂਤੀ, ਤੇ ਹੁਣ ਤੇ ਲੋਕ ਰਿਹਾ ਹੀ ਨਹੀਂ, ਹੁਣ ਤੇ ਇੱਕ ਬਟਨ ਨੱਪੋ ਤੇ ਓਪਨ ਹੋ ਜਾਂਦਾ ਹੈ ਨਾ, ਭਾਵੇਂ ਗੈਰਾਜ ਡੋਰ ਹੋਵੇ, ਭਾਵੇਂ ਡੋਰਸ ਦੀ ਵੀ ਆਟੋਮੈਟਿਕ, ਐਪ ਦੇ ਵਿੱਚ ਵੀ ਤੁਸੀਂ ਐਪ ਡਾਊਨਲੋਡ ਕਰਕੇ, ਆਈ ਥਿੰਕ ਮੰਥਲੀ ਜਾਂ ਕੁਛ ਬਿਲ ਕਰਕੇ ਤੁਸੀਂ ਓਵਰ ਦਾ ਫੋਨ ਵੀ ਤੁਸੀਂ ਆਪਣੇ ਗੈਰਾਜ ਦਾ ਡੋਰ ਓਪਨ ਕਰ ਸਕਦੇ ਹੋ। ਹੁਣ ਤੇ ਕਿੰਨੇ ਵਧੀਆ ਵਧੀਆ ਸਿਸਟਮ ਹੈ,
0: ਹਾਂ, ਤੁਸੀਂ ਐਕਸੈਸ ਦੇ ਦਿੰਦੇ ਹੋ, ਉਹ ਤਾਂ ਬਹੁਤ ਕੁਛ ਆ। ਤੁਸੀਂ ਮੰਨ ਲਓ ਤੁਹਾਡੇ ਘਰ ਕੋਈ ਆਇਆ ਵਾ, ਤੁਸੀਂ ਉਹਨੂੰ 5 ਮਿੰਟ ਦੀ ਐਕਸੈਸ ਦੇ ਦਿੰਦੇ ਹੋ ਵੀ ਹਾਂ, ਇੱਕ ਵਾਰੀ ਸਿਰਫ ਖੋਲ ਦੇਣਾ ਤੁਸੀਂ, ਉਹ ਇੱਕ ਵਾਰੀ ਸਿਰਫ ਖੋਲ ਪਾਊਗਾ ਉਹ ਕੋਡ ਦੇ ਨਾਲ, ਉਹ ਤਾਂ ਬੜਾ ਕੁਛ ਆ ਗਿਆ।
1: ਹਾਂਜੀ, ਹਾਂ, ਤੇ ਇਹ ਸ਼ੁਰੂਆਤ ਸੀਗੀ ਮਤਲਬ ਤਾਲਿਆਂ ਦੀ, ਬਾਕੀ ਤੇ ਫਿਰ ਅੱਗੇ ਅੱਗੇ ਆਪਾਂ ਦੇਖਦੇ ਹੀ ਹਾਂ। ਪਰ ਇਹ ਕਿ ਹਾਂ, ਜਿਵੇਂ ਤੁਸੀਂ ਕਿਹਾ, ਮੇਰੇ ਲਈ ਉਹ ਨਵੀਂ ਚੀਜ਼ ਸੀਗੀ ਸਕਰੂ ਅਨਸਕਰੂ ਵਾਲਾ ਤਾਲਾ, ਉਹ ਮੈਂ ਨਹੀਂ ਕਦੇ
0: ਤੇਜ਼ ਜੇ ਚੜਦੇ ਹੀ
1: ਨਾ ਮੈਂ ਕਦੇ ਦੇਖਿਆ ਨਾ
0: ਹੋਰ ਕਿਸੇ ਨੇ ਕੋਈ ਹੋਰ ਉਸ ਤੋਂ ਵੀ ਪੁਰਾਣੀ ਕੋਈ ਚੀਜ਼ ਜਾਂ ਕੋਈ ਵੱਖਰੀ ਕਿਸੇ ਤਰ੍ਹਾਂ ਦੀ ਵੇਖੀ ਆ
1: ਪੁਰਾਣੀ ਜੇ ਫਿਲਮਾਂ ਦੇਖੀਏ ਸਪੈਸ਼ਲੀ ਜਿਹੜੀ ਇੰਗਲਿਸ਼ ਫਿਲਮਾਂ ਉਹਨਾਂ ਦੇ ਵਿੱਚ ਨਾ ਗਲੇ ਦੇ ਵਿੱਚ ਤਾਲੇ ਦੀ ਚਾਬੀ ਜੀ ਪਾ ਕੇ ਰੱਖਦੇ ਸੀਗੇ ਉਹ ਵੀ ਮੈਨੂੰ ਲੱਗਦਾ ਡਿਫਰੈਂਟ ਜੇ ਤਾਲੇ ਹੁੰਦੇ ਹੋਣੇ ਹਨਾ
0: ਹਾਂ ਬਹੁਤ ਵੱਡੀਆਂ ਸੀ ਚਾਬੀਆਂ
1: ਚਾਬੀਆਂ
0: ਜਿੱਦਾਂ ਤੁਸੀਂ ਕਿਹਾ ਵੀ ਜਿੰਨਾ ਵੱਡੀ ਤਾਲਾ ਹੈ ਨਾ ਜਿਹੜੇ ਵੱਡੇ ਵੱਡੇ ਦਰਵਾਜ਼ੇ ਉਹਨਾਂ ਨੂੰ ਕਿੱਡੀ ਵੱਡੀ ਚਾਬੀ ਲੱਗਦੀ ਹੁੰਦੀ ਹੈ ਹਾਲੇ ਵੀ ਸਾਡੇ ਜਿੱਦਾਂ ਇੰਡੀਆ ਉੱਥੇ ਜਾਈ ਤਾਂ ਉਹ ਉੱਥੋਂ ਦੇ ਹਿਸਾਬ ਨਾਲ ਤਾਂ ਠੀਕ ਆ ਹੈਰਾਨੀ ਹੁੰਦੀ ਉਹ ਐਡੀ ਕਿੱਡੀ ਮਤਲਬ ਹੱਥ ਨਾਲੋਂ ਵੀ ਲੰਮੀ ਉਹ ਚਾਬੀ ਆ ਤਾਂ ਕਿੰਨੀ ਤਾਂ ਪਹਿਲਾਂ ਅੰਦਰ ਚੱਲ ਜਾਂਦੀ ਆ ਬੰਦੇ ਯਕੀਨ ਨਹੀਂ ਲੱਗਦਾ ਉੱਥੋਂ ਜੋ ਜਾ ਕੇ ਖੋਲੂ ਕੱਲੀ ਵਿਚਾਰੀ ਹੈ ਨਾ
1: ਹਾਂਜੀ ਐਗਜੈਕਟਲੀ
0: ਤੇ ਉਹ ਉੱਥੇ ਜਿਹੜੇ ਗੇਟਾਂ ਨੂੰ ਲੱਗਦੇ ਆ ਉਹ ਅਲੱਗ ਤਰ੍ਹਾਂ ਦੇ ਨੇ
1: ਮੈਨੂੰ ਲੱਗਦਾ ਜਿਹੜੇ ਰਾਜਸਥਾਨ ਵਾਲੇ ਜੇ ਕਿੱਥੇ ਵੀ ਤੁਸੀਂ ਚਲ ਜਾਓ ਰਾਜਸਥਾਨ ਦੇ ਵਿੱਚ ਤੇ ਉੱਥੇ ਤੇ ਐਵੇਂ ਰਾਹ ਦੇ ਵਿੱਚ ਵੀ ਕਿੰਨੇ ਵੱਡੇ ਵੱਡੇ ਦਰਵਾਜ਼ੇ ਹੁੰਦੇ ਜੇ ਉਹਨਾਂ ਨੂੰ ਤਾਲਾ ਬੰਦ ਕਰਦੇ ਹੋਣੇ ਕਿਵੇਂ ਕਰਦੇ ਹੋਣੇ ਨਾ ਉਹਦੀ ਵੀ ਚਾਬੀ ਉੱਦਾਂ ਦੀ ਹੁੰਦੀ ਹੋਣੀ ਜਿਹੜੀ ਮੈਂ ਕਹਿ ਰਹੀ ਹਾਂ ਗੱਲੇ 'ਚ ਜਿਹੜੇ ਸੇਵਾਦਾਰ ਹੁੰਦੇ ਹੋਣੇ ਉਹਨਾਂ ਰਾਜਿਆਂ ਦੇ
0: ਉਹ ਫਿਰ ਉਹਨਾਂ ਸੇਫ ਰੱਖਣੀ ਨਾ ਵੀ ਮੇਰੇ ਕੋਲ ਰਵੇ ਗਵਾਚੇ ਨਾ
1: ਕਿਉਂਕਿ ਉਹ ਤੇ ਬਹੁਤ ਵੱਡੇ ਦਰਵਾਜ਼ੇ ਹੁੰਦੇ ਸੀ ਉਹਨਾਂ ਦੇ ਵਿੱਚ ਉੱਪਰ ਕਿੱਲਾ ਕਿੱਲਾ ਜੀ ਲੱਗੀ ਹੋਣੀ ਆ ਜਿਹੜੀ ਵੀ ਰਾਜਸਥਾਨ ਦੇ ਵਿੱਚ ਤੁਸੀਂ ਜਾਓ ਹੁਣ ਵੀ ਉਹ ਦਰਵਾਜ਼ੇ ਹੈ ਪਰ ਉਹ ਓਪਨ ਹੀ ਰਹਿੰਦੇ ਤੁਸੀਂ ਡਾਇਰੈਕਟ ਆਪਣੀ ਗੱਡੀ ਲੈ ਜਾਓ
0: ਸੋ ਚਾਬੀ ਜੀ ਅੱਜ ਚਾਬੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜੇਕਰ ਚਾਬੀ ਸੁਣ ਕੇ ਤੁਹਾਡੇ ਮਨ ਦੇ ਵਿੱਚ ਕੁਛ ਆਇਆ ਅਤੇ ਤੁਸੀਂ ਵੀ ਸਾਂਝਾ ਕਰ ਸਕਦੇ ਹੋ ਅਤੇ ਨਹੀਂ ਤਾਂ ਫਿਰ ਹੌਲੀ ਹੌਲੀ ਆਪਾਂ ਤੁਹਾਡੇ ਨਾਲ ਕਰੀ ਜਾਵਾਂਗੇ ਜੋ ਸਾਡੇ ਕੋਲ ਆਇਆ ਕਿਉਂਕਿ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਵੀ ਜਦੋਂ ਆਪਾਂ ਕੋਈ ਇੱਕ ਗੱਲ ਛੇੜਦੇ ਹਾਂ ਅਤੇ ਉਸ ਸਮੇਂ ਲੱਗਦਾ ਵਾ ਵੀ ਨਹੀਂ ਇਹਦੇ ਬਾਰੇ ਕੀ ਗੱਲ ਕਰਾਂਗੇ ਪਰ ਜਦੋਂ ਆਪਾਂ ਕੋਈ ਗੱਲ ਛੇੜ ਲੈਂਦੇ ਹਾਂ ਅਤੇ ਫਿਰ ਅੱਗੇ ਤੋਂ ਅੱਗੇ ਲੜੀ
1: ਬਣਦੀ ਜਾਂਦੀ
0: ਹੈ ਨਾ ਆਪਣੇ ਆਪ ਹੀ ਉਹ ਚੇਤਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੁਹਾਨੂੰ ਜਿਹੜੀਆਂ ਚੇਤੇ ਆਈਆਂ ਨੇ ਉਹ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਰਚਨਾ ਜੀ ਆਏ ਨੇ ਅਤੇ ਇਹਨਾਂ ਨੂੰ ਵੇਖਦੇ ਹਾਂ ਕਿਹੜੀ ਗੱਲਬਾਤ ਚੇਤੇ ਆਈ ਅਤੇ ਬਾਕੀਆਂ ਦਾ ਅੱਗੇ ਬੇਨਤੀ ਆ ਵੀ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ ਭਾਈ ਸਾਡਾ ਫਿਰ ਹੋ ਜਾਣਾ ਬ੍ਰੇਕ ਦਾ ਸਮਾਂ ਅਤੇ ਫਿਰ ਆ ਕੇ ਬਾਕੀ ਤੁਹਾਡੇ ਨਾਲ ਗੱਲਾਂ ਬਾਤਾਂ ਬਾਕੀਆਂ ਦੇ ਨਾਲ ਕਰਾਂਗੇ ਫਿਰ ਜਿਹੜਾ ਤੁਸੀਂ ਕਰਿਓ ਕਾਲ ਇੰਨਾ ਚਿਰ ਤੁਸੀਂ ਹੋਲ 'ਤੇ ਵੀ ਰਹਿ ਕੇ ਕੀ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਰਚਨਾ ਜੀ ਤੁਸੀਂ ਆਉਂਦੇ ਹੋ
2: ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਯਸ਼ ਜੀ
1: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
2: ਠੀਕ ਹੈ ਜੀ ਤੁਸੀਂ ਸੁਣਾਓ
1: ਬਿਲਕੁਲ ਵਧੀਆ ਧੜਕਨ ਸਹੀ ਚੱਲ ਰਹੀ ਹੈ ਤੁਹਾਡੀ
2: ਹਾਂਜੀ ਅੱਜ ਠੀਕ ਹੈ
1: ਇਹ ਕਹਿੰਦੇ ਮੈਂ ਜਦੋਂ ਗੱਲ ਕਰਦੀ ਹਾਂ ਮੇਰੀ ਧੜਕਨ ਵੱਧ ਜਾਂਦੀ ਹੈ ਰੇਡੀਓ ਤੇ
0: ਓਕੇ ਓਕੇ
2: ਨਾਰਮਲ ਆ ਰਹੀ ਨਾ ਹੁਣ ਠੀਕ ਹੋ ਜਾਏਗੀ
1: ਭਾਜੀ ਲੱਗਿਆ ਹੋਣਾ ਇਹ ਕਿਤੇ ਨਰਸਿੰਗ ਤੇ ਨੀ ਕਰਨ ਲੱਗੀ ਅਸ਼ ਕੀ ਹੋ ਗਿਆ ਧੜਕਨ ਦਾ ਚੈੱਕ ਕਰੇ
2: ਮੇਰੇ ਤਾਂ ਪੇਸ਼ੈਂਟ ਉੱਦਾਂ ਹੀ ਭੱਜ ਜਾਣੇ ਮੇਰੀ ਆਵਾਜ਼ ਸੁਣ ਕੇ ਭੱਜ ਜਾਣੇ ਪੇਸ਼ੈਂਟ ਦਾ ਮੇਰੇ
0: ਜਿਹੜਾ ਹੁਣ ਪਿਆ ਹੀ ਆ ਵਿਚਾਰਾ ਮੰਜੇ ਤੇ ਉਹਨੇ ਕਿੱਥੇ ਭੱਜਣਾ
2: ਛੋਟੀਆਂ ਛੋਟੀਆਂ ਚਾਬੀਆਂ ਜਾਂ ਕੁਛ ਹੈ ਮੈਨੂੰ ਯਾਦ ਹੈ ਸਾਡੇ ਘਰ ਜਿਹੜੀ ਗੋਦਰੇ ਦੀ ਅਲਮਾਰੀ ਹੈ ਨਾ ਉਹਦੇ ਚ ਇੱਕ ਛੋਟਾ ਜਿਹਾ ਲੋਕਰ ਹੁੰਦਾ ਨਾ ਮੇਨ ਜਿਹਨੂੰ ਮੰਮੀ ਤਾਲਾ ਲਾ ਕੇ ਇੱਕ ਉਹਦੇ ਚ
1: ਅੰਦਰ ਵੀ ਹੁੰਦਾ
2: ਹਾਂਜੀ ਉਹਦੇ ਚ ਸਪੈਸ਼ਲ ਕੋਈ ਗੋਲ ਜਿਹਾ ਪਾ ਕੇ ਨਾ ਉਹਦੀ ਚਾਬੀ ਮੰਮੀ ਨੇ ਗੋਦਰੇ ਦੀ ਅਲਮਾਰੀ ਚ ਅਗਰ ਤੁਹਾਨੂੰ ਯਾਦ ਹੋਏ ਲੈਫਟ ਸਾਈਡ ਔਰ ਰਾਈਟ ਸਾਈਡ ਦੇ ਦੋਨੋਂ ਸਾਈਡ ਤੋਂ ਨਾ ਜਿੱਥੇ ਹੈਂਗਰ ਹੈ ਉਹਦੇ ਚ ਜਿੱਦਾਂ ਆਪਾਂ ਪੇਪਰ ਪਾਉਣ ਲਈ ਜਗ੍ਹਾ ਹੁੰਦੀ ਹੈ ਕੁਛ ਵੀ ਆਪਾਂ ਪੇਪਰ ਉਹਦੇ ਚ ਠੀ ਹੁੰਦੀ ਸੀ ਚਾਬੀ ਤੇ ਅਸੀਂ ਕਈ ਵਾਰੀ ਕਹਿੰਦੇ ਤੁਸੀਂ ਉੱਥੇ ਕਹਿੰਦੇ ਨੀ ਇਹਦੇ ਚ ਕੁਛ ਐਕਸਟਰਾ ਸਮਾਨ ਪਿਆ ਇਹਨੂੰ ਸੇਫ ਰੱਖਣਾ ਹੈ ਪਤਾ ਨੀ ਲੱਗਦਾ ਉਦਾਂ ਪਤਾ ਨੀ ਲੱਗਦਾ ਨਾ ਕਿਸੇ ਨੂੰ ਖੋਲੋ ਕੇ ਉਹਦੇ ਅੰਦਰ ਵੀ ਲੋਕਰ ਹੈ ਤੇ ਉਹ ਚੀਜ਼ ਯਾਦ ਹੈ ਤਾਲੇ ਜਿੱਦਾਂ ਭਾਜੀ ਤੁਸੀਂ ਕਹਿ ਰਹੇ ਨਾ ਮੈਂ ਇੱਕ ਕਾਫੀ ਵੱਡਾ ਤਾਲਾ ਦੇਖਿਆ ਮੋਟਾ ਜਿਹਾ ਹੁੰਦਾ ਸੀ ਜਿੱਦਾਂ ਆਪਾਂ ਕਹਿ ਰਹੀ ਲੇਡੀਜ਼ ਵੱਡਾ ਵੱਡਾ ਜੂੜਾ ਨੀ ਕਰਦੀਆਂ ਮੈਂ ਉਹਨੇ ਸਾਈਜ਼ ਦਾ ਭਾਰਾ ਵੀ ਦੇਖਿਆ ਉਹ ਲੱਕੜ ਦੇ ਦਰਵਾਜ਼ੇ ਨੂੰ ਹਾਂਜੀ ਲੱਕੜ ਦੇ ਦਰਵਾਜ਼ੇ ਨੂੰ ਸਾਡੇ ਜਿੱਥੇ ਅਸੀਂ ਛੋਟੇ ਹੁੰਦੇ ਰਹਿੰਦੇ ਰਹਿੰਦੇ ਸੀ ਉਹਨਾਂ ਦੇ ਘਰ ਦੇ ਬਾਹਰ ਹੁੰਦਾ ਸੀ ਉਹਨਾਂ ਦਾ ਲੱਕੜ ਦਾ ਦਰਵਾਜ਼ਾ ਸੀਗਾ ਉਹ ਲਾਉਂਦੇ ਸੀ ਉਹਨੂੰ ਮੋਟਾ ਜਿਹਾ ਉਹਦੀ ਚਾਬੀ ਵੀ ਇੰਨੀ ਮੋਟੀ ਸੀ ਨਾ ਅੱਗੋਂ ਲੋਹੇ ਦੀ ਭਾਰੀ ਚਾਬੀ ਸੀਗੀ ਇਟ ਸੈਲਫ ਨਾ ਤੇ ਅਸੀਂ ਮੈਂ ਉਹ ਤਾਲਾ ਦੇਖਿਆ ਦਾ ਕਾਫੀ ਮੋਟਾ ਹੁੰਦਾ ਸੀ ਉਹ ਤਾਲਾ ਨਾ ਤੇ ਇੱਥੇ ਜਦੋਂ ਆਏ ਇੱਥੇ ਡਿਫਰੈਂਟ ਸੀਗੇ ਲੋਕ ਹੁਣ ਤਾਂ ਚਲੋ ਇੰਡੀਆ ਵੀ ਆਪਣੇ ਘਰਾਂ ਨੂੰ ਨੋਰਮਲ ਜਿਹੜੇ ਲੋਹੇ ਦੇ ਗੇਟ ਹੈ ਉਹਨਾਂ ਨੂੰ ਇੱਕ ਚਾਬੀ ਵਾਲਾ ਲੱਗਦਾ ਪਰ ਹਜੇ ਵੀ ਕਈ ਲੋਕ ਇੱਕ ਚਾਬੀ ਵਾਲਾ ਲਾ ਕੇ ਉੱਥੇ ਦੂਜਾ ਤਾਲਾ ਲਾ ਕੇ ਹੀ ਜਾਂਦੇ ਆ ਕਿ ਵੀ ਸੈਟੀਸਫੈਕਸ਼ਨ ਲਈ ਹਾਂਜੀ
1: ਟਰਸਟ ਇਸ਼ੂ
2: ਹਾਂਜੀ ਤੇ ਉਹਦੇ ਵਾਸਤੇ ਲਗਾ ਕੇ ਜਾਂਦੇ ਤੇ ਮੇਰੇ ਨਾਲ ਇੱਥੇ ਇੰਸੀਡੈਂਟ ਹੋਇਆ ਸੀ ਚਾਬੀ ਦਾ ਕਿ ਮੈਂ ਅਸੀਂ ਮੂਵੀ ਦੇਖਣ ਜਾਣਾ ਸੀ ਬਜਰੰਗੀ ਭਾਈਜਾਨ ਤੇ ਅਸੀਂ ਟਿਕਟਾਂ ਬੁੱਕ ਕਰ ਲਈਆਂ ਟਿਊਜ਼ਡੇ ਦਾ ਦਿਨ ਸੀਗਾ ਮੈਂ ਕਿਹਾ ਚਲੋ ਟਿਕਟ ਤੇ ਡਿਸਕਾਊਂਟ ਹੈ ਚੱਲਦੇ ਹਾਂ ਜੀ ਵਿਲੇਜ ਸਿਨੇਮਾ ਚ ਮੂਵੀ ਦੇਖਣ ਜਦੋਂ ਮੈਂ ਕਾਹਲੀ ਕਾਹਲੀ ਚ ਸੀਗੀ ਕਿਉਂਕਿ ਮੈਨੂੰ ਸੀਗਾ ਕਿ ਹਾਏ ਸ਼ੋਅ ਸਟਾਰਟ ਨਾ ਹੋ ਜਾਏ ਮੈਂ ਡੋਰ ਲੋਕ ਕਰਤਾ ਮੈਨੂੰ ਲੱਗਾ ਚਾਬੀ ਇਹਨਾਂ ਨੇ ਚੱਕ ਲਈ ਜਦੋਂ ਮੈਂ ਗੱਡੀ ਚ ਬੈਠੀ ਮੈਂ ਕਿਹਾ ਚਾਬੀ ਕਹਿੰਦਾ ਮੈਂ ਤਾਂ ਚੁੱਕੀ ਨੀ ਉਹ ਮੂਵੀ ਦੇਖਣ ਦਾ ਮੂਡ ਵੀ ਖਰਾਬ ਹੋਇਆ ਪਹਿਲਾਂ ਮੈਂ ਕਿਹਾ ਚਲ ਛੱਡੋ ਪਰੇ ਨਹੀਂ ਜਾਣਾ ਫਿਰ ਅਸੀਂ ਉਹਨੂੰ ਲੋਕ ਸਮਿਥ ਵਾਲੇ ਨੂੰ ਕਾਲ ਕੀਤੀ ਉਹ ਕਹਿੰਦਾ ਕਿ ਮੈਂ ਇਸ ਟਾਈਮ ਡੈਨੀਨੋਂਗ ਵਾਲੀ ਸਾਈਡ ਤੇ ਹਾਂ ਤੇ ਮੈਂ ਅਰਾਊਂਡ 10 ਵਜੇ ਤੱਕ ਆਉਣਾ ਉਸ ਤੋਂ ਪਹਿਲੇ ਨੀ ਮੈਂ ਆ ਸਕਦਾ ਨਾ
0: ਓਕੇ
2: ਫਿਰ ਇਹਨਾਂ ਨੇ ਕਹਿੰਦੇ ਕਿ ਚੱਲ ਹੁਣ ਦੁਬਾਰ ਵੀ ਕਿੱਥੇ ਬੈਠਾਂਗੇ, ਜੂਨ ਜੁਲਾਈ ਦਾ ਹੀ ਸੀਗਾ ਆਈ ਥਿੰਕ ਟਾਈਮ ਨਾ, ਠੰਡ ਸੀ। ਤੇ ਫਿਰ ਅਸੀਂ ਮੂਵੀ ਦੇਖ ਕੇ ਆਏ, ਫਿਰ ਮੂਵੀ ਉਹਨੂੰ ਆ ਕੇ ਦੁਬਾਰਾ ਕਾਲ ਕੀਤੀ, ਫਿਰ ਸਾਡੀ ਨੇਬਰ ਸੀ, ਅਸੀਂ ਉਹਦੇ ਕੋਲ ਬਹਿ ਕੇ ਉੱਥੇ ਇਹਦੇ ਘਰ ਖਾਣਾ ਖਾਧਾ ਮੈਂ। ਤੇ ਮੈਨੂੰ ਉਹ ਦਿਨ ਨੀ ਭੁੱਲਦਾ, ਮੈਂ ਕਿਹਾ ਹਾਏ ਟਿਊਜ਼ਡੇ ਦਾ ਅਸੀਂ ਉਧਰੋਂ ਡਿਸਕਾਊਂਟ ਲਿਆ, ਇਧਰੋਂ 100 ਪਤਾ ਨੀ ਕਿੰਨੇ ਡਾਲਰ ਹੋ
1: ਗਏ। ਉਦੋਂ ਟਿਊਜ਼ਡੇ ਸਸਤੀ ਹੁੰਦੀ ਸੀ ਟਿਕਟਾਂ,
2: ਟਿਊਜ਼ਡੇ ਸਸਤੀ ਹੁੰਦੀ ਸੀ ਉਦੋਂ, ਪਰ ਉਹ ਚੀਜ਼
1: ਬਾਕੀ
2: ਇੱਕ ਮੂਵੀ ਦੇ ਬੰਦ ਕਰ ਦਿੱਤਾ ਸੀ, ਬਟ ਆਈ ਥਿੰਕ ਹੁਣ ਦੁਬਾਰਾ ਸਟਾਰਟ ਕਰ ਦਿੱਤਾ ਉਹਨਾਂ ਨੇ। ਤੇ ਉਹ ਚੀਜ਼ ਮੈਨੂੰ ਬਹੁਤ ਹੋਈ ਸੀ, ਮੈਂ ਕਿਹਾ ਹਾਏ ਮੂਵੀ ਵੀ ਦੇਖਣਗੇ, ਮੈਨੂੰ ਇੰਨਾ ਜ਼ਿਆਦਾ ਸੀ, ਮੈਂ ਹੀ ਫੋਰਸ ਕੀਤਾ ਸੀ ਕਿ ਮੈਂ ਸਲਮਾਨ ਖਾਨ ਦੀ ਮੂਵੀ ਦੇਖਣ ਜਾਣੀ, ਇਹਨਾਂ ਨੂੰ ਖਾਸ ਪਸੰਦ ਨਹੀਂ ਹੈ, ਪਰ ਫਿਰ ਮੈਨੂੰ ਲੱਗਾ ਕਿ ਨਹੀਂ ਜ਼ਬਰਦਸਤੀ ਕਈ ਵਾਰੀ ਨਾ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੇ ਉਹ ਚੀਜ਼ ਮੈਨੂੰ ਯਾਦ ਹੈ। ਇੱਥੇ ਵੀ ਇੱਕ ਅੱਧੀ ਵਾਰੀ ਇੱਦਾਂ ਹੋਇਆ ਕਿ ਚਾਬੀ ਜਿੱਦਾਂ ਮੈਨੂੰ ਭੁੱਲ ਗਈ, ਪਰ ਲੱਕੀਲੀ ਇਹਨਾਂ ਦੇ ਗੱਡੀ 'ਚ ਹੁੰਦਾ ਰਿਮੋਟ, ਤੇ ਮੈਂ ਮੇਕ ਸ਼ੋਰ ਜ਼ਰੂਰ ਕਰਦੀ ਹਾਂ ਨਿਕਲਣ ਲੱਗੇ ਕਿ ਮੇਰੇ ਕੋਲ ਚਾਬੀ ਹੈਗੀ ਹੈ। ਤੇ ਨਾਲੇ ਮੈਂ ਡੋਰ ਦਾ ਨਾ, ਜਦੋਂ ਵੀ ਕਈ ਲੋਕ ਉਹਨੂੰ ਡੋਰ ਨੂੰ ਪਿੱਛੋਂ ਜਦੋਂ ਆਪਾਂ ਲੋਕ ਓਪਨ ਕਰਦੇ ਹਾਂ ਤੇ ਲੋਕ ਨੂੰ ਘੁਮਾ ਦਿੰਦੇ ਆ ਨਾ ਕਿ ਆਟੋਮੈਟਿਕ ਡੋਰ ਬੰਦ ਹੋ ਜਾਏ, ਉਹ ਵੀ ਮੈਂ ਉਦੋਂ ਦਾ ਖਾਧਾ ਸੌਂਹ ਖਾ ਲਈ ਸੀ ਵੀ ਪਿੱਛੋਂ ਏਦਾਂ ਲੋਕ ਘੁਮਾ ਕੇ ਨੀ ਕਦੀ ਵੀ ਡੋਰ ਬੰਦ ਕਰਨਾ ਨਾ, ਵੀ ਚਾਬੀ ਨਾਲ ਹੀ ਕਰਨਾ, ਕਿਉਂਕਿ ਉਹ ਇੰਸੀਡੈਂਟ ਮਹਿੰਗਾ ਪਿਆ ਸੀਗਾ ਨਾ, ਤਾਂ ਕਰਕੇ ਟਿਕਟਾਂ ਦਾ ਵੀ ਖਰਚਾ ਤੇ ਉੱਤੋਂ ਲੋਕ ਸਮਿਥ ਦਾ ਵੀ।
0: ਜੀ ਜੀ ਬਿਲਕੁਲ। ਉਹ ਤੋਂ ਬਾਅਦ ਚ ਫਿਰ ਕਈ ਵਾਰੀ ਆਪਾਂ ਸੋਚਦੇ ਵੀ ਨਾ, ਜਾਂ ਕਈ ਆਪਾਂ ਏਦਾਂ ਦੇ ਕਈ ਲਾਈਵ ਹੁੰਦੇ ਆ ਢੰਗ ਤਰੀਕੇ ਜਿਹੇ ਜਗਾੜ ਵੀ ਆਪਾਂ ਹੁਣ ਅੱਗੇ ਤੋਂ ਆਹ ਚੀਜ਼ ਜਿਹੜੀ ਇੱਦਾਂ ਕਰਾਂਗੇ, ਬੈਕਅਪ ਜਿਹੜਾ ਇਸ ਤਰੀਕੇ ਦੇ ਨਾਲ ਆਪਾਂ ਰੱਖ ਕੇ ਚੱਲਾਂਗੇ।
2: ਅਸੀਂ ਅਸੀਂ ਕਿਸੇ ਦੇ ਕੋਲ ਰੱਖ ਸਕਦੇ ਹਾਂ ਚਾਬੀ, ਮੈਨੂੰ ਕਿਸੇ ਨੇ ਦਿੱਤੀ ਹੋਈ ਸੀ। ਇੱਕ ਮੈਨੂੰ ਯਾਦ ਹੈ ਕਿ ਮੇਰੀ ਸਰਜਰੀ ਹੋਈ ਸੀ 2021 ਦੇ ਵਿੱਚ, ਆਈ ਥਿੰਕ ਉਦੋਂ ਕੋਵਿਡ ਚੱਲਦਾ ਸੀਗਾ ਨਾ, ਤੇ ਮੈਂ ਆਪਣੇ ਜਿੱਦਾਂ ਮੇਰੇ ਫੈਮਿਲੀ ਫਰੈਂਡਸ ਆ ਉਹ ਵੀ ਆਨੇ ਮੈਨੂੰ ਹੋਸਪਿਟਲ ਤੋਂ ਪਿੱਕ ਕੀਤਾ ਸੀ, ਉਹਨਾਂ ਵੱਲ ਚਲੇ ਗਏ ਤੇ ਬੱਚਿਆਂ ਨੂੰ ਸਵੇਰੇ ਇਹਨਾਂ ਨੇ ਡ੍ਰੌਪ ਕੀਤਾ ਸੀ ਕਿਉਂਕਿ ਮੈਂ 6 ਵਜੇ ਚਲੀ ਗਈ ਸੀ ਹੋਸਪਿਟਲ, ਤੇ ਚਾਬੀ ਉਹਨਾਂ ਦੇ ਘਰ ਸੀ, ਸਾਨੂੰ ਚਾਬੀ ਚੁੱਕਣੀ ਯਾਦ ਹੀ ਨਹੀਂ ਰਹੀ। ਤੇ ਉਦੋਂ ਚਾਬੀ ਇੱਕੋ ਹੀ ਹੁੰਦੀ ਸੀ, ਫਿਰ ਹੁਣ ਉਹ ਅਸੀਂ ਸਨਸ਼ਾਈਨ ਰਹਿੰਦੇ ਸੀ, ਉਹ ਟਾਰਨੇਟ ਰਹਿੰਦੇ ਸੀ, ਹੁਣ ਉੱਥੋਂ ਵਾਪਸ ਆਉਣ ਮਤਲਬ ਅਸੀਂ ਫਿਰ ਅੱਧਾ ਘੰਟਾ ਜ਼ਿਆਦਾ ਲੱਗਣਾ ਸੀ। ਉਹ ਜਿਹੜਾ ਸਾਡਾ ਡੋਰ ਸੀ ਨਾ, ਉਹਦੀ ਜਾਲੀ ਜਿੱਦਾਂ ਉਹ ਡਬਲ ਡੋਰ ਸੀ, ਇੱਕ ਸਿਕਿਉਰਿਟੀ ਡੋਰ ਸੀ, ਇੱਕ ਵੁਡਨ ਡੋਰ ਸੀਗਾ ਨਾ, ਫਿਰ ਅਸੀਂ ਕੀ ਕੀਤਾ, ਅਸੀਂ ਉਹਦਾ ਨਾ, ਕਿਉਂਕਿ ਦੂਜੇ ਵਾਲੇ ਦੀ ਚਾਬੀ ਸੀਗੀ ਜਿਹੜਾ ਸਿਕਿਉਰਿਟੀ ਡੋਰ ਸੀ ਉਹਦੀ ਨੀ ਸੀਗੀ ਇਹਨਾਂ ਦੇ ਕੋਲ ਨਾ, ਇਹਨਾਂ ਨੇ ਉਹਨੂੰ ਵੀ ਲੋਕ ਲਗਾ ਤਾ, ਉਹਦੀ ਸਿੰਗਲ ਚਾਬੀ ਸੀ, ਉਹਦੀ ਥੋੜੀ ਜਿਹੀ ਜਾਲੀ ਟੁੱਟੀ ਹੋਈ ਸੀ ਥੋੜੀ ਜਿਹੀ, ਫਿਰ ਇਹਨਾਂ ਨੇ ਕਿਤੋਂ ਸਕਰੂ ਡਰਾਈਵਰ ਕੋਈ ਪੱਤੀ ਲੱਭ ਗਈ ਸੀ, ਉਹ ਜਾਲੀ ਥੋੜੀ ਜਿਹੀ ਤੋੜੀ, ਉਹਦੇ ਨਾਲ ਉਂਗਲ ਪਾ ਕੇ ਅਸੀਂ ਲੋਕ ਖੋਲਿਆ। ਫਿਰ ਉਹ ਦੋ ਇੰਸੀਡੈਂਟ ਉਸ ਘਰ ਦੇ ਸਾਨੂੰ ਯਾਦ ਹੈ, ਪਰ ਲੱਕੀਲੀ ਉਦੋਂ ਲੋਕ ਸਮਿਥ ਨਹੀਂ ਬੁਲਾਉਣਾ ਪਿਆ।
1: ਅਨਸਕਰੂ ਕਰਕੇ, ਕਿਉਂਕਿ ਹਰ ਗੱਡੀ ਦੇ ਵਿੱਚ ਕਾਰਾਂ ਦੇ ਵਿੱਚ ਤੇ ਹੁੰਦਾ ਹੀ ਸਮਾਨ ਮਾੜਾ ਮੋਟਾ, ਅਸੀਂ ਵੀ ਇੱਕ ਬਾਰੀ ਪੂਰੀ ਬਾਹਰ ਕੱਢ ਕੇ ਅੰਦਰ, ਮੈਂ ਛੋਟੀ ਜਿਹੀ ਆਉਂਦੀ ਕਹਿੰਦੀ ਜਾ ਤੂੰ ਟੱਪ ਕੇ ਅੰਦਰ ਖੋਲ, ਮੈਂ ਨੀ ਦਿੰਦਾ $100 ਅਗਲੇ ਨੂੰ, ਮੈਨੂੰ ਟਪਾ ਕੇ ਅੰਦਰ ਆਪਣੇ ਘਰ ਚ।
2: ਫਿਰ ਬਹੁਤ ਗੁੱਸਾ ਆਉਂਦਾ ਆਪਣੇ ਤੇ ਵੀ, ਹਾਏ ਡਬਲ ਚੱਕ ਕਿਉਂ ਨੀ ਕੀਤਾ, ਜਦੋਂ ਅਸੀਂ ਉਹਨਾਂ ਨੂੰ ਸਵੇਰੇ ਦੱਸਿਆ ਕਿ ਅੱਧਾ
1: ਫਿਰ ਉਹ ਸ਼ੋਅ ਥੋੜੀ ਨਾ ਕਰ ਰਹੇ, ਅੰਦਰੋਂ ਅੰਦਰੋਂ ਤੁਸੀਂ ਹੁੰਦੇ ਰਹੋ, ਲੇਕਿਨ ਉਹ ਤੁਸੀਂ ਆਪਣੇ ਫੇਸ ਤੇ ਉਹ ਐਕਸਪ੍ਰੈਸ਼ਨ ਨਿਊਟਰਲ ਜਿਹਾ ਰੱਖਣਾ ਪੈਂਦਾ, ਕਿਉਂਕਿ ਜੇ ਥੋੜਾ ਜਿਹਾ ਵੀ ਆਪਾਂ ਢਿੱਲ ਛੱਡੀ ਫਿਰ ਤੇ ਫਿਰ ਅਗਲਾ ਤੇ ਮਾਈਕ ਲੈ ਕੇ ਰੈਡੀ
2: ਕਰੇਗਾ ਨਾ।
1: ਪਰ ਵਾਕਈ ਮੈਨੂੰ ਲੱਗਦਾ ਹੁਣ ਦੀ ਲਾਈਫ ਫਿਰ ਵੀ, ਪਰ ਜਿਹੜੇ ਸਟੂਡੈਂਟ ਲਾਈਫ ਦੇ ਵਿੱਚ ਹੁੰਦਾ ਨਾ, ਉਦੋਂ ਚਾਬੀ ਬੜੀ ਕੀਮਤੀ ਸੀਗੀ, ਭਾਵੇਂ ਗੱਡੀ ਦੀ ਚਾਬੀ ਹੋਵੇ ਭਾਵੇਂ ਘਰ ਦੀ, ਕਿਉਂਕਿ ਕਈ ਲੋਕ ਸ਼ੇਅਰਿੰਗ 'ਚ ਰਹਿੰਦੇ ਸੀ। ਕਈ ਵਾਰੀ ਇਹ ਵੀ ਹੁੰਦਾ ਸੀ ਨਾ ਕਿ ਤੁਸੀਂ ਨਿਕਲਣਾ ਅਤੇ ਮਤਲਬ ਸ਼ੇਅਰਿੰਗ ਵਾਲੇ ਘਰ 'ਚ ਦੋ ਹੀ ਚਾਬੀਆਂ ਨਾ, ਅੱਧੀ ਇੱਕ ਫੈਮਿਲੀ ਇੱਕ ਦੇ ਕੋਲ, ਕਿ ਜੇ ਤੁਹਾਡੀ ਕਿਸੇ ਤੁਸੀਂ ਉਹਨਾਂ ਤੁਹਾਨੂੰ ਪਤਾ ਉਹਨਾਂ ਕੋਲ ਸਪੇਅਰ ਹੈ, ਪਰ ਤੁਸੀਂ ਮੰਗਣ 'ਚ ਵੀ ਉਹ ਵੀ ਚੱਕਰ ਹੈਗਾ।
2: ਚਾਬੀ ਓਦਾਂ ਪ੍ਰਟੈਂਡ ਕੀਤੀ ਹੁੰਦੀ ਸੀ ਕਿੱਥੇ ਪਈ ਹੈ, ਜੇ ਗਲਤੀ ਨਾਲ ਕੋਈ ਘੁਮਾ ਦੇਵੇ, ਪਰ ਉਹ ਡੋਰ ਆਲਵੇਸ ਖੁੱਲਾ ਹੁੰਦਾ ਸੀ 24/7, ਕਦੀ ਲੋਕ ਨੀ ਲਾਇਆ ਸੀ ਉਹਨੂੰ।
3: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਟੈਨਸ਼ਨ ਮੇਰੀ ਟੈਨਸ਼ਨ
1: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
1: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
3: ਜਾਂ 90-77-97-33
1: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
1: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
4: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com।

0: au. Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ. Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade in ਅਤੇ finance. Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ. Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles. Trade in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ. Business plate ਲਈ ਗੱਲ ਕਰੋ. Vehicle experts, Tim Forbes ਜਾਂ Corey ਨਾਲ. Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready, set, Ford.
1: ਮੇਰਾ ਦੇਸ਼ Incredible India. ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ. ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ. ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ. ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394. ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ. ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ.
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ. ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ. ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ.
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
3: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ.
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ. ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ. ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ. ਤੁਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ. ਫੋਰ ਮੋਰ ਇਨਫੋ ਕਾਲ 0499-2535-45 ਤੇ.
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ. ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ. ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ. ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ.
6: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਨੇ ਕਰੀ ਫਿਰ ਤੋਂ ਤੁਹਾਡਾ ਸਵਾਗਤ. ਗੱਲਾਂ ਬਾਤਾਂ ਚਾਬੀਆਂ ਦੀਆਂ ਹੋ ਰਹੀਆਂ ਸੀ, ਜਿੰਦਿਆਂ ਦੀਆਂ ਹੋ ਰਹੀਆਂ ਸੀ, ਅਤੇ ਇਸ ਹਿੱਸੇ ਦੇ ਵਿੱਚ ਆਪਾਂ ਅਗਲੀਆਂ ਜਾਣਕਾਰੀਆਂ ਵੱਲ ਵੱਧਦੇ ਹਾਂ. ਆਸਟ੍ਰੇਲੀਆ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ, ਇੱਥੇ ਕੀ ਚੱਲਦਾ ਅਤੇ ਕਿੱਦਾਂ ਚੱਲਦਾ, ਅਤੇ ਜੋ ਤੁਹਾਨੂੰ ਪਤਾ ਉਹ ਤੁਸੀਂ ਵੀ ਦੱਸਿਓ, ਅਤੇ ਨਾਲ ਸਾਨੂੰ ਇਹ ਵੀ ਦੱਸਿਓ ਸੋਚ ਕੇ ਵੀ ਇੱਕ ਘਰ ਦੇ ਵਿੱਚ ਭਲਾ ਕਿੰਨੇ ਕੁ ਤਰ੍ਹਾਂ ਦੇ ਤਾਲੇ ਹੁੰਦੇ, ਕਿੰਨੇ ਕੁ ਤਰ੍ਹਾਂ ਦੀਆਂ ਚਾਬੀਆਂ ਅਲੱਗ ਅਲੱਗ ਸਾਨੂੰ ਕੈਰੀ ਕਰਨੀਆਂ ਪੈਂਦੀਆਂ, ਇਹ ਵੀ ਇੱਕ ਵਾਰੀ ਸੋਚ ਕੇ ਸਾਡੇ ਨਾਲ ਸਾਂਝ ਪਾਇਓ. ਮੇਰੇ ਨਾਲ ਨੇ ਯਸ਼ਪ੍ਰੀਤ.
7: ਹਾਂਜੀ ਬਿਲਕੁਲ, ਇਹ ਤਾਂ ਹੈ ਹੀ, ਵਾਕਈ ਜਿੰਨੀ ਚੀਜ਼ਾਂ ਉੰਨੀ ਚਾਬੀਆਂ ਅਤੇ ਉੰਨੀ ਜ਼ਿੰਮੇਦਾਰੀਆਂ. ਅਤੇ ਹਰ ਇੱਕ, ਮੈਨੂੰ ਲੱਗਦਾ ਜਿਵੇਂ ਰਚਨਾ ਜੀ ਕਹਿ ਕੇ ਗਏ ਨਾ, ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਇਮੋਸ਼ਨਲ ਜਾਂ ਇੱਕ ਫਨੀ ਸਟੋਰੀ ਚਾਬੀਆਂ ਤੋਂ ਲੈ ਕੇ, ਮਤਲਬ ਭਾਵੇਂ ਪੁਰਾਣੀ ਕਹਿ ਲਓ ਭਾਵੇਂ ਨਵੀਂ ਕਹਿ ਲਓ, ਕੋਈ ਨਾ ਕੋਈ ਤਾਂ ਜੁੜੀ ਹਰ ਇੱਕ ਨੂੰ ਯਾਦ ਆ ਹੀ ਰਹੀ ਹੋਣੀ. ਮੇਰੇ ਨਾਲ ਤਾਂ ਹੁਣੇ ਤਾਜ਼ੀ ਤਾਜ਼ੀ ਵਾਪਰੀ ਹੈ. ਜਦੋਂ ਹੁਣੇ 2-3 ਦਿਨ ਪਹਿਲਾਂ ਅਸੀਂ ਗੱਡੀ ਵੇਚੀ ਹੈ ਜਿਹੜੀ ਮੈਂ ਚਲਾਉਂਦੀ ਹਾਂ, ਅਤੇ ਨਾ ਹੁਣ ਆਪਾਂ ਵਾਪਸ ਜਦੋਂ ਗੱਡੀ ਦੇ ਰਹੇ ਸੀਗੇ ਲੈਣ ਆਇਆ, ਆਪਣੇ ਹਿਸਾਬ ਨਾਲ ਮੈਂ ਸਾਰਾ ਸਮਾਨ ਇੱਕ ਇੱਕ ਕੱਲੀ ਕੱਲੀ ਚੀਜ਼ ਗੱਡੀ 'ਚ ਕੱਢਤੀ. ਕਾਰ ਸੀਟ ਹੋ ਗਈ, ਜਿਹੜਾ ਮੋਬਾਈਲ ਟੰਗਣ ਦਾ, ਦੁਨੀਆਂ ਭਰ ਦੇ ਬੱਚਿਆਂ ਦਾ ਸਮਾਨ ਪਿਆ ਹੁੰਦਾ, ਗਲੋਫ ਬਾਕਸ, ਮਤਲਬ ਕਿੰਨਾ ਕੁਛ ਤਾਂ ਆਪਾਂ ਕੈਰੀ ਕਰਕੇ ਚੱਲਦੇ ਹਾਂ ਗੱਡੀ ਦੇ ਵਿੱਚ, ਹੈ ਨਾ. ਆਪਣੇ ਹਿਸਾਬ ਨਾਲ ਸਿਆਣੀ ਬਣ ਕੇ ਮੈਂ ਇੱਕ ਇੱਕ ਚੀਜ਼ ਹੈ ਕਿ ਹਾਂ ਚਲੋ ਮੇਰੀ ਗੱਡੀ ਮੈਂ ਖਾਲੀ ਕਰਤੀ. ਦਿਮਾਗ ਦੇਖੋ, ਕੁਦਰਤੀ ਮੈਨੂੰ ਇੱਕ ਕਾਲ ਆਇਆ ਹੋਇਆ ਸੀਗਾ, ਉਦੋਂ ਮੈਂ ਕਿਸੇ ਨਾਲ ਗੱਲ ਕਰਦੇ ਕਰਦੇ ਉਹ ਬੰਦਾ ਆ ਗਿਆ, ਅਤੇ ਉਹਨੇ ਕਿਹਾ ਕਿ ਠੀਕ ਹੈ ਮੈਂ ਹੀ, ਅਤੇ ਮੈਂ ਉਹਨੂੰ ਪੂਰੀ ਚਾਬੀ ਦਾ ਗੁੱਛਾ ਹੀ ਫੜਾਤਾ, ਉਹਦੇ 'ਚ ਮੇਰੀ ਸਾਰੀ ਚਾਬੀਆਂ.
6: ਅੱਛਾ,
7: ਸਪੇਅਰ ਕੀ ਦਿੱਤੀ ਪਹਿਲਾਂ, ਠੀਕ ਹੈ. ਉਹ ਗੁੱਛਾ ਪਤਾ ਨਹੀਂ, ਮਤਲਬ ਐਵੇਂ ਹੋਇਆ ਕਿ ਇੱਕਦਮ ਹੀ ਬੱਚਿਆਂ ਨੇ ਦਰਵਾਜ਼ਾ ਖੋਲ੍ਹਤਾ. ਮੈਂ ਜਦਕਿ ਇਹਨਾਂ ਨੂੰ ਸਮਝਾਇਆ ਹੋਇਆ, ਪਰ ਐਕਸਾਈਟਮੈਂਟ ਦੇ ਵਿੱਚ, ਕਿਉਂਕਿ ਉਹ ਜਿਹੜੀ ਕਾਰ ਲੋਡ ਕਰਕੇ ਲੈ ਕੇ ਜਾਂਦੇ ਉਹ ਵਾਲੀ ਲੈ ਕੇ ਆਏ ਸੀ, ਅਤੇ ਇਹਨਾਂ ਨੇ ਕੈਮਰੇ 'ਚ ਦੇਖ ਲਿਆ ਬੱਚਿਆਂ ਨੇ, ਅਤੇ ਉਹ ਓਵਰ, ਮਤਲਬ ਹੋ ਜਾਂਦਾ ਨਾ ਪਜ਼ਲ ਜਿਹਾ ਹੋ ਕੇ ਬੰਦਾ. ਆਲਰੇਡੀ ਮੈਂ ਥੋੜ੍ਹੀ ਇਮੋਸ਼ਨਲ ਸੀਗੀ ਕਿ ਹਾਂ ਮੇਰੀ ਗੱਡੀ ਜਾ ਰਹੀ ਹੈ, ਅਤੇ ਮੈਂ ਉਹਨੂੰ ਪੂਰਾ ਗੁੱਛਾ ਹੀ ਫੜਾ ਦਿੱਤਾ. ਮੈਂ ਕਿਹਾ ਗਏ ਹੁਣ ਤਾਂ, ਮੈਨੂੰ ਫਟਾਫਟ ਰਿਅਲਾਈਜ਼ ਵੀ ਹੋ ਗਿਆ ਥੋੜ੍ਹੀ ਦੇਰ ਦੇ ਵਿੱਚ, ਕਿਉਂਕਿ ਥੋੜ੍ਹੀ ਦੇਰ ਦੇ
6: ਵਿੱਚ ਚਲ ਗਏ
7: ਉੱਤੇ, ਗਿਆ ਇੱਥੇ ਮਿੰਟਾਂ 'ਚ ਭੱਜ ਗਿਆ ਉਹ ਤੇ ਗੱਡੀ ਲੈ ਕੇ, ਅਤੇ ਆਪਾਂ ਵੀਡੀਓ ਬਣਾ ਲਈ, ਸਾਰੇ ਤਮਾਸ਼ਾ ਕਰ ਲਏ, ਲੇਕਿਨ ਇਹ ਨਹੀਂ ਆ

0: ਕੇ ਉਹਨੂੰ
1: ਗੱਡੀ ਜਾਂਦੀ ਦੀ ਵਾਹ ਆਉਂਦੀ ਦੀ ਬਣਾਉਂਦਾ ਮੰਨਾ ਅੱਛਾ
0: ਜਾਂਦੀ ਦੀ ਬਣਾਈ ਆ ਹੁਣ ਨਵੀਂ ਆਏਗੀ ਫਿਰ ਉਹ ਆਪਾਂ ਮਿਕਸ ਕਰਕੇ ਇੱਕ ਵੀਡੀਓ ਬਣਾਵਾਂਗੇ
1: ਅੱਛਾ
0: ਤੇ ਹੁਣ ਤੇ ਮੈਂ ਕਿਹਾ ਹੁਣ ਤੇ ਗਏ ਕੰਮ ਤਾਂ ਬੜੀ ਡਾਂਟ ਪੈਣੀ ਹੈ ਤੇ ਮੈਂ ਦੱਸਿਆ ਸਰਦਾਰ ਜੀ ਨੂੰ ਮਤਲਬ ਦੱਸਿਆ ਕਿ ਮਤਲਬ ਐਵੇਂ ਤੇ ਕਹਿੰਦੇ ਕਿ ਮਤਲਬ ਇੰਨਾ ਕੋਈ ਕਿਵੇਂ ਨਲਾਇਕ ਹੋ ਸਕਦਾ ਕਿ ਪੂਰਾ ਤੂੰ ਚਾਬੀ ਦਾ ਗੁੱਛਾ ਹੀ ਬਣਾਤਾ ਮਤਲਬ ਹੁਣ ਲੈਣ ਵਾਲੇ ਦੀ ਵੀ ਮਾਰੀ ਜਾਈਏ ਕਿ ਉਹਨੇ ਵੀ ਤੈਨੂੰ ਗੁੱਛਾ ਦਿੱਤਾ ਬੱਚਾ ਦੀ ਸਾਰੇ ਸਵਿਮਿੰਗ ਦੇ ਉਹ ਸਾਰਾ ਕੁਛ ਉਹਦੇ ਵਿੱਚ ਹੈ ਨਾ ਬੰਜ ਪੂਰਾ ਕੀ ਦਾ ਤੇ ਹੁਣ ਮੈਨੂੰ ਨੀ ਪਤਾ ਇਹ ਤੇ ਬਿਲਕੁਲ ਮਿਊਟ ਮੋਡ ਚ ਚਲੇ ਗਏ ਤੇ ਮੈਨੂੰ ਮਤਲਬ ਅੰਦਰੋਂ ਖਲਬਲੀ ਤੇ ਮੈਂ ਕਿਹਾ ਅੱਛਾ ਉਹ ਆਇਆ ਸੀਗਾ ਬੰਦਾ ਉਹ ਕਿੱਥੇ ਦਾ ਹੈ ਕਹਿੰਦੇ ਨਾਰੇ ਵਾਰਨ ਦਾ ਪਤਾ ਕਿੰਨੀ ਦੂਰ ਹੈ ਉਹ ਨਾਰੇ ਵਾਰਨ ਸੁਣ ਕੇ ਹੋਰ ਮੈਨੂੰ ਟੈਨਸ਼ਨ ਫਿਰ ਮੇਰੇ ਦਿਮਾਗ ਚ ਲਿਆ ਕਿ ਉੱਥੇ ਕੌਣ ਰਹਿੰਦਾ ਮੇਰੀ ਜਾਨ ਮੈਂ ਜਾਂਦਾ ਮੈਨੂੰ ਫਿਰ ਕਿੰਨੇ ਸਾਰੇ ਲੋਕ ਮਿਲ ਗਏ ਆਪਣੇ ਹਾਂਜੀ ਰੇਡੀਓ ਪਰਿਵਾਰ ਦੇ ਮੈਂ ਕਿਹਾ ਇੱਕ ਨੇ ਮਨਾ ਕੀਤਾ ਦੂਜੇ ਨੂੰ ਮੈਂ ਕਿਹਾ ਪੂਰਾ ਨਾਨਕਾ ਪਰਿਵਾਰ ਉਸ ਸਾਈਡ ਫਿਰ ਮੈਂ ਪਹਿਲਾਂ ਹੀ ਫੋਨ ਜਿਨ੍ਹਾਂ ਨੂੰ ਲਾਇਆ ਉਹਨੇ ਕਿਹਾ ਹਾਂ ਹਾਂ ਬਿਲਕੁਲ ਆਪਾਂ ਚੌੜ ਚ ਵਾਪਿਸ ਫੋਨ ਕੀਤਾ ਹੋ ਗਿਆ ਕੰਮ ਟੈਨਸ਼ਨ ਦੀ ਗੱਲ ਨੀ ਚਾਬੀਆਂ ਤੁਹਾਨੂੰ ਗੱਲ ਮਿਲ ਜਾਏਗੀ ਇੱਕ ਦਿਨ ਆਪਾਂ ਗੁਜ਼ਾਰਾ ਕਰ ਸਕਦੇ ਹਾਂ ਫਿਰ ਮੈਨੂੰ ਚਾਬੀ ਦਾ ਗੁੱਛਾ ਜਦੋਂ ਮਿਲਿਆ ਮਤਲਬ ਉਹਨਾਂ ਨੇ ਕਲੈਕਟ ਉਹ ਬੰਦੇ ਨੇ ਉਹਨਾਂ ਦੇ ਘਰੇ ਡ੍ਰੌਪ ਕਰਤਾ ਤੇ ਉਹਨਾਂ ਨੇ ਜਦੋਂ ਮੈਨੂੰ ਦਿੱਤਾ ਫਿਰ ਆਪਾਂ ਹੋਰ ਸ਼ੋਅ ਆਫ ਕਹਿੰਦੇ ਫਿਰ ਵੀ ਤੁਹਾਡੀ ਨਲਾਇਕੀ ਮਤਲਬ ਕਿੰਨੀ ਤੁਸੀਂ
1: ਇਹਦੇ ਨਾਲ ਨਲਾਇਕੀ ਤੇ ਨਹੀਂ ਜਾਂਦੀ
0: ਮੈਂ ਕਿਹਾ ਪਰ ਗੱਲ ਸਾਂਭੀ ਗਈ ਨਾ ਤੁਹਾਨੂੰ ਨਹੀਂ ਟਰੈਵਲ ਕਰਨਾ
1: ਕਈ ਬੰਦਿਆਂ ਤੇ ਮੈਨੂੰ ਹੈਰਾਨੀ ਹੁੰਦੀ ਕਈ ਵਾਰੀ ਕਦੇ ਜਦੋਂ ਪੁਰਾਣੀ ਵੀ ਗੱਡੀ ਲੈਣ ਜਾਈਏ ਨਾ ਤੇ ਉਹਨਾਂ ਨੇ ਈਵਨ ਪਹਿਲੀ ਚਾਬੀ ਜਿਹੜੀ ਉਹ ਵੱਖਰੀ ਸਾਂਭੀ ਹੁੰਦੀ ਹੈ ਮਤਲਬ ਮੈਂ ਆਪਣਾ ਜੇ ਵੇਖੀ ਤੇ ਸਾਨੂੰ ਤੇ ਪਤਾ ਹੁੰਦਾ ਵੀ ਇੱਕ ਹੀ ਹੈ ਯਾਰ ਦੂਜੀ ਕਿਤੇ ਲੱਭੂਗੀ ਤੇ ਦੇ ਦਾਂਗੇ ਆਪਾਂ ਤੇ ਇੱਦਾਂ ਹੀ ਵੇਚੀਆਂ ਜਦੋਂ ਵੇਚੀਆਂ
0: ਸੀਰੀਅਸਲੀ
1: ਪਰ ਕਈ ਬੰਦਿਆਂ ਦਾ ਵੇਖੀ ਵੀ ਉਹਨਾਂ ਨੇ ਸਾਰਾ ਕੁਛ ਐਂ ਪ੍ਰੋਪਰ
0: ਨਹੀਂ ਦੂਜੀ ਵੀ ਵਾਵਾ ਇੰਨੇ ਤਰੀਕੇ ਨਾਲ ਸਾਂਭ ਕੇ ਰੱਖੀ ਸੀਗੀ ਕਿ ਪੂਰਾ ਘਰ ਉਲਟ ਪੁਲਟ ਕਰਦਾ ਕਿ ਦੂਜੀ ਚਾਬੀ ਜਿਹੜੀ ਇੱਕ ਹੋਰ ਕੀ ਲੱਭਣ ਵਾਸਤੇ ਤੇ ਉਦੋਂ ਵੀ ਮਜ਼ਾ ਆਇਆ ਸੀ ਉਦੋਂ ਜਿੱਥੇ ਮਿਲੀ ਉਦੋਂ ਮੈਨੂੰ ਕੈਸ਼ ਮਿਲਿਆ ਬਹੁਤ ਸਾਰਾ ਜਿੱਥੇ ਰੱਖੀ ਸੀ ਮੈਂ ਕਿਹਾ ਵਾਹ
1: ਹੋਰ ਫਾਇਦਾ
0: ਮੈਂ ਕਿਹਾ ਹਾਂ ਇਹ ਤਾਂ ਮੈਂ ਹੀ ਰੱਖ ਕੇ ਭੁੱਲੀ ਸੀਗੀ
1: ਉਹ ਵੀ ਸੋਹਣੀ ਗੱਲ ਹੈ ਠੀਕ ਹੈ ਚਲੋ ਗੁੱਡ ਹੈ ਵਧੀਆ ਅੱਛਾ ਅੱਜ ਇੱਕ ਹੋਰ 2 ਵਜੇ ਜਿਹੜਾ ਤੁਹਾਨੂੰ ਵੈਸੇ ਤੇ ਜਿੰਨੀ ਕੁ ਚੱਲ ਰਹੀ ਹੈ ਖਬਰ ਆਪਾਂ ਖਬਰਾਂ 'ਚ ਵੀ ਸਾਂਝੀ ਕਰ ਚੁੱਕੇ ਹਾਂ ਤੁਹਾਡੇ ਤੱਕ ਪਹੁੰਚ ਚੁੱਕੀ ਹੋਊਗੀ ਪਰ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਜੇ ਆਪਾਂ ਵੈਸੇ ਤਾਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਸਟੇਟਸ ਅਲੱਗ ਅਲੱਗ ਟਾਈਮਿੰਗ ਹੈ ਪਰ ਔਜ਼ ਅਲਰਟ ਹੈ ਅੱਜ ਨੈਸ਼ਨਲ ਟੈਸਟ ਕੀਤਾ ਜਾ ਰਿਹਾ ਵਾ ਅੱਜ ਦੇ ਦਿਨ ਅਤੇ ਵਿਕਟੋਰੀਆ ਦੇ ਵਿੱਚ ਸੁਣ ਰਹੇ ਹੋ ਤਾਂ 2 ਵਜੇ ਕੀਤਾ ਜਾਊਗਾ ਸੋ ਐਮਰਜੈਂਸੀ ਅਲਰਟ ਸਿਸਟਮ ਹੈ ਜਿਹੜਾ ਕਿ ਆਸਟ੍ਰੇਲੀਆ ਭਰ ਦੇ ਵਿੱਚ ਨਵਾਂ ਇੰਟਰੋਡਿਊਸ ਕੀਤਾ ਜਾ ਰਿਹਾ ਸੋ ਅੱਜ ਯਾਨੀ ਕਿ 27 ਜੁਲਾਈ ਨੂੰ ਅਤੇ ਤੁਸੀਂ 2 ਵਜੇ ਦੇ ਕਰੀਬ ਪਰੇਸ਼ਾਨ ਨਾ ਹੋਇਓ ਜੇ ਕੋਈ ਤੁਹਾਡੇ ਫੋਨ ਦੇ ਉੱਤੇ ਕੋਈ ਮੈਸੇਜ ਆਇਆ ਕਿੱਦਾਂ ਦਾ ਮੈਸੇਜ ਆਊਗਾ ਇਹ ਖੈਰ ਤੁਸੀਂ ਜਾ ਕੇ ਅਤੇ ਆਪਣੇ ਸਾਡੇ ਪੇਜ ਦੇ ਉੱਤੋਂ ਤੁਸੀਂ ਜਾਣਕਾਰੀਆਂ ਵੇਖ ਲਿਓ ਅਤੇ ਜਾਂ ਫਿਰ ਸਰਚ ਮਾਰ ਲਓ ਤੁਸੀਂ ਔਜ਼ ਅਲਰਟ ਅਤੇ ਤੁਹਾਨੂੰ ਜਾਣਕਾਰੀਆਂ ਮਿਲ ਜਾਣਗੀਆਂ ਸਰਕਾਰ ਨੇ ਹਰ ਜਗ੍ਹਾ ਦੇ ਉੱਤੇ ਪਾਈਆਂ ਨੇ ਸੋ ਭਵਿੱਖ ਦੇ ਵਿੱਚ ਕਹਿੰਦੇ ਨੇ ਕਿ ਇਹਦੀ ਵਰਤੋਂ ਕੋਈ ਮਤਲਬ ਬੁਸ਼ ਫਾਇਰ ਹੋ ਜਾਂਦਾ ਵਾ ਕੁਹਾੜ ਆ ਜਾਂਦਾ ਤੂਫਾਨ ਆ ਜਾਂਦਾ ਵਾ ਕੋਈ ਕਿਸੇ ਕਿਸਮ ਦੀ ਕੋਈ ਜਨਤਕ ਐਮਰਜੈਂਸੀ ਹੋ ਜਾਂਦੀ ਹੈ ਕੋਈ ਸੁਰੱਖਿਆ ਖਤਰਾ ਹੋ ਜਾਂਦਾ ਤੁਹਾਡੇ ਆਸ ਪਾਸ ਅਤੇ ਮੋਬਾਈਲ ਦੇ ਉੱਤੇ ਤੁਰੰਤ ਜਿਹੜੀ ਆ ਉਹ ਸੂਚਨਾ ਤੁਹਾਨੂੰ ਭੇਜ ਦਿੱਤੀ ਜਾਊਗੀ ਅਤੇ ਉਹ ਬਿਲਕੁਲ ਇਸੇ ਤਰ੍ਹਾਂ ਦੀ ਹੋਊਗੀ ਜਿੱਦਾਂ ਦੀ ਅੱਜ ਤੁਹਾਨੂੰ ਭੇਜੀ ਜਾ ਰਹੀ ਹੈ ਅਤੇ ਹੁਣ ਜਿਹੜਾ ਇਹ ਸਿਸਟਮ ਹੈ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਲੋਕਲ ਕੌਂਸਲ ਨਾਲ ਤੁਹਾਨੂੰ ਰਜਿਸਟਰ ਹੋਣ ਦੀ ਲੋੜ ਨਹੀਂ ਹੈ ਤੁਸੀਂ ਜਿੱਥੇ ਵੀ ਹੋਵੋਗੇ ਉਹ ਉੱਥੋਂ ਦਾ ਤੁਹਾਡਾ ਜਿਹੜਾ ਲੋਕੇਸ਼ਨ ਪਿੱਕ ਕਰਕੇ ਉਹਦੇ ਆਸ ਪਾਸ ਦੀ ਹੀ ਤੁਹਾਨੂੰ ਭੇਜੂਗਾ ਜੋ ਵੀ ਅਲਰਟ ਉਹਦੇ ਆਸ ਪਾਸ ਹੋਊਗਾ ਵਿਕਟੋਰੀਆ ਨਿਊ ਸਾਊਥ ਵੇਲ ਕੁਈਨਜ਼ਲੈਂਡ ਤਸਮਾਨੀਆ ਏ ਸੀ ਟੀ ਦੁਪਹਿਰੇ 2 ਵਜੇ ਅਤੇ ਜਿਹੜੇ ਸੁਣ ਰਹੇ ਨੇ ਸਾਊਥ ਆਸਟ੍ਰੇਲੀਆ ਤੋਂ ਨੌਰਦਰਨ ਟੈਰੀਟਰੀ ਤੋਂ ਦੁਪਹਿਰੇ 1:30 ਵਜੇ ਉੱਥੋਂ ਦੇ ਲੋਕਲ ਸਮੇਂ ਦੇ ਅਨੁਸਾਰ ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ 12 ਵਜੇ
0: ਓਕੇ
1: ਸੋ ਇਹ ਤੁਸੀਂ ਮਤਲਬ ਖਾਸ ਧਿਆਨ ਰੱਖਿਓ ਅਤੇ ਹਾਂ ਜੇ ਮੰਨ ਲਓ ਤੁਸੀਂ ਕੰਮ ਕਾਰ ਦੇ ਉੱਤੇ ਹੋ ਤੁਸੀਂ ਤੁਹਾਨੂੰ ਲੱਗਦਾ ਵਾ ਵੀ ਤੁਹਾਨੂੰ ਉਹ ਡਿਸਟਰਬ ਨਾ ਕਰੇ ਅਤੇ ਫਿਰ ਚੱਲਦੇ ਨੂੰ ਤੁਸੀਂ ਬੰਦ ਸ਼ਾਇਦ ਨਹੀਂ ਕਰ ਪਾਓਗੇ ਉਸ ਤੋਂ ਪਹਿਲਾਂ ਤੁਸੀਂ ਆਪਣਾ ਫੋਨ ਜਿਹੜਾ ਉਹ ਤੁਸੀਂ ਉਹ ਕਰ ਲਓ ਕੀ ਉਹਨੂੰ ਕਹਿੰਦੇ ਬੰਦ ਕਰ ਲਓ ਅਤੇ ਜਾਂ ਫਿਰ ਤੁਸੀਂ ਉਹਨੂੰ ਫਲਾਈਟ ਮੋਡ ਦੇ ਉੱਤੇ ਕਰ ਲਓ ਤੁਸੀਂ ਸੋ ਉਹ ਫਿਰ ਤੁਹਾਡੇ ਠੀਕ ਹੋਊਗਾ ਹਾਂਜੀ ਬੇਨਤੀ ਹੈ ਜੀ ਜਿਹੜੇ ਇਸ ਟਾਈਮ ਹੋਲਡ ਦੇ ਉੱਤੇ ਨੇ ਜੇ ਤੁਸੀਂ ਮਤਲਬ ਆਪਣਾ ਮਿਊਟ 'ਤੇ ਰੱਖ ਲਓ ਤਾਂ ਜ਼ਿਆਦਾ ਬਿਹਤਰ ਹੈ ਅਤੇ ਮੇਰੇ ਕੋਲ ਤਾਂ ਸਿਰਫ ਇੱਕੋ ਹੀ ਫਿਰ ਸਲਿਊਸ਼ਨ ਹੈ ਵੀ ਮੈਨੂੰ ਤੁਹਾਡਾ ਫੋਨ ਕੱਟਣਾ ਪੈਣਾ ਅਤੇ ਫਿਰ ਲੰਮਾ ਸਮਾਂ ਤੁਸੀਂ ਇੰਤਜ਼ਾਰ ਕਰੋਗੇ ਉਹਦੇ ਲਈ ਮੁਸ਼ਕਲ ਹੈ ਅਤੇ ਤੁਸੀਂ ਪਲੀਜ਼ ਆਪਣਾ ਫੋਨ ਮਿਊਟ 'ਤੇ ਕਰ ਲਓ ਜੇਕਰ ਤੁਸੀਂ ਨਹੀਂ ਤੁਹਾਡੇ ਧਿਆਨ 'ਚ ਤਾਂ ਕਰੀ ਝਾਤੀ ਮਾਰ ਲਿਓ ਮੈਂ ਸਿਰਫ ਉਹਨਾਂ ਨੂੰ ਕਹਿ ਰਿਹਾ ਜਿਹੜੇ ਇਸ ਟਾਈਮ ਹੋਲਡ ਦੇ ਉੱਤੇ ਨੇ ਇੰਨੀ ਕੁ ਬੇਨਤੀ ਜਿਹੜਾ ਰੱਖਿਓ ਤੁਹਾਡੀ ਵਿੱਚ ਡਿਸਟਰਬੈਂਸ ਆ ਰਹੀ ਤੁਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੋ ਜਸਕੀਰ ਜੀ ਤੁਸੀਂ ਆਉਂਦੇ ਰਹੋ ਕੀ ਹਾਲ ਤੁਹਾਡਾ
2: ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ, ਕੀ ਹਾਲ ਚਾਲ
1: ਜੀ? ਸਤਿ ਸ਼੍ਰੀ ਅਕਾਲ ਜੀ ਸਕੀਰ ਜੀ,
0: ਤੁਸੀਂ ਕਿਵੇਂ ਹੋ?
2: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ ਰਣਜੋਤ ਅੰਕਲ ਜੀ ਤੇ ਯਸ਼ਪ੍ਰੀਤ ਆਂਟੀ ਜੀ?
1: ਜੀ ਅਸੀਂ ਵੀ ਠੀਕ ਹਾਂ,
0: ਅਸੀਂ ਵੀ ਠੀਕ ਹਾਂ।
1: ਤੁਸੀਂ ਦੱਸੋ ਕੀ ਖਾਦਾ?
2: ਬੜੇ ਪਿਆਰ ਨਾਲ ਬੋਲਦੀ ਹੈ ਸਵੇਰੇ ਸਵੇਰੇ। ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਨਿਆਣੇ ਰੌਣਕ ਲਾ ਦਿੰਦੇ ਸਵੇਰੇ ਸਵੇਰੇ, ਜੋ ਮਰਜ਼ੀ ਆ, ਪਰ ਨਿਆਣਿਆਂ ਦੀ ਇੱਕ ਆਪਣੀ ਵੱਖਰੀ ਰੌਣਕ ਹੁੰਦੀ ਆ।
0: ਬਿਲਕੁਲ
2: ਬਿਲਕੁਲ ਬਿਲਕੁਲ, ਉਹ ਰੌਣਕ ਜਿਹੜੀ ਘਰੋਂ ਵੀ ਨਿਕਲਦੀ ਆ ਨਾ, ਉਹ ਵੀ ਬੜੀ ਸੋਹਣੀ ਰੌਣਕ ਨਾਲ ਨਿਕਲਦੀ ਆ, ਤੇ ਉਹਨਾਂ ਨੂੰ ਤੇ ਝਿੜਕਾਂ ਦੇ ਦੇ ਕੇ ਕੱਢੀ ਦਾ ਕਿ ਜਾਓ ਹੁਣ ਸਕੂਲ। ਉਹ ਰੌਣਕ ਵੀ ਹੁੰਦੀ ਆ ਸਵੇਰੇ ਸਵੇਰੇ ਘਰ
0: ਕਈ ਵਾਰੀ, ਮਤਲਬ ਮੈਂ ਤੇ ਮੇਰੇ ਨਾਲ ਇੱਕ ਫਰੈਂਡ ਹੈ, ਤੇ ਅਸੀਂ ਚਾਹ ਬੱਚੇ ਛੱਡ ਕੇ ਨਾ ਕਦੇ ਮੇਰੇ ਘਰ, ਕਦੇ ਅਸੀਂ ਮੈਂ ਉਸਦੇ ਘਰ ਜਾਂਦੇ ਹਾਂ, ਤੇ ਫੇਵਰੇਟ ਟਾਈਮ ਹੈ ਫੇਵਰੇਟ ਟਾਈਮ।
1: ਉਹ ਕਹਿੰਦੇ ਅੱਛਾ ਸਕੂਲ ਜਾਣ ਨੂੰ?
0: ਨਹੀਂ ਨਹੀਂ, ਅਸੀਂ ਮੈਂ ਤੇ ਮੇਰੀ ਸਹੇਲੀ,
1: ਅੱਛਾ,
0: ਬੱਚੇ ਛੱਡ ਤੇ ਪਤੀ ਕੰਮ ਤੇ, ਤੇ ਅਸੀਂ ਦੋਨੇ ਬਹਿ ਕੇ ਚਾਹ ਪੀਂਦੇ ਆ,
2: ਚਾਹ ਪੀਓ,
0: ਹਾਂ, ਤੇ ਉਹ ਕਹਿੰਦੇ ਸ਼ਾਂਤੀ ਕੇ
2: ਜਾਂ ਸਾਰਿਆਂ ਦੇ ਉੱਠਣ ਤੋਂ ਪਹਿਲੇ ਇੱਕ ਕੱਪ ਚਾਹ ਪੀ ਲਓ ਸ਼ਾਂਤੀ ਨਾਲ, ਤੇ ਜਾਂ ਜਦੋਂ ਐਸ ਕੋਈ ਕਰਨਾ ਹੋਏ ਉਸ ਵੇਲੇ ਪੀਓ
0: ਨਜ਼ਾਰੇ।
1: ਮਤਲਬ ਤਾਂ ਤੁਹਾਡੀ ਨਾ ਬੀਬੀਆਂ ਦਾ ਵੀ ਇੱਕ ਦਿਨ ਵੱਖਰਾ ਕੋਈ ਏਦਾਂ ਦਾ ਹੀ ਹੋਣਾ ਚਾਹੀਦਾ ਪ੍ਰੋਗਰਾਮ, ਹੈ ਨਾ, ਜੋ ਮਤਲਬ ਕੀ ਚਾਹੁੰਦੀਆਂ ਜੇ ਤੁਸੀਂ।
2: ਸਮੱਸਿਆ
1: ਵਾ ਤੁਹਾਡੀ ਬੀਬੀਆਂ ਦੀ ਘਰੋਂ ਘਰ ਇਹੋ ਹੀ ਸਮੱਸਿਆ ਵਾ, ਤੁਹਾਨੂੰ ਨੀ ਪਤਾ ਲੱਗੀ ਹੋਇਆ ਵਾ।
0: ਮੈਨੂੰ ਲੱਗਦਾ, ਅੱਛਾ ਮੈਨੂੰ ਲੱਗਦਾ ਜੇ ਐਵੇਂ ਟਾਈਮ ਵੀ ਦਿੱਤਾ ਨਾ ਜਿਵੇਂ ਤੁਸੀਂ ਹੁਣੇ ਹੀ ਕਿਹਾ, ਤੇ ਉਸ ਚ ਵੀ ਅਸੀਂ ਕੀ ਕੀ ਦੱਸੀਏ, ਉਹ ਇੰਨੀ ਸਾਰੀ ਚੀਜ਼ਾਂ ਦਿਮਾਗ ਦੇ ਵਿੱਚ ਐਲਫਾ ਬੀਟਾ ਗਾਮਾ ਹੋ ਜਾਣੀ
1: ਕਿ ਜਦੋਂ ਕਿਤੇ ਪੁੱਛ ਲਓ ਨਾ, ਜਦੋਂ ਕਿਤੇ ਪੁੱਛ ਲਓ ਉਦੋਂ ਪਤਾ ਕੀ ਹੁੰਦਾ ਵਾ, ਪਤਾ ਹੀ ਆ ਤੁਹਾਨੂੰ,
0: ਪਤਾ ਹੀ ਆ ਤੁਹਾਨੂੰ,
1: ਫਿਰ ਪਤਾ ਹੀ ਸੀ, ਉਦੋਂ ਮੁੱਕਣੀ ਆ ਨਹੀਂ ਗੱਲ,
2: ਜਵਾਬ ਹੁੰਦਾ ਕੁਛ
0: ਨਹੀਂ,
1: ਕੁਛ ਵੀ ਨਹੀਂ, ਤੁਹਾਨੂੰ ਪਹਿਲਾਂ ਪਤਾ ਨਹੀਂ।
2: ਔਰ ਕਈ ਵਾਰੀ ਤਾਂ ਇੱਦਾਂ ਹੁੰਦਾ, ਇੰਨੀਆਂ ਸਾਰੀਆਂ ਗੱਲਾਂ ਹੁੰਦੀਆਂ ਇੱਕ ਟੌਪਿਕ ਤੇ ਗੱਲ ਕਰਦੇ ਕਰਦੇ, ਉਹ ਗੱਲ ਮਤਲਬ ਏ ਤੋਂ ਸ਼ੁਰੂ ਹੁੰਦੀ ਹੈ ਔਰ ਜ਼ੀ ਤੇ ਖਤਮ ਹੁੰਦੀ ਹੈ, ਔਰ ਮੇਰੇ ਹਸਬੈਂਡ ਮੇਰਾ ਮੂੰਹ ਦੇਖ ਰਹੇ ਹੁੰਦੇ ਕਿ ਇਹਨਾਂ ਦਾ ਕੋਈ ਲਿੰਕ ਹੈ ਆਪਸ ਵਿੱਚ ਜਾਂ ਅਲੱਗ ਅਲੱਗ ਹੈ, ਇਹਦੇ ਤੇ ਰਿਐਕਸ਼ਨ ਕਿੱਦਾਂ ਦਾ ਦੇਣਾ।
1: ਨਹੀਂ ਵੀ ਗੱਲ ਸਹੀ ਹੈ, ਮੈਨੂੰ ਲੱਗਦਾ ਤੁਹਾਨੂੰ ਨਾ ਟਾਈਮ ਦੇਣਾ ਚਾਹੀਦਾ ਵਾ ਕਿਸੇ ਦਿਨ ਬੀਬੀਆਂ ਨੂੰ, ਜਿਹੜੀਆਂ ਜਿਹੜੀਆਂ ਬੀਬੀਆਂ ਇੰਟਰਸਟਿੰਗ ਆ ਤੇ ਜਿਹੜੀਆਂ ਵਾਕਈ ਗੱਲ ਕਰ ਸਕਦੀਆਂ ਵਾ ਖੁੱਲ ਕੇ, ਇਹ ਨਹੀਂ ਵੀ ਫੇਰ ਉਹ ਬਹਿ ਕੇ ਉਹੀ ਕਹਿਣ ਵੀ ਤੁਹਾਨੂੰ, ਬਾਕੀ ਤੁਹਾਨੂੰ ਪਤਾ ਹੀ ਆ।
0: ਹੋਰ ਸੁਣਾਓ?
2: ਹੋਰ ਸੁਣਾਓ, ਤੁਸੀਂ ਸੁਣਨ ਵਾਲੇ ਬਣੋ, ਅਸੀਂ ਪਰੀਆਂ ਬੈਠੀਆਂ, ਤੁਸੀਂ ਸੁਣਨ ਵਾਲੇ ਬਣੋ,
0: ਸਾਨੂੰ ਮੰਚ ਚਾਹੀਦਾ ਹੈ।
1: ਚਲੋ ਜਾਓ, ਮੰਚ ਦਿੱਤਾ ਤੁਹਾਨੂੰ।
0: ਮੈਂ ਤੇ ਕਈ ਵਾਰੀ ਐਵੇਂ
1: ਰੱਖੋ ਤੁਸੀਂ ਟਾਈਮ, ਇੱਕ ਹਫ਼ਤਾ ਪੂਰਾ ਦਿੱਤਾ ਤੁਹਾਨੂੰ, ਜਾਓ 5 ਦਿਨ ਲਗਾਤਾਰ ਮੈਂ ਸਿਰਫ ਓਪਰੇਟ ਕਰੂੰਗਾ, ਤੁਸੀਂ ਕੱਢੋ ਤੁਸੀਂ ਆਪਣੀਆਂ ਪੜਾਸਾਂ ਤੁਸੀਂ, ਹਾਂ,
0: ਲੇਡੀਜ਼
1: ਸਪੈਸ਼ਲੀ, ਉਹ ਗੱਲਾਂ ਜਿਹੜੀਆਂ ਮੰਨ ਲਓ ਵੀ ਅਸੀਂ ਕਦੀ ਨਹੀਂ ਕੀਤੀਆਂ, ਇਹ ਕਹਿ ਕੇ ਤੁਸੀਂ ਕਰ ਲਈਆਂ, ਆਹ ਤੇ ਅਸੀਂ ਕਦੀ ਨਹੀਂ ਕੱਢੀਆਂ ਦਿਲੋਂ,
0: ਉਹ ਤੇ ਫਿਰ ਉਹ ਵੀ ਰੇਡੀਓ ਤੇ ਆ ਕੇ ਕੱਢਦੀ
1: ਪੈਂਦੇ ਮੁੱਕਰ ਗਈ ਜੇ ਦੂਜੀਆਂ ਦੱਸੋ।
0: ਬੀਬੀ
1: ਤੇ ਡਰ ਗਈ,
0: ਕਿੰਨਾ ਕੁਛ ਮੇਰਾ
2: ਚੱਲੂਗੀ, ਫਿਕਰ ਨਾ ਕਰੋ ਤੁਸੀਂ, ਛੋਟੀ ਆ ਨਾ ਹਜੇ,
1: ਨਹੀਂ ਤੁਹਾਨੂੰ ਸੁੱਖ ਨੂੰ ਲੈਣਾ ਪੈਣਾ ਵਾ, ਇਹਨਾਂ ਨੇ ਨੀ, ਇਹਨਾਂ ਨੇ ਮੌਕੇ ਤੇ ਸਾਥ ਛੱਡ ਜਾਣਾ ਜੀ,
0: ਆਪਣਾ ਸ਼ੋਅ ਖਤਮ ਹੋਇਆ ਭਾਜੀ, ਸਿਰ ਦਰਦ ਦੀ ਦਵਾਈ ਖਾ ਰਹੇ,
2: ਅਸੀਂ ਨਾਲ ਲਿਆਵਾਂਗੇ ਪੈਨਾਡੋਲ,
1: ਉਹ ਤੇ ਤੁਸੀਂ ਨਾਲੇ ਰੱਖੀ ਹੁੰਦੀ ਆ ਤੇ ਪਰਸ ਚ।
2: ਬਿਲਕੁਲ ਬਿਲਕੁਲ। ਅੱਛਾ, ਚਾਬੀਆਂ ਤੋਂ ਮੈਨੂੰ ਚੇਤਾ ਆਇਆ, ਥੋੜੇ ਦਿਨ ਪਹਿਲੇ ਮੈਂ ਕਿਸੇ ਨੂੰ ਦੱਸ ਰਹੀ ਸੀ, ਪੰਜਾਬੀ ਦੇ ਨਾ ਇੱਕ ਸਿੰਗਰ ਹੁੰਦੇ ਸੀਗੇ ਪੁਸ਼ਪਾ ਹੰਸ ਜੀ, ਉਹ ਸਾਡੇ ਘਰ ਦੇ ਨਾਲ ਉਹਨਾਂ ਦਾ ਘਰ ਸੀਗਾ, ਤੇ ਉਹਨਾਂ ਦੇ ਬੀਜੀ ਸੀ ਬਹੁਤ ਓਲਡ, ਤੇ ਜਦੋਂ ਆਂਟੀ ਨੇ ਤੇ ਅੰਕਲ ਨੇ ਕਿਧਰੇ ਜਾਣਾ ਹੁੰਦਾ ਸੀ ਨਾ, ਤੇ ਉਹ ਮੰਮੀ ਨੂੰ ਆਵਾਜ਼ ਮਾਰਦੇ ਸੀਗੇ ਕਿ ਮਨਪ੍ਰੀਤ ਬੱਚਿਆਂ ਨੂੰ ਨਾ ਇੱਧਰ ਛੱਡ ਜਾ ਕਿ ਬੀਜੀ ਇਕੱਲੇ ਨੇ, ਤੇ ਅਸੀਂ ਬੜੇ ਸ਼ੌਂਕ ਨਾਲ ਜਾਣਾ ਕਿ ਉਹਨਾਂ ਦੇ ਘਰ ਕੇਬਲ ਲੱਗਾ ਹੁੰਦਾ ਸੀ ਉਦੋਂ, ਤੇ ਫਿਲਮ ਦੇਖਣ ਨੂੰ ਮਿਲਦੀ ਸੀ ਟੀਵੀ ਤੇ, ਬੀਜੀ ਨੂੰ ਬੜਾ ਪਤਾ ਲੱਗਦਾ ਸੀ, ਉਹ ਸੁੱਤੇ ਰਹਿੰਦੇ ਸੀਗੇ ਆਪਣਾ, ਬਸ ਇੰਨਾ ਹੁੰਦਾ ਸੀ ਕੋਈ ਕੋਲ ਹੋਣਾ ਚਾਹੀਦਾ ਉਹਨਾਂ ਦੇ, ਤੇ ਇੱਕ ਵਾਰੀ ਮੰਮੀ ਪਾਪਾ ਨੂੰ ਵੀ ਕਿਤੇ ਜਾਣਾ ਪੈ ਗਿਆ, ਤੇ ਮੇਰਾ ਬ੍ਰਦਰ ਵੀ ਉਹਨਾਂ ਦੇ ਨਾਲ ਚਲਾ ਗਿਆ, ਮੈਨੂੰ ਇਹਨਾਂ ਨੇ ਦੇਤੀ ਚਾਬੀ, ਚਾਬੀ ਮੈਂ ਬੈਠੀ ਬੈਠੀ ਨਾ ਉਹਨਾਂ ਦੇ ਸੋਫੇ ਦੇ ਨਾ ਸਾਈਡ ਤੇ ਬਾਂਹ ਦੇ ਵਿੱਚ ਫਸ ਗਈ ਚਾਬੀ ਮੇਰੇ ਕੋਲੋਂ।
1: ਅੱਛਾ,
2: ਹੁਣ ਕੱਢਣ ਦੇ ਚੱਕਰ ਦੇ ਵਿੱਚ ਮੈਂ ਹੱਥ ਪਾਵਾਂ ਤੇ ਉਹ ਹੋਰ ਅੰਦਰ ਚਲੀ ਜਾਏ, ਮੈਂ ਫੇਰ ਹੱਥ ਪਾਵਾਂ ਉਹ ਹੋਰ ਅੰਦਰ ਚਲੀ ਜਾਏ,
0: ਮੈਨੂੰ ਸੋਫੇ ਵੀ
2: ਸ਼ਾਮੀ ਉਹਨਾਂ ਦੇ ਸੋਫੇ ਦੀ ਬਾਹ ਤੋੜਨੀ ਪਈ ਸਾਨੂੰ ਘਰ ਦੀ ਚਾਬੀ
1: ਇਕੱਠਾ
2: ਛੋਟਾ ਮੋਟਾ ਪੰਗਾ ਨੀ ਲਿੱਤਾ ਬਾਜੀ
0: ਅਸੀਂ ਇੱਕ ਇੱਕ ਉਹ ਵੀ ਹੁੰਦਾ ਸੀਗਾ ਕਿ ਨਾ ਐਕਸਟਰਾ ਚਾਬੀ ਬਣਾਉਣ ਵਾਸਤੇ ਸਾਬਣ ਤੇ ਨਾ ਉਹਦੀ ਛਾਪ ਜੀ ਲੈ ਕੇ ਜਾਣੀ ਸਪੇਅਰ ਕੀ ਪਹਿਲਾਂ ਉਹ ਸਿਸਟਮ ਵੀ ਦੇਖਿਆ
2: ਉਹ ਵੀ ਦੇਖਿਆ
1: ਉਹ ਫਿਲਮਾਂ ਜੀ ਵੇਖਿਆ ਕਿ ਉਦਾਂ ਵੀ ਹੁੰਦਾ ਸੀ ਉਹ
0: ਰੀਅਲ ਚ ਵੀ ਕਰਦੇ ਹੁੰਦੇ ਸੀ
2: ਨਹੀਂ ਰੀਅਲ ਚ ਵੀ ਦੇਖਿਆ ਰੀਅਲ ਚ ਵੀ ਦੇਖਿਆ ਤੇ ਇੱਥੇ ਇੱਕ ਵਾਰੀ ਕੀ ਹੋਇਆ ਕਿ ਗੁੜੀਆ ਦੇ ਹੋਣ ਤੋਂ ਬਾਅਦ ਨਾ ਦੋ ਤਿੰਨ ਮਹੀਨੇ ਬਾਅਦ ਛੋਟੀ ਜੀ ਸੀਗੀ ਅਜੇ ਤੇ ਮੈਨੂੰ ਮੰਮੀ ਹੋਰੀ ਚਲੇ ਗਏ ਵਾਪਿਸ ਤੇ ਮੈਨੂੰ ਇਹ ਕਹਿੰਦੇ ਅੱਜ ਨਾ ਆਪਾਂ ਡਿਨਰ ਬਾਹਰ ਕਰਨ ਚੱਲਦੇ ਹਾਂ ਚਲੋ ਅਸੀਂ ਚਾਹ ਚਾਹ ਦੇ ਵਿੱਚ ਨਾ ਕਾਰਾਂ ਦੇ ਚਾਬੀਆਂ ਦੇ ਛੱਲੇ ਚੇਂਜ ਕੀਤੇ ਪਤਾ ਨੀ ਕੀ ਹੋਇਆ ਘਰ ਦੀ ਚਾਬੀ ਘਰ ਦੇ ਅੰਦਰ ਰਹਿ ਗਈ ਘਰ ਕਰਤਾ ਅਸੀਂ ਲੋਕ
1: ਛੱਲਾ ਵੇਖ ਕੇ ਲੈ ਗਏ ਚਾਬੀ ਵੇਖ ਕੇ ਨਹੀਂ ਖੜਿਆ
2: ਚਾਬੀ ਨੀ ਦੇਖੀ ਨਾ ਤੇ ਉਹ ਮੈਨੂੰ ਤੇ ਖੁਸ਼ੀ ਬੜੀ ਸੀ ਕਿ ਬਈ ਅੱਜ ਅਸੀਂ ਬਾਹਰ ਚੱਲੇ ਹਾਂ ਤੇ ਕਾਰ ਚ ਬੈਠ ਗਏ ਤੇ ਇਕਦਮ ਅਸੀਂ ਦੋਨਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਅਸੀਂ ਕਿਹਾ ਚਾਬੀ ਚਾਬੀ ਦੇ ਅੰਦਰ ਰਹਿ ਗਈ ਤੇ ਅਸੀਂ ਨਾ ਸੈਲਫ ਮਾਰਿਆ ਗਏ ਡਿਨਰ ਕੀਤਾ ਵਾਪਿਸ ਆਏ ਆਰਾਮ ਨਾਲ ਡਿਨਰ ਕੀਤਾ ਜੋ ਰਹਿ ਗਿਆ ਉਹ ਤੇ ਰਹਿ ਗਿਆ ਨਾ ਹੁਣ ਉਹ ਤੇ ਕੁਛ ਨੀ ਹੋ ਸਕਦਾ ਫਿਰ ਡਿਨਰ ਕਰਕੇ ਵਾਪਿਸ ਆਏ ਫਿਰ ਅਸੀਂ ਲੋਕ ਸਮਿਥ ਨੂੰ ਸੱਦਿਆ ਫਿਰ ਜੋ ਜੋ ਮਾਇਆ ਉਹ ਸਾਡੇ ਕੋਲੋਂ ਲੈ ਕੇ ਗਿਆ ਨਾ $300 ਚਾਬੀ ਨਹੀਂ ਭੁੱਲਣੀ
1: ਚਾਹੀਦੀ
0: ਉਹ ਜਿਹੜੀ ਚੋਟ ਹੁੰਦੀ ਹੈ ਨਾ ਉਹ ਹਮੇਸ਼ਾ ਯਾਦ ਰਹਿੰਦੀ ਹੈ
2: ਇੱਕ ਵਾਰੀ ਸਟੂਡੈਂਟ ਇੱਕ ਚਾਬੀ ਔਰ ਇੱਕ ਨਮਕ ਸਟੂਡੈਂਟ ਲਾਈਫ ਦੇ ਵਿੱਚ ਇੱਕ ਵਾਰੀ ਘਰ ਨਮਕ ਮੁੱਕਿਆ ਸੀ ਹੰਗਰੀ ਜੈਕ ਜਾ ਕੇ ਨਮਕ ਦੇ ਪੈਕਟ ਚੁੱਕ ਕੇ ਲਿਆਏ ਤੇ ਹੁਣ ਇਹ ਹੁੰਦਾ ਕਿ ਨਮਕ ਦਾ ਐਕਸਟਰਾ ਡੱਬਾ ਪਿਆ ਹੁੰਦਾ
1: ਹੰਗਰੀ ਜੈਕਸ ਤੋਂ
2: ਹਾਂ ਹੰਗਰੀ ਜੈਕਸ ਸਾਲਟ ਪੈਪਰ ਨੀ ਹੁੰਦਾ
1: ਜਿਹੜਾ
2: ਪਾਊਚ ਜੇ ਹੁੰਦੇ ਛੋਟੇ ਛੋਟੇ ਉਹ ਚੁੱਕ ਕੇ ਲਿਆਏ ਉਦੋਂ ਉਹ ਵੀ ਇਹ ਨੀ ਕੀਤਾ ਕਿ ਬਾਹਰ ਹੀ ਖਾ ਲਈਏ ਉਦੋਂ ਚੁੱਕ ਕੇ ਲਿਆ ਕੇ ਘਰ ਰੋਟੀ ਬਣਾ ਕੇ ਖਾ ਲਈ
0: ਵਾਹ ਇਹ ਹੈ ਸੈਲਫ ਕੰਟਰੋਲ ਹੈ ਨਾ
1: ਉਹ ਤੇ ਆਪਸ਼ਨ ਹੀ ਨਹੀਂ ਹੈ
2: ਉਸ ਤੋਂ ਬਾਅਦ ਅੱਜ ਤੱਕ ਇਹ ਹੁੰਦਾ ਕਿ ਨਮਕ ਕਿੰਨਾ ਪਿਆ ਘਰ ਪਹਿਲੇ ਉਹ ਚੈੱਕ ਕਰ ਲਓ
0: ਨਮਕ ਖੰਡ ਪੱਤੀ ਇਹ ਤਿੰਨ ਚੀਜ਼ਾਂ ਤਾਂ ਕਿਤੇ ਮੁੱਕਣ ਦਿੰਦੇ ਆਪਾਂ ਪੰਜਾਬੀ
2: ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ
0: ਬਹੁਤ ਵਧੀਆ ਜੀ
3: ਹਾਂਜੀ ਪੁਰਾਣੀ ਯਾਦਾਂ ਤੁਸੀਂ ਤਾਜ਼ੀ ਕਰਵਾਤੀਆਂ ਸਾਡੀਆਂ
0: ਆਹੀ ਹੁੰਦਾ ਸਾਨੂੰ ਇੱਕ ਪੁਆਇੰਟ ਹੀ ਕਰਨਾ ਹੁੰਦਾ
3: ਮੈਂ ਦੋ ਕਿੱਸੇ ਸੁਣਾਉਂਗੀ ਪਹਿਲਾਂ ਨਾ ਜੇ ਸੁਖਵਿੰਦਰ ਆਈ ਸੀ ਤੇ ਅਸੀਂ ਨਾ ਮੁੰਡਿਆਂ ਨਾਲ ਰਹਿੰਦੇ ਸੀ ਤੇ ਉਹ ਦਰਵਾਜੇ ਦੇ ਪਿੱਛੇ ਨਾ ਇੱਕ ਮਾਸਟਰ ਬੈਡਰੂਮ ਚ ਹੁੰਦੀ ਕੁੰਡੀ ਜਿੱਦਾਂ ਨਾ ਜੇ ਆਪਾਂ ਜਿਆਦਾ ਯੂਜ ਕਰੀਏ ਲੂਜ਼ ਹੋ ਜਾਂਦੀ ਆਪਣੇ ਆਪ ਹੀ ਲੋਕ ਹੋ ਜਾਂਦਾ ਨਾ ਤੇ ਅਸੀਂ ਕੀ ਹੋਇਆ ਰਾਤ ਦੇ 11 ਵਜੇ ਹੋਏ ਤੇ ਨਾਲ ਵਾਲੇ ਮੁੰਡੇ ਕਹੇ ਕਿ ਨਾ ਆਂਟੀ ਚਲੋ ਆਈਸਕ੍ਰੀਮ ਖਾ ਕੇ ਆਉਂਦੇ ਮੰਮੀ ਆਏ ਹੋਏ ਸੀ ਮੇਰੇ ਤੇ ਮੰਮੀ ਨੇ ਛੇਤੀ ਜੀ ਕਹਿੰਦੇ ਚਲ ਚਲਦੇ ਹਾਂ ਤੇ ਮੰਮੀ ਨਿਕਲ ਗਏ ਰੂਮ ਤੋਂ ਬਾਹਰ ਤੇ ਅਸੀਂ ਚਲ ਮੰਮੀ ਅੰਦਰ ਹੀ ਹੋਣੇ ਤੇ ਚਾਬੀ ਮੇਰੇ ਕਮਰੇ ਚ ਹੁੰਦੇ ਸੀ ਸਾਰੇ ਕਮਰਿਆਂ ਦੀ ਨਾ ਤੇ ਉਹ ਖੇਲਦੇ ਖੇਲਦੇ ਬੱਚੇ ਕਿਤੇ ਬੱਚੇ ਵੀ ਬਾਹਰ ਆ ਗਏ ਤੇ ਰੂਮ ਲੋਕ ਹੋ ਗਿਆ
1: ਉਹ ਵਾਲਾ ਲੋਕ ਜਿਹੜਾ ਹੁੰਦਾ ਉਹ ਡੈਡ ਲੋਕ ਉਹ ਬਹੁਤ ਕੰਮ ਖਰਾਬ ਕਰਦਾ
3: ਹਾਂਜੀ ਤੇ ਡਾਈਪਰ ਵਗੈਰਾ ਸਾਰੇ ਬੱਚਿਆਂ ਦੇ ਵਿੱਚ ਨਾ ਤੇ ਸਾਨੂੰ ਇਹ ਯਾਦ ਨਾ ਆਏ ਕਿ ਅਸੀਂ ਜਾ ਕੇ ਕੋਲਸ ਵਗੈਰਾ ਤੋਂ ਜਾਂ ਕਿਤੋਂ ਤੋਂ ਫੜ ਲਈਏ ਡਾਈਪਰ ਤੇ ਅਸੀਂ ਸੋਚੀ ਜਾਈ ਹੁਣ ਬੱਚਿਆਂ ਦਾ ਔਖਾ ਹੋ ਜਾਣਾ ਕਿ ਦੋਨੋਂ ਬੱਚਿਆਂ ਨੂੰ ਡਾਈਪਰ ਦੀ ਵੀ ਲੋੜ ਹੈ ਤੇ ਸਾਰਾ ਸਮਾਨ ਚਾਬੀਆਂ ਤੇ ਕਾਰਡ ਵਗੈਰਾ ਸਭ ਅੰਦਰ
1: ਜੀ
3: ਤੇ ਅਸੀਂ ਰਾਤ ਨੂੰ ਕੀ ਕੀਤਾ ਸੈਨੀਟਰੀ ਨੈਪਕਿਨ ਲਾ ਕੇ ਬੱਚਿਆਂ ਦੇ ਥਾਂ ਲਾਏ
0: ਕਈ ਵਾਰੀ ਨਾ ਆਪਾਂ ਮਤਲਬ ਇੰਨੇ ਸਾ ਈਜ਼ੀ ਤਰੀਕੇ ਹੁੰਦੇ ਪਰ ਪਤਾ ਨੀ ਆਪਾਂ ਉਲਝੇ ਹੀ ਰਹਿੰਦੇ ਆ
1: ਨਾ ਇੱਕਦਮ ਫੜਾ ਦਿੰਦਾ ਨਹੀਂ ਪਤਾ ਲੱਗਦਾ
0: ਪੈਨਿਕ ਹੋ ਜਾਂਦਾ ਇਨਸਾਨ
3: ਤੇ ਬਾਅਦ ਚ ਅਗਲਾ ਦਿਨ ਹੋਇਆ ਤੇ ਅਸੀਂ ਫਿਰ ਲੋਕ ਸਮਿਤਾ ਨੂੰ ਬੁਲਾ ਕੇ ਫੇਰ ਕਿਤੇ ਲੋਕ ਖਲਵਾਇਆ ਤੇ ਚਾਬੀਆਂ ਬਾਹਰ ਨਿਕਲੀਆਂ ਨਾ ਫਿਰ ਸਾਰੇ ਯਾਦ ਕਰਨ ਅਸੀਂ ਕੋਸ ਜਾ ਕੇ ਲੈ ਆਂਦੇ ਪਰ ਹੁਣ ਜਦ ਲੋਕ ਖੁੱਲ ਗਿਆ ਤਾਂ ਹੁਣ ਯਾਦ ਆਉਂਦਾ ਰਮਾਨ ਰਾਤ ਲੈ ਆਂਦੇ ਤੇ ਇੱਕ ਵਾਰ ਹੋਇਆ ਸੀ ਅਰਮਾਨ 1.5 ਸਾਲ ਦਾ ਸੀ 1.5-2 ਸਾਲ ਦਾ ਮਤਲਬ ਹਲੇ ਤੁਰਨਾ ਫਿਰਨਾ ਓਦਾਂ ਸੀ ਇਹਨੂੰ ਪਤਾ ਨੀ ਡਰੋਰ ਤੱਕ ਇਹਦਾ ਹੱਥ ਨੀ ਜਾਂਦਾ ਸੀ ਤੇ ਉਹ ਵੀ ਮੇਰਾ ਰੂਮ ਹੈ ਟਾਊਨ ਹਾਊਸ ਸੀ ਉੱਪਰ ਰੂਮ ਸੀ ਨਾ ਤੇ ਇਹਦੇ ਖੇਲਦੇ ਅਸੀਂ ਸਾਰੇ ਨਿਕਲੇ ਬਾਹਰ ਇਹ ਕੱਲਾ ਹੀ ਅੰਦਰ ਖੇਲਦਾ ਪਿਆ ਸੀ ਖੇਲਦੇ ਖੇਲਦੇ ਇਹਨੇ ਦਰਵਾਜਾ ਅੰਦਰ ਬੰਦ ਕਰ ਲਿਆ ਓਦਾਂ ਲੱਗ ਗਿਆ ਲੋਕ ਤੇ ਕੱਲਾ ਅੰਦਰ ਤੇ ਸੈਟਰਡੇ ਦਾ ਦਿਨ ਸੀ ਤੇ ਬਲਾਈਂਡ ਚੱਕੀ ਹੋਈ ਸੀ, ਤਾਂ ਅਸੀਂ ਕਰੀਏ ਕਿ ਹੁਣ ਅਰਮਾਨ ਨੂੰ ਖੇਲਦਾ ਪਿਆ, ਜੇ ਇਹਨੂੰ ਪਤਾ ਲੱਗਿਆ ਲੋਕ ਲੱਗਿਆ ਨਾ ਰੋਣ ਲੱਗ ਜਾਣਾ ਨਾ, ਤਾਂ ਅਸੀਂ ਤਿੰਨ ਚਾਰ ਜਣੇ ਪਰਲੇ ਪਾਸੇ ਤੋਂ ਥੱਲੇ ਪਾਸੇ ਜਾ ਕੇ ਖਿੜਕੀ ਤੋਂ ਇਹਨੂੰ ਆਵਾਜ਼ਾਂ ਮਾਰੀ ਜਾਈਏ ਕਿ ਵਾਜ ਕੇ ਅਰਮਾਨ ਇੱਧਰ ਆ ਇੱਧਰ ਏ ਕਰ, ਅਸੀਂ ਦੋ ਜਣੀ ਇੱਧਰ ਦਰਵਾਜ਼ੇ ਥੱਲੇ ਬੈਠ ਕੇ ਇਹਨੂੰ ਕਦੀ ਕੋਈ ਟੋਫੀ ਥੱਲੇ ਤੋਂ ਗੇਰੀਏ ਕਰੀਏ, ਇਹਦਾ ਹੱਥ ਤਾਂ ਜਾ ਨੀ ਰਿਹਾ ਕਿ ਲੋਕ ਨੀ ਖੁੱਲਣਾ। ਨਾਲ ਦੀ ਨਾਲ ਫਿਰ ਕਾਲ ਕੀਤੀ ਲੋਕ ਵਾਲੇ ਨੂੰ, ਤੇ ਜਦ ਤੱਕ ਮਤਲਬ ਡੇਢ ਅੱਧਾ ਘੰਟਾ ਵੀਰ ਜੀ ਅਸੀਂ ਬੱਚੇ ਨੂੰ ਇੰਨਾ ਕੰਟਰੋਲ ਕੀਤਾ ਨਾ, ਸਾਨੂੰ ਇਹ ਲੱਗੇ ਕਿ ਜੇ ਮੁੰਡੇ ਨੂੰ ਪਤਾ ਲੱਗਾ ਸਾਹ ਨਾ ਚੜਾ ਲੈ ਬੱਚਾ ਕਰਦਾ ਨਾ,
0: ਬੱਚਾ ਪੈਨਿਕ ਹੋ ਜਾਂਦਾ ਨਾ ਫਿਰ।
3: ਹਾਂਜੀ, ਤੇ ਬਸ ਇਹਨੂੰ ਅਸੀਂ ਖੇਲ ਲਾ ਰੱਖਿਆ ਕਿ ਜਦ ਇੱਧਰੋਂ ਆਏ ਕਰੇ ਅਸੀਂ ਦਰਵਾਜ਼ੇ ਥੱਲੋਂ ਆਵਾਜ਼ਾਂ ਮਾਰ ਲਾਏ ਜੇ ਟੋਫੀ ਦੇ ਦਿਆ ਕਰਨ, ਫਿਰ ਉੱਧਰੋਂ ਖਿੜਕੀ ਤੋਂ ਬੱਚੇ ਵੱਡੇ ਵਾਲੇ ਥੱਲੇ ਖੜੇ ਸੀ, ਉਹ ਥੱਲੇ ਤੋਂ ਉਹਨੂੰ ਇਸ਼ਾਰੇ ਕਰ ਕਰਕੇ ਕੰਮ ਲਾਏ ਰੱਖਿਆ ਕਿ ਕਿਸੇ ਦਾ ਦਿਮਾਗ ਡਾਇਵਰਟ ਕਰਕੇ ਰੱਖੀਏ।
0: ਜੀ,
3: ਤਾਂ ਫਿਰ ਅਸੀਂ ਕਿਤੇ ਲੋਕ ਸਮੇਤ ਆਇਆ, ਫਿਰ ਲੋਕ ਖੁੱਲਿਆ ਕਹਿਣਾ, ਮੁੜ ਕੇ ਅਸੀਂ ਚਾਬੀਆਂ ਨਾ ਬਾਹਰ ਹੀ ਇੱਧਰ ਰੱਖਦੇ ਕਰੇ ਕਿ ਲੋਕ ਚਾਹੇ ਜਿੱਦਾਂ ਮਰਜ਼ੀ ਲੱਗ ਜਾਏ ਪਰ ਚਾਬੀਆਂ ਸਾਡੇ ਕੋਲ ਹੋਏ।
1: ਮੈਨੂੰ ਲੱਗਦਾ ਜਿਆਦਾ ਲਾਪਰਵਾਹ ਚੱਲਦੇ ਹਾਂ ਵੀ ਚਲੋ ਇੱਕ ਦੀ ਕੋਈ ਗੱਲ ਨੀ ਦੂਸਰੇ ਕੋਲ ਹੈਗੀ ਉਹਨੇ ਆ ਜਾਣਾ, ਇਸ ਚੱਕਰ ਚ ਮੈਨੂੰ ਲੱਗਦਾ ਜਿਆਦਾ ਗਵਾਚਦੀਆਂ। ਹੁਣ ਜਦੋਂ ਸਾਨੂੰ ਪਤਾ ਵਾ ਵੀ ਸਾਡੇ ਸਿਰ ਹੀ ਜ਼ਿੰਮੇਵਾਰੀ ਆ ਤੇ ਅਸੀਂ ਆਪ ਹੀ ਸਾਰਾ ਲੁੱਕ ਆਫਟਰ ਕਰਨਾ, ਹੁਣ ਉਹਦੀ ਵੋਲਿਊਮ ਬਹੁਤ ਘੱਟ ਗਈ ਹੈ, ਸ਼ਾਇਦ ਤੁਸੀਂ ਵੀ ਇੱਦਾਂ ਮਹਿਸੂਸ ਕਰਦੇ ਹੋ।
0: ਕਰੈਕਟ,
1: ਆਪਾਂ ਬੜੇ ਲਾਪਰਵਾਹ ਚੱਲਦੇ ਰਹੇ ਆਪਾਂ।
3: ਉਸ ਟਾਈਮ ਤਾਂ ਵੀਰ ਜੀ ਮੇਨ ਡੋਰ ਦਾ ਤਾਂ ਕਈ ਵਾਰ ਆਪਾਂ ਲੋਕ ਵੀ ਨੀ ਲਾਉਂਦੇ ਸੀ ਪਹਿਲਾਂ ਜਦ ਇੱਥੇ ਆਏ ਸੀ, ਤੇ ਮੇਨ ਡੋਰ ਦਾ ਤਾਂ ਇੱਦਾਂ ਹੁੰਦਾ ਸੀ ਇੱਕ ਆ ਗਿਆ ਇੱਕ ਚਲਾ ਗਿਆ, ਰਾਤ ਨੂੰ ਖੁੱਲਾ ਹੀ ਰਹਿੰਦਾ ਸੀ।
1: ਲੋੜ ਨਹੀਂ ਪੈਂਦੀ। ਹਾਂ, ਅੰਦਰ ਦੇ ਜ਼ਰੂਰ ਆਪਾਂ ਇੱਥੇ ਵਹਿੰਦੇ ਰਹੇ ਹਾਂ ਵੀ ਅੰਦਰ ਮੇਨ ਡੋਰ ਨੂੰ ਛੱਡ ਕੇ ਹੋਰ ਕੋਈ ਲੋਕ ਹੁੰਦਾ ਹੀ ਨਹੀਂ ਸੀ, ਮਤਲਬ ਚਾਰ ਦੁਆਰੀ ਲੋਕ ਹੋ ਜਾਂਦੀ ਸੀ, ਪਰ ਅੰਦਰ ਤੇ ਅੱਜ ਵੀ ਆਪਾਂ ਵੇਖੀਦਾ ਅਲਮਾਰੀਆਂ ਅਲਮੂਰੀਆਂ ਨੂੰ ਘੱਟ ਹੀ ਹੈ, ਜੇ ਤੁਸੀਂ ਆਪ ਹੀ ਲਵਾਉਣਾ ਤੇ ਲਵਾਉਣਾ, ਬਾਥਰੂਮ ਨੂੰ ਆਪ ਹੀ ਤੁਸੀਂ ਲਵਾਉਣਾ ਤੇ ਲਵਾਉਣਾ।
0: ਉਹ ਵੀ ਇੱਕ ਕਲਚਰਲ ਸ਼ੌਕ ਸੀਗਾ ਜਦੋਂ ਆਇਆ ਕਿ ਬਾਥਰੂਮਾਂ 'ਚ ਲੋਕ ਨਹੀਂ ਤੁਹਾਡੇ।
1: ਕੁੰਡੀ ਵੀ ਉਹ ਲੈਣੀ ਜਿਹੜੀ ਸਭ ਤੋਂ ਸਸਤੀ ਜਾਲੀ ਜੀ ਜਿਹੜੀ ਓਦਾਂ ਹੀ ਧੱਕਾ ਮਾਰਿਆ ਹੋਇਆ, ਉਹ ਬਹੁਤੇ ਘਰਾਂ 'ਚ ਮੈਂ ਅੱਜ ਵੀ ਵੇਖ ਕੇ
0: ਹੱਸਦਾ ਕਿ ਲੱਗਿਆ ਵੀ ਕਿ ਨਹੀਂ।
1: ਬਹੁਤੇ ਘਰਾਂ 'ਚ ਇਹ ਹੁੰਦਾ ਵਾ ਵੀ ਬਹੁਤ ਮਤਲਬ ਸਭ ਤੋਂ ਸਸਤਾ ਸੌਦਾ $2 ਸ਼ੋਪ ਤੋਂ ਜਿਹੜੀ ਕਿੰਨੀ ਜੀ ਉਹਦੇ ਨਾਲ ਬੂਹਾ ਛਿੱਲ ਲੈਣਾ ਪਰ ਲਾਉਣੀ ਉਹ ਹੀ।
3: ਥੈਂਕ
1: ਯੂ। ਤੁਹਾਨੂੰ ਲੱਗਦਾ ਜਹਾਜੀ ਘਰ ਇੱਕ ਘਰ ਦੇ ਵਿੱਚ ਕਿੰਨੇ ਕੁ ਤਰ੍ਹਾਂ ਦੇ ਤਾਲੇ ਹੋ ਜਾਂਦੇ?
0: ਤਾਲੇ ਤੇ ਮੈਨੂੰ ਲੱਗਦਾ ਇੱਕ ਤੇ ਇਹ ਗਰਾਜ ਦਾ ਡੋਰ ਹੋ ਗਿਆ, ਮਤਲਬ ਚਾਬੀ ਦੀ ਗੱਲ ਕਰ ਰਹੇ ਤਾਲੇ, ਇੱਕ ਮੇਨ ਡੋਰ ਹੋ ਗਿਆ, ਹੋਰ ਕੀ ਹੈ, ਹੋਰ
1: ਤੁਸੀਂ
0: ਰਾਤ ਨੂੰ ਸੁਣ
1: ਤੋਂ
0: ਤੁਹਾਡੇ
1: ਘਰ ਦੇ ਉਹ ਸਾਈਡ ਨੂੰ ਨੀ ਹੈਗੀ ਜਿੱਦਾਂ ਉਹ ਬਾਹਰ ਜਾਣ ਨੂੰ ਜਿਹੜੀ ਬਾਰੀ
0: ਬੰਦ ਹੀ ਰਹਿੰਦਾ, ਉਹ ਖੁੱਲਦਾ ਹੀ ਨਹੀਂ,
1: ਲੋਕ ਤੇ ਹੈਗਾ ਨਾ ਉੱਥੇ,
0: ਲੋਕ ਤੇ ਹੈ ਲੋਕ
1: ਤੁਹਾਡੇ ਘਰ ਹੈ ਨਾ,
0: ਉਹ ਵੀ ਕੋਡ ਵਾਲਾ ਲੋਕ ਹੈ,
1: ਹਾਂ ਤੁਹਾਡਾ ਹੀ ਹੈ ਨਾ ਘਰ,
0: ਹਾਂ ਖੋਲਦੇ ਹੀ ਨਹੀਂ ਨਾ ਸੀ ਉਹ ਵਾਲਾ ਦਰਵਾਜ਼ਾ, ਲੋੜ ਹੀ ਨਹੀਂ ਪੈਂਦੀ,
1: ਤਾਂ ਫਿਰ ਉਹਨੂੰ ਵੈਲਡਿੰਗ ਕਰਵਾ ਦੋ, ਨਹੀਂ ਖੋਲਦੇ
0: ਨਹੀਂ, ਉਹ ਫਿਰ ਇਨ ਫਿਊਚਰ ਜਸਟ ਇਨ ਕੇਸ,
1: ਹਾਂ ਫਿਰ ਚਾਬੀ ਤਾਂ ਹੋਈ ਨਾ ਉਹਦੀ,
0: ਹਾਂ
1: ਮਾਸ਼ਾਅੱਲਾ। ਇਹ ਕਹਿੰਦੇ ਬੀਬੀਆਂ ਵੇਖੋ ਜਸਕੀਰ ਜੀ ਸੁਣ ਲਓ ਤੁਸੀਂ, ਕਹਿੰਦਾ ਹਨਾ ਮੈਂ ਤੁਹਾਨੂੰ ਇਸ ਕਰਕੇ ਇਹ ਚੀਜ਼ ਦੱਸ ਰਿਹਾ ਵਾ, ਭੋਲੀ ਨੀ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਤੁਸੀਂ ਜਿਹੜੀਆਂ ਇਹ ਦੱਸ ਰਹੀ ਹੈ ਨਾ ਵੀ ਅਸੀਂ ਹਾਲੇ ਤਾਂ ਅਸੀਂ ਉਹ ਦੱਸਣੀਆਂ ਜਿਹੜੀਆਂ ਅਸੀਂ ਕਦੀ ਦੱਸੀਆਂ ਹੀ ਨਹੀਂ ਆ, ਹਨਾ ਤੇ ਆ ਵੀ ਨੀ ਕਦੀ, ਹਾਲੇ ਤੁਸੀਂ ਉਹ ਵੀ ਦੱਸਣੀਆਂ ਜਿਹੜੀਆਂ ਤੁਹਾਨੂੰ ਪਤਾ ਹੀ ਨਹੀਂ ਆ।
0: ਮੈਨੂੰ
1: ਲੱਗ ਗਿਆ ਪਤਾ ਦੱਸਣ ਦੀ ਥੋੜੀ ਗੱਲ ਹੈ। ਅੱਛਾ ਹੋਰ ਹੋਰ ਕਿੰਨੇ ਹੋ ਗਏ ਹੁਣ ਬਾਏ ਦਾ ਵੇ?
0: ਨਹੀਂ ਐਵੇਂ ਤੇ ਹੁਣ ਤੇ ਮੈਨੂੰ ਮੈਪ ਬਣਾ ਲਿਆ ਦਿਮਾਗ ਚ ਮੈਂ।
1: ਹਾਂ ਕਿੰਨੇ ਹੋ ਗਏ ਦੱਸੋ, ਕਿੰਨੇ ਤਾਲੇ ਤੁਹਾਡੇ ਘਰ ਦੱਸੋ।
4: ਮੈਂ ਹਮੇਸ਼ਾ ਤੁਹਾਡਾ ਰੇਡੀਓ ਹਾਂਜੀ ਸੁਣਦੀ ਹਾਂ ਡਿਊਰਿੰਗ ਜਿਹਨਾਂ ਜਦੋਂ ਬੱਚਿਆਂ ਨੂੰ ਛੱਡਣ ਜਾਈਦਾ ਤੇ ਬਹੁਤ ਵਧੀਆ ਲੱਗਦਾ। ਬਟ ਆਸਟ੍ਰੇਲੀਆ ਚ ਤਾਂ ਮੈਨੂੰ ਕੁਛ ਯਾਦ ਨਹੀਂ ਹੈ, ਬਟ ਇੰਡੀਆ ਦੇ ਵਿੱਚ ਆਈ ਵਾਜ਼ ਅ ਥਰਡ ਚਾਇਲਡ ਹੈ ਨਾ, ਮੈਂ ਆਪਣੀ ਫੈਮਿਲੀ ਚ ਥਰਡ ਚਾਇਲਡ ਹਾਂ। ਤੇ ਜਿਵੇਂ ਸ਼ੁਰੂ ਤੋਂ ਆਦਤ ਹੁੰਦੀ ਹੈ ਨਾ ਬੱਚਿਆਂ ਨੂੰ ਪੈਸੇ ਮਿਲਣੇ ਤੇ ਆਪਾਂ ਸੰਭਾਲ ਕੇ ਰੱਖਣੇ, ਤੇ ਉਦੋਂ ਸਾਨੂੰ ਨਾ ਪਾਪਾ ਨੇ ਤਿੰਨ ਅਲਮਾਰੀਆਂ ਲਿਆ ਕੇ ਦਿੱਤੀਆਂ ਸੀ ਛੋਟੀਆਂ ਛੋਟੀਆਂ, ਜਿਵੇਂ ਤੁਹਾਨੂੰ ਪਤਾ ਹੈ ਗੋਦਰੇਜ ਦੀ ਅਲਮਾਰੀ ਹੈ
1: ਨਾ, ਸਭ ਤੋਂ ਵੱਡੀ ਜਾਇਦਾਦ ਉਹ ਹੁੰਦੀ ਕਿ ਦਾਜ ਚ ਹੋ ਜਾਂਦੀ ਹੁੰਦੀ ਹੈ। ਯਾ ਜੀ ਨੇ ਕੋਰ ਜਿੱਤੇ ਆ ਗਈ ਜੀ,
4: ਉਹ ਛੋਟਾ ਲੋਕਰ ਤੇ ਲੋਕਰ ਦੇ ਵਿੱਚ ਇੱਕ ਅੰਦਰ ਦੇ ਪਾਸੇ ਨਹੀਂ ਲੋਕਰ ਹੁੰਦਾ ਸੀ।
0: ਹਾਂ
1: ਹਾਂਜੀ,
4: ਤੇ ਉਹਦੇ ਵਿੱਚ ਨਾ ਜਿਵੇਂ ਮੰਮੀ ਤੋਂ ਮੈਂ ਹਮੇਸ਼ਾ 10 ਰੁਪਏ ਰੋਜ਼ ਦੇ ਲੈਣੇ ਹੁੰਦੇ ਸੀ, ਮੰਮੀ ਮੇਰੇ ਘਰੋਂ ਕੰਮ ਕਰਦੇ ਸੀਗੇ ਤੇ ਜੋ ਵੀ ਮੈਨੂੰ ਸੇਵਿੰਗ ਮਿਲਣੀ ਹੈ ਨਾ ਉਹ ਜੋੜ ਕੇ ਰੱਖੀ। ਤੇ ਦੀਦੀ ਦੀ ਮੈਰਿਜ ਸੀ ਤੇ ਸਾਰੇ ਕਹਿੰਦੇ ਕਿ ਹੈ ਨਾ ਕਿ ਪੈਸੇ ਹੈ ਨਾ ਜਿਵੇਂ ਪਤਾ ਹੀ ਹੁੰਦਾ, ਜਿਵੇਂ ਹੁਣ ਤੁਹਾਨੂੰ ਪਤਾ ਪਹਿਲੇ ਟਾਈਮ ਦੇ ਵਿੱਚ ਮੇਰੀ ਦੀਦੀ ਮੈਰਿਜ ਨੂੰ 25 ਸਾਲ ਹੋ ਗਿਆ ਹੁੰਦਾ
0: ਜੀ,
4: ਤੇ ਉਹ ਜਦੋਂ ਹੋਇਆ ਨਾ ਕਿ ਹਾਂ ਵੀ ਉਦੋਂ ਗੋਲਡ ਵੀ 5,000 ਰੁਪਏ ਨੂੰ ਤੋਲਾ ਹੁੰਦਾ ਸੀ, ਤੇ ਮੈਨੂੰ ਇਹ ਸੀ ਮੈਂ ਮੰਮੀ ਪਾਪਾ ਨੂੰ ਸਰਪ੍ਰਾਈਜ਼ ਦਵਾਂ, ਤੇ ਮੇਰੀ ਚਾਬੀ ਜੀ ਗੁਆਚ ਗਈ, ਚਾਬੀ ਗੁਆਚ ਗਈ, ਮੈਂ ਰੱਖ ਕੇ ਕਿਤੇ ਭੁੱਲ ਗਈ, ਕਾਲਜ ਟਾਈਮ 'ਚ ਸੀਗੀ ਕਿਤੇ ਰੱਖ ਕੇ ਭੁੱਲ ਗਈ। ਤੇ ਜਦੋਂ ਮੈਂ ਚਾਬੀ ਜਦੋਂ ਹੈ ਨਾ ਉਹ ਕਹਿਣ ਕੇ ਹਾਂ ਵੀ ਦੂਸਰੀ ਚਾਬੀ ਤੈਨੂੰ 2-2 ਚਾਬੀਆਂ ਦਿੱਤੀਆਂ ਹੋਈਆਂ, ਭਾਜੀ ਦੇਖੋ ਜਿਹੜੀ ਦੂਜੀ ਚਾਬੀ ਸੀ ਨਾ ਉਹ ਦੂਜੇ ਲੋਕਰ ਤੇ ਦੋਨਾਂ 'ਚ ਸੀ।
1: ਅੱਛਾ,
4: ਉਹਦੀ ਚਾਬੀ ਸੀ ਲੋਕਰ ਦੀ, ਉਹ ਅੰਦਰਲੇ ਲੋਕਰ 'ਚ ਸੀ।
1: ਵਾਹ ਵਾਹ,
4: ਬਚਪਨ ਇਹੋ ਜਿਹਾ ਸੀਗਾ, ਸਾਨੂੰ ਇਹ ਸੀਗਾ ਕਿ ਮੰਮੀ ਕਹਿੰਦੇ ਹੁੰਦੇ ਸੀ ਸੰਭਾਲ ਕੇ ਰੱਖੋ ਸੰਭਾਲ ਕੇ,
0: ਵਾਹ ਵਾਹੀ ਸੰਭਾਲਦੀ,
4: ਚੰਗੀ ਸੰਭਾਲੀ ਸੀ। ਇੰਡੀਆ 'ਚ ਬਚਪਨ ਇੰਨਾ ਭੋਲਾ ਸੀ ਆਪਣਾ, ਇਹ ਨੀ ਸੀ ਪਤਾ ਕਿ ਜੇ ਚਾਬੀ ਗੁਆਚ ਗਈ ਤੇ ਪੈਸੇ ਕੱਢਣੇ ਕਿੱਥੋਂ ਆ।
1: ਫਿਰ ਕੀ ਕੀਤਾ?
4: ਫਿਰ ਜੀ ਲੋਕਰ ਵਾਲਾ ਆਇਆ ਜਿਹੜਾ ਲੋਕਸਮਿਥ ਹੁੰਦਾ ਉਹ ਆਇਆ ਲੋਕਰ ਦੀ ਉਹ ਖੁਲਵਾਇਆ, ਤੇ ਫਿਰ ਜਦੋਂ ਉਸ ਟਾਈਮ ਤੇ 20,000 ਰੁਪਇਆ ਜੋੜਿਆ ਸੀ 19,500, ਤੇ ਮੈਂ ਬ੍ਰਦਰ ਨੂੰ ਕਿਹਾ ਕਿ ਹੈ ਨਾ ਮੈਨੂੰ ਪੈਸੇ ਦੇ ਦੇ ਅੱਗੇ, ਮੈਨੂੰ 500 ਰੁਪਇਆ ਦੇ ਕੇ ਕਹਿੰਦਾ ਮੈਂ ਤੇਰੀ FD ਕਰਾ ਦਿੰਦਾ ਪੱਕੀ ਪੱਕੀ, ਸਾਰੇ ਪੈਸੇ ਲੈ ਗਿਆ ਜੀ ਮੇਰੇ ਕੋਲੋਂ।
0: ਇਹ ਕੁੜੀਆਂ ਭੋਲੀਆਂ ਹੁੰਦੀਆਂ, ਤੁਸੀਂ ਮੈਂ ਤੁਹਾਨੂੰ ਕਹਿ ਹੀ ਰਹੀ ਨਾ, ਹੁਣ ਅਸੀਂ ਦੇਖਾ ਉਹ ਮੰਨ ਗਈ ਵਿਚਾਰੀ ਪੈਸੇ ਲੈ ਕੇ।
1: ਨਹੀਂ ਉਹਨਾਂ ਨੇ ਤੇ ਇਹੋ ਦੱਸਿਆ ਨਾ ਭਰਾ ਜਿਹੜੇ ਲੈ ਗਿਆ ਸੀ, ਉਸ ਤੋਂ ਬਾਅਦ ਭਰਾ ਨੇ ਹੁਣ ਤੱਕ ਕਿੰਨੇ ਦਿੱਤੇ ਆ ਉਹ ਨੀ ਨਾ ਦੱਸਿਆ ਲਿਆ,
0: ਉਹ ਕੀ ਦੱਸਦਾ ਕੀ ਕਰਨਾ।
4: ਦੇਖੋ ਸਾਰੇ ਭੈਣ ਭਰਾ ਰਾਜੀ ਖੁਸ਼ੀ ਰਹਿਣ, ਵੀਰਾ ਸਾਡਾ 1,00,00,000 ਰੁਪਈਏ ਦਾ ਹੈਗਾ
1: ਜੀ, ਵੇਖਿਆ
4: ਜ਼ਿਆਦਾ
1: ਸਿੱਤ ਤਾਂ ਪੈਣੇ ਸੀ ਜਿੱਦਾਂ ਮਤਲਬ ਜਿੰਨੇ ਲੋਕ ਖੋਲਣ ਵਾਲਾ ਲੈ ਗਿਆ ਉਹ ਤੋਂ ਘੱਟ ਭਾਵੇਂ ਅੰਦਰੋਂ ਨਿਕਲਣਾ।
4: ਉਸ ਟਾਈਮ ਤੇ ਤਾਂ ਵੀਰ ਜੀ ਆਪਣੇ ਤੁਹਾਨੂੰ ਪਤਾ ਹੀ ਹੈ ਨਾ ਮੈਂ 25 ਸਾਲ ਪੁਰਾਣੀ ਗੱਲ, 500-600 ਰੁਪਇਆ ਲੈ ਵੀ ਗਿਆ ਹੋਏਗਾ ਮੈਨੂੰ ਨੀ ਪਤਾ, ਤਾਂ ਪਾਪਾ ਨੇ ਪੇ ਕੀਤੇ ਆ, ਪਰ ਉਹ ਦੇਵਰ ਪ੍ਰਾਊਡ ਹੈ ਨਾ ਕਿ ਮੈਂ ਇੰਨੇ ਉਹ ਕਰ
1: ਇਕੱਠੇ ਕੀਤੇ,
0: ਉਹ ਬਹੁਤ ਵੱਡੀ ਗੱਲ ਹੈ।
4: ਪਰ ਮੈਂ ਤੁਹਾਨੂੰ ਬਚਪਨ ਦੇ ਕਿ ਆਪਾਂ ਕਿੰਨੇ ਭੋਲੇ ਹੁੰਦੇ ਸੀਗੇ ਕਿ ਹਾਂ ਵੀ ਜੇ ਸੰਭਾਲ ਕੇ ਚੀਜ਼ ਰੱਖਣ ਨੂੰ ਕਹੀ ਹੈ ਨਾ। ਇੱਕ ਹੋਰ ਕਿੱਸਾ ਸੁਣਾਉਂਗੀ ਜੀ, ਦੀਵਾਲੀ ਤੇ ਆਪਾਂ ਗਿਫਟ ਨੀ ਸੀ ਦਿੰਦੇ ਹੁੰਦੇ, ਜਿਵੇਂ ਕਿਸੇ ਨੂੰ ਗਿਫਟ ਦੇਣਾ ਹੈ ਨਾ, ਕਿਸੇ ਦੇ ਗਿਫਟ ਆਏ ਨੇ, ਉਹ ਕੰਚ ਦੇ ਗਲਾਸ ਨੀ ਹੁੰਦੇ ਸੀ ਉਸ ਟਾਈਮ ਤੇ, ਉਹੀ ਚੱਲਦੇ ਹੁੰਦੇ ਸੀ
0: ਕੰਚ ਦੇ ਗਲਾਸ।
4: ਮੇਰੇ ਦੀਦੀ ਹੁੰਦੇ ਸੀ ਉਹਨਾਂ ਨੂੰ ਵੀ ਆਦਤ ਸੀ ਏਦਾਂ ਹੀ ਪੈਸੇ ਜੋੜਨ ਦੀ, ਤੇ ਗਿਫਟ ਕਰਤਾ ਜੀ ਮਾਮਾ ਜੀ ਆਏ ਜਿਵੇਂ ਹੈ ਨਾ, ਉਦੋਂ ਉਸ ਟਾਈਮ ਤੇ ਇਹੀ ਚੀਜ਼ਾਂ ਚੱਲਦੀਆਂ ਸੀ ਕਿ ਹਾਂ ਵੀ ਡਿਨਰ ਸੈੱਟ ਦੇ ਦੋ ਤੇ ਇਹ ਵੋ,
5: ਤੇ ਮਾਮਾ ਜੀ ਨੂੰ ਕੱਟ ਕੇ ਦਿੱਤਾ ਤੇ ਉਹ ਲੈ ਵੀ ਗਏ ਹਨਾ। ਜਦੋਂ ਲੈ ਕੇ ਉਹਨਾਂ ਨੇ ਜਾ ਕੇ ਗਿਫਟ ਖੋਲਿਆ ਤੇ ਉਹਦੇ ਵਿੱਚੋਂ 2000 rupees ਨਿਕਲਿਆ।
1: ਵਾਹ।
5: ਮੇਰੇ ਮੰਮੀ ਦਾ ਨਾਮ ਸੀ ਇੰਦਰਾ, ਕਹਿੰਦੇ ਇੰਦਰਾ ਤੂੰ ਮਤਲਬ ਕਿ ਘਰ ਵਾਲੇ ਤੋਂ ਚੋਰੀ ਕਰਕੇ ਪੈਸੇ ਦਿੱਤੇ ਨੇ, ਜਿਹੜਾ ਤੂੰ ਮੈਨੂੰ ਏਦਾਂ ਗਿਫਟ ਲਪੇਟ ਕੇ ਦਿੱਤੇ। ਗਿਫਟ ਤਾਂ ਮੇਰੀ ਕੁੜੀ ਨੇ ਪੈਕ ਕੀਤੇ, ਕੀ ਹੋਇਆ ਕਹਿੰਦੇ 2000 rupees ਸੀ ਵਿੱਚ। ਫਿਰ ਉਹਨਾਂ ਨੇ ਵਿਚਾਰੇ ਨੇ ਬੜੀ ਉਹ ਕੀਤੀ ਕਿ ਹਾਂ ਵੀ ਪੈਸੇ ਰੱਖਣ ਦੇ ਢੰਗ ਆਪਣੇ ਇੰਡੀਆ ਚ ਪੁਰਾਣੇ ਟਾਈਮ ਚ ਕਿੱਥੇ ਕਿੱਥੇ ਰੱਖ ਦੋ।
1: ਚਾਬੀਆਂ ਤੋਂ ਤਾਲਿਆਂ ਤੋਂ ਤੁਰੀਆਂ ਗੱਲਾਂ ਬਾਤਾਂ ਹੌਲੀ ਹੌਲੀ ਕਿੱਧਰੋਂ ਪਾਸੇ ਨੂੰ ਤੇ ਕਿੱਦਾਂ ਕਿੱਦਾਂ ਗਾਂ ਦੀ ਗਾਂ ਜਾਂਦੀਆਂ ਨੇ। ਇਹ ਆਪਾਂ ਆਪਣੀਆਂ ਯਾਦਾਂ ਚੋਂ ਵੇਖ ਸਕਦੇ ਹਾਂ, ਚਾਹੇ ਕੋਈ ਸਾਂਝਾ ਤੁਸੀਂ ਨਹੀਂ ਵੀ ਮੰਨ ਲਓ ਫਿਲਹਾਲ ਕਰ ਰਹੇ, ਪਰ ਉਹ ਯਾਦਾਂ ਚ ਜ਼ਰੂਰ ਚੀਜ਼ਾਂ ਰਹਿੰਦੀਆਂ ਨੇ। ਧੰਨਵਾਦ ਤੁਹਾਡਾ। ਅਤੇ ਆਪਾਂ ਇੱਕ ਮਿੰਟ ਮੈਂ ਸਮਾਂ ਚੈੱਕ ਕਰ ਲਾਂ, ਅਤੇ ਸਮਾਂ ਇਹ ਕਹਿੰਦਾ ਵਾ ਵੀ ਆਪਾਂ ਇੱਕ ਬ੍ਰੇਕ ਲੈ ਲਈਏ, ਇੱਕ ਆਪਾਂ ਬ੍ਰੇਕ ਲੈ ਲਈਏ ਜੀ, ਫਿਰ ਕਰਿਓ ਤੁਸੀਂ ਕਾਲ। ਰੇਡੀਓ ਹਾਂਜੀ 1674 AM।

0: ਦਾ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31 July।
0: ਦੱਸੋ
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
4: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
5: Je tusi bimar ho ta AI kol nahi, doctor kol janne ho. Fir kanuni masle vich faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter, ikko naam jo kam tuhade layi kar dene, Bansal Lawyers. Tuhada bharosa, sada tajruba te jit apni. Call 422-905-860 or visit bansallawyers.com.au.
6: سونا چاہیدہ،
7: بھروسہ چاہیدہ،
6: کوالٹی تے بائی بیک وی چاہیدہ، چلے آؤ دہلی جیولر سٹاک لینڈ پوائنٹ کوک وکھے، جتھے بائی کیرٹ گولڈ، کلاسی سلور، ڈیزلنگ ڈائمنڈز اتے جیم سٹونز، کسٹم جیولری تھوڑے آرڈر تے ریڈی، پرانا سونا بائی بیک اینڈ ایکسچینج ترنت، کیش چاہیدہ، گولڈ لون ایزی اینڈ سیف، ریپیئر، بلین بائنگ، سیلنگ، سب ایک ہی جگہ تے او وی واجب ریٹ تے۔ دہلی جیولر 310/2 مین اسٹریٹ، پوائنٹ کوک، کال 0493-536-042।
8: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
9: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
8: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
10: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ
11: ਜਾਓ। ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਚਾਬੀਆਂ ਦੇ ਉੱਤੇ, ਤਾਲਿਆਂ ਦੇ ਉੱਤੇ। ਤੇ ਆਓ ਫਿਰ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਇਸ ਆਖਰੀ ਪੜਾਅ ਦੇ ਵਿੱਚ। ਤੁਹਾਡਾ ਸਵਾਗਤ ਕਰਦੇ ਹਾਂ। ਦੱਸ ਦਿਜੀਏ ਕਿ ਇਹ ਪ੍ਰੋਗਰਾਮ ਤੁਸੀਂ ਰਿਪੀਟ ਵੀ ਸੁਣਦੇ ਹੋ। ਇਸ ਟਾਈਮ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਅਤੇ ਇਸ ਪ੍ਰੋਗਰਾਮ ਦਾ ਰਿਪੀਟ ਤੁਸੀਂ 1 ਵਜੇ ਸਿਡਨੀ ਸਟੇਸ਼ਨ ਤੋਂ ਸੁਣਦੇ ਹੋ, 8 ਵਜੇ ਤੁਸੀਂ ਮੈਲਬਨ ਸਟੇਸ਼ਨ ਤੋਂ ਸੁਣਦੇ ਹੋ। ਤੁਸੀਂ ਐਪਲੀਕੇਸ਼ਨ ਦੇ ਰਾਹੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ। ਹੋਰ ਵਧੇਰੇ ਪ੍ਰੋਗਰਾਮ ਸਾਡੇ ਇੰਜੋਏ ਕਰਨ ਦੇ ਲਈ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਕੇ ਅਤੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਕੋਈ ਕਿਸੇ ਕਿਸਮ ਦੀ ਤੁਹਾਡੀ ਫੀਡਬੈਕ ਤਾਂ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅਤੇ ਆਪਾਂ ਵੱਧਦੇ ਹਾਂ ਅੱਗੇ, ਮੇਰੇ ਨਾਲ ਨੇ ਯਸ਼ਪ੍ਰੀਤ।
12: ਹਾਂਜੀ ਬਿਲਕੁਲ, ਕਈ ਸਾਰੀਆਂ ਆਪਾਂ ਗੱਲਾਂ ਲਗਭਗ ਕਰ ਚੁੱਕੇ ਹਾਂ ਤਾਲਿਆਂ ਦੇ ਉੱਤੇ। ਹੁਣ ਜਿਵੇਂ ਜਿਵੇਂ ਟਾਈਮ ਬਦਲਿਆ, ਸਮਾਂ ਬਦਲਿਆ, ਤਾਲਿਆਂ ਦੀ ਵੀ ਰੰਗ ਢਾਲ ਰੂਪ ਸਾਰਾ ਕੁਝ ਚੇਂਜ ਹੋਇਆ। ਡਿਜੀਟਲਾਈਜੇਸ਼ਨ,
11: ਸੋਹਣੇ ਬਣ ਗਏ ਤਾਲੇ, ਵੇਖੋ ਬੰਦੇ ਸੋਹਣੇ ਬਣ ਗਏ ਤੇ ਤਾਲਿਆਂ ਨੇ ਵੀ ਬਣਨਾ ਹੀ ਆ।
12: ਹੋਰ ਕੀ, ਉਹਨਾਂ ਨੇ ਕਿਵੇਂ,
11: ਜੇ ਤਾਲੇ ਬਣ ਗਏ ਤੇ ਬੰਦੀ ਚਾਬੀਆਂ ਵੀ ਸੋਹਣੀਆਂ ਬਣ ਗਈਆਂ।
12: ਉਹਨਾਂ ਨੇ ਕਿਵੇਂ, ਉਹ ਤੇ ਤਾਲਾ ਚਾਬੀ ਦੇ ਹਸਬੈਂਡ ਵਾਈਫ ਵਾਂਗ ਨਾ, ਇੱਕ ਦੂਜੇ ਦੇ ਵਿੱਚ ਬਿਨਾਂ ਗੁਜ਼ਾਰਾ ਨਹੀਂ।
11: ਇਸੇ ਕਰਕੇ ਤੁਹਾਨੂੰ ਇਸ਼ਾਰਾ ਦਿੱਤਾ ਨਾ ਵੀ ਚਾਬੀਆਂ ਖਤਮ ਹੀ ਹੋ ਗਈਆਂ ਜੇ ਤਾਲਿਆਂ ਚੋਂ, ਹੁਣ ਲੋੜ ਹੀ ਹੁੰਦੀ
12: ਨਹੀਂ। ਨਹੀਂ ਕਿਤੇ ਕਿਤੇ ਤੇ ਹੈ ਲੋੜ, ਐਵੇਂ ਨਹੀਂ ਹੈ।
11: ਹੈ ਹਾਂ, ਕਿਤੇ ਕਿਤੇ ਤੇ ਹੈ।
12: ਤੇ ਜਿਹੜੀ ਕਿੰਨੇ ਤਰੀਕੇ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਤਾਲੇ ਫਿੰਗਰ ਪ੍ਰਿੰਟਸ ਵਾਲੇ ਆ ਗਏ, ਫੇਸ ਰਿਕੋਗਨੀਸ਼ਨ ਦਾ ਸਿਸਟਮ ਆ ਗਿਆ, ਮੋਬਾਈਲ ਐਪ ਦੀ ਆਪਾਂ ਗੱਲ ਕਰ ਲਈਏ, ਤੇ ਇਹ ਤੇ ਹੋ ਗਏ ਵੈਰਾਇਟੀ। ਇਹਦੇ ਨਾਲ ਨਾਲ ਜਿਵੇਂ ਜਿਵੇਂ ਤਾਲਿਆਂ ਦੇ ਰੰਗ ਢੰਗ ਚਾਬੀਆਂ ਦੇ ਬਦਲੇ, ਉੱਦਾਂ ਦਾ ਸਿਕਿਉਰਿਟੀ ਦਾ ਮੁੱਦਾ ਵੀ ਆਇਆ ਕਿ ਹਾਂ ਸਾਈਬਰ ਸਿਕਿਉਰਿਟੀ, ਕਿਉਂਕਿ ਕਿੰਨੀ ਕਿੰਨੀ ਐਪਸ ਦੇ ਥਰੂ ਅਨਲੋਕ ਹੋ ਜਾਂਦੇ ਆ, ਉਹ ਵੀ ਜਿਵੇਂ ਗੱਡੀਆਂ ਦਾ ਵੀ ਸਿਸਟਮ ਹੈ ਨਾ, ਉਹ ਸਾਰਾ ਕੁਛ ਕਿੰਨਾ ਕਈ ਚੀਜ਼ਾਂ ਆਪਾਂ ਪਾਸਵਰਡ ਵਗੈਰਾ ਕਰਦੇ ਤੇ ਉਹ ਵੀ ਸਾਰਾ ਕਿਤੇ ਨਾ ਕਿਤੇ ਮੈਚ ਕਰਕੇ, ਉਹ ਵੀ ਇੱਕ ਸਿਕਿਉਰਿਟੀ ਦਾ ਮੁੱਦਾ ਆਉਂਦਾ ਕਿ ਭਾਵੇਂ ਪਹਿਲਾਂ ਵਾਲਾ ਟਾਈਮ ਸੀਗਾ ਕਿ ਵੱਡੇ ਤਾਲੇ ਹੁੰਦੇ ਸੀਗੇ, ਇੱਥੇ ਈਜ਼ੀ ਜ਼ਰੂਰ ਹੋ ਗਿਆ ਪਰ ਕਿਤੇ ਨਾ ਕਿਤੇ ਆਪਣੀ ਜਿਹੜੀ ਸਿਕਿਉਰਿਟੀ ਦੀ ਗੱਲ ਕਰੀਏ, ਸੇਫਟੀ ਦੀ ਗੱਲ ਕਰੀਏ, ਥੋੜਾ ਕਿਤੇ ਨਾ ਕਿਤੇ ਲੂਪ ਹੋਲ ਹੈ ਇਹਦੇ ਵਿੱਚ ਸਾਈ,
11: ਥੋੜਾ ਨਹੀਂ ਬਹੁਤ ਆ। ਹੁਣ ਆਪਾਂ ਇੱਥੇ ਤੁਸੀਂ ਯਾਦ ਕਰੋ, ਆਪਾਂ ਜੈਸੀ ਜਦੋਂ ਇੰਡੀਆ ਦੇ ਵਿੱਚ ਵੇਖੀਏ ਤਾਂ ਉੱਥੇ ਆਪਣਾ ਬਾਹਰਲੇ ਦਰਵਾਜ਼ੇ ਤੋਂ ਕਿੰਨਾ ਸਿਕਿਉਰ ਕੀਤਾ ਜਾਂਦਾ ਸੀ ਘਰ ਨੂੰ,
12: ਹਨਾ,
11: ਤੇ ਆਪਣੇ ਤੇ ਬਾਅਦ ਵਿੱਚ ਕੱਚ ਵੀ ਲਾ ਦਿੰਦੇ ਕੋਈ ਨਾ ਸਕੇ ਕੋਈ, ਤੇ ਵੱਡਾ ਹਨਾ ਬਾਹਰਲਾ ਤੁਸੀਂ ਸੋਚੋ ਕਿੱਡਾ ਵੱਡਾ ਦਰਵਾਜ਼ਾ ਹੁੰਦਾ ਸੀ, ਤੇ ਅੱਜ ਕੱਲ੍ਹ ਜੇ ਦਰਵਾਜ਼ੇ ਛੋਟੇ ਵੀ ਹੋ ਗਏ ਤੇ ਉਹਦੇ ਉੱਤੇ ਗ੍ਰਿਲਾਂ ਜਿਹੀਆਂ ਹੁੰਦੀਆਂ, ਯਾਨੀ ਕਿ ਇਜ਼ਲੀ ਕੋਈ ਅੰਦਰ ਪਹਿਲੀ ਗੱਲ ਤੇ ਵੜ ਨਹੀਂ ਸਕਦਾ, ਦੂਸਰੀ ਗੱਲ ਜੇ ਉਹ ਵੜਦਾ ਵੀ ਹੈ ਤੇ ਅੰਦਰ ਸਾਡੀਆਂ ਬਾਰੀਆਂ ਨੂੰ ਵੀ ਗ੍ਰਿਲਾਂ ਹੁੰਦੀਆਂ, ਦਰਵਾਜ਼ੇ ਵੀ ਜਿਹੜੇ ਉਹ ਲੱਕੜ ਦੇ ਸੋਲਿਡ ਹੁੰਦੇ ਆ, ਤੇ ਇੱਥੇ ਤੁਸੀਂ ਸੋਚੋ ਵੀ
12: ਇੱਕ ਮੁੱਕੇ ਦੇ ਵਿੱਚ ਹੀ
11: ਹਾਂ ਸਾਰੇ ਕੋਈ ਕਿੰਨੀਆਂ ਈਜ਼ੀ ਨੇ ਇੱਥੇ ਸਾਰੀਆਂ ਚੀਜ਼ਾਂ, ਸਿਰਫ ਇੱਕ ਉਹੀ ਆ ਵੀ ਇੱਕ ਸਿਕਿਉਰਿਟੀ ਇੱਕ ਭਰੋਸਾ ਸਿਰਫ ਇੱਕ ਉਹੀ ਆ ਹਨਾ ਵੀ ਤੁਸੀਂ ਵੀ ਇੱਥੇ ਕੁਛ ਨਹੀਂ ਹੋਣਾ, ਸਿਰਫ ਇੱਕ ਉਹ ਆਸ਼ਵਾਸਨ ਹੈ। ਵੈਸੇ ਅੰਕੜੇ ਵੀ ਤੁਹਾਡੇ ਨਾਲ ਜਾਂਦੇ ਜਾਂਦੇ ਸਾਂਝੇ ਕਰ ਦਾਂਗੇ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਦਾਂਗੇ, ਕਿਉਂਕਿ ਇਹ ਜ਼ਿਆਦਾ ਜ਼ਰੂਰੀ ਹੈ, ਗੱਲ ਸੇਫਟੀ ਦੀ ਚੱਲ ਰਹੀ ਹੈ।
12: ਐਗਜੈਕਟਲੀ ਹਾਂਜੀ ਬਿਲਕੁਲ, ਅਤੇ ਉਹ ਸਿਕਿਉਰਿਟੀ ਉਹ ਤਾਂ ਹੈ ਹੀ ਕਿ ਹਾਂ ਤੁਸੀਂ ਸੋਚ ਲਓ ਕਿ ਤੁਸੀਂ ਬੜੇ ਰਿਲੈਕਸਡ ਹੋ, ਪਰ ਕਿਤੇ ਨਾ ਕਿਤੇ ਲੂਪ ਹੋਲ ਹੈ ਉਹਦੇ ਵਿੱਚ ਵੀ, ਇੰਨਾ ਰਿਲੈਕਸ ਹੋਣ ਦੀ ਵੀ ਵਿੱਚ ਕਿੰਨੀ ਖਬਰ ਆਈ ਵੀ ਸੀਗੀ ਗੱਡੀਆਂ ਦੇ ਜਿਹੜੇ ਆਪਾਂ ਟੱਚ ਤੋਂ ਹੁੰਦੇ, ਉਹ ਤੁਸੀਂ ਜੇ ਬਹੁਤ ਜ਼ਿਆਦਾ ਕੋਲ ਰੱਖੋ ਮੇਨ ਡੋਰ ਦੇ ਅਤੇ ਉਹ ਖੋਲ ਲੈਂਦੇ ਸੀ, ਉਹ ਵੀ ਵਿੱਚੇ ਬੜੀ ਗੱਲਾਂ ਚੱਲੀ ਸੀਗੀ ਕਿ ਉਹ ਤੁਸੀਂ ਇਸ ਸਿਕਿਓਰ ਉਹਦਾ ਵੀ ਸੇਫ ਆਉਂਦਾ ਹੈ, ਤੁਸੀਂ ਲਾ ਕੇ ਬਰਨਿੰਗਸ ਜਾਂ ਕਿਤੋਂ ਉਹਦੇ ਵਿੱਚ ਰੱਖੋ ਆਪਣੀ ਗੱਡੀ ਦੀ ਚਾਬੀਆਂ, ਉਹਦੀ ਵੀ ਗੱਲ ਕਾਫੀ ਚੱਲੀ ਸੀ ਉਸ ਕਿ ਉਹ ਲੋਕਸ ਦੇ ਵਿੱਚ ਉਹ ਫਿਰ ਨਹੀਂ ਅਨਲੋਕ ਕਰ ਸਕਦੇ, ਅਦਰਵਾਈਜ਼ ਜਿਵੇਂ ਹੁੰਦਾ ਨਾ ਇੱਕ ਪ੍ਰੈਸ ਤੋਂ ਅਤੇ ਵਿੱਚੇ ਉੱਦਾਂ ਵੀ ਚੋਰੀਆਂ ਬਹੁਤ ਹੋਈ ਸੀ ਇੱਥੇ, ਅਤੇ ਹੁਣ ਅਜੀਬ ਅਜੀਬ ਤਾਲੇ ਵੀ ਬੜੇ ਤਰੀਕੇ ਦੇ ਮਤਲਬ ਮਿਲਦੇ ਕਿ ਜਿਨ੍ਹਾਂ ਦੇ ਵਿੱਚ ਨਾ ਸਿਰਫ ਫੇਸ ਉਸ 'ਚ ਵੋਇਸ ਰੈਕੋਗਨੇਸ਼ਨ ਨਾਲ ਵੀ ਖੁੱਲਦਾ, ਵੋਇਸ ਰੈਕੋਗਨੇਸ਼ਨ ਹੋ ਗਿਆ, ਤੁਹਾਡਾ ਆਈ ਦਾ ਰੈਟੀਨਾ ਸਕੈਨ ਹੁੰਦਾ ਉਹਦੇ ਨਾਲ, ਉਹ ਮੈਨੂੰ ਲੱਗਦਾ ਵਾਵਾ ਮਾਈ ਬੈਂਕਾਂ ਬੁੰਕਾਂ ਜਾਂ ਫਿਰ ਬਹੁਤ ਜ਼ਿਆਦਾ ਜਿੱਥੇ ਸਿਕਿਉਰਿਟੀ ਦੀ ਲੋੜ ਹੈ ਉੱਥੇ ਐਕਸੈਸ ਜਿਨ੍ਹਾਂ ਨੂੰ ਚਾਹੀਦੀ ਹੈ ਉਹਨਾਂ ਨੂੰ ਹੁੰਦਾ ਹੋਣਾ ਹੈ ਨਾ, ਅਤੇ ਟੱਚ ਵਾਲੇ ਉਹ ਤਾਂ ਪਤਾ ਹੀ ਹੈ ਸਾਰੇ ਕੀਜ਼ ਜਿਵੇਂ ਮਿਲਦੇ ਆ ਉਹ ਜਿਹੜੇ ਸਕੈਨ ਕਰਨ ਨੂੰ ਮਿਲਦੇ ਹੋਟਲਸ ਵਗੈਰਾ ਦੇ ਵਿੱਚ, ਉਹ ਤਾਂ ਹੈ ਹੀ, ਅਤੇ ਹਰ ਇੱਕ ਚੀਜ਼ ਦੇ ਵਿੱਚ ਮਤਲਬ ਡਿਫਰੈਂਟ ਡਿਫਰੈਂਟ ਤਰੀਕੇ ਦੀ ਵਰਾਇਟੀ ਤੁਹਾਨੂੰ ਮਿਲ ਸਕਦੀ ਆ, ਅਤਰੰਗੀ ਤਾਲਿਆਂ ਦੀ ਵੀ ਉਹ ਵਰਾਇਟੀ ਹੈ ਅਵੇਲੇਬਲ। ਅਤੇ ਜਿਹੜੀ ਆਪਾਂ ਸ਼ੁਰੂਆਤ ਦੇ ਵੱਲ ਦੇ ਵਿੱਚ ਗੱਲ ਕੀਤੀ ਸੀ ਨਾ, ਮੈਨੂੰ ਲੱਗਦਾ ਤਾਲੇ ਜਾਂ ਚਾਬੀਆਂ ਕਿਤੇ ਨਾ ਕਿਤੇ ਆਪਣੀ ਕਲਚਰ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਦਾ ਇੱਕ ਰਿਜੈਂਬਲੈਂਸ, ਇੱਕ ਕਹਿ ਲਓ ਸਿੰਬਲਾਈਜੇਸ਼ਨ ਵੀ ਦਿੰਦੀ ਹੈ। ਇੱਕ ਮੈਂ ਜਿਵੇਂ ਗੱਲ ਕੀਤੀ ਸੀਗੀ ਕਿਸੇ ਨੂੰ ਆਪਾਂ ਹਰ ਕਿਸੇ ਨੂੰ ਆਪਣੇ ਘਰ ਦੀ ਚਾਬੀ ਗੱਡੀ ਦੀ ਚਾਬੀ ਨਹੀਂ ਦਿੰਦੇ, ਜਿਹਦੇ 'ਤੇ ਟਰੱਸਟ ਹੁੰਦਾ ਹੈ, ਜਿਹਦੇ 'ਤੇ ਤੁਹਾਨੂੰ ਭਰੋਸਾ ਹੁੰਦਾ ਹੈ ਜਾਂ ਜਿਹਦੇ ਨਾਲ ਤੁਹਾਡਾ ਇੱਕ ਇਮੋਸ਼ਨਲ ਬੌਂਡ ਹੁੰਦਾ ਹੈ, ਉਹਨੂੰ ਹੀ ਤੁਸੀਂ ਚਾਬੀਆਂ ਫੜਾਉਂਦੇ ਹੋ, ਅਤੇ ਉਹ ਸਿੰਬਲ ਹੈ ਇੱਕ ਟਰੱਸਟ ਦਾ ਕਿ ਹਾਂ ਮੈਂ ਇਹਦੇ 'ਤੇ ਟਰੱਸਟ ਕਰਦਾ। ਜਿਵੇਂ ਜਸਕੀਰਤ ਜੀ ਕਹਿ ਰਹੇ ਸੀ ਜਾਂ ਰਚਨਾ ਜੀ ਵੀ ਕਹਿ ਕੇ ਹਟੇ ਸੀਗੇ ਕਿ ਕਿਤੇ ਨਾ ਕਿਤੇ ਕਿਸੇ ਨੂੰ ਦੇ ਛੱਡੋ, ਪਰ ਤੁਸੀਂ ਹਰ ਕਿਸੇ ਨੂੰ ਤਾਂ ਨਹੀਂ ਦਿਓਗੇ ਨਾ, ਤੁਹਾਡਾ ਬਹੁਤ ਹੀ ਕਲੋਜ਼ ਬੰਦਾ ਹੋਏਗਾ ਜੇ ਤੁਸੀਂ ਟਰੱਸਟ ਕਰਦੇ ਹੋ, ਉਹਨੂੰ ਤੁਸੀਂ ਆਪਣੇ ਘਰ ਦੀ ਸਪੇਅਰ ਕੀ ਦਿਓਗੇ। ਅਤੇ
11: ਕੋਈ ਰਿਸਪੋਂਸੀਬਲ ਬੰਦਾ ਹੋਵੇ ਵੀ ਜਿਹਦੇ ਬਾਅਦ ਚੋਂ ਮਤਲਬ ਚਾਬੀ ਜਿਹੜੀ ਆ ਉਹ ਸੋਫਾ ਵੱਢ ਕੇ ਕੱਢ ਤੇ ਲਵੇ ਬੰਦਾ, ਕੋਈ ਨੁਕਸਾਨ ਦੇ
12: ਅਗਲੇ ਤਾਂ ਸੋਫੇ ਦਾ ਹੋਏ ਤੁਹਾਡੀ ਚਾਬੀ ਵਧੀਆ ਰਹੇ, ਹੈ ਨਾ। ਅਤੇ ਨਵੀਂ ਚਾਬੀ ਨਵੀਂ ਸ਼ੁਰੂਆਤ ਦਾ ਸਿੰਬਲ ਹੈ, ਜਿਵੇਂ ਨਵਾਂ ਘਰ ਆਪਾਂ ਲੈਂਦੇ ਹਾਂ ਅਤੇ ਹਮੇਸ਼ਾ ਨਾ ਕਿੰਨੀ ਖੁਸ਼ੀ ਹੁੰਦੀ ਆ ਅੱਜ ਸਾਨੂੰ ਚਾਬੀਆਂ ਮਿਲਣਗੀਆਂ, ਹੈ ਨਾ, ਘਰ ਸਾਨੂੰ ਮਿਲਣਾ, ਅਤੇ ਇਹ ਪੇਪਰ ਵਰਕ ਸਾਈਨ ਤੇ ਨਹੀਂ ਪਰ ਚਾਬੀਆਂ ਦਾ ਬੜਾ ਕਰੇਜ਼ ਹੁੰਦਾ ਇੱਥੇ ਵੀ, ਆਪਾਂ ਜਦੋਂ ਹੈਂਡ ਓਵਰ ਹੁੰਦਾ ਅਤੇ ਚਾਬੀ ਜਦੋਂ ਮਿਲਦੀ ਹੈ ਕਿ ਹਾਂ ਕਿ ਨਵੀਂ ਨਿਊ ਬਿਗਨਿੰਗ ਹੈ, ਨਵੀਂ ਚੀਜ਼ ਦੀ ਸ਼ੁਰੂਆਤ, ਨਵੀਂ ਖੁਸ਼ੀ ਹੈ ਨਾ ਸਾਡੇ। ਅਤੇ ਜਿਵੇਂ ਕੋਈ ਬਿਜ਼ਨਸ ਦੇ ਵਿੱਚ ਵੀ ਜਿਵੇਂ ਪਿਓ ਪੁੱਤ ਨੂੰ ਆਪਣੇ ਜਾਂ ਫੈਮਲੀ ਦੇ ਵਿੱਚ ਆਪਣਾ ਟ੍ਰਾਂਸਫਰ ਕਰਦਾ ਹੈ ਬਿਜ਼ਨਸ, ਜਿਵੇਂ ਕਿਸੇ ਦੀ ਦੁਕਾਨ ਹੈ, ਕਿਸੇ ਦਾ ਕੋਈ ਬਿਜ਼ਨਸ ਹੈ, ਉਹ ਟ੍ਰਾਂਸਫਰ ਕਰਦਾ ਕਿ ਤੇਰੇ ਨਵੀਂ ਜ਼ਿੰਮੇਦਾਰੀ ਮੈਂ ਤੈਨੂੰ ਦੇ ਰਿਹਾ, ਇਹ ਮੇਰੀ ਦੁਕਾਨ ਦੀ, ਇਹ ਮੇਰੇ ਗੱਲੇ ਦੀ ਚਾਬੀਆਂ, ਹੈ ਨਾ। ਉਹ ਆਪਣੀ ਕਲਚਰ 'ਚ ਬੜੀ ਉਹਦੀ ਇੱਕ ਇੰਪੋਰਟੈਂਸ ਹੈ ਨਾ, ਕਿਉਂਕਿ ਹਰ ਕੋਈ ਆਪਣੇ ਗੱਲੇ ਦੀ ਚਾਬੀ, ਦੁਕਾਨ ਦੀ ਚਾਬੀ ਜਾਂ ਬਿਜ਼ਨਸ ਦੀ ਚਾਬੀ ਕਿਸੇ ਨੂੰ ਨਹੀਂ ਦੇਗਾ, ਆਪਣੇ ਬਲੱਡ ਰਿਲੇਸ਼ਨ ਦੇ ਵਿੱਚ ਹੀ ਜਿਹਨੂੰ ਉਹਨੂੰ ਟ੍ਰਾਂਸਫਰ ਕਰਨਾ, ਕੈਰੀ ਫੋਰਵਰਡ ਕਰਨਾ ਉਹ ਬਿਜ਼ਨਸ ਇੱਕ ਉਹ ਨਈ ਜ਼ਿੰਮੇਦਾਰੀ ਦਾ। ਤੇ ਇੱਕ ਦਿਲ ਦੀ ਚਾਬੀ ਤੇ ਇਹੀ ਹੈ ਕਿ ਹਾਂ ਜਿਹਦੇ ਨਾਲ ਤੁਹਾਡਾ ਦਿਲ ਮਿਲਦਾ ਹੈ, ਸ਼ੁਰੂਆਤ 'ਚ ਤੁਸੀਂ ਗਾਣਾ ਲਗਾਇਆ ਸੀਗਾ, ਹੈ ਨਾ, ਕਿ ਉਹ ਤੁਹਾਡੇ ਇੱਕ ਪਿਆਰ ਦੀ ਬੌਂਡ ਦੀ ਨੂੰ ਵੀ ਇੱਕ ਚਾਬੀ ਨਾਲ ਰਿਜ਼ੈਂਬਲੈਂਸ ਦਿੱਤੀ ਜਾਂਦੀ ਹੈ ਜਾਂ ਸਿੰਬਲ ਕਿ ਹਾਂ ਕਿ ਮੇਰੀ ਦਿਲ ਦੀ ਚਾਬੀ ਤੇ, ਹੈ ਨਾ,
11: ਕੋਈ ਰਾਜ਼ ਕਿਸੇ ਦੇ ਰਾਜ਼ ਤੱਕ ਪਹੁੰਚਣਾ, ਕਿਸੇ ਦੇ ਦਿਲ ਦੀਆਂ ਜਾਣਨਾ, ਉਹ ਚਾਬੀ ਤੋਂ ਬਿਨਾਂ ਨਹੀਂ ਹੋ ਸਕਦਾ,
12: ਉਹਨੂੰ ਵੀ ਆਪਾਂ ਸਿੰਬਲਾਈਜ਼ ਕਰ ਸਕਦੇ ਹਾਂ ਚਾਬੀ ਨਾਲ। ਤੇ ਇਹ ਮੈਨੂੰ ਲੱਗਦਾ ਇਹ ਸਿੰਬਲ ਸੀਗੇ ਚਾਬੀ ਦੇ ਮੇਰੇ ਅਕੋਰਡਿੰਗ।
11: ਹਾਂ ਨਹੀਂ ਬਿਲਕੁਲ ਇਹੋ ਹੀ ਨੇ ਜੀ ਚਾਬੀ ਦਾ ਤੇ ਬਹੁਤ ਗਹਿਰਾਈ ਹੈ ਇਸ ਚੀਜ਼ ਦੇ ਵਿੱਚ। ਬਾਕੀ ਜੇ ਆਪਾਂ ਗੱਲ ਇੱਕ ਵਾਰੀ ਇਹ ਕਰ ਲਈਏ ਕਿ ਆਸਟ੍ਰੇਲੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ, ਜਾਂ ਫਿਰ ਆਪਾਂ ਕਰੀ ਨਾ ਆਪਣੇ ਜਿਹੜੇ ਕਾਲਰ ਉਹਨਾਂ ਨੂੰ ਵਿਹਲਿਆਂ ਕਰ ਦਈਏ, ਫਿਰ ਜਾਂਦੇ ਜਾਂਦੇ ਤੁਹਾਨੂੰ ਇਹ ਦੱਸਦੇ ਹਾਂ ਕਿ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਨੇ ਇੱਥੇ ਤੁਹਾਡੀਆਂ ਸੁਰੱਖਿਅਤ ਨੇ, ਕਿੰਨੀਆਂ ਕੁ ਤਾਲੇ 'ਚ ਰਹਿਣ ਵਾਲੀਆਂ ਅਤੇ ਕਿੰਨੀਆਂ ਕੁ ਬਾਹਰ ਰੱਖ ਲੈਣ ਵਾਲੀਆਂ। 865 ਤੁਸੀਂ ਆਉਣੇ ਰੋਜ਼ 865 ਅਤੇ ਕੁਲਵੀਰ ਜੀ ਤੁਸੀਂ ਆਉਣੇ ਰਹੋ। ਹਾਂਜੀ ਹੁਣ ਤੇ ਬਗਾੜਾ ਕਰ ਲੋ ਫਿਰ ਤੁਸੀਂ
7: ਮੈਨੂੰ ਨਵੇੜ ਲੋ ਪਹਿਲਾਂ ਵੀ
12: ਲੇਡੀਜ਼ ਫਸਟ।
13: ਤੁਸੀਂ ਘਰੇ ਹੋ ਕੰਮ ਤੇ ਹੋ?
7: ਮੈਂ ਕੰਮ ਤੇ ਆ।
13: ਅੱਛਾ ਮੈਂ ਵੀ ਕੰਮ ਤੇ ਆ।
7: ਅੱਛਾ ਕੋਈ ਚੱਕਰ ਨਹੀਂ, ਮੈਂ ਕੋਈ ਤੁਸੀਂ ਚੱਲ ਲੈ ਲੋ ਪਹਿਲਾਂ।
11: ਦੱਸ ਦਿਓ ਜੋ ਨਿਬੜ ਗਈ।
13: ਪੈਣੀ ਪਈ ਦੇਖ ਲੋ।
7: ਹਾਂਜੀ
11: ਭਾਈ ਦਾ ਕਹਿਣ ਦਾ ਮਤਲਬ ਇਹ ਵੀ ਮੈਨੂੰ ਵਾਰੀ ਪਹਿਲਾਂ
13: ਜ਼ਿਆਦਾ ਟਾਈਮ ਨਹੀਂ ਲੈਣਾ।
11: ਇਹਨਾਂ ਦਾ ਕਹਿਣ ਦਾ ਮਤਲਬ ਵੀ ਮੈਂ ਫਿਰ ਕੱਟ ਕੇ ਚੱਲੀ ਜੇ
7: ਮੇਰੇ ਕੋਲ ਹੈਗਾ ਹਜੇ ਟਾਈਮ ਕੋਈ ਨਾ।
11: ਹਾਂ ਵੇਖਾ ਪਹਿਲਾਂ ਇਹ ਗੋਲ ਮੋਲ ਕਰ ਰਹੀ ਗੱਲ ਹੁਣ ਕਲੀਅਰ ਕੀਤੀ ਇਹਨਾਂ ਨੇ। ਹਾਂਜੀ ਕੋਈ ਨੀ ਲਾਸਟ ਚ ਲੈ ਲਿਓ ਯਾਰ।
13: ਹਾਂਜੀ ਮੇਰਾ ਨਾ ਇੱਕ ਦੋਸਤ ਇੱਕ ਵਾਰੀ ਨਾ ਵਿਚਾਰੇ ਨੇ ਬਜਟ ਤੋਂ ਨਾ ਵੈਨ ਹਾਇਰ ਕਰ ਲਈ ਤੇ ਬੜੀ ਦੂਰ ਕੰਮ ਵਾਸਤੇ ਗਿਆ ਤੇ ਉੱਥੇ ਜਾ ਕੇ ਨਾ ਚਾਬੀਆਂ ਭੁੱਲ ਗਏ, ਮਤਲਬ ਉਹਦੀਆਂ ਗੁੰਮ ਗਈਆਂ ਚਾਬੀਆਂ ਤੇ ਉਹਨੂੰ ਇੰਨੀ ਕਰ ਜ਼ਿਆਦਾ ਇੱਕ ਐਕਸਪੈਂਸਿਵ ਪਈਆਂ, ਜਿਹੜੀ ਸਟ੍ਰੈਸ ਪਈ। ਉਹਨੇ ਕਾਲ ਕੀਤੀ ਬਜਟ ਵਾਲਿਆਂ ਨੂੰ ਵੀ ਤੁਹਾਡੇ ਕੋਲ ਐਕਸਟਰਾ ਚਾਬੀ ਹੈਗੀ, ਉਹ ਕਹਿੰਦੇ ਵੀ ਤੁਹਾਨੂੰ ਨਾ ਜਿਹੜੀ ਵੈਨ ਆ ਉੱਥੇ ਟੋਅ ਕਰਾ ਕੇ ਲਿਆਉਣੀ ਪਏਗੀ ਬਜਟ ਦੇ ਜਿੱਥੇ ਹੈਗਾ ਬੇਸ
11: ਜੀ।
13: ਉਸ ਤੋਂ ਬਾਅਦ ਜੇ ਤੁਸੀਂ ਕਿਤੇ ਲੋਕ ਸਮਿਥ ਕੋਲੋਂ ਉਹਨੂੰ ਲੋਕ ਨੂੰ ਛੇੜਿਆ ਜੇ ਹੋ ਗਿਆ ਉਹਦੇ ਵੀ ਅਸੀਂ ਤੁਹਾਡੇ ਕੋਲ ਪੈਸੇ ਲਾਵਾਂਗੇ ਲੋਕ ਨੂੰ।
11: ਹਾਂ ਪਰ ਇੰਸ਼ੋਰੈਂਸ ਨਹੀਂ ਨਾ ਕਲੇਮ ਹੋਣੀ ਉਹਨਾਂ ਦੀ। ਅੱਛਾ
13: ਹਾਂਜੀ ਐਨੀਵੇ ਉਹਨੇ ਵਿਚਾਰੇ ਨੇ ਟੋ ਕਰਕੇ ਬੜੀ ਦੂਰੋਂ ਲਿਆਇਆ, ਉਹਦੇ ਪੈਸੇ ਲੱਗੇ, ਉਸ ਤੋਂ ਬਾਅਦ ਚਾਬੀਆਂ ਗੁੰਮ ਗਈਆਂ, ਚਾਬੀਆਂ ਦੇ ਪੈਸੇ ਦਿੱਤੇ, ਮਤਲਬ ਉਹ ਬਹੁਤ ਹੀ ਜ਼ਿਆਦਾ ਸਟ੍ਰੈਸ ਚ ਹੋਇਆ। ਤੇ ਇਹ ਤੇ ਇੱਕ ਇੰਸੀਡੈਂਟ ਰਿਹਾ ਤੇ ਦੂਜਾ ਸੀਗਾ ਸਟੂਡੈਂਟ ਲਾਈਫ ਚ ਜੀ ਸਾਡਾ। ਅਸੀਂ ਨਾ ਰਵੀ ਸ਼ਵੇਨ ਵਗੈਰਾ ਬਿਲਡਿੰਗ ਚ ਰਹਿੰਦੇ ਸੀਗੇ ਬੜੀ ਹਾਈ ਉੱਪਰ ਤੇ ਸੱਟਣ ਗਏ ਤੇ ਇੱਕ ਮੁੰਡਾ ਅੰਦਰ ਟੀਵੀ ਦੇਖ ਰਿਹਾ ਸੀ, ਉਹਨੂੰ ਪਤਾ ਨੀ ਉਹ ਵੀ ਬਾਹਰ ਆ ਗਿਆ ਜੀ, ਲੋਕ ਹੋ ਗਿਆ। ਸਾਡਾ ਇੱਕ ਮੁੰਡਾ ਸ਼ਰਾਬ ਬੜੀ ਪੀਂਦਾ ਸੀਗਾ ਤੇ ਉਹ ਅਸੀਂ ਨਾ 40 ਉਸ ਟਾਈਮ ਚ ਨਾ 97-98 ਦੀ ਗੱਲ ਕਰ ਰਹੇ ਤੇ ਉਹ ਜੀ 40 ਸੈਂਟ ਚ ਨਾ ਬੂਥ ਚ ਪਾ ਗਏ ਤੇ ਕਾਲ ਕਰਨੀ ਸੀ ਅਸੀਂ ਲੋਕ ਸਮਿਥ ਨੂੰ ਤੇ ਅਸੀਂ 40 ਸੈਂਟ ਮੰਗੀਏ, ਸਾਨੂੰ ਕੋਈ 40 ਸੈਂਟ ਨਾ ਦੇ। ਤੇ ਅਸੀਂ ਰਹਿੰਦੇ ਵੀ ਸਾਊਥ ਸਾਈਡ ਸੀਗੇ ਗੋਰਿਆਂ ਦੇ ਏਰੀਆ ਚ, ਮਰਿੰਡਾ ਵਗੈਰਾ, ਮਰਿੰਡਾ ਪੈਂਦਾ ਸਦਰਨ ਸ਼ਹਿਰ ਤੇ ਜੀ ਅਸੀਂ ਪੈਸੇ ਮੰਗੇ ਤੇ 40 ਸੈਂਟ ਦੇ ਦੋ, ਕਿਸੇ ਨੇ ਨੀ ਦਿੱਤੇ, ਰਾਤ ਦਾ ਟਾਈਮ ਸੀਗਾ। ਤੋ ਜਿਹੜਾ ਸ਼ਰਾਬ ਬੜੀ ਪੀਂਦਾ ਜਿਹਨੂੰ ਅਸੀਂ ਕਹਿੰਦੇ ਬਿੱਟੇ ਤੇ ਸ਼ਰਾਬ ਨਾ ਪੀਏਗਾ, ਬਹੁਤ ਜ਼ਿਆਦਾ ਪੀਂਦਾ, ਉਹ ਕਹਿੰਦੇ ਯਾਰ ਮੇਰਾ ਦੋਸਤ ਆ ਉਹ ਠੇਕੇ ਵਾਲਾ ਮੈਨੂੰ ਜਾਣਦਾ ਕਹਿੰਦਾ ਠੇਕੇ ਵਾਲਾ ਮੇਰਾ ਦੋਸਤ ਹੈ ਗੋਰੇ ਦਾ ਏਰੀਆ, ਸਾਨੂੰ ਕੋਈ ਜਾਣਦਾ ਨੀ ਸੀਗਾ। ਉਹ ਜੀ ਠੇਕੇ ਦਾ ਲੈ ਗਿਆ ਅੱਗੋ ਮਾਈਕਲ, ਉਹ ਮਾਈਕਲ ਤੇ ਵਿਛ ਗਿਆ। ਮਾਈਕਲ ਕਹਿੰਦਾ ਤੂੰ ਹੁਕਮ ਕਰ, ਫੋਨ ਹੀ ਤੈਨੂੰ ਦੇ ਦਿੰਦਾ ਨਾਲ ਹੀ
12: ਰੋਜ਼ ਤਾਂ ਗਾ ਕੇ ਫਿਰ
13: ਪੱਕਾ ਗਾ ਕੇ ਰੋਜ਼ ਬੋਤਲ ਵਾਲਾ। ਤੇ ਜੀ ਉਹਨੇ ਕਾਲ ਕਰਾਈ ਲੋਕ ਸਮਿਥ ਤੋਂ, ਸਾਨੂੰ ਉਹ ਬੜਾ ਮਹਿੰਗਾ ਪਿਆ ਤੇ ਟਾਈਮ ਜਿਹੜਾ ਖਰਾਬ ਹੋਇਆ ਜਿਹੜੇ। ਤੇ ਐਨੀਵੇ ਇਹ ਸਾਰੀਆਂ ਗੱਲਾਂ ਤੋਂ ਨਾ ਇੱਕ ਮੈਂ ਤੇ ਸੋਲਿਊਸ਼ਨ ਇਹ ਕੱਢਿਆ ਸੀਗਾ, ਮੈਂ ਨਾ ਹਮੇਸ਼ਾ ਇੱਕ ਉਹ ਜਿਹੜੇ ਬਲੂ ਯੈਲੋ ਜੇ ਛੋਟੇ ਛੋਟੇ ਨਾ ਉਹ ਆਉਂਦੇ ਨੇ ਰਿੰਗ, ਕੀ ਰਿੰਗਸ,
11: ਹਾਂਜੀ
13: ਹਾਂਜੀ, ਉਹ ਮੈਂ ਹਮੇਸ਼ਾ ਉਹਦੇ ਉੱਪਰ ਨੰਬਰ ਲਿਖ ਕੇ ਆਪਣਾ ਮੋਬਾਈਲ ਨੰਬਰ, ਜੇ ਤੁਸੀਂ ਆਪਣਾ ਹੋਰ ਪਾਰਟਨਰ ਦਾ ਨੰਬਰ ਲਿਖਣਾ ਚਾਹੁੰਦੇ ਹੋ 2 ਨੰਬਰ ਲਿਖ ਕੇ ਤੇ ਬੈਕ ਸਾਈਡ ਰਿਵਾਰਡਿਡ $20 ਜਾਂ ਕੁਛ ਵੀ ਲਿਖ ਦੋ ਵੀ ਅਸੀਂ ਰਿਵਾਰਡ ਵੀ ਕਰਾਂਗੇ ਕਾਲ ਕਰਨ ਵਾਲੇ ਦੀ।
11: ਓਕੇ
13: ਤੇ ਉਹ ਸਰ ਤੁਸੀਂ ਚਾਬੀ ਜਿੱਥੇ ਮਰਜ਼ੀ ਭੁੱਲ ਜਾਓ
11: ਤੁਹਾਨੂੰ
13: ਥਾਰ ਦੇ ਪੁੱਜਣ ਤੋਂ ਪਹਿਲਾਂ ਤੁਹਾਨੂੰ ਕਾਲ ਆ ਜਾਏਗੀ। ਉਸ ਤੋਂ ਬਾਅਦ ਉੱਥੇ ਨਾ ਮੇਰੀ ਚਾਬੀ ਪਜਾਮਾ ਕੁੜਤਾ ਪਾ ਗਿਆ, ਪਜਾਮੇ ਚ ਜੇਬਾਂ ਜੁਬਾਂ ਨੀ ਲਾਈਆਂ ਤੇ ਉੱਪਰ ਛੋਟੀ ਜਿਹੀ ਉਹ ਚ ਮੈਂ ਮੋਬਾਈਲ ਪਾਇਆ ਸੀਗਾ। ਤੇ ਜੀ ਉਹ ਚਾਬੀਆਂ ਦਾ ਗੁੱਛਾ ਨਾ ਮੇਰਾ ਪਹਿਲਾਂ ਤੇ ਰਹਿ ਗਿਆ ਗੁਰਦੁਆਰਾ ਸਾਹਿਬ ਅੰਦਰ ਕੀਰਤਨ ਸੁਣਦੇ ਹੋਏ, ਨਾਲ ਹੀ ਕੋਲ ਆ ਗਈ, ਭਾਜੀ ਤੁਹਾਡੀ ਚਾਬੀ ਪਈ ਇੱਥੇ ਚੋਲੇ ਦੀ ਚਾਬੀ। ਉਸ ਤੋਂ ਬਾਅਦ ਮੈਂ ਲੰਗਰ ਪ੍ਰਸ਼ਾਦਾ ਛਕਣ ਬੈਠਾ, ਉੱਥੇ ਚਾਬੀਆਂ ਡਿੱਗੀਆਂ ਫਿਰ ਕੋਲ ਆ ਗਈ
12: $40 ਹੋ ਗਏ ਤੇ
13: ਹਾਂਜੀ ਤੇ ਉਹ ਮਤਲਬ ਕਹਿੰਦੇ ਵੀ ਇੰਨਾ ਇਹ ਇਹ ਬਹੁਤ ਹੀ ਜਿਹੜਾ ਜਿਹੜਾ ਵੀ ਚਾਬੀਆਂ ਨਾਲ ਡਿਸਟਰਬ ਰਹਿੰਦਾ ਨਾ ਇਹ ਹਮੇਸ਼ਾ ਆਪਣਾ ਮੋਬਾਈਲ ਨੰਬਰ ਨਾਲ ਰੱਖੋ
14: ਤੁਹਾਡੇ ਤੇ ਵਾਹਵਾ ਸੂਤਰ ਬੈਠਾ ਕੰਮ
13: ਲਗੇਜ ਨੇ ਲਗੇਜ ਦੇ ਵਿਚ ਵੀ ਉੱਪਰ ਵਾਲੀ ਜੇਬ ਦੇ ਵਿਚ ਮੋਬਾਈਲ ਨੰਬਰ ਇੰਡੀਆ ਦਾ ਆਸਟ੍ਰੇਲੀਆ ਦਾ ਇਹ ਦੋਨੋਂ ਨੰਬਰ ਮੋਬਾਈਲ ਨੰਬਰ ਮੈਂ ਲਿਖਿਆ ਹੁੰਦਾ ਹੈ ਪਲੀਜ਼ ਜੇ ਮੈਂ ਫੋਰਗੈਟ ਹੋ ਜਾਏ ਮੇਰਾ ਲਗੇਜ ਤੇ ਮੈਨੂੰ ਇਹ ਵਾਲੇ ਨੰਬਰਾਂ ਤੇ ਕਾਲ ਕਰੋ ਉਹਦੇ ਚ ਵੀ ਤੁਹਾਨੂੰ ਹੈਲਪ ਮਤਲਬ ਮੋਬਾਈਲ ਨੰਬਰ ਤੁਸੀਂ ਜੇ ਮੋਬਾਈਲ ਵੀ ਤੁਹਾਡਾ ਗੁੰਮ ਜਾਏਗਾ ਤੁਸੀਂ ਦੁਬਾਰਾ ਉਹ ਨੰਬਰ ਲੈ ਸਕਦੇ ਹੋ ਤੇ ਯੂ ਆਲਵੇਸ ਗੁੱਡ ਡਨ ਤੇ ਇਹੀ ਹੈ ਜੀ ਆਪਣਾ ਸੁਝਾਅ ਥੈਂਕ ਯੂ ਵੈਰੀ ਮਚ
14: ਬਹੁਤ ਵਧੀਆ ਜੀ ਥੈਂਕ ਯੂ ਤੁਹਾਡਾ ਹਾਂਜੀ ਭੈਣ ਜੀ
13: ਥੈਂਕਸ
14: ਤੁਹਾਡੀ ਗੱਲ ਬਈ ਤੇ ਨਹੀਂ ਹੋਗੀ
12: ਮਾਈਕਰੋ ਕਰ ਲਾਂਗੇ ਕੋਈ ਨੀ ਸਤਿ ਸ਼੍ਰੀ ਅਕਾਲ
7: ਨਹੀਂ ਬਈ ਤੇ ਨੀ ਹੋਈ ਮੈਨੂੰ ਇਹੀ ਸੀਗੇ ਕਿ ਉਹ ਮੈਂ ਕਿਹਾ ਵੀਰ ਜੀ ਚਲ ਵਿਚਾਰੇ ਬਾੜੇ ਕਾਲੇ ਸੀਗੇ ਚਲ ਪਹਿਲਾਂ ਦੱਸ ਦੇਣ ਤੇ
14: ਜਨਾਨੀਆਂ ਵੀ ਬੰਦਿਆਂ ਨੂੰ ਘਰ ਸਾਂਭਦੀਆਂ ਤੇ ਹੁਣ ਕਾਹਦਾ ਲੇਡੀਜ਼ ਫਸਟ ਹੋ ਗਿਆ ਉਹ ਤਾਂ ਪਹਿਲੀਆਂ ਚੀਜ਼ਾਂ
12: ਮੇਰੇ ਤਾਂ ਖੰਗ ਹੀ ਚੜ ਗਈ
7: ਬੰਦੇ ਸੁੱਤੇ ਹੁੰਦੇ ਸਵੇਰੇ ਜਦੋਂ ਚਰੀਆਂ ਜਨਾਨੀਆਂ ਚਾਬੀਆਂ ਨਾਲ

0: ਨਹੀਂ ਨਹੀਂ
1: ਉਹ
0: ਨਹੀਂ
1: ਨਹੀਂ ਦਿੰਦਾ?
0: ਸਾਡਾ ਖੂਨ ਖਾਨ ਕੱਢਣ ਵਾਲਾ ਕੰਮ ਨਹੀਂ ਆ
1: ਮੈਂ ਤਾਂ
0: ਸਾਡਾ,
1: ਮੈਂ ਨਾ
0: ਉਹ ਤਾਂ
1: ਨਰਸਾਂ ਵੱਲ
0: ਟਿੱਕੇ
1: ਵੇਖ ਕੇ
0: ਲਾਉਣਾ।
1: ਮੈਂ ਤੇ ਨਰਸਾਂ ਵੱਲ ਵੇਖ ਕੇ ਨਾ ਭੈਣ ਜੀ ਸੋਚਦਾ ਵੀ ਇਹ ਕਿੰਨਾ ਇਹਨਾਂ ਨੂੰ ਜਿੱਦਣ ਕਿਤੋਂ ਘਰੋਂ ਲੜ ਕੇ ਆਉਂਦੀਆਂ ਕਿੰਨਾ ਇਹਨਾਂ ਨੂੰ ਸਕੂਨ ਮਿਲਦਾ ਹੋਗਾ ਨਾ ਵੀ ਆਹ ਮੈਂ ਇੱਦਾਂ ਫੀਲ
0: ਨਹੀਂ
1: ਕਰਦੀ ਹੋਣੀ ਆ ਵੀ ਮੈਂ ਉਹਦਾ ਹੀ ਖੂਨ ਕੱਢਣ ਡਈ ਹਾਂ।
0: ਫਿਰ ਆਪ ਨਾ ਨਾ ਨੀਮਿਕ ਹੋਣ ਚੜੀ ਇੰਨਾ ਖੂਨ ਪੀ ਪੀ ਕੇ ਆਪਣਾ ਵੀ ਕਾਰਨ ਲੋਈ
1: ਉਹ ਤਾਂ ਡਿਪੈਂਡ ਕਰਦਾ ਫਿਰ ਸਾੜਦੀਆਂ ਜ਼ਿਆਦਾ ਵਾ ਤੇ ਫਿਰ ਕੱਢਦੀਆਂ
2: ਘੱਟ ਤਾਂ ਆਇਰਨ ਵਗੈਰਾ ਕਿੰਨਾ ਸਾਰਾ ਕੁਝ ਘਟਿਆ ਹੁੰਦਾ ਹੈ ਨਾ।
0: ਨਾਲ ਹੀ ਵਿਚਾਰੀਆਂ ਨਰਸਾਂ ਨੇ ਨਾਲ ਹੀ ਆਪਣੇ ਹਰ ਇੱਕ ਦੇ ਵੇਖ ਲੰਚ ਬਾਕਸ ਦੇ ਵਿੱਚ ਕਿ ਨਾਲ ਵਿਟਾਮਿਨ ਡੀ ਰੱਖੀਆਂ ਹੁੰਦੀਆਂ, ਨਾਲ ਆਇਰਨ ਦੀਆਂ ਗੋਲੀਆਂ ਰੱਖੀਆਂ ਹੁੰਦੀਆਂ, ਉਹ ਨਾਲ ਨਾਲ ਆਪਣੇ ਆਪ ਨੂੰ ਵਿਚਾਰੀਆਂ ਬੂਸਟ ਕਰ ਰਹੀਆਂ ਹੁੰਦੀਆਂ ਕਿ ਇਦਾਂ ਦਾ ਕੀ ਕੱਢਣਾ।
1: ਨਹੀਂ ਸਹੀ ਗੱਲ ਹੈ, ਇੰਨੇ ਦੁੱਖ ਤਕਲੀਫਾਂ ਲੋਕਾਂ ਦੀਆਂ ਵੇਖ ਕੇ ਸੁਣ ਕੇ ਆਪਣੇ ਆਪ ਨੂੰ ਮੋਟੀਵੇਟਿਡ ਰੱਖਣਾ ਬੜਾ ਔਖਾ ਵਾ।
0: ਵੈਸੇ ਤੁਸੀਂ ਜਦੋਂ ਕੰਮ ਤੇ ਜਾਂਦੇ ਹੋ ਕੰਮ ਦਾ ਮਾਹੌਲ ਤੁਹਾਨੂੰ ਨਹੀਂ ਇੰਨਾ ਸੋਚਣ ਨੂੰ ਤੁਹਾਨੂੰ ਕਰਦੇ ਨੇ ਕਿਉਂਕਿ ਥੋੜੀ ਹੈਕਟਿਕ ਹੁੰਦੀ ਜੋਬ, ਤੁਹਾਡਾ ਦਿਮਾਗ ਜਾਂਦਾ ਹੀ ਨੀ ਘਰ ਤੇ ਇਹ ਨਹੀਂ ਆ ਖੂਨ ਖਾਣ ਵਾਲਿਆਂ ਦਾ ਤਾਂ ਭੁੱਲ ਜਾਓ ਨੀ, ਕਿਤੇ ਰੱਬ ਨਾ ਕਰੇ ਕਿਤੇ ਤੁਹਾਡੇ ਕਿਤੇ ਉਧਰ ਕਿਤੇ ਚੜ ਗਈ ਉਧਰ ਤੁਸੀਂ ਤੇ ਕਹੋ ਘਰੋਂ ਬੀਬੀ ਅਜੇ ਲੜਕੇ ਆਏ ਹਿਸਾਬ ਨਾਲ ਸੂਈ
2: ਕਮਾਉਂਦੀ ਪਈ। ਮੇਰੀ ਵੇਨਸ ਬਹੁਤ ਥਿਨ ਹੁੰਦੀ ਹੈ ਨਾ ਤੇ ਮੈਨੂੰ ਜਦੋਂ ਵੀ ਬਲੱਡ ਟੈਸਟ ਕਰਵਾਉਣਾ ਹੈ ਨਾ ਮੈਂ ਪਹਿਲਾਂ ਹੀ ਉਹਨਾਂ ਨੂੰ ਕਹਿ ਦਿੰਦੀ ਹਾਂ ਮੈਨੂੰ ਬੇਬੀ ਵਾਲਾ ਦੇ ਦਿਓ ਬਟਰਫਲਾਈ ਵਾਂਗ, ਕਿਉਂਕਿ ਮੇਰੇ ਮੇਰੇ ਚੰਗੇ ਚੰਗੇ ਤਾਂ ਉਹਨਾਂ ਨੂੰ ਮਿਲਦੀ ਨਹੀਂ ਵੇਨਸ, ਪਤਾ ਨਹੀਂ ਕੀ ਹੈ ਮੇਰੇ ਇਸ਼ੂ।
1: ਇਹ ਵੀ ਐਕਸਪਰਟਾਈਜ਼ ਆ, ਕਈ ਤੇ ਝੱਟ ਲੱਭ ਲੈਂਦੇ ਆ ਤੇ ਕਈ ਤੇ ਐਵੇਂ ਤੁਹਾਨੂੰ ਵਿੰਨਦੇ ਹੀ ਆ ਨਾ।
2: ਉਹ ਤੇ ਜਿੰਨੀ ਵਾਰ ਵੀ ਵੈਸੇ ਐਮਰਜੈਂਸੀ ਜਾਓ ਕਿਉਂਕਿ ਤੁਸੀਂ ਡੀਹਾਈਡਰੇਟ ਹੋ ਜਾਂਦੇ ਜਦੋਂ ਤੱਕ ਤੁਸੀਂ ਬਿਮਾਰ ਹੋ ਕੇ ਜਾਣਾ। ਉਹਨਾਂ ਨੇ ਲਿਟਰਲੀ ਡਾਰਵਿਨ ਦਾ ਮੇਰਾ ਕੇਸ ਹੈ, ਇੱਕ ਵਾਰੀ ਮੈਂ ਗਈ ਹਾਂ ਤੇ ਮੈਂ ਅੱਠ ਅੱਠ ਲੋਕਾਂ ਨੇ ਅੱਠ ਤੇ ਮੇਰੇ ਇੰਨੇ ਬਰੂਸਿਸ ਕਰਦੇ ਤੇ ਨੌ ਵੀ ਆਈ, ਇੱਕ ਨੌ ਵਿੱਚ ਮੈਨੂੰ ਪੂਰੀ ਮਾਤਾ ਚੜ ਗਈ
1: ਕਾਬੂ ਕਾਬੂ।
2: ਹਾਂ ਨਹੀਂ ਪਰ ਮੈਂ ਉਸਨੂੰ ਵਾਕਈ ਮੈਂ ਉਹਨੂੰ ਇਹ ਕਿਹਾ ਮੈਂ ਕਿਹਾ ਕਿ ਕਿ ਬਸ ਮੈਂ ਤੇ ਜਾ ਰਹੀ ਹਾਂ ਘਰ ਮੇਰੇ ਹੱਥ ਬੰਦੇ
1: ਬੰਦੇ ਨੂੰ ਮਹਿਸੂਸ ਤੁਹਾਨੂੰ ਤੇ ਲੱਗਦਾ ਹੋਣਾ ਵੀ ਮੇਰੇ ਚ ਹੈ ਵੀ ਹੈ ਖੂਨ।
2: ਉਹ ਕਹਿੰਦੇ ਕੈਨ ਆਈ ਟਰਾਈ, ਇੱਕ ਤੇ ਮਿੱਠਾ ਮਿੱਠਾ ਜਿਹਾ ਕੈਨ ਵੀ ਟਰਾਈ ਕਰ ਕਰਕੇ
0: ਇੰਜੈਕਸ਼ਨ ਦੀ ਐਜੂਕੇਸ਼ਨ ਵਗੈਰਾ ਦੇਖੀ ਹੁੰਦੀ ਆ, ਉਹ ਤੁਸੀਂ ਬਿਲੀਵ ਕਰੀਓ ਨੀਡਲ ਦੇਖ ਕੇ ਫੇਂਟ ਹੋ ਜਾਂਦੇ ਆ।
1: ਅੱਛਾ
0: ਕੀ? ਹਾਂ ਨੀਡਲ ਮੈਂ ਸਾਡੇ ਮੇਰੇ ਇੱਕ ਸੀਗਾ ਕਲਾਇੰਟ ਕਿ ਉਹਦੇ ਘਰ ਵਾਲੇ ਨੂੰ ਨਵਾਂ ਨਵਾਂ ਡਾਇਗਨੋਸ ਹੋਇਆ ਸੀਗਾ ਡਾਇਬਟੀਜ਼ ਦਾ ਤੇ ਉਹਨਾਂ ਨੂੰ ਨਾ ਜਦੋਂ ਐਜੂਕੇਸ਼ਨ ਦੇਣੀ ਕਿ ਸਾਡਾ ਕੰਮ ਆ ਕਿ ਅਸੀਂ ਲੋਕਾਂ ਨੂੰ ਆਪਣੇ ਤੇ ਇੰਡੀਪੈਂਡੈਂਟ ਕਰਦੇ ਆਪਾਂ ਸਾਡੇ ਤੇ ਡਿਪੈਂਡ ਨਾ ਹੋਣ ਤੇ ਉਹਨਾਂ ਨੂੰ ਐਜੂਕੇਸ਼ਨ ਦੇਣ ਉਹਦੇ ਘਰ ਵਾਲੇ ਨੂੰ ਦਿਖਾਇਆ, ਉਹਦੀ ਘਰ ਵਾਲੀ ਨੀਡਲ ਦੇਖੀ ਉਹ ਵੇਖ ਕੇ ਉੱਥੇ ਫੇਂਟ, ਮੈਨੂੰ ਸਮਝ ਨਾ ਆਉਣ ਮੈਂ ਜਿਹੜਾ ਇੰਜੈਕਸ਼ਨ ਉਹਨੂੰ ਲਾ ਰਹੀ ਉਹਨੂੰ ਫੜਾ ਕਿ ਮੈਂ ਪਹਿਲਾਂ ਉਹਦੀ ਘਰ ਵਾਲੀ ਨੂੰ ਫੜਾ ਜਿਹੜੀ ਡਿੱਗ
1: ਗਈ ਵਿਚਾਰੀ ਨੇ ਹੋਣਾ ਨਾ ਵੀ ਪਤਾ ਨੀ ਕੀ ਹੋ ਗਿਆ ਹੁਣ ਅੱਜ ਕੱਲ੍ਹ ਤੇ ਚਲੋ ਆਮ ਚੀਜ਼ਾਂ ਨੇ।
0: ਨਹੀਂ ਉਹ ਫਿਰ ਏਦਾਂ ਹੋਏ ਨਾ ਬੜੀਆਂ ਇਹ ਚੀਜ਼ਾਂ ਦੇ ਸੋਲੂਸ਼ਨ ਹੈਗੇ ਇੱਥੇ ਕਿ ਹੁਣ ਚਲੋ ਓਪਨ ਨੀਡਲਸ ਨਹੀਂ ਆਉਂਦੀਆਂ, ਉਹ ਆਲਰੇਡੀ ਹੁੰਦੀਆਂ ਜਿੱਦਾਂ ਤੁਸੀਂ ਮਤਲਬ ਕਿ ਆਪਣੇ ਆਪ ਰਿਟਰੈਕਟ ਹੋ ਜਾਂਦੀਆਂ ਕਿ ਤੁਹਾਨੂੰ ਨੀਡਲ ਦਿਖਦੀ ਵੀ ਨਹੀਂ ਆ, ਜੇ ਤੁਸੀਂ ਉਸ ਹਿਸਾਬ ਨਾਲ ਓਦਾਂ ਦਾ ਸੋਲੂਸ਼ਨ ਲੱਭਦੇ ਹੋ ਤੇ ਉਹ ਬਾਅਦ ਵਿੱਚ ਹੁਣ ਇੰਨੀ ਐਕਸਪਰਟ ਆ ਜਦੋਂ ਆਪਾਂ ਉਹਦੇ ਘਰੇ ਜਾਂਦੇ ਨੂੰ ਪੁੱਛਦੇ ਹਾਂ ਕਿ ਤੂੰ ਉਹ ਆਪ ਇੰਜੈਕਸ਼ਨ ਲਾਉਂਦੀ, ਉਹਦੇ ਕਹਿੰਦੇ ਨੋ ਆਈ ਆਈ ਥਿੰਕ ਆਈ ਐਮ ਬਿਕਮ ਨਰਸ ਨਾ, ਉਹ ਕਹਿੰਦੀ ਉਹ ਬੜੀ ਕੰਫੀਡੈਂਟ ਹੁੰਦੀ ਆ। ਨਹੀਂ ਫੋਬੀਆ ਹੁੰਦਾ ਕਈਆਂ ਨੂੰ ਤੇ ਚਲੋ ਇਹਦੀ ਚਾਬੀਆਂ ਦੀ ਤੁਹਾਨੂੰ ਗੱਲ ਦੱਸਦੀ ਆ ਕਿ ਪੁਰਾਣੇ ਟਾਈਮ ਦੇ ਵਿੱਚ ਨਾ ਸਾਡੇ ਕਾਫੀ ਕਲੋਜ਼ ਫਰੈਂਡ ਹੁੰਦੇ ਤੇ ਉਹਨੂੰ ਥੋਮਸ ਟਾਊਨ ਰਹਿੰਦੇ ਹੁੰਦੇ ਤੇ ਆਪਾਂ ਇੱਧਰ ਵੈਸਟ ਵੱਲ ਰਹਿੰਦੇ ਹੁੰਦੇ ਤੇ ਬਹੁਤ ਆਉਣਾ ਜਾਣਾ ਹੁੰਦਾ ਕਿਉਂਕਿ ਉਦੋਂ ਕੋਈ ਬੱਚੇ ਨੀ ਕੋਈ ਇੰਨੀ ਜ਼ਿੰਮੇਵਾਰੀ ਨਹੀਂ ਸੀ ਤੇ ਆਪਾਂ ਨਾ ਵੀਕਐਂਡ ਤੇ ਇੱਧਰ ਤੋਂ ਉੱਧਰ ਉਹਨਾਂ ਨੇ ਇੱਧਰ ਆਉਣਾ ਜਾਂ ਅਸੀਂ ਉੱਧਰ ਆਉਣਾ ਨਾ, ਅਸੀਂ ਐਡੀ ਦੂਰੋਂ ਅਸੀਂ ਟਰੈਵਲ ਮੀਂਹ ਇੰਨਾ ਪੈ ਰਿਹਾ ਤੇ ਅਸੀਂ ਚਾਬੀਆਂ ਉਹਨਾਂ ਦੇ ਘਰੇ ਆਪਣੀਆਂ ਭੁੱਲ ਆਏ, ਸਾਡੇ ਘਰੇ ਸਾਡੇ ਨਾਲ ਹੀ ਆ ਰਹੇ ਕਹਿੰਦੇ ਚਲ ਤੁਹਾਡੇ ਘਰੇ ਚੱਲਦੇ ਹਾਂ ਆਪਾਂ ਨਾ
1: ਚਾਹ ਪੀ ਕੇ
0: ਚਾਬੀ ਉਹਨਾਂ ਦੇ ਘਰੇ ਕੋਲ। ਹਾਂ ਤੇ ਏਦਾਂ ਹੋਇਆ ਕਿ ਸਾਡੇ ਕੋਲ ਚਾਬੀਆਂ ਨਾ ਹੈਗੀਆਂ, ਉਹ ਭਾਰੀ ਅਸੀਂ ਫਿਰ ਤੁਹਾਨੂੰ ਲੱਭੀ ਕਿ ਹੁਣ ਅੰਦਰ ਵੜੀਏ ਕਿੱਦਾਂ, ਉਹ ਕਿਤੇ ਕੁਛ ਨੀ ਲੱਭਿਆ, ਕੋਈ ਰਸਤਾ ਨੀ ਲੱਭਿਆ ਕਿ ਅਸੀਂ ਕਿੱਧਰ ਨੂੰ ਜਾਣਾ ਕੋਈ, ਫਿਰ ਨਾ ਹੀ ਹੱਲ ਕੱਢਿਆ ਕਿ ਜਿਹੜੀ ਬਾਥਰੂਮ ਦੇ ਉੱਤੇ ਉਹ ਰੋਸ਼ਨਦਾਨ ਜਿਹੇ ਨੀ ਹੁੰਦੇ ਪਹਿਲਾਂ ਕੱਚ ਦੇ ਜਿਹਦੇ ਲੱਗੇ ਹੁੰਦੇ ਛੋਟੇ ਛੋਟੇ ਜਿੱਦਾਂ ਸਲਾਈਡਾਂ ਜਿਹੀਆਂ ਆਸ ਤੇ, ਠੀਕ ਆ ਤੇ ਅਸੀਂ ਸੋਚਿਓ ਭਾਜੀ ਵਿਚਾਰੇ ਜਿਹੜੇ ਸਾਡੇ ਨਾਲ ਸੀ ਉਹ ਕਹਿੰਦੇ ਉਹ ਬੜੇ ਮਤਲਬ ਬੜੇ ਪਤਲੇ ਜੇ ਤੇ ਬੜੇ ਫਲੈਕਸੀਬਲ ਜਿਹੇ ਹੁੰਦੇ ਕਈ ਬੰਦੇ ਹਨਾ, ਉਹ ਕਹਿੰਦੇ ਕਿ ਤੁਸੀਂ ਰਹਿਣ ਦੋ ਆਪਾਂ ਇੱਕ ਦੂਰ ਥੋਮਸ ਤੋਂ ਕੀ ਕਰਨਾ।
1: ਮੇਰੇ ਦਿਮਾਗ ਚ ਪਤਾ ਕੀ ਆਇਆ, ਜਿੱਦਾਂ ਮੈਟਰਸ ਵਾਲੀ ਫੈਕਟਰੀ ਦੇ ਬਾਹਰ ਨੀ ਉਹ ਹੁੰਦੇ ਉਹ ਲੰਮੇ ਜਿਹਨਾਂ ਥੱਲਿਓ ਹਵਾ ਵੱਜਦੀ ਹੈ ਤੇ ਤਾਂ ਸਿੱਧੇ ਹੁੰਦੇ ਆ ਫਿਰ ਲੰਮੇ ਪੈ ਜਾਂਦੇ, ਮੈਨੂੰ ਉਦਾਂ ਦਾ ਭਾਜੀ ਆਇਆ ਇਮੈਜੀਨੇਸ਼ਨ।
2: ਇੱਕ ਕੱਪੜੇ ਕੋਲ ਵੀ ਪਿਆ ਸੀ ਬਲੂਨ ਚ ਜਿਹੜਾ ਇੱਕ ਉਹ ਵਾਲਾ

0: ਉਹ ਹੀ ਜਦੋਂ ਥੱਲੇ ਪੱਖਾ ਲਾਇਆ ਹੁੰਦਾ ਤੇ ਤਾਂ ਵਿਚਾਰਾ ਸਿੱਧਾ ਖੜਾ ਹੋ ਜਾਂਦਾ ਫਲੈਕਸੀਬਲ ਭਾਜੀ
1: ਬੜੇ ਕੋਨਫੀਡੈਂਟ ਜੇ ਕਹਿੰਦੇ ਤੁਸੀਂ ਨਾ ਬਸ ਮੇਰਾ ਤਾਂ ਜੁਗਾੜ ਕਰ ਦੋ ਮੈਂ ਥੱਲੇ ਕਾਹਦੇ ਤੇ ਖਲੋਣਾ ਤੇ ਮੈਂ ਇਹਦੇ ਵਿੱਚ ਰੋਸ਼ਨਦਾਨ ਥਾਣੀ ਮਾਪੇ ਵੜ ਜੂੰਗਾ ਅੰਦਰ ਹੈ ਤੇ ਅਸੀਂ ਥੱਲੇ ਬਿੰਨ ਰੱਖਿਆ ਹੈ ਇੰਨਾ ਮੀਂਹ ਪੈ ਰਿਹਾ ਕਿ ਮੀਂਹ ਵੀ ਉਸ ਦਿਨ ਹੀ ਸੀਗਾ ਭਾਜੀ ਚੜ੍ਹਦੇ ਗਏ ਉੱਤੇ ਜਦੋਂ ਸਾਰੀਆਂ ਸਲਾਇਆਂ ਜਿਹੀਆਂ ਕੱਢੀਆਂ ਨਾ ਉੱਤੋਂ ਤੇ ਉਹ ਭਾਜੀ ਅੱਧ ਵਿਚਾਲੇ ਫਸ ਗਏ
2: ਮੈਂ ਤਾਂ ਸੀਨ ਇਮੈਜਿਨ ਕਰ ਰਿਹਾ
1: ਭਾਜੀ ਕਹਿੰਦੇ ਹੁਣ ਯਾਦ ਹੋਵੇਗੀ ਪਹਿਲਾਂ ਲੱਤਾਂ ਅੰਦਰ ਕਰਕੇ ਫਿਰ ਥੱਲੇ ਨੂੰ ਜਾਣਾ ਹੁਣ ਤਾਂ ਉਹਨਾਂ ਨੇ ਕੀਤਾ ਮੂੰਹ ਅੰਦਰ ਨੂੰ ਥੱਲੇ ਨੂੰ ਅੱਗੇ ਟੋਇਲਟ
0: ਅੱਛਾ ਅੱਗੇ ਟੋਇਲਟ ਓਕੇ
2: ਓ ਮਾਈ ਗੋਡ
0: ਓਕੇ
1: ਕਈ ਹੁੰਦਾ ਨਾ ਤੁਸੀਂ ਉਹਨਾਂ ਨੂੰ ਬਾਹਰੋਂ ਜੇ ਤੁਸੀਂ ਲੋਕ ਕਰਕੇ ਜਾਂਦੇ ਆ ਤੇ ਉਹ ਅੰਦਰੋਂ ਵੀ ਨੀ ਖੁੱਲਦੇ ਕਿਉਂਕਿ ਤੁਹਾਨੂੰ ਅੰਦਰੋਂ ਵੀ ਕੀ ਚਾਹੀਦੀ
0: ਜੀ
2: ਅੱਛਾ
0: ਉਹ ਵਾਲਾ ਹੀ
1: ਉਹ ਬੜਾ ਲੋਕ ਸੀ
0: ਉੱਥੇ ਕੀ ਕਰਨਾ ਵਿਚਾਰੇ
2: ਫਿਰ ਬਾਥਰੂਮ ਦੇ ਦਰਵਾਜ਼ੇ ਤੇ ਲਓ ਮੈਂ ਚਾਹ ਪਿਲਾਉਂਦਾ ਤੁਹਾਨੂੰ
1: ਫਿਰ ਉਹ ਕਹਿੰਦੇ ਹੁਣ ਬੜੀ ਕੋਸ਼ਿਸ਼ ਕੀਤੀ ਅੰਦਰੋਂ ਕਿ ਉਹ ਨਹੀਂ ਖੁੱਲਦਾ ਉਹ ਕਹਿੰਦੇ ਤੁਸੀਂ ਏਦਾਂ ਕਰੋ ਮੈਂ ਅੰਦਰ ਚਾਹ ਚੂ ਬਣਾਉਂਦਾ ਤੁਹਾਨੂੰ ਇੱਧਰੋਂ ਦੀ ਚਾਹ ਫੜਾਉਣਾ ਤੁਸੀਂ ਆਰਾਮ ਨਾਲ ਬਹਿ ਬੂ ਕੇ ਤਸੱਲੀ ਦੇ ਨਾਲ ਥੋਮਸ ਸਟੋਨ ਜਾਓ ਉੱਥੇ ਜਾ ਕੇ ਚਾਬੀ ਲੈ ਕੇ ਮੈਂ ਕੁਛ ਨੀ ਕਰ ਸਕਦਾ
2: ਟੀਵੀ ਵੇਖਦਾ ਨਹੀਂ ਤੇ
0: ਅੱਛਾ ਨਹੀਂ ਪਰ ਪਿਛਲਾ ਖੁੱਲ ਜਾਣਾ ਹੈ ਨਾ ਗਰਾਜ ਖੁੱਲ ਸਕਦਾ ਸੀ
1: ਗਰਾਜ ਨੀ ਸੀਗਾ ਪੁਰਾਣੇ ਘਰ ਹੁੰਦੇ ਜਿਨ੍ਹਾਂ ਦਾ ਕੋਈ ਗਰਾਜ ਨੀ ਹੁੰਦਾ ਮੈਂ ਉਹ ਪੁਰਾਣੇ ਘਰਾਂ ਦੀ ਗੱਲ ਕਰ ਰਹੀ ਲਵਰਟਨ ਵਾਲੇ ਘਰ ਉਧਰ ਬਹੁਤ ਇਦਾਂ ਦੇ ਘਰ ਹੁੰਦੇ ਸੀ ਜਿਹਦੇ ਵਿੱਚ ਸਿਰਫ ਇੱਕ ਉਹੀ ਵਾਲਾ ਨਾਲ ਹੀ ਲਾਂਡਰੀ ਦੇ ਇੱਕ ਰੂਮ ਹੁੰਦਾ ਸੀਗਾ ਉਹ ਤੁਸੀਂ ਉਹਨੂੰ ਬਾਹਰੋਂ ਲੋਕ ਕਰਦੇ ਅੰਦਰੋਂ ਵੀ ਲੋਕ ਹੁੰਦਾ ਚਾਬੀ ਤੋਂ ਬਿਨਾਂ ਨੀ ਖੁੱਲਦਾ ਤੇ ਉਹ ਇਵੇਂ ਸੀਗਾ ਕਿ ਬਾਹਰੋਂ ਤਾਂ ਵਿਚਾਰੇ ਕਿਉਂਕਿ ਬਿੰਨ ਬੁੰਨ ਰੱਖ ਕੇ ਵੜ ਗਏ ਅੰਦਰੋਂ ਉਹਨਾਂ ਨੂੰ ਕੋਈ ਹੋਰ ਸਪੋਰਟ ਚਾਹੀਦੀ ਬੰਦਾ ਤੀਜਾ ਨਾਲ ਕਿ ਜਿਹੜਾ ਉਹਨਾਂ ਨੂੰ ਫੇਰ ਵਾਪਸ ਇੱਧਰ ਨੂੰ ਕਰ ਸਕਦਾ ਅਸੀਂ ਅਸੀਂ ਘੰਟਾ ਲਾ ਕੇ ਫੇਰ ਥੋਮਸ ਸਟੋਨ ਗਏ ਪਰ ਅਸੀਂ ਫਿਰ ਉੱਥੇ ਜਾ ਕੇ ਫਿਰ ਚਾਬੀਆਂ ਲਿਆਂਦੀਆਂ ਉਹ ਬੜਾ ਇੰਸੀਡੈਂਟ ਅਸੀਂ ਕਦੇ ਨੀ ਭੁੱਲਦੇ ਪਰ ਉਹ ਇਵੇਂ ਦਾ ਸਾਡੇ ਉੱਦਾਂ ਸੀਗਾ ਕਿ ਘਰ ਦੇ ਵਿੱਚ ਰਹਿੰਦੇ ਕਾਫੀ ਜਾਣੇ ਸੀਗੇ ਆਪਾਂ ਸ਼ੇਅਰਿੰਗ ਦੇ ਵਿੱਚ ਨਾ ਨਾਲ ਮਤਲਬ ਕਿ ਮੁੰਡੇ ਮੰਡੇ ਵੀ ਰਹਿੰਦੇ ਸੀਗੇ ਉਹ ਇਵੇਂ ਹੋਇਆ ਕਿ ਜਿੱਦਾਂ ਉਹ ਵਾਲੇ ਘਰ ਦੇ ਚਾਬੀਆਂ ਬਹੁਤ ਭੁੱਲਦੇ ਸੀ ਇੱਕ ਉਹ ਵੀ ਹੁੰਦਾ ਸੀ ਨਾ ਮਾਸਟਰ ਕੀ ਇੱਕ ਤਾਂ ਦਿੱਤੀ ਹੁੰਦੀ ਸੀ ਫਿਰ ਤੁਸੀਂ ਜਿਹੜੀ ਉਦੋਂ ਕਾਪੀ ਕਰਾਉਂਦੇ ਉਹ ਵੀ 20-25 ਬਾਏ ਬਾਏ ਡਾਲਰ ਸਮਥਿੰਗ ਇੱਦਾਂ ਸੀ ਫਿਰ ਨਾ ਉਹ ਇੱਦਾਂ ਹੁੰਦਾ ਕਿ ਪਹਿਲਾਂ ਕਿੰਨੇ ਆ ਜਾਣਾ ਨਾ ਤੇ ਉਸ ਹਿਸਾਬ ਨਾਲ ਸਵੇਰੇ ਉਹਨਾਂ ਦਾ ਸਾਰਿਆਂ ਦਾ ਪਲਾਨ ਹੋਏਗਾ ਪਹਿਲਾਂ ਕਿੰਨੇ ਆਣਾ ਤੇ ਉਹ ਚਾਬੀ ਉਸੇ ਬੰਦੇ ਨੂੰ ਦੇ ਦਿੰਦੀ ਉਹ ਕਿਸੇ ਦਿਨ ਤਾਂ ਤੁਸੀਂ ਟ੍ਰੇਨ ਤੇ ਉਹ ਸਟੱਕ ਹੋ ਗਏ ਨਹੀਂ ਹੁੰਦੇ ਬੜੇ ਹੀ ਰੋਜ ਕੋਈ ਨਾ ਕੋਈ ਬਾਹਰ ਬੈਠਾ ਹੁੰਦਾ ਸਾਡੇ ਨਾਲ ਦੀ ਨਾ ਗੁਆਂਢਣ ਹੁੰਦੀ ਸੀਗੀ ਉਹ ਇਟਾਲੀਅਨ ਨਾ ਤੇ ਉਹਨੂੰ ਇੰਨੀ ਆਉਂਦੀ ਨੀ ਉਹਨੇ ਕਹਿੰਦਾ ਡਾਰਲਿੰਗ ਅਗੇਨ ਡਾਰਲਿੰਗ ਅਗੇਨ ਬਾਹਰ ਬੈਠਿਆਂ ਨੂੰ ਪਤਾ ਲੱਗ ਜਾਂਦਾ ਕਿ ਬਾਹਰ ਬੈਠੀ ਆ ਕਿਸੇ ਵੇਲੇ ਇੱਦਾਂ ਦਾ ਹਾਏ ਤੇ ਫਿਰ ਮੱਥੇ ਲੱਗਣ ਦੇ ਕਹਿਣਾ ਅੱਜ ਫਿਰ ਬਾਹਰ ਬੈਠੇ ਆ ਫਿਰ ਅਸੀਂ ਡਿਸਾਈਡ ਕੀਤਾ ਇੱਕ ਵੱਡਾ ਸਾਰਾ ਪੋਟ ਹੁੰਦਾ ਸੀਗਾ ਤੇ ਉਹ ਨਾ ਜਦੋਂ ਉੱਥੇ ਸੁੱਕਿਆ ਜਿਹਾ ਬੂਟਾ ਹੁੰਦਾ ਸੀ ਤੇ ਉਹਦੇ ਚ ਨਾ ਅਸੀਂ ਸੋਚਿਆ ਕਿ ਕੀ ਇਹਦੇ ਵਿੱਚ ਦੱਬਿਆ ਕਰਾਂਗੇ ਜਿਹਨੂੰ ਵੀ ਜਿਹੜਾ ਪਹਿਲਾਂ ਆ ਗਿਆ ਤੇ ਉਹ ਨਾ ਕੀ ਉਹਦੇ ਲੈ ਲਿਆ ਉਹ ਪਰ ਇੱਦਾਂ ਸੀਗਾ ਕਿ ਉਹ ਓਨਰ ਸੀਗਾ ਨਾ ਉਹ ਪਿੱਛੇ ਜਗ੍ਹਾ ਕਾਫੀ ਵੱਡੀ ਤੇ ਉਹਨੇ ਨਾ ਆਪਣਾ ਛੋਟਾ ਪਿੱਛੇ ਅਪਾਰਟਮੈਂਟ ਬਿਲਡ ਕਰਨਾ ਸ਼ੁਰੂ ਕਰਤਾ ਆਉਂਦਾ ਜਾਂਦਾ ਬਹੁਤ ਸੀ ਓਨਰ ਨਾ ਤੂੰ ਆ ਕੇ ਥੋੜੀ ਬਹੁਤੀ ਮੇਨਟੇਨੈਂਸ ਕਰਦਾ ਰਹਿੰਦਾ ਹੁੰਦਾ ਸੀਗਾ ਤੇ ਉਹ ਆਪਾਂ ਜਿੱਦਾਂ ਵੀ ਜਿਹੜਾ ਵੀ ਆਇਆ ਉਹਨੇ ਆ ਕੇ ਉਹ ਦਰਵਾਜ਼ਾ ਚੋਂ ਪੋਰਟ ਚੋਂ ਕੱਢ ਕੇ ਚਾਬੀ ਤੇ ਉਹਨੇ ਖੋਲ ਲੈਣਾ ਇੱਕ ਦਿਨ ਕੀ ਹੋਇਆ ਕਿ ਉਹਨੇ ਸੋਚਿਆ ਕਿ ਉਹ ਨਾ ਚਾਚੀ ਪੋਰਟ ਚੱਕ ਕੇ ਲੈ ਗਿਆ
2: ਕਿ ਸੁੱਕਿਆ ਜਾ ਪਿਆ
1: ਪੋਰਟ ਚੱਕ ਕੇ ਲੈ ਗਿਆ ਕਿ ਉਹਨੇ ਸਾਰਾ ਘਰ ਦਾ ਹੁਲੀਆ ਚੇਂਜ ਕਰਨਾ ਸੀਗਾ ਉਹਨੇ ਜਿੱਦਾਂ ਸਟਰੇ ਜਿਹੜੀ ਬਾਹਰ ਵਾਲੀ ਸਰੀ ਹੁੰਦੀ ਸੀਗੀ ਕਿ ਘਾਹ ਘੂ ਕੱਟਦੇ ਉਹਨੇ ਘਾਹ ਘੂ ਕੱਟਿਆ ਉਹਨੇ ਮਤਲਬ ਵਧੀਆ ਵਿਚਾਰਾ ਸਾਂਭਦਾ ਪਿਆ ਸੀਗਾ ਕਿ ਮੈਂ ਮਤਲਬ ਵਧੀਆ ਬਣਾ ਦਿੰਦਾ ਤੇ ਉਧਰੋਂ ਦੀ ਸ਼ਾਇਦ ਲੰਘਣੇ ਲੁੰਘਣੇ ਵੀ ਸੀਗੇ ਕਿ ਕਾਫੀ ਆ ਜਿਹੜੇ ਕੰਟਰੈਕਟਰ ਵਾਲੇ ਨਾ ਤੇ ਉਹਨੇ ਉਸ ਹਿਸਾਬ ਨਾਲ ਵੇ ਆਊਟ ਜਿਹਾ ਬਣਾਇਆ ਘਰ ਆਏ ਤੇ ਘਰ ਪੋਰਟ ਨੀ ਹੈਗਾ ਹੈ ਸਾਰੇ ਇੱਕ ਦੂਜੇ ਨੂੰ ਫੋਨ ਕਮਾਂਡ ਵੀ ਸਾਡਾ ਕੋਈ ਪੋਰਟ ਪੈ ਗਿਆ ਚੱਕ ਕੇ ਪੋਰਟ ਕੌਣ ਲੈ ਗਿਆ ਪਰ ਨਹੀਂ ਸਮਝ ਲੱਗੀ ਸਾਡੇ ਕੋਲ ਚਾਬੀ ਇੱਕ ਤੋਂ ਵੀ ਮਾਸਟਰ ਕੀ ਤੇ ਸ਼ਾਮਾਂ ਦਾ ਟਾਈਮ ਹੀ ਤੇ ਜਿਹੜੀਆਂ ਹੁੰਦੇ ਆ ਰੀਅਲ ਸਟੇਟ ਵਾਲੇ ਇਹ ਵੀ ਬੰਦ ਕਿਉਂਕਿ ਉਹਨਾਂ ਦੇ ਕੋਲ ਐਕਸਪੀਅਰ ਕੀ ਫਿਰ ਸਾਡੇ ਕੋਈ ਹੋਰ ਹੈ ਨੀ ਸੀ ਆਪਸ਼ਨ, ਮਤਲਬ ਅਸੀਂ ਫਿਰ ਨਾ ਉਹਨੂੰ ਓਨਰ ਨੂੰ ਫੋਨ ਕੀਤਾ ਨਾ ਕਿ ਵੀ ਸਾਡੇ ਕੋਲ ਏਦਾਂ ਏਦਾਂ ਕਰਕੇ ਅਸੀਂ ਬਾਹਰ ਹੋ ਗਏ ਹਾਂ ਜਾਂ ਕੁਛ ਵੀ ਆ, ਤੇ ਕਹਿੰਦਾ ਮੈਂ ਕੁਛ ਨੀ ਕਰ ਸਕਦਾ, ਤੁਸੀਂ ਨਾ ਲੋਕ ਵਾਲਿਆਂ ਨੂੰ ਫੋਨ ਕਰੋ ਨਾ. ਤੇ ਫਿਰ ਉਹਨੇ ਏਦਾਂ ਕਿਹਾ ਕਿ ਚੱਲ ਕੋਈ ਨਾ ਮੈਂ ਪਿੱਛੇ ਹੀ ਆ ਉੱਥੇ ਘਰ ਬਣਾਉਂਦਾ ਪਿਆ ਸੀ ਨਾ, ਮੈਂ ਇੱਥੇ ਮੈਂ ਆ ਕੇ ਦੇਖਦਾ ਤੁਹਾਡੇ ਲਈ ਕੀ ਕਰ ਸਕਦਾ ਨਾ. ਉਹਨੇ ਵਿਚਾਰੇ ਨੇ ਕਾਫੀ ਟੂਲ ਟਾਲ ਲਿਆਂਦੇ ਕਿ ਮੈਂ ਖੋਲਾਂ ਜਾਂ ਕੁਛ ਵੀ ਕਰਾਂ, ਪਰ ਨਹੀਂ ਖੁੱਲਿਆ. ਉਹ ਕਹਿੰਦਾ ਤੁਹਾਨੂੰ ਲੋਕ ਵਾਲਿਆਂ ਲਿਆਉਣਾ ਪੈਣਾ. ਫਿਰ ਨਾ ਮੇਰੇ ਹਸਬੈਂਡ ਹੌਲੀ ਇੱਕ ਦਿਨ ਇਹਨੂੰ ਕਹਿੰਦੇ, ਵੈਸੇ ਨਾ ਅਸੀਂ ਇੱਥੇ ਲਗਾਈ ਜਾਂਦੇ, ਸਾਡਾ ਕੋਈ ਪੋਟ ਛੱਕ ਕੇ ਲੈ ਗਿਆ.
0: ਅੱਛਾ,
1: ਕਹਿੰਦਾ ਉਹ ਵੀ ਇਟਾਲੀਅਨ ਸੀ, ਮਤਲਬ ਉੱਧਰ ਏਰੀਆ ਇਟਾਲੀਅਨ ਬੜੇ ਸੀ. ਹੈ ਕਹਿੰਦੇ ਕਮ ਕਮ ਹੈ ਵੇ ਲੁੱਕ, ਕਹਿੰਦੇ ਕਮ ਹੈ ਵੇ ਲੁੱਕ. ਹੈ ਉਹਨਾਂ ਨਾ ਪਿੱਛੇ ਉਹ ਆ ਹੁੰਦਾ ਨਾ ਯੂਟ ਦੇ ਵਿੱਚ, ਉਹਨੇ ਕਿੱਡਾ ਵਰਾ ਰੱਖਿਆ. ਕਹਿੰਦੇ ਕੁਲਦੀਪ ਕਹਿੰਦੇ ਮੈਂ ਤਾਂ ਪਹਿਲਾਂ ਜਾ ਕੇ ਉਹਦੇ ਨਾਲ ਜਾ ਕੇ ਕੋਲੇ ਖਲੋਤਾ ਯੂਟ ਜੇ, ਤੇ ਉਹਦੇ ਨਾਲ ਗੱਲਾਂ ਕਰਦਾ ਕਰਦਾ ਉਹ ਚ ਹੱਥ ਜਾ ਮਾਰਿਆ, ਮੈਨੂੰ ਚਾਬੀ ਲੱਭ ਜੇ, ਮੈਨੂੰ ਤੇਰਾ ਪੋਟ ਨੀ ਚਾਹੀਦਾ. ਪਰ ਕਹਿੰਦੇ ਨਾਲੇ ਮੈਂ ਉਹਦਾ ਗੱਲਾਂ ਕਰੀਏ ਨਾ, ਨਾਲੇ ਮੈਂ ਚਾਬੀ, ਕਹਿੰਦੇ ਚਾਬੀ ਮੇਰੇ ਹੱਥ ਨਾਲ ਲੱਗੇ. ਕਹਿੰਦੇ ਮੈਂ ਕਿਹਾ ਮਾਈਕਲ ਮੈਨੂੰ ਨਾ ਪੋਟ ਚਾਹੀਦਾ, ਸਾਨੂੰ ਪੋਟ ਦੇ ਦੇਣਾ ਕਿ ਆਪਾਂ ਇਹਦੇ ਵਿੱਚ ਚਾਬੀ ਰੱਖਦੇ ਹਾਂ ਤੇ ਸਾਡਾ ਇੱਕ ਜਾਣੇ ਦਾ ਹੀ ਆ. ਕਹਿੰਦੇ ਅੱਜ ਤਾਂ ਮੈਂ ਤੁਹਾਨੂੰ ਚਾਬੀ ਦੇ ਦਿੰਦਾ, ਮੇਰਾ ਘਰ ਕਹਿੰਦਾ ਕੋਈ ਵੀ ਲੁੱਟ ਕੇ ਲਿਜਾ ਸਕਦਾ, ਇਹ ਤੁਹਾਡਾ ਕਹਿੰਦਾ ਹੈ ਨੀ ਕਿ ਤੁਸੀਂ ਇਹਦੇ ਵਿੱਚ ਨੂੰ ਚਾਬੀ ਰੱਖੋ ਨਾ, ਨਾਲੇ ਉਹਦੇ ਕੋਈ ਚੰਗਾ ਲੈਕਚਰ ਸੁਣਿਆ ਨਾਲੇ ਚੰਗਾ. ਫਿਰ ਅਸੀਂ ਪੋਟ ਵਾਪਸ ਲੈਂਦੇ ਕਿ ਸੋਹਣਾ ਵਧੀਆ ਸਾਰਾ ਅਸੀਂ ਬੂਟੇ ਲਾਵਾਂਗੇ, ਤੂੰ ਟੈਨਸ਼ਨ ਨਾ ਲੈ, ਸਾਨੂੰ ਪੋਟ ਵਾਪਸ ਦੇ ਦੇ. ਪਰ ਅਸੀਂ ਉਹ ਚ ਬਾਰੇ ਕਦੇ ਚਾਬੀ ਨੀ ਰੱਖੀ, ਕਦੇ ਕੁਛ ਨੀ ਰੱਖਿਆ. ਇਹ ਨਵੀਂ ਜਗ੍ਹਾ ਲੱਭ ਲਈ ਕਿ ਅਸੀਂ ਉਹਦੇ ਵਿੱਚ ਮਤਲਬ ਕਿ ਬਾਅਦ ਚ ਚਾਬੀ ਰੱਖਣੀ ਸ਼ੁਰੂ ਕੀਤੀ. ਇਹ ਚਾਬੀ ਏਦਾਂ ਦੀ ਚੀਜ਼ ਆ ਨਾ, ਸੱਚੀ ਦੱਸਾਂ ਕਿ
2: ਨਿੱਕੀ ਜਿਹੀ ਚੀਜ਼ ਹੈ, ਪਰ ਜਦੋਂ ਉਦੋਂ ਮੁਸੀਬਤ ਪੈਂਦੀ ਹੈ ਨਾ ਤੇ ਕੁਛ ਸਮਝ ਨਹੀਂ ਆਉਂਦਾ.
1: ਦੇਖ ਕਿਦਾਂ ਹੁੰਦਾ ਨਾ, ਹੁਣ ਤਾਂ ਚਲੋ ਕਈ ਕੁਛ ਕਈ ਸੋਲੂਸ਼ਨ ਆ ਗਏ, ਪੁਰਾਣੇ ਉਹ ਵਾਲੇ ਟਾਈਮ ਦੇ ਵਿੱਚ ਤਾਂ ਇਹ ਹੁੰਦਾ ਕਿ ਰੀਅਲ ਸਟੇਟ ਵਾਲਿਆਂ ਕੋਲ ਜਾਓ, ਉਹਨਾਂ ਦੇ ਫਾਰਮ ਫਿਲ ਕਰੋ, ਤੁਸੀਂ ਭੁੱਲ ਗਏ ਆ, ਫਿਰ
2: ਉਹ ਵੀ ਨਹੀਂ ਈਜ਼ੀਲੀ ਨਹੀਂ ਦਿੰਦੇ.
1: ਹਾਂ ਉਹ ਵੀ ਨੀ ਥੋੜੇ ਕੀਤੇ ਦਿੰਦੇ ਹੈਗੇ, ਪਰ ਇਹ ਵੀ ਅਸੀਂ ਇੰਨੀ ਵੱਡੀ ਵੀ ਸੀਗੀ ਗਲਤੀ ਕਿ ਚੱਲ ਥੋੜੇ ਥੋੜੇ ਸਾਰੇ ਜਣੇ ਪੈਸੇ ਪਾ ਕੇ ਚੱਲ ਇੱਕ ਅੱਧੀ ਹੋਰ ਡੁਪਲੀਕੇਟ ਬਣਾ ਲੈਂਦੇ ਕਿ ਉਹ ਰੱਖ ਲੈਂਦੇ ਮਾਸਟਰ,
0: ਉਹ ਇੰਨਾ ਵੀ ਨਹੀਂ ਨਾ ਕੋਈ ਕਰਦਾ. ਸੋ ਇਹ ਵੀ
1: ਇੰਨਾ ਵੀ ਨਹੀਂ ਸੀ ਕੋਈ ਵੀ ਕਰਦਾ ਹੁੰਦਾ ਸੀਗਾ. ਸਹੀ ਗੱਲ,
0: ਗਵਾਚੀ ਤੇ ਹਰ ਇੱਕ ਕੋਲ ਹੀ ਹੁੰਦੀ ਹੈ, ਬਹੁਤ ਘੱਟ ਕੋਈ ਹੋਊਗਾ ਜਿੰਨੇ ਅੱਜ ਤੱਕ ਇਹਦੀ ਚਾਬੀ ਨਹੀਂ ਖੋਈ. ਜੀ ਥੈਂਕ ਯੂ ਬੇਨ,
1: ਥੈਂਕ ਯੂ ਜੀ ਸੋ ਮਚ,
0: ਥੈਂਕ ਯੂ. ਸੋ ਚਾਬੀ ਦੀਆਂ ਗੱਲਾਂ ਜੀ, ਜਿੰਦਰੇ ਦੀਆਂ ਗੱਲਾਂ ਤੇ ਗਵਾਚੇ ਦੀਆਂ ਗੱਲਾਂ, ਲੱਭੇ ਦੀਆਂ ਗੱਲਾਂ. ਸੋ ਇਹਦੇ ਨਾਲ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਸਾਡੀਆਂ ਨਿਰਭਰ ਕਰਦੀਆਂ ਨੇ ਕਿ ਆਪਾਂ ਆਪਣੇ ਘਰ ਦੀ ਸੇਫਟੀ ਕਿੱਦਾਂ ਕਰਦੇ ਹਾਂ. ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਰਲਦਾ ਮਿਲਦਾ ਇਹ ਦੱਸਦੀ ਕਿ ਜਿਹੜੀਆਂ ਚੀਜ਼ਾਂ ਵੀ ਸਾਡੇ ਧਿਆਨ ਦੇ ਵਿੱਚ ਓਹਲੇ ਰਹਿੰਦੀਆਂ ਜਿੱਦਾਂ ਆਪਾਂ ਮੇਨ ਗੇਟ ਦਾ ਹੀ ਹਮੇਸ਼ਾ ਧਿਆਨ ਰੱਖਦੇ, ਪਰ ਇੱਥੇ ਆਪਾਂ ਜੇ ਘਰਾਂ ਦੀ ਬਣਤਰ ਵੇਖੀਏ ਤਾਂ ਸਾਈਡ ਵਾਲੇ ਡੋਰ, ਫਿਰ ਪਿੱਛੋਂ ਦੀ ਜਿਹੜੇ ਤੁਹਾਡੇ ਆਪਣੇ ਲੌਂਡਰੀ ਵਾਲਾ ਪਾਸਾ ਵਾ ਜਾਂ ਜਿੰਨੇ ਵੀ ਤੁਹਾਡੇ ਐਂਟਰੈਂਸ ਬਣਦੀ ਹੈ, ਉਹ ਸਾਰੀਆਂ ਐਂਟਰੈਂਸ ਜਿਹੜੀਆਂ ਉਹ ਜ਼ਿਆਦਾ ਇਨਸਕਿਓਰ ਹੁੰਦੀਆਂ. ਸੋ ਉਹਦੇ ਉੱਤੇ ਧਿਆਨ ਤੁਹਾਨੂੰ ਜ਼ਿਆਦਾ ਦੇਣ ਦੀ ਜ਼ਰੂਰਤ ਹੈ. ਸੋ ਘਰ ਦੇ ਵਿੱਚ ਜਿਹੜੀਆਂ ਇੱਥੇ ਆਸਟ੍ਰੇਲੀਆ ਦੀ ਗੱਲ ਕਰਨੇ, ਇੱਥੇ ਜਿਹੜੀ ਚੋਰੀ ਹੁੰਦੀ ਹੈ ਉਹਦੇ ਨਾਲ ਕਹਿੰਦੇ ਵੀ ਤੁਹਾਡਾ ਜਿਹੜਾ ਮਾਲੀ ਨੁਕਸਾਨ ਘੱਟ ਹੁੰਦਾ ਵਾ ਅਤੇ ਤੁਹਾਡਾ ਜਿਹੜਾ ਮਾਨਸਿਕ ਤੌਰ ਦੇ ਉੱਤੇ ਨੁਕਸਾਨ ਜ਼ਿਆਦਾ ਹੁੰਦਾ, ਕਿਉਂਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਸੇਫ ਮਹਿਸੂਸ ਨਹੀਂ ਕਰਦੇ. ਸੋ ਦੁਬਾਰਾ ਤੁਹਾਡਾ ਬਿਲਡ ਹੋਣਾ, ਟਰੱਸਟ ਬੜਾ ਔਖਾ ਹੋ ਜਾਂਦਾ ਵਾ ਉਸੇ ਘਰ ਦੇ ਵਿੱਚ. ਸੋ ਇਸ ਕਰਕੇ ਜਿਹੜੇ ABS ਦੇ ਤਾਜ਼ਾ ਜਿਹੜੇ ਅੰਕੜੇ ਨੇ ਉਹ ਮਿਲਦੇ ਨੇ ਸਾਨੂੰ 2024-25 ਦੇ, ਉਹਦੇ ਆਧਾਰ ਦੇ ਉੱਤੇ ਆਪਾਂ ਜੇਕਰ ਤੁਹਾਡੇ ਨਾਲ ਸਾਂਝ ਪਾਈਏ ਤੇ ਚੋਰੀਆਂ ਜਿਹੜੀਆਂ ਨੇ ਉਹ ਲਗਭਗ 1.8% ਦੇ ਕਰੀਬ ਘਰਾਂ ਦੇ ਵਿੱਚ ਹੋਈਆਂ ਨੇ. ਇਹ ਕੋਈ ਛੋਟਾ ਮੋਟਾ ਅੰਕੜਾ ਨਹੀਂ ਬਣਦਾ, ਇਹ ਸਾਨੂੰ ਪਰਸੈਂਟੇਜ ਜ਼ਰੂਰ ਛੋਟੀ ਲੱਗ ਰਹੀ ਹੋਊਗੀ, ਪਰ 1,96,600 ਘਰਾਂ ਦੇ ਵਿੱਚ ਚੋਰੀਆਂ ਹੋਈਆਂ. ਇਸ ਤੋਂ ਇਲਾਵਾ ਜਿਹੜੇ ਅਟੈਂਪਟ ਕੀਤੇ ਗਏ ਬ੍ਰੇਕਿੰਗ ਦੇ ਉਹ 2%, ਯਾਨੀ ਕਿ 2,17,500 ਘਰਾਂ ਦੇ ਵਿੱਚ ਚੋਰੀਆਂ ਕਰਨ ਦੀ ਅਟੈਂਪਟ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ. ਚੋਰਾਂ ਦਾ ਜਿਹੜੇ ਲੋਕ ਸ਼ਿਕਾਰ ਹੋ ਗਏ, ਲਗਭਗ 70% ਘਰਾਂ ਦੇ ਵਿੱਚੋਂ ਕੁਛ ਨਾ ਕੁਛ ਸਮਾਨ ਜਿਹੜਾ ਉਹ ਚੋਰੀ ਕਰਨ ਦੇ ਵਿੱਚ ਕਾਮਯਾਬ ਹੋ ਗਏ, ਅਤੇ 44% ਮਾਮਲਿਆਂ ਦੇ ਵਿੱਚ ਦਰਵਾਜ਼ੇ, ਖਿੜਕੀਆਂ, ਤਾਲੇ ਇਹਦਾ ਕੋਈ ਨਾ ਕੋਈ ਉਹ ਨੁਕਸਾਨ ਕਰਕੇ ਚਲੇ ਗਏ. 12% ਉਹ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਾਹਮਣਾ ਹੀ ਹੋ ਗਿਆ, ਵੀ ਕੋਈ ਆਇਆ ਚੋਰੀ ਕਰਨ ਅਤੇ ਤੁਸੀਂ ਅਮਨਾ ਸਾਹਮਣਾ ਹੋ ਗਿਆ ਤੁਹਾਡਾ. ਸੋ ਉਹਦੇ ਵਿੱਚ ਵੀ ਆਪਾਂ ਵੇਖਦੇ ਹਾਂ ਵੀ ਕਈ ਵਾਰੀ ਉੱਥੇ ਵੀ ਨੁਕਸਾਨ ਹੋ ਜਾਂਦਾ, ਉੱਥੇ ਸਾਨੂੰ ਬੜਾ ਕੇਅਰਫੁੱਲ ਡਿਸੀਜ਼ਨ ਲੈਣਾ ਪੈਂਦਾ. ਆਮ ਤੌਰ ਦੇ ਉੱਤੇ ਚੋਰ ਕਿਹੜੀਆਂ ਚੀਜ਼ਾਂ 'ਤੇ ਆਸਟ੍ਰੇਲੀਆ ਦੇ ਵਿੱਚ ਧਿਆਨ ਦਿੰਦੇ ਨੇ? TV, ਵੱਡੇ ਇਲੈਕਟ੍ਰੋਨਿਕਸ, ਇਹ ਅੱਜ ਕੱਲ੍ਹ ਚੋਰੀ ਦਾ ਟਾਰਗੇਟ ਨਹੀਂ ਰਹਿ ਗਏ. ਕਿਸੇ ਸਮੇਂ ਹੁੰਦੇ ਹੀ ਈਵਨ ਫੋਨ ਵੀ ਅੱਜ ਕੱਲ੍ਹ ਟਾਰਗੇਟ ਹੁਣ ਨਹੀਂ ਰਹਿ ਗਏ, ਕਿਉਂਕਿ ਮੁੜ ਕੇ ਚੱਲਦੇ ਨਹੀਂ ਗਏ, ਬੰਦਾ ਬੰਦ ਕਰਵਾ ਦਿੰਦਾ. ਆਮ ਤੌਰ ਦੇ ਉੱਤੇ ਅੱਜ ਕੱਲ੍ਹ ਜਿਹੜੀਆਂ ਜ਼ਿਆਦਾਤਰ ਨੇ ਉਹ ਛੋਟੀਆਂ ਛੋਟੀਆਂ ਚੀਜ਼ਾਂ ਚੋਰੀ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਧਿਆਨ ਦੇ ਵਿੱਚ ਵੀ ਨਹੀਂ ਹੁੰਦੀਆਂ, ਜਿਹਨਾਂ ਨੂੰ ਆਸਾਨੀ ਦੇ ਨਾਲ ਉਹ ਲੈ ਕੇ ਜਾ ਸਕਦੇ ਨੇ. ਇੱਦਾਂ ਦੀਆਂ ਚੀਜ਼ਾਂ ਦਾ ਖਿਆਲ ਰੱਖੋ, ਖਾਸ ਤੌਰ ਦੇ ਉੱਤੇ ਤੁਹਾਡਾ ਸਾਈਕਲ, ਬੱਚਿਆਂ ਦੇ ਸਾਈਕਲ, ਸਾਨੂੰ ਪਤਾ ਉਹਨਾਂ ਨੇ ਚੁੱਕ ਕੇ ਤੇ ਲੈ ਜਾਣਾ ਅਤੇ ਗਾਂਹ ਜਾ ਕੇ ਚਲਾ ਵੀ ਲੈਣਾ ਅਤੇ ਆਰਾਮ ਦੇ ਨਾਲ, ਹੈ ਨਾ. ਇਹਨੂੰ ਬਚਾਉਣਾ ਕਿੱਦਾਂ ਵਾ, ਇਹਦੇ ਵੀ ਸੁਝਾਅ ABS ਨੇ ਦਿੱਤੇ ਨੇ, ਉਹ ਵੀ ਆਪਾਂ ਸਾਂਝੇ ਕਰਦੇ ਹਾਂ. ਤੁਹਾਡੇ ਘਰ ਦੇ ਵਿੱਚੋਂ ਗਹਿਣੇ ਗੱਟੇ ਸੌਖੇ ਜਾ ਸਕਦੇ ਨੇ, ਕੱਪੜੇ ਮਹਿੰਗੇ ਆ ਅਤੇ ਸੌਖੇ ਜਾ ਸਕਦੇ ਨੇ, ਸਪੋਰਟਸ ਦਾ ਕੋਈ ਸਮਾਨ ਆ ਜਾਂ ਫਿਰ ਪਰਸ ਲੱਭ ਜੇ ਜਾਂ ਬਟੂਆ ਲੱਭ ਜੇ ਕੋਈ ਮਹਿੰਗਾ ਪਰਸ ਹੋਵੇ ਘਰ ਦੇ ਵਿੱਚ ਜਿਹੜੇ ਟੂਲ ਪਏ ਨੇ ਜਾਂ ਗਰਾਜ ਦੇ ਵਿੱਚ ਜ਼ਿਆਦਾਤਰ ਸਾਡੇ ਪਏ ਹੁੰਦੇ ਨੇ ਹੈ ਨਾ ਕਾਰ ਦੇ ਵਿੱਚ ਜਾਂ ਸਾਡੇ ਟੂਲਸ ਪਏ ਹੁੰਦੇ ਨੇ ਸੋ ਇੱਥੇ ਆਪਾਂ ਕਿਹੜੀ ਚੀਜ਼ ਦਾ ਧਿਆਨ ਕਿਹੜੀ ਚੀਜ਼ ਦਾ ਰੱਖਣਾ ਕਿ ਆਪਣੇ ਘਰ ਦੇ ਆਲੇ ਦੁਆਲੇ ਘੁੰਮ ਕੇ ਆਪਾਂ ਇਹ ਵੇਖਣਾ ਜਿੱਦਾਂ ਆਪਾਂ ਗੱਡੀ ਦੀ ਹਦਾਇਤ ਦਿੰਦੇ ਹੁੰਦੇ ਨਾ ਵੀ ਗੱਡੀ 'ਚ ਸਿੱਕੇ ਨਾ ਪਏ ਹੁਣ ਸਾਹਮਣੇ ਕੋਈ ਐਨਕ ਨਾ ਪਈ ਹੋਵੇ ਜ਼ਰੂਰੀ ਉਹ ਤੁਹਾਡਾ ਸ਼ੀਸ਼ਾ ਭੰਨ ਕੇ ਕੱਢਣ ਦੀ ਕੋਸ਼ਿਸ਼ ਕਰਨਗੇ ਇਸੇ ਤਰ੍ਹਾਂ ਘਰ ਦੇ ਵਿੱਚ ਵੀ ਸਾਹਮਣੇ ਸਾਹਮਣੇ ਕੋਈ ਚੀਜ਼ ਤੁਹਾਡੀ ਇੰਪੋਰਟੈਂਟ ਨਾ ਪਈ ਹੋਵੇ ਜਿਹੜੀ ਬਾਹਰੋਂ ਲੰਘਦੇ ਜਾਂਦੇ ਨੂੰ ਕਿਸੇ ਨੂੰ ਦਿਖ ਰਹੀ ਹੈ ਅਤੇ ਉਹ ਜ਼ਰੂਰ ਅਟੈਂਪਟ ਕਰਨ ਦੇ ਚਾਂਸ ਉਹਦੇ ਵੱਧ ਜਾਂਦੇ ਆ ਹੁਣ ਜਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਜਿਹੜੇ ਆਪਾਂ ਨਜ਼ਰਅੰਦਾਜ਼ ਕਰਦੇ ਹਾਂ ਜਿਹੜੇ ਪਾਸੇ ਘਰਾਂ ਦੇ ਉਹ ਆ ਜਿਹੜੇ ਬਿਨਾਂ ਤਾਲੇ ਵਾਲੇ ਸਾਡੇ ਸ਼ੈੱਡ ਹੁੰਦੇ ਨੇ ਜਾਂ ਫਿਰ ਸਾਈਡ ਗੇਟ ਹੁੰਦੇ ਨੇ ਉਹਨਾਂ ਦੇ ਵਿੱਚ ਜੇ ਤਾਲੇ ਹੁੰਦੇ ਵੀ ਆ ਤਾਂ ਉਹ ਇੱਦਾਂ ਦੇ ਹੁੰਦੇ ਨੇ ਵੀ ਉਹ ਅੰਦਰ ਵਾਲੋਂ ਦੇ ਹੱਥ ਪਾ ਕੇ ਤਾਂ ਖੁੱਲ੍ਹ ਜਾਂਦੇ ਆ ਉਹਦਾ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ ਉਹ ਤੁਹਾਨੂੰ ਸਿਕਿਓਰ ਕਰਨ ਦੀ ਲੋੜ ਹੁੰਦੀ ਜਾਂ ਫਿਰ ਜਿਹੜੇ ਲੋਕ ਕੰਮ ਕਰਦੇ ਨੇ ਟ੍ਰੇਡੀਜ਼ ਨੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਜਿਹੜਾ ਸਮਾਨ ਪਿਆ ਹੁੰਦਾ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵਾ ਉਹਨੂੰ ਲੁਕਾ ਕੇ ਰੱਖਣਾ ਚੋਰਾਂ ਤੋਂ ਸੜਕ ਤੋਂ ਦਿਖਾਈ ਕੋਈ ਵੀ ਚੀਜ਼ ਤੁਹਾਡੇ ਘਰ ਦੇ ਵਿੱਚ ਦਿੰਦੀ ਆ ਅਤੇ ਉਹ ਸਿੱਧਾ ਸਿੱਧਾ ਸੱਦਾ ਵਾ ਚੋਰਾਂ ਦੇ ਲਈ ਜਿਹੜਾ ਘਰ ਤੁਹਾਡਾ ਹਨੇਰੇ ਵਾਲੇ ਪਾਸੇ ਆ ਉੱਥੇ ਕੋਸ਼ਿਸ਼ ਕਰੋ ਕਿ ਕੋਈ ਬਲਬ ਲਾ ਛੱਡੋ ਜਾਂ ਫਿਰ ਆਟੋਮੈਟਿਕ ਜਿਹੜੀਆਂ ਸੈਂਸਰ ਦੇ ਨਾਲ ਚੱਲਣ ਵਾਲੀਆਂ ਲਾਈਟਸ ਨੇ ਉਹ ਲਾ ਛੱਡੋ ਹਨੇਰੇ ਪਾਸੇ ਨੂੰ ਜ਼ਰੂਰ ਉਹ ਟਾਰਗੇਟ ਕਰਨਗੇ ਕਿਉਂਕਿ ਉਸ ਪਾਸੇ ਆਉਂਦੀ ਦਿਖਦਾ ਨਹੀਂ ਆ ਜਾਂ ਫਿਰ ਉੱਧਰਲੇ ਪਾਸੇ ਤੁਹਾਡੇ ਐਟਲੀਸਟ ਜੇ ਤੁਸੀਂ ਕੈਮਰੇ ਲਵਾ ਸਕਦੇ ਹੋ ਤਾਂ ਹੋਰ ਵੀ ਬਹੁਤ ਵਧੀਆ ਵਾ ਅਤੇ ਜਿਹੜੇ ਸੀ ਸੀ ਟੀ ਵੀ ਕੈਮਰੇ ਨੇ ਸਭ ਤੋਂ ਵਧੀਆ ਜਿਹੜੀਆਂ ਚੀਜ਼ਾਂ ਜਿਹੜੀਆਂ ਸੁਝਾਈਆਂ ਜਾਂਦੀਆਂ ਨੇ ਵੈਸੇ ਤਾਂ ਜਿਹੜੇ ਕੈਮਰੇ ਲਾਉਣ ਵਾਲੇ ਉਹ ਵੀ ਤੁਹਾਨੂੰ ਦੱਸ ਦੇਣਗੇ 6 ਸਭ ਤੋਂ ਜਿਹੜੀਆਂ ਇੰਪੋਰਟੈਂਟ ਥਾਵਾਂ ਮੰਨੀਆਂ ਜਾਂਦੀਆਂ ਨੇ ਇੱਕ ਤਾਂ ਫਰੰਟ ਡੋਰ ਹੋ ਗਿਆ ਇੱਕ ਤੁਹਾਡਾ ਡਰਾਈਵਵੇ ਹੋ ਗਿਆ ਤੀਸਰਾ ਆ ਜਾਂਦਾ ਤੁਹਾਡਾ ਸਾਈਡ ਗੇਟ ਚੌਥਾ ਆ ਜਾਂਦਾ ਤੁਹਾਡਾ ਰੀਅਰ ਡੋਰ ਜਿਹੜਾ ਬੈਕਯਾਰਡ ਵਾਲਾ ਡੋਰ ਆ ਪੰਜਵਾਂ ਤੁਹਾਡਾ ਆ ਜਾਂਦਾ ਗਰਾਜ ਵਾਲਾ ਏਰੀਆ ਅਤੇ ਫਿਰ 6ਵਾਂ ਤੁਹਾਡਾ ਆ ਜਾਂਦਾ ਵਾ ਸ਼ੈੱਡ ਵਾਲਾ ਏਰੀਆ ਸੋ ਇਹ 6 ਜਿਹੜੇ ਨੇ ਤੁਹਾਡੇ ਜ਼ਰੂਰ ਕਵਰ ਹੋਣੇ ਚਾਹੀਦੇ ਨੇ ਅਤੇ ਇਹੀ ਉਹ ਆ ਜਿੱਥੇ ਜ਼ਿਆਦਾ ਜਿਹੜੇ ਚੋਰ ਆ ਉਹ ਟਰਾਈ ਕਰਦੇ ਆ ਹੁਣ ਆਪਣੇ ਜਿਹੜੇ ਸਾਈਡ ਗੇਟ ਨੇ ਜਾਂ ਤੁਹਾਡੇ ਸ਼ੈੱਡ ਨੇ ਜਾਂ ਫਿਰ ਗਰਾਜ ਨੇ ਇਹਨਾਂ ਨੂੰ ਕੋਸ਼ਿਸ਼ ਕਰੋ ਕਿ ਹਮੇਸ਼ਾ ਤਾਲਾ ਲਾ ਕੇ ਰੱਖੋ ਬਹੁਤੀ ਵਾਰੀ ਆਪਾਂ ਉਹਦਾ ਖੁੱਲ੍ਹੇ ਛੱਡ ਦਿੰਦੇ ਹਾਂ ਅਸੀਂ ਆਪਣੇ ਲਈ ਖੁੱਲ੍ਹਾ ਛੱਡਦੇ ਹਾਂ ਵੀ ਕੋਈ ਨਹੀਂ ਵੇਲੇ ਵੇਲੇ ਆਪ ਇੱਧਰੋਂ ਦੀ ਬੰਦਾ ਆ ਜਾਂਦਾ ਪਰ ਤੁਸੀਂ ਤਾਂ ਆਉਂਦੇ ਹੀ ਆਉਂਦੇ ਹੋ ਹੋਰ ਵੀ ਕੋਈ ਕਿਸੇ ਵੇਲੇ ਆ ਸਕਦਾ ਤੁਹਾਡਾ ਕੋਈ ਵੀ ਕਿਸੇ ਕਿਸਮ ਦਾ ਕੋਈ ਭੈਂਡ ਆ ਕੋਈ ਔਜ਼ਾਰ ਹੈ ਕੋਈ ਸਾਈਕਲ ਆ ਕੋਈ ਪੌੜੀਆਂ ਪਈਆਂ ਨੇ ਸੜਕ ਤੋਂ ਦਿਖ ਰਹੀਆਂ ਨੇ ਇਹੋ ਚੀਜ਼ਾਂ ਨੇ ਜਿਹੜੀਆਂ ਆਸਾਨੀ ਦੇ ਨਾਲ ਅਗਲਾ ਚੁੱਕ ਕੇ ਗਾਹ ਜਾਂਦਾ ਫਿਰ ਕਾਰ ਦੀਆਂ ਚਾਬੀਆਂ ਜਿਹੜੀਆਂ ਅਤੇ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਪਰਸ ਆ ਜਾਂ ਫਿਰ ਗਰਾਜ ਦੇ ਰਿਮੋਟ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਘਰ ਦੇ ਮੇਨ ਦਰਵਾਜ਼ੇ ਦੇ ਲਾਗੇ ਨਾ ਰੱਖੋ ਜਿੱਦਾਂ ਤੁਸੀਂ ਵਿੱਚ ਮਾੜੀ ਜਿਹੀ ਗੱਲ ਕੀਤੀ ਸੀ ਉਹ ਜਿੱਦਾਂ ਡਿਟੈਕਟ ਹੋ ਜਾਂਦੇ ਅੱਜ ਕੱਲ੍ਹ ਉਹਦੇ ਨਾਲ ਅਤੇ ਇਸ ਕਰਕੇ ਜਿਹੜੀ ਹਨੇਰੇ ਵਾਲੀਆਂ ਤੁਹਾਡੀਆਂ ਰਾਹਾਂ ਨੇ ਉਹਦੇ ਉੱਤੇ ਜੇ ਤੁਸੀਂ ਸੈਂਸਰ ਵਾਲੀਆਂ ਲਾਈਟਾਂ ਲਾ ਦਿਉ ਤਾਂ ਉਹ ਜ਼ਿਆਦਾ ਵਧੀਆ ਨੇ ਦਰਵਾਜ਼ੇ ਅਤੇ ਖਿੜਕੀਆਂ ਦੇ ਨੇੜੇ ਜਿਹੜੀਆਂ ਆਪਣੀਆਂ ਤੁਹਾਡੇ ਘਰ ਦੇ ਵਿੱਚ ਕੋਈ ਬੂਟੇ ਬਾਟੇ ਲੱਗੇ ਹੁੰਦੇ ਆ ਕਈਆਂ ਨੇ ਸੰਘਣੀਆਂ ਝਾੜੀਆਂ ਲਾਈਆਂ ਆਪਾਂ ਇਹ ਸੋਚਦੇ ਹਾਂ ਜਾਂ ਬਹੁਤਿਆਂ ਦੀ ਸੋਚ ਇਹ ਹੁੰਦੀ ਆ ਕਿ ਬਾਰੀ ਬੂਰੀ ਜਿਹੜੀ ਆ ਉਹ ਅੰਦਰੋਂ ਦਿਖੂਗੀ ਨਹੀਂ ਕੁਛ ਇੱਥੇ ਝਾੜੀਆਂ ਠੀਕ ਨੇ ਹੁਣ ਉਹਦੇ ਦੋ ਨੁਕਸਾਨ ਨੇ ਇੱਕ ਤਾਂ ਆ ਵੀ ਉਹਨਾਂ ਝਾੜੀਆਂ ਦੇ ਉਹਲੇ ਜੇ ਤੁਹਾਡੇ ਆਲੇ ਦੁਆਲੇ ਘਰ ਦੇ ਝਾੜੀਆਂ ਨੇ ਕੋਈ ਇੱਦਾਂ ਦਾ ਰੁੱਖ ਹੈ ਤਾਂ ਉੱਥੇ ਕੋਈ ਲੁੱਕ ਛਿਪ ਕੇ ਬਹਿ ਸਕਦਾ ਨੰਬਰ 1 ਨੰਬਰ 2 ਵੈਸੇ ਵੀ ਜੀਵ ਜੰਤੂਆਂ ਦੇ ਲਿਹਾਜ਼ ਦੇ ਨਾਲ ਵੀ ਇੱਕ ਬਹੁਤਾ ਵਧੀਆ ਨਹੀਂ ਡਿਸੀਜ਼ਨ ਹੁੰਦਾ ਤੁਹਾਡਾ ਕਿਉਂਕਿ ਜਿੰਨੇ ਵੀ ਕੀੜ ਪਤੰਗੇ ਨੇ ਉਹ ਸਾਰੇ ਜੇ ਤਾਂ ਉਹ ਘਰ ਦੇ ਨਾਲ ਟਹਿਣੀਆਂ ਖਹਿੰਦੀਆਂ ਨੇ ਅਤੇ ਉਹਦੇ ਨਾਲ ਫਿਰ ਉਹ ਚਾਂਸ ਵੱਧ ਜਾਂਦੇ ਆ ਵੀ ਉਹ ਤੁਹਾਡੇ ਘਰ ਸਮਝੋ ਵੀ ਉਹਦੇ ਥਾਣੀ ਹੋ ਕੇ ਚੜ੍ਹਨ ਦੇ ਉਹਨਾਂ ਦੇ ਚਾਂਸ ਵੱਧ ਗਏ ਸੋ ਕੋਈ ਵੀ ਜਿਹੜੀ ਝਾੜੀ ਉਹ ਤੁਹਾਡੇ ਘਰ ਦੇ ਨਾਲ ਟੱਚ ਨਾ ਹੀ ਹੁੰਦੀ ਹੋਵੇ ਬਾਰੀਆਂ ਦੇ ਨਾਲ ਟੱਚ ਨਾ ਹੀ ਹੁੰਦੀ ਹੋਵੇ ਤਾਂ ਜ਼ਿਆਦਾ ਬਿਹਤਰ ਹੈ ਬਾਰੀਆਂ ਤੁਹਾਡੇ ਘਰਾਂ ਦੇ ਵਿੱਚ ਇਸ ਕਰਕੇ ਲੱਗੀਆਂ ਨੇ ਕਿਉਂਕਿ ਉਹਨਾਂ ਨੂੰ ਧੁੱਪ ਆਉਂਦੀ ਰਹੇ ਛਾਂ ਆਉਂਦੀ ਰਹੇ ਹਵਾ ਆਉਂਦੀ ਰਹੇ ਅਤੇ ਜੇ ਉਹਨਾਂ ਬਾਰੀਆਂ ਨੂੰ ਤੁਸੀਂ ਬਾਹਰੋਂ ਕੋਈ ਵੇਲਾਂ ਵੂਲਾਂ ਚਾੜ ਕੇ ਤੁਸੀਂ ਬੂਟੇ ਬਾਟੇ ਲਾ ਕੇ ਉਹਨੂੰ ਯੱਕੇ ਯੁੱਕੇ ਜੇ ਲਾ ਕੇ ਢੱਕਿਆ ਵਾ ਅਤੇ ਉਹ ਇਹਦਾ ਮਤਲਬ ਕਿ ਤੁਸੀਂ ਕੁਛ ਗਲਤ ਕਰ ਰਹੇ ਹੋ ਇਹਦਾ ਮਤਲਬ ਕਿ ਉਹ ਤੁਹਾਡੇ ਸਹੀ ਚੋਣ ਨਹੀਂ ਹੈ ਜੋ ਇਹਨਾਂ ਦੇ ਹਿਸਾਬ ਦੇ ਨਾਲ ਬਾਕੀ ਤੁਸੀਂ ਆਪਣਾ ਜੋ ਵੀ ਆਈਡੀਆ ਲਾਇਆ ਹੋਊਗਾ ਉਹ ਚਲੋ ਸਿਰ ਮੱਥੇ ਅਤੇ ਹੁਣ ਜਿਹੜਾ ਤੁਹਾਡੇ ਕੈਮਰੇ ਨੇ ਉਹਨਾਂ ਦਾ ਵੀ ਕਹਿੰਦੇ ਨੇ ਕਿ ਜਿਹੜਾ DVR ਵਗੈਰਾ ਵਾ ਉਹਦਾ ਤੁਸੀਂ ਟਾਈਮ ਅਤੇ ਉਹਦੀ ਜਿਹੜੀ ਤਰੀਕ ਆ ਉਹਨੂੰ ਸਹੀ ਤਰੀਕੇ ਦੇ ਨਾਲ ਯਾਦ ਰੱਖੋ ਉਹਨੂੰ ਇਸ ਤੋਂ ਇਲਾਵਾ ਜਿਹੜੇ ਤੁਸੀਂ ਕਿਰਾਏ ਦੇ ਉੱਤੇ ਦਿੰਦੇ ਹੋ ਜਾਂ ਕਿਰਾਏ ਦੇ ਉੱਤੇ ਰਹਿੰਦੇ ਹੋ ਅਪਾਰਟਮੈਂਟਸ ਨੇ ਉਹਨਾਂ ਦੇ ਲਈ ਕਿਰਾਏਦਾਰਾਂ ਦੇ ਲਈ ਜੋ ਸੁਝਾਅ ਨੇ ਉਹ ਆ ਕਿ ਤੁਸੀਂ ਜਿਹੜਾ ਪੋਰਟੇਬਲ ਅਲਾਰਮ ਸੈਂਸਰ ਜਾਂ ਫਿਰ ਡੋਲ ਬੈਲ ਵਾਲੇ ਜਿਹੜੇ ਕੈਮਰੇ ਆ ਉਹ ਐਟਲੀਸਟ ਜ਼ਰੂਰ ਲਵਾ ਕੇ ਰੱਖੋ ਮਕਾਨ ਮਾਲਕ ਦੇ ਨਾਲ ਗੱਲਬਾਤ ਕਰ ਲਓ ਉਹਦੀ ਇਜਾਜ਼ਤ ਤੋਂ ਬਿਨਾਂ ਕੋਈ ਤਾਲਾ ਨਾ ਲਵਾਓ ਕੋਈ ਫੇਰ ਬਦਲ ਨਾ ਕਰੋ ਕਿਉਂਕਿ ਉਹ ਤੁਹਾਨੂੰ ਬਾਅਦ ਵਿੱਚ ਕਹਿ ਸਕਦਾ ਵਾ ਇਸ ਚੀਜ਼ ਦੇ ਉੱਤੇ ਬੇਸਮੈਂਟ ਦੇ ਵਿੱਚ ਜਿਹੜੀਆਂ ਕੇਜਿਸ ਨੇ ਉਹਨਾਂ ਦੇ ਵਿੱਚ ਕੀਮਤੀ ਸਮਾਨ ਜਿਹੜਾ ਨਾ ਹੀ ਰੱਖਿਆ ਜਾਵੇ ਕਈ ਵਾਰੀ ਉਹਦੇ ਵਿੱਚ ਵੀ ਕਈ ਲੋਕ ਸੋਚਦੇ ਨੇ ਕਿ ਇੱਥੇ ਜ਼ਿਆਦਾ ਸਾਡਾ ਰਹਿ ਜੂਗਾ, ਸਹੀ ਰਹਿ ਜੂਗਾ। ਅਤੇ ਇਸੇ ਤਰ੍ਹਾਂ ਦੇ ਨਾਲ ਜਿਹੜੇ ਤੁਹਾਡੇ ਕਿਰਾਏ ਦੇ ਘਰਾਂ 'ਚ ਰਹਿੰਦੇ ਜਾਂ ਅਪਾਰਟਮੈਂਟ ਵਾਲਿਆਂ ਦੇ ਲਈ, ਖਾਸ ਤੌਰ ਦੇ ਉੱਤੇ ਜਿਹੜੇ ਸਾਈਕਲ ਨੇ ਤੁਹਾਡੇ, ਉਹ ਥੱਲੇ ਲਾਉਣੇ ਪੈਂਦੇ ਨੇ। ਸੋ ਇਸ ਕਰਕੇ ਜਿਹੜੇ ਸਾਈਕਲ ਵਾਲੇ ਜਿਹੜੇ ਤੁਹਾਡੇ ਲੋਕ ਨੇ ਉਹ ਅਲੱਗ ਤੋਂ ਆਉਂਦੇ ਨੇ, ਅਤੇ ਉਹ ਬਿਹਤਰ ਆ ਵੀ ਚੰਗੀ ਕੁਆਲਿਟੀ ਦੇ।
2: ਹਾਂ, ਉਹ ਵੀ ਪੱਟ ਕੇ,
0: ਹਾਂ ਉਹ ਝਾਟੀ ਨਹੀਂ ਤਾਂ ਟੁੱਟ ਜਾਂਦੇ ਨੇ। ਉਹਨਾਂ ਨੂੰ ਪਤਾ ਵਾ ਵੀ ਆਮ ਜਿਹੜੇ ਆਪਾਂ ਐਵੇਂ ਸਸਤੇ ਜਿਹੇ ਲੈ ਕੇ ਲਾ ਲੈਂਦੇ, ਉਹਨਾਂ ਦਾ ਕਹਿੰਦੇ ਨੇ ਕਿ ਚੋਰਾਂ ਨੂੰ ਭਲੀ ਭਾਂਤ ਪਤਾ ਵੀ ਇਹਨਾਂ ਨੂੰ ਕਿੱਦਾਂ ਆਪਾਂ ਤੋੜਨਾ। ਸੋ ਇਸ ਕਰਕੇ ਤੁਸੀਂ ਉਹ ਥੋੜ੍ਹੇ ਜਿਹੇ ਮਹਿੰਗੇ ਲੈ ਕੇ ਰੱਖ ਲਓ। ਅਤੇ ਜੇਕਰ ਬਿਲਡਿੰਗ ਦੇ ਵਿੱਚ ਲਾਈਟ ਘੱਟ ਆ, ਤਾਂ ਪ੍ਰੋਪਰਟੀ ਮੈਨੇਜਰ ਦੇ ਨਾਲ ਅੱਜ ਹੀ ਤੁਸੀਂ ਸੰਪਰਕ ਕਰੋ, ਉਹਨੂੰ ਕਹੋ ਵੀ ਇੱਥੇ ਇਸ ਏਰੀਏ ਦੇ ਵਿੱਚ ਲਾਈਟ ਘੱਟ ਆ, ਇੱਥੇ ਭਾਈ ਸਾਨੂੰ ਲਾਈਟਾਂ ਤੋਂ ਲਗਵਾ ਕੇ ਦੇ। ਸੋ ਇਹ ਕੁਛ ਇੱਕ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ, ਧਿਆਨ ਰੱਖਣਾ। ਅਤੇ ਮੈਂ ਜਿੱਦਾਂ ਕੱਲ੍ਹ ਹੀ ਵੇਖਿਆ, ਕੱਲ੍ਹ ਹੀ ਇੱਕ ਇੰਸੀਡੈਂਟ, ਅੱਜ ਕੱਲ੍ਹ ਆਪਾਂ ਆਸ ਪਾਸ ਆਪਣੇ ਬਹੁਤ ਕੁਛ ਵੇਖਦੇ ਹਾਂ, ਅਤੇ ਮੇਰਾ ਕੱਲ੍ਹ ਰਾਤ ਦਾ ਹੀ ਜਸ ਇੱਕ ਇੰਸੀਡੈਂਟ ਹੋਇਆ। ਆਪਣਾ ਜਿਹੜਾ ਇੱਥੇ ਇੱਕ ਪੈਂਦਾ ਵਾ ਵੂਲਵਰਥ ਪੈਂਦਾ ਵਾ ਇੱਕ, ਅਤੇ ਉਹਦੇ ਵਿੱਚ ਇੱਕਦਮ ਮੈਂ ਜਦੋਂ ਸਮਾਨ ਲੈ ਕੇ ਨਿਕਲਿਆ, ਅਤੇ ਇੱਕਦਮ ਉਹਨਾਂ ਦਾ ਨਾ 5-7 ਬੰਦਿਆਂ ਦਾ ਇਕੱਠਾ ਹੀ ਸਟਾਫ ਜਿਹੜਾ ਉਹ ਸਾਰੇ ਕੰਮ ਕੁੰਮ ਜੇ ਛੱਡ ਕੇ, ਅਤੇ ਇੱਕਦਮ ਉਹ ਆ ਕੇ, ਕਿਉਂਕਿ ਉਹ ਵੀ ਕੀ ਇੱਕ ਤਰ੍ਹਾਂ ਦੀ ਹੁਣ ਉੱਥੋਂ ਬਾਹਰ ਨਿਕਲਣ ਵਾਲੀ, ਉਹ ਵੀ ਤਾਂ ਕੀ ਆ ਨਾ, ਦਰਵਾਜ਼ਾ ਖੁੱਲ੍ਹਦਾ ਉਹ, ਅਤੇ ਉਹ ਸਾਰਿਆਂ ਦੇ ਨਾ ਦਰਵਾਜ਼ੇ ਇੱਦਾਂ ਹੀ ਖੋਲ੍ਹਣ ਡਿਆ ਸੀ, ਵੀ ਜਿਹੜਾ ਬੰਦਾ ਅੱਗੇ ਜਾ ਕੇ ਖਲੋਂਦਾ ਸੀ ਆਟੋਮੈਟਿਕ ਨਹੀਂ ਉਹ ਖੁੱਲ੍ਹਦਾ, ਉਹ ਉਹਦੇ ਵੱਲ ਵੇਖਣਾ ਪੈਂਦਾ ਸੀ, ਅਤੇ ਉਹ ਬੰਦਾ ਵੇਂਦਾ ਸੀ ਵੀ ਹਾਂ ਵੀ ਇਹ ਠੀਕ ਹੈ, ਅਤੇ ਫਿਰ ਉਹ ਆਪ ਖੋਲ੍ਹਦੇ ਸੀ। ਅਤੇ ਮੈਂ ਯਾਰ ਅੱਜ ਪਤਾ ਨਹੀਂ ਕਿਉਂ ਅਜੀਬ ਜਿਹਾ ਕਰ ਰਿਹਾ, ਅਤੇ ਉਹਨੇ ਚਿਰ ਨੂੰ ਮੈਂ ਸਮਾਨ ਸਮੂਨ ਲੈ ਕੇ, ਅਤੇ ਜਦੋਂ ਮੈਂ ਕਾਊਂਟਰ 'ਤੇ ਪਹੁੰਚਿਆ, ਅਤੇ ਉਹ ਕਿੰਨੇ ਜਾਣੇ ਇੱਕਦਮ ਅੱਗੋਂ ਪਿੱਛੋਂ ਜਿਹੜੇ ਸਮਾਨ ਸਮੂਨ ਲਾਉਣ ਡੇ ਸੀ ਉਹ ਸਾਰੇ ਭੱਜ ਗਏ ਅਤੇ ਆ ਗਏ। ਅੱਛਾ, ਮਤਲਬ ਮੈਂ ਪਹਿਲੀ ਵਾਰੀ ਇੰਨੇ ਚੋਰ ਇਕੱਠੇ ਵੇਖੇ, ਮਤਲਬ ਇਹ ਤਾਂ ਉਹਨਾਂ ਦਾ ਸਟਾਫ ਹੀ, ਪਰ ਉਸ ਤੋਂ ਇਲਾਵਾ ਇੱਕ ਜਣਾ ਮੈਂ ਵੇਖਿਆ, ਮੈਂ ਉਹ ਇੱਕ ਜਣਾ ਜਾ ਕੇ, ਅਤੇ ਇੱਕ ਜਿਹੜਾ ਉਹ ਚੈੱਕ ਇਨ ਹੁੰਦਾ ਵਾ ਸੈਲਫ ਚੈੱਕ ਇਨ, ਇੱਕ ਜਣਾ ਉਹਦੇ ਉੱਤੇ ਜਾ ਕੇ ਉਹਦੇ ਨਾਲ ਗੱਲ ਕਰਨ ਲੱਗ ਪਿਆ, ਅਤੇ ਮੈਂ ਵੇਖਿਆ ਦੂਸਰੇ ਜਿਹੜੇ ਪਰਾਂ ਨੂੰ ਚੱਲ ਗਏ। ਉੱਧਰ ਵੇਖਿਆ ਉੱਧਰ ਇੱਕ ਹੋਰ ਚੋਰ, ਮਤਲਬ ਉਹ ਲੁੱਕ ਹੀ ਹੁੰਦੀ ਨਾ ਉਹਨਾਂ ਦੀ, ਇੱਕ 2-3-4-5-7 ਜਣੇ ਇਕੱਠੇ, ਅਤੇ ਉਹ ਬਸ ਉਹਨਾਂ ਨੂੰ ਕਹਿਣ ਵੀ ਉਹ ਵਿਖਾਓ ਤੁਸੀਂ ਝੋਲਾ, ਉਹ ਗਾਲਾਂ ਕੱਢਣ ਅੱਗੋਂ। ਫਿਰ ਉਹਨੇ ਕਿਸੇ ਨੇ ਪੰਜਾਂ ਦਾ ਘਸਿਆ ਜਿਹਾ ਨੋਟ ਕੱਢਿਆ, ਕਿਤੋਂ ਐਂ ਕੰਮ ਦੇ ਜੇ ਹੱਥਾਂ ਦੇ ਨਾਲ, ਕਿਤੋਂ ਇੱਧਰੋਂ ਉੱਧਰੋਂ ਕਰ ਕੁਰ ਕੇ, ਹੈ ਨਾ, ਵਾਹਵਾ ਉਹਨਾਂ ਨੇ ਤਮਾਸ਼ਾ ਜਿਹਾ ਲਾਇਆ ਉੱਥੇ। ਅਤੇ ਕਈ ਤਾਂ ਉੱਦਾਂ ਸਮਾਨ ਕਈਆਂ ਨੇ ਸੁੱਟਤਾ, ਪਰ ਬਹੁਤਿਆਂ ਨੇ ਜਿਹੜਾ ਉਹ ਆਪਣਾ ਐਵੇਂ ਹੀ ਲੇਖਾ ਭੁਲੇਖਾ ਜਿਹਾ ਪਾ ਕੇ ਪੈਸੇ, ਕਿਉਂਕਿ ਉਹਨਾਂ ਨੂੰ ਕੋਈ ਇੱਕ ਲਿਮਿਟਿਡ ਜਿਹੀ ਪਾਵਰ ਹੁੰਦੀ, ਉਹ ਨਹੀਂ ਬਹੁਤਾ ਕਰ ਨਹੀਂ ਸਕਦੇ। ਅਤੇ ਬਾਅਦ 'ਚ ਜਿੰਨਾ ਚਿਰ ਮੈਂ ਬਾਹਰ ਨਿਕਲਿਆ, ਅਤੇ ਉਹਨੇ ਚਿਰ ਉਹ ਵੀ ਇੱਕ ਇੱਕ ਕਰਕੇ ਬਾਹਰ ਨਿਕਲਣੇ, ਹੈ ਨਾ, ਬਾਹਰ ਨਿਕਲ ਕੇ ਫਿਰ ਉਹਨਾਂ ਨੇ ਉਹ ਦੁੱਖੜੇ ਸੁੱਖੜੇ ਫੋਲੇ ਉਹਨਾਂ ਨੇ, ਉਹ ਕਹਿੰਦਾ ਤੇਰਾ ਬੈਗ ਚੈੱਕ ਕੀਤਾ, ਜਨਾਨੀਆਂ ਵੀ ਵਿੱਚ, ਕੁੜੀਆਂ ਵੀ ਵਿੱਚ ਉਹਨਾਂ ਦੇ, ਉਹ ਕਹਿੰਦਾ ਤੇਰਾ ਬੈਗ ਫੁੱਲਿਆ ਸੀ, ਉਹ ਕਹਿੰਦੀ ਆਹੋ ਆਂਦੀ, ਉਹਨੇ ਮਤਲਬ ਗਾਲਾਂ ਕੱਢ ਕੱਢ ਕੇ ਉਹ ਵੀ ਉਹਨੇ ਮੇਰਾ ਬੈਗ ਪੁੱਛਿਆ ਮੈਨੂੰ, ਉਹਦਾ ਮਤਲਬ ਉਹ ਇੱਦਾਂ ਗੱਲਾਂ ਕਰਨ ਜਦੋਂ ਆ ਕੇ, ਅਤੇ ਉਹਦੇ ਖੜੇ ਸੀ ਆਪਣੇ ਬੱਸ ਸਟੋਪ ਦੇ ਉੱਤੇ ਖੜੇ, ਹੈ ਨਾ, ਅਤੇ ਮੈਂ ਵੀ ਨਾ ਭਲਾ ਕੀ ਗੱਲਾਂ ਕਰਦੇ ਆ, ਅਤੇ ਉਹ ਨਾ ਗੱਲਾਂ ਇਸ ਤਰੀਕੇ ਦੇ ਨਾਲ ਕਰਨ ਡੇ ਵੀ ਜਿੱਦਾਂ ਉਹਨਾਂ ਦਾ ਨਾ ਹੱਕ ਬਣਦਾ ਸੀ, ਅਤੇ ਉਹਨਾਂ ਦਾ ਹੱਕ ਕਿਸੇ ਨੇ ਖੋਇਆ ਹੁੰਦਾ ਵਾ, ਉਹ ਕੌਣ ਹੁੰਦੀ ਕਹਿੰਦਾ ਤੇਰਾ ਬੈਗ ਚੈੱਕ ਕਰਨ ਲਈ, ਆਪਾਂ ਵੇਖ ਲਾਂਗੇ ਇਹਨੂੰ, ਆਪਾਂ ਕਰ ਲਾਂਗੇ ਨਾ।
2: ਉਦੋਂ ਪਹਿਲੀ ਵਾਰੀ ਦੇਖੀ ਨਾ, ਮੈਂ ਤੇ ਹੁਣ ਡਾਰਵਿਨ ਉੱਥੇ ਮੈਂ ਬਹੁਤ ਦੇਖਿਆ,
0: ਨਹੀਂ ਇਦਾਂ ਇੱਕ ਇੱਕ ਮੈਂ ਬਹੁਤ ਵੇਖਿਆ,
2: ਨਹੀਂ ਇਦਾਂ ਗਰੁੱਪ ਟੋਲੀਆਂ ਦੇ ਵਿੱਚ,
0: ਹਾਂ ਆ ਇਕੱਠਾ ਟੋਲਾ ਮੈਂ ਬਣੀ ਰਿਹਾ
2: ਬਸ ਸਟੈਂਡ ਤੇ ਹੀ।
0: ਅੱਛਾ,
2: ਬਸ ਸਟੈਂਡ ਤੇ ਇੰਨੀ ਉੱਥੇ ਹਰ ਕੋਈ ਕਨੈਕਟ ਕਰੇਗਾ ਇਸ ਗੱਲ ਨਾਲ, ਕਿਉਂਕਿ ਉੱਥੇ 8-8, 10-10 ਦੇ ਵਿੱਚ ਟੋਲੀਆਂ ਦੇ ਵਿੱਚ ਉਹਨਾਂ ਨੇ ਸਿਰਫ ਪਤਾ ਕੀ ਲੈਣਾ ਨਾ, ਕੋਕ, $2 ਦੀ ਕੋਕ ਵਾਸਤੇ ਸਿਰਫ ਬੱਚੇ ਵੀ ਹੋਣੇ, ਮਿਡ ਏਜ ਦੇ ਵੀ ਹੋਣੇ, ਯੰਗਸਟਰਸ ਵੀ ਹੋਣੇ, ਤੇ ਉਹਨਾਂ ਨੇ 8-8, 10-10 ਕੀ ਬਸ ਕੋਕ ਹੀ ਤੇ ਚੱਕ ਰਹੇ ਸੀ, ਕਿਉਂ ਮਨਾ
0: ਕੀਤਾ। ਤੁਹਾਡੀ ਗੱਲ ਸਹੀ ਆ, ਉਹਨਾਂ ਨੇ ਨਾ ਸਮਾਨ ਜਿੰਨਾ ਕੁ ਮੈਂ ਵੇਖ ਰਿਹਾ ਹਾਂ, ਜਾਂ ਤੇ ਉਹ ਨਾ ਉਹਨਾਂ ਨੇ ਭਾਂਪ ਲਿਆ, ਉਹ ਫੜੇ ਗਏ, ਤੇ ਉਹਨਾਂ ਨੇ ਬਹੁਤਾ ਸਮਾਨ ਫੜਿਆ ਨਹੀਂ। ਅਦਰ ਦੈਨ ਉਹਨਾਂ ਨੇ ਨਾ ਜਿੱਦਾਂ ਵੈਸੇ ਉਹਨਾਂ ਨੇ ਝੋਲੇ ਵੱਡੇ ਵੱਡੇ ਪਾਏ ਸੀ, ਪਰ ਉਹ ਜਦੋਂ ਮੈਂ ਵੇਖਿਆ ਉਹ ਖਾਲੀ ਸੀ ਝੋਲੇ, ਉਹਨਾਂ ਨੇ ਜਿੱਦਾਂ ਇੱਕ ਇੱਕ ਝੋਲਾ ਉਹ ਵੀ ਪਾਇਆ, ਸਾਰਿਆਂ ਦਾ ਨਾ ਸੇਮ ਹੀ ਪੈਟਰਨ, ਵੀ ਇੱਕ ਤੇ ਉਹ ਝੋਲਾ ਆਮ ਹੁੰਦਾ ਵਾ, ਤੇ ਇੱਕ ਉਹਨਾਂ ਨੇ ਜਿਹੜਾ ਉਹ ਵੀ ਹੁੰਦਾ ਨੀ ਆਪਣਾ ਠੰਡਾ ਰੱਖਣ ਵਾਲਾ ਇੰਸੂਲੇਟਿਡ ਝੋਲਾ, ਸਾਰਿਆਂ ਦੇ ਮੋਢੇ ਤੇ ਇੱਕ ਇੱਕ ਇੰਸੂਲੇਟਿਡ ਝੋਲਾ, ਤੇ ਦੋ ਦੋ ਦੂਸਰੇ ਝੋਲੇ, ਹੈਂ, ਕਿਸੇ ਦੇ ਇੱਕ ਕਿਸੇ ਦੇ ਦੋ, ਮਤਲਬ ਪੱਕਾ ਹੀ ਸਾਰੇ ਕਦਾ, ਪਰ ਉਹਦੇ ਵਿੱਚ ਸਮਾਨ ਉਹ ਹੀ ਇੱਕ ਇੱਕ ਚੀਜ਼, ਉਹ ਹੀ ਕੈਨ ਦੀ ਕੈਨ ਆਪਣਾ ਉਹਦਾ ਕੋਕ ਦਾ, ਕਿਸੇ ਦਾ ਸਪਰਾਈਟ ਦਾ, ਜਾਂ ਹੋਰ
2: ਡਰਿੰਕ
0: ਹੁੰਦੀ ਹੈ, ਜਾਂ ਤੇ ਉਹ ਚੁੱਕਣ ਚ ਕਾਮਯਾਬ ਨਹੀਂ ਹੋਏ, ਤੇ ਜਾਂ ਫਿਰ ਉਹ ਬਾਕੀ ਏਦਾਂ ਦਾ ਹੀ ਉਹਨਾਂ ਕੋਲ ਸਮਾਨ, ਪਰ ਉਹਨਾਂ ਨੇ ਜਿਹੜੀ ਉਹ ਹਾਲ ਦਵਾਈ ਪਾਈ ਨਾ ਬਾਹਰ ਆ ਕੇ ਉਹਨਾਂ ਨੇ, ਵੀ ਇਹ ਮਤਲਬ ਜਿੱਦਾਂ ਸਾਡਾ ਮਤਲਬ ਹੱਕ ਹੈ, ਇਹ ਇਹਨਾਂ ਨੇ ਕਿੱਦਾਂ ਡਾਕਾ ਮਾਰਿਆ ਸਾਡੇ ਹੱਕ ਤੇ। ਖੈਰ ਏਦਾਂ ਦਾ ਇਹ ਇਹਨਾਂ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਛਿੰਦੀ ਚੋਰ, ਅਤੇ ਛਿੰਦੀ ਚੋਰਾਂ ਦਾ ਇਹੋ ਹੀ ਹੁੰਦਾ ਵਾ ਵੀ ਤੁਸੀਂ ਆਪਣੇ ਘਰ ਦੇ ਆਲੇ ਦੁਆਲੇ ਆਪਣੀ ਗੱਡੀ ਦੇ ਵਿੱਚ ਕੋਈ ਵੀ ਇੱਦਾਂ ਦਾ ਸਮਾਨ ਨਾ ਛੱਡੋ ਜਿਹੜਾ ਉਹ ਵੇਖ ਕੇ ਅਤੇ ਅਟਰੈਕਟ ਹੋਣ, ਅਤੇ ਐਵੇਂ ਤੁਹਾਡਾ, ਕਿਉਂਕਿ ਇਹਨਾਂ ਦੇ ਨਾ ਬੜੇ ਸਿੱਧੇ ਸਿੱਧੇ ਜਿਹੇ ਸਿੰਪਲ ਜਿਹੇ ਐਕਸਕਿਊਜ਼ ਆ, ਉਹ ਓਕੇ ਹਾਂ ਸੋਰੀ ਹਾਂ, ਉਹਨਾਂ ਨੇ ਮਤਲਬ ਉਹਨਾਂ ਨੇ ਤੋੜ ਕੇ ਵੀ ਕਹਿਣਾ ਓਕੇ ਇਹ ਤੁਹਾਡੀ ਗੱਡੀ ਆ, ਅਤੇ ਤੁਸੀਂ ਕੁਛ ਕਰ ਵੀ ਨਹੀਂ ਸਕਦੇ,
2: ਉਹਨਾਂ ਨੇ ਐਵੇਂ ਹੀ ਸ਼ੋਅ ਕਰਨਾ,
0: ਕਿਉਂਕਿ ਇੰਨੇ ਕਦੇ ਪਿੱਛੇ ਤੁਸੀਂ ਜੇ ਇੰਸ਼ੋਰੈਂਸ ਵੀ ਕਲੇਮ ਕਰੋ ਤੇ ਉਹ ਉਲਟਾ ਤੁਹਾਡਾ ਹੋਰ ਨੁਕਸਾਨ ਹੋ ਜਾਂਦਾ। ਸੋ ਬਿਹਤਰ ਹੈ ਵੀ ਤੁਸੀਂ ਖਿਆਲ ਹੀ ਰੱਖੋ ਜਿੰਨਾ ਵੀ ਵੱਧ ਤੋਂ ਵੱਧ ਰੱਖਿਆ ਜਾਂਦਾ। ਧੰਨਵਾਦ ਜੀ ਤੁਹਾਡਾ, ਤੇ ਕਹਿੰਦੇ ਨੇ ਕਿ ਪ੍ਰੋਗਰਾਮ ਵਧੀਆ ਸੀ, ਤੇ ਭਾਜੀ ਕਹਿੰਦੇ ਕਿ ਕਹਿੰਦੇ ਰੂਪ ਦੇ ਵਿੱਚ ਐਂਟਰ ਹੋਣ ਦੇ ਲਈ ਜੋ ਸਕੁਏਅਰ ਐਂਟਰੀ ਬਣੀ ਹੁੰਦੀ ਆ ਉਹ ਵੀ ਕਹਿੰਦੇ ਕਿ ਲੌਗਡ ਫਰੋਮ ਇਨਸਾਈਡ ਹੋਣੀ ਚਾਹੀਦੀ ਹੈ। ਚੋਰ ਕਹਿੰਦੇ ਨੇ ਕਿ ਰੂਫ ਟਾਇਲਸ ਹਟਾ ਕੇ ਵੀ ਰੂਫ ਦੇ ਵਿੱਚੋਂ ਦੀ ਦੈਨ ਸਕੁਏਅਰ ਐਂਟਰੀ ਵਿੱਚ ਘਰ ਵਿੱਚ ਕਹਿੰਦੇ ਕਿ ਐਂਟਰ ਹੋ ਜਾਂਦੇ ਨੇ। ਗੁਰਜਿੰਦਰ ਜੀ ਮੈਸੇਜ ਕਰਦੇ ਨੇ ਇੱਥੇ ਵੀ ਨਾ, ਵੈਸੇ ਜਦੋਂ ਆਪਾਂ ਚੋਰਾਂ 'ਤੇ ਫਿਰ ਇੱਕ ਦਿਨ ਹੋਰ ਡਿਟੇਲ 'ਚ ਗੱਲ ਦੁਬਾਰਾ ਕਰਾਂਗੇ। ਦੋ ਤਰ੍ਹਾਂ ਦੀਆਂ ਜਿਹੜੀਆਂ ਮੋਟਾ ਮੋਟਾ ਜਿਹਾ ਇੱਥੇ ਕੈਟੇਗਰੀਆਂ, ਇੱਕ ਤਾਂ ਆਹ ਜਿਹੜੇ ਛਿੰਦੀ ਚੋਰ ਹੈ ਇਹ ਬਿਲਕੁਲ ਛੱਤਾਂ ਛੁੱਤਾਂ 'ਚ ਵੜਨ ਵਾਲਾ, ਇਹਨਾਂ ਦਾ ਕੋਈ ਸੁਭਾਅ ਨਹੀਂ ਹੁੰਦਾ, ਇਹਦੇ ਵਿਚਾਰੇ ਆਪ ਵਿਚਾਰੇ ਸਾਹਬ ਰੋਲਦੇ ਫਿਰਦੇ। ਉਹ ਜਿਹੜੇ ਛੱਤਾਂ 'ਚ ਵੜਨ ਵਾਲੇ ਆ ਉਹ ਹੁੰਦੇ ਆ ਜਿਹਨਾਂ ਨੂੰ ਪੱਕਾ ਪੁਖਤਾ ਪਤਾ ਵੀ ਇਸ ਘਰ ਦੇ ਵਿੱਚ ਮੋਟਾ, ਹਾਂ ਮੋਟਾ ਕੁਛ ਹੱਥ ਲੱਗਣ ਵਾਲਾ ਵਾ, ਅਤੇ ਫਿਰ ਉਹ ਕਿਸੇ ਵੀ ਹੱਦ 'ਚ ਉਹਨਾਂ ਦੇ ਫਿਰ ਇੱਕੋ ਹੀ ਏਮ ਹੁੰਦਾ ਵੀ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਘਰ 'ਚ ਐਂਟਰ ਹੋਣਾ ਵਾ, ਬ੍ਰੇਕ ਇਨ ਕਰਨਾ ਵਾ। ਸੋ ਉਹ ਇੱਕ ਅਲੱਗ,
2: ਉਹ ਪੂਰੀ ਪਲੈਨਿੰਗ ਹੁੰਦੀ ਆ ਉਹ ਮਹੀਨਿਆਂ ਦੀ, ਰੈਕੀ ਕਰ ਕਰਕੇ ਕਿਸ ਟਾਈਮਿੰਗ ਕੀ ਸਾਰਾ ਉਹ।
0: ਸੋ ਉਹਦਾ ਤੁਸੀਂ, ਤੁਹਾਡੀ ਗੱਲ ਸਹੀ ਹੈ, ਬਾਕੀ ਹੋਰ 36 ਲੂਪ ਹੋਲ ਨੇ ਹੁਣ ਇੱਥੇ, ਤੁਹਾਨੂੰ ਪਤਾ ਹੀ ਆ ਘਰ ਕਿੰਨੇ ਕੁ ਕਿਤੇ ਸੁਰੱਖਿਅਤ ਨੇ।
2: ਹਾਂਜੀ,
0: ਥੈਂਕ ਯੂ ਜੀ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਅੰਦਰ ਸੀ ਸੀ ਟੀ ਵੀ ਰਹਿੰਦੇ ਨੇ, ਕਹਿੰਦੇ ਯਸ਼ਪ੍ਰੀਤ ਅੰਡਰ ਸੀ ਸੀ ਟੀ ਕੈਮਰਾ, ਕਹਿੰਦੇ ਫੁੱਲ ਔਨ ਸਰਵਲੈਂਸ ਕਹਿੰਦੇ। ਅੱਛਾ, ਅਤੇ ਉਹ ਜਿਹੜੀ ਡਿਸਕਸ਼ਨ ਹੈ ਕਹਿੰਦੇ ਉਹਦੇ 'ਚ ਮੈਂ ਆਊਂਗੀ, ਇਹ ਵਧੀਆ ਇੰਟਰਸਟਿੰਗ ਹੋ ਗਿਆ। ਦੱਸੋ ਤੁਸੀਂ ਆਪਣੇ ਆਪਣੇ ਭੇਜੋ, ਇੰਟਰਸਟ ਭੇਜੋ।
2: 40 ਕਿਲੋ ਲੇਡੀ ਸਪੈਸ਼ਲ
0: ਕਹਿੰਦੇ ਜੈਸੀ ਮੈਂ ਨਿੱਕੀ ਹੁੰਦੀ ਨੇ ਚਾਬੀ ਅੰਦਰ ਸੁੱਟ ਦਿੱਤੀ ਸੀ ਅਤੇ ਵਾਰੀ ਵਿੱਚ ਦੀ, ਅਤੇ ਮੇਰੇ ਕਹਿੰਦੇ ਕੁੱਟ ਪਈ ਸੀ ਮੰਮੀ ਤੋਂ। ਉਹ ਕਹਿੰਦੇ ਨੇ ਕਿ ਚਾਚਾ ਜੀ ਦੇ ਘਰ ਦੀ ਸੀ ਅਤੇ ਉਹਨਾਂ ਦੇ ਅੰਦਰ ਦੀ, ਕਹਿੰਦੇ ਅੰਦਰ ਉਹਨਾਂ ਦੇ ਅੰਦਰ ਹੀ ਸੁੱਟ ਦਿੱਤੀ ਸੀ। ਓਕੇ, ਅਤੇ ਧੰਨਵਾਦ ਰਕੇਸ਼ ਜੀ, ਕਹਿੰਦੇ ਕਿ ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਮਨੋਕਾਮਨਾਵਾਂ ਤੁਹਾਡੀਆਂ ਪੂਰੀਆਂ ਹੋਣ। ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡੇ ਵੀ, ਚੜ੍ਹਦੀ ਕਲਾ ਰਵੇ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਇੱਕ ਰਿਸ਼ਤਾ ਵੀ ਭੇਜਿਆ ਜੀ ਇਹਨਾਂ ਨੇ ਅਨਾਊਂਸ ਕਰਨ ਦੇ ਲਈ, ਅਤੇ ਇਹ ਕਹਿੰਦੇ ਨੇ ਕਿ ਕੁੜੀ ਦੀ ਭਾਲ ਹੈ, 84 ਬੌਨ, 5'10" ਹਾਈਟ, ਬੀਟੈਕ ਇਹਨਾਂ ਨੇ ਕੀਤੀ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਅਤੇ ਆਸਟ੍ਰੇਲੀਅਨ ਸਿਟੀਜ਼ਨ ਨੇ। ਡਿਵੋਰਸ ਹੋਇਆ ਵਾ, 10 ਸਾਲ ਦਾ ਇਹਨਾਂ ਦਾ ਇੱਕ ਬੱਚਾ, 50-50 ਕਸਟਡੀ ਦੇ ਵਿੱਚ, ਵਿਕਟੋਰੀਆ ਦੇ ਵਿੱਚ ਰਹਿੰਦੇ ਨੇ, ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ, ਪਿੱਛੋਂ ਲੁਧਿਆਣੇ ਤੋਂ ਨੇ। ਅਤੇ ਇਹਨਾਂ ਦੇ 1,00,000+ ਦਾ ਪੈਕੇਜ ਆ, ਇਹਨਾਂ ਦਾ ਸੋਹਣੀ ਜੋਬ ਕਰਦੇ ਨੇ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚੋਂ ਪਾਰਟਨਰ ਲੱਭ ਰਹੇ ਨੇ ਕਿਸੇ ਵੀ ਵੀਜ਼ੇ ਦੇ ਉੱਤੇ ਹੋਵੇ, ਅਤੇ ਬਿਲੋਂਗ ਟੂ ਵੈੱਲ ਰੈਪੂਟਿਡ ਫੈਮਿਲੀ। ਸੋ ਇੱਥੇ ਆਸਟ੍ਰੇਲੀਆ ਤੋਂ ਵੀ ਅਤੇ ਇੰਡੀਆ ਤੋਂ ਵੀ, ਸੋਹਣੀ ਜਾਇਦਾਦ ਇੱਥੇ ਵੀ ਘਰ ਹੈ ਆਪਣਾ। ਅਤੇ ਜੇਕਰ ਕੋਈ ਇੰਟਰਸਟਿਡ ਹੋਵੇ ਤਾਂ ਇਹਨਾਂ ਦਾ ਨੰਬਰ ਸਾਡੇ ਕੋਲ ਲੈ ਸਕਦਾ ਭਾਈ। ਇਹਨਾਂ ਕਹਿੰਦਿਆਂ ਹੋਇਆ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣੇ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
0: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
2: ਤੇ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
0: ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ਏਟੀਓ ਆਡਿਟਸ ਟੈਕਸ ਡਿਸਪਿਊਟਸ ਏਟੀਓ ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
4: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
5: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
6: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
7: ਫਿਰ ਲਵਾਈਏ ਕਿੱਥੋਂ
6: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਸੋਨਾ ਚਾਹੀਦਾ
8: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ, ਪ੍ਰਧਾਨ ਮੰਤਰੀ ਨੇ ਪ੍ਰੀਖਿਆ ਸੁਧਾਰਾਂ ਲਈ ਇੱਕ ਉੱਚ ਤਾਕਤੀ ਦਲ ਬਣਾਉਣ ਦਾ ਐਲਾਨ ਕੀਤਾ। ਇਨਫੋਸਿਸ ਦੇ ਕੋ ਫਾਊਂਡਰ ਨੰਦਨ ਨੀਲਕਣੀ ਜਿਹੜੇ ਇਸ ਫੋਰਸ ਦੇ ਚੇਅਰਮੈਨ ਹੋਣਗੇ, ਤੇ ਅੱਜ ਲੋਕ ਸਭਾ ਚ ਪ੍ਰੀਖਿਆ ਸੁਧਾਰਾਂ ਬਾਰੇ ਇੱਕ ਜਿਹੜਾ ਹੈਗਾ ਬਿੱਲ ਹੈ ਉਹ ਲਿਆਂਦਾ ਜਾਏਗਾ। ਉਧਰ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਉੱਪਰ ਹਮਲੇ ਦੀ ਜਿਹੜੀ ਜਵਾਬਦੇਹੀ ਹੈ ਉਹ ਤੈਅ ਹੋਵੇ। ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਸੰਬੰਧ ਵਿੱਚ ਇੱਕ ਚਿੱਠੀ ਲਿਖੀ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੌਰਾਨ ਪੰਜਾਬ ਦੇ ਵਿੱਚ ਕੋਈ ਵੀ ਪੇਪਰ ਲੀਕ ਨਹੀਂ ਹੋਇਆ। ਕੱਲ ਨੀਟ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਨੇ ਸਨਮਾਨਿਤ ਕੀਤਾ। ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਸਿਰਫ ਮਕਬੂਜ਼ਾ ਕਸ਼ਮੀਰ ਬਾਰੇ ਗੱਲਬਾਤ ਹੋ ਸਕਦੀ ਹੈ। ਕੱਲ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਦਰਾਸ ਦੇ ਵਿੱਚ, ਜੋ ਹੁਣ ਲਦਾਖ ਰੀਜਨ ਦੇ ਵਿੱਚ ਪੈਂਦਾ, ਉੱਥੇ ਸ਼ਰਧਾਂਜਲੀ ਉਹਨਾਂ ਨੇ ਭੇਟ ਕੀਤੀ। ਤੇ ਇੱਧਰ ਪੰਜਾਬ ਦੇ ਸਫਾਈ ਮੁਲਾਜ਼ਮਾਂ ਨੇ 30 ਜੁਲਾਈ ਨੂੰ ਜਿਹੜਾ ਹੈਗਾ ਪੰਜਾਬ ਬੰਦ ਦਾ ਐਲਾਨ ਕੀਤਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਵਾ, ਹੁਣ ਇਹ ਅਲੱਗ ਅਲੱਗ ਤਰੀਕੇ ਦੇ ਨਾਲ ਇਸ ਡੈਮੇਜ ਨੂੰ ਆਪਾਂ ਕਹਿ ਲਈਏ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
1: ਵੈਸੇ ਤਾਂ ਬੁਨਿਆਦੀ ਤੌਰ ਤੇ ਤਾਂ ਗੱਲ ਇਹੀ ਹੈ ਕਿ ਬੀਜੇਪੀ ਦੀ ਜਿਹੜੀ ਅੰਦਰਲੀ ਜਿਹੜੀ ਉਹਨਾਂ ਦੀ ਜਿਹੜੀ ਸੂਚਨਾ ਦਾ ਸਿਸਟਮ ਹੈ, ਜਾਂ ਉਹਨਾਂ ਨੂੰ ਇਹ ਗੱਲ ਸਮਝ ਪੈ ਗਈ ਹੈ ਕਿ ਇਹਦੇ ਨਾਲ ਬਹੁਤ ਨੁਕਸਾਨ ਹੋ ਗਿਆ ਪਾਰਟੀ ਦਾ, ਸੱਤਾ ਦੇ ਵਿੱਚ ਜਿਹੜੀ ਸਰਕਾਰ ਦਾ ਸਾਰਾ ਸਿਲਸਿਲਾ ਉਹਦਾ, ਤੇ ਫਿਰ ਉਹ ਹੁਣ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਕਿਵੇਂ ਨਾ ਕਿਵੇਂ ਜਿਹੜੀ ਇਹਦੀ ਹੈ ਇਹ ਭਰਪਾਈ ਕਿਵੇਂ ਕੀਤੀ ਜਾਵੇ। ਤੇ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਕੱਲ ਆਪਣੇ ਲੈਵਲ ਤੇ ਹੀ ਜਿਹੜਾ ਹੈ ਇੰਸਟਾਗ੍ਰਾਮ ਦੇ ਵਿੱਚ ਮੈਸੇਜ ਛੱਡ ਕੇ ਜਿਹੜਾ ਹੈਗਾ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਪ੍ਰੀਖਿਆ ਸੁਧਾਰਾਂ ਬਾਰੇ ਇੱਕ ਜਿਹੜੀ ਹੈਗੀ ਹੈ ਉੱਚ ਤਾਕਤੀ ਜਿਹੜੀ ਟਾਸਕ ਫੋਰਸ ਹੈ ਜਿਹੜੀ ਉਹ ਬਣਾਈ ਜਾਏਗੀ। ਤੇ ਨਾਲ ਹੀ ਜਿਹੜਾ ਹੈ ਉਹਨਾਂ ਨੇ ਐਲਾਨ ਵੀ ਕਰਤਾ ਕਿਹੜੇ ਕਿਹੜੇ ਚ ਮੈਂਬਰ ਹੋਣਗੇ ਤੇ ਕੌਣ ਇਹਦੇ ਚੇਅਰਮੈਨ ਹੋਣਗੇ, ਇਹ ਸਾਰੀ ਜਿਹੜੀ ਉਹ ਗੱਲਬਾਤ ਆ। ਤੇ ਪਹਿਲਾਂ ਵੀ ਇੱਕ ਵਾਰੀ ਬਿਆਨ ਆਇਆ ਸੀ ਕਿ ਉਹਨਾਂ ਦੀ ਜਿਹੜਾ ਹੈ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਇਹ ਫੁੱਲ ਪਰੂਫ ਜਾਂ ਲੀਕ ਪਰੂਫ ਹੋਵੇ ਜੋ ਵੀ ਇਹ ਪ੍ਰੀਖਿਆਵਾਂ ਨੇ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਕੱਲ ਉਹਨਾਂ ਨੇ ਹੁਣ ਐਲਾਨ ਹੀ ਕਰਤਾ। ਤੇ ਇਸ ਬਾਰੇ ਅੱਜ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਉਹ ਬਿੱਲ ਵੀ ਲੈ ਕੇ ਆ ਰਹੇ ਨੇ। ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਬਿਲਕੁਲ ਠੀਕ ਹੈ, ਸਭ ਤੋਂ ਵੱਡੀ ਗੱਲ ਤਾਂ ਇਹ ਡੈਮੇਜ ਕੰਟਰੋਲ ਕਰਨ ਵਾਲੀ ਹੈ ਕਿ ਇਹ ਕਿਵੇਂ ਜਿਹੜਾ ਹੋ ਸਕਦਾ, ਕਿਉਂਕਿ ਜਿਹੜਾ 2-3 ਦਿਨ ਘਟਨਾਵਾਂ ਲਗਾਤਾਰ ਵਾਪਰੀਆਂ ਜੰਤਰ ਮੰਤਰ ਤੇ ਪਾਰਲੀਮੈਂਟ ਸੀਟ ਤੇ, ਇਹਦਾ ਜਿਹੜਾ ਮੈਸੇਜ ਜਿਹੜਾ ਹੈਗਾ ਉਹ ਬਹੁਤ ਗਿਆ ਜਿਹੜਾ ਹੈਗਾ ਹੇਠਲੇ ਪੱਧਰ ਤੇ ਕਹਿ ਲਈਏ ਜਾਂ ਪੂਰੇ ਦੇਸ਼ ਦੇ ਵਿੱਚ ਇੱਕ ਤਰੀਕੇ ਦਾ ਇਹਦਾ ਮੈਸੇਜ ਗਿਆ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ, ਬਿਆਨ ਆਉਣੇ ਸ਼ੁਰੂ ਹੋ ਗਏ, ਆਮ ਦੇ ਬਿਆਨ ਆਉਣੇ ਸ਼ੁਰੂ ਹੋ ਗਏ। ਤੇ ਇੱਕ ਖਾਸ ਗੱਲ ਇਹ ਹੋਈ ਕਿ ਜਿਹੜੇ ਰਾਜ ਦੇ ਪੁੱਜ ਦੇ ਜਿਹੜੇ ਘਰਾਣੇ ਸੀ ਜਾਂ ਰਾਜ ਦੇ ਪੁੱਜ ਦੇ ਜਿਹੜੇ ਘਰਾਂ ਦੇ ਬੱਚੇ ਵੀ ਇਹਦੇ ਚ ਸ਼ਾਮਿਲ ਹੋਏ, ਉਹਨਾਂ ਦਾ ਵੀ ਜਿਹੜਾ ਰਿਐਕਸ਼ਨ ਆਉਣਾ ਸ਼ੁਰੂ ਹੋਇਆ, ਜਿੱਥੋਂ ਫਿਰ ਸਰਕਾਰ ਨੂੰ ਇਹ ਲੱਗਿਆ ਕਿ ਇਹ ਜਿਹੜਾ ਹੈ ਪੋਲੀਟੀਕਲੀ ਇਸ ਗੱਲ ਦਾ ਨੁਕਸਾਨ ਹੋ ਸਕਦਾ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਫਿਰ ਜਿਹੜਾ ਹੈ ਅਗਲੇ ਦਿਨ ਹੀ, ਕਿਉਂਕਿ ਇਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਸੀ ਉਹ ਰਿਜ਼ਾਈਨ ਕੀਤਾ ਸੀ, ਜੋ ਖਾਸ ਕਰਕੇ ਮੁੱਖ ਮੰਗ ਜਿਹੜੀ ਸੀ ਇਹਨਾਂ ਦੀ, ਭਾਵੇਂ ਕਾਕਰੋਚ ਜਨਤਾ ਪਾਰਟੀ ਕਹਿ ਲਓ ਭਾਵੇਂ ਜੈਨਸੀ ਕਹਿ ਲਓ, ਜਿਹੜੇ ਨੌਜਵਾਨ ਇਕੱਠੇ ਹੋਏ ਸੀ ਕਿ ਨੀਟ ਵਾਲੇ ਮਾਮਲੇ ਨੂੰ ਲੈ ਕੇ ਜਿਹੜਾ ਕੇਂਦਰੀ ਸਿੱਖਿਆ ਮੰਤਰੀ ਹੈ ਧਰਮਿੰਦਰ ਪ੍ਰਧਾਨ ਉਹ ਅਸਤੀਫਾ ਦੇਣ, ਪਰ ਸਰਕਾਰ ਅੜੀ ਹੋਈ ਸੀ, ਉਹ ਵੀ ਅੜੇ ਹੋਏ ਸੀ। ਫਿਰ ਅਲਟੀਮੇਟਲੀ ਜਿਹੜਾ ਸੀ, ਆਪਾਂ ਪਹਿਲਾਂ ਵੀ ਇਹ ਗੱਲਾਂ ਇੱਕ ਦੋ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਇਹਦੇ ਤੇ ਦੋ ਹੀ ਗੱਲਾਂ ਹੋ ਸਕਦੀਆਂ ਕਿ ਜੇ ਬੀਜੇਪੀ ਬਹੁਤ ਜ਼ਿਆਦਾ ਇਹਦੇ ਤੇ ਰਿਜਿਡ ਹੁੰਦੀ ਹੈ ਜਾਂ ਐਡਮੈਂਟ ਹੁੰਦੀ ਹੈ, ਤੇ ਫਿਰ ਵੱਖਰੀ ਗੱਲ ਹੈ ਵੀ ਅਦਰਵਾਈਜ਼ ਫਿਰ ਨਹੀਂ ਰਿਜ਼ਾਈਨ ਜਿਹੜਾ ਹੈ ਉਹ ਦੇਣਾ ਹੀ ਪਏਗਾ, ਤੇ ਉਹਦੀ ਜਿਹੜੀ ਬਲੀ ਇੱਕ ਤਰੀਕੇ ਦੀ ਦੇਣੀ ਪਏਗੀ। ਤੇ ਫਿਰ ਅਲਟੀਮੇਟਲੀ ਉਹੀ ਹੋਇਆ ਕਿ ਜਦੋਂ ਇਹ ਲੱਗਿਆ ਖੁਫੀਆ ਤੰਤਰ ਤੋਂ ਵੀ ਲੱਗਿਆ ਕਿ ਜਿੰਨਾ ਚਿਰ ਇਹ ਨਹੀਂ ਹੁੰਦਾ ਤੇ ਉਹ ਉਨੀ ਦੇਰ ਇਹ ਜਿਹੜਾ ਅੰਦੋਲਨ ਹੈ ਉਹ ਰੁਕਣ ਵਾਲਾ ਨਹੀਂ ਹੈ, ਕਿਉਂਕਿ ਸਟੇਟਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਅਸਰ ਚਲਾ ਗਿਆ ਸੀ ਤੇ ਇਹ ਤੋਂ ਫਿਰ ਤੁਰੰਤ ਬਾਅਦ ਜਿਹੜਾ ਸੀ ਉਹ ਅੰਦੋਲਨ ਵਾਪਸ ਹੋ ਗਿਆ ਸਾਰੀਆਂ ਗੱਲਾਂ ਤੇ। ਪਰ ਉਹਦੇ ਨਾਲ ਹੀ ਫਿਰ ਜਿਹੜੀਆਂ ਹੋਰ ਗੱਲਾਂ ਸ਼ੁਰੂ ਹੋ ਗਈਆਂ, ਖਾਸ ਕਰਕੇ ਉਹ ਵੀਡੀਓ ਜਿੱਥੇ ਪੁਲਿਸ ਵਾਲੇ ਬੇਰਹਿਮੀ ਨਾਲ ਨੌਜਵਾਨਾਂ ਨੂੰ ਕੁੱਟ ਰਹੇ ਹੈ, ਇੱਥੋਂ ਤੱਕ ਕਿ ਕੁੜੀਆਂ ਨੂੰ ਡੰਡੇ ਮਾਰ ਰਹੇ ਹੈ। ਤੇ ਇਹ ਜਦੋਂ ਇਹ ਸਾਰਾ ਕੁਛ ਇਹ ਸ਼ੁਰੂ ਹੋਇਆ ਤਾਂ ਫੇਰ ਮੇਰਾ ਖਿਆਲ ਹੈ ਇਹਦੇ ਕਰਕੇ ਪ੍ਰਧਾਨ ਮੰਤਰੀ ਨੂੰ ਕੱਲ ਜਿਹੜਾ ਸੀ ਇਹ ਸਾਰਾ ਕਰਨਾ ਪਿਆ ਤੇ ਅੱਜ ਉਹ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਹੈ ਉਹ ਇਸ ਨੂੰ ਲੈ ਕੇ ਆ ਰਹੇ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਲਿਆਉਣਾ ਪੋਲੀਟੀਕਲੀ ਇਸ ਕਰਕੇ ਵੀ ਜ਼ਰੂਰੀ ਹੁੰਦਾ ਹੈ, ਸੋਸ਼ਲੀ ਇਸ ਕਰਕੇ ਵੀ ਜ਼ਰੂਰੀ ਹੁੰਦਾ ਕਿ ਜਦੋਂ ਪਾਰਲੀਮੈਂਟ ਇਨ ਹਾਊਸ ਹੁੰਦੀ ਹੈ ਉਦੋਂ ਕੋਈ ਵੀ ਲੀਡਰ ਭਾਵੇਂ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਤੇ ਬਾਹਰ ਕੋਈ ਏਦਾਂ ਦਾ ਜਿਹੜਾ ਹੈਗਾ ਪੋਲਿਸੀ ਮੈਟਰ ਤੇ ਜਿਹੜਾ ਹੈ ਉਹ ਬਿਆਨ ਜਿਹੜਾ ਉਹ ਨਹੀਂ ਦੇ ਸਕਦਾ, ਤੇ ਇਹੀ ਕਾਰਨ ਹੈ ਕਿ ਅੱਜ ਇਮੀਜੀਏਟ ਇਹਦੇ ਬਾਰੇ ਬਿੱਲ ਲਿਆ ਰਹੇ ਆ। ਹੋ ਸਕਦਾ ਪ੍ਰਧਾਨ ਮੰਤਰੀ ਵੀ ਜਿਹੜਾ ਹੈ ਉਹਦੇ ਤੇ ਬੋਲਣ, ਹਾਲਾਂਕਿ ਪ੍ਰਧਾਨ ਮੰਤਰੀ 2 ਵਾਰੀ ਪਹਿਲਾਂ ਇਸ ਵਾਰੀ ਬੋਲ ਚੁੱਕੇ ਆ ਪਹਿਲਾਂ ਇਹਨਾਂ ਇਸ਼ੂ ਦੇ ਉੱਪਰ। ਤੇ ਪ੍ਰਧਾਨ ਮੰਤਰੀ ਦੀ ਜਿਹੜੀ ਵੀਡੀਓ ਪਾਈ ਗਈ ਉਹਦੇ ਉੱਪਰ ਵੀ ਫਿਰ ਲੋਕਾਂ ਨੇ ਨੌਜਵਾਨਾਂ ਨੇ ਟਿੱਪਣੀ ਕੀਤੀ ਕਈ ਥਾਂ ਤੇ, ਇੱਕ ਤਰ੍ਹਾਂ ਦੀਆਂ ਜਿਹੜੀਆਂ ਚਿੜਾਂ ਭਣਾਉਣ ਵਾਲੀ ਗੱਲ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ, ਤੇ ਉਸ ਤਰ੍ਹਾਂ ਦੀਆਂ ਟਿੱਪਣੀਆਂ ਵੀ ਆਈਆਂ ਕਿ ਇਹ ਕੀ ਤਰੀਕਾ ਹੋਇਆ, ਇਸ ਤਰ੍ਹਾਂ ਨਹੀਂ ਬੋਲਣਾ, ਐ ਬੋਲਣਾ ਚਾਹੀਦਾ। ਤੇ ਫਰੈਂਡਸ ਨੂੰ ਲੈ ਕੇ ਉਹਨਾਂ ਨੇ ਜਦੋਂ ਸ਼ਬਦ ਬੋਲਿਆ ਉਹ ਕਿ ਇਸ ਤੇ ਬਹੁਤ ਤਿੱਖੀਆਂ ਟਿੱਪਣੀਆਂ ਆਈਆਂ ਕਈ ਨੌਜਵਾਨਾਂ ਦੀਆਂ, ਤੇ ਸੋਸ਼ਲ ਮੀਡੀਆ ਤੁਰੀਆਂ ਫਿਰਦੀਆਂ ਕਿ ਫਰੈਂਡਸ ਦੇ ਜੇ ਫਰੈਂਡਸ ਹੁੰਦੇ ਤੁਸੀਂ ਐਂ ਕਿਉਂ ਕਰਦੇ, ਤੇ ਫਰੈਂਡਸ ਦੇ ਉੱਪਰ ਕੋਈ ਫੌਜਾਂ ਨੀ ਪੁਲਿਸ ਨੀ ਚਾੜ ਕੇ ਲਿਆਉਂਦਾ, ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਹੋਈਆਂ। ਤੇ ਪਰ ਹੁਣ ਇੱਧਰ ਪਾਰਲੀਮੈਂਟ ਦੇ ਵਿੱਚ ਇਹ ਜਿਹੜਾ ਇਹ ਬਿੱਲ ਆਉਂਦਾ ਹੈ ਤੇ ਕੀ ਇਹਦੇ ਤੇ ਬਿੱਲ ਤੇ ਕੋਈ ਬਹਿਸ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ, ਕਿਉਂਕਿ ਦੂਜੇ ਪਾਸੇ ਵਿਰੋਧੀ ਧਿਰ ਜਿਹੜਾ ਹੈ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਦੇ ਘੇਰਨ ਜਾ ਰਹੀ ਹੈ, ਤੇ ਉਹਨਾਂ ਨੇ ਵੀ ਕਲੀਅਰ ਕਰਤਾ ਕਿ ਕਿਉਂਕਿ ਰਾਹੁਲ ਗਾਂਧੀ ਨੇ ਚਿੱਠੀ ਵੀ ਲਿਖੀ ਹੈ ਗ੍ਰਹਿ ਮੰਤਰੀ ਨੂੰ, ਤੇ ਇਹ ਵੀ ਜਿਹੜਾ ਹੈਗਾ ਕਲੀਅਰ ਕਰਤਾ ਕਿ ਪਹਿਲਾਂ ਇਹਦੇ ਤੇ ਜਵਾਬਦੇਹੀ ਤੈਅ ਹੋਵੇ ਕਿ ਕੌਣ ਜ਼ਿੰਮੇਵਾਰ ਹੈ ਜਿਹੜਾ ਇਹਨਾਂ ਬੱਚਿਆਂ ਤੇ ਤਸ਼ੱਦਦ ਹੋਇਆ, ਲਾਠੀਚਾਰਜ ਹੋਇਆ ਜਾਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਪਲਾਸਟਿਕ ਰਬੜ ਦੀਆਂ ਗੋਲੀਆਂ ਵਾਲੇ ਇਸ਼ੂ ਤੇ ਵੀ, ਹਾਲਾਂਕਿ ਜਿਹੜੀ ਰੈਪਿਡ ਐਕਸ਼ਨ ਫੋਰਸ ਹੈ RAF ਜਿਹਨੂੰ ਕਹਿੰਦੇ ਆ ਉਹਨੇ ਭਾਵੇਂ ਕੱਲ ਹੀ ਇਹ ਐਲਾਨ ਕਰਤਾ ਕਿ ਇਦੋਂ ਬਾਅਦ ਬੈਨ ਹੋਏਗੀ, ਇਹ ਵਰਤੀ ਨਹੀਂ ਜਾਏਗੀ ਕਿਤੇ ਵੀ, ਜਿੱਥੇ ਕਿਤੇ ਮੁਜ਼ਾਹਰਾਕਾਰੀਆਂ ਨੂੰ ਜਾਂ ਏਦਾਂ ਉਹਨਾਂ ਨੂੰ ਕਿਤੇ ਖੰਡਾਉਣ ਦੀ ਗੱਲ ਆਏਗੀ ਜਾਂ ਹੋਰ ਆਏਗੀ, ਇਹ ਇਹ ਪੈਲਟ ਜਿਹੜੇ ਗਨ ਉਹ ਨਹੀਂ ਵਰਤੇ ਜਾਣਗੇ। ਤੇ ਕਿਉਂਕਿ ਇਹ ਹੁਣ ਕੀਤਾ ਜਦੋਂ ਕਾਫੀ ਨੁਕਸਾਨ ਹੋ ਗਿਆ, ਕਈ ਬੱਚਿਆਂ ਦੀਆਂ ਅੱਖਾਂ ਤੇ ਗੋਲੀਆਂ ਲੱਗੀਆਂ, ਇੱਕ ਬੱਚੇ ਦੀ ਲਗਾਤਾਰ ਆ ਰਹੀ ਸੀ ਉਹਦੀ ਰੋਸ਼ਨੀ ਚਲੀ ਗਈ, ਸੋ ਇਹ ਇਹ ਸਾਰਾ ਕੁਛ ਜਿਹੜਾ ਹੈ ਇਹ ਕਰ ਕਰਾ ਕੇ ਤੇ ਉਹ ਫੇਰ ਵੀ ਜਿਹੜਾ ਹੈਗਾ ਪ੍ਰਧਾਨ ਦਾ ਅਸਤੀਫਾ ਉਹਨਾਂ ਨੂੰ ਲੈਣਾ ਪਿਆ। ਤੇ ਮੇਰਾ ਖਿਆਲ ਹੈ ਇਹਦੇ ਚ ਜਿਹੜਾ ਜਿਹਨੂੰ ਪੋਲੀਟੀਕਲ ਵਿਜ਼ਡਮ ਕਹਿੰਦੇ ਆ ਉਹ ਇਹ ਸੀ ਕਿ ਉਹ ਪੈਂਦੇ ਸੱਟੇ ਜਦੋਂ ਇਹ ਡਿਮਾਂਡ ਉੱਠੀ ਜਾਂ ਇਹ ਸਾਰੀ ਘਟਨਾ ਹੋਈ ਤੇ ਜੇ ਉਹਦੀ ਉਹ ਰਿਜ਼ਾਈਨ ਕਰ ਦਿੰਦੇ ਤਾਂ ਉਹਨਾਂ ਦੀ ਵੀ ਸ਼ਾਇਦ ਇਹ ਗ੍ਰੇਸ ਰਹਿ ਜਾਂਦੀ ਜਾਂ ਇੱਕੋ ਰਾਹ ਵੀ ਰਹਿ ਜਾਂਦਾ ਕਿ ਸ਼ਾਇਦ ਉਹਨਾਂ ਨੂੰ ਦੁਬਾਰਾ ਫੇਰ ਅਸਤੀਫਾ ਵਾਪਸ ਲੈਣ ਦੀ ਜਾਂ ਏਦਾਂ ਲੈ ਕੇ ਆ ਜਾਂਦਾ। ਤੇ ਕਿਉਂਕਿ ਉਹ ਅੜੇ ਹੀ ਰਹੇ ਇਸ ਗੱਲ ਤੇ, ਤੇ ਫਿਰ ਉਹਨਾਂ ਦੀ ਜਿਹੜੀ ਸਪੋਰਟ ਪੂਰੇ BJP ਉਤਰੀ ਹੋਈ ਸੀ, ਪ੍ਰਧਾਨ ਮੰਤਰੀ ਉਹਨਾਂ ਦੀ ਸਪੋਰਟ ਤੇ ਸੀ ਕਿ ਇਹ ਸਵਾਲ ਹੀ ਨੀ ਪੈਦਾ ਹੁੰਦਾ, ਅਸਤੀਫਾ ਦੇਣ ਦਾ ਕੋਈ ਮਤਲਬ ਹੀ ਨਹੀਂ ਹੈਗਾ, ਇਸ ਤਰ੍ਹਾਂ ਦੀਆਂ ਗੱਲਾਂ। ਤੇ ਹੁਣ ਉਹ ਸਾਰਾ ਕੁਛ ਜਿਹੜਾ ਹੈ ਉਹ ਕਰਨਾ ਪਿਆ, ਤੇ ਹੁਣ ਜਦੋਂ ਲੱਗਦਾ ਕਿ ਇਹਦਾ ਪੋਲੀਟੀਕਲੀ ਡੈਮੇਜ ਹੋ ਸਕਦਾ, ਨੁਕਸਾਨ ਹੋ ਸਕਦਾ, ਤੇ ਫਿਰ ਹੁਣ ਉਹਦੇ ਕਰਕੇ ਉਹ ਬਿੱਲ ਵੀ ਆ ਗਿਆ, ਤੇ ਅੱਗੋਂ ਅੱਜ ਦੇਖਦੇ ਹਾਂ ਕਿ ਇਸ ਬਿੱਲ ਦੇ ਉੱਤੇ ਕੀ ਬਣਨਾ ਹੈ, ਜਿਹੜਾ ਹੈ ਕੀ ਹੋਣਾ,
0: ਲੌਂਗ ਟਰਮ ਕੀ ਆਪਾਂ ਇੰਪੈਕਟ ਵੇਖਦੇ ਹਾਂ। ਆਪਾਂ ਜਿਵੇਂ ਵੇਖਿਆ BJP ਦੇ ਬਾਰੇ ਇਹੀ ਚੀਜ਼ ਰੌਲਾ ਹੈ ਕਿ ਨਹੀਂ, ਉਹ ਕੁਛ ਵੀ ਹੋ ਜਾਏ ਕਿਤੇ ਵੀ ਲੋਕ ਮਰਦੇ ਰਹਿਣ, ਦੰਗੇ ਹੁੰਦੇ ਰਹਿਣ, ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਹੜਤਾਲ 'ਤੇ ਕੋਈ ਬੈਠਾ ਰਹੇ, ਪਰ ਕਦੀ ਕਿਸੇ ਬੰਦੇ ਤੋਂ ਅਸਤੀਫਾ ਨਹੀਂ ਅਤੇ ਕਦੀ ਕਿਸੇ ਦੀ ਕੋਈ ਸੁਣਵਾਈ ਨਹੀਂ, ਬਹੁਤੀ ਵਾਰੀ ਤਾਂ ਬਿਆਨ ਵੀ ਨਹੀਂ ਦਿੱਤੇ, ਇੱਥੋਂ ਤੱਕ ਵੀ ਜਿਹੜਾ ਉਹ ਚੱਲਦਾ ਰਿਹਾ। ਹੁਣ ਇਹ ਦੂਸਰੀ ਵਾਰ ਹੋਇਆ ਕਿਸਾਨ ਅੰਦੋਲਨ ਤੋਂ ਬਾਅਦ ਕਿ ਫਿਰ ਸਰਕਾਰ ਨੂੰ ਝੁਕਣਾ ਪਿਆ ਵਾ, ਹਾਲਾਂਕਿ ਕਈ ਲੋਕ ਇਹਨੂੰ ਇਸ ਤਰੀਕੇ ਦੇ ਨਾਲ ਲੈ ਰਹੇ ਵੀ ਕੀ ਫਰਕ ਪੈ ਗਿਆ ਉਹਦੇ ਅਸਤੀਫੇ ਦੇ ਨਾਲ, ਕੀ ਫਰਕ ਪੈ ਜਾਣਾ, ਕੋਈ ਹੋਰ ਆ ਕੇ ਬਹਿ ਜੂਗਾ, ਪਰ ਗੱਲ ਇੱਥੇ ਹੈਗੀ ਆ ਕਿ ਸਰਕਾਰ ਜਿੱਥੇ ਅੜ ਕੇ ਬੈਠੀ ਹੋਵੇ ਉੱਥੇ ਉਹਨੂੰ ਝੁਕਣਾ ਪਿਆ, ਇਹ ਇੱਕ ਵੱਡੀ ਚੀਜ਼ ਹੁੰਦੀ ਹੈ। ਲੌਂਗ ਟਰਮ ਕੀ ਆਪਾਂ ਇਹਦੇ ਖਮਿਆਜੇ ਵੇਖਦੇ ਹਾਂ?
1: ਨਹੀਂ ਦੇਖੋ ਰਣਜੋਤ ਜੀ, ਇਹਦੇ ਚ ਹੈ ਵੀ ਜੇ ਆਪਾਂ ਕਹਿੰਦੇ ਦੂਰ ਰਾਤ ਸਿੱਟੇ ਉਹ ਤਾਂ ਬੜੇ ਉਹ ਸਾਫ਼ ਹੈ, ਸਪਸ਼ਟ ਹੈ ਤੁਸੀਂ ਜਿਹੜੀ ਬਿਲਕੁਲ ਇਹ ਗੱਲ ਵਾਜਬ ਕੀਤੀ ਹੈ ਕਿ ਪਹਿਲਾਂ ਕਦੇ ਕੰਨ ਤੇ ਜੂੰ ਨਹੀਂ ਸਰਕੀ। ਤੇ ਦੇਖੋ ਮਨੀਪੁਰ ਦੇ ਵਿੱਚ ਅਜੇ ਵੀ ਸ਼ਾਂਤੀ ਨਹੀਂ ਹੈ, ਤੇ ਉੱਥੇ ਕਿੰਨਾ ਕੁਛ ਹੋਇਆ, ਕਿੰਨੇ ਕਤਲ ਹੋਏ, ਕਿੰਨੀਆਂ ਜਿਹੜੀਆਂ ਹੈਗੀਆਂ ਔਰਤਾਂ ਨੂੰ ਬੇਪਤ ਕੀਤਾ ਗਿਆ, ਫਿਰ ਉਹਨਾਂ ਨੂੰ ਨੰਗਿਆਂ ਕਰਕੇ ਪਰੇਡ ਕੀਤੀ ਗਈ, ਜਲੂਸ ਕੱਢਿਆ ਗਿਆ। ਇਹਦੇ ਬਾਵਜੂਦ ਉੱਥੇ ਇੱਕ ਵਾਰੀ ਸਰਕਾਰ ਭੰਗ ਕਰਤੀ ਤੇ ਦੁਬਾਰਾ ਫੇਰ ਸਰਕਾਰ ਬਹਾਲ ਕਰਤੀ, ਤੇ ਪਰ ਉੱਥੇ ਨਹੀਂ ਹੋਇਆ। ਫਿਰ ਇਹ ਜਿੱਥੇ ਵੀ ਕਿਤੇ ਕੋਈ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਕਦੇ ਵਾਪਰਦੀਆਂ ਨੇ ਤੇ ਉਹਨਾਂ ਦਾ ਜਿਹੜਾ ਅਸਰ ਘੱਟ ਹੁੰਦਾ, ਮੈਨੂੰ ਇਹ ਲੱਗਦਾ ਹੈ ਕਿ ਜਦੋਂ ਦਿੱਲੀ ਦੇ ਵਿੱਚ ਬਿਲਕੁਲ ਆ ਕੇ ਜਿੱਥੇ ਸਰਕਾਰ ਬੈਠੀ ਹੈ ਤੇ ਉੱਥੇ ਆ ਕੇ ਕੋਈ ਜਿਹੜਾ ਹੈਗਾ ਅੰਦੋਲਨ ਹੁੰਦਾ, ਉਹਦਾ ਕਿਤੇ ਅਸਰ ਵੱਧ ਹੁੰਦਾ। ਇਹੀ ਕਾਰਨ ਸੀ ਕਿਸਾਨ ਅੰਦੋਲਨ ਦਾ ਜਿਹੜਾ ਹੈ ਦਬਾਅ ਪ੍ਰੈਸ਼ਰ, ਇਹੀ ਕਾਰਨ ਸੀ ਜਿਹੜਾ ਹੁਣ ਇਹ ਜਿਹੜਾ ਸੀ ਪ੍ਰੈਸ਼ਰ, ਇੱਕ ਦਬਾਅ ਜਿਹੜਾ ਇਹ ਬਣਿਆ। ਤੇ ਦੂਜਾ ਜੇ ਆਪਾਂ ਪਿੱਛੇ ਜਦੋਂ ਦੇਖਦੇ ਹਾਂ, ਜਦੋਂ 2014 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਜਾਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਜਾਂਦੀ ਹੈ ਤੇ ਇਹ ਬੀਜੇਪੀ ਦੀ ਅਗਵਾਈ ਵਾਲੀ ਜਿਹੜੀ NDA ਦੀ ਸਰਕਾਰ ਆਉਂਦੀ ਹੈ, ਉਦੋਂ ਪਹਿਲਾਂ 2012 ਤੋਂ ਜਿਹੜੀ ਉਦੋਂ ਕੇਂਦਰ ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਹਦੇ ਖਿਲਾਫ ਵੀ ਜਿਹੜਾ ਹੈ ਇੱਦਾਂ ਦੇ ਜਿਹੜੇ ਹੈਗੇ ਉਹ ਸ਼ੁਰੂ ਹੋ ਗਏ ਸੀਗੇ ਉਸ ਸਰਕਾਰ ਨੂੰ ਲੈ ਕੇ, ਕਾਰਗੁਜ਼ਾਰੀ ਨੂੰ ਲੈ ਕੇ, ਤੇ ਉਸ ਸਰਕਾਰ ਦੇ ਦੌਰਾਨ ਵੱਖ ਵੱਖ ਜਿਹੜੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ। ਤੇ ਰਾਮਲੀਲਾ ਮੈਦਾਨ ਚ ਉਦੋਂ ਪੱਕਾ ਹੀ ਜਿਹੜਾ ਸੀ ਉਹ ਮੋਰਚਾ ਲਾਤਾ ਸੀ, ਜਿਹੜੇ ਵਿੱਚੋਂ ਇਹ ਆਮ ਆਦਮੀ ਪਾਰਟੀ ਨਿਕਲੀ। ਤੇ ਹੁਣ ਕਈ ਤਾਂ ਟਿੱਪਣੀਕਾਰ ਇਹ ਵੀ ਕਹਿੰਦੇ ਸੀ ਕਿ ਜਿਹੜੀ ਜਦੋਂ ਇਹ ਕਾਕਰੋਚ ਜਨਤਾ ਪਾਰਟੀ ਜਦੋਂ ਹੋਂਦ ਦੇ ਵਿੱਚ ਆਈ ਤੇ ਉਹ ਨੌਜਵਾਨ ਜਿਹਨੇ ਇਹ ਸੋਸ਼ਲ ਮੀਡੀਆ ਤੇ ਸਾਰਾ ਕੁਛ ਕਰਕੇ ਉੱਥੇ ਹੀ ਜਿਹੜੇ ਸੀ ਨੌਜਵਾਨ ਜੁੜੇ, ਉਦੋਂ ਬਾਅਦ ਉਹ ਬਾਹਰੋਂ ਆਏ ਅਮੈਰੀਕਾ ਤੋਂ, ਤੇ ਉਸ ਤੋਂ ਬਾਅਦ ਫਿਰ ਇੱਥੇ ਕੰਸੋਲੀਡੇਸ਼ਨ ਸ਼ੁਰੂ ਹੋਈ। ਸ਼ੁਰੂ ਸ਼ੁਰੂ ਚ ਟਿੱਪਣੀਕਾਰ ਇਹ ਕਹਿੰਦੇ ਸੀ ਕਿ ਜਿਹੜੀ ਬੀਜੇਪੀ ਹੈ ਉਹ ਪ੍ਰੈਸ਼ਰ ਰਿਲੀਜ਼ ਕਰਨ ਵਾਸਤੇ ਖੁਦ ਹੀ ਜਿਹੜਾ ਹੈ ਇਹ ਇਦਾਂ ਦੀ ਉਹ ਐਕਟੀਵਿਟੀ ਕਰਵਾ ਰਹੀ ਹੈ ਤਾਂ ਕਿ ਜਿਹੜਾ ਹੋਰ ਪਾਸੋਂ ਜਿਹੜਾ ਧਿਆਨ ਹਟ ਜੇ। ਤੇ ਉਹਨਾਂ ਦੀ ਵੀ ਕਈ ਵਾਰੀ ਗੱਲ ਇਹ ਲੱਗਦੀ ਹੁੰਦੀ ਹੈ ਕਿ ਜਿਵੇਂ ਹੁਣ ਰਾਮ ਮੰਦਿਰ ਵਾਲਾ ਜਿਹੜਾ ਸੀ ਇੱਕੋ ਵੱਡਾ ਇਸ਼ੂ ਸੀਗਾ, ਤੇ ਉੱਥੋਂ ਚੜਾਵਾ ਚੋਰੀ ਹੋ ਜਾਣਾ, ਤੇ ਜਿਸ ਨੂੰ ਲੈ ਕੇ ਇੰਨੇ ਸਾਲਾਂ ਤੋਂ ਜਿਹੜਾ ਸੀਗਾ ਭਾਵਨਾਵਾਂ ਨੂੰ ਜਿਹੜਾ ਸੀਗਾ ਉਹ ਐਕਸਪਲੋਇਟ ਕੀਤਾ ਜਾ ਰਿਹਾ ਸੀ ਕਿ ਰਾਮ ਆਪਣੇ ਘਰ ਚ ਜਾ ਰਹੇ ਨੇ ਬਾਬਰੀ ਮਸਜਿਦ ਢਾਉਣ ਤੋਂ ਲੈ ਕੇ ਮੰਦਿਰ ਦੀ ਉਸਾਰੀ, ਫਿਰ ਮੰਦਿਰ ਦੇ ਵਿੱਚ ਜਿਹੜਾ ਸੀਗਾ ਉਹ ਜੋ ਵੀ ਮੂਰਤੀ ਸਥਾਪਨਾ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਾਣ ਪ੍ਰਤਿਸ਼ਠਾ ਜਿਹਨੂੰ ਕਹਿੰਦੇ ਆ, ਉਹ ਉੱਥੋਂ ਤੱਕ ਇਹ ਸਾਰਾ ਇੱਕ ਇੱਕ ਤਰੀਕੇ ਦਾ ਇੱਕ ਇੱਕ ਭਾਵਨਾ ਦਾ ਜਿਹੜਾ ਜਿਹੜਾ ਇੱਕ ਵੇਗ ਹੁੰਦਾ ਤੇ ਉਹਨੂੰ ਐ ਉੱਪਰ ਤੱਕ ਲਿਜਾਣ ਦਾ ਸੀ। ਤੇ ਪਰ ਹੁਣ ਉਸ ਤੋਂ ਬਾਅਦ ਆ ਦੂਜੀ ਘਟਨਾ ਵਾਪਰੀ, ਪਹਿਲਾਂ ਜਦੋਂ ਬਰਸਾਤਾਂ ਆਈਆਂ ਉੱਥੋਂ ਇੱਕੋ ਦਮ ਸੀ ਪੇਸ਼ ਸ਼ੁਰੂ ਹੋ ਗਈ, ਉੱਥੋਂ ਉਸਾਰੀ ਨੂੰ ਲੈ ਕੇ ਆਇਆ ਵੀ ਇੰਨਾ ਕਰੋੜਾਂ ਰੁਪਇਆ ਅਰਬਾਂ ਰੁਪਇਆ ਇਹਦੇ ਤੇ ਖਰਚ ਕੀਤਾ ਗਿਆ, ਇਹ ਕਿਵੇਂ ਹੋ ਗਿਆ। ਚਲੋ ਉਹ ਗੱਲ ਵੀ ਥੋੜੀ ਠੰਡੀ ਪੈ ਗਈ। ਫੇਰ ਆ ਹੁਣ ਜਿਹੜਾ ਚੜਾਵੇ ਚੋਂ ਚੋਰੀ ਵਾਲਾ ਜਿਹੜਾ ਇਸ਼ੂ ਸੀਗਾ ਤੇ ਗਬਨ ਵਾਲਾ ਤੇ ਨਾਲ ਇਹ ਇਹ ਇੱਕ ਵੱਡਾ ਮੁੱਦਾ ਜਿਹੜਾ ਸੀ ਇਹ ਬੀਜੇਪੀ ਦੇ ਖਿਲਾਫ ਇਹ ਜਾ ਰਿਹਾ ਸੀ, ਖਾਸ ਕਰਕੇ ਇਹ ਇਸ ਪੱਖ ਤੋਂ ਕਿ ਜਿਨ੍ਹਾਂ ਭਾਵਨਾਵਾਂ ਨੂੰ ਤੁਸੀਂ ਲੈ ਕੇ ਸਰਕਾਰ ਬਣਾਈ, ਵੋਟਾਂ ਬਣਾਈਆਂ, ਹਰ ਵਾਰੀ ਤੁਸੀਂ ਜਦੋਂ ਇਲੈਕਸ਼ਨ ਹੁੰਦੀ ਹੈ ਇਹ ਮੁੱਦਾ ਤੁਸੀਂ ਉਠਾਉਂਦੇ ਰਹੇ, ਤੇ ਉੱਥੇ ਜਿਹੜਾ ਇਹ ਸਾਰਾ ਕੁਛ ਇਹ ਹੋਣ ਲੱਗ ਗਿਆ, ਤੁਹਾਡੇ ਬੰਦੇ ਕਰਨ ਲੱਗ ਗਏ, ਤੁਹਾਡੇ ਜਿਹੜੇ ਬੰਦੇ ਲਾਏ ਸੀ, ਤੇ ਇਹ ਤੋਂ ਧਿਆਨ ਹਟਾਉਣ ਵਾਸਤੇ ਵੀ ਜਿਹੜਾ ਸੀ ਇਸ ਤਰ੍ਹਾਂ ਦੀ ਜਿਹੜੀ ਸੀ ਜਿਹੜੇ ਆਪਣੇ ਕੋਲਮਨਿਸਟ ਨੇ ਜਾਂ ਪੱਤਰਕਾਰ ਨੇ ਸੀਨੀਅਰ ਜਾਂ ਜਿਹੜੇ ਪੋਲੀਟੀਕਲ ਟਿੱਪਣੀਆਂ ਕਰਦੇ ਆ ਤੇ ਕਮੈਂਟੇਟਰ ਨੇ ਉਹ ਇਹੀ ਕਹਿ ਰਹੇ ਸੀ ਕਿ ਇਹ ਸਾਰਾ ਧਿਆਨ ਭਟਕਾਉਣ ਵਾਸਤੇ ਇੱਧਰ ਤਾਂ ਇੱਧਰਲੇ ਪਾਸੇ ਜਿਹੜਾ ਹੈਗਾ ਉਹ ਧਿਆਨ ਲਾ ਦਿੱਤਾ ਗਿਆ, ਪਰ ਜਿਹੜਾ ਇਹਦਾ ਆਊਟਕਮ ਹੋਇਆ ਉਹ ਫਿਰ ਸਾਡੇ ਸਾਹਮਣੇ ਹੈ। ਕਿਉਂਕਿ ਭਾਵੇਂ ਇਹ ਸੋਚ ਕੇ ਚੱਲਿਆ ਹੋਵੇ ਕੋਈ, ਪਰ ਜਦੋਂ ਜਿਹੜਾ ਇਹ ਅੰਦੋਲਨ ਹੁੰਦੇ ਨੇ, ਐਜੀਟੇਸ਼ਨਾਂ ਹੁੰਦੀਆਂ, ਉਹਦਾ ਇੱਕ ਆਪਣਾ ਪਹਿਲਾਂ ਵੀ ਕਿਸੇ ਆਪਣਾ ਉਹਦਾ ਵਹਾਅ ਹੁੰਦਾ, ਸਪੋਂਟੇਨੀਅਸ ਫਲੋ ਹੁੰਦਾ ਤੇ ਆਪਣਾ ਪ੍ਰੈਸ਼ਰ ਹੁੰਦਾ, ਉਹ ਫਿਰ ਕਈ ਵਾਰੀ ਕਿਹਨੇ ਸ਼ੁਰੂ ਕੀਤੀ, ਕਿਹਨੇ ਕਰਵਾਈ, ਕਿਹਨੇ ਕਿਹਾ, ਫਿਰ ਉਸ ਪਾਸੇ ਹੁਣ ਉਹ ਗੱਲ ਤੁਰਦੀ ਤੇ ਫਿਰ ਉਹ ਆਪਣੇ ਤਰੀਕੇ ਨਾਲ ਚੱਲਦਾ, ਜਿਸ ਤਰ੍ਹਾਂ ਇੱਥੇ ਹੋਇਆ, ਜਿਸ ਕਰਕੇ ਇੰਨੀ ਸਖਤੀ ਵਰਤੀ ਗਈ ਇਹਨਾਂ ਨੌਜਵਾਨਾਂ ਤੇ ਵਿਦਿਆਰਥੀਆਂ ਤੇ। ਤੇ ਇਹਦਾ ਹੁਣ ਜਿਹੜਾ ਲੌਂਗ ਰਨ ਆਪਾਂ ਦੇਖ ਹੀ ਰਹੇ ਹਾਂ, ਜੋ ਹਸ਼ਰ ਉਦੋਂ ਕਾਂਗਰਸ ਦਾ ਹੋਇਆ ਸੀ 2012 ਤੋਂ ਜਦੋਂ ਅੰਦੋਲਨ ਸ਼ੁਰੂ ਹੋਏ, 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਚ ਆਏ, ਤੇ ਹੁਣ ਇਹੀ ਜਿਹੜਾ ਲੱਗ ਰਿਹਾ ਮੈਨੂੰ ਕਿ ਜਿਹੜਾ NDA ਦਾ ਵੀ ਜਿਹੜਾ ਇੱਦਾਂ ਦਾ ਹਾਲ ਜਿਹੜਾ ਹੁੰਦਾ ਜਾ ਰਿਹਾ ਬੀਜੇਪੀ ਦੀ ਅਗਵਾਈ ਦੇ ਵਿੱਚ ਜੋ ਸੱਤਾ ਦੇ ਵਿੱਚ ਪਾਰਟੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਕੋਲ ਸੱਤਾ ਹੈ, ਸਾਡੇ ਕੋਲ ਬਿਊਰੋਕਰੇਸੀ ਹੈ, ਸਾਡੇ ਕੋਲ ਇਹ ਸਾਰਾ ਕੁਛ ਹੈ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ, ਪਿਛਲੇ ਜਿਹੜੇ 10-12 ਸਾਲਾਂ ਦੇ ਦੌਰਾਨ ਜਿਹੜੀਆਂ ਵੱਡੀਆਂ ਅਦਾਰੇ ਸੀ, ਵੱਡੀਆਂ ਇੰਸਟੀਟਿਊਸ਼ਨ ਸੀ, ਹਾਲਾਂਕਿ ਕਾਂਗਰਸ ਨੇ ਤਾਂ ਖੈਰ ਏਦਾਂ ਨਹੀਂ ਸੀ ਕੀਤਾ, ਤੇ ਜਿਵੇਂ ਚੋਣ ਕਮਿਸ਼ਨ ਹੈ ਜਾਂ CBI ਹੈ ਜਾਂ ਹੋਰ, ਉਹਨਾਂ ਨੂੰ ਕਿਸ ਤਰ੍ਹਾਂ ਵਰਤਣਾ ਜਾਂ ਪੋਲੀਟੀਕਲੀ ਕਿਹਦੇ ਖਿਲਾਫ਼ ਵਰਤਣਾ, ਉਹ ਘਟਨਾਵਾਂ ਬਿਲਕੁਲ ਐਨ ਸਾਹਮਣੇ ਰਿਕਾਰਡ ਤੇ ਨੇ ਕਿ ਕਿਸ ਤਰ੍ਹਾਂ ED ਦੇ ਛਾਪੇ ਮਾਰੇ ਗਏ, ਤੇ ਉਦੋਂ ਬਾਅਦ ਜਦੋਂ ਬੰਦਾ BJP ਜੁਆਇਨ ਕਰ ਗਏ, ਉਦੋਂ ਬਾਅਦ ਉਹ ਛਾਪੇ ਵੀ ਖਤਮ ਹੋ ਗਏ, ਉਹਨਾਂ ਖਿਲਾਫ਼ ਕੇਸ ਵੀ ਜਿਹੜੇ ਹੈ ਉਹ ਖਤਮ ਹੋ ਗਏ। ਇਹ ਇਹ ਇਹ ਸਾਰੇ ਮਾਮਲੇ ਤੁਸੀਂ ਜਿਹੜਾ ਹੈਗਾ ਸ਼ਿਵੇਂਦੂ ਅਧਿਕਾਰੀ ਤੋਂ ਲੈ ਕੇ, ਜੋ ਪਹਿਲਾਂ ਜਿਹੜਾ ਹੈਗਾ TNC ਦਾ ਲੀਡਰ ਸੀ ਵੱਡਾ, ਤੇ ਹੁਣ BJP ਦਾ ਮੁੱਖ ਮੰਤਰੀ ਹੈ ਪੱਛਮ ਬੰਗਾਲ ਦੇ ਵਿੱਚ, ਤੇ ਉੱਥੋਂ ਲੈ ਕੇ ਤੋਂ ਹੁਣ ਤੱਕ ਜਦੋਂ ਰਾਘਵ ਚੱਡਾ ਵਰਗੇ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਜੁਆਇਨ ਕਰਦੇ BJP, ਉੱਥੋਂ ਤੱਕ ਆਪਾਂ ਦੇਖ ਸਕਦੇ ਹਾਂ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਕਿਸ ਤਰ੍ਹਾਂ ਜਿਹੜੀਆਂ ਏਜੰਸੀਆਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਆਪਾਂ ਕਹਿੰਦੇ ਹਾਂ ਕਿ ਉਹਨਾਂ ਦੇ ਉੱਤੇ ਸਿਕੰਜਾ ਕਸਿਆ, ਜਾਂ ਕਹਿੰਦੇ ਹਾਂ ਕਿ ਇੱਕ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਦਬਾਅ ਬਣਾਇਆ। ਦਿੱਲੀ ਦੀ ਸਰਕਾਰ ਹੁੰਦਿਆਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ, ਮੁੱਖ ਮੰਤਰੀ ਨੂੰ ਜੇਲ੍ਹ ਚ ਰੱਖਿਆ ਗਿਆ, ਤੇ ਬਾਅਦ ਦੇ ਵਿੱਚ ਕੁਛ ਨੀ ਬਣਿਆ ਉਹਨਾਂ ਕੇਸਾਂ ਦੇ ਵਿੱਚ, ਤੇ ਇਹ ਵੱਖਰੀ ਗੱਲ ਹੈ ਕਿ ਉਦੋਂ ਬਾਅਦ ਦਿੱਲੀ ਚੋਂ ਉਹਨਾਂ ਦੀ ਸਰਕਾਰ ਜਾਂਦੀ ਰਹੀ, ਉੱਥੇ BJP ਦੀ ਸਰਕਾਰ ਬਣ ਗਈ। ਤੇ ਸੋ ਇਸ ਤਰ੍ਹਾਂ ਦਾ ਇਹ ਜਿਹੜਾ ਇੱਕ ਬਣ ਰਹੀ ਹੈ ਜਿੱਦਾਂ ਦੀ ਸਥਿਤੀ, ਭਾਵੇਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਕਸਰ ਪ੍ਰਧਾਨ ਮੰਤਰੀ ਜਿੱਥੇ ਜਾਂਦੇ ਨੇ, ਹੁਣ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਪੰਜਾਬ ਦੇ ਲੀਡਰ ਨੇ, ਭਾਵੇਂ ਉਹ ਕੇਵਲ ਢਿੱਲੋਂ ਹੋਣ, ਭਾਵੇਂ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ, ਜੋ ਪੰਜਾਬ ਦੇ ਵਿੱਚ ਕਾਫੀ ਜਾਂਦੇ ਆ ਸਮਾਗਮਾਂ ਦੇ ਵਿੱਚ, ਉਹ ਇੱਥੇ ਐਲਾਨ ਕਰਦੇ ਕਿ ਪੰਜਾਬ 'ਚ ਵੀ ਹੁਣ ਅਸੀਂ ਡਬਲ ਇੰਜਨ ਸਰਕਾਰ ਬਣਾਵਾਂਗੇ। ਕਿਉਂਕਿ ਇਹ ਜਿਹੜਾ ਜੁਮਲਾ ਹੈ, ਇਹ ਪ੍ਰਧਾਨ ਮੰਤਰੀ ਜੀ ਨੇ ਬੜਾ ਪਹਿਲਾਂ ਇਹ ਛੱਡਿਆ ਸੀਗਾ, ਜਿਹੜਾ ਚੱਲ ਰਿਹਾ ਅਜੇ ਵੀ, ਜਿੱਥੇ BJP ਦੇ ਲੀਡਰ ਬੜੇ ਖੁਸ਼ ਹੋ ਕੇ ਇਹ ਵਰਤਦੇ ਆ, ਤੇ ਇਹ ਫਰੇਜ ਕਿ ਡਬਲ ਇੰਜਨ ਸਰਕਾਰ ਬਣੇਗੀ ਹੁਣ। ਪਰ ਡਬਲ ਇੰਜਨ ਸਰਕਾਰ ਦਾ ਜਿਹੜਾ ਹੁਣ ਆਪਦਾ ਜਿਹੜਾ ਵੱਡਾ ਇੰਜਨ ਆ, ਉਹ ਤਾਂ ਲੀਹੋਂ ਲੈ ਗਿਆ ਕਿੰਨੇ ਵਾਰੀ, ਤੇ ਫਿਰ ਕੀ ਬਣੂਗਾ ਸੂਬਿਆਂ 'ਚ, ਕੀ ਬਣੂਗਾ ਡਬਲ ਇੰਜਨ ਸਰਕਾਰਾਂ ਦਾ, ਹੁਣ ਇਹ ਵੀ ਜਿਹੜੇ ਵੱਡੇ ਸਵਾਲ ਉੱਠਣ ਲੱਗੇ ਨੇ। ਤੇ ਹੁਣ ਇਹ ਦੇਖਦੇ ਆ ਕਿ ਠੀਕ ਆ, ਉਹ ਬਿੱਲ ਤਾਂ ਪਾਸ ਹੋ ਸਕਦਾ, ਰੌਲੇ ਰੱਪੇ 'ਚ ਕੋਈ ਚੱਕਰ ਨਹੀਂ, ਜੇ ਵਿਰੋਧੀ ਧਿਰ ਵਾਕਆਊਟ ਵੀ ਕਰ ਜਾਂਦੇ ਆ ਜਾਂ ਉਹਨਾਂ ਨੂੰ ਬਾਹਰ ਵੀ ਕੱਢ ਦਿੱਤਾ ਜਾਂਦਾ, ਤੇ ਪਰ ਇਹ ਹੈ ਕਿ ਕੀ ਪਾਰਲੀਮੈਂਟ ਦੇ ਵਿੱਚ ਕੋਈ ਸਾਰਥਕ ਬਹਿਸ ਇਸ ਮੁੱਦੇ ਤੇ ਹੋ ਸਕੇਗੀ ਜਾਂ ਨਹੀਂ, ਜਾਂ ਕੀ ਵਿਰੋਧੀ ਧਿਰ ਜਿਹੜੀ ਕਹਿ ਰਹੀ ਹੈ ਕਿ ਅਸੀਂ ਗ੍ਰਹਿ ਮੰਤਰੀ ਤੋਂ ਮੰਗਾਂਗੇ, ਇਹਦਾ ਜਵਾਬ ਮੰਗਾਂਗੇ, ਤੇ ਉਹਦੇ ਤੇ ਗ੍ਰਹਿ ਮੰਤਰੀ ਦੀ ਕੋਈ ਟਿੱਪਣੀ ਆਉਂਦੀ ਹੈ ਜਾਂ ਨਹੀਂ, ਹੁਣ ਤਾਂ ਇਹ ਦੇਖਣ ਵਾਲਾ ਆਉਣ ਵਾਲੇ ਸਮੇਂ 'ਚ।
0: ਜੀ ਬਿਲਕੁਲ, ਇਹ ਚੀਜ਼ਾਂ ਹੁਣ ਵੇਖਣ ਵਾਲੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਅਤੇ ਕਿਹੜੇ ਤਰੀਕੇ ਦੇ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ, ਕਿਹੜੀਆਂ ਕਿਹੜੀਆਂ ਘਟਨਾਵਾਂ ਕੇ ਵਾਪਰਦੀਆਂ ਨੇ। ਪਰ ਇੱਧਰ ਵਿਰੋਧੀ ਧਿਰ ਆਪਾਂ ਗੱਲ ਤੇ ਇਹਦੇ 'ਤੇ ਸ਼ੁਰੂ ਤੋਂ ਕਰ ਰਹੇ ਹਾਂ, ਰਾਹੁਲ ਗਾਂਧੀ ਕੀ ਹੁਣ ਤੱਕ ਦਾ ਜੋ ਸਫ਼ਰ ਸੀ ਜਾਂ ਹੁਣ ਤਰੀਕੇ ਜਿਹੜੇ ਤਰੀਕੇ ਦੇ ਨਾਲ ਆਵਾਜ਼ ਉਠਾ ਰਹੇ ਨੇ ਨੌਜਵਾਨਾਂ ਦੇ ਉੱਤੇ ਹੋਏ ਹਮਲੇ ਦੀ ਜਵਾਬਦੇਹੀ ਮੰਗ ਰਹੇ ਨੇ? ਬੇਸ਼ੱਕ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨੌਜਵਾਨਾਂ ਨੂੰ ਸਿਰਫ ਅਸਤੀਫੇ ਤੱਕ ਸੀਮਤ ਨਾ ਰਹਿ ਕੇ ਇਹ ਜਿਹੜੀਆਂ ਉਹਨਾਂ ਦੇ ਡਾਂਗਾਂ ਪਈਆਂ, ਇਹਨਾਂ ਦਾ ਵੀ ਹਿਸਾਬ ਕਿਤਾਬ ਜ਼ਰੂਰ ਮੰਗਣਾ ਚਾਹੀਦਾ ਹੈ। ਪਰ ਖੈਰ, ਹੁਣ ਜਿਹੜੇ ਇਹ ਮੰਗ ਕਰ ਰਹੇ ਨੇ ਕਿ ਇਹਦੇ ਵਿੱਚ ਕੋਈ ਨਾ ਕੋਈ ਜਵਾਬ ਇਹਨਾਂ ਨੂੰ ਮਿਲਣ ਦੇ ਆਸ ਹੈ, ਜਾਂ ਫਿਰ ਆਪਾਂ ਵੇਖਦੇ ਹੀ ਹਾਂ ਪਾਰਲੀਮੈਂਟ ਦੇ ਵਿੱਚ ਜਿਹੜਾ ਮੁੱਦਾ ਕਿੱਦਾਂ ਅਤੇ ਕਿਵੇਂ ਡੀਰੇਲ ਕਰਨਾ, ਜਿਹੜੀ ਗੱਲ ਹੋਣੀ ਹੋਣੀ, ਜਿਹੜੀ ਨਹੀਂ ਹੋਣੀ ਉਹ ਨਹੀਂ ਹੋਣੀ, ਕੀ ਲੱਗਦਾ ਅੱਜ ਦੇ ਦਿਨ?
1: ਨਹੀਂ, ਕਈ ਵਾਰੀ ਗੱਲਾਂ ਰੋਜ਼ ਜੀ ਇੱਦਾਂ ਹੁੰਦੀਆਂ ਨੇ, ਜਿਵੇਂ ਇਹ ਹੁਣ ਰਾਹੁਲ ਗਾਂਧੀ ਨੇ ਜਿਹੜਾ ਸੀ ਇਹ ਹੁਣ ਮਾਮਲਾ ਇੱਕ ਪੋਲੀਟੀਕਲੀ ਉਠਾਇਆ, ਤੇ ਵੈਸੇ ਤਾਂ ਜਦੋਂ ਅਸਤੀਫਾ ਦੇਤਾ ਸੀ, ਜੇ ਇਹ ਚੁੱਪ ਕਰਨਾ ਚਾਹੁੰਦੇ ਹੁੰਦੇ ਜਾਂ ਵਿਰੋਧੀ ਧਿਰ, ਤਾਂ ਉੱਥੇ ਜਿਵੇਂ ਕਾਕਰੋਚ ਜਿਹੜੀ ਜਨਤਾ ਪਾਰਟੀ ਹੈ CJP, ਉਹ ਅੰਦੋਲਨ ਵਾਪਸ ਲੈ ਕੇ ਘਰੋ ਘਰੀ ਪਰਤ ਗਏ, ਤੇ ਇਹ ਕਹਿ ਕੇ ਕਿ ਸਾਡੀ ਵੱਡੀ ਜਿਹੜੀ ਆ ਉਹ ਜਿੱਤ ਹੋਈ ਹੈ, ਅੱਗੋਂ ਉਹ ਹੁਣ ਕੰਸੋਲੀਡੇਟ ਦੁਆਰਾ ਕਿਸੇ ਸੰਘਰਸ਼ ਲਈ ਤਿਆਰ ਹੁੰਦੇ ਜਾਂ ਨਹੀਂ ਹੁੰਦੇ ਉਹ ਬਾਅਦ ਦੀ ਗੱਲ ਹੈ, ਪਰ ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਤਾਂ ਜਿਹੜਾ ਸੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਮੀਡੀਆ 'ਚ ਵੀ ਬਣੇ ਰਹਿਣਾ ਹੁੰਦਾ, ਤੇ ਉਹਨਾਂ ਦੀ ਆਪਣੀ ਜਿਹੜੀ ਹੈ ਸਰਵਾਈਵਲ ਦਾ ਮਸਲਾ ਵੀ ਹੁੰਦਾ ਕਿ ਕਿਹੜੇ ਕਿਹੜੇ ਇਸ਼ੂ ਜਿਹੜੇ ਉਹ ਕਿਵੇਂ ਲੈ ਜਾਣ, ਕਿਉਂਕਿ ਹੁਣ ਜਿਹੜਾ ਇਹ ਇਸ਼ੂ ਹੈ ਇਹ ਰਾਮ ਮੰਦਿਰ ਜਿਹੜੇ ਚੜਾਵੇ ਵਾਲੇ ਇਸ਼ੂ ਤੋਂ ਵੱਡਾ ਬਣ ਗਿਆ ਇੱਕ ਤਰੀਕੇ ਦੇ ਨਾਲ, ਜਿਵੇਂ ਮੀਡੀਆ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਇੱਕ ਤਰੀਕੇ ਦੀ, ਮੈਂ ਹਾਈਪ ਸ਼ਬਦ ਇਸ ਕਰਕੇ ਨਹੀਂ ਵਰਤ ਰਿਹਾ ਕਿਉਂਕਿ ਮੀਡੀਆ ਦੀਆਂ ਵਿੱਚ ਕਈ ਗੱਲਾਂ ਜੈਨੂਨ ਤਰੀਕੇ ਨਾਲ ਆਈਆਂ ਨੇ, ਤੇ ਪਰ ਆਇਆ ਬੜੇ ਉਭਾਰ ਦੇ ਨਾਲ, ਇਹੀ ਚੱਲਦਾ ਰਿਹਾ ਕਿੰਨੇ ਦਿਨ, ਹੋਰ ਕੁਛ ਨਹੀਂ ਆਇਆ। ਤੇ ਹੁਣ ਇਹ ਹੈ ਕਿ ਇੱਕ ਪੋਲੀਟੀਕਲ ਪਾਰਟੀ ਹੈ ਜਿਹਦੀ ਪਿੱਛੇ ਇੱਕ ਲਿਗੇਸੀ ਹੈ, ਤੇ ਉਹਨੂੰ ਤਾਂ ਫਿਰ ਸਿਆਸੀ ਤੌਰ ਤੇ, ਕਿਉਂਕਿ ਉਹਦੇ ਕੋਲ ਤਾਂ ਇੱਕ ਪਲੇਟਫਾਰਮ ਹੈਗਾ ਪਾਰਲੀਮੈਂਟ ਦਾ ਜਿੱਥੇ ਉਹ ਸਾਰੀ ਗੱਲ ਪੁੱਛ ਸਕਦੇ ਆ, ਤੇ ਬਾਹਰ ਵੀ ਚਲੋ ਉਹਨਾਂ ਕੋਲ ਹੈਗਾ। ਤੇ ਉੱਥੇ ਹੁਣ ਇਹ ਹੈ ਕਿ ਆਉਣ ਵਾਲੀ ਜਿਹੜੀ ਰਾਜਨੀਤੀ ਆ, ਆਉਣ ਵਾਲੇ ਸਮੇਂ ਦੀ, ਭਾਵੇਂ ਕਾਂਗਰਸ ਦੀ ਆ, ਭਾਵੇਂ ਰਾਹੁਲ ਗਾਂਧੀ ਦੀ ਆ, ਭਾਵੇਂ ਵਿਰੋਧੀ ਧਿਰਾਂ ਦੀ ਆ, ਉਹਦੇ ਲਈ ਵੀ ਫਿਰ ਇਹਨਾਂ ਗੱਲਾਂ ਨੇ ਜਿਹੜਾ ਹੈਗਾ ਇੱਕ ਰਸਤਾ, ਇੱਕ ਡਾਇਰੈਕਸ਼ਨ, ਜਿਹੜੀ ਦਿਸ਼ਾ ਉਹ ਤੈਅ ਕਰਨੀ ਹੁੰਦੀ ਹੈ। ਤੇ ਇਹਦੇ ਤੇ ਬਾਕੀ ਕੇਂਦਰੀ ਗ੍ਰਹਿ ਮੰਤਰੀ ਕੀ ਜਵਾਬ ਦਿੰਦੇ? ਖੈਰ ਕੇਂਦਰੀ ਗ੍ਰਹਿ ਮੰਤਰੀ ਤਾਂ ਜੋ ਪ੍ਰਧਾਨ ਮੰਤਰੀ ਚ ਹੋਣਗੇ ਉਸੇ ਤਰ੍ਹਾਂ ਦੇ ਉਹ ਜਵਾਬ ਦੇ ਸਕਦੇ, ਉਸ ਉਹ ਜਵਾਬ ਇਹਦੇ ਤੇ ਦੇਣ ਹੀ ਨਾ ਪਹਿਲਾਂ, ਪ੍ਰਧਾਨ ਮੰਤਰੀ ਕਿਹੜਾ ਸਾਰੀਆਂ ਗੱਲਾਂ ਦੇ ਜਵਾਬ ਦਿੰਦੇ ਆ। ਤੇ ਪਰ ਇਹ ਵੀ ਉਹਨਾਂ ਲਈ ਇੱਕ ਇਸ਼ੂ ਜ਼ਰੂਰ ਬਣ ਗਿਆ ਕਿ ਇਸ ਤਰੀਕੇ ਦਾ, ਹਾਲਾਂਕਿ ਇਹ ਨਹੀਂ ਕਿ ਪਹਿਲੀ ਵਾਰੀ ਇਹ ਫੋਰਸ ਜਿਹੜੀ ਹੈ ਵਰਤੀ ਗਈ ਹੈ, ਵੀ ਹੁਣ ਕਾਂਗਰਸ ਦੀਆਂ ਸਰਕਾਰਾਂ ਵੇਲੇ ਵੀ ਸਾਰਾ ਕੁਛ ਇੱਦਾਂ ਹੁੰਦਾ ਰਿਹਾ। ਤੇ ਪਰ ਇਹ ਹੈ ਕਿ ਹੁਣ ਇੱਕ ਤਰੀਕੇ ਦਾ ਜਿਵੇਂ ਮਾਹੌਲ ਬੜੇ ਬੜਾ ਚਾਰਜਡ ਹੋ ਗਿਆ ਸੀ ਇੱਕ ਤਰੀਕੇ ਦਾ, ਤੇ ਹੁਣ ਇਸ ਮੌਕੇ ਇਹ ਇੱਕ ਵੱਡਾ ਇਸ਼ੂ ਬਣਿਆ ਹੋਇਆ ਕਿ ਇਹ ਕੌਣ ਇਹਦੇ ਲਈ ਜ਼ਿੰਮੇਵਾਰ ਹੈ, ਜਾਂ ਕਿਹਦੇ ਕਹਿਣ ਤੇ ਇੰਨਾ ਜ਼ਿਆਦਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਜ਼ਬਰਦਸਤ ਜਿਹੜੀ ਉਹ ਕੀਤੀ ਗਈ।
0: ਇੱਧਰ ਜਿਹੜਾ ਸਫਾਈ, ਜਿੱਦਾਂ ਤੁਸੀਂ ਦੱਸਿਆ ਸਫਾਈ ਕਰਮਚਾਰੀ ਜਿਹੜੇ ਨੇ ਉਹ ਹੜਤਾਲ ਦੇ ਉੱਤੇ ਜਾ ਰਹੇ ਨੇ, ਕੀ ਮਸਲਾ ਹੈ?
1: ਇਹ ਨਾ ਮਸਲਾ ਇਹਨਾਂ ਦਾ ਲੰਬੇ ਸਮੇਂ ਤੋਂ ਜਿਹੜਾ ਹੈਗਾ ਉਹ ਚੱਲਦਾ ਆ ਰਿਹਾ, ਹਾਲਾਂਕਿ ਮਸਲਾ ਤਾਂ ਚਲੋ ਇਹ ਜਿਹੜੀਆਂ ਮਿਊਂਸੀਪਲ ਸੰਸਥਾਵਾਂ ਨੇ ਉਹਨਾਂ ਨਾਲ ਸੰਬੰਧਿਤ ਹੈ, ਤੇ ਉਹ ਆਪਣੇ ਵੇਜਸ ਨੂੰ ਲੈ ਕੇ, ਕਈ ਆਊਟਸੋਰਸ ਨੇ ਉਹਨਾਂ ਨੂੰ ਲੈ ਕੇ ਉਹ ਹੜਤਾਲ ਤੇ ਨੇ। ਤੇ ਸਫਾਈ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਹੜਤਾਲ ਇਸ ਕਰਕੇ ਪ੍ਰਭਾਵਿਤ ਕਰਦੀ ਹੈ ਕਿਉਂਕਿ ਫਿਰ ਜਿਹੜਾ ਹੈਗਾ ਕੂੜਾ ਕਰਕਟ ਗੰਦ ਉਹ ਚੁੱਕਣਾ ਬੰਦ ਹੋ ਜਾਂਦਾ, ਸਫਾਈ ਹੋਣੀ ਬੰਦ ਹੋ ਜਾਂਦੀ ਹੈ ਗਲੀਆਂ ਦੀ, ਬਾਜ਼ਾਰਾਂ ਦੀ, ਨਾਲੀਆਂ ਦੀ, ਤੇ ਉਹਦੇ ਕਰਕੇ ਕਾਫੀ ਅਸਰ ਹੁੰਦਾ। ਪਰ ਉਹ ਜਿਹੜਾ ਸੀ ਉਹ ਹੜਤਾਲ ਤੇ ਚੱਲੇ ਆ ਰਹੇ ਸੀ, ਤੇ ਬਰਨਾਲੇ ਦੇ ਵਿੱਚ ਉਹ ਕੋਈ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਤੇ ਇਹ ਜਿਹੜਾ ਮਸਲਾ ਜ਼ਿਆਦਾ ਤਿੱਖਾ ਹੋ ਗਿਆ। ਉੱਥੇ ਇੱਕ DSP, ਇੱਕ SHO ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ। ਕਈ ਵਾਰੀ ਪੁਲਿਸ ਵਾਲੇ ਵੀ ਆਪਣੇ ਆਪ ਨੂੰ ਬਾਦਸ਼ਾਹ ਸਮਝਣ ਲੱਗ ਜਾਂਦੇ ਆ, ਉਹ ਸਮਝਦੇ ਨਹੀਂ ਕਿ ਸਾਡੀ ਡਿਊਟੀ ਕਿੱਥੋਂ ਤੱਕ ਹੈ। ਤੇ ਉਹਦੇ ਨਾਲ ਫਿਰ ਉਹ ਕੰਮ ਜਿਹੜਾ ਜ਼ਿਆਦਾ ਅੱਗੇ ਜ਼ੋਰ ਫੜ ਗਿਆ, ਤੇ ਹਾਲਾਂਕਿ ਚਲੋ ਉਹਨਾਂ ਦੇ ਖਿਲਾਫ਼ ਐਕਸ਼ਨ ਲਿਆ, ਉਹਨੂੰ ਲਾਈਨ ਹਾਜ਼ਰ ਕਰਤਾ, ਜਾਂ ਇਹ ਹੈ ਕਿ ਲਗਾਤਾਰ ਹੁਣ ਡਿਮਾਂਡ ਆ ਰਹੀ ਹੈ ਕਿ ਉਹਨਾਂ ਨੂੰ ਬਿਲਕੁਲ ਬਰਖਾਸਤ ਕਰੋ ਡਿਊਟੀ ਤੋਂ ਇੱਦਾਂ ਦੀ। ਚਲੋ ਉਹ ਇੱਕ ਬਿਊਰੋਕਰੇਸੀ ਦਾ ਆਪਣਾ ਸਟਾਈਲ ਹੁੰਦਾ, ਜੇ ਕਰ ਵੀ ਦੇਣ ਤਾਂ ਫਿਰ ਇਮੀਡੀਏਟ ਇੱਦਾਂ ਨਹੀਂ ਐਕਸ਼ਨ ਲੈਂਦੇ। ਤੇ ਹੁਣ ਇਸ ਕਰਕੇ ਜਿਹੜਾ ਹੈਗਾ ਇਸ ਮੰਗ ਨੂੰ, ਕਿਉਂਕਿ ਹੁਣ ਉਹ ਜਿਹੜੀ ਮੰਗ ਸੀਗੀ ਤੇ ਉਹ ਥੋੜੀ ਜਿਹੀ ਲਾਂਭੇ ਹੋ ਗਈ, ਹੁਣ ਇਹ ਵੱਡੀ ਮੰਗ ਬਣ ਗਈ, ਇਸ ਨੂੰ ਲੈ ਕੇ ਫਿਰ ਹੁਣ ਉਹਨਾਂ ਨੇ 30 ਜੁਲਾਈ ਨੂੰ ਕਿਹਾ ਕਿ ਅਸੀਂ ਪੂਰਾ ਜਿਹੜਾ ਹੈਗਾ ਪੰਜਾਬ ਬੰਦ ਕਰਾਂਗੇ। ਤੇ ਪੰਜਾਬ ਬੰਦ ਦਾ ਜਿਹੜਾ ਹੈਗਾ ਅਸਰ ਜੇ ਤਾਂ ਬਾਕੀ ਭਰਾਤਰੀ ਜਥੇਬੰਦੀਆਂ ਜਿਵੇਂ ਕਿਸਾਨ ਜਥੇਬੰਦੀਆਂ ਨੇ ਜਾਂ ਹੋਰ ਢਿੱਡ ਯੂਨੀਅਨ ਨੇ ਉਹ ਹੈਲਪ ਕਰਦੀਆਂ, ਫਿਰ ਤਾਂ ਇਹ ਹੁੰਦਾ, ਅਦਰਵਾਈਜ਼ ਤਾਂ ਫਿਰ ਬੰਦ ਦਾ ਅਸਰ ਉਹੀ ਹੋਏਗਾ ਕਿ ਉਹ ਸਫਾਈ ਨਹੀਂ ਕਰਨਗੇ, ਉਹ ਤਾਂ ਉਹ ਪਹਿਲਾਂ ਹੀ ਨਹੀਂ ਕਰ ਰਹੇ। ਤੇ ਕਿਉਂਕਿ ਤੀਜੀ ਵਾਰੀ ਇਹ ਹੋਇਆ, ਪਹਿਲਾਂ ਮਿਊਂਸੀਪਲ ਦੀਆਂ ਜਿਹੜੀਆਂ ਚੋਣਾਂ ਤੋਂ ਪਹਿਲਾਂ ਵੀ ਇਹ ਅੰਦੋਲਨ ਚੱਲ ਰਿਹਾ ਸੀ ਤੇ ਫਿਰ ਗੱਲਬਾਤ ਹੋ ਗਈ ਸੀ, ਤੇ ਉਹ ਉਦੋਂ ਉਹਨਾਂ ਨੇ ਵਾਪਸ ਲੈ ਲਿਆ ਸੀ, ਉਦੋਂ ਬਾਅਦ ਫਿਰ ਉਹਨਾਂ ਨੇ ਫੇਰ ਸ਼ੁਰੂ ਕੀਤਾ। ਹੁਣ ਕੱਲ ਵੀ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਹਰਪਾਲ ਚੀਮਾ, ਉਹਦੇ ਨਾਲ ਗੱਲਬਾਤ ਹੋਈ ਇਹਨਾਂ ਲੀਡਰਾਂ ਦੀ, ਤੇ ਉਹ ਗੱਲਬਾਤ ਕਿੱਥੇ ਟੁੱਟੀ, ਸਿਰੇ ਚੜੀ ਜਾਂ ਨਹੀਂ ਚੜੀ, ਤੇ ਕਿਉਂਕਿ ਲੇਟ ਤੱਕ ਹੋਈ ਉਹ ਹੁਣ ਪਤਾ ਲੱਗੇਗਾ। ਤੇ ਉਦੋਂ ਤੱਕ ਸਰਕਾਰ ਅੱਗੋਂ ਕੋਈ ਕਾਰਵਾਈ ਕੀ ਕਰਦੀ ਹੈ, ਕਿਉਂਕਿ ਅਜੇ 2 ਦਿਨ ਹੈਗੇ ਆ, ਅੱਜ 27 ਤਰੀਕ ਹੋਈ ਹੈ, 28-29 ਵਿੱਚ ਹੋਰ ਹੈਗਾ 3 ਦਿਨ, ਤੇ ਉਹਨਾਂ ਦਿਨਾਂ ਦੇ ਦੌਰਾਨ ਕੀ ਕਰਦੀ ਹੈ, ਫਿਰ ਅੱਗੋਂ ਇਹ ਹੋਏਗਾ ਕਿ ਉਹਨਾਂ ਦੀਆਂ ਮੰਗਾਂ ਕਿੰਨੀਆਂ ਮੰਨੀਆਂ ਜਾਂਦੀਆਂ ਨੇ, ਜਾਂ ਜਿਹੜੀਆਂ ਜਿਸ ਤਰ੍ਹਾਂ ਮੈਂ ਕਿਹਾ ਕਿ ਜਦੋਂ ਅੰਦੋਲਨ ਦੇ ਵਿੱਚ ਕੋਈ ਇੱਦਾਂ ਦੀ ਗੜਬੜ ਹੋ ਜਾਂਦੀ ਹੈ ਫਿਰ ਨਵੀਆਂ ਮੰਗਾਂ ਨਾਲ ਜੁੜ ਜਾਂਦੀਆਂ ਨੇ, ਜਿਵੇਂ DSP ਜਾਂ SHO ਵਾਲੀ ਜਿਹੜੀ ਗੱਲ ਹੈ ਉਹਨੂੰ ਸਸਪੈਂਡ ਕਰਨ ਵਾਲੀ ਮੰਗ ਹੈ ਜਾਂ ਨੌਕਰੀ ਤੋਂ ਕੱਢਣ ਵਾਲੀ ਮੰਗ ਹੈ, ਉਹਦੇ ਤੇ ਕਿੰਨਾ ਕੁ ਅਸਰ ਹੁੰਦਾ ਹੁਣ ਇਹਦੇ ਤੇ ਨਿਰਭਰ ਕਰਦਾ। ਇੱਕ ਵਾਰੀ ਪਰ ਉਹਨਾਂ ਨੇ ਜ਼ਰੂਰ ਅਲਟੀਮੇਟਮ ਦਿੱਤਾ ਕਿ 30 ਜੁਲਾਈ ਨੂੰ ਅਸੀਂ ਪੰਜਾਬ ਬੰਦ ਨਹੀਂ ਕਰਾਂਗੇ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਜੀ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674। ਅਗਲੇ ਹਿੱਸੇ ਦੇ ਵਿੱਚ ਥੋੜ੍ਹੀ ਦੇਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਪਣੇ ਵਾਤਾਵਰਣ ਦੇ ਬਾਰੇ, ਹਰਮਿੰਦਰ ਢਿੱਲੋਂ ਜੀ ਹੋਣਗੇ ਸਾਡੇ ਨਾਲ, ਅਤੇ ਹਰ ਹਫ਼ਤੇ ਸਾਡੀ ਗੱਲਬਾਤ ਸੋਮਵਾਰ ਦੇ ਦਿਨ ਹੁੰਦੀ ਆ ਕਲਾਈਮੇਟ ਚੇਂਜ ਦੇ ਬਾਰੇ, ਸੋ ਅੱਜ ਦੇ ਦਿਨ ਦੀ ਗੱਲਬਾਤ ਵੀ ਕੁਛ ਖਾਸ ਰਹੂਗੀ। ਬਤੌਰ NRI ਆਪਾਂ ਦੂਰ ਬੈਠੇ ਆਪਣੇ ਦੇਸ਼ ਦੇ ਲਈ ਕੀ ਕਰ ਸਕਦੇ ਹਾਂ, ਇੱਥੇ ਤਾਂ ਆਪਾਂ ਚਲੋ ਜੋ ਕਰਦੇ

0: ਉਸ ਲਿਹਾਜ ਦੇ ਨਾਲ ਅੱਜ ਦੀ ਸਾਡੀ ਗੱਲਬਾਤ ਕੇਂਦਰਿਤ ਰਹੂਗੀ। ਸੋ ਆਪਣੇ ਫੀਡਬੈਕ ਵੀ ਜ਼ਰੂਰ ਇਸ ਪ੍ਰੋਗਰਾਮ ਦੇ ਬਾਰੇ ਜਾਂ ਫਿਰ ਕੋਈ ਸਵਾਲ ਤੁਹਾਡਾ ਇਸ ਪ੍ਰੋਗਰਾਮ ਦੇ ਬਾਬਤ 'ਤੇ ਉਹ ਵੀ ਜ਼ਰੂਰ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੁੰਦੇ ਹੋ। ਸੋ ਫਿਲਹਾਲ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਫਿਰ ਇਹ ਪ੍ਰੋਗਰਾਮ ਅਗਲੇ ਹਿੱਸੇ 'ਚ ਤੁਹਾਡੇ ਨਾਲ ਸਾਂਝਾ ਕਰਦੇ ਹਾਂ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਰਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੇਬਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅ ਤੇ ਟਿਕਟ ਇਨਫਾਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066060 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ?
6: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਇੱਕ ਵਾਰੀ ਫਿਰ ਤੋਂ ਲੈ ਕੇ ਹਾਜ਼ਰ ਹਾਂ, ਜਿਹਦੇ ਵਿੱਚ ਆਪਾਂ ਵਾਤਾਵਰਣ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਆਪਣੇ ਚੁਗਿਰਦੇ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਨੇ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਗਲਤੀਆਂ ਨੇ ਜਾਂ ਫਿਰ ਪਿੱਛੇ ਕੀਤੀਆਂ ਉਹ ਗਲਤੀਆਂ ਜਿਨ੍ਹਾਂ ਦੇ ਕਰਕੇ ਕੋਈ ਖਮਿਆ ਜੇ ਸਾਨੂੰ ਇਸ ਮੌਕੇ ਭੁਗਤਣੇ ਪੈ ਰਹੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਸਮੱਸਿਆ ਵੱਧ ਸਕਦੀ ਹੈ। ਸੋ ਸਾਡੇ ਵਾਤਾਵਰਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਰ ਹਫ਼ਤੇ ਲੈ ਕੇ ਆਉਂਦੇ ਨੇ। ਸੋ ਇਸ ਹਫ਼ਤੇ ਵੀ ਸਾਡੇ ਲਈ ਇਹਨਾਂ ਨੇ ਸਮਾਂ ਕੱਢਿਆ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਇਹਨਾਂ ਦਾ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੇ ਵੱਲੋਂ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਜੀ ਸਮਾਂ ਕੱਢਣ ਦੇ ਲਈ। ਅਤੇ ਕੀ ਚੱਲ ਰਿਹਾ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਮੁਲਕ ਤੋਂ ਉੱਧਰੋਂ ਸ਼ੁਰੂ ਕਰ ਲੈਂਦੇ, ਉੱਧਰ ਕੀ ਚੱਲ ਰਿਹਾ ਮੌਸਮ ਨੂੰ ਲੈ ਕੇ?
1: ਸਾਡੇ ਗਰਮੀ ਚੱਲ ਰਹੀ ਹੈ ਜੀ, ਇੱਥੇ ਸਾਡੇ ਨੌਰਥ ਦੇ ਵਿੱਚ ਕਾਫੀ ਫੋਰੈਸਟ ਫਾਇਰ ਚੱਲ ਰਹੀਆਂ ਨੇ, ਜਿਹਦੇ ਕਰਕੇ ਧੂੰਆਂ ਜਿਹੜਾ ਕਾਫੀ ਫੈਲਿਆ ਹੋਇਆ।

0: ਤੇ ਟੋਰਾਂਟੋ ਤੇ ਨਿਊਯਾਰਕ ਤੇ ਡੋਨਲਡ ਟਰੰਪ ਕਹਿ ਰਿਹਾ ਸੀ ਕਿ ਮੈਂ ਕੈਨੇਡਾ ਨੂੰ ਸੂ ਕਰਨਾ ਹੈ ਕਿ ਤੁਹਾਡੀਆਂ ਜੰਗਲਾਂ ਦੇ ਅੱਗਾਂ ਦਾ ਜਿਹੜਾ ਧੂੰਆਂ ਸਾਡੇ ਕੰਟਰੀ 'ਚ ਆਉਂਦਾ ਉਹ ਜਿਵੇਂ ਉਹ ਜਦੋਂ ਹੁੰਦੇ ਹੀ ਨੇ, ਤੇ ਉਂਝ ਗਰਮੀ ਅੱਜ ਬੜੀ ਗਰਮੀ ਕਾਫੀ ਪੈ ਰਹੀ ਹੈ ਇੱਥੇ, ਤੇ ਪਰਫੈਕਟ ਸਾਡਾ ਗਰਮੀ ਦਾ ਮੌਸਮ ਵੀ ਹੈ।
1: ਜੀ, ਇਹ ਫਿਰ ਉੱਦਾਂ ਦਾ ਹੋ ਗਿਆ ਕੰਮ ਜਿੱਦਾਂ ਆਪਣੇ ਉਹ ਦਿੱਲੀ ਵਾਲੇ ਕਹਿੰਦੇ ਵੀ ਪੰਜਾਬ ਤੋਂ ਆਉਂਦਾ ਵਾ ਧੂੰਆਂ।
0: ਹਾਂ, ਬਸ ਇਹ ਉਦੋਂ ਵੀ ਥੋੜ੍ਹਾ ਥੱਲੇ ਦਾ ਕੰਮ ਹੈ ਇਹਦਾ ਟਰੰਪ ਦਾ, ਇਹ ਉਹ ਤਾਂ ਚਲੋ ਮਾੜੀ ਮੋਟੀ ਕੋਈ ਉਹਨਾਂ ਕੋਲ ਲੌਜਿਕ ਹੁੰਦਾ, ਇਹ ਤਾਂ ਜਮੇ ਕੁਛ ਨਹੀਂ ਹੁੰਦਾ, ਇਹ ਤਾਂ ਬੱਚਾ ਬਚਕਾਨਾ ਕੰਮ ਹੈ,
1: ਸਿੱਧਾ ਹੀ
0: ਸੋ
1: ਪੱਕਾ।
0: ਇਹਨੂੰ ਸੀਰੀਅਸ ਲੈਣਾ। ਹਾਂ ਹਾਂ ਜੀ, ਫਿਰ
1: ਤੇ ਇੱਧਰ ਯੂਰਪ ਦੇ ਵਿੱਚ ਕੀ ਚੱਲ ਰਿਹਾ, ਕੀ ਸੂਰਤ ਹਾਲ ਨੇ ਤਾਜ਼ਾ?
0: ਯੂਰਪ ਦੇ ਵਿੱਚ ਬੁਰੇ ਹਾਲ ਹੈ ਜੀ। ਮੈਂ ਅੱਜ ਹੀ ਪੜ੍ਹ ਰਿਹਾ ਸੀ ਖਬਰ ਬਈ ਜਿਹੜੀ ਯੂਰਪ ਦੇ ਵਿੱਚ 2 ਜਾਂ 3 ਹਫ਼ਤੇ ਹੀਟ ਵੇਵ ਚੱਲੀ ਆ, ਉਹਦੇ ਨਾਲ ਉੱਥੋਂ ਦੀਆਂ ਫਸਲਾਂ ਦਾ ਝਾੜ 50% ਘੱਟ, ਤੇ ਤਕਰੀਬਨ 50 ਬਿਲੀਅਨ ਯੂਰੋ ਇੰਨੀਆਂ ਉਹਦਾ ਨੁਕਸਾਨ ਹੋਇਆ ਫਸਲਾਂ ਦਾ, ਜਿਹੜੀਆਂ 2 ਤੋਂ 3 ਹਫ਼ਤੇ ਚੱਲੀ ਆ, ਤੇ ਉਹਦੇ ਨਾਲ ਖਾਣ ਦੇ ਜਿਹੜੇ ਆਪਣੇ ਖਾਂਦੇ ਆ ਜੋ ਆਪਣਾ ਫੂਡ ਹੈ ਉਹਦੀਆਂ ਪ੍ਰਾਈਸਿਸ ਵਧਣ ਗਈਆਂ, ਤੇ ਤੁਸੀਂ ਇਹਨੂੰ ਜੋੜ ਕੇ ਪੰਜਾਬ ਨਾਲ ਵੇਖ ਸਕਦੇ ਹੋ ਵੀ ਉੱਥੇ ਸਿਰਫ ਇਹ ਟੈਂਪਰੇਚਰ ਵੱਧ ਤੋਂ ਵੱਧ 42 ਗਿਆ ਸੀ, ਤੇ ਪੰਜਾਬ ਵਗੈਰਾ 'ਚ ਤਾਂ 46-47 ਤੱਕ ਗਿਆ ਹੋਇਆ, ਤੇ ਉਹ ਇੱਥੇ ਯੂਰਪ ਦੇ ਵਿੱਚ ਸਿਰਫ ਉਹ 2-3 ਹਫ਼ਤੇ ਚੱਲੀ, ਸਾਡੇ 2 ਮਹੀਨੇ ਚੱਲੀ। ਸੋ ਤੁਸੀਂ ਉਹਨੂੰ ਖੁਦ ਹੀ ਜਮਾ ਤਕਸੀਮ ਕਰ ਸਕਦੇ ਹੋ ਵੀ ਉੱਥੇ ਨੁਕਸਾਨ ਕਿੰਨਾ ਹੋਇਆ ਹੋਏਗਾ, ਤੇ ਸੋ ਇਹ ਜਿਹੜੀ ਸਾਡੀ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਆਲਮੀ ਤਪਸ਼ ਹੈ। ਸੋ ਬਾਈ ਜੀ, ਇਹਦਾ ਜਿਹੜਾ ਵਰਤਾਰਾ ਅੱਜ ਦੀ CNN ਦੀ ਨਿਊਜ਼ ਸੀ ਵੀ ਹੁਣ ਤੁਹਾਨੂੰ ਕੀ ਇਹਦਾ ਪ੍ਰੂਫ ਚਾਹੀਦਾ ਵੀ ਇਹ ਤਾਂ ਇੱਕ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ। ਅੱਜ ਦੀ ਫਰਾਂਸ ਦੇ ਵਿੱਚ ਉਹਨਾਂ ਨੇ 2.5 ਲੱਖ ਬੰਦੇ ਨੂੰ ਇਵੈਕੂਏਟ ਕੀਤਾ, ਉਹ ਜਿਹੜੀਆਂ ਅੱਗਾਂ ਨੇ ਉਹ ਇੰਨੀਆਂ ਨੇੜੇ ਆ ਗਈਆਂ ਵੱਡੇ ਸ਼ਹਿਰਾਂ ਦੇ। ਸੋ ਇਹ ਜਿਹੜਾ ਭਿਆਨਕ ਦ੍ਰਿਸ਼ ਹੈ, ਇਹ ਸਾਇੰਟਿਸਟਾਂ ਨੇ ਸਾਨੂੰ ਤਕਰੀਬਨ 100 ਸਾਲ ਪਰ ਘੱਟੋ ਘੱਟ 1996 ਚ ਪਹਿਲੀ ਕਯੋਟੋ ਟ੍ਰੀਟੀ ਹੋਈ ਸੀ ਉਦੋਂ ਤੋਂ ਲਗਾਤਾਰ ਉਹ ਵਾਰਨਿੰਗ ਦੇ ਰਹੇ ਆ ਵੀ ਤੁਸੀਂ ਆਪਣੇ ਜਿਹੜੇ ਤੇਲ ਗੈਸ ਤੇ ਕੋਲਾ ਬਾਲਦੇ ਹੋ ਉਹਨੂੰ ਬੰਦ ਕਰਕੇ ਘਟਾ ਕੇ ਤੇ ਉਹਨੂੰ ਤੁਸੀਂ ਰਿਨਿਊਬਲ ਐਨਰਜੀ ਤੇ ਲੈ ਕੇ ਆਓ, ਤੇ ਪਰ ਜਿਹੜੀ ਫੋਸਲ ਜਿਹੜੀ ਤੇਲ ਤੇ ਗੈਸ ਦੀ ਲੋਬੀ ਇੰਨੀ ਵੱਡੀ ਹੈ, ਪੂਰੀ ਜਿਹੜੇ ਮਿਡਲ ਈਸਟ ਹੈ ਸਾਊਦੀ ਅਰਬ ਵਾਲੇ ਨੇ ਉਹ ਸਾਲ ਦਾ ਅਰਬਾਂ ਡਾਲਰ ਇਸੇ ਗੱਲ ਤੇ ਖਰਚਦੇ ਨੇ ਵੀ ਉਹਨਾਂ ਨੇ ਕਿਵੇਂ ਸਰਕਾਰਾਂ ਨੂੰ ਮਾਤ ਪਾਉਣੀ ਹੈ ਤੇ ਇਹ ਉਹਨਾਂ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਨਾਂ ਨੂੰ ਰੋਕਣਾ।
1: ਬਿਲਕੁਲ, ਇੱਕ ਪਾਸੇ ਤਾਂ ਆਪਾਂ ਵੇਖਦੇ ਹਾਂ ਤੇਲ ਦੇ ਲਈ ਹਾਲੇ ਤੱਕ ਲੜਾਈਆਂ ਜਾਰੀ ਨੇ, ਉਲਟਾ ਉਹਦੇ ਕਰਕੇ ਹੋਰ ਜ਼ਿਆਦਾ ਸਮੱਸਿਆ ਵੱਧ ਰਹੀ ਹੈ, ਅਤੇ ਜੇਕਰ ਇੰਨਾ ਕੋਈ ਸਮਝ ਜਾਵੇ ਕਿ ਇਸ ਦੇ ਕਰਕੇ ਪ੍ਰੋਬਲਮ ਆ ਅਤੇ ਆਪਾਂ ਪਿੱਛੇ ਹਟਣਾ, ਤਾਂ ਫਿਰ ਸ਼ਾਇਦ ਇਹ ਲੜਾਈਆਂ ਵੀ ਸ਼ਾਇਦ ਘੱਟ ਜਾਣ ਜਾਂ ਫਿਰ ਹੁੰਦੀਆਂ ਹੀ ਨਾ। ਸੋ ਇਹ ਤਾਂ ਹਾਲੇ ਤੱਕ ਚੱਲ ਰਹੀਆਂ ਨੇ। ਉਹ ਗੱਲ ਵੱਖਰੀ ਕਿ ਹੁਣ ਜਿੱਦਾਂ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚ ਕੁਛ ਹੁੰਦਾ ਆ ਅਤੇ ਉਹ ਜ਼ਰੂਰ ਅਖਬਾਰਾਂ ਦੀਆਂ ਸੁਰਖੀਆਂ 'ਤੇ ਜ਼ਰੂਰ ਬਣਨਗੀਆਂ, ਉੱਥੇ ਜੇ ਤਾਪਮਾਨ ਵੱਧਦਾ ਅੱਗਾਂ ਲੱਗਣਗੀਆਂ ਅਤੇ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ। ਪਰ ਤਰਾਸਦੀ ਇਸ ਗੱਲ ਦੀ ਕਿ ਜਿਹੜੇ ਆਪਾਂ ਕਹਿ ਲੈਂਦੇ ਹਾਂ ਕਿ ਦੇਸ਼ ਹਾਲੇ ਵਿਕਸਿਤ ਨਹੀਂ ਗਏ, ਉਹਨਾਂ ਦੇਸ਼ਾਂ ਦੇ ਵਿੱਚ ਜਾਂ ਫਿਰ ਗਰੀਬ ਦੇਸ਼ਾਂ ਦੇ ਵਿੱਚ ਕੁਛ ਹੁੰਦਾ ਹੈ ਅਤੇ ਉਹ ਤਾਂ ਅਖਬਾਰਾਂ ਤੱਕ ਵੀ ਬੜਾ ਔਖਾ ਕਿਤੇ ਪਹੁੰਚ ਪਾਉਂਦਾ। ਸੋ ਉੱਥੇ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੈ ਫਿਰ।
0: ਹਾਂਜੀ ਬਿਲਕੁਲ ਬਿਲਕੁਲ, ਸਾਡੀ ਜੋ ਹੁਣ ਅਸੀਂ ਸਾਡੀ ਜਿਹੜੀ ਕਿਸਮਤ ਹੈ ਜੁੜੀ ਹੋਈ ਹੈ, ਚਾਹੇ ਆਸਟ੍ਰੇਲੀਆ 'ਚ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਕੈਨੇਡਾ ਹੋਵੇ, ਇਸ ਲਈ ਸਾਨੂੰ ਵੱਧ ਤੋਂ ਵੱਧ ਹਰ ਥਾਂ 'ਤੇ ਐਫਰਟ ਲੈਣਾ ਚਾਹੀਦਾ, ਅਤੇ ਕਿਉਂਕਿ ਆਪਣੇ 'ਚੋਂ ਬਹੁਤੇ ਲੋਕ ਨੇ ਜਿਹੜੇ ਆਪਾਂ ਪੰਜਾਬੀ ਬੋਲਣ ਵਾਲੇ ਪੰਜਾਬ ਨਾਲ ਜੁੜੇ ਹੋਏ ਹਾਂ, ਚਾਹੇ ਉਹ ਲਹਿੰਦਾ ਪੰਜਾਬ ਹੈ ਚਾਹੇ ਚੜ੍ਹਦਾ ਪੰਜਾਬ ਹੈ, ਅਤੇ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ ਉੱਥੇ ਸਭ ਤੋਂ ਵੱਧ ਬਰਬਾਦੀਆਂ ਆਉਣੀਆਂ ਜਿਹੜੇ 2 ਪੰਜਾਬ ਨੇ, ਅਤੇ ਇਸ ਲਈ ਉੱਥੇ ਜਿਹੜਾ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਉੱਥੇ ਜਿਹੜਾ ਪੰਜਾਬ ਦੇ ਵਿੱਚ ਦੋਨੇ ਪੰਜਾਬਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਬਿਜਲੀ ਬਣਦੀ ਹਾਲੇ ਵੀ ਉਹ ਕੋਲੇ ਤੋਂ ਬਣਦੀ ਹੈ, ਅਤੇ ਤੁਸੀਂ ਉਹਦਾ ਜਿਹੜੇ ਵੱਧ ਤੋਂ ਵੱਧ ਆਪਣੇ ਤੁਹਾਡਾ ਆਪਣਾ ਘਰ ਹੈ ਉੱਥੇ ਜਾਂ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਨੇ ਜਾਂ ਤੁਹਾਡੇ ਪਿੰਡ ਦਾ ਕੋਈ ਗੁਰਦੁਆਰਾ ਜਾਂ ਕੋਈ ਸਾਂਝੀ ਜਗ੍ਹਾ ਸਕੂਲ ਹੈ ਕਾਲਜ ਹੈ, ਤੁਸੀਂ ਉੱਥੇ ਜੇ ਉਹਨਾਂ 'ਤੇ ਸੋਲਰ ਪੈਨਲ ਤਾਂ ਲਗਾ ਕੇ ਦਿੰਦੇ ਹਾਂ, ਇੱਕ ਤਾਂ ਉਹਨਾਂ ਦਾ ਬਿੱਲ ਖਤਮ ਹੋ ਗਿਆ, ਉਹਨਾਂ ਦੀ ਤੁਸੀਂ ਮਾਲੀ ਮਦਦ ਕਰਤੀ ਅਗਲੇ 40 ਸਾਲ ਤੱਕ, ਅਤੇ ਦੂਸਰਾ ਤੁਸੀਂ ਧਰਤੀ ਦਾ ਵੀ ਭਲਾ ਕੀਤਾ, ਪੰਜਾਬ ਸਰਕਾਰ ਦਾ ਵੀ ਭਲਾ ਕਰਤਾ, ਕਿਉਂਕਿ ਪੰਜਾਬ ਸਰਕਾਰ ਨੂੰ ਹੁਣ ਓਨੀ ਬਿਜਲੀ ਨਹੀਂ ਬਣਾਉਣੀ ਪੈਣੀ, ਉਹਨਾਂ ਦੇ ਪਹਿਲਾਂ ਹੀ ਬੁਰੇ ਹਾਲ ਨੇ, ਕੱਟ ਲੱਗ ਰਹੇ ਨੇ ਉੱਥੇ। ਸੋ ਜਿਹੜੇ ਉਹ ਤੁਸੀਂ ਉਹਨਾਂ ਦਾ ਵੀ ਭਲਾ ਕਰਦੇ ਹੋ, ਅਤੇ ਬਾਈ ਜੀ, ਪੰਜਾਬ ਦੇ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਸੋਲਰ ਪੈਨਲ ਨੇ ਇੰਨੇ ਸਸਤੇ ਆ ਬਈ, ਤਕਰੀਬਨ ਤਕਰੀਬਨ 1 ਕਿਲੋਵਾਟ ਦਾ ਜਿਹੜਾ ਉਹ 37,000-37,000 ਪੈਦਾ ਹੁੰਦਾ, ਤੇ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਘਰ ਨੇ ਉਹਨਾਂ ਦੇ ਵਿੱਚ 3-4 ਕਿਲੋਵਾਟ ਦੇ ਕਰੀਬ ਲੱਗਦੇ ਆ, ਤੇ ਜਿੰਨੀ ਵੀ ਤੁਹਾਡੀ ਬਿੱਲ ਆ ਬਿਜਲੀ ਦਾ ਉਹਦੇ ਨਾਲ ਤੁਹਾਡਾ ਉਹ ਜਿਹੜਾ ਹੈਗਾ ਤਕਰੀਬਨ ਉਹ 3 ਸਾਲ ਦੇ ਵਿੱਚ ਪੂਰਾ ਹੋ ਜਾਂਦਾ, ਮਤਲਬ ਪਹਿਲਾਂ ਸਗੋਂ ਬਾਕੀ ਭਾਵੇਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੋਲਰ ਪੈਨਲ ਅਜਿਹੀ ਚੀਜ਼ ਹੈ ਜਿਹਦੀਆਂ ਕੀਮਤਾਂ ਘੱਟ ਗਈਆਂ। ਸੋ ਅੱਜ ਤੁਸੀਂ ਲਵਾਓਗੇ ਸਸਤਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਾਡੇ ਪਿੰਡ 2 ਗੁਰਦੁਆਰੇ ਨੇ, ਸੋ ਮੈਂ ਇੱਕ ਗੁਰਦੁਆਰੇ ਦੇ ਵਿੱਚ ਆਪਣੀ ਮਦਰ ਦੀ ਯਾਦ ਵਿੱਚ ਸੋਲਰ ਪੈਨਲ ਲਵਾਏ, ਤੇ ਉਹ 6 ਕਿਲੋਵਾਟ ਦਾ ਉਹਨਾਂ ਦਾ ਆਲਮੋਸਟ 6-7 ਵਾਟ ਦਾ ਕਰਜ਼ਾ ਖਤਮ ਹੋ ਗਿਆ, ਬਿੱਲ ਖਤਮ ਹੋ ਗਿਆ। ਤੇ ਜਿਹੜੇ ਮੇਰੇ ਪਿੱਛੇ 2 ਹਫ਼ਤੇ ਪਹਿਲਾਂ ਮੇਰੇ ਫਾਦਰ ਸੀ ਉਹਨਾਂ ਦੀ ਡੈਥ ਹੋ ਗਈ, ਤੇ ਹੁਣ ਮੈਂ ਦੂਜੇ ਗੁਰਦੁਆਰੇ 'ਚ ਉਹਨਾਂ ਦੀ ਯਾਦ ਦੇ ਵਿੱਚ ਲਵਾ ਦਿੱਤਾ, ਤੇ ਉਹ ਤਕਰੀਬਨ ਲੈ ਕੇ ਫਰਾ ਤਕਰੀਬਨ ਮੇਰੇ ਖਿਆਲ 2,28,000 ਰੁਪਇਆ ਲੱਗਦਾ, ਤੇ 6 ਕਿਲੋਵਾਟ ਦਾ ਜਿਹੜਾ। ਤੇ ਸੋ ਤੁਸੀਂ ਕਿਉਂਕਿ ਉਹ ਸਾਡੇ ਡਾਲਰਾਂ ਦੇ ਹਿਸਾਬ ਨਾਲ, ਆਸਟ੍ਰੇਲੀਅਨ ਡਾਲਰਾਂ ਦੇ ਹਿਸਾਬ ਨਾਲ ਕਨਵਰਟ ਕਰਕੇ ਬਹੁਤ ਥੋੜ੍ਹਾ ਹੁੰਦਾ, ਅਤੇ ਆਮ ਤੌਰ 'ਤੇ ਸਾਡੇ ਹਰੇਕ ਪਿੰਡ ਦੇ 2-4-5 ਪਰਿਵਾਰ ਹਰ ਥਾਈ ਹੁੰਦੇ ਨੇ, ਅਤੇ ਜੇ ਅਸੀਂ ਇਹਦੀਆਂ ਤੁਹਾਡੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਨੇ ਨਾ, ਉਹ ਤਾਂ ਸਾਂਝੀਆਂ ਨੇ, ਉਹ 'ਤੇ ਤੁਸੀਂ ਕਰਾਓਗੇ ਉਹਦਾ ਸਾਰਿਆਂ ਨੂੰ ਭਲਾ ਹੋਏਗਾ। ਅਤੇ ਜੇ ਤੁਸੀਂ ਉਹਨਾਂ ਥਾਂ ਦੇ ਉੱਤੇ ਸੋਲਰ ਐਨਰਜੀ ਲਗਾਓਗੇ, ਅਤੇ ਉਹ ਜਿਵੇਂ ਕਿਹਾ ਵੀ ਮਤਲਬ ਉਹਦੇ ਇੱਕ ਤੀਰ ਨਾਲ ਕਈ ਸ਼ਿਕਾਰ ਨੇ ਉਹਦੇ, ਤੁਸੀਂ ਉਸ ਥਾਂ ਦਾ ਬਿੱਲ ਕਢਾ ਦਿੱਤਾ, ਫਿਰ ਤੁਸੀਂ ਹਵਾ ਦੇ ਵਿੱਚ ਜਿਹੜਾ ਗੋਲਾ ਬਾਲ ਕੇ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਉਹ ਘਟਾਤੀ, ਫਿਰ ਤੁਸੀਂ ਧਰਤੀ ਦਾ ਭਲਾ ਹੋ ਗਿਆ, ਗਲੋਬਲ ਵਾਰਮਿੰਗ ਦਾ, ਫਿਰ ਤੁਸੀਂ ਪੰਜਾਬ ਸਰਕਾਰ ਦਾ ਭਲਾ ਕਰ ਦਿੱਤਾ। ਸੋ ਇਹਦੀਆਂ ਬਹੁਤ ਪਰਤਾਂ ਨੇ ਇਹਨੇ ਕਰਨ ਦੀਆਂ। ਸੋ ਬਾਈ ਜੀ, ਪੰਜਾਬ ਦੇ ਵਿੱਚ ਕਿਉਂਕਿ ਸਾਡੀ ਕੋਲੇ ਤੋਂ ਬਣਦੀ ਬਿਜਲੀ ਹਾਲੇ ਵੀ ਜ਼ਿਆਦਾ, ਅਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਹਰ ਰੋਜ਼ 30 ਰੇਲ ਗੱਡੀਆਂ ਕੋਲੇ ਦੀਆਂ ਜਾਲੀਆਂ ਜਾਂਦੀਆਂ ਹਰ ਰੋਜ਼ 24 ਘੰਟਿਆਂ 'ਚ।
1: ਅੱਛਾ ਜੀ,
0: ਦੇਖ ਲਓ, ਇੱਕ ਦਿਨ ਸੂਰਜ ਚੜ੍ਹਨ ਦਾ, ਦੂਜੇ ਦਿਨ ਸੂਰਜ ਚੜ੍ਹਨ ਤੱਕ 24 ਗੱਡੀਆਂ ਕੋਲੇ ਦੀਆਂ। ਹੁਣ ਉਹ ਕੋਲਾ ਕਿੱਥੋਂ ਆਉਂਦਾ, ਜਾਂ ਬੰਬੇ ਬੰਦਰਗਾਹ 'ਚੋਂ ਆਉਂਦਾ, ਜਾਂ ਉੱਧਰੋਂ ਬੰਗਾਲ ਅਤੇ ਬਿਹਾਰ 'ਚੋਂ ਆਉਂਦਾ, ਉਹਨੂੰ ਲਿਆਉਣ 'ਤੇ ਕਿੰਨਾ ਖਰਚਾ ਆਉਂਦਾ, ਜਿਹੜਾ ਉਹ ਵੀ ਉਹਦੇ ਨਾਲ ਵੀ ਜਿਹੜਾ ਉਹਦਾ ਖਰਚਾ ਤੁਹਾਡੀਆਂ। ਅਤੇ ਮਤਲਬ ਦੁਨੀਆਂ ਭਰ ਦੇ ਵਿੱਚ ਜਿੰਨੇ ਸਮੁੰਦਰੀ ਜਹਾਜ਼ ਨੇ, ਉਹਨਾਂ 'ਚੋਂ ਅੱਧੇ ਸਮੁੰਦਰੀ ਜਹਾਜ਼ ਸਿਰਫ ਕੋਲਾ, ਤੇਲ ਅਤੇ ਗੈਸ ਢੋਂਦੇ ਆ,
1: ਓਕੇ,
0: ਅੱਧੇ। ਤੇ ਜੇ ਆਪਾਂ ਕੱਲ ਨੂੰ ਸਾਰੇ ਥਾਂ ਤੇ ਆਪਣੇ ਆਪ ਨੂੰ ਬਿਜਲੀ ਨਾਲ ਕਨਵਰਟ ਕਰ ਦਈਏ, ਤੇ ਬਿਜਲੀ ਅਸੀਂ ਹਵਾ ਦੇ ਨਾਲ ਤੇ ਸੂਰਜ ਨਾਲ ਬਣਾਈਏ ਜਾਂ ਪਾਣੀ ਨਾਲ ਬਣਾਉਣੀ ਸ਼ੁਰੂ ਕਰ ਦਈਏ, ਤਾਂ ਸਮੁੰਦਰਾਂ ਦੇ ਵਿੱਚ ਜਿਹੜੇ ਜਹਾਜ਼ਾਂ ਦਾ ਟ੍ਰੈਫਿਕ ਆ ਉਹ ਅੱਧਾ ਘੱਟ ਜਾਏਗਾ।
1: ਸੋ ਇਹ ਸਰਕਾਰਾਂ ਉਸ ਲਿਹਾਜ਼ ਦੇ ਨਾਲ ਆਪਾਂ ਵੇਖਦੇ ਹਾਂ ਕਿ ਨਹੀਂ ਇਹਨੂੰ ਪ੍ਰਮੋਟ ਕਰਦੀਆਂ ਇਹਨਾਂ, ਜਦਕਿ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਕਿ ਕਾਫ਼ੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਸਬਸਿਡੀ ਦਿੱਤੀ ਜਾਂਦੀ ਹੈ, ਪਰ ਉੱਥੇ ਆਪਾਂ ਵੇਖੀਦਾ ਕਿ ਨੇਤੇ ਘੱਟ ਹੀ ਇਹਨਾਂ ਚੀਜ਼ਾਂ 'ਤੇ ਗੱਲਾਂ ਕਰਦੇ ਆ।
0: ਬਿਲਕੁਲ ਜੀ, ਉਹ ਕਰਪਸ਼ਨ ਦੀ ਕੋਈ ਹੱਦ ਹੈ, ਹੁਣ ਤਾਂ ਹੀ ਉੱਥੇ ਐਡਾ ਵੱਡਾ ਪ੍ਰੋਟੈਸਟ ਹੋ ਕੇ ਹਟਿਆ, ਉੱਥੇ ਤਾਂ ਮਤਲਬ ਮੰਦਰ ਮਸਜਿਦ ਦਾ ਝਗੜਾ ਪਰ ਸ਼ੁਰੂ ਕਰ ਦਿੰਦੇ ਆ ਬਸ ਉਹਨਾਂ ਨੇ, ਹੁਣ ਜਦੋਂ ਉਹਨਾਂ ਲੱਗੇ ਇਹ ਉਹਨਾਂ ਨੇ ਤਾਂ ਲੁੱਟ ਦਾ ਕੰਮ ਹੈ, ਉੱਪਰ ਤੋਂ ਲੈ ਕੇ ਥੱਲੇ ਤੱਕ ਹਰ ਲੀਡਰ ਇਹ ਸੋਚਦਾ ਵੀ ਅੱਜ ਮੈਂ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਕਿੰਨੇ ਕਰੋੜ ਲੈ ਕੇ ਜਾਣਾ। ਕੋਈ ਬੰਦਾ ਨਹੀਂ, ਇੱਕ ਬੰਦਾ ਨਹੀਂ ਮੈਂ ਜਾਣਦਾ ਜਿਹੜਾ ਬੰਦਾ ਕੋਈ ਲੀਡਰ ਦਫ਼ਤਰ ਜਾ ਕੇ ਕਵੇ ਅੱਛਾ ਜੀ ਲਿਆਓ ਫਾਈਲ ਦਿਖਾਓ ਆਪਾਂ ਕਿਹੜੀ 'ਤੇ ਕੰਮ ਕਰਨਾ, ਕਿਹੜਾ ਪ੍ਰੋਜੈਕਟ ਰੁਕਿਆ ਹੋਇਆ, ਕਿਹਦੀ ਮਨਜ਼ੂਰੀ ਦੇਣੀ ਆ, ਨਾਟ ਇੱਕ ਵੀ ਨਹੀਂ। ਇਹ ਤਾਂ ਮਤਲਬ ਰੱਬ ਦੇ ਆਸਰੇ ਚੱਲ ਰਿਹਾ ਮੁਲਕ ਜਿਹੜਾ, ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਉਹ ਬਾਕੀ, ਇਸੇ ਕਰਕੇ ਐਡਾ ਵੱਡਾ ਪ੍ਰੋਟੈਸਟ ਹੋਇਆ। 40% ਜਿਹੜੇ ਕਾਲਜ ਦੇ ਗ੍ਰੈਜੂਏਟਸ ਨੇ ਇੰਡੀਆ ਦੇ, ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, 40% ਅੱਧੇ ਦੇ ਕਰੀਬ ਹੋ ਗਏ ਨਾ।
1: ਬਾਕੀ ਵੀ ਜਿਹੜਿਆਂ ਨੂੰ ਮਿਲਦੀ ਵੀ ਆ ਉਹਨਾਂ ਨੂੰ ਉਹ ਥੋੜੀ ਆ ਕਿ ਉਹਨਾਂ ਦੇ ਪੜ੍ਹਾਈ ਦੇ ਮੁਤਾਬਿਕ ਕੋਈ ਵਾਜਬ ਨੌਕਰੀ ਮਿਲਦੀ ਆ, ਉਹ ਤੇ ਕੋਈ ਮਾੜਾ ਮੋਟਾ ਅੱਜ ਕੱਲ੍ਹ ਡਿਲੀਵਰੀ ਡਿਲੀਵਰੀ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਵਿੱਚ ਗਿਣ ਕੇ ਤੇ ਚਲੋ ਇੱਜ਼ਤ ਜੀ ਬਚਾਈ ਇਹਨਾਂ ਨੇ।
0: ਹਾਂ ਹਾਂ, ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਵੀ ਇਹੀ ਹਾਲ ਹੈ, ਇਹ ਇੰਨੇ ਬੜੇ ਡੇਂਜਰਸ ਤਰੀਕੇ ਦੇ ਨਾਲ ਹੈ। ਚਲੋ ਤੁਹਾਡੇ ਮੇਰੇ ਲਈ, ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਮੈਂ ਕੈਨੇਡਾ ਰਹਿੰਦਾ, ਸਾਡਾ ਰੋਟੀ ਪਾਣੀ ਚੱਲਦਾ, ਸਾਡਾ ਭਵਿੱਖ ਜਿਹੜਾ ਜਿਵੇਂ ਜਿੰਨਾ ਵੀ ਹੈ ਸੁਰੱਖਿਅਤ ਹੈ, ਪਰ ਜਿਹੜਾ ਬੰਦਾ ਇੰਡੀਆ ਦੇ ਵਿੱਚ ਹੈ, ਜਦੋਂ ਤੁਸੀਂ ਡਿਗਰੀ ਕਰਕੇ ਤੁਹਾਨੂੰ ਜੋਬ ਨਹੀਂ ਲੱਭ ਰਹੀ, ਫਿਰ ਤੁਸੀਂ ਕੀ ਕਰੋਗੇ? ਫਿਰ ਉਹੀ ਹਾਲ ਹੋਣਾ ਜੋ ਜੋ ਨੇਪਾਲ 'ਚ ਹੋਇਆ, ਜੋ ਸ਼੍ਰੀਲੰਕਾ 'ਚ ਹੋਇਆ, ਜੋ ਬੰਗਲਾਦੇਸ਼ 'ਚ ਹੋਇਆ, ਉਹਨਾਂ ਨੇ ਘਰ 'ਚ ਨਹੀਂ ਪੈਣਾ, ਘਰ ਬੈਠ ਕੇ ਭੁੱਖੇ ਥੋੜ੍ਹੋ ਮਰਨਗੇ। ਸੋ ਕੁਛ ਤਾਂ ਹੱਥ ਪੈਰ ਮਾਰਨਗੇ ਨਾ। ਸੋ ਜਿਹੜੀ ਸਾਡੀ ਇਹ ਕਲਾਈਮੇਟ ਚੇਂਜ ਦਾ ਮੁੱਦਾ ਉਹਦੇ ਮਾਮਲੇ ਦੇ ਉੱਤੇ ਉਹ ਤਾਂ ਉਹਨਾਂ ਦੇ ਸਿਰ ਤੇ ਜੂਨ ਤੱਕ ਨਹੀਂ ਫਰਕਦੀ। ਇਸ ਲਈ ਤੁਹਾਨੂੰ ਆਪਾਂ ਨੂੰ ਆਪਣੇ ਹੱਥਾਂ 'ਚ ਲੈਣ ਦੀ ਲੋੜ ਹੈ। ਅਤੇ ਜੇ ਅਸੀਂ ਜਿਵੇਂ ਦੱਸਿਆ ਪੰਜਾਬ 'ਚ 13,000 ਪਿੰਡ ਨੇ, 13,000 ਪਿੰਡਾਂ ਦੇ ਵਿੱਚ ਇੱਕ ਗੁਰੂ ਘਰ ਵੀ ਹੈ, ਤੁਸੀਂ ਉਹ ਵੇਖ ਲਓ ਕਿੰਨੇ ਹੋ ਗਏ, ਅਤੇ ਜੋ 6 ਕਿਲੋਵਾਟ ਦਾ ਵੀ ਹੈ ਤੁਸੀਂ ਆਪ ਕੋਲੋਂ ਇੱਕ ਨਿਊਕਲੀਅਰ ਪਲਾਂਟ ਦੇ ਬਰਾਬਰ ਦੀ ਬਿਜਲੀ ਲੱਗ ਰਹੀ ਉਹਨਾਂ ਨੂੰ। ਸੋ ਜੇ ਅਸੀਂ ਉਹਨਾਂ ਨੂੰ ਸੋਲਰ 'ਤੇ ਲਾ ਦਾਂਗੇ ਅਤੇ ਤੁਹਾਡੀ ਸੇਵਾ ਵੀ ਹੈ ਅਤੇ ਸਾਡੀ ਕੁਦਰਤ ਦਾ ਅਤੇ ਧਰਤੀ ਦਾ ਵੀ ਭਲਾ।
1: ਜੀ, ਸੋ ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਪਣੇ ਘਰ ਦੀ, ਆਪਣੀ ਧਰਤੀ ਦੀ, ਆਪਣੇ ਵਾਤਾਵਰਣ ਦੀ ਆਪਾਂ ਮਦਦ ਕਰ ਸਕਦੇ ਹਾਂ। ਸੋ ਇਹ ਜਿਹੜਾ ਸੋਲਰ ਆਪਾਂ ਲੋਨ ਹੈ, ਕੀ ਇੱਥੇ ਹੁਣ ਤੁਸੀਂ ਤਾਂ ਹੱਥੀਂ ਲਵਾਇਆ ਵਾ, ਉੱਥੇ ਕਾਫ਼ੀ ਆਸਾਨ ਆ, ਕਾਫ਼ੀ ਕੰਪਨੀਆਂ ਇਹ ਕੰਮ ਕਰ ਰਹੀਆਂ, ਜਾਂ ਕੀ ਪ੍ਰੋਸੈਸ ਕੀ ਇਹਦਾ?
0: ਹਾਂਜੀ ਬਿਲਕੁਲ, ਬੜੀਆਂ ਕੰਪਨੀਆਂ ਕੰਮ ਕਰਦੀਆਂ ਨੇ ਅਤੇ ਪਰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਠੱਗੀਬਾਜ਼ੀ ਹੁੰਦੀ ਆ, ਸੋ ਉੱਥੇ ਤੁਹਾਨੂੰ ਥੋੜ੍ਹਾ ਲੱਭਣਾ ਪੈਂਦਾ ਮਿਹਨਤ ਕਰਕੇ ਵੀ ਕਿਹੜੀ ਕੰਪਨੀ, ਕਿਉਂਕਿ ਜੇ ਤੁਸੀਂ ਜਿਹੜੇ ਸੋਲਰ ਪੈਨਲ ਨੇ ਉਹਨੂੰ ਦੇਖੋਗੇ ਤੁਹਾਨੂੰ ਤਾਂ ਕੋਈ ਪਤਾ ਨਹੀਂ ਲੱਗਣਾ ਵੀ ਇਹ ਮਾੜਾ ਆ ਕਿ ਚੰਗੀ ਕੁਆਲਿਟੀ ਦਾ, ਕਿਉਂਕਿ ਚਾਈਨਾ ਵਾਲੇ ਜਿੰਨਾ ਵੀ ਪੂਅਰ ਕੁਆਲਿਟੀ ਦਾ ਹੁੰਦਾ ਉਹ ਸਾਰਾ ਇੰਡੀਆ 'ਚ ਡੰਪ ਕਰ ਦਿੰਦੇ ਨੇ। ਸੋ ਤੁਸੀਂ ਉੱਥੇ ਜਿਹੜੀ ਰਿਪਿਊਟਡ ਕੰਪਨੀ ਜਿਹਨੂੰ ਪਤਾ, ਕਿਉਂਕਿ ਉਹ ਜਿਹੜਾ ਚੰਗਾ ਅਤੇ ਮਾੜਾ ਦੇਖਣ ਨੂੰ ਇੱਕੋ ਲੱਗਦੇ ਨੇ, ਕਈ ਵਾਰ ਇੱਕੋ ਕੰਪਨੀ ਦੇ ਹੁੰਦੇ ਨੇ, ਇੱਕ ਤਾਂ ਕੁਆਲਿਟੀ ਫੇਲ ਹੋਇਆ ਹੋਇਆ, ਇੱਕ ਪਾਸ ਹੋਇਆ ਹੋਇਆ, ਅਤੇ ਉਹ ਜਿਹੜਾ ਮਾੜਾ ਆ ਉਹ 5-7-10 ਸਾਲ ਬਾਅਦ ਜਾ ਕੇ ਖਰਾਬ ਹੋ ਜਾਏਗਾ, ਜਿਹੜਾ ਚੰਗਾ ਉਹ ਆਪਣਾ ਪੂਰਾ 35-40 ਸਾਲ ਚੱਲੇਗਾ। ਉਹ ਤੁਸੀਂ ਉੱਥੇ ਜਿਹੜੀ ਵੀ ਕੋਈ ਕੰਪਨੀ ਵੱਡੀ ਹੈ, ਕੋਈ ਜਿਹੜੀ ਜਿਹਨੂੰ ਤੁਸੀਂ ਪਤਾ ਹੈ ਕਿ ਚੰਗਾ ਕੰਮ ਕਰਦੇ ਨੇ, ਮੈਂ ਇੱਕੋ ਹੀ ਕੰਪਨੀ ਆ ਮੈਂ ਜਿਹਨਾਂ ਨਾਲ ਡੀਲ ਕਰਦਾ, ਉਹ ਪੂਰੇ ਪੰਜਾਬ 'ਚ ਲਾਉਂਦੇ ਨੇ ਅਤੇ ਉਹਨਾਂ ਦਾ ਕੰਮ ਕਾਰ ਬੜਾ ਵਧੀਆ, ਕਿਉਂਕਿ ਉਹ ਆਪ ਖੁਦ ਜਲਵਾਯੂ ਤਬਦੀਲੀ 'ਤੇ ਬੜਾ ਕੰਮ ਕਰਦੇ ਨੇ ਉਹਦੇ ਜਿਹੜੇ ਭਾਈ ਸਾਹਿਬ ਨੇ। ਅਤੇ ਇਸ ਲਈ ਤੁਹਾਨੂੰ ਉਹ ਜੇ ਕੋਈ ਹੈ ਮੈਂ ਮੈਨੂੰ ਕੰਟੈਕਟ ਕਰ ਸਕਦੇ ਫੇਸਬੁੱਕ 'ਤੇ, ਮੈਂ ਉਹਨੂੰ ਰੈਫਰੈਂਸ ਵੀ ਦੇ ਦਾਂਗਾ। ਅਤੇ ਮੇਰਾ ਪਿੰਡ ਜਲੰਧਰ ਲੱਗਿਆ ਸੀ, ਉੱਥੇ ਜਲੰਧਰ ਵਗੈਰਾ ਦੇ ਲਵਾ ਰਹੇ, ਹੋਰ ਵੀ ਕਈ ਪਿੰਡਾਂ ਦੇ ਵਿੱਚ, ਪਰ ਇਹ ਸਭ ਤੋਂ ਵੱਡਾ ਭਲਾ ਤੁਹਾਡਾ, ਕਿਉਂਕਿ ਹੋ ਸਕਦਾ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋਵੋ, ਤੁਸੀਂ ਇੱਕ ਰੈਂਟ 'ਤੇ ਰਹਿੰਦੇ ਹੋਵੇ, ਤੁਸੀਂ ਸੋਲਰ ਪੈਨਲ ਨਹੀਂ ਲਵਾ ਸਕਦੇ, ਜਾਂ ਤੁਹਾਡੇ ਘਰ ਦੀ ਜਿਹੜੀ ਛੱਤ ਦੀ ਦਿਸ਼ਾ ਇਹੋ ਆ ਵੀ ਉਹ ਉੱਤਰ ਵੱਲ ਨੂੰ ਹੈ ਤਾਂ ਉੱਥੇ ਨਹੀਂ ਲੱਗਦੇ, ਕਿਉਂਕਿ ਸੂਰਜ ਹਮੇਸ਼ਾ ਜਿਹੜਾ ਆਪਣੇ ਸੂਰਜ ਪੂਰਬ 'ਚ ਚੜ੍ਹਦਾ ਅਤੇ ਫਿਰ ਜਿਹੜਾ ਪੱਛਮ 'ਚ ਛੁਪਦਾ, ਪਰ ਉਹਦੀ ਜਿਹੜੀ ਟ੍ਰਜੈਕਟਰੀ ਹੁੰਦੀ ਹੈ ਉਹ ਸਾਊਥ ਵੱਲ ਰਹਿੰਦੀ ਹੈ, ਦੱਖਣ ਵੱਲ ਰਹਿੰਦੀ ਹੈ। ਅਤੇ ਤੁਸੀਂ ਕੌਂਡੋ 'ਚ ਰਹਿੰਦੇ ਹੋ ਜਾਂ ਤੁਸੀਂ ਆਪਣੇ ਘਰ ਨਹੀਂ ਬਣਾਇਆ ਆਪਣਾ ਜਾਂ ਘਰ ਦਾ ਕੋਈ ਹੋਰ ਚੱਕਰ ਹੈ, ਸੋ ਪਰ ਇਹ ਜਿਹੜਾ ਛੋਟਾ ਤੁਸੀਂ ਡਾਲਰਾਂ ਦਾ ਜਮ੍ਹਾਂ ਤਕਸੀਮ ਕਰ ਲਓ ਵੀ, ਕਿਉਂਕਿ ਡਾਲਰ 'ਤੇ ਅੱਜ ਕੱਲ੍ਹ ਮੈਨੂੰ ਪਤਾ ਨਹੀਂ ਆਸਟ੍ਰੇਲੀਅਨ ਡਾਲਰ 'ਤੇ ਕਿੰਨੇ ਰੁਪਏ ਮਿਲਦੇ ਨੇ, ਅਤੇ ਉਹ ਜਿਹੜਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਉਹਨਾਂ ਨੂੰ ਦੋ ਚਾਰ ਨੂੰ ਰਲ ਕੇ ਆਪਣੇ ਪਿੰਡ ਦੇ ਪੰਚਾਇਤ ਘਰ, ਆਪਣੇ ਸਕੂਲ, ਆਪਣੇ ਗੁਰੂ ਘਰ ਦੇ ਉੱਤੇ ਲਾਉਣਾ ਕੋਈ ਵੱਡੀ ਗੱਲ ਨਹੀਂ, ਅਤੇ ਨਾਲੇ ਇਹਨਾਂ ਦਾ ਕੋਈ ਇਹਨਾਂ 'ਚ ਕੋਈ ਕਿਹੜੀ ਗਰਾਰੀਆਂ ਜਾਂ ਗੇਅਰ ਨੇ ਜਿਹੜੇ ਖਰਾਬ ਹੋਣੇ, ਇੱਕ ਵਾਰ ਲੱਗ ਗਏ ਉਹਨਾਂ ਦਾ ਕੋਈ ਮੂਵਿੰਗ ਪਾਰਟ ਨਹੀਂ ਹੈ, ਬਸ ਉਹਨਾਂ ਨੂੰ ਸਿਰਫ ਇਹ ਹੈ ਵੀ ਜਦੋਂ ਵੀ ਆਪਣੇ ਹਾੜੀ ਸੌਣੀ ਹੁੰਦੀ, ਜਦੋਂ ਆਪਣੀ ਮਿੱਟੀ ਘੱਟਾ ਬਹੁਤ ਉੱਡਦਾ ਉਹਨੂੰ ਸਿਰਫ ਤੁਸੀਂ ਸਾਫ਼ ਕਰਨਾ ਹੁੰਦਾ, ਜਦੋਂ ਮੀਂਹ ਪੈ ਜਾਵੇ ਉਹ ਮੀਂਹ ਨਾਲ ਸਾਫ਼ ਹੋ ਜਾਂਦੇ ਆ, ਤਾਂ ਕਿ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਨਾ ਘਟੇ। ਅਤੇ ਪਰ ਉੱਥੇ ਧੜਾ ਧੜ ਲੱਗ ਵੀ ਰਹੇ ਨੇ, ਪਰ ਹਾਲੇ ਅਸੀਂ ਬਹੁਤ ਪਿੱਛੇ ਹਾਂ, ਪੰਜਾਬ ਸੋਲਰ ਲਗਾਉਣ ਦੇ ਵਿੱਚ ਗੁਜਰਾਤ ਅਤੇ ਕਰਨਾਟਕ ਵਗੈਰਾ ਤੋਂ ਬਹੁਤ ਪਿੱਛੇ ਆ, ਕੇਰਲਾ ਤੋਂ ਬਹੁਤ ਪਿੱਛੇ ਆ।
1: ਜੀ, ਸੋ ਇੱਥੇ ਜਿਹੜੇ ਪੰਜਾਬ ਤੋਂ ਸੁਣ ਰਹੇ ਨੇ ਜਾਂ ਜਿਹੜੀ ਵੀ ਸਟੇਟ ਤੋਂ ਤੁਸੀਂ ਸੁਣ ਰਹੇ ਹੋ, ਉੱਥੇ ਤੁਸੀਂ ਆਪਣੇ ਘਰੀ ਵੀ ਲਵਾ ਕੇ ਦੇ ਸਕਦੇ ਹੋ, ਤੁਸੀਂ ਆਪਣੇ ਮੋਟਰ 'ਤੇ ਲਵਾ ਕੇ ਦੇ ਸਕਦੇ ਹੋ। ਸੋ ਕੁਛ ਨਾ ਕੁਛ ਫਾਇਦਾ ਜਿੱਦੇ ਜਿਹੜੇ ਜਿਹੜੇ ਫਾਇਦੇ ਆਪਾਂ ਇੱਥੇ ਗਿਣਦੇ ਕਰਦੇ ਹਾਂ, ਇੱਥੇ ਸਾਨੂੰ ਭੇਜਦੀ ਆ ਸੋਲਰ ਦਾ, ਸੋ ਉੱਥੇ ਵੀ ਤੁਸੀਂ ਉਹੀ ਚੀਜ਼ਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਬਾਈ ਧਿਆਨ ਦੇ ਵਿੱਚ ਰੱਖਣ ਵਾਲੀਆਂ ਜਿਹੜੀਆਂ ਇੱਥੇ ਬੈਠਿਆਂ NRI ਕਰ ਸਕਦੇ ਨੇ?
0: ਹਾਂਜੀ, ਇੱਕ ਦੂਸਰਾ ਤੁਸੀਂ ਆਪਣੇ ਜਿਹੜੀ ਵੀ ਤੁਹਾਡੇ ਪਿੰਡ ਦੇ ਸ਼ਹਿਰ ਦੇ ਵਿੱਚ ਸਾਂਝੀ ਥਾਂ ਆ, ਉੱਥੇ ਜਿਹੜਾ ਤੁਹਾਡੇ ਕੋਈ ਰਿਸ਼ਤੇਦਾਰ ਰਹਿੰਦਾ ਉਹਨਾਂ ਨੂੰ ਉੱਥੋਂ ਪੈਸੇ ਦੇ ਕੇ ਤੁਸੀਂ ਉੱਥੇ ਵੱਧ ਤੋਂ ਵੱਧ ਰੁੱਖ ਲਗਵਾ, ਅਤੇ ਤਾਂ ਕਿ ਜਿਹੜੇ ਰੁੱਖ ਨੇ ਇਹ ਕੁਦਰਤ ਨੇ, ਇੱਕ ਜਿਹੜੀਆਂ ਸਾਡੀਆਂ ਕਾਰਾਂ ਨੇ, ਸਾਡੇ ਸਕੂਟਰ ਅਤੇ ਫੈਕਟਰੀਆਂ, ਹਰ ਚੋਂ ਜਿੱਥੋਂ ਵੀ ਧੂੰਆਂ ਨਿਕਲਦਾ ਉਹ ਕਾਰਬਨ ਡਾਈਆਕਸਾਈਡ ਅਸੀਂ ਹਵਾ 'ਚ ਪਾਉਂਦੇ ਹਾਂ, ਪਰ ਹਵਾ 'ਚੋਂ ਕੱਢਣ ਦਾ ਕੁਦਰਤ ਨੇ ਇੱਕੋ ਹੀ ਮਸ਼ੀਨ ਬਣਾਈ ਆ, ਉਹ ਰੁੱਖ ਨੇ ਨਾ। ਅਤੇ ਜੇ ਜਿੰਨੇ ਰੁੱਖ ਹੋਣਗੇ ਉਹ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪਾ ਰਹੇ ਹਾਂ ਉਹ 'ਚੋਂ ਕੋਈ ਥੋੜ੍ਹਾ ਬਹੁਤਾ 1%, 2% ਤੱਕ ਉਹਨੂੰ ਉਹ ਆਪਣਾ ਸੋਖ ਸਕਦੇ ਆ। ਸੋ ਤੁਸੀਂ ਵੱਧ ਤੋਂ ਵੱਧ ਰੁੱਖ ਲਗਵਾਓ, ਅਤੇ ਰੁੱਖ ਉਹ ਲਾਓ ਜਿਹੜੇ ਜੱਦੀ ਨੇ, ਜਿਹੜੇ ਸਾਡੇ ਜਿਹੜੀਆਂ ਪਾਮ ਟ੍ਰੀ ਲਾਉਣ ਲੱਗ ਪਏ ਲੋਕ, ਪੰਜਾਬ ਦਾ ਰੁੱਖ ਨਹੀਂ ਹੈ ਪਾਮ, ਅਤੇ ਤੁਸੀਂ ਸਜਾਵਟੀ ਜਾਂ ਫੁੱਲਾਂ 'ਤੇ ਜ਼ਿਆਦਾ ਧਿਆਨ ਨਾ ਦਿਓ, ਜਿਹੜੇ ਸਾਡੇ ਜੱਦੀ ਰੁੱਖ ਨੇ ਉਹ ਫੁੱਲਾਂ ਵਾਲੇ ਰੁੱਖ ਵੀ ਹੈਗੇ ਨੇ, ਅਤੇ ਤੁਸੀਂ ਉਹ ਲਗਾਓ, ਕਿਉਂਕਿ ਜਿਹੜਾ ਸਾਡਾ ਚੁਗਿਰਦਾ ਹੈ ਉਹਨੂੰ ਪਤਾ ਉਸ ਰੁੱਖ ਦਾ ਮੈਂ ਫਾਇਦਾ ਕਿਵੇਂ ਉਠਾਉਣਾ, ਕਿਹੜਾ ਪੰਛੀ ਕਿਹੜੇ ਰੁੱਖ 'ਤੇ ਆਲਣਾ ਪਾਉਂਦਾ। ਹਰ ਪੰਛੀ ਹਰ ਰੁੱਖ 'ਤੇ ਆਲਣਾ ਨਹੀਂ ਪਾਉਂਦਾ, ਹਰ ਪੰਛੀ ਹਰ ਰੁੱਖ ਤੇ ਬੈਠਦਾ ਵੀ ਨਹੀਂ ਹੈ, ਮਤਲਬ ਜਿੱਥੇ ਉਹਨੂੰ ਖਾਣ ਨੂੰ ਮਿਲਦਾ ਹੈ, ਉਹਨੂੰ ਫਲ ਲੱਗਦਾ, ਪੰਛੀ ਉੱਥੇ ਜਾਂਦੇ ਨੇ। ਸੋ ਤੁਸੀਂ ਰੁੱਖ ਲਗਵਾਓ, ਬਰਸਾਤਾਂ ਆ ਰਹੀਆਂ ਨੇ, ਤੁਸੀਂ ਪ੍ਰਣ ਕਰੋ ਕਿ ਤੁਸੀਂ ਆਪਣੇ ਪਿੰਡ ਤੁਹਾਡੇ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਨਾਂ ਤੇ ਹਰ ਸਾਲ ਇੱਕ ਜਾਂ ਦੋ ਜਾਂ ਤਿੰਨ ਰੁੱਖ ਲਗਾਉਣੇ, ਤੇ ਉਹਦੇ ਨਾਲ ਅਸਰ ਪਏਗਾ ਹੌਲੀ ਹੌਲੀ। ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਬਹੁਤ ਮਾੜੇ ਹਾਲ ਸੀ, ਖਾਸ ਕਰਕੇ ਦੁਆਬੇ ਦੇ ਵਿੱਚ ਤੈਨੂੰ ਰੁੱਖ ਦਿਖਦਾ ਨਹੀਂ ਸੀ ਸੜਕਾਂ ਤੇ, ਖਾਸ ਕਰਕੇ ਦਿਖਦਾ ਨਹੀਂ ਸੀ। ਐਨ ਅਸੀਂ ਜਿਹੜੇ ਆਪਣੇ ਡੇਰੇ ਸੀ, ਖੂਹ ਜਿਹਨੂੰ ਕਹਿੰਦੇ ਆ, ਅਸੀਂ ਐਨ ਸਾਫ਼ ਕਰ ਦਿੱਤੇ ਸੀ ਕੱਟ ਕੇ। ਹੁਣ ਉੱਥੇ ਮਤਲਬ ਮੇਰਾ ਪਿੰਡ ਹੈ, ਮੇਰੇ ਪਿੰਡ ਦੇ ਆਲੇ ਦੁਆਲੇ ਸਾਰੇ ਰੁੱਖ ਕੱਟੇ ਗਏ ਸੀ, ਪਰ ਹੁਣ ਉੱਥੇ ਜਿਹੜੇ ਪਿਛਲੇ 5-7 ਸਾਲਾਂ ਤੋਂ ਪਿੰਡਾਂ ਦੇ ਲੋਕ ਨੇ, ਕੋਈ ਇੱਕ ਜਾਂ ਦੋ ਬੰਦੇ ਹੁੰਦੇ ਆ, ਉਹ ਲਗਾ ਰਹੇ ਨੇ। ਤੁਸੀਂ ਜਾਓ ਤੇ ਹੁਣ ਤੁਹਾਨੂੰ ਉੱਥੇ ਰੁੱਖ ਦੁਬਾਰਾ ਲਿਖਣ ਲੱਗ ਗਏ ਜਲੰਧਰ ਦੇ ਆਸ ਪਾਸ
1: ਜੀ। ਸੋ ਹੁਣ ਪਹਿਲਾਂ ਦੇ ਨਾਲੋਂ ਥੋੜ੍ਹਾ ਥੋੜ੍ਹਾ ਜਿਹਾ ਜਿਹੜਾ ਉਹ ਕੋਈ ਵੀ ਐਫਰਟ ਆਪਾਂ ਜਦੋਂ ਕਰਦੇ ਹਾਂ ਤਾਂ ਥੋੜ੍ਹਾ ਥੋੜ੍ਹਾ ਸਮਾਂ ਲੱਗਦਾ ਉਹਨੂੰ, ਪਰ ਉਸ ਚੀਜ਼ ਦੇ ਨਾਲ ਕਾਫ਼ੀ ਫਾਇਦਾ ਹੋ ਰਿਹਾ। ਇੱਧਰ ਇੰਡੀਆ ਤੋਂ ਇੱਕ ਮੈਸੇਜ ਇੰਡੀਆ ਤੋਂ ਸੁਣਦੇ ਹੁੰਦੇ ਮੋਹਨ ਜੀ ਸਾਨੂੰ, ਕਹਿੰਦੇ ਕਿ ਇਨਵਰਟਰ 'ਤੇ ਕਿੰਨਾ ਸੋਲਰ ਲਾ ਸਕਦੇ ਹਾਂ?
0: ਉਹਨਾਂ ਨੇ 100% ਕਰਤਾ ਜੀ ਹੁਣ, ਜਿੰਨੇ ਤੁਹਾਡੇ ਘਰ ਦਾ ਕਨੈਕਸ਼ਨ ਹੈ। ਪਹਿਲਾਂ 80% ਕਹਿੰਦੇ ਹੁੰਦੇ ਸੀਗੇ, ਹਮੇਸ਼ਾ ਉਹਨੇ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਵੀ ਜੇ ਤੁਹਾਡੇ ਘਰ ਜਿੰਨੇ ਯੂਨਿਟ ਦਾ ਉਹਨਾਂ ਨੇ ਕਨੈਕਸ਼ਨ ਦਿੱਤਾ ਹੋਇਆ, ਉਹ ਕਿਲੋ ਵਾਟ 'ਚ ਗਿਣਦੇ ਆ ਵੀ 2 ਕਿਲੋ ਵਾਟ ਆ, 3 ਕਿਲੋ ਵਾਟ ਆ, ਤੇ ਉਨੇ ਦੇ ਤੁਸੀਂ ਲਗਾ ਸਕਦੇ ਹੋ। ਤੇ ਹੁਣ ਬੈਟਰੀਆਂ ਵੀ ਆ ਰਹੀਆਂ ਨੇ, ਆਪਾਂ ਆਉਣ ਵਾਲੇ ਦਿਨਾਂ 'ਚ ਬੈਟਰੀਆਂ ਦੀ ਵੀ ਗੱਲ ਕਰਾਂਗੇ ਵੀ ਤੁਸੀਂ ਬੈਟਰੀ ਵੀ ਤੁਸੀਂ ਉਦੋਂ ਵੱਡਾ ਵੀ ਲਗਾ ਸਕਦੇ ਹੋ ਤਾਂ ਕਿ ਜਿਹੜੀ ਵੱਧ ਹੈ ਉਹ ਤੁਸੀਂ ਬੈਟਰੀ 'ਚ ਸਟੋਰ ਕਰ ਲਓ, ਜਦੋਂ ਬਿਜਲੀ ਚੱਲ ਜਾਵੇ ਉਦੋਂ ਕਰ ਲਏ, ਪਰ ਉਹ ਅਲੱਗ ਹੈ। ਤੇ ਜਿਹੜੀ ਤੁਹਾਡੀ ਬਿਜਲੀ ਦੀਆਂ ਤਾਰਾਂ ਨੇ ਉਹ ਹੀ ਤੁਹਾਡੀ ਬੈਟਰੀ ਨੇ, ਤੁਸੀਂ ਉਹਨੂੰ ਦਿਓ ਤੇ ਮੁੜ ਕੇ ਤੁਹਾਨੂੰ ਤੁਸੀਂ ਵਰਤੋ ਤੇ ਤੁਹਾਡਾ ਬਿੱਲ 0 ਹੋ ਜਾਏਗਾ। ਤੇ ਜੇ ਤੁਸੀਂ ਨਹੀਂ ਵੀ ਕਰ, ਤੁਹਾਡੇ ਆਂਢੀ ਗੁਆਂਢੀ ਵਰਤਣਗੇ, ਪਰ ਤੁਹਾਨੂੰ ਉਹਦਾ ਕ੍ਰੈਡਿਟ ਮਿਲਦਾ ਰਹੇਗਾ। ਸੋ ਇਹ ਜੇ ਮੈਂ ਕਹਾਂ ਵੀ ਆਮ ਤੌਰ ਤੇ ਕੀ ਹੁੰਦਾ, ਜਿਹੜੇ ਐਨ ਆਰ ਆਈ ਨੇ ਜਦੋਂ ਪੰਜਾਬ ਜਾਂਦੇ ਆ ਉਹ ਅਖੰਡ ਪਾਠ ਦਾ ਭੋਗ ਕਰਾਉਂਦੇ ਆ, ਗੀਤਾ ਦਾ ਪਾਠ ਕਰਾਉਂਦੇ ਆ, ਉਹ ਜਾਂ ਉਹ ਕਿਸੇ ਤੀਰਥ ਯਾਤਰਾ ਤੇ ਜਾਂਦੇ ਆ, ਅੱਜ ਦੀ ਤਾਰੀਖ ਦੇ ਵਿੱਚ ਸਾਡੀ ਤੀਰਥ ਯਾਤਰਾ ਵੀ ਇਹੀ ਹੈ, ਸਾਡੇ ਅਖੰਡ ਪਾਠ ਦੇ ਭੋਗ ਵੀ ਇਹੀ ਨੇ, ਸਾਡੇ ਗੀਤਾ ਦੇ ਪਾਠ ਵੀ ਇਹੀ ਨੇ। ਕਿਉਂਕਿ ਜੇ ਸਾਡੀ ਧਰਤੀ ਨਾ ਬਚੀ, ਜੇ ਸਾਡਾ ਪੰਜਾਬ ਨਾ ਬਚਿਆ, ਤੇ ਜਿਹੜੇ ਸਾਡੇ ਸਾਡੇ ਜਿਹੜੇ ਧਰਮ ਨੇ ਉਹਨਾਂ ਦਾ ਕੀ ਮਤਲਬ ਰਹਿ ਜਾਏਗਾ ਜੇ ਬੰਦਾ ਹੀ ਨਾ ਰਿਹਾ।
1: ਸੋ ਇਹੀ ਸਮੱਸਿਆ ਹੁਣ ਜਿੱਦਾਂ ਉੱਥੇ ਫ੍ਰੀ ਦੇ ਵਿੱਚ ਬਿਜਲੀ ਦਿੱਤੀ ਜਾਂਦੀ ਹੈ, ਬਿੱਲ ਮਾਫ਼ ਕੀਤੇ ਜਾਂਦੇ ਆ, ਸੋ ਉਸ ਸਭ ਕੁਛ ਦਾ ਜਿਹੜਾ ਖਰਚਾ ਸਰਕਾਰ ਦੇ ਸਿਰ ਪੈ ਰਿਹਾ, ਆਈ ਥਿੰਕ ਉਨੇ ਕੁ ਖਰਚੇ ਦੇ ਵਿੱਚ ਆਰਾਮ ਦੇ ਨਾਲ ਜੇ ਉਸ ਬੰਦੇ ਨੂੰ ਸੋਲਰ ਲਵਾ ਦਿੱਤਾ ਜਾਵੇ ਜਾਂ ਇਸ ਪਾਸੇ ਨੂੰ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲੇ ਸਰਕਾਰਾਂ ਦੇ ਖਰਚੇ ਬਚ ਜਾਣ।
0: ਬਿਲਕੁਲ ਹਾਂ, ਸਰਕਾਰ ਉਹਨੂੰ ਬਜਾਏ ਫ੍ਰੀ ਕਰਨ ਦੇ ਉਹਨੇ ਤਾਂ ਉਹਨੂੰ ਸੋਲਰ ਪੈਨਲ ਲਾ ਦੇਣਾ,
1: ਉਹ ਲਵਾ ਦੇਣਾ, ਉਹਨੂੰ ਸਬਸਿਡਾਈਜ਼ ਕਰ ਦੇਣਾ
0: ਸਰਕਾਰ। ਹਾਂ, ਇਹਦਾ ਜਿਹੜੀ ਪੰਜਾਬ 'ਚ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਉਹਨਾਂ ਨੇ ਫ੍ਰੀ ਦੇ ਯੂਨਿਟ ਦਿੱਤੇ, ਇਹਦਾ ਨੁਕਸਾਨ ਬਹੁਤ ਹੋਇਆ। ਬਿਜਲੀ ਬੋਰਡ ਸਾਡਾ ਬੈਂਕਰਪਟ ਹੈ, ਬਿਜਲੀ ਬੋਰਡ ਨੇ ਹੀ ਤਾਂ ਜਿਹੜੀਆਂ ਨਵੇਂ ਸੋਰਸਿਸ ਲਾਉਣੇ ਹੁੰਦੇ ਆ, ਛੋਟੇ ਡੈਮ ਬਣਾਉਣੇ ਹੁੰਦੇ ਆ, ਨਵੀਆਂ ਚੀਜ਼ਾਂ ਲੱਭਣੀਆਂ, ਉਹਨਾਂ ਕੋਲ ਪੈਸਾ ਕੋਈ ਨਹੀਂ, ਉਹ ਤਾਂ ਤਨਖਾਹਾਂ ਦੇ ਰਹੇ ਮਸ਼ੀਨ ਦੇ ਨਾਲ, ਕਿਉਂਕਿ ਉਹਨਾਂ ਕੋਲ ਪੈਸਾ ਕਿੱਥੋਂ ਆਉਣਾ? ਤੁਸੀਂ 300 ਯੂਨਿਟ ਤੱਕ ਫ੍ਰੀ ਕਰਤੇ, ਜਿਸ ਘਰ 'ਚ ਕੋਈ ਘਰ ਵੱਡਾ ਵੀ ਸੀ ਲੋਕਾਂ ਨੂੰ 2 ਮੀਟਰ ਲਗਾਇਆ, ਜੇ ਉਹਨੇ 600 ਖਪਤ ਸੀ ਉਹਨੇ ਉਹਦੇ 2 ਮੀਟਰ ਲਗਵਾ ਦਿੱਤੇ। ਉਹ ਇੱਕ ਵੱਖਰਾ ਵਿਸ਼ਾ, ਪਰ ਇਹਦਾ ਨੁਕਸਾਨ ਬਹੁਤ ਹੋਇਆ, ਕਿਉਂਕਿ ਗੁਜਰਾਤ ਦੇ ਵਿੱਚ ਤੇ ਰਾਜਸਥਾਨ ਤੇ ਕਰਨਾਟਕਾ 'ਚ ਬਿਜਲੀ ਮੁਫ਼ਤ ਨਹੀਂ ਹੈ, ਇਸ ਲਈ ਉੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਵੱਡੀ ਪੱਧਰ 'ਤੇ, ਬਹੁਤ ਵੱਡੀ ਪੱਧਰ 'ਤੇ ਹਰ ਰੋਜ਼ ਇੰਡੀਆ ਦੇ ਵਿੱਚ 10 ਵਾਰ ਦੇ ਕਰੀਬ ਘਰਾਂ ਦੇ ਉੱਤੇ ਫੁੱਲ ਪੈਣ ਲੱਗਦੇ।
1: ਕਿਉਂਕਿ ਇਹਦਾ ਵੱਖਰਾ ਇੱਕ ਫਾਇਦਾ ਨੁਕਸਾਨ ਇਹ ਵੀ ਆ ਨਾ ਜੀ, ਆਪਾਂ ਜਦੋਂ ਹੁਣ ਲੋਕਾਂ ਨੂੰ ਪਤਾ ਵੀ ਸਾਡਾ ਤਾਂ ਬਿੱਲ ਵੈਸੇ ਨਹੀਂ ਆ ਰਿਹਾ, ਅਤੇ ਕੋਈ ਇਸ ਪਾਸੇ ਨੂੰ ਸੋਚੂਗਾ ਹੀ ਨਹੀਂ, ਕੋਈ ਇਸ ਪਾਸੇ ਨੂੰ ਜਾਊਗਾ ਹੀ ਨਹੀਂ, ਜਦੋਂ ਬੰਦੇ ਨੂੰ ਪਤਾ ਵੀ ਮੈਨੂੰ ਮੇਰਾ ਖਰਚਾ ਹੋ ਰਿਹਾ ਅਤੇ ਫਿਰ ਉਹ ਸੋਲਰ ਵਾਲੇ ਸੋਚਦਾ ਹੁਣ ਮੇਰਾ ਕੋਈ ਖਰਚਾ ਹੀ ਨਹੀਂ ਹੈ, ਮੈਂ ਕਿਉਂ ਸੋਚਾਂ? ਸੋ ਇੱਕ ਤਰ੍ਹਾਂ ਦਾ ਨੈਗੇਟਿਵ ਅਸਰ ਹੈ।
0: ਬਿਲਕੁਲ ਜੀ, ਹਾਂ ਨੈਗੇਟਿਵ ਅਸਰ ਹੈ, ਬਹੁਤ ਜ਼ਿਆਦਾ ਵੱਡਾ। ਪੰਜਾਬ ਦੀ ਬਰਬਾਦੀ 'ਚ 2 ਪੋਲਿਸੀਆਂ ਨੇ ਜਦੋਂ ਵੀ ਇਹਦਾ ਦੇਖਾ ਜੋਖਾ ਹੋਇਆ, ਇੱਕ ਜਦੋਂ ਕਿਸਾਨਾਂ ਨੂੰ ਪਾਣੀ ਫ੍ਰੀ ਕੀਤਾ ਗਿਆ, ਉਹਦੇ ਨਾਲ ਇੱਕ ਤਾਂ ਸਾਡੀ ਬਿਜਲੀ ਦੇ ਲੋਕਾਂ ਦੇ ਟਿਊਬਵੈੱਲ ਚੱਲ ਰਹੇ ਨੇ, ਪਾਣੀ ਲੋੜ ਹੀ ਨਹੀਂ, ਪਾਣੀ ਟੁੱਟ ਕੇ ਸੜਕਾਂ ਦੇ ਕਿਨਾਰੇ ਪਈ ਜਾਂਦਾ, ਫਿਰ ਤੁਹਾਡੀ ਉਹ ਵੇਸਟ ਹੁੰਦੀ। ਦੂਜਾ, ਸਾਡਾ ਧਰਤੀ ਦੇ ਥੱਲੋਂ ਪਾਣੀ ਖਤਮ ਹੋ ਗਿਆ, ਕਿਉਂਕਿ ਅਸੀਂ ਇੰਨਾ ਪਾਣੀ ਕੱਢਣਾ, ਫ੍ਰੀ ਦੀ ਬਿਜਲੀ ਹੈ ਜੀ, ਜਿੰਨਾ ਮਰਜ਼ੀ ਲਗਾ ਲਓ। ਝੋਨਾ ਜਿਹੜਾ ਕਿ ਪੰਜਾਬ ਦੀ ਫਸਲ ਨਹੀਂ ਹੈ, ਪੰਜਾਬ ਦੀ ਫਸਲ ਨਹੀਂ ਹੈ ਝੋਨਾ, ਅਸੀਂ ਉਹਨੂੰ ਫਿਰ ਫੇਰ ਆਪਣੀ ਪੋਲਿਸੀ ਦੇ ਸਹਾਰੇ 'ਤੇ ਲਗਾ ਦਿੱਤਾ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਇਹ ਝੋਨੇ ਕਣਕ ਮੱਕੀ ਦਾ ਜਿਹੜਾ ਸਾਈਕਲ ਹੈ ਤੋੜਨਾ ਪੈਣਾ। ਜਿੰਨੀ ਮੱਕੀ ਦੇ ਵਿੱਚੋਂ ਆਮਦਨ ਹੁੰਦੀ ਹੈ ਜਲੰਧਰ ਏਕੜ ਦੇ, ਜਲੰਧਰ ਦੇ ਆਸ ਪਾਸ 'ਤੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦਾ ਜੀ ਸਾਨੂੰ ਐਵਰੇਜ ਮੱਕੀ ਦੀ ਇੱਕ ਫਸਲ ਦੀ ਸਾਨੂੰ 45,000 ਰੁਪਏ ਏਕੜ ਦੇ ਵਿੱਚ ਖਰਚੇ ਕੱਢ ਕੇ ਹੁੰਦੀ ਆ, ਤੇ ਮੱਕੀ ਨੂੰ ਪਾਣੀ ਲਾਉਣਾ ਪੈਂਦਾ 25 ਤੋਂ ਲੈ ਕੇ 30 ਵਾਰੀ। ਤੇ ਜੇ ਤੁਸੀਂ ਮੂੰਗਫਲੀ ਬੀਜਦੇ ਹੋ ਤਾਂ ਮੂੰਗਫਲੀ ਜਿਹੜੀ ਆ, ਮੂੰਗਫਲੀ ਦੀ ਆਮਦਨ ਹੁੰਦੀ ਹੈ ਉਸੇ ਖੇਤ ਦੇ ਵਿੱਚੋਂ 1,02,000, 2.5 ਗੁਣਾ ਜ਼ਿਆਦਾ। ਤੇ ਮੂੰਗਫਲੀ ਨੂੰ ਪਾਣੀ ਲਾਉਣਾ ਪੈਂਦਾ ਸਿਰਫ 2 ਜਾਂ 3 ਵਾਰੀ, 90% ਘੱਟ ਪਾਣੀ ਲੱਗਦਾ ਮੂੰਗਫਲੀ ਨੂੰ। ਦਵਾਈਆਂ ਨੀ, ਖਾਦ ਵੀ ਬਹੁਤ ਘੱਟ ਹੈ, ਖਾਦ ਇੱਕ ਅੱਧੀ ਵਾਰੀ ਵੀ ਨੀ ਪਾਉਂਦੇ, ਦਵਾਈਆਂ ਬਿਲਕੁਲ ਨੀ ਪਾਉਂਦੇ। ਸੋ ਇਹ ਜਿਹੜੀ ਸਾਡੀ ਮਤਲਬ ਜਦੋਂ ਇਹਨਾਂ ਨੇ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਤੇ ਮੁੜ ਕੇ ਜਿਹੜੀ ਇਹਨਾਂ ਨੇ ਸਾਰਿਆਂ ਨੂੰ ਕੀਤੀ, ਇਹ ਦੋ ਪਾਲਸੀ ਨੇ ਪੰਜਾਬ ਨੂੰ ਪੂਰਾ ਬੈਂਕਰਪਟ ਕਰਤਾ। ਤੁਸੀਂ ਜਲਵਾਯੂ ਤਬਦੀਲੀ ਵਾਲਾ ਮਸਲਾ ਛੱਡ ਵੀ ਦਿਓ, ਇਹਦੇ ਸਿੱਟੇ ਹੁਣ ਇੱਕ ਵਾਰੀ ਫ੍ਰੀ ਹੋ ਜਾਏ ਉਹਨੂੰ ਕੋਈ ਬੰਦ ਹੀ ਨਹੀਂ ਕਰਦੀ ਸਰਕਾਰ, ਨਵੀਆਂ ਸਰਕਾਰਾਂ ਨੂੰ ਹੇਆ ਨਹੀਂ ਪੈਂਦਾ, ਕਿਉਂਕਿ ਲੋਕਾਂ ਨੂੰ ਚੰਗੀ ਲੱਗਦੀ ਹੈ ਫ੍ਰੀ ਦੀ। ਪਰ ਮੇਰੇ ਹਿਸਾਬ ਨਾਲ ਫ੍ਰੀ ਦੀ ਬਿਜਲੀ ਉਵੇਂ ਹੀ ਹੈ, ਕੋਈ ਬੰਦਾ ਜਿਵੇਂ ਆਪਣੀ ਉਂਗਲੀ ਕੱਟ ਕੇ ਉਹ 'ਚ ਆਪਣਾ ਲਹੂ ਚੂਸ ਰਿਹਾ ਹੋਵੇ, ਕਵੇ ਵੀ ਮੈਂ ਤਾਂ ਲਹੂ ਚੂਸ ਰਿਹਾ, ਪਰ ਉਹ ਆਪਣੀ ਉਂਗਲੀ ਕੱਟ ਕੇ ਉਹ ਤਾਂ ਲਹੂ ਚੂਸ ਰਿਹਾ।
1: ਬਿਲਕੁਲ,
0: ਜਾਂ ਜਿਹਨੂੰ ਕਹਿੰਦੇ ਹੁੰਦੇ ਘਰ ਘਰ ਆਪਣੇ ਘਰ ਨੂੰ ਅੱਗ ਲਾ ਕੇ ਬੰਦਾ ਕਹੇ ਮੈਂ ਤਾਂ ਅੱਜ ਤੋਂ ਨਾ ਧੂਣੀ ਸੇਕਣੀ ਹੈ, ਠੰਡ ਹੈ, ਮੈਂ ਆਪਣੇ ਘਰ ਨੂੰ ਅੱਗ ਲਾ ਲਈ।
1: ਹੌਲੀ ਹੌਲੀ ਉਹ ਆਪਾਂ ਆਪਣਾ ਹੀ ਕੁੱਲ ਮਿਲਾ ਕੇ ਨੁਕਸਾਨ ਕਰ ਰਹੇ ਹੁੰਦੇ ਹਾਂ। ਸੋ ਆਪਾਂ ਇਹ ਤੁਹਾਡੀ ਗੱਲ ਵਾਜਬ ਹੈ, ਕੋਈ ਸਰਕਾਰ ਜਿਹੜੀ ਆ ਉਹ ਕਿਸੇ ਦਾ ਆ ਕੇ ਮੁੜ ਕੇ ਉਹ ਚੇਂਜ ਨਹੀਂ ਕਰ ਪਾਉਂਦੀ, ਜਾਂ ਕਿਸੇ ਨੇ ਕੁਛ ਚੰਗਾ ਵੀ ਕੀਤਾ, ਜਿੱਦਾਂ ਮੰਨ ਲਓ ਚੰਦੀ ਸਰਕਾਰ ਨੇ ਕਹਿੰਦੇ ਜਾਂਦੇ ਜਾਂਦੇ 1 ਕਿਲੋਵਾਟ ਦਾ ਜਿਹੜਾ ਹਰ ਘਰ ਨੂੰ ਦਿੱਤਾ ਸੀ ਫ੍ਰੀ ਦੇ ਵਿੱਚ ਸੋਲਰ, ਪਰ ਦੂਸਰੀ ਸਰਕਾਰ ਆ ਕੇ ਇਸੇ ਕਰਕੇ ਹੀ ਨਹੀਂ ਕਰਦੀ, ਕਿਉਂਕਿ ਉਹ ਕਰ ਗਏ ਹੀ ਇਹ ਲੱਗੂਗਾ ਵੀ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਬਹੁਤ ਹੀ ਯਾਰੀ ਇਸੇ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੇ ਰੀਜ਼ਨ ਕਰਕੇ ਹੀ ਸਰਕਾਰਾਂ ਅੱਗੇ ਚੱਜ ਦੇ ਕੰਮ ਨਹੀਂ ਕਰਦੀਆਂ।
0: ਹਾਂਜੀ ਬਿਲਕੁਲ, ਤੇ ਜੇ ਪੰਜਾਬ ਨੇ ਬਚਣਾ ਤੇ ਜਿਹੜਾ ਸਾਨੂੰ ਉਹਦੇ ਪਾਣੀ ਦਾ ਇਲਾਜ ਕਰਨਾ ਪੈਣਾ, ਸਾਨੂੰ ਆਪਣੀਆਂ ਫਸਲਾਂ ਬਦਲਣੀਆਂ ਪੈਣੀਆਂ, ਜਿਹੜੀਆਂ ਦਾਲਾਂ ਮੂੰਗਫਲੀ ਜਿਹੜੀ ਸਰੋਂ ਹੈ ਜਿਹੜਾ ਤਾਰਾ ਮੀਰਾ ਜਿਹਨਾਂ ਨੂੰ ਘੱਟ ਪਾਣੀ ਲੱਗਦਾ, ਬਹੁਤਿਆਂ ਨੂੰ ਬਿਲਕੁਲ ਇੱਕ ਵਾਰੀ ਵੀ ਨਹੀਂ ਲੱਗਦਾ ਉਹਨਾਂ ਦੇ ਵਿੱਚੋਂ, ਤੇ ਨਾਲੇ ਜਿਉਂ ਜਿਉਂ ਪੰਜਾਬ 'ਚ ਗਰਮੀ ਵੱਧ ਰਹੀ ਹੈ ਉਹਦੇ ਨਾਲ ਜਿਹੜੀਆਂ ਸਾਡੀਆਂ ਪੁਰਾਣੀ ਅਸੀਂ ਫਸਲਾਂ ਬੀਜ ਰਹੇ ਈਵਨ ਆਲੂ ਅਤੇ ਮੱਕੀ ਉਹ ਨਹੀਂ ਹੋਣਗੀਆਂ। ਨਾਲੇ ਬਾਈ ਜੀ ਜਿਹੜੀ ਮੂੰਗਫਲੀ ਦੀ ਫਸਲ ਆ 2 ਵਾਰੀ ਹੁੰਦੀ, 2 ਵਾਰੀ ਬੀਜਦੇ ਨੇ ਲੋਕ ਉਹਨੂੰ ਸਾਲ 'ਚ, ਅਤੇ ਸੋ ਤੁਸੀਂ ਇਹ ਸਾਨੂੰ ਸਾਰਾ ਕੁਝ ਬਦਲਣਾ ਪੈਣਾ, ਅਤੇ ਇਹ ਸਾਰੇ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ ਸਾਡੀ ਸੋਲਰ ਪਾਵਰ, ਅਤੇ ਜਿਹੜੀ ਤੁਸੀਂ ਜਦੋਂ ਇੱਕ ਵਾਰੀ ਲਵਾ ਲੈਂਦੇ ਹੋ ਅਤੇ ਉਹ ਤੁਹਾਡੀ ਫ੍ਰੀ ਹੈ। ਜੇ ਤੁਹਾਡੀ ਕਾਰ ਇਲੈਕਟ੍ਰਿਕ ਹੈ, ਸਕੂਟਰ ਇਲੈਕਟ੍ਰਿਕ ਹੈ, ਹੁਣ ਉਹਦਾ ਜਿਹੜਾ ਪੈਟਰੋਲ ਪੈਂਦਾ ਬਿਜਲੀ ਦਾ ਪੈਟਰੋਲ ਉਹ ਵੀ ਫ੍ਰੀ ਹੋ ਗਿਆ ਤੁਹਾਡਾ। ਹੁਣ ਕਿਸੇ ਨਾ ਪੈਟਰੋਲ ਨੇ ਕਦੀ ਫ੍ਰੀ ਹੋਣਾ, ਨਾ ਡੀਜ਼ਲ ਨੇ ਕਦੀ, ਨਾ ਤੁਹਾਡੇ LPG ਸਿਲੰਡਰ ਨੇ ਫ੍ਰੀ ਹੋਣਾ। ਫ੍ਰੀ ਚੀਜ਼ ਇੱਕੋ ਇੱਕ ਹੈ, ਉਹ ਹੈ ਸੋਲਰ ਪਾਵਰ।
1: ਉਹ ਤੁਸੀਂ ਜੇ ਮਦਦ ਕਰ ਸਕਦੇ ਹੋ ਤਾਂ ਇੱਕ ਦੂਸਰੇ ਦੀ ਆਪਣੇ ਆਪ ਦੀ ਵੱਧ ਤੋਂ ਵੱਧ ਜ਼ਰੂਰ ਕਰ ਲਈ ਜਾਵੇ। ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸਮਾਂ ਦੇਣ ਦੇ ਲਈ।
0: ਬਹੁਤ ਬਹੁਤ ਧੰਨਵਾਦ ਭਾਈ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਜਿਹੜੇ ਹਰ ਵਾਰ ਬੜੀਆਂ ਵੈਲਿਊਬਲ ਗੱਲਾਂ ਦੱਸਦੇ ਨੇ, ਅਤੇ ਹੌਲੀ ਹੌਲੀ ਆਪਾਂ ਇੱਕ ਇੱਕ ਕਰਕੇ ਅਤੇ ਕੀ ਆਪਾਂ ਕਰ ਸਕਦੇ ਹਾਂ ਆਪਣੇ ਲੈਵਲ ਦੇ ਉੱਤੇ, ਨਿੱਜੀ ਪੱਧਰ ਦੇ ਉੱਤੇ ਕਿਹੜੀਆਂ ਕਿਹੜੀਆਂ ਆਪਾਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ, ਅਤੇ ਜੇਕਰ ਤੁਸੀਂ ਕਰ ਰਹੇ ਹੋ ਅਤੇ ਅੱਗੇ ਵੀ ਤੁਹਾਨੂੰ ਆਨੰਦ ਆਉਂਦਾ ਵਾ ਇਸ ਚੀਜ਼ ਦਾ, ਅਤੇ ਅੱਗੇ ਵੀ ਜ਼ਰੂਰ ਇਹ ਚੀਜ਼ਾਂ ਪਹੁੰਚਾ ਦਿਆ ਕਰੋ, ਕਿਉਂਕਿ ਪੁੰਨ ਦਾ ਕੰਮ ਹਮੇਸ਼ਾ ਫਲਦਾ, ਉਹ ਸਾਨੂੰ ਹਮੇਸ਼ਾ ਸੁੱਖ ਦਿੰਦਾ। ਸਾਲ 2026 ਦੀ ਸਥਿਤੀ ਇਹ ਆ, ਵਿਗਿਆਨੀਆਂ ਦਾ ਇਹ ਕਹਿਣਾ ਕਿ ਸਾਲ ਦੇ ਜਿਹੜਾ ਪਹਿਲਾ ਅੱਧ ਆ ਉਹ ਰਿਕਾਰਡ ਤੋੜ ਗਰਮੀ ਵਾਲਾ ਰਿਹਾ ਵਾ, ਅਤੇ ਅਲਨੀਨੋ ਦੇ ਪ੍ਰਭਾਵ ਦੇ ਕਾਰਨ ਆਲਮੀ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ। ਸੋ ਇਸ ਸਾਲ ਦੇ ਵਿੱਚ ਤਾਂ ਕਰਕੇ ਜ਼ਿਆਦਾ ਹਾਹਾਕਾਰ ਮੱਚੀ ਹੈ। ਜੇ ਤੁਹਾਨੂੰ ਬਹੁਤੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲ ਰਹੀਆਂ, ਅਖਬਾਰਾਂ ਦੇ ਵਿੱਚ ਕੋਈ ਨਹੀਂ ਛਾਪ ਰਿਹਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਛ ਠੀਕ ਠਾਕ ਆ, ਉਹ ਇਸ ਕਰਕੇ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇੱਦਾਂ ਦਾ ਪ੍ਰਚਾਰ ਤੁਹਾਡੇ ਤੱਕ ਪਹੁੰਚੇ, ਨਹੀਂ ਤਾਂ ਮੰਨ ਕੇ ਚੱਲੋ ਕਿ ਬਹੁਤ ਸਾਰਾ ਕੁਛ ਠੀਕ ਨਹੀਂ ਆ। ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਤਾਪਮਾਨ ਵੱਧ ਰਿਹਾ ਧਰਤੀ ਦਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕਾਫੀ ਖਤਰਨਾਕ ਸਾਬਤ ਹੋਣ ਵਾਲਾ, ਇਹ ਚੀਜ਼ ਸਾਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੇਕਰ ਵਧੀਆ ਲੱਗੇ ਸਾਡੇ ਪ੍ਰੋਗਰਾਮ ਅਤੇ ਆਪਣੀ ਫੀਡਬੈਕ ਭੇਜਿਆ ਕਰੋ, ਅਤੇ ਫੀਡਬੈਕ ਦੇ ਨਾਲੋਂ ਵੀ ਵਧੇਰੇ ਜ਼ਰੂਰੀ ਆ ਕਿ ਤੁਸੀਂ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਆਪਣੇ ਪਰਿਵਾਰ ਤੱਕ, ਯਾਰਾਂ ਦੋਸਤਾਂ ਲੋਕਾਂ ਤੱਕ ਜਾਣਕਾਰੀ ਇਹ ਸਾਂਝੀ ਕਰਦਿਆ ਕਰੋ। ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਕੁਦਰਤ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹੋ। ਰੱਬ ਰੱਖਾ।

0: ਗੱਭਰੂ ਨੇ ਜ਼ਿੰਦਗੀ ਚ ਕੀ ਖੱਟਿਆ ਬਈ, ਇਕੱਠ ਬਹੁਤ ਤਗੜਾ ਖੱਟ ਲਿਆ ਗੱਭਰੂ ਅਭਿਜੀਤ ਦੀਪਕੇ ਨੇ ਸੀਜੀਪੀ ਵਾਲੇ ਨੇ।
1: ਕੀ ਕਹਿਣ ਡੇ ਜੇ,
2: ਬੜਾ ਪੰਗਾ ਪਿਆ ਹੋਇਆ ਬਈ।
1: ਪੰਗਾ ਤੇ ਯਾਰ ਇਦਾਂ ਹੀ ਆ ਨਾ,
2: ਮਸਲੇ
1: ਗੱਭਰੂ ਆ ਫਿਰ ਜ਼ਿੰਦਗੀ ਚ ਕੁਛ ਨਾ ਕੁਛ ਤੇ ਵੇਖੋ ਖੱਟਣਾ ਹੀ, ਖੱਟਿਆ ਨਹੀਂ ਤੇ ਫਿਰ ਗੱਭਰੂ ਕਾਹਦਾ।
0: ਨਾਲੇ ਹਨਾ ਮਤਲਬ ਜੋ ਦੇਸ਼ ਕੇ ਕਾਮਨਾ ਹੈ ਵੋ ਕਿਆ ਖਾਕ ਜਵਾਨੀ ਹੈ ਗਾਇਸ, ਬਿਲਕੁਲ ਸਹੀ ਕਹਿੰਦੇ।
1: ਜਿਹੜਾ ਤੁਸੀਂ ਵਿੱਚ ਹੋ ਜੇ ਡਾਇਲੋਗ ਛੱਡਦੇ ਹੋ ਨਾ,
0: ਪੜਦੇ
1: ਹੋਣਾ ਚਾਹੀਦਾ
0: ਮੈਂ ਸਮਝ ਗਿਆ ਕਿ ਇਹਦੇ ਪਿੱਛੇ ਖੜੇ ਹੋਣਾ ਚਾਹੀਦਾ। ਬਾਕੀ ਜੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੁਸੀਂ ਜੁੜ ਚੁੱਕੇ ਹੋ ਬੋਇਜ਼ ਮੀਟਅਪ ਦੇ ਇੱਕ ਹੋਰ ਘੈਂਟ ਜਿਹੇ ਐਪੀਸੋਡ ਦੇ ਨਾਲ।
1: ਕਈ ਚੀਜ਼ਾਂ ਚੱਲ ਰਹੀਆਂ ਨੇ, ਕਈ ਉੱਤੇ ਚੱਲ ਰਹੀਆਂ ਨੇ, ਕਈ ਥੱਲੇ ਚੱਲ ਰਹੀਆਂ ਨੇ, ਪਰ ਉਹ ਚੀਜ਼ਾਂ ਦੇ ਵਿਚਕਾਰ ਆਪਣੀ ਜ਼ਿੰਦਗੀ ਚੱਲ ਰਹੀ ਆ।
0: ਕਿਆ ਬਾਤ ਹੈ,
1: ਤੇ ਉਹ ਚੱਲੀ ਜਾਣੀ,
0: ਕਿਆ ਬਾਤ ਹੈ।
1: ਤੇ ਨੈਵਰ ਕੀ ਕਹਿੰਦੇ ਹੁੰਦੇ, ਨੈਵਰ ਰਿਗਰੈਟ,
0: ਨੈਵਰ ਰਿਗਰੈਟ, ਉਹ ਤਾਂ ਗੱਲ ਸਹੀ ਹੈ, ਰਿਗਰੈਟ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ।
1: ਆਲਵੇਜ਼ ਬੀ ਪੋਜ਼ਿਟਿਵ,
0: ਬੀ ਪੋਜ਼ਿਟਿਵ, ਬੀ ਇਨ ਪ੍ਰੈਜ਼ੈਂਟ।
1: ਬਿਮਾਰ ਹੋ, ਕਿਤੇ ਜਾ ਨਹੀਂ ਪਾ ਰਹੇ, ਕੁਛ ਖਲੋ ਗਿਆ ਵਾ, ਕੁਛ ਹੋ ਨਹੀਂ ਰਿਹਾ, ਤੇ ਉਸ ਸਮੇਂ ਦੇ ਵਿੱਚ ਤੁਸੀਂ ਪੋਜ਼ਿਟਿਵ ਰਹਿਣਾ,
0: ਪੋਜ਼ਿਟਿਵ,
1: ਕਿਉਂਕਿ ਅੱਜ ਖਲੋ ਸਕਦਾ ਵਾ ਪਰ ਪਰਸੋਂ ਨੂੰ ਤੁਰ ਪੈਣਾ ਜੇ। ਇਹ ਚੀਜ਼ ਦੇ ਉੱਤੇ ਜ਼ਰੂਰ ਯਕੀਨ ਰੱਖਿਓ, ਜੇ ਨਹੀਂ ਰੱਖੋਗੇ ਤੇ ਫਿਰ ਤੁਸੀਂ ਆਪ ਵੀ ਖਲੋ ਜਾਓਗੇ, ਤੇ ਫਿਰ ਜਿਹੜੀ ਚੀਜ਼ ਨੇ ਪਰਸੋਂ ਤੁਰਨਾ ਵਾ ਉਹ ਤੁਹਾਨੂੰ ਵੇਖ ਕੇ ਖਲੋ ਜਾਊਗੀ। ਦੋਵੇਂ ਚੀਜ਼ਾਂ ਖਲੋ ਗਈਆਂ ਤੇ ਗੱਡੀ ਕਿੱਦਾਂ ਚੱਲੂ।
0: ਕਿਆ
1: ਬਾਬਾ ਵੇਖੋ,
0: ਬਾਬਾ ਰਣਜੋਤ ਸਿੰਘ ਕੇ ਬਾਅਦ ਬਾਬਾ ਬਲਕੀਰਤ ਸਿੰਘ ਵੀ ਆ ਗਏ ਹੈ।
1: ਬਾਬਾ ਕ੍ਰਿਸ਼ਨਾ ਜੀ,
0: ਹਾਂਜੀ,
1: ਬਾਤ ਯਹਾਂ ਸੇ ਆਪਨੇ ਸ਼ੁਰੂ ਕਰੀ,
0: ਹਾਂਜੀ,
1: ਕਿ ਦੀਪਕੇ ਸਾਹਿਬ ਕੀ ਆਪਣੇ ਬਾਤ ਕਰੀ ਹੈ ਨਾ, ਸਾਹਿਬ ਵੇਲੋ ਨਾਲ ਲਾਤਾ ਹੀ
0: ਐਵੇਂ,
1: ਉਹ ਆਪਣਾ ਤੋਂ ਛੱਡ ਛੁੱਡ ਕੇ ਵੇਖ ਲਿਓ ਹਨਾ, ਅਮਰੀਕਾ ਤੋਂ ਦਾਮਾ ਦਾਮਾ ਕਿੱਥੋਂ ਵਾਪਸ ਆ ਗਿਆ ਹਨਾ, ਵੀ ਚਲੋ ਜਾ ਕੇ ਤੇ ਉੱਥੇ, ਕਿਉਂਕਿ ਉਹਨੂੰ ਪਤਾ ਸੀਗਾ ਵੀ ਆਪਣੇ ਬੰਦੇ ਜਿਹੜੇ ਆ ਉੱਥੇ ਆਲਰੇਡੀ ਇਕੱਠੇ ਉਹਨੂੰ ਫਿਰਨ ਡੇ ਆ, ਉਹਨਾਂ ਨੂੰ ਕੀ ਚਾਹੀਦਾ, ਇੱਕ ਮੇਨ ਮੁੱਢ ਚਾਹੀਦਾ, ਮੁੱਢ ਮਿਲ ਗਿਆ ਤੇ ਟਾਣੀਆਂ ਆਇਆ ਐ ਨੂੰ ਜਾਣੀਆਂ ਪਤਾ ਹੀ ਨੀ ਲੱਗਣਾ, ਕਿਉਂਕਿ ਵੇਖੋ ਮੇਰੇ ਵਰਗੇ ਵੀਰ ਭਰਾ ਉੱਥੇ ਵੇਲੇ ਨੀ, ਮੈਂ ਕਹੂੰਗਾ ਕਈ ਤੇ
0: ਪਰ ਲੋਕ ਭੱਖੇ ਹੋਏ ਆ, ਆਪਾਂ ਇਹ ਕਹਿ ਸਕਦੇ ਨਾ ਲੋਕੀ ਕਲਪੇ ਹੋਏ ਆ, ਤੰਗ ਨੇ, ਨੀਟ ਦੇ ਪੇਪਰ ਬਹਾਨਾ ਬਣ ਜਾਂਦੇ। ਪਰ ਹੁਣ ਗੱਲਬਾਤ ਤਾਂ ਸ਼ੁਰੂ ਹੋਈ ਸੀਗੀ, ਜਸਟਿਸ ਚੀਫ ਜਸਟਿਸ ਸੂਰਯਕਾਂਤ ਨੇ ਕਿਹਾ ਕਿ ਜਿਹੜਾ ਯੂਥ ਹੈ ਐਵੇਂ ਆਰਟੀਆਂ ਪਾਉਂਦਾ ਰਹਿੰਦਾ ਸੋਸ਼ਲ ਮੀਡੀਆ ਤੇ, ਬੋਲਦਾ ਕਿ ਦੇਸ਼ 'ਚ ਕੁਛ ਸਹੀ ਨਹੀਂ ਚੱਲ ਰਿਹਾ, ਸਾਰੇ ਕੋਕਰੋਚ ਨੇ, ਹਨਾ, ਗੱਲ ਉੱਥੋਂ ਤੁਰ ਪਈ। ਅੱਛਾ ਵੱਡੀ ਗੱਲ ਦੇਖ, ਇਹ ਨਾ ਫੁੱਲ ਸਰਕਲ ਹੋ ਗਈ ਗੱਲ ਹੁਣ ਬਣੀ, ਪਤਾ ਕਿੱਦਾਂ, ਕਿਉਂਕਿ ਉਹੀ ਚੀਫ ਜਸਟਿਸ ਸੂਰਯਕਾਂਤ ਜਿਹਦੇ ਬਿਆਨ ਦੇ ਕਾਰਨ ਇਹ ਪੰਗਾ ਪਿਆ, ਕੋਕਰੋਚ ਜਨਤਾ ਪਾਰਟੀ ਬਣੀ, ਫਿਰ ਬਾਅਦ ਚੋ ਜੰਤਰ ਮੰਤਰ ਪ੍ਰੋਟੈਸਟ ਹੋ ਗਿਆ, ਸੋਨਾ ਵਾਂਗ ਚੁੱਕ ਆ ਗਏ, 20-22 ਦਿਨ ਹੋ ਗਏ ਉਹ ਵੀ ਭੁੱਖੇ ਭਾਣੇ ਬੈਠੇ ਪਏ ਆ, ਸਰਕਾਰ ਤੰਗ ਕਰਨੀ ਸ਼ੁਰੂ ਹੁਣ ਕਰਤੀ। ਹੁਣ ਸਰਕਾਰ ਪਹਿਲੀ ਵਾਰ ਹੈ ਜੀ ਕਿ ਹੋਮ ਮਿਨਿਸਟਰੀ ਜਾਂ ਫਿਰ ਜਿਹੜੇ ਬੀਜੇਪੀ ਅਧਿਕਸ਼ ਵੀ ਹੈ ਜੇਪੀ ਨੱਡਾ, ਹਨਾ, ਉਹਨਾਂ ਨੇ ਵੀ ਸਿੱਧੇ ਸਿੱਧੇ ਤੌਰ 'ਤੇ ਇਹਨਾਂ ਲੋਕਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ। 70 to 75 thousand ਬੰਦਾ 20 July ਨੂੰ ਇਕੱਠਾ ਹੋਇਆ ਜੰਤਰ ਮੰਤਰ ਪਾਰਲੀਮੈਂਟ ਪਹੁੰਚਣ ਲਈ, ਉੱਥੇ ਮਾਰਚ ਕਰਨ ਲਈ। ਐਂਡ ਵੀ ਆਲ ਨੋ, ਮੇਨਸਟ੍ਰੀਮ ਮੀਡੀਆ ਨੇ ਤਾਂ ਚਲੋ ਬਹੁਤੀਆਂ ਚੀਜ਼ਾਂ ਨਹੀਂ ਦਿਖਾਈਆਂ, ਪਰ ਇੰਡੀਪੈਂਡੈਂਟ ਮੀਡੀਆ ਦੇ ਕਾਰਨ, ਸੋਸ਼ਲ ਮੀਡੀਆ ਦੇ ਥਰੂ ਸਾਨੂੰ ਪਤਾ ਲੱਗਾ ਕਿ ਬਹੁਤ ਜ਼ਿਆਦਾ ਟੀਅਰ ਗੈਸ, ਲਾਠੀ ਚਾਰਜ, ਵਾਟਰ ਕੈਨਨ ਵੀ ਮੇਰੇ ਖਿਆਲ ਨਾਲ ਚੱਲਿਆ, ਕਿ ਕੁਛ 150 ਤੋਂ ਉੱਪਰ ਪ੍ਰੋਟੈਸਟਰ ਹਸਪਤਾਲ ਗਿਆ, ਹਨਾ, ਤੇ ਬਹੁਤਿਆਂ ਨੂੰ ਡਿਟੇਨ ਵੀ ਕੀਤਾ ਗਿਆ, ਫਿਰ ਇਹ ਲੋਕ ਜਾ ਕੇ ਪੁਲਿਸ ਚੌਂਕੀ ਪਹੁੰਚੇ ਆ, ਜਿਹੜੇ ਡਿਟੇਨ ਕੀਤੇ,
1: ਕਈਆਂ ਨੂੰ ਛੱਡ ਦਿੱਤਾ ਗਿਆ,
0: ਨਹੀਂ ਕਹਿੰਦੇ ਹੁਣ ਸਾਰਿਆਂ ਨੂੰ ਛੱਡਤਾ ਹੋਇਆ ਇਹਨਾਂ ਨੇ, ਕਿ ਉਸ ਦਿਨ ਦਾ ਜੋ ਉਸ ਦਿਨ ਦਾ ਰੌਲਾ ਲੱਪਾ ਸੀ। ਪਰ ਫੁੱਲ ਸਰਕਲ ਪਤਾ ਕਿੱਥੇ ਪਹੁੰਚਿਆ, ਜਦੋਂ ਸਾਰੀ ਚੀਜ਼ਾਂ ਦੀ ਵੀਡੀਓ ਬਣਾ ਕੇ ਆਪਣਾ ਚੀਫ ਜਸਟਿਸ ਕੋਲ ਗਏ ਆ, ਸੁਪਰੀਮ ਕੋਰਟ ਕੋਲ ਗਏ ਕਿ ਆ ਦੇਖੋ ਜੀ ਬੱਚਿਆਂ ਉੱਪਰ ਐਟਰੋਸਿਟੀਜ਼ ਹੋਈਆਂ, ਇਹ ਬੱਚਿਆਂ ਨੂੰ ਕੁੱਟਿਆ ਗਿਆ, ਮਾਰਿਆ ਗਿਆ ਪੁਲਿਸ ਵੱਲੋਂ, ਐਂਡ ਪੁਲਿਸ ਵਾਲਿਆਂ ਨੇ ਨੇਮ ਟੈਗ ਨਹੀਂ ਪਾਏ ਹੋਏ, ਪੁਲਿਸ ਵਾਲੇ ਸਿਵਲ ਡਰੈਸਾਂ 'ਚ ਨੇ,
1: ਹਾਂਜੀ,
0: ਹਨਾ, ਕਿ ਮਾਰਿਆ ਗਿਆ। ਅਤੇ ਸੁਪਰੀਮ ਕੋਰਟ ਜੱਜ ਸੂਰਯਕਾਂਤ ਜੀ ਕਹਿੰਦੇ ਸਾਨੂੰ ਵੀਡੀਓਜ਼ ਨਾ ਦਿਖਾਓ, ਸਾਡਾ ਕੋਈ ਇੰਟਰਸਟ ਨਹੀਂ, ਸਾਡੇ ਕੋਲ ਹੋਰ ਵੀ ਬਹੁਤ ਕੰਮ। ਮਾਈ ਗੋਡ, ਮਤਲਬ ਆਪਣੇ ਹੀ ਮੁਲਕ ਦੇ ਲੋਕ ਆ ਕੇ ਕਹਿ ਰਹੇ ਕਿ ਸਾਡੇ ਤੇ ਕੋਈ ਆਪਦਾ ਵਿਪਦਾ ਹੀ ਹੈ, ਉਹ ਕਹਿ ਰਹੇ ਸਾਡੇ ਕੋਲ ਹੋਰ ਬਹੁਤ ਕੰਮ ਨੇ। ਐਂਡ ਇਹੀ ਚੀਫ, ਮੈਂ ਇੱਕ ਉੱਦਾਂ ਮੈਂ ਲੋਕਾਂ ਨੂੰ ਇੱਕ ਆਈਡੀਆ ਦੇਣਾ ਚਾਹੁੰਦਾ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਿਸ ਦਾ ਮੈਂ ਕੰਪੈਰੀਜ਼ਨ ਬਿਠਾਉਣ ਲੱਗਾ ਉਹ ਬੰਦਾ ਸਹੀ ਹੈ ਗਲਤ ਹੈ ਹਨਾ। ਪਰ ਇੱਕ ਗੱਲ ਹੈ ਕਿ ਇੱਕ ਪਿਛਲੇ ਸਾਲ ਦੋ ਕੋਮੇਡੀਅਨਸ ਦੇ ਕਿਸੇ ਇੱਕ ਜੋਕ ਕਰਕੇ ਕੁਛ 3-4 ਮਹੀਨੇ ਮਸਰੂਫ ਰਹੀ ਸੀ ਇਹੀ ਵਾਲੀ ਸੁਪਰੀਮ ਕੋਰਟ। ਇੱਕ ਜੋਕ ਦੀ ਡਾਇਸੈਕਸ਼ਨ ਕਰਨ ਚ, ਇੱਕ ਜੋਕ ਦਾ ਪੈਮਾਨਾ ਸੈੱਟ ਕਰਨ ਚ, ਤੇ ਉਹ ਬੰਦੇ ਨੂੰ ਅੱਗੋ ਜੋਕ ਬੋਲਣੇ ਚਾਹੀਦੇ ਨਹੀਂ ਬੋਲਣੇ ਚਾਹੀਦੇ, ਯੂਟਿਊਬ ਤੇ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ, ਇਹ ਸਭ ਚੀਜ਼ਾਂ ਸੈੱਟ ਕਰਨ ਲਈ ਕੁਛ 3-4 ਮਹੀਨੇ ਲੱਗੇ ਸੁਪਰੀਮ ਕੋਰਟ ਨੂੰ। ਪਰ ਲੋਕਾਂ ਤੇ ਸਿਰ ਫਟ ਗਏ, ਹੱਡੀਆਂ ਟੁੱਟ ਗਈਆਂ, ਪਰ ਉਹ ਦੇਖਣ ਦਾ ਕੋਈ ਇੱਛਾ ਨਹੀਂ ਸੀਗੀ। ਸੋ ਅੱਜ ਆਪਾਂ ਗੱਲਬਾਤ ਵੀ ਜਿਹੜੀ ਆ
1: ਉਹ, ਕਿਉਂਕਿ ਉਹਨਾਂ ਲਈ ਉਹ ਹੋ ਸਕਦਾ ਨਾ ਇੰਪੋਰਟੈਂਟ ਹੋਵੇ।
0: ਹਾਂ ਇੰਪੋਰਟੈਂਟ ਇਸ ਕਰਕੇ ਨਹੀਂ ਹੈ ਕਿ ਮਤਲਬ ਹੁਣ ਸਿਸਟਮ ਡੈਡ ਹੈ, ਐਂਡ ਪ੍ਰੋਬਲਮ ਇਹ ਹੈ ਕਿ ਜੀ ਸਿਸਟਮ ਡੈਡ ਹੋਣ ਦੇ ਕਾਰਨ ਲੋਕਾਂ 'ਚ ਰੋਸ਼ ਆਉਂਦਾ, ਅਤੇ ਰੋਸ਼ ਜਦੋਂ ਵੱਧਦਾ ਤਾਂ ਲੋਕ ਸੜਕਾਂ 'ਤੇ ਉਤਰਦੇ ਆ, ਜਦੋਂ ਲੋਕ ਸੜਕਾਂ 'ਤੇ ਉਤਰਦੇ ਆ ਤਾਂ ਉਹਨਾਂ ਦਾ ਸਪੋਰਟ ਕਰਨਾ ਜਿਸ ਤਰੀਕੇ ਨਾਲ ਹੋ ਸਕੇ ਜ਼ਰੂਰੀ ਹੁੰਦਾ। ਪਰ ਸਾਡੇ ਵਿੱਚ ਹੀ ਹੋਰ ਵੀ ਲੋਕ ਹੁੰਦੇ ਨੇ ਜਿਨ੍ਹਾਂ ਦੀ ਮਾਇੰਡਸੈਟ ਵੱਖਰਾ ਹੁੰਦਾ, ਕਿਉਂਕਿ ਉਹ ਸ਼ਾਇਦ ਉਸ ਪਾਰਟੀ ਦੇ ਜੋ ਵੀ ਰੂਲਿੰਗ ਪਾਰਟੀ ਹੁੰਦੀ ਹੈ ਨਾ। ਇਹ ਹਰ ਸਮੇਂ ਦੀਆਂ ਗੱਲਾਂ ਨੇ। ਕਾਂਗਰਸ ਵੇਲੇ ਦੇਖੋ ਅੰਨਾ ਹਜ਼ਾਰੇ ਬੈਠੇ ਸੀ ਲੋਕਪਾਲ ਵਾਸਤੇ, ਲੋਕਪਾਲ ਬਿੱਲ ਪਾਸ ਕਰਵਾ ਲਿਆ ਉਸ ਬੰਦੇ ਨੇ, ਆਲਦੋ ਲੋਕਪਾਲ ਦੀ ਕੀ ਵੈਲਿਊ ਕੀ ਨਹੀਂ, ਕਿਸੇ ਨੂੰ ਇੰਡੀਆ ਦਾ ਲੋਕਪਾਲ ਵੀ ਕੌਣ ਆ ਨਹੀਂ ਪਤਾ ਹੋਏਗਾ, ਉਹ ਮਤਲਬ ਉਹ ਚੀਜ਼ ਬਿਲਕੁਲ ਹੀ ਖਤਮ। ਪੁਆਇੰਟ ਇਹ ਕਿ ਜਿਹੜੀ ਵੀ ਸਮੇਂ ਦੀ ਸਰਕਾਰ ਹੁੰਦੀ ਆ ਉਹਦੇ ਨਾਲ ਰਿਲੇਸ਼ਨ ਇੱਕ ਵੋਟਰ ਦਾ, ਇੱਕ ਸਿਟੀਜ਼ਨ ਦਾ ਇਹੀ ਹੁੰਦਾ ਕਿ ਤੇਰੇ ਤੋਂ ਕੰਮ ਕਰਾਉਣਾ ਬਈ ਮੈਂ,
1: ਕਿਉਂਕਿ ਜਦੋਂ ਤੁਸੀਂ ਚੁਣਿਆ ਵਾ, ਮੰਨ ਲਓ ਤੁਸੀਂ ਵੋਟ ਦਿੱਤੀ ਕਿਸੇ ਨੂੰ, ਤੇ ਕਾਹਦੇ ਲਈ ਤਾਂ ਕਿ ਕੰਮ ਤੈਨੂੰ ਮੈਂ ਚੁਣ ਲਿਆ ਕਿ ਤੂੰ ਮੇਰੇ ਵਾਸਤੇ ਕੰਮ ਕਰੇਗਾ। ਹੁਣ ਸਰਕਾਰ ਕੀ ਆ, ਲੋਕਾਂ ਵਾਸਤੇ ਕੰਮ ਕਰਨ ਦਾ ਇੱਕ ਤਰੀਕਾ ਕਿ ਤੁਸੀਂ ਸਰਕਾਰ ਬਣਾਓ, ਤੁਸੀਂ ਸਰਕਾਰ ਚਾਹੋ ਤੇ ਸਾਡੇ ਲਈ ਕੰਮ ਕਰੋ।
0: ਬਿਲਕੁਲ,
1: ਹੁਣ ਇੱਕ ਜ਼ਿੰਮੇਵਾਰੀ ਉਹਨਾਂ ਨੂੰ ਪੇ ਮਿਲਦੀ ਨਾ।
0: ਬਿਲਕੁਲ,
1: ਆਪਣੀਆਂ
0: ਸਾਡੇ ਹੀ ਟੈਕਸ ਤੋਂ ਜਾਂਦਾ ਪੈਸਾ।
1: ਆਹ ਜਦੋਂ ਹੁਣ ਆਪਣੀਆਂ $2 ਵਧੀ ਆ ਤੇ ਉਹਨਾਂ ਦੀ ਇੰਨੀ ਵੱਧ ਗਈ ਆ ਕਿ ਉਹਨੂੰ ਉਹ ਕਾਹਦੇ ਲਈ ਵਧੀ ਆ, ਕਿਉਂਕਿ ਜਿਹੜੇ ਵਿਚਾਰੇ $2 ਵਧੀ ਤੇ ਕੰਮ ਕਰਨੇ ਉਹਨਾਂ ਦੀ ਸਾਥ ਦੇਣ ਲਈ ਜਾਂ ਉਹਨਾਂ ਦੀ ਸੇਵਾ ਕਰਨ ਦੇ ਲਈ, ਸੇਵਾ ਇਨ ਦਾ ਸੈਂਸ ਕਿ ਉਹਨਾਂ ਦਾ ਸਾਥ ਦੇਣ ਦੇ ਲਈ, ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਲਈ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਉਹ ਪੂਰੀਆਂ ਕਰਨ ਦੇ ਲਈ, ਨਾ ਕਿ ਉਹ ਤੁਹਾਡੇ ਕੋਲ ਆਉਣ ਤੇ ਤੁਹਾਨੂੰ ਕਹਿਣ ਵੀ ਯਾਰ ਹੁਣ ਮੰਨ ਲਓ ਇੱਥੇ ਜੇ ਆਪਾਂ ਮੰਨ ਲਓ ਪ੍ਰਾਈਮ ਮਿਨਿਸਟਰ ਕੋਈ ਸਾਨੂੰ ਕਿਸੇ ਚੀਜ਼ ਦੀ ਦਿੱਕਤ ਆਉਣ ਡੀ ਆ, ਜਾਂ ਮੰਨ ਲਓ ਕਿਸੇ ਡਿਪਾਰਟਮੈਂਟ ਕੋਲ ਜਾਣਾ ਤੇ ਉਹਨਾਂ ਨੂੰ ਆਪਾਂ ਜਾ ਕੇ ਇੱਕ ਈਮੇਲ ਕਰੋ ਜਾਂ ਚਿੱਠੀ ਪੱਤਰ ਦਿਓ ਵੀ ਯਾਰ ਆਹ ਆਹ ਚੀਜ਼ਾਂ ਦੀ ਸਾਨੂੰ ਮੁਸ਼ਕਿਲ ਆਉਂਦੀ ਆ, ਤੇ ਉਹ ਜੇ ਅੱਗੋਂ ਕਹਦੇ ਕਿ ਕਿੱਧਰ ਭਾਜੀ ਸਾਨੂੰ ਆਹ ਕੰਮ ਆ ਹੋਰ ਤੇ ਤੁਹਾਡੀ ਓਕੇ ਆ ਤੁਹਾਡਾ, ਮਤਲਬ ਤੁਸੀਂ ਅਕਨੋਲੇਜ ਹੀ ਨਹੀਂ ਕੀਤਾ ਅਗਲੇ ਦੀ ਕੰਪਲੇਂਟ ਨੂੰ, ਕਿੱਦਾਂ ਪੋਸੀਬਲ ਹੋ ਸਕਦਾ, ਕਿਉਂਕਿ ਤੁਸੀਂ ਉਹਨਾਂ ਲਈ ਕੰਮ ਕਰਨ ਡੇ ਹੋ,
0: ਬਿਲਕੁਲ
1: ਉਹਨਾਂ ਦੇ ਤੁਸੀਂ ਨਮਾਉਂਦੇ ਹੋ ਤੇ ਤੁਸੀਂ ਕਿੱਦਾਂ
0: ਬਿਲਕੁਲ
1: ਇਗਨੋਰ ਕਿੱਦਾਂ ਕਰਦੇ
0: ਹੋ। ਮੈਂ ਤਾਂ ਯਾਰ ਇਹ ਕਹਿੰਦਾ ਦੇਖ ਕਿ ਹੁਣ ਜੇ ਜਿੰਨੇ ਵੀ ਤੁਸੀਂ ਦ੍ਰਿਸ਼ ਵੇਖੋ ਕੋਈ ਉਹਦੇ 'ਚ ਕਿਸੇ ਵੀ ਮਤਲਬ ਰੂਲਿੰਗ ਪਾਰਟੀ ਤਾਂ ਚਲੋ ਓਬਵੀਅਸਲੀ ਨਹੀਂ ਹੈ ਨਾ, ਕੋਈ ਓਪੋਜੀਸ਼ਨ ਪਾਰਟੀ ਦੇ ਵੀ ਐਮ ਪੀ ਐਮ ਐਲ ਏ ਕਿਸੇ ਤਗੜੇ ਬਿਜ਼ਨਸਮੈਨ ਦੇ ਬੱਚੇ ਥੋੜ੍ਹੇ ਨਾ ਸੀਗੇ, ਨੋਰਮਲ ਵਰਕਿੰਗ ਕਲਾਸ ਲੋਕਾਂ ਦੇ ਘਰ ਦੇ ਬੱਚੇ ਆ, ਤਾਂ ਹੀ ਡਾਂਗ ਸੁੱਟੇ ਪੈ ਗਏ ਖਾ ਲਏ ਉਹਨਾਂ ਨੇ। ਫਿਰ ਇਹ ਵੀ ਹੈ ਕਿ ਜਿਹੜੇ ਕੁੱਟਦੇ ਮਾਰਦੇ ਪਏ ਆ ਉਹ ਵੀ ਤਾਂ ਕਰਦੇ ਪਏ ਕਿ ਨੌਕਰੀ ਆ, ਉਹ ਵੀ ਗਰੀਬ,
1: ਉਹ ਤੇ ਮਜਬੂਰੀ ਕਹਿ ਲਓ,
0: ਖਾਣ ਵਾਲਾ ਵੀ ਗਰੀਬ, ਮਾਰਨ ਵਾਲਾ ਵੀ ਗਰੀਬ, ਪਰ ਜਿਹੜਾ ਡਿਸੈਂਟ ਹੈ, ਜਿਹੜੀ ਆਵਾਜ਼ ਆ, ਉਹ ਜਿਹੜੇ ਆਹ ਮੇਨ 2-4-5 ਲੋਕ ਹੁੰਦੇ ਲੀਡਰਸ਼ਿਪ 'ਚ, ਉਹਨਾਂ ਨੂੰ ਸੁੱਤਿਆਂ ਨੂੰ ਜਗਾਉਣ ਵਾਸਤੇ ਹੁੰਦੀ ਆ ਹਮੇਸ਼ਾ। ਐਂਡ ਜੋ ਤੁਸੀਂ ਪੁਆਇੰਟ ਰੱਖਿਆ ਨਾ ਉਹਨੇ ਕਿ ਇਹਨਾਂ ਇਹ ਇਹਨਾਂ ਨੂੰ ਹਨਾ ਨੌਕਰੀਆਂ ਨੇ ਇਸੇ ਚੀਜ਼ ਲਈ ਆ, ਯੂ ਆਰ ਸੋ ਰਾਈਟ। ਇੱਕ ਸਿੰਪਲ ਐਗਜ਼ਾਮਪਲ ਆ, ਜਦੋਂ ਕੋਈ ਇਲੈਕਸ਼ਨ ਹੁੰਦਾ, ਇਲੈਕਸ਼ਨ ਦਾ ਪੁਆਇੰਟ ਕੀ ਹੈ ਜੀ ਕਿ ਹੁਣ ਮਤਲਬ ਇੱਕ ਬੇਸਿਕ ਪੁਆਇੰਟ ਕਿੱਥੋਂ ਆਇਆ, ਜੋ ਆਪਾਂ ਕਹਿੰਦੇ ਰੋਮ ਦੀ ਫੈਸਿਲਿਟੀ ਤੋਂ ਆਇਆ, ਰੋਮ ਲੈ ਕੇ ਆਈ ਜੀ ਸਭ ਤੋਂ ਪਹਿਲੇ ਨਾ ਡੈਮੋਕ੍ਰੇਸੀ, ਉਹਨੂੰ ਜੇ ਤੋੜ ਭੱਜ ਕੇ ਮੈਂ ਲਿੰਕਨ ਦੀ ਫਿਲੋਸਫੀ 'ਤੇ ਲਿਆਵਾਂ, ਅਬਰਾਹਮ ਲਿੰਕਨ ਵਨ ਆਫ ਦ ਗ੍ਰੇਟੈਸਟ ਪ੍ਰੈਜ਼ੀਡੈਂਟਸ ਆਫ ਅਮੈਰੀਕਾ, ਜਿਹਨੇ ਸਲੇਵਰੀ ਬੈਨ ਕੀਤੀ ਸੀ, ਉਹਨੇ ਕਿਹਾ ਸੀ ਕਿ ਡੈਮੋਕ੍ਰੇਸੀ ਇਜ਼ ਫੋਰ ਦਾ ਪੀਪਲ, ਆਫ ਦਾ ਪੀਪਲ, ਬਾਏ ਦਾ ਪੀਪਲ, ਲੋਕਾਂ ਵਾਸਤੇ, ਲੋਕਾਂ ਵੱਲੋਂ, ਲੋਕਾਂ ਲਈ, ਸਿੱਧਾ ਹਿਸਾਬ ਹੈ। ਹੁਣ ਉਹਦੇ ਅੰਦਰ ਇਹ ਕਿ 4 ਪਾਰਟੀਆਂ ਆਉਣਗੀਆਂ, ਉਹ ਕਹਿਣਗੀਆਂ ਜੀ ਆਹ ਮੇਰਾ ਮੈਨਿਊ ਹੈ, ਆਹ ਮੇਰਾ ਮੈਨੀਫੈਸਟੋ ਹੈ, ਮੈਂ ਆਹ ਕਰੂੰਗਾ। ਹਰ ਪਾਰਟੀ ਆਪਣਾ ਮੈਨੀਫੈਸਟੋ ਦਿੰਦੀ ਹੈ, ਤੁਹਾਨੂੰ ਲੱਗਦਾ ਕਿ ਯਾਰ ਇਹਦੀ ਆਈਡੀਓਲੋਜੀ ਬੈਸਟ ਹੈ, ਤੁਸੀਂ ਚੂਜ਼ ਕਰਦੇ ਹੋ। ਹੁਣ ਉਹ ਚੂਜ਼ ਕਰਨ ਤੋਂ ਬਾਅਦ ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਇੱਕ ਵਾਰੀ ਇੱਕ ਬੰਦੇ ਨੂੰ ਚੂਜ਼ ਕਰ ਲਿਆ, ਕਿਸੇ ਦੀ ਆਈਡੀਓਲੋਜੀ ਤੁਹਾਨੂੰ ਪਸੰਦ ਆ ਗਈ, ਤੇ ਮਰਦੇ ਦਮ ਤੱਕ ਸਾਥ ਦੇਣਾ। ਸਾਡੇ ਮੁਲਕ ਦੀ ਪ੍ਰੋਬਲਮ ਇਹ ਹੈ, ਸਾਨੂੰ ਕ੍ਰਿਕਟਰ ਹੋਵੇ, ਸਿੰਗਰ ਹੋਵੇ, ਐਕਟਰ ਹੋਵੇ, ਨੇਤਾ ਹੋਵੇ, ਸਾਡੀ ਪਰਸਨੈਲਿਟੀ ਤੋਂ ਵੱਧ ਜ਼ਰੂਰੀ ਲੱਗਣਾ ਸ਼ੁਰੂ ਹੋ ਜਾਂਦਾ। ਅਸੀਂ ਇੰਨੀ ਜ਼ਿਆਦਾ ਭਗਤੀ 'ਚ ਲੀਨ ਹੋ ਜਾਂਦੇ ਇੱਕ ਬੇਗਾਨੇ ਬੰਦੇ ਦੀ, ਜੋ ਸਾਨੂੰ ਜਾਣਦਾ ਤੱਕ ਨਹੀਂ ਪਰਸਨਲ ਲੈਵਲ 'ਤੇ, ਕਿ ਅਸੀਂ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ, ਆਪਣੀ ਸੋਚ ਖਰਾਬ ਕਰ ਲੈਂਦੇ ਹਾਂ। ਮੈਂ ਹਜੇ ਵੀ ਹੈਰਾਨ ਹਾਂ ਕਿਸ ਤਰ੍ਹਾਂ ਲੋਕ ਇਸ ਚੀਜ਼ ਨੂੰ ਕਹਿ ਰਹੇ ਕਿ ਜੀ ਇਹ ਪ੍ਰੋਪਾਗੈਂਡਾ ਜਾਂ ਫਿਰ ਹੈ ਨਾ CIA ਨੇ ਪੈਸਾ ਲਾਇਆ ਜਾਂ ਜੋਰਜ ਸੋਰੋਸ ਨੇ ਪੈਸਾ ਲਾਇਆ।
1: ਪਰ ਆਪਣੇ ਨਾ ਇਹ ਗੱਲ ਦੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਇਹਦੇ ਨਾਲ ਮੈਨੂੰ ਲੱਗਦਾ ਕਿ ਆਪਣੇ ਦੀ ਲੋਕਾਂ ਦੀ ਕਹਿ ਲਓ ਜਾਂ ਜਿਹੜੀ ਸਾਈਕੀ ਹੈ ਨਾ, ਜਾਂ ਜਿਹੜੀ ਜਿੱਥੋਂ ਕਿ ਸਾਡੀ ਸੋਚ ਸ਼ੁਰੂ ਹੁੰਦੀ ਆ, ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਛੋਟੀ ਆ। ਹੁਣ ਉਹ ਛੋਟੀ ਕਿਉਂ ਆ? ਕਿਉਂਕਿ ਮੈਂ ਤੁਹਾਨੂੰ ਅੱਜ ਦੋ ਚਾਰ ਗੱਲਾਂ ਕਹਿ ਦਾਂ ਵੀ ਕ੍ਰਿਸ਼ਨਾ ਜੀ, ਮੰਨ ਲਓ ਮੈਂ ਤੁਹਾਨੂੰ ਗੱਲਾਂ ਸੁਪਨੇ ਜੇ ਦਿਖਾ ਦਾਂ ਹੈ ਨਾ, ਦੋ ਚਾਰ ਗੱਲਾਂ ਕਰਦਾ, ਅਤੇ ਤੁਸੀਂ ਸੋਚੀ ਪੈ ਜਾਣਾ, ਤੁਸੀਂ ਕਹਿਣਾ ਵੀ ਹੈ ਯਾਰ ਇੱਦਾਂ ਹੋ ਜਾਊਗਾ। ਜੇ ਮੰਨ ਲਓ ਤੁਸੀਂ ਮੈਨੂੰ ਅੱਜ ਕੋਈ ਚਾਰ ਤਿੰਨ ਚੀਜ਼ਾਂ ਕਹਿ ਦਿਓ ਕਿ ਯਾਰ ਇੱਦਾਂ ਇੱਦਾਂ ਇੱਦਾਂ, ਅਤੇ ਮੈਂ ਤਾਂ ਉਸੇ ਵੇਲੇ ਸੋਚੀ ਪੈ ਜਾਣਾ। ਉਹ ਪਤਾ ਨਹੀਂ ਮੈਂ ਕਿੰਨਾ ਚਿਰ ਸੋਚਦੇ ਰਹਾਂ। ਮੈਨੂੰ, ਮੈਂ ਤੁਹਾਨੂੰ ਪਰਸੋਂ ਫਿਰ ਫੋਨ ਕਰੂੰਗਾ ਵੀ ਯਾਰ ਕ੍ਰਿਸ਼ਨਾ ਜੀ ਤੁਸੀਂ ਪਰਸੋਂ ਉਹ ਚੀਜ਼ਾਂ ਕਹਿਣ ਡੇ ਹੋ ਨਾ, ਹੈ ਨਾ, ਵੀ ਉਹ ਕਿੱਦਾਂ ਕਿੱਥੋਂ ਕੁ ਤੱਕ ਪਹੁੰਚੀਆਂ ਜਾਂ ਹੋ ਜਾਣਗੀਆਂ। ਇਹ ਚੀਜ਼ ਹੈ ਨਾ ਜਿਹੜੀ, ਇਹ ਇੱਦਾਂ ਹੀ ਸਰਕਾਰਾਂ ਸਾਡੇ ਨਾਲ ਖੇਡਦੀਆਂ ਕਿ ਮੰਨ ਲਓ ਤੁਸੀਂ ਆ ਕੇ ਇੱਕ ਆਪਣਾ ਚਿੱਠਾ ਪੱਤਰ ਦਿੱਤਾ ਵੀ ਆਹ ਅਸੀਂ ਕਰਾਂਗੇ, ਅਤੇ ਸਾਨੂੰ ਲੱਗਦਾ ਵੀ ਯਾਰ ਹਾਂ ਵੀ ਇਹ ਕਰੂਗਾ। ਹੁਣ ਉਹ ਕੋਈ ਸਟਾਂਪ ਪੇਪਰ 'ਤੇ ਲਿਖ ਕੇ ਦੇ ਨਹੀਂ ਦਿੰਦੇ, ਉਹ ਦੇ ਵੀ ਦਿੰਦੇ ਆ ਪਰ ਤਾਂ ਵੀ ਨਹੀਂ
3: ਕਰਦੇ,
1: ਸਹੁੰ ਚੁੱਕ ਲੈਂਦੇ, ਸਾਰਾ ਕੁਝ ਹੋ ਜਾਂਦਾ, ਪਰ ਉਹ ਕੀ ਹੋਣਾ ਕੀ ਨਹੀਂ ਹੋਣਾ ਇਹ ਦੱਸਦਾ ਸਮਾਂ। ਹੁਣ ਮੰਨ ਲਓ ਜਦੋਂ ਤੁਸੀਂ ਆ ਕੇ ਉਹ ਚੀਜ਼ ਨੂੰ ਵੇਖ ਲਿਆ ਵੀ ਹਾਂ ਆਹ ਚੀਜ਼ ਤੁਸੀਂ ਕਰਨੀ ਆ, ਹੁਣ ਉਹ ਸਾਲ ਲੰਘਿਆ, ਦੋ ਸਾਲ ਲੰਘੇ, ਤਿੰਨ ਸਾਲ ਲੰਘੇ, ਨਹੀਂ ਕੀਤੀ, ਪਰ ਮੈਂ ਤਾਂ ਵੀ ਤੁਹਾਡੇ ਨਾਲ ਹੀ ਹਾਂ ਵੀ ਕ੍ਰਿਸ਼ਨਾ ਜੀ ਉਹ ਕਦੋਂ ਕਰਨੀ ਆ, ਤੁਸੀਂ ਮੈਨੂੰ ਕਹੋ ਕਰਦੇ ਹਾਂ ਯਾਰ ਕਰਦੇ ਹਾਂ, ਮੈਂ ਫਿਰ ਵੀ ਹਾਂ ਯਾਰ ਕਰੂਗਾ ਕਰੂਗਾ। ਮਤਲਬ ਆਪਾਂ ਕਦੀ ਇਹ ਸੀ ਸੋਚ ਕੇ ਨਹੀਂ ਜਾਂ ਇਹ ਚੀਜ਼ ਨਹੀਂ ਸੋਚਦੇ ਵੀ ਯਾਰ ਉਹਨੇ ਨਹੀਂ ਕਰਨੀ,
0: ਹਾਂ
1: ਉਹ ਸਿਰਫ ਕਹਿ ਗਿਆ ਵਾ,
0: ਉਹ ਕਹਿ ਗਿਆ,
1: ਸਾਨੂੰ ਲੱਗਦਾ ਵੀ ਕਰੂਗਾ ਕਰੂਗਾ,
0: ਬੰਦਾ ਦਿੰਦਾ ਵੀ ਨਹੀਂ ਬਾਅਦ ਚੋਂ ਚਾਰ ਪੰਜ ਸਾਲ, ਉਹ ਦੁਬਾਰਾ ਫਿਰ ਉਦੋਂ ਹੀ ਆਉਂਦਾ ਹੱਥ ਜੋੜ ਕੇ ਹਾਂਜੀ ਜੀ ਆ ਗਏ ਹਨ।
1: ਹਾਂ ਵੀ ਆਪਾਂ ਵਾਪਸ,
0: ਇਹ ਪਤਾ ਹੀ ਗੱਲ ਹੈ, ਇੱਕ ਹੋਰ ਬੜਾ ਇਸ਼ੂ ਆ। ਐਂਡ ਮੈਂ ਹੁਣ ਇਸ ਕਨਵਰਸੇਸ਼ਨ ਨੂੰ ਨਾ ਕੰਪੈਰੀਜ਼ਨ ਤੌਰ 'ਤੇ ਲੈ ਕੇ ਆਉਣਾ ਚਾਹੂੰਗਾ।
1: ਹਾਂਜੀ,
0: ਇੱਕ ਪਾਸੇ ਤਾਂ ਆਪਾਂ ਚਲੋ ਕਹਿ ਸਕਦੇ ਕਿ ਇਹ ਸੁਣਨ ਵਾਲੇ ਵੀ ਸਮਝ ਸਕਦੇ ਕਿ ਯਾਰ ਇਹ ਬੜਾ ਪਾਰਸ਼ਲ ਜਿਹਾ ਕੰਪੈਰੀਜ਼ਨ ਹੈ, ਕਿੱਥੇ ਇੱਕ ਮੁਲਕ ਜਿੱਥੇ 150 ਕਰੋੜ ਬੰਦਾ ਰਹਿੰਦਾ, ਕਿੱਥੇ ਇੱਕ ਮੁਲਕ ਜਿੱਥੇ ਉਹਦੇ ਹੈ ਨਾ ਮਤਲਬ ਦਿੱਲੀ ਜਿੰਨੀ ਪਾਪੂਲੇਸ਼ਨ ਇੱਥੇ ਰਹਿੰਦੀ ਹੈ, ਅਤੇ ਤੁਸੀਂ ਕਿਸ ਤਰ੍ਹਾਂ ਮੈਚ ਕਰ ਸਕਦੇ ਹੋ। ਮੈਂ ਪਾਪੂਲੇਸ਼ਨ ਵਾਈਜ਼ ਨਹੀਂ ਮੈਚ ਕਰਾਂਗਾ, ਮੈਂ ਇਹ ਨਹੀਂ ਕਹਾਂਗਾ ਇੱਥੇ ਸੜਕਾਂ ਬੈਟਰ, ਆਬੋ ਹਵਾ ਬੈਟਰ, ਉਹ ਸਭ ਗੱਲਾਂ ਨਹੀਂ ਮੈਂ ਕਰਾਂਗਾ। ਮੈਂ ਸਿਰਫ ਮਾਨਸਿਕਤਾ ਦੀ ਗੱਲ ਕਰਾਂਗਾ। ਮਾਨਸਿਕਤਾ 'ਤੇ ਉਹਦੇ 'ਤੇ ਤਾਂ ਪੈਸਾ ਨਹੀਂ ਲੱਗਦਾ ਨਾ ਕੋਈ। ਅਸੀਂ ਜੋ ਇੰਨਾ ਹੀਰੋ ਬਣਾਉਂਦੇ ਹਾਂ ਆਪਣੇ ਨੇਤਾ ਜਿੰਨੇ ਵੀ ਨੇ, ਹੈ ਨਾ, ਉਹਨਾਂ ਦੀ ਵਰਸ਼ਿਪ ਕਰਦੇ, ਉਹਨਾਂ ਨੂੰ ਰੱਬ ਖੁਦਾ ਹੀ ਬਣਾ ਦਿੰਦੇ ਹਾਂ, ਇੱਥੇ ਉਹ ਸਭ ਨਹੀਂ ਹੈ। ਇੱਥੇ ਕਿਉਂਕਿ ਉਹ ਸਭ ਨਹੀਂ ਹੈ ਤਾਂ ਇੱਕ ਮਿਆਰ ਸੈੱਟ ਹੈ, ਇੱਕ ਬੈਂਚਮਾਰਕ ਸੈੱਟ ਹੈ, ਇੱਥੇ ਵੀ ਸਰਕਾਰਾਂ ਪੁੱਠੇ ਕੰਮ ਕਰਦੀਆਂ ਹੀ ਆ। ਤੁਹਾਨੂੰ ਪਤਾ ਕਿ ਮਤਲਬ 100 ਚੋਂ 70 ਤਾਂ ਵਾਪਸ ਕਰਨਾ ਪਏਗਾ ਇਹਨਾਂ ਲੋਕਾਂ ਨੂੰ, ਤਾਂ ਹੀ ਚੁਣ ਕੇ ਆਵਾਂਗੇ।
1: 70 ਵੀ ਨਹੀਂ ਮੈਨੂੰ ਲੱਗਦਾ, ਉਸ ਤੋਂ ਵੀ ਵੱਧ ਕੇ।
0: ਹਾਂ, ਕਿ ਮਤਲਬ ਐਂਡ ਉਹ ਆਪਸ 'ਚ ਡੀਪ ਸਟੇਟ ਵਾਲੀ ਗੱਲ ਹੋ ਗਈ ਹੈ ਕਿ ਓਪੋਜੀਸ਼ਨ ਹੋਵੇ, ਭਾਵੇਂ ਰੂਲਿੰਗ ਪਾਰਟੀ ਹੋਵੇ, ਭਾਵੇਂ ਲੇਬਰ ਹੋਵੇ, ਲਿਬਰਲ ਹੋਵੇ, ਇਹਨਾਂ ਨੂੰ ਆਪਸ 'ਚ ਸਾਰਿਆਂ ਨੂੰ ਪਤਾ ਕਿ 100 ਚੋਂ 70-75 ਲੋਕਾਂ ਨੂੰ ਓਕੇ ਕਰਕੇ ਦੇਣੀ ਪੈਣੀ ਹੈ ਚੀਜ਼ਾਂ, ਨਹੀਂ ਤਾਂ ਸਾਡੀ ਕੋਈ ਵੈਲਿਊ ਨਹੀਂ। ਇੱਕ ਮਿਆਰ ਸੈੱਟ ਹੈ, ਆਪਣੇ ਉੱਥੇ ਮਿਆਰ ਨਹੀਂ ਸੈੱਟ, ਆਪਣੇ ਉੱਥੇ ਬਸ ਮਿਆਰ ਇਹ ਸੈੱਟ ਹੈ, ਤੁਸੀਂ ਪਿੱਛੇ ਕਿੱਦਾਂ ਲਾ ਸਕਦੇ ਹੋ ਬੰਦੇ ਨੂੰ, ਭਾਵੇਂ ਤੁਸੀਂ ਉਹਦਾ ਘਰ ਖਾਲੀ ਕਰਾ ਲਓ। ਇੱਕ ਵੱਡੀ ਟ੍ਰਾਈਬਲ ਸੈੱਟ ਵਾਲੀ ਗੱਲਬਾਤ ਹੈ ਆਪਣੇ ਸਾਡੇ ਕਲਚਰ ਦੀ, ਕਿ ਜਿੰਨੇ ਕੁ ਤੁਸੀਂ ਪਾਵਰਫੁਲ, ਜਿੰਨਾ ਕੁ ਤੁਹਾਡੀ ਜੇਬ 'ਚ ਪੈਸਾ ਧੇਲਾ ਹੋਊਗਾ, ਓਨਾ ਹੀ ਤੁਹਾਡਾ ਉਸ ਟ੍ਰਾਈਬ ਦੇ ਅੰਦਰ, ਉਸ ਪਿੰਡ ਦੇ ਅੰਦਰ ਰਹਿੰਦੇ ਹੋਏ ਜਾਂ ਫਿਰ ਲੋਕਾਂ ਦੇ ਅੰਦਰ ਵਿਚਰਦੇ ਹੋਏ ਖਰਚਾ ਘੱਟ ਹੋਊਗਾ। ਬੰਦਾ ਬੜਾ ਪਾਵਰਫੁਲ ਆ ਨਾ, ਉਹਨੂੰ ਕਿਸੇ ਦੁਕਾਨ 'ਤੇ ਜਾ ਕੇ ਉਹਨੂੰ ਡਿਸਕਾਊਂਟ ਵੀ ਬੈਟਰ ਮਿਲਣਾ, ਹਨਾ, ਕਿਤੇ ਖਾਣ ਬੈਠੋ ਕੋ ਉਹਨੂੰ ਤਾਂ ਐਕਸਟਰਾ ਡਿਸਕਾਊਂਟ ਮਿਲਣਾ,
1: ਕਿਉਂਕਿ ਇਹ ਦੁਬਾਰਾ ਆਵੇ ਸਾਡੇ
0: ਕੋਲ। ਕਿਸੇ ਪਿੰਡ ਫੇਰੀ ਤੇ ਜਾਊਗਾ ਬੈਠਾ ਪਿਆ ਤਾਂ ਲੋਕਾਂ ਨੇ ਘਰੋਂ ਚੀਜ਼ਾਂ ਲਿਆ ਕੇ ਦੇਣੀਆਂ,
1: ਹਨਾ,
0: ਗਿਫਟ ਆਉਣੇ ਆ 100-100 ਬੈਠੇ ਬੰਦੇ ਨੂੰ, ਹਨਾ, ਕਿ ਮੈਂ ਕੋਈ ਇਹਨੂੰ ਚੀਜ਼ ਦੇ ਦੇਵਾਂ ਕਿ ਹਨਾ ਯਾਦ ਰੱਖੇ, ਹਨਾ। ਤੇ ਜਿਹੜਾ ਗਰੀਬ ਮਾਤੜ ਬੰਦਾ ਜਿਹਨੂੰ ਵਾਕਈ ਲੋੜ ਹੋਏਗੀ ਉਹਨਾਂ ਚੀਜ਼ਾਂ ਦੀ, ਉਹਨੂੰ ਕਰਕੇ
1: ਉਹਨੂੰ ਛਿਲਣਾ ਆ,
0: ਉਹਨੂੰ ਛਿਲਦੇ ਆ, ਸਹੀ ਗੱਲ ਆ, ਮਿਡਲ ਕਲਾਸ ਨੂੰ ਛਿਲਦੇ ਆ ਆਪਾਂ। ਤੇ ਫਿਲਹਾਲ
1: ਮੈਂ ਇੱਕ ਨਿੱਕੀ ਜੀ ਤੁਹਾਨੂੰ ਐਗਜ਼ਾਮਪਲ ਦਿੰਦਾ ਵਾਂ, ਨਾ ਨਹੀਂ ਚਲੋ ਆਪਾਂ ਲੈਂਦੇ ਕਿਸੇ ਦਾ, ਉਹਦੇ 'ਚ ਇਹ ਆ ਕਿ ਮੰਨ ਲਓ ਆਪਣੇ ਇੱਥੇ ਹੁਣ ਮੈਲਬਨ ਦੇ ਵਿੱਚ ਪ੍ਰੋਗਰਾਮ ਹੁੰਦੇ ਆ, ਹਨਾ, ਹਿੱਟ ਪੁੱਟਿਆ ਪ੍ਰੋਗਰਾਮ ਹੁੰਦੇ ਆ, ਉਹਦੇ ਵਿੱਚ ਸਪੋਂਸਰ ਕਰੀਦਾ ਵਾ। ਹੁਣ ਮੰਨ ਲਓ ਕੋਈ ਵੀ ਬਿਜ਼ਨਸ ਹੋ ਸਕਦਾ ਵਾ XYZ, ਅਤੇ ਉਹ ਜਿਹੜੇ ਬਿਜ਼ਨਸ ਸਪੋਂਸਰ ਕਰਦੇ ਆ, ਜਿਹੜੇ ਆਰਟਿਸਟ ਆਉਂਦੇ ਪਰਫੋਰਮ ਕਰਨ, ਹਨਾ, ਉਹ ਉਹਨਾਂ ਨੂੰ ਮਤਲਬ ਫ੍ਰੀ 'ਚ, ਫ੍ਰੀ ਦੇ ਵਿੱਚ ਹੋ ਸਕਦਾ 5,000, 7,000, 8,000 $10,000 ਦੀ, ਇਹਨਾਂ ਦੇ ਦਰਮਿਆਨ ਕੋਈ ਵੀ ਚੀਜ਼ ਹੋ ਸਕਦੀ ਆ, ਤੇ ਉਹ ਉਹਨਾਂ ਨੂੰ ਗਿਫਟ ਕਰ ਦਿੰਦੇ ਆ। ਠੀਕ ਆ, ਮੰਨ ਲਓ ਕੋਈ ਸੋਨੇ ਦੀ ਚੀਜ਼ ਹੀ ਆ ਫੋਰ ਐਗਜ਼ਾਮਪਲ, ਹੈ ਨਾ, ਕੋਈ ਗੋਲਡ ਹੀ ਆ ਮੰਨ ਲਓ, ਜਾਂ ਕੋਈ ਪਾਉਣ ਵਾਲੀ, ਕੋਈ ਪਰਸ ਲਾ ਲਓ, ਕੋਈ ਗੋਲਡ ਲਾ ਲਓ, ਕੋਈ ਵੀ ਚੀਜ਼, ਮੰਨ ਲਓ ਤੁਹਾਡਾ ਜੇ ਮੇਰਾ ਬੂਟਾਂ ਦਾ ਬ੍ਰਾਂਡ ਆ ਤੇ ਮੈਂ ਬੂਟ ਗਿਫਟ ਕਰੂੰਗਾ, ਹੈ ਨਾ, ਜਿਹੜੀ ਵੀ ਮੈਂ ਉੱਥੇ 5,000 ਦੀ ਉਹਨੂੰ ਗਿਫਟ ਕਰਤੀ। ਹੁਣ ਮੰਨ ਲਓ 6 ਮਹੀਨਿਆਂ ਦੇ ਵਿੱਚ 50 ਕਨਸਰਟ ਹੁੰਦੇ ਫੋਰ ਐਗਜ਼ਾਮਪਲ, ਉਹਨਾਂ ਦੇ ਵਿੱਚੋਂ ਮੈਂ 20 ਨੂੰ ਸਪਾਂਸਰ ਕੀਤਾ ਤੇ ਮੈਂ 20 ਨੂੰ ਹੀ ਉਹ ਚੀਜ਼ਾਂ ਗਿਫਟ ਕਰਤੀਆਂ, ਠੀਕ ਹੈ, ਮੰਨ ਲਓ 2,000 ਦੀਆਂ ਦਿੱਤੀਆਂ। ਕਰਕੇ ਕੀ ਹੋਇਆ ਕਿ ਜਿਹੜਾ ਬੰਦਾ ਆਮ ਕਸਟਮਰ ਮੇਰੇ ਕੋਲ ਆਇਆ ਚੀਜ਼ ਖਰੀਦਣ ਲਈ ਮੇਰੀ ਦੁਕਾਨ ਦੇ ਉੱਤੇ, ਉਹਨੂੰ ਮੈਂ ਕਿਹਾ ਕਿ ਤੈਨੂੰ ਇੰਨੇ ਪੈਸੇ ਹੀ ਲੱਗਣੇ ਹੀ, ਵੀ ਇਹਦੇ ਚ ਤੇਰੀ ਕੋਈ ਰਿਆਇਤ ਨਹੀਂ ਹੋ ਸਕਦੀ।
0: ਉਲਟਾ
1: ਉਲਟਾ ਮੈਂ ਉਹ ਵੀ ਜਿਹੜੇ ਦਿੱਤੇ ਆ ਉਹ ਮੈਂ 50-50 ਕਰਕੇ 20-20 ਕਰਕੇ ਇੱਥੋਂ ਹੀ ਕੱਢਨੇ ਆ।
0: ਬਿਲਕੁਲ ਬਿਲਕੁਲ।
1: ਤੇ ਵੇਖੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਉਹ ਚੀਜ਼ ਦੀ ਕਿ ਤੁਸੀਂ ਇੱਕ ਬ੍ਰਾਂਡ ਬਣਾਇਆ, ਮਤਲਬ ਇਹ ਗੱਲ ਤੁਹਾਨੂੰ ਲੱਗਦਾ ਹੋਊਗਾ ਕਿ ਬਿਲਕੁਲ ਡਿਫਰੈਂਟ ਆ, ਪਰ ਇਹ ਰਿਲੇਟ ਕਿਤੇ ਨਾ ਕਿਤੇ ਜਾ ਕੇ ਉੱਥੇ ਕਰਨੀ ਆ,
0: ਕਿਉਂਕਿ ਆਪਾਂ ਬੇਸਿਕਲੀ ਮਾਨਸਿਕਤਾ ਦੀ ਹੀ ਗੱਲ ਕਰਦੇ ਪਏ ਨਾ ਮੇਨ ਕੀ ਯਾਰ ਕਿ ਹਾਊ ਵੀ ਥਿੰਕ ਚੱਕਰ ਹੈ ਕਿ ਆਪਾਂ ਜ਼ਿਆਦਾ ਖਰੇ ਬੰਦੇ ਨੂੰ ਦੇਖ ਕੇ ਹੋਰ ਉਹਦੇ ਥੱਲੇ ਪਤਾ ਨਹੀਂ ਝੁਕਣ ਵਾਲੀ ਜਿਹੜੀ ਪ੍ਰੋਬਲਮ ਹੈ ਸਾਨੂੰ, ਹੈ ਨਾ, ਉਹ ਪਤਾ ਨਹੀਂ। ਇੱਕ ਨਾ ਫਿਲਮ ਆਈ ਸੀ ਜੈਂਗੋ ਅਨਚੇਨਡ, ਬਹੁਤ ਘੈਂਟ ਫਿਲਮ ਹੈ, ਦੇਖਿਓ ਜਿਨ੍ਹਾਂ ਨੇ ਦੇਖੀ ਹੈ ਤਾਂ ਯਾਰ ਕਿਸੇ ਤਰੀਕੇ ਮੈਸੇਜ ਪਹੁੰਚਾ ਦਿਓ ਸਾਡੇ ਤੱਕ, ਪਰ ਬਹੁਤ ਘੈਂਟ ਫਿਲਮ ਹੈ। ਉਹ ਨਾ ਸਟੋਰੀ ਦਿਖਾਈ ਹੈ ਬਣੀ ਉਹਨਾਂ ਨੇ ਸਲੇਵਰੀ ਦੇ ਟਾਈਮ ਦੀ, ਉਹ ਦਿਖਾਇਆ ਕਿ ਇੱਕ ਨਾ ਬੰਦਾ ਅਮੈਰੀਕਾ ਆਇਆ ਹੋਇਆ, ਜਰਮਨ ਬੰਦਾ, ਉਹ ਅਮੈਰੀਕਾ ਆਇਆ ਹੋਇਆ ਤੇ ਜਰਮਨੀ ਚ ਉਹ ਵਾਲੇ ਤਦ ਨਹੀਂ ਹੋਣੇ ਰੁਝਾਨ ਜਦੋਂ ਦਾ ਤੁਸੀਂ ਕਾਲਿਆਂ ਨੂੰ ਐਜ਼ ਅ ਸਲੇਵ ਖਰੀਦ ਸਕਦੇ ਹੋ ਆਪਣੇ ਘਰਾਂ ਦੇ ਕੰਮ ਵਾਸਤੇ, ਗੁਲਾਮੀ ਲਈ, ਠੀਕ ਹੈ। ਉਹ ਆਉਂਦਾ ਤੇ ਉਹ ਆ ਕੇ ਨਾ ਬਾਉਂਟੀ ਹੰਟਿੰਗ ਦਾ ਕੰਮ ਕਰਦਾ, ਬਾਉਂਟੀ ਹੰਟਿੰਗ ਸਮਝਦਾ, ਜਿਹੜਾ 1800s ਦਾ ਟਾਈਮ ਸੀਗਾ ਨਾ ਉਦੋਂ ਪੋਸਟਰ ਲੱਗਦੇ ਹੁੰਦੇ ਸੀਗੇ, ਇੱਥੇ ਸੋਵਰਿਨ ਹਿੱਲ ਵੀ ਨਾ ਉਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਤੇ ਉੱਥੇ ਪੋਸਟਰ ਅਜੇ ਵੀ ਲੱਗੇ ਹੋਏ ਆ। ਉਹ ਕਿਸੇ ਕਹਿ ਲੈ ਕੋਈ ਚੋਰ ਡਕੈਤ ਹੋਵੇ ਉਹਦੀ ਫੋਟੋ ਸਕੈਚ ਕਰਕੇ ਨੀਚੇ ਲਿਖ ਦੇਣਾ ਵਾਂਟਿਡ ਡੈਡ ਔਰ ਅਲਾਈਵ, ਇਨਾਮ $2,500, ਇਨਾਮ $250। ਸੋ ਉਹ ਜਿਹੜਾ ਬੰਦਾ ਸਿਰਫ ਪੂਰਾ ਵਕਤ ਕੰਮ ਹੀ ਇਹ ਕਰਦਾ ਪੋਸਟਰ ਪੜ੍ਹਨਾ ਤੇ ਬੰਦਾ ਲੱਭਣਾ ਤੇ ਮਾਰ ਕੇ ਫਿਰ ਸਰਕਾਰ ਨੂੰ ਦੇਣਾ ਤੇ ਬਾਅਦ ਚੋਂ ਪੈਸੇ ਲੈਣੇ ਜਿਹੜੇ ਮਿਲਣੇ ਆ ਇਨਾਮ, ਉਹਨੂੰ ਬਾਉਂਟੀ ਹੰਟਰ ਕਹਿੰਦੇ ਕਿਉਂਕਿ ਉਹਨੂੰ ਬਾਉਂਟੀ ਕਹਿੰਦੇ ਜਿਹੜਾ ਉਹ ਇਨਾਮ ਹੈ ਨਾ। ਉਹ ਨਾ ਇੱਕ ਕਾਲੇ ਨੂੰ ਇੰਪਲੋਈ ਕਰਦਾ ਤੇ ਕਹਿੰਦਾ ਮੈਂ ਤੈਨੂੰ ਫ੍ਰੀ ਕਰਦਾ, ਮੈਂ ਨਾ ਤੇਰੇ ਪੁਰਾਣੇ ਮਾਲਕਾਂ ਨੂੰ ਮਾਰਨਾ ਚਾਹੁੰਦਾ ਤੂੰ ਮੈਨੂੰ ਲੈ ਕੇ ਚੱਲ। ਉਹ ਹੈਲਪ ਕਰ ਦਿੰਦਾ, ਪੁਰਾਣੇ ਮਾਲਕ ਮਰਵਾ ਦਿੰਦਾ। ਹੁਣ ਉਹ ਕਹਿੰਦਾ ਮੰਗ ਜੋ ਮੰਗਦਾ, ਕਹਿੰਦਾ ਮੇਰੀ ਨਾ ਵਾਈਫ ਨਾ ਕੋਈ ਹੋਰ ਗੋਰਾ ਖਰੀਦ ਕੇ ਲੈ ਗਿਆ, ਮੈਨੂੰ ਨਾ ਉੱਥੇ ਮੈਨੂੰ ਮੇਰੀ ਵਾਈਫ ਦਿਲਵਾ ਦੇ। ਕਹਿੰਦਾ ਕੋਈ ਚੱਕਰ ਨੀ। ਇਹ ਨਾ ਉਹਨੂੰ ਨਾਲ ਲੈ ਕੇ ਜਾਂਦਾ ਉੱਥੇ, ਇਸ ਤਰ੍ਹਾਂ ਗੱਲ ਕਰਦਾ ਕਿ ਮੈਂ ਤੇਰੇ ਘਰ ਨਾ ਕਾਲੇ ਖਰੀਦਣ ਆਇਆ। ਖੈਰ ਲੌਂਗ ਸਟੋਰੀ ਸ਼ੋਰਟ, ਉਹ ਨਾ ਬੰਦਾ ਜਿਹੜਾ ਮੇਰਾ ਜਿਹੜਾ ਆਪਣਾ ਮੇਨ ਵਿਲਨ ਆ ਉਹ ਕਾਲਾ, ਜਦੋਂ ਉਹਦੇ ਟੇਬਲ ਤੇ ਬੈਠਦਾ ਉਹਨੂੰ ਪਤਾ ਕਿੱਸਾ ਸਮਝਾਉਂਦਾ, ਕਹਿੰਦਾ ਇਹ ਨਾ ਸਾਇੰਸ ਹੈ, ਮੈਂ ਤੁਹਾਨੂੰ ਦੱਸਦਾ। ਉਹ ਨਾ ਡਾਇਨਿੰਗ ਟੇਬਲ ਤੇ ਲੈ ਕੇ ਆਉਂਦਾ ਇੱਕ ਸਕਲ, ਇੱਕ ਸਕੈਲਟਨ ਵਾਲਾ ਸਕਲ, ਹੈ ਨਾ, ਖੋਪੜ ਜਿਹਾ ਲੈ ਕੇ ਆਉਂਦਾ, ਖੋਪੜੀ ਲੈ ਕੇ ਆਉਂਦਾ, ਉਹਨਾਂ ਨੂੰ ਬੈਕ ਤੋਂ ਤੋੜਦਾ। ਕਹਿੰਦਾ ਇੱਥੇ ਹੁੰਦਾ ਬੈਕ ਵਾਲਾ ਮਾਇੰਡ ਆਪਣਾ, ਜਿਹਨੂੰ ਆਪਾਂ ਕਹਿੰਦੇ ਹਾਂ ਸਬ ਕੌਨਸ਼ੀਅਸ। ਕਹਿੰਦਾ ਆ ਦੇਖ ਇੱਕ ਨਾ ਇਹ ਸਕਲ ਦੇ ਅੰਦਰ ਡੈਂਟ ਪਿਆ ਹੋਇਆ। ਕਹਿੰਦਾ ਡੈਂਟ ਪਤਾ ਕਿਉਂ ਪਿਆ? ਕਹਿੰਦਾ ਡੈਂਟ ਇਸ ਕਰਕੇ ਪਿਆ ਕਿ ਇੱਥੇ ਨਾ ਓਲੀ ਨਾੜ ਹੁੰਦੀ ਜਿਹੜੀ ਤੁਹਾਨੂੰ ਗੁਲਾਮ ਬਣਾਉਂਦੀ ਆ। ਕਹਿੰਦਾ ਕਾਲਿਆਂ ਦੇ ਅੰਦਰ ਜਿੰਨੇ ਵੀ, ਮਤਲਬ ਜਿਹੜਾ ਬੰਦਾ ਚਿੱਟਾ ਨਹੀਂ ਹੈ ਨਾ, ਗੋਰਾ ਨਹੀਂ ਹੈ, ਇਹਨਾਂ ਸਾਰਿਆਂ ਦਾ ਨਾ ਨਾੜ ਬਹੁਤ ਵੱਡੀ ਆ, ਇਹ ਤਾਂ ਹੀ ਗੁਲਾਮ ਬਣਦੇ। ਮੈਨੂੰ ਨਾ ਉਹ ਸੀਨ ਅੱਜ ਤੱਕ, ਮਤਲਬ ਮੈਂ ਕਿੰਨੇ ਸਾਲ ਪਹਿਲੇ ਦੇਖੀ ਆ, ਉਹ ਸੀਨ ਅੱਜ ਤੱਕ ਘਰ ਕਰ ਗਿਆ, ਕਿਉਂਕਿ ਇਹ ਨਾ ਮੈਂ ਉਸ ਸ਼ਾਇਦ ਆਬਜ਼ਰਵੇਸ਼ਨ ਨਾਲ ਵੇਖਦਾ, ਕਿਉਂਕਿ
3: ਗੁਲਾਮੀ ਵੀ ਵੇਖੀ ਆ,
1: ਕਿਉਂਕਿ ਅਸੀਂ
3: ਕਰਦੇ ਆ ਆਪਾਂ ਗੁਲਾਮੀ,
1: ਹਾਂ ਕਿ ਆਪਾਂ ਆਪਣਾ ਇੱਕ ਮਾਈਂਡਸੈਟ ਹੈ,
3: ਕਿਉਂਕਿ ਤੁਹਾਨੂੰ ਅਸਲੀ ਲੱਗੀ ਉਹ ਚੀਜ਼, ਹਾਂ ਤੁਸੀਂ ਰਿਲੇਟ ਕਰ ਲਈ।
1: ਆਪਾਂ ਗੋਰੇ ਨੂੰ ਵੇਖਦੇ ਆ ਤੇ ਆਪਣੇ ਹਮੇਸ਼ਾ ਮਾਈਂਡ ਚ ਰਹਿੰਦਾ ਕਿ ਯਾਰ ਦੇ ਆਰ ਬੈਟਰ, ਕਿ ਕਿਸ ਤਰੀਕੇ ਨਾਲ ਕਿ ਬੰਦਾ ਥੋੜਾ ਵਧੀਆ ਤਿਆਰ ਜੋ ਰਹੋ ਯਾਰ, ਤੂੰ ਗੋਰਿਆਂ ਵਾਂਗ, ਤੂੰ ਤਾਂ ਗੋਰਿਆਂ ਵਰਗੀ ਇੰਗਲਿਸ਼ ਬੋਲਦਾ, ਤੂੰ ਗੋਰਾ ਬਣ ਗਿਆ, ਤਿਆਰ ਹੋ ਗਿਆ, ਹੈ ਨਾ, ਆਪਾਂ ਗੋਰੇ ਰੰਗ ਨੂੰ ਵੀ ਬਹੁਤਾ ਪਸੰਦ ਕਰਦੇ ਹਾਂ। ਗੱਲ ਫਿਰ ਤੋਂ ਇੱਧਰ ਉੱਧਰ ਡੀਰੇਲ ਹੋ ਜਾਂਦੀ ਹੈ ਸਾਡੀ, ਇੱਕ ਤਾਂ ਸਾਡੀ ਆਹ ਬੜੀ ਪ੍ਰੋਬਲਮ ਹੈ, ਪਰ ਪੁਆਇੰਟ ਇਹ ਕਿ ਮਾਨਸਿਕਤਾ ਦਾ ਇਸ਼ੂ ਹੈ ਬਹੁਤ ਮੇਜਰ ਇਹ, ਐਂਡ ਮਾਨਸਿਕਤਾ ਦਾ ਮੇਜਰ ਇਸ਼ੂ ਇਹ ਹੈ ਕਿ ਅੱਜ ਦੇ ਦੌਰ 'ਚ ਕਿਸੇ ਵੀ ਤਰ੍ਹਾਂ ਦਾ ਓਪੀਨੀਅਨ ਰੱਖਣਾ ਜੋ ਮੈਜੋਰਿਟੀ ਨਾਲੋਂ ਵੱਖਰਾ ਉਹ ਪਾਪ ਹੋ ਗਿਆ, ਕਿਉਂਕਿ ਤੁਹਾਨੂੰ ਲੋਕ ਬ੍ਰੇਨ ਡੈਡ ਹੋ ਗਏ ਨੇ, ਤੁਹਾਨੂੰ ਵੀ ਬ੍ਰੇਨ ਡੈਡ ਹੋਇਆ ਹੋਇਆ ਦੇਖਣਾ ਚਾਹੁੰਦੇ ਨੇ, ਪਰ ਉਹ ਜਿਹੜੇ ਬ੍ਰੇਨ ਡੈਡ ਹੋਏ ਆ ਉਹਨਾਂ ਦੀ ਗਲਤੀ ਨਹੀਂ, ਕਿਉਂਕਿ ਉਹਨੂੰ ਪਤਾ ਨਹੀਂ ਉਹ ਬ੍ਰੇਨ ਡੈਡ ਹੋ ਗਏ,
3: ਕਿਉਂਕਿ ਪਤਾ ਡੈਡ ਹੁੰਦਾ ਗਾ ਮੈਨੂੰ ਲੱਗਦਾ ਕਾਰਨ ਕੀ ਆ, ਤੁਸੀਂ ਸੋਚਦੇ ਹੋਗੇ ਕਿ ਯਾਰ ਅੱਗੇ ਤੇ ਇੱਦਾਂ ਦੀਆਂ ਮਤਲਬ ਉਹ ਗੱਲਾਂ ਨਹੀਂ ਕਰਦੇ ਇੰਨੀਆਂ ਭਾਰੀਆਂ ਭਾਰੀਆਂ।
1: ਮੈਂ ਤੁਹਾਨੂੰ ਇੱਕ ਦੱਸਾਂ, ਵੈਸੇ ਮਾਇੰਡ ਤਾਂ ਨਹੀਂ ਕਰੂੰਗੇ,
3: ਨਹੀਂ ਨਹੀਂ ਇੱਕ, ਹਾਂ ਤੁਸੀਂ ਮੈਨੂੰ ਪਤਾ ਕੀ ਦੱਸਣਾ, ਦੱਸੋ।
1: ਮੈਂ ਨਾ ਸੋਰੀ, ਮੈਂ ਨਾ ਤੁਹਾਨੂੰ ਛੇੜਤਾ, ਕਿਉਂਕਿ ਤੁਸੀਂ ਜਿਹੜੇ ਪੁਆਇੰਟ ਧਿਆਨ ਲੱਗੇ ਸੀ ਨਾ, ਉਹ ਪੁਆਇੰਟ ਸੀ ਲੰਬਾ, ਤੇ ਮੇਰੇ ਤੋਂ ਨਾ ਫਿਰ ਸਾਡੀ ਸਦੀ ਦਾ ਸਭ ਤੋਂ ਬੈਸਟ ਸਿੰਗਰ ਸੁਣਾਏ ਬਿਨਾਂ ਰਿਹਾ ਨਹੀਂ ਆਏ।

ਹੋਊਗੀ। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ।

ਜੀ ਬਿਲਕੁਲ, ਗਾਣਾ ਇਹ ਚੱਲਿਆ ਵੀ ਬੜਾ ਹੀ ਤੇ ਹੈਗਾ ਵੀ ਸੱਚ ਆ, ਕਿਉਂਕਿ ਹਾਂ ਕਿਉਂਕਿ ਗੱਲ ਇਹੋ ਹੀ ਆ ਕਿ ਜਿਹੜਾ ਬੰਦਾ ਆਵਾਜ਼ ਆਪਣੀ ਚੁੱਕੂਗਾ, ਜਿਹੜਾ ਹੱਕਾਂ ਲਈ ਲੜੂਗਾ,

0: ਦੇ ਵਿੱਚ ਤੁਹਾਡੇ ਨਾਲ ਇਕੱਠ ਆ ਤੇ ਫਿਰ ਕਿਤੇ ਨਾ ਕਿਤੇ ਉਹਦੀ ਸੁਣੀ ਵੀ ਜਾਂਦੀ ਆ ਭਾਵੇਂ ਥੋੜੀ ਭਾਵੇਂ ਬਹੁਤੀ ਆਪਾਂ
1: ਪਿੱਛੇ ਵੀ ਹੈ ਨਾ ਇੱਕ ਤੁਹਾਡੀ ਮਕਬੂਲੀਅਤ ਹੋ ਜਾਂਦੀ ਹੈ ਤੁਹਾਡੀ ਗੱਲ ਦੀ ਕੀ ਆ ਜੋ ਤੁਸੀਂ ਫੀਲ ਕਰ ਰਹੇ ਹੋ ਬਾਕੀ ਵੀ ਫੀਲ ਕਰ ਰਹੇ ਹੈ ਨਾ ਕੀ ਜੇ ਆਪਾਂ ਪ੍ਰੋਬਲਮ ਐਟ ਹੈਂਡ ਦੇਖੀਏ ਖਾਸ ਕਰ ਇੰਡੀਆ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਕੀ ਇਫੈਕਟ ਹੈ ਯਾਰ ਪੇਪਰ ਹੋਏ ਆ ਲੀਕ 2024 ਚ ਵੀ ਹੋਏ ਆ ਹੈ ਨਾ ਹੁਣ ਇਸ ਵਾਰ ਵੀ ਹੋਇਆ ਜਿਹੜਾ 24 ਚ ਹੋਇਆ ਸੀਗਾ ਉਹ ਹੋਇਆ ਸੀਗਾ ਗ੍ਰੈਜੂਏਸ਼ਨ ਵਾਲਾ ਪੋਸਟ ਗ੍ਰੈਜੂਏਸ਼ਨ ਵਾਲਾ ਜਿਨ੍ਹਾਂ ਨੇ ਮਤਲਬ ਤੁਸੀਂ MBBS ਡਾਕਟਰ ਬਣ ਗਏ ਹੋ MBBS ਡਾਕਟਰ ਬਣਨ ਤੋਂ ਬਾਅਦ ਦੁਬਾਰਾ ਨੀਟ ਦੇਣਾ ਪੈਂਦਾ ਉਸ ਹਿਸਾਬ ਨਾਲ ਤੁਹਾਨੂੰ ਸੀਟ ਮਿਲਦੀ ਆ MD ਡਾਕਟਰੀ ਕਰਨ ਦੀ ਕਿ ਫਿਜ਼ੀਸ਼ੀਅਨ ਬਣੋਗੇ ਕਿ ਹਾਰਟ ਦੇ ਬਣੋਗੇ ਕਿ ਅੱਖਾਂ ਦੇ ਬਣੋਗੇ ਕਿ ਹੈ ਨਾ ਹੱਡੀਆਂ ਦੇ ਬਣੋਗੇ ਉਹ ਵਾਲੀ ਹੈ ਨਾ ਮੇਰਾ ਬਹੁਤ ਪਿਆਰਾ ਮਿੱਤਰ ਉਹ MBBS ਡਾਕਟਰ ਆ ਉਹਨੇ ਕੋਵਿਡ ਦੇ ਟਾਈਮ 'ਚ ਬਹੁਤ ਕੰਮ ਕੀਤਾ ਵੋਲੰਟਰੀ ਵਰਕ ਵੀ ਕੀਤਾ ਉਹਨੇ
0: ਓਕੇ
1: ਠੀਕ ਹੈ ਓਵਰ ਟਾਈਮ ਕੰਮ ਕੀਤੇ ਉਹ ਜਦੋਂ ਉਹਦਾ ਹੁਣ ਐਗਜ਼ਾਮ ਦੀ ਵਾਰੀ ਆਈ ਹੋਈ ਆ ਤੇ ਉਹ ਐਗਜ਼ਾਮ ਕਿਉਂਕਿ ਲੀਕ ਹੋ ਗਿਆ ਤੇ 7-8 ਮਹੀਨੇ ਅੱਗੇ ਚਲੀ ਗਈ ਡੇਟ ਹੁਣ ਯੂ ਨੀਡ ਟੂ ਅੰਡਰਸਟੈਂਡ ਕੈਟ ਹੀ ਇਜ਼ ਆਵਰ ਏਜ ਉਹਨੇ MBBS ਛੱਡੀ MBBS ਕਰਨ ਤੋਂ ਬਾਅਦ ਡਾਕਟਰੀ ਵਗੈਰਾ ਮਤਲਬ ਛੱਡੀ ਹੋਈ ਸੀ ਕਿਉਂਕਿ ਪੇਪਰ ਦੀ ਤਿਆਰੀ ਵੀ ਤਾਂ ਕਰਨੀ ਪੈਂਦੀ ਆ ਕਹਿੰਦਾ ਜੋਬ ਨਹੀਂ ਹੁੰਦੀ ਹੁਣ ਕਿ 29-30 ਸਾਲ ਦੀ ਉਮਰ ਦਾ ਮੁੰਡਾ 6-7 ਮਹੀਨੇ ਤੋਂ ਜੋਬਲੈਸ ਹੈ ਕਿਉਂਕਿ ਉਹਨੇ MD ਲਈ ਵਧੀਆ ਸੀਟ ਲੈਣੀ ਕਿਉਂਕਿ ਉਹਦੀ ਇੱਛਾ ਕਿ ਉਹ ਫਿਜ਼ੀਸ਼ੀਅਨ ਬਣੇ ਜਾਂ ਫਿਰ ਵਟਐਵਰ ਹਾਰਟ ਸਪੈਸ਼ਲਿਸਟ ਬਣੇ ਉਹ ਫਿਰ ਪੇਪਰ ਦੇਣ ਜਾਂਦਾ ਤਾਂ ਪਤਾ ਲੱਗਦਾ ਹੁਣ ਪੇਪਰ ਹੋਰ 2-3 ਮਹੀਨੇ ਬਾਅਦ ਲੀਕ ਹੋ ਗਿਆ ਦਾ ਅਮਾਊਂਟ ਆਫ ਸਟ੍ਰੈਸ ਦਾ ਅਮਾਊਂਟ ਆਫ ਡਿਪਰੈਸ਼ਨ ਦੈਟ ਦੀਜ਼ ਥਿੰਗਸ ਕੌਜ਼ ਯੂ ਉਹਦਾ ਕੋਈ ਐਂਡ ਨਹੀਂ ਆ
0: ਯਾਰ ਉਹ ਪਤਾ ਕਿਹਦੇ ਲਈ ਆ ਉਹ ਹੈਗਾ ਜਿਹੜਾ ਬੰਦਾ ਉਹ ਸਿਚੁਏਸ਼ਨ ਦੇ ਵਿੱਚ ਫਸਿਆ ਠੀਕ ਹੈ ਉਹ ਵੀਰਲੀ ਆ ਹਾਂ
1: ਜਿਹਦੇ ਤੇ ਬੀਤਦੀ ਹੈ ਨਾ ਹਾਂ ਉਹਨੂੰ ਪਤਾ ਲੱਗਦਾ ਇਸ ਲਈ ਨਾ ਇੱਕ ਐਂਪਥੀ ਬੜੀ ਜ਼ਰੂਰੀ ਆ ਜੇ ਦੁਨੀਆ ਦੇ ਅੰਦਰ ਖਰਾਬੀਆਂ ਹੈਗੀਆਂ ਤੇ ਬੋਲਣ 'ਚ ਕੀ ਖਰਾਬੀ ਹੈ ਯਾਰ ਹਾਂ ਆਪਾਂ ਕਈ ਵਾਰੀ ਕੀ ਪਤਾ ਹੀ ਕਰਦੇ ਹਾਂ ਆਪਾਂ ਇੱਦਾਂ ਹੀ ਗੱਲ ਕਰਦੇ ਨੇ ਕਿ ਯਾਰ ਸਾਡੇ ਨਾਲ ਵੀ ਤਾਂ ਮਾੜਾ ਹੋਇਆ ਸੀ ਮੇਰੇ ਨਾਲ ਵੀ ਤਾਂ ਇਹ ਹੋਇਆ ਸੀ ਮੇਰੇ ਵੇਲੇ ਕੌਣ ਯਾਰ ਤੁਹਾਡੇ ਵੇਲੇ ਕੋਈ ਨਹੀਂ ਆਇਆ ਪਰ ਤੁਹਾਨੂੰ ਜੇ ਆਪਣੀ ਟੀਸ ਯਾਦ ਆ ਤੇ ਤੁਹਾਨੂੰ ਕਿਸੇ ਲਈ ਤਾਂ ਖੜਨਾ ਚਾਹੀਦਾ
0: ਯਾਰ ਜਿਹਨੂੰ ਹੈਗਾ ਵਾ ਨਾ ਜਿਹਦੇ ਨਾਲ ਹੋਇਆ ਵਾ ਨਾ ਉਹ ਬੰਦਾ ਕਦੀ ਇੱਦਾਂ ਕਰੂਗਾ ਨਹੀਂ ਟੂ ਬੀ ਵੈਰੀ ਓਨੈਸਟ ਮੰਨ ਲਓ ਅੱਜ ਹੁਣ ਜਿਹੜੀਆਂ ਚੀਜ਼ਾਂ ਮੰਨ ਲਓ ਸਾਡੇ ਨਾਲ ਹੋਈਆਂ ਜਾਂ ਮੈਂ ਆਪਣੇ ਪਰਸਨਲ ਵੇਖਾਂ ਜੋ ਮੇਰੇ ਨਾਲ ਹੋਈਆਂ ਹੋਣਗੀਆਂ
1: ਬਿਲਕੁਲ
0: ਨਿੱਕੀ ਮੋਟੀ ਜੋ ਵੀ ਆ ਮੈਂ ਉਹ ਅੱਗੇ ਜੇ ਤੇ ਮੈਂ ਇੱਕ ਕਹਿ ਲਓ ਕਿ ਠੀਕ ਇਨਸਾਨ ਆ ਤੇ ਫਿਰ ਤੇ ਮੈਂ ਉਹ ਨਹੀਂ ਕਰੂੰਗਾ ਅੱਗੇ ਜੇ ਤੇ ਮੇਰੀ ਮਾੜੀ ਮੋਟੀ ਵੀ ਜ਼ਮੀਰ ਜਿਹੜੀ ਜਾਗਦੀ ਆ ਤੇ ਜੇ ਮਰੀ ਆ ਤੇ ਫਿਰ ਤੇ ਕੋਈ ਹੈ ਹੀ ਨਹੀਂ ਲੱਥੀ ਚੜੀ ਫਿਰ ਤੇ ਮੈਂ ਜੋ ਮਰਜ਼ੀ ਕਰਾਂ ਪਰ ਜੇ ਉਹ ਮੇਰੇ ਨਾਲ ਹੋਈਆਂ ਵਾ ਜੇ ਮੇਰੀ ਜ਼ਮੀਰ ਜਾਗਦੀ ਆ ਤੇ ਮੈਂ ਯਾਰ ਮੈਂ ਸਮਝੂੰਗਾ ਅਗਲੇ ਦੇ ਮੈਂ ਨਹੀਂ ਕਰੂੰਗਾ ਹੁਣ ਮੰਨ ਲਓ ਕੋਈ 4 ਮਹੀਨੇ ਮੇਰੇ ਜਿਹੜੀ ਚੀਜ਼ 'ਚ ਖਰਾਬ ਹੋਏ ਆ ਮੈਂ ਨਹੀਂ ਚਾਹੂੰਗਾ ਕਿ ਕਿਸੇ ਦੇ ਵੀ ਉਹ 4 ਮਹੀਨੇ ਉਸੇ ਚੀਜ਼ ਦੇ ਵਿੱਚ ਖਰਾਬ ਹੋਣ ਜਿਹੜੀ ਚੀਜ਼ 'ਚੋਂ ਮੈਂ ਨਿਕਲ ਗਿਆ ਤੇ ਮੈਂ ਉਹਨੂੰ ਸਹੀ ਤਰੀਕਾ ਦੱਸ ਕੇ ਜਾਂ ਮੰਨ ਲਓ ਉਹਦਾ ਹਾਲ ਦੱਸ ਕੇ ਮੈਂ ਉਹਦਾ ਉਹ ਕੋਈ 4 ਮਹੀਨੇ ਬਚਾਊਂਗਾ
1: ਪਹਿਲੇ ਵੀ ਤਾਂ ਹੁੰਦਾ ਸੀ ਪਹਿਲੇ ਤਾਂ ਬਹੁਤ ਕੁਛ ਹੁੰਦਾ ਸੀ ਆਪਾਂ ਹਰ ਰੋਜ਼ ਸਵੇਰੇ ਪਰਸਨਲ ਤੌਰ ਤੇ ਜਦੋਂ ਉੱਠਦੇ ਹਾਂ ਹਨਾ ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਕੱਲ ਨਾਲੋਂ ਬੈਟਰ ਦਿਨ ਹੋਵੇ
0: ਐਗਜੈਕਟਲੀ
1: ਹਨਾ ਜੇ ਮੈਂ ਇੱਕ ਸਰਕਾਰ ਚੁਣਦਾ ਅਗੇਨ ਮੈਂ ਨਾ ਮੈਂ ਐਂਟੀ ਕਰੰਟ ਗਵਰਨਮੈਂਟ ਆ ਨਾ ਮੈਂ ਐਂਟੀ ਪੁਰਾਣੀ
0: ਗੱਲਬਾਤ
1: ਆਪਣਾ ਪੁਆਇੰਟ ਕਿਉਂਕਿ ਹੁਣ ਗੱਲ ਉਹੀ ਹੁੰਦੀ ਹੈ ਲੋਕੀ ਕਹਿੰਦੇ ਕਿ ਯਾਰ ਗਵਰਨਮੈਂਟ ਦੇ ਖਿਲਾਫ਼ ਹੁਣ ਜਿਹੜਾ ਰਾਜ ਕਰ ਰਿਹਾ ਉਹਨੂੰ ਹੀ ਕਵਾਂਗੇ ਨਾ ਹੁਣ ਇੰਡੀਆ ਦਾ ਮਸਲਾ ਮੈਂ ਐਲਬਨੀਜ਼ੀ ਨਾਲ ਨਹੀਂ ਕਰ ਸਕਦਾ ਗੱਲ ਤੇ ਇਹਦੇ ਨਾਲ ਜਿਹੜਾ ਆਪਣਾ ਐਂਥਨੀ ਭਾਜੀ ਨੇ ਹਨਾ ਹੁਣ ਜੋ ਉਹ ਇਸ਼ੂਜ਼ ਲੈ ਕੇ ਆ ਰਹੇ ਹੋਣਗੇ ਇੱਥੇ ਹਨਾ ਉਹ ਇੰਡੀਆ ਦਾ ਜਾਂ ਫਿਰ ਟੋਂਗੇ ਦਾ ਥੋੜਾ ਨਾ ਕੋ ਉੱਥੇ ਦਾ ਜਿਹੜਾ ਰਾਜਾ
0: ਲੱਗੀ ਉਹ ਸਾਦਾ ਐਂਥਨੀ ਤੇ ਮੋਦੀ ਸਾਹਿਬ ਆਪਸ ਦੇ ਵਿੱਚ ਕਰ ਸਕਦੇ
1: ਹਾਂ ਉਹ ਆਪਸ ਚ ਉਹਨਾਂ ਨੇ ਬਹੁਤ ਵਧੀਆ ਕਨਸਰਟ ਕੀਤਾ ਸੀ ਮਾਰਵਲ ਸਟੇਡੀਅਮ ਹੁਣ ਦੇਖੋ ਹੁਣ ਉਹ ਕਨਸਰਟ ਵੀ ਹੋਇਆ ਮਾਰਵਲ ਸਟੇਡੀਅਮ ਹੋਇਆ ਨਾ
0: ਹੋਇਆ
1: ਉਹਦਾ ਕੋਈ ਸਿਰ ਪੈਰ ਮੂੰਹ ਮੱਥਾ ਜੋ ਵੀ ਸੀ ਅੱਜ ਤੱਕ ਪਤਾ ਨਹੀਂ
0: ਜ਼ਰੂਰੀ ਸੀ ਨਾ
1: ਹਾਂ
0: ਮਤਲਬ ਉੱਥੋਂ ਦੇ ਮਸਲੇ ਲੈਣੋ
1: ਹਾਂ
0: ਇੱਧਰ ਸੈਰ ਕਰਨੀ ਜ਼ਿਆਦਾ ਜ਼ਰੂਰੀ
1: ਫਿਰ ਹਾਂ ਫਿਰ ਇਹ ਵੀ ਦੇਖੋ ਕਿ ਉਹ ਕੌਂਸਰਟ ਹੋਇਆ ਅਸੀਂ ਜਿੰਨੇ ਵੀ ਇੱਥੇ ਟੈਕਸ ਪੇਅਰਸ ਹੈਗੇ ਆ ਉਹਨਾਂ ਦੀ ਜੇਬ ਤੋਂ ਹੀ ਗਿਆ ਓਬਵੀਅਸ ਗੱਲ ਹੈ ਇੰਡੀਆ ਨੇ ਥੋੜ੍ਹਾ ਨਾ ਪੇ ਕੀਤਾ ਕਿ ਜਿਸਨ ਕਰਨ ਔਜਲਾ ਦਾ ਇਵੈਂਟ ਹੈ ਤਾਂ ਉਹ ਤਾਂ ਉਹਨਾਂ ਨੇ ਜਗ੍ਹਾ ਖਰੀਦਣੀ ਆ ਉਸ ਦਿਨ ਲਈ ਲੀਜ਼ ਕਰਨੀ ਆ ਫਿਰ ਤੁਹਾਨੂੰ ਟਿਕਟਾਂ ਲਾ ਦਿੱਤੀਆਂ $200 $250 ਹੈ ਨਾ ਤੇ ਜਾ ਕੇ ਦੇਖੋ ਤੇ ਪੈਸੇ ਇੱਦਾਂ ਕਮਾਉਣੇ ਪੈਸੇ ਕਮਾਉਣ ਵਾਲਾ ਥੋੜ੍ਹਾ ਨਾ ਸੀਗਾ ਸਰਕਾਰ ਨੇ ਲੋਕਾਂ 'ਤੇ ਪਾਇਆ ਤੇ ਉਹੀ ਗੱਲ ਆ ਕਿ ਸਰਕਾਰਾਂ ਪੁੱਠੇ ਸਿੱਧੇ ਕੰਮ ਕਰਨਗੀਆਂ ਹੀ ਪਰ ਜੇ ਆਪਾਂ ਹੀ ਨਹੀਂ ਬੋਲਾਂਗੇ ਕਿ ਹਾਓ ਡੇਅਰ ਯੂ ਤੂੰ ਮੈਨੂੰ ਦੱਸ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੰਨਾ ਡਿਸੈਂਟ ਆਇਆ, ਇੰਨਾ ਪੰਗਾ ਪਿਆ ਸੀਗਾ, ਤੇ ਆਰ ਟੀ ਆਈ ਆਇਆ ਨਾ,

0: आरटीआई ਦੇ ਅੰਦਰ ਤੁਸੀਂ ਜਾ ਕੇ ਆਰਟੀਆਈ ਪਾ ਸਕਦੇ ਹੋ ਕਿ ਹਾਂ ਬਈ ਸਰਕਾਰ ਨੇ ਇਹ ਸਭ ਖਰਚਾ ਕੀਤਾ ਹੈ ਕਿਉਂ ਕਿੱਦਾਂ ਕੀਤਾ ਮੈਨੂੰ ਬੈਲੈਂਸ ਸ਼ੀਟ ਦਿਓ ਆ ਜਿਹੜਾ ਜੱਜ ਹੈ ਇਹਦੀ ਆਮਦਨ ਕਿੰਨੀ ਹੈ ਮੈਨੂੰ ਇਹ ਦਿਓ ਬਿਊਰਾ ਕਿ ਇਹ ਜਦੋਂ ਲੋਕਾਂ ਨੇ ਇੱਕ ਰੈਵੋਲੂਸ਼ਨ ਉਠਾਈ ਹੋਣੀ ਹੈ ਕਿਹਾ ਹੋਣਾ ਕਿ ਵੀ ਵਾਂਟ ਮੋਰ ਰਾਈਟਸ ਤੇ ਮਿਲੇ
1: ਤੇ ਉਦੋਂ ਹੀ ਨਿਕਲਿਆ ਤੇ ਆਪਣੇ ਵੀ ਇੱਥੇ ਹੁਣ ਤੁਸੀਂ ਮੰਨ ਲਓ ਕੋਈ ਵੀ ਤੁਹਾਨੂੰ ਪ੍ਰੋਬਲਮ ਪੈਂਦੀ ਹੈ ਤੇ ਤੁਸੀਂ ਅਪੀਲ ਪਾਓ
0: ਬਿਲਕੁਲ
1: ਤੁਸੀਂ ਆਪਣਾ ਅਰੇਜ਼ ਕਰੋ ਵੋਟਿੰਗ ਕਰਾਓ ਜੇ ਜਿੰਨੇ ਤੁਹਾਡੇ ਲੋਕ ਜੇ ਤੁਹਾਡੇ ਨਾਲ ਆ ਇਕੱਠ ਤੁਹਾਡਾ ਵੱਡਾ ਵਾ ਉਹ ਪ੍ਰੋਬਲਮ ਜਿਹੜੀ ਉਹ ਜ਼ਿਆਦਾ ਜਾਣਿਆਂ ਦੀ ਆ ਤੇ ਉਹ ਸੁਣੀ ਜਾਂਦੀ ਹੈ
0: ਮੈਂ ਇੱਕ ਤੈਨੂੰ ਗੱਲ
1: ਦੱਸਾਂ ਪਾਓ
0: ਇੱਕ ਮਿਆਰ ਦੀ ਗੱਲ ਉਹੀ ਬੈਂਚ ਮਾਰਕ ਦੀ ਗੱਲ ਮੈਂ ਦੱਸਦਾ ਇੱਥੇ ਦੇ ਇੱਕ ਬੈਂਚ ਮਾਰਕ ਦੀ ਅੱਜ ਤੋਂ ਕੁਛ ਸਾਲ ਪਹਿਲਾਂ ਇੱਕ ਐਬੋਰੀਜਨਲ ਲੜਕੀ ਸ਼ੀ ਵਾਸ ਡਰੰਕ ਪੁਲਿਸ ਨੇ ਪਿੱਕ ਕੀਤਾ ਉਹਨੂੰ ਕਿਉਂਕਿ ਉਹਨੇ ਕੋਈ ਰਕਸ ਮਚਾ ਰਹੀ ਹੋਣੀ ਕੋਈ ਕਿਓਸ ਕਰ ਰਹੀ ਹੋਣੀ ਹੈ ਹੈ ਨਾ ਪੁਲਿਸ ਨੇ ਡਿਟੇਨ ਕੀਤਾ ਅਤੇ ਉਹ ਪੁਲਿਸ ਕਸਟਡੀ ਦੇ ਵਿੱਚ ਸ਼ੀ ਡਾਈਡ
1: ਓਕੇ
0: ਠੀਕ ਹੈ ਹੁਣ ਇਹਦਾ ਇਹਦਾ ਐਂਡ ਕੀ ਨਿਕਲਿਆ ਮੈਂ ਤੁਹਾਨੂੰ ਕੰਪੈਰੀਜ਼ਨ ਦੱਸ ਰਿਹਾ ਉੱਥੇ ਨੀਟ ਜਿਹੜਾ ਆਹ ਲੀਕ ਹੋਇਆ ਵੀ ਮੈਂ ਕਹਿੰਦਾ ਪ੍ਰੋਪਾਗੈਂਡਾ ਹੋਏਗਾ ਸੋਨਮ ਵਾਂਗ ਚੁੱਕ ਦਾ ਆਪਣਾ ਖੁਦ ਦਾ ਮੈਂ ਕਹਿੰਦਾ ਅਭਿਜੀਤ ਦੀਪਕੇ ਦਾ ਵੀ ਆਪਣਾ ਪ੍ਰੋਪਾਗੈਂਡਾ ਹੋਏਗਾ
1: ਜੰਤਰ ਮੰਤਰ
0: ਠੀਕ ਹੈ ਮੈਂ ਕਹਿੰਦਾ ਕਾਂਗਰਸ ਦਾ ਆਪਣਾ ਪ੍ਰੋਪਾਗੈਂਡਾ ਹੋਏਗਾ ਸਾਰਿਆਂ ਦੇ ਆਪਣੇ ਪ੍ਰੋਪਾਗੈਂਡਾ ਪਰ ਉਹ ਵੀ ਮਾਂ ਪਿਓ ਤਾਂ ਸੱਚੇ ਹੋਣਗੇ ਨਾ ਜਿਨ੍ਹਾਂ ਦੇ ਬੱਚਿਆਂ ਨੇ ਆਪਣੇ ਆਪ ਨੂੰ ਖਤਮ ਕਰਤਾ ਸੁਸਾਈਡ ਕਰ ਲਈ ਕਿਉਂਕਿ ਪੇਪਰ ਲੀਕ ਹੋ ਗਏ ਉਹਨਾਂ ਦੀ ਸਾਰੀ ਕੀਤੀ ਕਰਾਈ ਮਿਹਨਤ ਬੇਕਾਰ ਆ
1: ਜਿਨ੍ਹਾਂ ਨੇ ਸੁਸਾਈਡ ਕਰ ਲਿਆ ਤੇ ਜਿਹੜੇ ਜੀਂਦੇ ਜਾਗਦੇ ਅੰਦਰੋਂ ਮਰੇ ਨੇ
0: ਕਿਸੇ ਤੇ ਕੋਈ ਲਾਠੀ ਨੀ ਪਈ ਆ ਕੋਈ ਪੰਗਾ ਨੀ ਪਿਆ ਕੋਈ ਰਕਸ ਨੀ ਹੋਇਆ ਤੇ ਗੌਰਮੈਂਟ ਨੇ ਲਾਅ ਕੱਢਿਆ ਗੌਰਮੈਂਟ ਨੇ ਪ੍ਰੋਗਰਾਮ ਚਲਾਇਆ ਅਜੇ ਵੀ ਉਹ ਪ੍ਰੋਗਰਾਮ ਚੱਲਦਾ ਪਿਆ ਕਿ ਇਫ ਯੂ ਆਰ ਡਰੰਕ ਸਾਡੇ ਕੋਈ ਵੈਸੇ ਵਾਲੀ ਫੀਡਬੈਕ ਕੋਈ ਦੇਗਾ ਨਹੀਂ ਪਰ ਜੇ ਆਪਣੇ ਭਾਈਚਾਰੇ ਤੋਂ ਕਿਸੇ ਨਾਲ ਹੋਇਆ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ ਇਫ ਯੂ ਆਰ ਡਰੰਕ ਯੂ ਆਰ ਲਾਇੰਗ ਔਨ ਦਾ ਰੋਡ ਤੇ 000 ਜੇ ਕਾਲ ਕਰੋਗੇ ਤੇ ਐਂਬੂਲੈਂਸ ਨਹੀਂ ਆਉਂਦੀ ਐਂਬੂਲੈਂਸ ਤੋਂ ਇਲਾਵਾ ਇੱਕ ਹੋਰ ਸਰਵਿਸ ਹੈ ਠੀਕ ਹੈ ਜੀ ਉਹਨਾਂ ਨੂੰ ਕਹਿੰਦੇ ਆ ਪਬਲਿਕ ਇੰਟੋਕਸੀਕੇਸ਼ਨ ਪਬਲਿਕ ਇੰਟੋਕਸੀਕੇਸ਼ਨ ਆਫਿਸਰ ਇੱਦਾਂ ਕਰਕੇ ਕਹਿੰਦੇ ਨਾ ਲੋਕਾਂ ਨੂੰ ਹਨਾ ਉਹ ਲੋਕ ਆਉਂਦੇ ਨੇ ਉਹ ਅਸੈਸ ਕਰਦੇ ਨਰਸ ਆਉਂਦੀ ਉਹ ਅਸੈਸ ਕਰਦੀ ਤੁਹਾਡੇ ਹਾਲਾਤ ਕੀ ਨੇ ਫਿਰ ਪੇਪਰ ਵਰਕ ਤੋਂ ਪਤਾ ਲੱਗਦਾ ਇਹ ਤਾਂ ਕੋਈ ਕੇਸ ਹੈ ਨਹੀਂ ਹੈ ਪੁਲਿਸ ਆਉਂਦੀ ਹੈ ਪੁਲਿਸ ਨਹੀਂ ਕਰਦੀ ਉਹਨਾਂ ਨੂੰ ਅਰੈਸਟ ਉਹ ਬੰਦੇ ਇੱਕ ਸੈਂਟਰ 'ਚ ਜਾਂਦੇ ਨੇ ਜਦੋਂ ਸੋਬਰ ਹੋ ਜਾਂਦੇ ਆ ਠੀਕ ਹੈ ਅਤੇ ਜੇ ਉਹ ਤਾਂ ਕੋਈ ਕੇਸ ਹੈ ਪੁਲਿਸ ਨੂੰ ਫੋਨ ਕਰਤਾ ਜਾਂਦਾ ਪੁਲਿਸ ਆ ਕੇ ਲੈ ਜਾਂਦੀ ਹੈ ਜੇ ਉਹ ਠੀਕ ਹੈ ਤਾਂ ਆਪੇ ਬਾਏ ਬਾਏ ਟਾਟਾ ਕਰੇ ਚਲ ਜਾਵੇ ਅਤੇ ਜੇ ਸਮਝੋ ਕੋਈ ਬੰਦਾ ਬਹੁਤ ਜ਼ਿਆਦਾ ਸੈੱਟ ਹੈ ਪਰ ਉਹ ਕਹਿੰਦਾ ਮੈਂ ਤੁਹਾਡੇ ਸੈਂਟਰ 'ਚ ਨਹੀਂ ਜਾਣਾ ਚਾਹੁੰਦਾ ਮੇਰਾ ਇੱਕ ਘਰ ਆ ਉਹਦੇ ਘਰ ਤੱਕ ਲਾ ਕੇ ਆਉਂਦੇ ਉਹਨੂੰ ਇੱਕ ਬੰਦੇ ਦੀ ਵੈਲਿਊ ਐਂਡ ਦੇਖੋ ਕਿੰਨੇ ਸਟੂਪਿਡ ਗੱਲ ਆ ਮਤਲਬ ਆਪਾਂ ਤਾਂ ਇਹ ਚੀਜ਼ਾਂ ਇੱਦਾਂ ਹੀ ਕਰਦੇ ਹਾਂ ਕਿ ਖਾ ਪੀ ਕੇ ਡਿੱਗ ਜਾਂਦੇ ਹੋ ਤੁਹਾਨੂੰ ਅਕਲ ਨਹੀਂ ਹੈਗੀ
1: ਅਸੀਂ ਜ਼ਿੰਮੇਵਾਰੀ ਥੋੜਾ ਚੁੱਕੀ ਤੁਹਾਡੀ ਕਿੱਦਾਂ ਨੂੰ ਚੋ ਚੋ ਕੇ ਘਰ ਛੱਡ ਕੇ
0: ਜੋ ਕਿ ਬਿਲਕੁਲ ਵੈਸੇ ਨਹੀਂ ਮਤਲਬ ਇੱਦਾਂ ਦੀ ਨਾ ਖਾਇਆ ਪੀਆ ਕਰੋ ਬਾਈ ਜੋ ਕੋਈ ਕਰਦਾ ਕਿ ਬੰਦੇ ਨੂੰ ਹੋਸ਼ ਹੀ ਨਹੀਂ ਆਪਣਾ ਪਰ ਮੈਂ ਕਹਿ ਰਿਹਾ ਕਿ ਇੱਕ ਗੌਰਮੈਂਟ ਕਿਸ ਲੈਵਲ ਤੱਕ ਜੇ ਉਹਨੂੰ ਤੰਗ ਕੀਤਾ ਜਾਵੇ ਉਹਨੂੰ ਕਿਹਾ ਜਾਵੇ ਮੇਰੇ ਲਈ ਕੰਮ ਕਰ ਤੂੰ ਤਾਂ ਸੇਵਕ ਹੈ ਪ੍ਰਧਾਨ ਸੇਵਕ ਹੈ ਹਨਾ ਤੈਨੂੰ ਤਾਂ ਮੈਂ ਆਪਣੇ ਕੰਮ ਵਾਸਤੇ ਰੱਖਿਆ ਕਿ ਮੈਂ ਆਪਣੀ ਜ਼ਿੰਦਗੀ ਚਲਾਉਣੀ ਹੈ ਸੋ ਮੈਂ ਸਭ ਚੀਜ਼ਾਂ ਨਹੀਂ ਕਰ ਸਕਦਾ ਬਈ ਇਹ ਸਭ ਤੂੰ ਕਰ ਗੌਰਮੈਂਟ
1: ਕਿ ਅਸੀਂ ਆਪਣੇ ਸਾਰੇ ਪੈਸਿਆਂ ਚੋਂ ਇਕੱਠੇ ਕਰਕੇ ਤੇਰੀ ਭੇਜ ਜਾਂਦੀ ਹੈ ਵੀਰ
0: ਹਨਾ ਕਿ 30% ਤੈਨੂੰ ਦੇ ਰਹੇ ਹਾਂ ਕਾਹਦੇ ਵਾਸਤੇ ਦੇ ਰਹੇ ਹਾਂ ਫੈਕਟ ਹੈ ਨਾ ਜੇ ਹੁਣ ਪੇ ਆ ਰਹੀ ਉਹਦੇ ਵਿੱਚ 30% ਜਾ ਰਹੇ ਇੰਡੀਆ ਵੀ ਲੋਕੀ ਜ਼ਿਆਦਾਤਰ ਸੈਲਰੀਡ ਲੋਕ ਹੀ ਨੇ ਉਹ ਤਾਂ ਚਲੋ ਬਿਜ਼ਨਸ ਵਾਲਾ ਆਦਮੀ ਤਾਂ ਕਿਉਂਕਿ ਇਕੋਨਮੀ 'ਚ ਵਾਧਾ ਵੀ ਕਰ ਰਿਹਾ ਅਤੇ ਉਹਨੇ ਕੋਈ ਨਾ ਕੋਈ ਟੈਕਸ ਲੂਪ ਹੋਲ ਲੱਭ ਲੈਣਾ ਉਹ ਇੱਥੇ ਵੀ ਲੱਭ ਲੈਂਦੇ ਹੋਣਗੇ ਉੱਥੇ ਵੀ ਲੱਭ ਲੈਂਦੇ
1: ਸਟਿਲ ਕਿਤੇ ਨਾ ਕਿਤੇ ਉਹ ਵੀ ਤਾਂ
0: ਪਰ ਦੇ ਤਾਂ ਹਰ ਕੋਈ ਰਿਹਾ GST ਤਾਂ ਹਰ ਚੀਜ਼ 'ਤੇ ਦੇ ਰਹੇ ਹੋ ਇਹ ਸਭ ਤੁਸੀਂ ਇਸ ਕਰਕੇ ਥੋੜ੍ਹਾ ਨਾ ਦੇ ਰਹੇ ਹੋ ਕਿ ਯਾਰ ਐਵੇਂ ਕਿਸੇ ਦੀ ਆਪਾਂ ਕੋਈ ਗਊਸ਼ਾਲਾ ਸੇਵਾ ਥੋੜ੍ਹੀ ਲੱਗੀ ਪਈ ਆ ਇਹ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਤੁਸੀਂ ਪੁਲਿਸ ਤੁਹਾਡੇ ਹੀ ਮੁਲਕ ਦੀ ਪੁਲਿਸ ਜੇ ਸਿਵਲ 'ਚ ਆ ਕੇ ਤੁਹਾਨੂੰ ਕੁੱਟਣਾ ਸ਼ੁਰੂ ਕਰਦੇ ਕਿਉਂਕਿ ਤੁਸੀਂ ਪ੍ਰੋਟੈਸਟ 'ਚ ਬੈਠੇ ਹੋ ਸਰਕਾਰ ਦੇ ਖਿਲਾਫ
1: ਹੱਦ ਅਤੇ ਉਹਨੂੰ ਮੁੜ ਕੇ ਉੱਥੇ ਇਹ ਕਹਿ ਦੇਣਾ ਕਿ ਨਹੀਂ ਜੀ ਇਹ ਤਾਂ ਇਹਦਾ ਪ੍ਰੋਪੋਗੰਡਾ ਹੈ ਅਤੇ ਆਪਾਂ ਕਿਉਂ ਸਪੋਰਟ ਕਰੀਏ
0: ਮੈਂ ਕਹਿੰਦਾ ਕਿ ਸਮਝੋ ਉੱਥੇ
1: ਕਿਤੇ ਨਾ ਕਿਤੇ ਮੰਨ ਲਓ ਯਾਰ ਕਿਉਂਕਿ ਜਿਹੜੇ ਆ ਦੂਜੀ ਆਪਣਾ ਸਰਕਾਰ ਜਿੱਦਾਂ ਓਪੋਜ਼ਿਟ ਨੇ ਜਿਹੜੇ ਆ ਨਹੀਂ ਆ ਹੁਣ ਮੌਜੂਦਾ ਉੱਥੇ ਇੰਡੀਆ ਦੇ ਵਿੱਚ ਜਿੱਦਾਂ ਕਿ ਸਾਰੇ ਆਪਾਂ ਜਾਣਦੇ ਹਾਂ
0: ਰਾਹੁਲ ਗਾਂਧੀ ਹੋਰੀ
1: ਹਾਂਜੀ ਕਾਂਗਰਸ ਪਾਰਟੀ ਹੋ ਗਈ ਜਾਂ ਦੂਜੀਆਂ ਪਾਰਟੀਆਂ ਜਿਹੜੀਆਂ
0: ਯੂਪੀਏ ਅਲਾਇੰਸ ਕਹਿ ਲਿਆ ਹੁਣ ਤਾਂ ਇੰਡੀਆ ਅਲਾਇੰਸ ਹੋ ਗਿਆ ਇੰਡੀਆ ਅਲਾਇੰਸ ਕਹਿ ਲਓ
1: ਤੇ ਉਹਦੇ ਵਿੱਚ ਹੁਣ ਮੰਨ ਲਓ ਕਿ ਉਹਨਾਂ ਨੇ ਤੇ ਆ ਕੇ ਕਹਿਣਾ ਹੀ ਕਹਿਣਾ ਵਾ ਕਿ ਉਹ ਤੇ ਸਿੱਧਾ ਇਹੋ ਹੀ ਆਵਾਜ਼ ਚੁੱਕਣਗੇ ਕਿ ਤੁਸੀਂ ਪ੍ਰਾਈਮ ਮਿਨਿਸਟਰ ਜੀ ਤੁਸੀਂ ਰਿਜ਼ਾਈਨ ਕਰੋ, ਕਿਉਂਕਿ ਮੇਨ ਹੈਡ ਤੇ ਤੁਸੀਂ ਜੇ ਸਾਰਾ ਕੁਛ ਇੱਥੇ ਤੁਹਾਡੇ ਅੰਡਰ ਹੋਣ ਡਿਆ ਵਾ, ਤੁਹਾਨੂੰ ਪਤਾ ਨਹੀਂ ਤੁਸੀਂ ਰਿਜ਼ਾਈਨ ਕਰੋ, ਉਹਨਾਂ ਨੇ ਤੇ ਇਹੋ ਹੀ ਮੁੱਦਾ ਚੁੱਕਣਾ ਵਾ, ਕਿਉਂਕਿ ਉਹਨਾਂ ਦਾ ਬਣਦਾ ਆ, ਕਿਉਂਕਿ ਉਹ ਓਪੋਜੀਸ਼ਨ ਆ, ਉਹ ਤੇ ਉਹੀ ਚੁੱਕੂਗੀ। ਪਰ ਆਪਾਂ ਇਹ ਵੇਖਣਾ ਕਿ ਹੁਣ ਇਹ ਜਿਹੜੇ ਆਪਣੀ ਹੁਣ ਵੇਖਿਓ, ਹੁਣ ਆਪਣੀ ਜਿਹੜੀ ਉਹ ਆ ਮਾਇੰਡ ਸੈੱਟ ਆਪਣੇ ਲੋਕਾਂ ਦਾ, ਹੁਣ ਉਹਨਾਂ ਨੇ ਇਸ ਪਾਸੇ ਨੂੰ ਜਾਣਾ ਵਾ ਵੀ ਹਾਂ ਯਾਰ ਵੀ ਉਹਨਾਂ ਦੇ ਮੇਨ ਉਹਨਾਂ ਦੇ ਮੁੱਦੇ ਵੱਲ ਨੂੰ ਤੁਰ ਪੈਣਾ ਵੀ ਹਾਂ ਇਹ ਰਿਜ਼ਾਈਨ ਕਰੇ ਜਾਂ ਇਹ ਕਿਉਂ ਨਾ ਰਿਜ਼ਾਈਨ ਕਰੇ, ਇਹਨੇ ਕੀ ਚੰਗਾ ਕੀਤਾ, ਇਹਨੇ ਕੀ ਮਾੜਾ ਕੀਤਾ, ਅਤੇ ਜਿਹੜੀਆਂ ਵਿੱਚ ਜਿਹੜਾ ਮੇਨ ਮੁੱਦਾ ਸੀ ਜਿਹਦੇ ਕਰਕੇ ਸਾਰਾ ਕੁਛ ਚੱਲਣ ਡਿਆ ਵਾ, ਉਹ ਫਿਰ ਉੱਥੇ ਦਾ ਉੱਥੇ ਪਿਆ ਰਹਿਣਾ, ਕਿਉਂਕਿ ਉਹਨਾਂ ਨੇ ਧਿਆਨ ਉੱਧਰ ਹਟਾ ਲੈਣਾ ਤੇ ਤੁਹਾਡੀ ਜਿਹੜੀ ਉਹ ਆ ਤੁਸੀਂ ਉਹਨਾਂ ਦੇ ਮਗਰ ਲੱਗ ਜਾਣਾ।
0: ਇਹ ਹੁਣ
1: ਜਿਹੜਾ ਬੰਦਾ ਕਾਂਗਰਸ ਨੂੰ ਸਪੋਰਟ ਕਰਦਾ, ਠੀਕ ਆ, ਉਹ ਜਿਹੜਾ ਕਈ ਬੰਦੇ ਸਪੋਰਟ ਕਰਦੇ ਆ ਉਹ ਦਿਲੋਂ ਕਰਦੇ ਆ, ਕਿਸੇ ਵੀ ਪਾਰਟੀ ਨੂੰ ਕਰਦੇ ਹੋਣ ਐਕਸ ਵਾਈ ਜੈਡ, ਹੁਣ ਉਹ ਜੇ ਕਾਂਗਰਸ ਬਹਿ ਗਈ ਮੰਨ ਲਓ ਆ ਕੇ ਥੱਲੇ ਧਰਨਾ ਲਾ ਕੇ ਵੀ ਯਾਰ ਇਹ ਪ੍ਰਾਈਮ ਮਿਨਿਸਟਰ ਅੱਜ ਜਾਂ ਰਿਜ਼ਾਈਨ ਕਰੇ, ਇਹ ਨਹੀਂ ਹੈਲਪ ਕਰ ਪਾ ਰਿਹਾ ਲੋਕਾਂ ਦੀ ਜਾਂ ਇਹ ਨਹੀਂ ਪੂਰਾ ਉੱਤਰ ਪਾ ਰਿਹਾ, ਅਤੇ ਉਹਦੇ ਮਗਰ ਜਿੰਨੇ ਵੀ ਕਾਂਗਰਸ ਨਹੀਂ ਉਹ ਤਾਂ ਸਾਰੇ ਉਹਦੇ ਮਗਰ ਹੀ ਜਾਣੇ ਆ ਨਾ, ਉਹਨਾਂ ਨੇ ਤਾਂ ਘੁੰਮ ਕੇ ਉੱਧਰ ਨੂੰ ਹੋ ਜਾਣਾ ਵਾ ਵੀ ਆਹ ਪੇਪਰਾਂ ਦਾ ਛੱਡੋ ਮਸਲਾ, ਤੁਸੀਂ ਇੱਧਰ ਨੂੰ ਤਰੋ ਵੀ ਤੁਸੀਂ ਇਹਦੇ ਕੋਲ ਰਿਜ਼ਾਈਨ ਕਰਾਓ, ਹੈ ਨਾ, ਕਾਂਗਰਸ ਦੀ ਸਪੋਰਟ 'ਚ ਆ ਜਾਣਾ। ਹੁਣ ਉਹ ਸਾਰਾ ਧਿਆਨ ਹਟ ਕੇ ਇੱਧਰ ਨੂੰ ਆ ਗਿਆ ਅਤੇ ਕਿਤੇ ਨਾ ਕਿਤੇ ਮੁੱਦਾ ਵੀ ਉਹੀ ਵੱਡਾ ਵਾ, ਕਿਉਂਕਿ ਉਹ ਪ੍ਰਾਈਮ ਮਿਨਿਸਟਰ ਲੈਵਲ ਦਾ ਮੁੱਦਾ ਆ ਗਿਆ।
0: ਬਿਲਕੁਲ,
1: ਹੈ ਨਾ, ਕਿੱਥੇ ਉਹ ਚਲੋ ਥੱਲੜਾ ਮੁੱਦਾ ਰਹਿ ਜਾਂਦਾ, ਫਿਰ ਵੀ ਉਹ ਇੱਕ ਲੋਕਲ ਮੰਨ ਲਓ ਇੱਕ ਸਟੂਡੈਂਟ ਦਾ ਮੁੱਦਾ ਰਹਿ ਗਿਆ, ਇੱਥੇ ਘੁੰਮ ਕੇ ਫਿਰ ਪੀਐਮ ਦਾ ਆ ਗਿਆ, ਅਤੇ ਉਹ ਇਹੀ ਮਾਨਸਿਕਤਾ ਨਾਲ ਖੇਡੀਆਂ ਜਾਂਦੀਆਂ ਚੀਜ਼ਾਂ ਕਿ ਜਦੋਂ ਆਪਾਂ ਉੱਧਰੋਂ ਛੱਡ ਕੇ ਉੱਧਰ ਤੁਰ ਪਈਦਾ। ਹਾਲਾਂਕਿ ਇਹ ਆਪਾਂ ਨੂੰ ਵੇਖਣਾ ਚਾਹੀਦਾ, ਆਪਣੇ ਲੋਕਾਂ ਨੂੰ ਵੇਖਣਾ ਚਾਹੀਦਾ ਕਿ ਇਸ ਟਾਈਮ ਦੇ ਉੱਤੇ ਮੁੱਦਾ ਇਹ ਨਹੀਂ ਆ ਵੀ ਕੌਣ ਰਿਜ਼ਾਈਨ ਕਰੇ ਕੌਣ ਨਾ ਕਰੇ, ਫਿਲਹਾਲ ਤੇ ਤੁਸੀਂ ਸਿਸਟਮ ਠੀਕ ਕਰੋ, ਕਿਉਂਕਿ ਜੇ ਤੁਹਾਡੀ ਸਰਕਾਰ ਆ ਤੇ ਪੇਪਰ ਤੇ ਉਹੀ ਆਉਣਾ ਸੀ, ਪੇਪਰ ਤੇ ਲੀਕ ਹੋਣਾ ਆ ਨਹੀਂ ਹੋਣਾ ਸੀ ਚਲੋ ਬਾਅਦ ਦੀ ਗੱਲ ਸੀ, ਪਰ ਜਿਹੜਾ ਉਹਦਾ ਡਿਪਾਰਟਮੈਂਟ ਸੀਗਾ ਜਿਹੜਾ ਉਹਨੂੰ ਕੰਟਰੋਲ ਕਰ ਰਿਹਾ ਉਹ ਤੇ ਉਹੀ ਰਹਿਣਾ ਸੀ ਨਾ।
0: ਮੈਂ ਤੇ ਕਹਿੰਦਾ ਪੇਪਰ ਲੀਕ ਹੋ ਗਿਆ, ਹੋ ਗਿਆ ਠੀਕ ਹੈ, ਬਹੁਤ ਵੱਡਾ ਮੁਲਕ ਹੈ ਐਂਡ ਕਰਪਟ ਮੁਲਕ ਹੈ, ਮੈਂ ਕਹਿੰਦਾ ਤੁਸੀਂ 16 ounces 24 carat ਗੋਲਡ ਆਦਮੀ ਹੋ, ਹੈ ਨਾ, ਪਰ ਇੱਕ ਅਕਾਊਂਟੇਬਿਲਿਟੀ ਸੋਰੀ ਤਾਂ ਹੋਣੀ ਚਾਹੀਦੀ ਹੈ, ਇੱਕ ਮੰਨਣਾ ਤੇ ਚਾਹੀਦਾ ਯਾਰ,
1: ਅਕਨੋਲੇਜ ਹੀ ਨਹੀਂ ਕਰਦੇ,
0: ਅਕਨੋਲੇਜ ਤਾਂ ਕਰੋ। ਮੈਂ ਕੱਲ ਹੀ ਟਵੀਟ ਵੇਖ ਰਿਹਾ ਸੀਗਾ, ਆਪਣਾ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਕੱਲ ਟਵੀਟ ਕੀਤਾ, ਬਸ ਫਾਈਨਲੀ ਟਵੀਟ ਕੀਤਾ, ਉਹਨੇ ਟਵੀਟ ਕੀਤਾ ਸਾਡੀ ਇੱਕ ਬੈਠਕ ਹੋਈ ਹੈ ਅੱਜ, ਉਹਦੇ ਅੰਦਰ ਆਪਾਂ ਕਿਸ ਤਰੀਕੇ ਨਾਲ ਉਹੀ ਜੋ ਨੋਰਮਲ ਗੱਲਾਂ ਹੁੰਦੀਆਂ ਦੇਸ਼ ਦੀ ਕਿਸ ਤਰ੍ਹਾਂ ਵਾਧਾ ਕਰ ਸਕਦਾ, ਉਹ ਗੱਲ ਹੀ
1: ਨਹੀਂ ਕੀਤੀ ਨਾ।
0: ਮਤਲਬ ਇਹ ਲੋਕ, ਮਤਲਬ ਯੋਰ ਪੁਆਇੰਟ ਇਜ਼ ਕਿ 70-75 thousand ਬੰਦਾ ਜੇ ਇਕੱਠਾ ਹੋ ਗਿਆ ਜੰਤਰ ਮੰਤਰ 'ਚ, ਇੰਨਾ ਜ਼ਿਆਦਾ ਬੰਦਾ ਸੋਸ਼ਲ ਮੀਡੀਆ 'ਤੇ ਇਰੀਟੇਟਿਡ ਆ, ਹੈ ਨਾ, ਇੰਨਾ ਇੰਨਾ ਡਿਸੈਂਟ ਹੈ, ਐਂਡ ਟੂ ਮਾਇੰਡ ਯੂ ਪੂਨੇ ਬੋਂਬੇ ਹਰ ਪਾਸੇ ਹੁਣ ਚੱਲਣਾ ਸ਼ੁਰੂ ਹੋ ਗਿਆ ਹੋਇਆ ਪ੍ਰੋਟੈਸਟ, ਐਂਡ ਮਤਲਬ ਉਹ ਆਪਣਾ ਇਮਰਾਨ ਖਾਨ ਯਾਦ ਹੈ ਪੱਪੂ ਕਾ ਡਾਂਸ ਵਾਲਾ, ਬੋਂਬੇ ਤਾਂ ਉਹ ਵੀ ਪਹੁੰਚਿਆ ਹੋਇਆ ਸੀਗਾ, ਰਾਜਕੁਮਾਰ ਰਾਓ ਨੇ ਟਵੀਟ ਕਰਤਾ, ਸੱਲੂ ਭਾਈ ਨੇ ਟਵੀਟ ਤੱਕ ਕਰਤਾ, ਇੰਨੇ ਸਾਰੇ
1: ਇੱਕ ਹੋ ਰਿਹਾ ਯਾਰ ਐਕਟਰ ਬੜਾ ਪੁਰਾਣਾ ਬਾਲੀਵੁੱਡ ਦਾ, ਮੇਰਾ ਨਾਮ ਭੁੱਲ ਗਿਆ, ਚਿੱਟੀ ਜੀ ਦਾੜੀ ਆ,
0: ਨਸੀਰੁਦੀਨ ਸ਼ਾਹ,
1: ਹਾਂ,
0: ਉਹ ਤਾਂ ਚਲੋ ਉਹ ਤਾਂ ਬੰਦੇ ਹੀ ਸ਼ੁਰੂ ਤੋਂ ਇੱਦਾਂ ਨਾ ਕਿ ਬਸ ਪੰਗਾ ਪਵੇ ਸਹੀ ਆਪਾਂ ਖੜੇ ਹਾਂ। ਸ਼ਬਾਨਾ ਆਜ਼ਮੀ, ਸ਼ਬਾਨਾ ਆਜ਼ਮੀ ਬੇਚਾਰੀ ਨੂੰ ਉਸੀ ਟਰੱਕ ਚ ਪਾ ਕੇ ਲੈ ਗਏ ਜਿਸ ਟਰੱਕ ਚ ਬਾਕੀ ਬੰਦੇ ਡਿਟੇਨ ਕੀਤੇ ਹੋਏ ਸੀਗੇ, ਪਰ ਉਹ ਪਾ ਰਹੀ ਵੀਡੀਓ ਕੀ ਹਮ ਦੇਖੇਂਗੇ, ਦੇਖੀ ਆ, ਕੋਈ ਚੱਕਰ ਵਾਲੀ ਗੱਲ ਨਹੀਂ। ਇੰਨਾ ਕੁਛ ਹੁੰਦਾ ਵੀ ਇੱਕ ਗੱਲ ਤੇ ਕਰੋ ਯਾਰ, ਕੀ ਆ ਤੁਹਾਡਾ ਪੁਆਇੰਟ ਗਲਤ ਆ, ਮੈਂ ਨਹੀਂ ਮੰਨਦਾ, ਕਹੋ ਯਾਰ ਮੇਰੀ ਗਲਤੀ ਨਹੀਂ ਹੈ, ਇਹ ਤੇ ਕਹੋ,
1: ਜੇ ਹੈਗੀ ਵੀ ਆ ਤੇ ਗਲਤੀ ਕਿਹਦੇ ਕੋਲ ਨਹੀਂ ਹੋ ਸਕਦੀ।
0: ਮੈਂ ਕਹਿ ਰਿਹਾ ਤੁਸੀਂ ਜਿਹਨੇ ਲੀਕ ਕੀਤੇ ਆ, ਜਿਹੜਾ ਬੰਦਾ ਲੀਕ ਕਰਾ ਰਿਹਾ ਉਹ ਬੰਦਾ ਕਿਉਂ ਨਹੀਂ ਲੱਭ ਪਾਇਆ, ਉਹ ਤੇ ਦੱਸੋ।
1: ਹਾਂ, ਤੁਸੀਂ ਹੁਣ ਮੰਨ ਲਓ ਅੱਜ ਆਪਣੇ ਕੋਲ ਮੰਨ ਲਓ ਗਲਤੀ ਹੋ ਜਾਊਗੀ, ਹੁਣ ਬਟਨ ਹੀ ਮੰਨ ਲਓ ਗਲਤ ਨਾ ਪਿਆ ਗਿਆ, ਆਪਾਂ ਹਾਲੇ ਕਿੱਡੀ ਕੁ ਮੰਨ ਲਓ ਬੈਠੇ ਆ ਤੇ ਆਪਣੇ ਕੋਲ ਤਾਂ ਵੀ ਗਲਤੀ ਹੋ ਜਾਂਦੀ।
0: ਬਿਲਕੁਲ,
1: ਪਰ ਜਦੋਂ ਤੁਸੀਂ ਏਡੇ ਵੱਡੇ ਲੈਵਲ ਤੇ ਬੈਠੇ ਹੋ ਤੇ ਜੇ ਗਲਤੀ ਹੋਊਗੀ ਤੇ ਫਿਰ ਉਹ ਵੀ ਵੱਡੀ ਹੋਊਗੀ ਨਾ, ਉਹ ਨਿੱਕੀ ਥੋੜਾ ਹੋਊਗੀ। ਪਰ ਜੇ ਉਹ ਹੋਈ ਆ ਤੇ ਉਹਨੂੰ ਤੁਸੀਂ ਅਕਨੋਲੇਜ ਕਰੋ ਤੇ ਉਹਨੂੰ ਠੀਕ ਕਰਨ ਦੀ ਗੱਲ ਕਰੋ, ਨਾ ਕਿ ਤੁਸੀਂ ਆ ਏਡੇ ਤਮਾਸ਼ੇ ਕਰੋ ਤੇ ਇੱਕ ਦੂਜੇ ਨਾਲ ਕੁੱਟਮਾਰ ਕਰੋ। ਹੁਣ ਉਹ ਮੰਨ ਲਓ ਸਾਰੀ ਸਾਰੀ ਦਿਹਾੜੀ ਵਿਚਾਰੇ ਉੱਥੇ ਜਾ ਕੇ ਬੈਠੇ ਆ, ਹੈ ਨਾ, ਨਾ ਕੋਈ ਕੰਮ ਕਾਰ ਜਾਂ ਪੜ੍ਹਾਈ ਲਿਖਾਈ ਤੋਂ ਵੀ ਬੰਦਾ ਇੱਕ ਤਰ੍ਹਾਂ ਡਿਸਟਰੈਕਟ ਹੋ ਜਾਂਦਾ। ਹੁਣ ਜਿਹੜੇ ਬੰਦੇ ਨੇ ਉਹ ਸਾਦਾ ਪੜ੍ਹ ਕੇ ਨੰਬਰ ਲੈ ਲੈਣੇ ਸੀ, ਉਹ ਹੁਣ ਹੋ ਸਕਦਾ ਉਹ ਵਿਚਾਰੇ ਆ ਓਨਾ ਪੜ੍ਹ ਹੀ ਨਾ ਪਵੇ, ਓਨੇ ਨੰਬਰ ਹੀ ਨਾ ਲੈ ਪਵੇ, ਕਿਤੇ ਨਾ ਕਿਤੇ ਇਹ ਵੀ ਇੱਕ ਉਹਦਾ ਰੀਜ਼ਨ ਬਣ ਸਕਦਾ ਉਹਦੀ ਲਾਈਫ ਦੇ ਵਿੱਚ ਕਿੱਡੀ ਵੱਡੀ ਮੂਵਮੈਂਟ ਹੁੰਦੀ ਆ ਇਹ ਚੀਜ਼ ਦੀ, ਹੈ ਨਾ, ਕਿਉਂਕਿ ਇੰਨੇ ਹੀ ਤੁਹਾਨੂੰ ਅੱਗੇ ਜਾ ਕੇ ਡਿਵੋਰਸ ਕਰਨਾ, ਤੁਸੀਂ ਕਿੱਧਰ ਨੂੰ ਜਾਣਾ।
0: ਸਾਡੇ ਇੱਕ ਸਿੰਗਰ ਸਾਹਿਬ ਵੀ ਵਿਸ਼ਾਲ ਸਾਹਿਬ ਕਰਕੇ ਆਏ ਸੀ ਉਸ ਦਿਨ ਇੰਟਰਵਿਊ, ਬੱਬੂਮਾਨ ਸਾਹਿਬ ਨਾਲ,
1: ਵਿਸ਼ਾਲ ਦੇ ਵੀ ਵਿਚਾਰ ਆਏ ਨੇ।
0: ਸ਼ਾਊਟ ਆਊਟ ਟੂ ਪਹਿਲੇ ਵਿਸ਼ਾਲ ਵਿਜੇ, ਕਿਆ ਬਿਊਟੀਫੁਲ ਇੰਟਰਵਿਊ, ਵੈਲ ਡਨ, ਤਾੜੀਆਂ ਤਾੜੀਆਂ ਤਾੜੀਆਂ,
1: ਵੈਰੀ ਨਾਈਸ,
0: ਬਿਊਟੀਫੁਲ ਇੰਟਰਵਿਊ, ਜਾ ਕੇ ਜ਼ਰੂਰ ਵੇਖਿਓ ਜੀ ਸਾਡੇ ਸੋਸ਼ਲ ਮੀਡੀਆ ਦੇ ਹਰ ਤਰ੍ਹਾਂ ਦੇ ਹੈਂਡਲ ਤੇ, ਹੈ ਨਾ, ਪੋਡਕਾਸਟ, ਹਾਂਜੀ ਪੋਡਕਾਸਟ, ਰੇਡੀਓ, ਹਾਂਜੀ, ਤੇ ਜਿੱਥੇ ਵੀ ਦੇਖ ਸਕਦੇ ਵੇਖੋ। ਉੱਥੇ ਬੱਬੂਮਾਨ ਸਾਹਿਬ ਨੇ ਗੱਲ ਕੀਤੀ ਹੈ ਕਿ, ਹੈ ਨਾ, ਅਸੀਂ ਕੀ ਲੈਣਾ, ਬੇਸਿਕ ਪੁਆਇੰਟ ਇਜ਼ ਹੈ ਕਿ ਪੰਜਾਬ ਕੇ ਮੋਰੇ ਲੱਗੇ
1: ਪੰਜਾਬ ਦੇ ਮੁੱਦਿਆਂ ਦੇ ਨਾਲ ਨਹੀਂ ਖੜੇ ਤੇ ਆਪਾਂ ਕਿਉਂ ਜਾ ਕੇ ਖੜੀ
0: ਬਟ ਅਗੇਨ ਪੰਜਾਬ ਦੇ ਅੰਦਰ ਸੌਰੀ ਟੂ ਸੇ ਪੰਜਾਬ ਦੇ ਅੰਦਰ ਕਿਸਾਨੀ ਬਹੁਤ ਵੱਡਾ ਕਿੱਤਾ ਹੈ ਐਗਰੀਕਲਚਰ ਸਟੇਟ ਹੀ ਹੈ ਬਿਲਕੁਲ ਸਹੀ ਗੱਲ ਹੈ ਅਸੀਂ ਤਾਂ ਦੁਕਾਨਦਾਰੀ ਕੀਤੀ ਸਾਰੀ ਉਮਰ ਸਾਡਾ ਤਾਂ ਕੰਮ ਹੀ ਸਿਰਫ ਇਸ ਚੀਜ਼ ਦੇ ਆਸੇ ਪਾਸੇ ਹੁੰਦਾ ਸੀਗਾ ਠੀਕ ਹੈ ਨਾ ਕੋਈ ਸ਼ਹਿਰੀ ਗਾਹਕ ਨਹੀਂ ਕੁਛ ਨਹੀਂ ਪਰ ਪੰਜਾਬ ਦੇ ਅੰਦਰ ਓਨੇ ਹੀ ਲੋਕ ਆਪਣੇ ਸਕੂਲਾਂ 'ਚ ਬੱਚਿਆਂ ਨੂੰ ਭੇਜਦੇ ਆ ਵਧੀਆ ਪੜ੍ਹਾਈ ਵਾਸਤੇ ਜਿੰਨਾ ਖਰਚਾ ਹੋ ਸਕੇ ਕਰਦੇ ਆ ਹਨਾ ਬੱਚੇ ਵਧੀਆ ਪੜ੍ਹਨ ਨਾ ਪੜ੍ਹਨ ਗੱਲ ਇਹ ਨਹੀਂ ਆ ਮਾਂ ਬਾਪ ਤਾਂ ਇਹੀ ਕੋਸ਼ਿਸ਼ ਕਰਦੇ ਨੇ ਕਿ ਬੱਚਾ ਵਧੀਆ ਪੜ੍ਹ ਸਕੇ ਕੰਮ ਇਸ ਕਰਕੇ ਕਰਦਾ
1: ਰਿਜ਼ਲਟਸ ਵੀ ਪੰਜਾਬ ਦੇ ਨਾਟ ਮਤਲਬ ਬਾਕੀਆਂ ਨਾਲੋਂ ਕਿਤੇ ਵਧੀਆ
0: ਹਾਂ ਨੀਤੀ ਆਯੋਗ ਦੇ ਰਿਪੋਰਟ 'ਚ ਨੰਬਰ 1 ਆਇਆ ਇਸ ਸਾਲ ਦੇ ਹੈਵ ਡਨ ਵੈਲ ਹੁਣ ਜਦੋਂ ਇਹ ਵਾਲੇ ਬੱਚੇ ਵੀ ਤਾਂ ਬੈਠੇ ਹੋਣੇ ਨੀਟ ਦੇ ਐਗਜ਼ਾਮ 'ਚ ਹਨਾ ਉਹਦੇ ਅੰਦਰ ਥੋੜ੍ਹੀ ਉਹਨਾਂ ਨੇ ਸ਼ਾਇਦ ਮੇਰੇ ਖਿਆਲ ਨਾਲ ਹੀ ਵਾਜ਼ ਨੋਟ ਵੈਲ ਐਜੂਕੇਟਡ ਔਨ ਦਾ ਫੈਕਟ ਕਿ ਨੀਟ ਦਾ ਪੇਪਰ ਬੇਸਿਕਲੀ ਡਾਕਟਰੀ ਦਾ ਐਂਟਰੈਂਸ ਐਗਜ਼ਾਮ ਹੁੰਦਾ ਜੇ ਤੁਸੀਂ ਉਹ 'ਚ ਕੋਈ ਰੈਂਕ ਨਹੀਂ ਆਉਂਦਾ ਤੁਹਾਡਾ ਤਾਂ ਫਿਰ ਤੁਸੀਂ ਡਾਕਟਰ ਹੀ ਨਹੀਂ ਬਣ ਸਕਦੇ ਉਹਨਾਂ ਨੇ ਥੋੜ੍ਹੀ ਇਸ ਤਰ੍ਹਾਂ ਕਰਕੇ ਗੱਲ ਕੀਤੀ ਮੇਰੇ ਖਿਆਲ ਨਾਲ ਕਿ
1: ਇਹਦੇ 'ਚ ਕੀ ਜੋਬ ਹੈ ਨੀ ਕੀ ਜੋਬ ਦੀ ਗੱਲ ਨਹੀਂ ਵੇਖੋ ਮੇਰੀ ਗੱਲ ਛੱਡੋ ਮਤਲਬ ਠੀਕ ਹੈ ਉਹਨਾਂ ਦੇ ਚਲੋ ਆਪਣੇ ਪੁਆਇੰਟ ਆਫ ਵਿਊ ਹਰ ਇੱਕ ਦਾ ਆਪਣਾ
0: ਉਹੀ ਨਾ ਮਤਲਬ ਸਾਡਾ ਤਾਂ ਉਹੀ ਪੁਆਇੰਟ ਆਪਣਾ ਪੁਆਇੰਟ ਆਫ ਵਿਊ ਆ ਵਧੀਆ ਗੱਲ ਹੈ ਰੱਖੋ
1: ਜੇ ਮੰਨ ਲਓ ਮੈਨੂੰ ਕੋਈ ਕਵੇ ਇਹ ਗੱਲ ਆ ਕੇ ਤੇ ਮੈਨੂੰ ਇਹ ਚੀਜ਼ ਉਹ ਕਹਿੰਦੀ ਕਿ ਉਹ ਪੰਜਾਬ ਦੇ ਜਦੋਂ ਮੁੱਦਾ ਸੀਗਾ ਕਿਸਾਨੀ ਅੰਦੋਲਨ ਹੋਇਆ ਉਦੋਂ ਉਹ ਨਹੀਂ ਖੜਿਆ ਆ ਕੇ ਠੀਕ ਹੈ
0: ਉਹ ਮੁੰਡਾ ਨਹੀਂ
1: ਹਾਂਜੀ ਉਹ ਮੁੰਡਾ ਨਹੀਂ ਆਇਆ ਜਿਹਦੇ ਮੂੰਹ ਨੂੰ ਹੁਣ ਲੋਕੀ ਜਾਣ ਡਿਆ ਠੀਕ ਆ ਪਰ ਤੁਸੀਂ ਮਤਲਬ ਜੋ ਮੇਰੀ ਸੋਚ ਆ ਕਿ ਆਪਾਂ ਉਹਦੇ ਦੀਪਿਕੇ ਦੇ ਮੂੰਹ ਨੂੰ ਨਹੀਂ ਜਾਣਾ ਠੀਕ ਹੈ ਕਿਉਂਕਿ ਉਹਨੇ ਤੇ ਸਿਰਫ ਇੱਕ ਮੁੱਦਾ ਚੁੱਕਿਆ
0: ਇਹ ਲੋਕ ਤਾਂ ਸਿੰਬਲ ਹੁੰਦੇ ਆ ਹੁਣ ਜਦੋਂ ਲੋਕੀ ਮਹਾਤਮਾ ਗਾਂਧੀ ਕਰਦੇ ਇਕੱਲੇ ਨੇ ਥੋੜਾ ਨਾ ਕਰਾਇਆ ਮਹਾਤਮਾ ਗਾਂਧੀ ਇਜ਼ ਬੇਸਿਕਲੀ ਸਿੰਬਲ
1: ਪਰ ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਦੇ ਕਰਕੇ ਜਾਣਾ ਜਾਂ ਉਹਦੇ ਮਗਰ ਜਾਣਾ ਤੁਸੀਂ ਮੁੱਦੇ ਕਰਕੇ ਜਾ ਸਕਦੇ
0: ਮੁੱਦੇ ਕਰਕੇ
1: ਕਿ ਮੁੱਦਾ ਕੀ ਆ ਇਹ ਵੇਖੋ ਉਹਨੂੰ ਲੀਡ ਕੌਣ ਕਰ ਰਿਹਾ ਉਹ ਸੈਕੰਡਰੀ ਥਿੰਗ ਆ
0: ਲੱਖ ਸਕੂਲ ਬੰਦ ਹੋ ਗਿਆ ਸਰਕਾਰੀ ਇੰਡੀਆ ਦੇ ਅੰਦਰ ਕਾਰਨ ਨਹੀਂ ਪਤਾ ਕਿਸੇ ਨੂੰ 1,00,000 ਸਕੂਲ ਘਟਾ ਤਾ ਕਿਉਂਕਿ ਸਕੂਲਸ ਨੂੰ ਬਜਟ ਨਹੀਂ ਦੇ ਰਹੇ ਹੁਣ ਉਹ ਵਾਲੀ ਥਾਵਾਂ ਤੇ ਜ਼ਿਆਦਾ ਪੈਸੇ ਲਾ ਰਹੇ ਜਿਹੜਾ ਫ੍ਰੀ ਚ ਆਹ ਪੈਸੇ ਵੰਡੇ ਨੇ ਜੋ ਮੇਰੇ ਖਿਆਲ ਭਗਵੰਤ ਮਾਨ ਸਰਕਾਰ ਵੀ ਅੱਜ ਕੱਲ ਕਰ ਰਹੀ ਹੈ ਲੇਡੀਜ਼ ਵਾਸਤੇ ਹਨਾ ਸੈਂਟਰਲ ਗਵਰਨਮੈਂਟ ਵੀ ਥਾਵਾਂ ਤੇ ਕਰ ਰਹੇ ਤਾਂ ਉਹ ਵਾਲੀ ਚੀਜ਼ਾਂ ਤੇ ਇਹਨਾਂ ਨੇ ਪੈਸੇ ਵਧਾਏ ਆ ਉੱਥੇ ਸਬਸਿਡੀਆਂ ਦੇ ਦਿੱਤੀਆਂ ਪਰ 1,00,000 ਸਕੂਲ ਇੱਕ ਉਦਾਂ ਦੀ ਕੰਟਰੀ
1: ਸਕੂਲ ਵਾਲੇ ਬੈਗਾਂ ਦੇ ਉੱਤੇ ਫੋਟੋ ਲੱਗ ਗਈ
0: ਅੱਛਾ ਵਾਹ ਕੀ ਬਾਤ ਹੈ ਮੈਂ ਦੇਖੀ ਕੱਲ
1: ਬੈਗ ਬਣ ਰਹੇ ਨਾ
0: ਨਾਟ ਕੂਲ ਬ੍ਰੋ
1: ਨਾਟ ਕੂਲ ਇਹ ਫੋਟੋ ਨਹੀਂ ਕੂਲ ਲੱਗੀ
0: ਹਾਂ ਨਹੀਂ ਆਈਡੀਆ ਵੀ ਮਾੜਾ ਹੀ ਸੀਗਾ ਮਤਲਬ ਚਲੋ ਭਾਵੇਂ ਪਾਰਟੀ ਦਾ ਸਿੰਬਲ ਸਹੀ ਲੱਗੀ ਫੋਟੋ ਜੇ ਕੁਝ ਕਰਨਾ ਹੀ ਚਾਹਨੂੰ ਕਿ ਹਾਂ ਵੀ ਚੇਤਾ ਰਵੇ ਪਾਰਟੀ ਸਿੰਬਲ ਠੀਕ ਰਹਿੰਦਾ ਬੰਦੇ ਦੀ ਫੋਟੋ ਵਾਲਾ ਬੈਗ ਤਾਂ ਮੈਂ ਨਹੀਂ ਲੈ ਕੇ ਜਾਊਂਗਾ ਮੈਂ ਮਤਲਬ ਇਟਸ ਹਾਰਡ ਪਰ ਚਲੋ
1: ਆਂਟੀ ਨਾਲ ਤੁਹਾਡੇ ਫੈਮਿਲੀ ਦੀ ਕਿਸੇ ਦੀ ਫੋਟੋ ਹੋਵੇ
0: ਨਹੀਂ ਤਾਂ ਉਹ ਵੀ ਬੜਾ ਔਡ ਲੱਗਦਾ ਬਈ ਕਿੰਨਾ ਅਜੀਬ ਲੱਗਦਾ ਪਰ ਖੈਰ ਗੱਲ ਇਹੀ ਹੈ ਮੁੱਕਦੀ ਆਪਣਾ ਬਲਕੀਰਤ ਜੀ ਕਿ ਬੰਦੇ ਨੂੰ ਆਪਣਾ ਓਪੀਨੀਅਨ ਰੱਖਣਾ ਚਾਹੀਦਾ ਐਂਡ ਜੇ ਉਹਦਾ ਕੋਈ ਰੋਸ਼ ਹੈ ਜੇ ਉਹਨੂੰ ਕੋਈ ਗੁੱਸਾ ਕੋਈ ਗਿਲਾ ਕਿਸੇ ਸਰਕਾਰ ਨਾਲ ਤਾਂ ਉਹਨੂੰ ਉਹ ਸ਼ੇਅਰ ਕਰਨਾ ਚਾਹੀਦਾ ਅਤੇ ਜੇ ਤੁਸੀਂ ਉਹਦੀ ਉਸ ਗੱਲ ਨਾਲ ਸਹਿਮਤ ਹੋ ਤੁਹਾਨੂੰ ਵੀ ਹੁੰਗਾਰਾ ਭਰਨਾ ਚਾਹੀਦਾ ਤਾਂ ਹੀ ਸਿਸਟਮ ਸੈੱਟ ਰਹਿੰਦੇ ਆ ਤਾਂ ਹੀ ਅੱਜ ਜਿਹੜਾ ਜਿਸ ਕੰਟਰੀ 'ਚ ਆਪਾਂ ਬੈਠੇ ਪਏ ਹਾਂ ਇਹ ਲੋਕ ਅੱਜ ਵੀ ਇਸੇ ਕਰਕੇ ਸਕਸੈਸਫੁਲ ਨੇ ਜਿੰਨੇ ਕੁ ਨੇ ਬਿਕੋਜ਼ ਦੇ ਟਰੀਟ ਦੇਅਰ ਗੌਰਮੈਂਟ ਐਜ਼ ਦੇਅਰ ਸਰਵੈਂਟ ਵਿਚ ਇਜ਼ ਅ ਰੀਅਲ ਫੈਕਟ ਇਟਸ ਨੋਟ ਈਵਨ ਅ ਥਿੰਗ ਆਫ ਫਿਲੋਸਫੀ ਇਹ ਫੈਕਟ ਹੈ ਇਹ ਰਿਟਨ ਰੂਲ ਹੈ
1: ਇੱਦਾਂ ਹੀ ਆ ਅਤੇ ਆਪਣੇ ਨੂੰ ਪਰ ਇਹ ਚੀਜ਼ ਨਹੀਂ ਸਮਝ ਆਉਂਦੀ
0: ਹਾਂ ਨਹੀਂ ਆਉਂਦੀ ਪਰ
1: ਕਿਉਂਕਿ ਆਪਣਿਆਂ ਨੂੰ ਇਹ ਪਹਿਲਾਂ ਤਾਂ ਇਹ ਸਮਝਣਾ ਪੈਣਾ ਵਾ ਵੀ ਸਰਕਾਰ ਹੈ ਅਤੇ ਉਹ ਕਾਹਦੇ ਲਈ ਆ ਉਹਨੇ ਕੀ ਕੰਮ ਕਰਨਾ ਜਾਂ ਸਾਡੇ ਲਈ ਉਹ ਕੀ ਕਰ ਸਕਦੀ ਆਪਾਂ ਉਹਦੇ ਲਈ ਕੀ ਕਰ ਸਕਦੇ ਹਾਂ ਇਹ ਚੀਜ਼ਾਂ ਨੂੰ ਵੇਖਣਾ ਪੈਣਾ ਫਿਰ ਨੈਕਸਟ ਸਟੈਪ ਦੂਜਾ ਆਉਂਦਾ ਵਾ ਕਿ ਕਿਹਦੇ ਕੋਲ ਕਿੱਦਾਂ ਕੰਮ ਕਰਾਉਣਾ ਕਿੱਦਾਂ ਨਹੀਂ ਕਰਾਉਣਾ ਪਰ ਆਪਣੇ ਕੀ ਹੈ ਕਿ ਮਤਲਬ ਟੋਟਲੀ ਡਿਫਰੈਂਟ ਚੀਜ਼ ਹੈ ਕੋਈ ਨਵਾਂ ਉੱਠਿਆ ਮੰਨ ਲਓ ਚਾਰ ਗੱਲਾਂ ਸਾਨੂੰ ਕਹਿ ਦੂਗਾ ਨਹੀਂ ਵੀ ਨਵਾਂ ਉੱਠਿਆ ਪੁਰਾਣਾ ਹੀ ਮੰਨ ਲਓ ਸਾਨੂੰ ਕੋਈ ਚਾਰ ਦੀ ਥਾਂ 'ਤੇ ਉਹਨੂੰ ਪਰ 16 ਕਹਿਣੀਆਂ ਪੈਣਗੀਆਂ ਕਿਉਂਕਿ ਉਹਦੀਆਂ ਚਾਰ ਚੱਲਣੀਆਂ ਨਹੀਂ ਜੇ ਉਹ 16 ਵੱਡੀਆਂ ਕਹਿ ਦਿੰਦਾ ਵਾ ਤਾਂ ਦੈਨ ਵੀ ਆਰ ਆਲ ਯੋਰਸ ਫਿਰ ਕੋਈ ਚੱਕਰ ਵਾਲੀ ਗੱਲ ਜਿੱਦਾਂ ਤੁਸੀਂ ਕਹੋਗੇ ਕਰਾਂਗੇ ਹਾਂ ਉਹ ਤੁਸੀਂ ਜਿਹੜੇ 5 ਸਾਲ ਕੱਢਣੇ ਉਹ ਚੰਗੇ ਕੱਢੋ ਮਾੜੇ ਕੱਢੋ ਆਪਾਂ ਫਿਰ ਵੀ ਤੁਹਾਡੇ ਭਰੋਸੇ ਨਾਲ ਚੱਲੀ ਜਾਵਾਂਗੇ ਵੀ ਹਾਂਜੀ ਹਾਂਜੀ ਕਰ ਰਹੇ ਕਰ ਰਹੇ ਕਰ ਰਹੇ ਪਰ ਉਹ ਕਦੋਂ ਕਰ ਰਹੇ ਆ ਕੀ ਕਰ ਰਹੇ ਆ ਇਹ ਕਿਸੇ ਨੂੰ ਨਹੀਂ ਪਤਾ ਅਤੇ ਨਾ ਹੀ ਪਤਾ ਲਾਉਣਾ ਚਾਹੁੰਦੇ ਆਪਾਂ ਅਤੇ ਇਹੀ ਟੋਟਲੀ ਫਰਕ ਆ ਹੁਣ ਆਪਣੇ ਇੱਥੇ ਹੁਣ ਮੰਨ ਲਓ ਦੋ ਜਿਹੜਾ ਉਹ ਵਾਰੀ ਜਦੋਂ ਵੋਟਾਂ ਹੁੰਦੀਆਂ ਨੇ ਮੰਨ ਲਓ ਉਸ ਤੋਂ ਤੀਜੀ ਵਾਰੀ ਤੁਸੀਂ ਸੇਮ ਬਣ ਹੀ ਨਹੀਂ ਸਕਦੇ ਠੀਕ ਹੈ ਔਰ ਇੱਕ ਰੂਲ ਹੀ ਆ ਕਿ ਤੁਸੀਂ ਥਰਡ ਜਿਹੜਾ ਵਾ ਉਹ ਤੁਸੀਂ ਕੰਟੀਨਿਊਟੀ ਦੇ ਵਿੱਚ ਨਹੀਂ ਬਣ ਸਕਦੇ
0: ਬਿਲਕੁਲ
1: ਕਿ ਦੋ ਬਣ ਸਕਦੇ ਹੋ,
0: ਇਹ ਵੈਸੇ ਬਹੁਤ ਵਧੀਆ ਪੁਆਇੰਟ ਹੈ,
1: ਭਾਵੇਂ ਤੁਸੀਂ ਸਹੀ ਕੰਮ ਕੀਤਾ ਭਾਵੇਂ ਤੁਸੀਂ ਗਲਤ ਕੰਮ ਕੀਤਾ, ਡਸਨਟ ਮੈਟਰ, ਚੇਂਜ ਚਾਹੀਦਾ ਹੈ ਤੀਜੀ ਵਾਰੀ।
0: ਇਹ ਬਹੁਤ ਵਧੀਆ ਚੀਜ਼ ਹੈ, ਇਹ ਜਿਹੜਾ ਅਮਰੀਕੀ ਫੈਕਟ ਹੈ ਨਾ ਇਹ ਵਾਲਾ, ਕਿ ਬੰਦੇ ਨੂੰ ਜਿਹੜਾ ਬੰਦਾ ਆ ਗਿਆ ਉਹ ਪਹਿਲੇ ਫਕੀਰ ਹੋ ਗਿਆ ਅਸਲ 'ਚ, ਉਹਨੂੰ ਝੋਲਾ ਉਠਾ ਕੇ ਜਾਣ ਦੀ ਲੋੜ ਨਹੀਂ ਹੈ ਹਮੇ ਜੀ, ਇਹ ਕਹਿਣ ਦੀ ਲੋੜ ਨਹੀਂ, ਵਾਕਈ ਫਕੀਰੀ ਅੰਦਾਜ਼ ਹੋਵੇ। ਪਤਾ ਮੈਂ ਪਹਿਲੇ ਦਿਨ ਤੋਂ ਆਇਆ ਤੇ ਮੈਂ ਤੇ ਬਾਈ ਮੈਕਸੀਮਮ ਇੱਥੇ 8 ਸਾਲ ਕੰਮ ਕਰ ਸਕਦਾ, ਰਾਜ ਕਰ ਸਕਦਾ
1: ਬਸ,
0: ਫਿਰ ਬੰਦਾ ਅਸਲ 'ਚ ਕੰਮ ਕਰਦਾ, ਬੰਦਾ ਕਹਿੰਦਾ ਬਾਅਦ ਚੋਂ ਸਾਰੀ ਉਮਰ ਇਹਨਾਂ ਲੋਕਾਂ ਨੂੰ ਟੱਕਰਨਾ ਮੈਂ
1: ਬਸ।
0: ਹੁਣ ਓਬਾਮਾ, ਓਬਾਮਾ ਸੋ ਵੈਲ ਰਿਸਪੈਕਟਡ ਸਾਰੀ ਦੁਨੀਆਂ ਦੇ ਅੰਦਰ, ਉਹਨੇ ਚੱਜ ਦੇ ਕੰਮ ਕੀਤੇ, ਉਹਨਾਂ ਨੂੰ ਉਸਾਮਾ ਬੀਨ ਉਹਨੇ ਚੁਕਾਇਆ, ਠੀਕ ਹੈ ਨਾ, ਬੁਸ਼ ਨੇ ਐਂਡ ਤੱਕ ਦਾ ਜੋੜ ਲਾਤਾ, ਪੂਰਾ ਅਫਗਾਨਿਸਤਾਨ ਉਜਾੜ ਤਾ, ਕੱਖ ਨਹੀਂ ਹੋਇਆ ਹਨਾ, ਤੇ ਹੀ ਇਜ਼ ਨੋਟ ਰਿਸਪੈਕਟਡ ਐਟ ਆਲ, ਸ਼ਾਹੀਆਂ ਤਾਂ ਹੀ ਸੁੱਟੀਆਂ ਜਾਂਦੀਆਂ ਹੋਏ ਤੇ
1: ਜੀ
0: ਹਨਾ, ਬੰਦਾ ਕਦੇ ਨਾ ਕਦੇ ਤੇ ਪਬਲਿਕ ਦੇ ਸਾਹਮਣੇ ਆਉਂਦਾ ਨਾ, ਇਹ ਜਿਹੜੀ ਸਾਡੀ ਸੋਚ ਹੈ ਨਾ ਅੱਜ ਵੀ ਉੱਥੇ, ਕਿ ਅਸੀਂ ਤਾਂ ਰਾਜੇ ਹਾਂ, ਅਸੀਂ ਰਾਜਿਆਂ ਵਾਂ, ਅਸੀਂ ਆ ਗਏ ਤੇ ਅਸੀਂ ਰਵਾਂਗੇ, ਭਾਵੇਂ ਇਹ ਭਾਵੇਂ ਇਹਨਾਂ ਤੋਂ ਪਹਿਲੇ ਜਦੋਂ ਪੁਰਾਣੇ ਸੀਗੇ ਹਨਾ। ਫੈਕਟ ਤੇ ਇਹ, ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ 70s ਦੇ ਅੰਦਰ, ਉਹਦਾ ਹੀ ਇਹ ਸਾਰੇ ਪ੍ਰੋਡਕਟ ਨੇ। ਸ਼ਿਆਮਾ ਪ੍ਰਸਾਦ ਮੁਖਰਜੀ ਨੇ ਸਭ ਤੋਂ ਵੱਡਾ, ਜਿਸ ਤਰ੍ਹਾਂ ਇਹ ਦੀਪਕ ਹੈ, ਸ਼ਿਆਮਾ ਪ੍ਰਸਾਦ ਮੁਖਰਜੀ ਸੀਗਾ ਉਸ ਟਾਈਮ ਤੇ, ਉਹਨਾਂ ਤੋਂ ਜਨਤਾ ਦਲ ਬਣਿਆ, ਉਹਨਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨਿਕਲੀ, ਉਹਨਾਂ ਵਿੱਚੋਂ ਜੇ ਡੀ ਯੂ ਨਿਕਲਿਆ, ਜਿਹੜਾ ਅਲਟੀਮੇਟਲੀ ਇਹਨਾਂ ਦੀ ਸਾਰੀਆਂ ਉਹ ਪਾਰਟੀਆਂ ਨਿਕਲੀਆਂ ਜਿਹੜੀ ਐਨ ਡੀ ਏ ਅਲਾਇੰਸ ਬਣਿਆ ਇੰਨੇ ਸਾਲ ਤੱਕ ਲੜਦੇ ਰਹੇ। ਹੁਣ ਤਾਂ ਚਲੋ ਇਕੱਲੇ ਵੀ ਜਿੱਤ ਜਾਂਦੇ, ਪਰ ਅੱਜ ਵੀ ਐਨ ਡੀ ਏ ਅਲਾਇੰਸ ਹੈ। ਸੋ ਜਦੋਂ ਤੁਹਾਡੀ ਹੀ ਹੋਂਦ ਪ੍ਰੋਟੈਸਟ 'ਚੋਂ ਹੈ, ਤੁਸੀਂ ਪ੍ਰੋਟੈਸਟ ਨਹੀਂ ਰੋਕ ਸਕਦੇ, ਐਂਡ ਤੁਸੀਂ ਲੋਕਾਂ 'ਤੇ ਗਲਤ ਕੰਮ ਨਹੀਂ ਕਰ ਸਕਦੇ। ਬਾਕੀ ਜਾਂਦੇ ਜਾਂਦੇ ਕੋਈ ਨਾ ਕੋਈ ਹਮੇਸ਼ਾ ਫੈਕਟ ਅਸੀਂ ਸ਼ੇਅਰ ਕਰਨਾ ਹੁੰਦਾ, ਅਤੇ ਜਾਂਦੇ ਜਾਂਦੇ ਇੱਕ ਗਾਣਾ ਸੁਣਾਉਂਦੇ ਜਾਵਾਂਗੇ ਤੁਹਾਨੂੰ ਵਧੀਆ ਜਿਹਾ
1: ਜੀ ਪਲੀਜ਼।
0: ਪਰ ਜਿਹੜਾ ਉਹ ਗਾਣਾ ਨਾ, ਉਹ ਗਾਣਾ ਵੀ ਅੱਜ ਦੇ ਮੁੱਦੇ ਦੇ ਹਿਸਾਬ ਦਾ,
1: ਓਕੇ
0: ਠੀਕ ਹੈ। ਮਨੀ ਹਾਈਸਟ ਦੇ ਅੰਦਰ ਤੁਸੀਂ ਸੁਣਿਆ ਜੀ ਗਾਣਾ ਬੈਲਾ ਚਾਓ, ਤੁਹਾਨੂੰ ਬੈਲਾ ਚਾਓ ਹੀ ਸੁਣਾਵਾਂਗੇ, ਕਿਉਂਕਿ ਬੈਲਾ ਚਾਓ, ਬੈਲਾ ਚਾਓ ਬੇਸਿਕਲੀ ਜੀ ਇੱਕ ਇਹ ਫੋਕ ਸੌਂਗ ਹੈ, ਫੋਕ ਸੌਂਗ ਉਹ ਹੈ ਜਦੋਂ ਇਟਾਲੀਅਨ ਔਰਤਾਂ ਕਹਿ ਲਾ ਇਹ ਗਾਉਂਦੀਆਂ ਸੀਗੀਆਂ ਜਦੋਂ ਖੇਤਾਂ 'ਚ ਕੰਮ ਕਰਦੀਆਂ ਸੀਗੀਆਂ, ਬ੍ਰੈਡ ਵਗੈਰਾ ਦਾ ਕੰਮ ਕਰਦੀਆਂ ਸੀਗੀਆਂ ਮੇਰੇ ਖਿਆਲ ਨਾਲ, ਸ਼ਾਇਦ ਬ੍ਰੈਡ ਵਿਨਿੰਗ ਦੇ ਟਾਈਮ ਦੀ ਗੱਲ ਹੈ ਜਾਂ ਫਿਰ ਖੇਤਾਂ 'ਚ ਕੰਮ, ਪਰ ਇਹ ਉਹਨਾਂ ਦਾ ਉਹ ਵਾਲਾ ਗਾਣਾ। ਬਾਅਦ 'ਚ ਉਹਦੇ ਲਿਰਿਕਸ ਚੇਂਜ ਕਰ ਦਿੱਤੇ ਗਏ ਕਿ ਜਦੋਂ ਇਹਨਾਂ ਦੇ ਰੈਵੋਲੂਸ਼ਨਰੀ ਉੱਠੇ ਉੱਥੇ ਉਸ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲੈਣ ਲਈ ਕਿ ਬਈ ਸਾਨੂੰ ਡੈਮੋਕ੍ਰੇਸੀ ਚਾਹੀਦੀ ਹੈ, ਸਭ ਗਲਤ ਹੈ, ਤੇ ਫਿਰ ਇਹਦਾ ਸਿਸਟਮ ਬਣ ਗਿਆ ਵਾਲਾ, ਤੇ ਬੈਲਾ ਚਾਓ ਦਾ ਮਤਲਬ ਹੁੰਦਾ, ਚਾਓ ਮਤਲਬ ਬਾਏ ਤੇ ਬੈਲਾ ਮਤਲਬ ਬਿਊਟੀਫੁਲ। ਤਾਂ ਉਹ ਇਹ ਸਾਰੇ ਗਾਣੇ ਦਾ ਪੁਆਇੰਟ ਇਹ ਹੈ ਕਿ ਸੋਲਜਰ ਜਿਹੜਾ ਰੈਵੋਲੂਸ਼ਨ ਕਰਨ ਲਈ ਜਾ ਰਿਹਾ, ਕ੍ਰਾਂਤੀ ਕਰਨ ਲਈ ਜਾ ਰਿਹਾ, ਉਹ ਜਾਂਦਾ ਜਾਂਦਾ ਖੇਤਾਂ 'ਚ ਕੰਮ ਕਰਦੀ ਆਪਣੀ ਖੂਬਸੂਰਤ ਆਪਣੀ ਫਿਰਦੌਸ ਨੂੰ, ਆਪਣੀ ਹਮਦਮ, ਆਪਣੀ ਸਾਥੀ ਨੂੰ ਕਹਿ ਰਿਹਾ ਮੈਂ ਸ਼ਾਇਦ ਵਾਪਸ ਨਾ ਮੁੜਾਂ, ਮੇਰੀ ਜਾਨ ਆਪਣਾ ਧਿਆਨ ਰੱਖੀ, ਬਾਏ ਬਿਊਟੀਫੁਲ। ਸੋ ਇਹ ਬਈ ਨਾਮ ਨੀ ਪਤਾ ਬਈ ਕਿਹਦੀ ਕਿਸ ਬੰਦੇ ਦੀ ਆਵਾਜ਼ 'ਚ, ਪਰ ਇੰਜੋਏ ਕਰੋ ਬੈਲਾ ਚਾਓ, ਤੇ ਸਾਡੇ ਵੱਲੋਂ ਵੀ ਬੈਲਾ ਚਾਓ।
1: ਚੱਲੀਏ ਫਿਰ ਆਪਾਂ, ਸੀਏ ਟਾਟਾ,
0: ਸੀਏ ਟਾਟਾ ਬਾਏ।
1: ਬਾਕੀ ਹਾਂ, ਜਾਂਦੇ ਜਾਂਦੇ ਕਿ ਜੋ ਵੀ ਕਰਨਾ ਵਾ ਉਹ ਇੱਕ ਵਾਰੀ ਤੁਸੀਂ ਆਪਣੇ ਆਪਣਾ ਸਲਾਹ ਕਰਕੇ ਤੇ ਆਪਣੀ ਕਰਨੀ ਆ, ਨਾ ਕਿ ਤੁਸੀਂ ਕਿਸੇ ਦੀ ਸੁਣ ਕੇ ਜਾਂ ਕਿਸੇ ਇੱਕ ਮੰਨ ਲਓ ਕੋਈ ਫੇਮਸ ਪਰਸਨੈਲਿਟੀ ਉਹਦੀ ਸੁਣ ਕੇ ਉਹਦੇ ਪਿੱਛੇ ਨਹੀਂ ਲੱਗ ਜਾਣਾ, ਆਪਣੀ ਕਿਤੇ ਨਾ ਕਿਤੇ ਆਪਣਾ ਥੋੜ੍ਹਾ
0: ਪਿੱਛੇ ਤਾਂ ਲੱਗਣਾ ਹੀ ਨਹੀਂ, ਸਾਰਿਆਂ ਦੀ ਸੁਣੋ, ਸਮਝੋ ਆਪਣਾ ਖੁਦ ਦੀ ਪਰਸਨੈਲਿਟੀ ਉਤਾਰੋ ਤੇ ਫਿਰ ਉਹ ਕਰੋ, ਠੀਕ ਹੈ। ਤੇ ਸਾਨੂੰ ਫਿਲਹਾਲ ਇਜਾਜ਼ਤ ਦਿਓ, ਮੈਂ ਸੀ ਕ੍ਰਿਸ਼ਨਾ ਮੈਨਾ ਬਣੀ, ਐਂਡ ਤੁਸੀਂ ਸੁਣ ਰਹੇ ਰੇਡੀਓ, ਹਾਂਜੀ 1674
1: AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 27 ਤਰੀਕ ਹੈ, ਜੁਲਾਈ ਦਾ ਮਹੀਨਾ, ਸੋਮਵਾਰ ਦਾ ਦਿਨ। ਉਹ ਜਾਣਦੇ ਕਿਹੜੀਆਂ ਨੇ ਖਾਸ ਖਬਰਾਂ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ। ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਅਮਰੀਕਾ ਦੇ ਨਾਲ ਨਾਰਾਜ਼ ਹੈ ਟੈਰਿਫ ਮੁੱਦੇ ਦੇ ਉੱਤੇ, ਪਰ ਕਾਮਨਵੈਲਥ ਖੇਡਾਂ ਦੇ ਵਿੱਚ ਆਸਟ੍ਰੇਲੀਆ ਦੀ ਪੂਰੀ ਝੰਡੀ ਹੈ। ਅੱਜ ਖੇਡਾਂ ਦੇ ਸੈਗਮੈਂਟ ਦੇ ਵਿੱਚ ਜਾ ਕੇ ਦੱਸਾਂਗੇ। ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਯਮਨ, ਕਤਰ, UAE ਇਹਨਾਂ ਦੇਸ਼ਾਂ ਦਾ ਦੌਰਾ ਕਰਨ ਤੋਂ ਬਚੋ। ਔਜ ਅਲਰਟ ਦਾ ਵੀ ਅੱਜ ਦਾ ਦਿਨ ਹੈ, ਕੀ ਹੋਏਗਾ ਔਜ ਅਲਰਟ ਦੇ ਵਿੱਚ ਵਿਸਤਾਰ ਦੇ ਅੰਦਰ ਦੱਸਾਂਗੇ ਖਬਰਾਂ। ਤੇ ਭਾਰਤ ਦੇ ਵਿੱਚ ਹੁਣ ਸੜਕ ਦੀ ਲੜਾਈ ਖਤਮ ਹੋ ਚੁੱਕੀ ਹੈ, ਸੰਸਦ ਦੇ ਵਿੱਚ ਦੇਖਣਾ ਹੋਏਗਾ ਕਿ ਅੱਜ ਪਾਰਲੀਮੈਂਟਰੀ ਸੈਸ਼ਨ ਕਿਵੇਂ ਚੱਲਦਾ। ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਖਬਰਾਂ ਦੇ ਨਾਲ ਕਰਦੇ ਹਾਂ। ਜਰਮਨੀ ਦੇ ਰਾਜਧਾਨੀ ਬਰਲਿਨ ਦੇ ਵਿੱਚ ਆਯੋਜਿਤ ਕੀਤੀ ਗਈ LGBT ਭਾਈਚਾਰੇ ਦੀ ਪ੍ਰਾਈਡ ਪਰੇਡ ਦੇ ਦਰਮਿਆਨ ਇਸ ਵੀਕਐਂਡ ਦੇ ਦਿਨ, ਯਾਨੀ ਸ਼ਨੀਵਾਰ ਦੇ ਦਿਨ, ਜਿਹੜਾ ਇੱਕ ਹਮਲਾ ਹੋਇਆ, ਉਸ ਹਮਲੇ ਦੇ ਵਿੱਚ ਹੁਣ 29 ਲੋਕਾਂ ਦੀ ਜ਼ਖਮੀ ਹੋਣ ਦੀ ਖਬਰ ਹਾਸਲ ਹੋ ਰਹੀ ਹੈ। ਇਸ ਹਮਲੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਵੀ ਹੋ ਗਈ ਸੀ। ਦੱਸ ਦਈਏ ਕਿ ਟੀਅਰ ਗਾਰਡਨ ਪਾਰਕ ਦੇ ਵਿੱਚ ਆਯੋਜਿਤ ਕ੍ਰਿਸਟੋਫਰ ਸਟਰੀਟ ਪਰੇਡ ਜਿਹੜੀ ਸੀ, ਉਸ ਦਰਮਿਆਨ ਇੱਕ ਚਿੱਟੇ ਰੰਗ ਦੀ ਵੈਨ ਭੀੜ ਦੇ ਉੱਤੇ ਚੜ ਜਾਂਦੀ ਹੈ। ਜ਼ਖਮੀਆਂ ਦੇ ਵਿੱਚ ਕਈਆਂ ਦੀ ਹਾਲਤ ਗੰਭੀਰ ਵੀ ਹਾਲੇ ਦੱਸੀ ਗਈ ਹੈ। ਜਰਮਨੀ ਦੇ ਗ੍ਰਹਿ ਮੰਤਰੀ ਅਲੈਗਜ਼ੈਂਡਰ ਡ੍ਰੌਬਿੰਟ ਨੇ ਕਿਹਾ ਕਿ ਹੁਣ ਤੱਕ ਇਸ ਗੱਲ ਦੇ ਵੀ ਸੰਕੇਤ ਨਹੀਂ ਮਿਲ ਸਕੇ ਨੇ ਕਿ ਆਖਿਰਕਾਰ ਇਸ ਦੀ ਵਜ੍ਹਾ ਕੀ ਹੋਏਗੀ, ਪਰ ਇਸਲਾਮਕ ਕੱਟੜਵਾਦੀ ਹਮਲਾ ਇਹ ਦੱਸਿਆ ਜਾ ਰਿਹਾ ਜਰਮਨੀ ਦੇ ਕੁਝ ਅਖਬਾਰਾਂ ਦੀ ਤਰਫ ਤੋਂ। ਚਾਂਸਲਰ ਫੈਡਰਿਕ ਮਰਟਸ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਇੱਕ ਹੇਟ ਕ੍ਰਾਈਮ ਦੱਸਿਆ ਹੈ। ਦੱਸਦੀ ਹੈ ਕਿ LGBT ਭਾਈਚਾਰੇ ਦੀ ਇਹ ਪਰੇਡ ਹਰ ਸਾਲ ਇੱਥੋਂ ਨਿਕਲਦੀ ਹੈ ਜਰਮਨੀ ਦੇ ਵਿੱਚ, ਔਰ ਇਸ ਦਰਮਿਆਨ ਰਾਤ ਦੇ ਕਰੀਬ 10 ਵਜੇ ਦਾ ਸਮਾਂ ਸੀ ਜਦੋਂ ਬ੍ਰੈਡਨਬਰਗ ਗੇਟ ਦੇ ਕੋਲ ਇਹ ਘਟਨਾ ਵਾਪਰਦੀ ਹੈ। ਵੈਨ ਦੇ ਵਿੱਚ ਇਹਨਾਂ ਲੋਕਾਂ ਨੂੰ ਥੱਲੇ ਦਰੜਨ ਤੋਂ ਇਲਾਵਾ ਕੁਝ ਤੇਜ਼ਧਾਰ ਹਥਿਆਰਾਂ ਦੇ ਨਾਲ ਵੀ ਹਮਲਾ ਕੀਤਾ ਗਿਆ। ਜਾਂਚਕਰਤਾਵਾਂ ਦਾ ਅੰਦਾਜ਼ਾ ਹੈ ਕਿ ਹਮਲੇ ਦੇ ਵਿੱਚ ਧਾਰਦਾਰ ਹਥਿਆਰ ਜਿਹੜੇ ਇਸਤੇਮਾਲ ਕੀਤੇ ਗਏ ਸੀ ਉਹ ਚਾਕੂ ਜਾਂ ਮਸ਼ੈਟੀ ਸੀ। ਘਟਨਾ ਤੋਂ ਬਾਅਦ ਪ੍ਰੋਗਰਾਮ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ, ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਗਿਆ। ਪੁਲਿਸ ਨੇ ਵੀ ਘੇਰਾਬੰਦੀ ਇਲਾਕੇ ਦੀ ਕਰ ਲਈ। ਹੁਣ ਤੱਕ ਪੁਲਿਸ ਨੇ 21 ਸਾਲਾ ਅਬਦੁਲ ਬਲੂਤ ਨਾਮ ਦੇ ਇੱਕ ਪ੍ਰਮੁੱਖ ਕਥਿਤ ਸ਼ੱਕੀ ਨੂੰ ਜਿਹੜਾ ਉਸਦੇ ਉੱਤੇ ਇਹ ਘੇਰਾਬੰਦੀ ਕੀਤੀ ਹੈ ਜਾਂ ਉਸਦਾ ਨਾਮ ਸਾਹਮਣੇ ਲਿਆਂਦਾ, ਹਾਲ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਪਰ ਲੈਬਨੀਜ਼ ਮੂਲ ਦਾ ਇਹ ਜਰਮਨ ਨਾਗਰਿਕ ਹੈ, ਹਾਲਾਂਕਿ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਉਹਨਾਂ ਦੇ ਰਡਾਰ ਦੇ ਉੱਤੇ ਸੀ। ਜਰਮਨ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਥਿਤ ਆਈਸਿਸ ਦੀ ਇਹ ਹਮਾਇਤ ਦੇ ਵਿੱਚ ਗੱਲ ਕਰਦਾ ਰਿਹਾ ਸੋਸ਼ਲ ਮੀਡੀਆ ਤੋਂ ਲੈ ਕੇ ਆਮ ਜੀਵਨ ਦੇ ਵਿੱਚ ਵੀ। ਇਸ ਤੋਂ ਪਹਿਲਾਂ ਵੀ ਇਸ ਦੇ ਸੰਗਠਨ ਦੇ ਨਾਲ ਜੁੜੇ ਹੋਣ ਦੀਆਂ ਕਈ ਵਾਰ ਇਸਨੇ ਕੋਸ਼ਿਸ਼ਾਂ ਵੀ ਕੀਤੀਆਂ ਸੀ ਜਰਮਨੀ ਦੇ ਵਿੱਚ ਬੈਠ ਕੇ। ਹਾਲੇ ਫਿਲਹਾਲ ਇਹ ਸ਼ੱਕੀ ਫਰਾਰ ਹੈ, ਇਸ ਦੀ ਤਲਾਸ਼ ਦੇ ਵਿੱਚ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਹਮਲੇ ਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਵੀ ਵਿਅਕਤੀ ਸ਼ਾਮਲ ਸੀ ਜਾਂ ਨਹੀਂ। ਉੱਥੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਮ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਬਰਤਾਨੀਆ ਦੇ ਕੌਮੀ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਮਰੀਕੀ ਸਦਰ ਦੇ ਨਾਲ ਅਸਹਿਮਤੀ ਜਤਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਵੱਡੀ ਇੰਟਰਵਿਊ ਅਦਾਰੇ BBC ਨੂੰ ਦਿੰਦਿਆਂ ਹੋਇਆਂ ਨੇ ਕਿਹਾ ਕਿ ਟਰੰਪ ਦੇ ਨਾਲ ਉਹਨਾਂ ਦੀ ਪਹਿਲੀ ਗੱਲਬਾਤ ਤਾਂ ਚੰਗੀ ਰਹੀ ਹੈ, ਟਰੰਪ ਕਾਫੀ ਮਿਲਨਸਾਰ ਲੱਗੇ ਨੇ। ਹਾਲਾਂਕਿ ਉਹਨਾਂ ਤੋਂ 2 ਵਾਰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਟਰੰਪ ਤੇ ਭਰੋਸਾ ਕਰਦੇ ਨੇ, ਉਹਨਾਂ ਨੇ ਕਦੇ ਸਿੱਧਾ ਜਵਾਬ ਨਹੀਂ ਦਿੱਤਾ। ਆਪਣੀ ਇੰਟਰਵਿਊ ਦੇ ਦਰਮਿਆਨ ਉਹਨਾਂ ਕਿਹਾ ਕਿ ਦੁਨੀਆ ਲਗਾਤਾਰ ਬਦਲ ਰਹੀ ਹੈ, ਹਾਲਾਤ ਜਿਵੇਂ ਜਿਵੇਂ ਸਾਹਮਣੇ ਆਉਂਦੇ ਨੇ ਉਵੇਂ ਉਵੇਂ ਉਸਦੇ ਫੈਸਲੇ ਲੈਣੇ ਹੁੰਦੇ ਨੇ। ਮੈਂ ਕਦੇ ਇਹ ਨਹੀਂ ਕਹਿ ਸਕਦਾ ਕਿ ਕਿਸੇ ਮੁੱਦੇ ਤੇ ਮੇਰੀ ਰਾਏ ਟਰੰਪ ਤੋਂ ਵੱਖਰੀ ਹੋਵੇਗੀ ਜਾਂ ਨਹੀਂ, ਪਰ ਜੇਕਰ ਬਰਤਾਨੀਆ ਦੇ ਹਿੱਤ ਦੇ ਵਿੱਚ ਹੋਇਆ ਤੇ ਮੈਨੂੰ ਅਲੱਗ ਵਿਚਾਰ ਵੀ ਰੱਖਣੇ ਪੈ ਸਕਦੇ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਆਮ ਲੋਕਾਂ ਦੇ ਨਾਲ ਜੁੜੇ ਹੋਣਾ ਤੇ ਪ੍ਰਧਾਨ ਮੰਤਰੀ ਹੋਣਾ ਹੀ ਹੈ। ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਟਰੰਪ ਦੀ ਖੁੱਲ੍ਹ ਕੇ ਆਲੋਚਨਾ ਕਰਨਗੇ ਤਾਂ ਉਹਨਾਂ ਜਵਾਬ ਕਿਹਾ ਬਿਲਕੁਲ। ਉਧਰ ਟਰੰਪ ਦੀ ਜਦੋਂ ਹੁਣ ਗੱਲ ਤੁਰੀ ਹੋਇਆ ਤਾਂ ਦੁਨੀਆਂ ਭਰ ਦੀਆਂ ਖਬਰਾਂ ਵੀ ਅੱਗੇ ਤੋੜ ਲੈਣੇ ਆ। ਪਹਿਲਾਂ ਹਮਲਿਆਂ ਦੇ ਨਾਲ ਜੁੜੀਆਂ ਹੋਈਆਂ, ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਤਣਾਅ ਇੱਕ ਵਾਰ ਫਿਰ ਤੋਂ ਵੱਧ ਗਿਆ। ਫਲਸਤੀਨੀ ਅਧਿਕਾਰੀਆਂ ਨੇ ਦੋਸ਼ ਮੜਿਆ ਹੈ ਕਿ ਇਜ਼ਰਾਈਲੀ ਬਸਤੀਆਂ ਦੇ ਲੋਕਾਂ ਨੇ 2 ਮਸਜਿਦਾਂ, ਕੁਝ ਵਾਹਨਾਂ ਤੇ ਖੇਤੀਬਾੜੀ ਦੇ ਨਾਲ ਜੁੜੀਆਂ ਹੋਈਆਂ ਜ਼ਮੀਨਾਂ ਜਿਨ੍ਹਾਂ 'ਚ ਖੜੀ ਫਸਲ ਸੀ ਉਹਨਾਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਹੋਰਨਾਂ ਸੰਪੱਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਦੀਵਾਰਾਂ ਦੇ ਉੱਤੇ ਵੀ ਨਫ਼ਰਤ ਭਰੇ ਨਾਰੇ ਲਿਖੇ ਗਏ ਨੇ। ਇਹ ਘਟਨਾਵਾਂ ਵੈਸਟ ਬੈਂਕ ਦੇ ਵਿੱਚ ਤਾਲ ਨਾਮ ਦੇ ਇੱਕ ਪਿੰਡ ਦੇ ਵਿੱਚ ਵਾਪਰੀਆਂ ਨੇ, ਜਿੱਥੇ ਹਿੰਸਕ ਝੜਪਾਂ ਤੋਂ ਬਾਅਦ ਚਾਰ ਫਲਸਤੀਨੀਆਂ ਤੇ ਦੋ ਇਜ਼ਰਾਈਲੀਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਵੈਸਟ ਬੈਂਕ ਦਾ ਇਹ ਇਲਾਕਾ ਅਕਸਰ ਹਿੰਸਾ ਤਣਾਅ ਦੇ ਨਾਲ ਜੁੜਿਆ ਹੋਇਆ ਰਿਹਾ, ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਚੱਲ ਰਹੀ ਜੰਗ ਦੇ ਵਿੱਚ ਪੂਰਾ ਦਾ ਪੂਰਾ ਧਿਆਨ ਗਜ਼ਾ ਦੇ ਵੱਲ ਚਲਾ ਗਿਆ ਸੀ। ਦੱਸ ਦਈਏ ਕਿ ਹੁਣ ਦੋਹਾਂ ਧਿਰਾਂ ਨੇ ਹਿੰਸਾ ਭੜਕਾਉਣ ਦੇ ਲਈ ਇੱਕ ਦੂਸਰੇ ਨੂੰ ਜ਼ਿੰਮੇਦਾਰ ਠਹਿਰਾਇਆ। ਫਲਸਤੀਨੀ ਰਿਪੋਰਟਾਂ ਦੀ ਮੰਨੀਏ ਤਾਂ ਵੈਸਟ ਬੈਂਕ ਦੇ ਦੋ ਪਿੰਡਾਂ ਦੇ ਉੱਤੇ ਕੁਝ ਇਜ਼ਰਾਈਲੀਆਂ ਨੇ ਆ ਕੇ ਹਮਲੇ ਕੀਤੇ। ਹਮਲਾਵਰਾਂ ਨੇ ਪਹਿਲਾਂ ਵਾਹਨਾਂ ਦੀ ਤੋੜ ਫੋੜ ਕੀਤੀ, ਫਿਰ ਸੰਪੱਤੀਆਂ ਨੂੰ ਨੁਕਸਾਨ ਪਹੁੰਚਾਇਆ, ਫਿਰ ਦੀਵਾਰਾਂ ਦੇ ਉੱਤੇ ਭੜਕਾਊ ਨਾਰੇ ਲਿਖੇ ਤੇ ਫਿਰ ਇੱਕ ਨਿਰਮਾਣ ਅਧੀਨ ਮਸਜਿਦ ਦੇ ਵਿੱਚ ਅੱਗ ਲਗਾ ਦਿੱਤੀ। ਮਸਜਿਦ ਦੀਆਂ ਦੀਵਾਰਾਂ ਦੇ ਉੱਤੇ ਬਦਲਾ ਵਰਗੇ ਸ਼ਬਦ ਵੀ ਲਿਖੇ ਗਏ। ਇਸ ਘਟਨਾ ਦੇ ਵਿੱਚ ਇੱਕ ਹੋਰ ਫਲਸਤੀਨੀ ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਕੌਰ ਨਾਮ ਦੇ ਪਿੰਡ ਦੀ ਇੱਕ ਮਸਜਿਦ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਉੱਥੇ ਵੀ ਦੀਵਾਰਾਂ ਦੇ ਉੱਤੇ ਨਾਰੇ ਲਿਖੇ ਗਏ ਨੇ। ਉੱਧਰ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਕੁਸਰਾ ਨਾਮ ਦੇ ਇਲਾਕੇ ਦੇ ਵਿੱਚ ਜਿਹੜੇ ਫੌਜੀ ਤਾਇਨਾਤ ਕੀਤੇ ਹੋਏ ਸੀ ਉਹਨਾਂ ਦੇ ਉੱਤੇ ਹਮਲੇ ਕੀਤੇ ਗਏ ਸੀ। ਤਾਲ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਫਲਸਤੀਨੀ ਅਧਿਕਾਰੀਆਂ ਦੇ ਜਿਹੜੇ ਦਾਅਵੇ ਕੀਤੇ ਗਏ ਨੇ ਉਸ ਦੀ ਪੜਤਾਲ ਵੱਖਰੇ ਤੌਰ ਤੇ ਕੀਤੀ ਜਾਏਗੀ। ਪਰ IDF ਯਾਨੀ ਇਜ਼ਰਾਈਲੀ ਡਿਫੈਂਸ ਫੋਰਸ ਦਾ ਕਹਿਣਾ ਹੈ ਕਿ ਅੱਤਵਾਦ ਵਿਰੋਧੀ ਮੁਹਿੰਮ ਦੇ ਤਹਿਤ ਹੀ ਉਹਨਾਂ ਨੇ ਛਾਪੇਮਾਰੀਆਂ ਕੀਤੀਆਂ ਸੀ, ਦਰਜਨਾ ਫਲਸਤੀਨੀਆਂ ਨੂੰ ਗ੍ਰਿਫਤਾਰ ਕੀਤਾ ਸੀ, ਇਸ ਤੋਂ ਵੱਧ ਕੇ ਕੁਝ ਨਹੀਂ ਕੀਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤਾਲ ਦੀ ਘਟਨਾ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਹੈ ਕਿ ਹਿੰਸਾ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ। ਹਾਲਾਂਕਿ ਉਹਨਾਂ ਇਹ ਨਹੀਂ ਦੱਸਿਆ ਕਿ ਕਿਹੜੀ ਹਿੰਸਾ ਦੇ ਖਿਲਾਫ। ਉੱਥੇ ਹੀ ਦੂਸਰੇ ਪਾਸੇ ਇੱਕ ਹਮਲਾ ਰੂਸ ਤੇ ਯੂਕਰੇਨ ਦੇ ਵਿੱਚ ਵੀ ਚੱਲ ਰਿਹਾ। ਰੂਸ ਨੇ ਐਤਵਾਰ ਤੜਕੇ ਕੀਵ ਦੇ ਉੱਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ, ਜਿਸ ਦੇ ਚੱਲਦਿਆਂ 3 ਵਿਅਕਤੀ ਜ਼ਖਮੀ ਹੋ ਗਏ, ਜਦਕਿ ਕੁਝ ਹੋਰਨਾਂ ਥਾਵਾਂ ਦੇ ਉੱਤੇ ਹਮਲਿਆਂ 'ਚ 2 ਜਣੇ ਮਾਰੇ ਗਏ ਨੇ। ਯੂਕਰੇਨ ਦੇ ਸਫਲ ਡਰੋਨ ਹਮਲਿਆਂ ਦੇ ਕਾਰਨ ਰੂਸੀ ਫੌਜ ਦੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਨੂੰ ਥੋੜੇ ਝਟਕੇ ਲੱਗੇ। ਇਸ ਕਾਰਨ ਰੂਸ ਦੇ ਅੰਦਰ ਹੁਣ ਫਿਊਲ ਦੀ ਜਿਹੜੀ ਪਹਿਲਾਂ ਤੋਂ ਹੀ ਕਿੱਲਤ ਚੱਲ ਰਹੀ ਹੈ ਉਸ ਨੂੰ ਲੈ ਕੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਉੱਤੇ ਦਬਾਅ ਵੱਧ ਗਿਆ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਫੌਜ ਨੇ ਰਾਤੋ ਰਾਤ ਰੂਸ ਕਾਲੇ ਸਾਗਰ ਕ੍ਰੀਮੀਆ ਦੇ ਉੱਤੇ ਹਮਲੇ ਕੀਤੇ ਨੇ। 133 ਯੂਕਰੇਨੀ ਡਰੋਨ ਜਿਹੜੇ ਉਹਨਾਂ ਦੇ ਵੱਲ ਆ ਰਹੇ ਸੀ ਉਹਨਾਂ ਨੂੰ ਵੀ ਫੁੰਡ ਸੁੱਟਿਆ। ਰੂਸ ਦੇ ਕਬਜ਼ੇ ਵਾਲੇ ਪੂਰਬੀ ਯੂਕਰੇਨ ਦੇ ਸ਼ਹਿਰ ਹੌਲਲਿਵਕਾ ਦੇ ਵਿੱਚ ਵੀ ਡਰੋਨ ਹਮਲਿਆਂ ਦੇ ਚੱਲਦਿਆਂ 4 ਨਾਗਰਿਕਾਂ ਦੀ ਮੌਤ ਦੀ ਖਬਰ ਸੁਣਾਈ ਦਿੱਤੀ ਹੈ। ਰਾਜਧਾਨੀ ਕੀਵ ਦੇ ਵਿੱਚ ਵੀ ਐਤਵਾਰ ਤੜਕੇ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ, ਜਿੱਥੇ ਡਰੋਨਸ ਦੇ ਡਿੱਗੇ ਮਲਬੇ ਦੇ ਕਾਰਨ ਇੱਕ ਬਹੁਮੰਜ਼ਲਾ ਇਮਾਰਤ, ਕਾਰਾਂ ਤੇ ਪਾਰਕਿੰਗ ਨੂੰ ਅੱਗ ਲੱਗ ਗਈ। ਉੱਥੇ ਅੱਗ ਲੱਗਣ ਦੀ ਇੱਕ ਆਖਰੀ ਖਬਰ ਕੌਮਾਂਤਰੀ ਖਿੱਤੇ ਦੇ ਵਿੱਚੋਂ ਯੂਰਪ ਤੋਂ, ਜਿੱਥੇ ਦੱਖਣ ਪੱਛਮੀ ਫਰਾਂਸ ਦੇ ਵਿੱਚ ਜੰਗਲਾਂ ਝਾੜੀਆਂ ਦੀ ਭਿਆਨਕ ਅੱਗ ਦੇ ਚੱਲਦਿਆਂ ਐਤਵਾਰ ਦੇ ਦਿਨ 55,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਆਪਣਾ ਘਰ ਛੱਡ ਕੇ ਜਾਣ ਦੇ ਲਈ ਮਜਬੂਰ ਹੋਣਾ ਪਿਆ। ਇਸ ਦੇ ਨਾਲ ਇਸ ਖੇਤਰ ਦੇ ਵਿੱਚ ਘਰ ਬਾਰ ਛੱਡਣ ਵਾਲਿਆਂ ਲੋਕਾਂ ਦੀ ਗਿਣਤੀ ਹੁਣ 2.5 ਲੱਖ ਤੋਂ ਵੱਧ ਹੋ ਗਈ ਹੈ। ਦੱਸ ਦਈਏ ਕਿ ਫਰਾਂਸ ਦੇ ਨਾਲ ਨਾਲ ਗੁਆਂਢੀ ਮੁਲਕ ਸਪੇਨ ਦੇ ਵੀ ਹਾਲਾਤ ਹਾਲੇ ਕੋਈ ਬਹੁਤੇ ਵਧੀਆ ਨਹੀਂ ਨੇ। ਵੈਸੇ ਸਪੇਨ ਦੇ ਵਿੱਚ ਓਨੇ ਮਾੜੇ ਹਾਲਾਤ ਨਹੀਂ ਨੇ ਜਿੰਨੇ ਫਰਾਂਸ ਦੇ ਵਿੱਚ। ਫਰਾਂਸ ਦੇ ਵਿੱਚ ਤਾਂ ਗਿਰੋਡੋ ਨਾਮ ਦਾ ਇੱਕ ਇਤਿਹਾਸਕ ਸ਼ਹਿਰ ਹੈ ਜਿੱਥੇ ਐਮਰਜੈਂਸੀ ਹੁਕਮਾਂ ਤੋਂ ਬਾਅਦ ਪੂਰੇ ਦੇ ਪੂਰੇ ਇਸ ਛੋਟੇ ਜਿਹੇ ਕਸਬੇ ਨੂੰ ਖਾਲੀ ਕਰ ਦਿੱਤਾ ਗਿਆ। ਤੇਜ਼ ਹਵਾਵਾਂ ਤੇ ਸੋਕੇ ਵਰਗੇ ਹਾਲਾਤ ਦੇ ਕਾਰਨ ਅੱਗ ਬੁਝਾਉਣ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ। ਫਰਾਂਸ ਦੇ ਅੰਦਰੂਨ ਮਾਮਲਿਆਂ ਦੇ ਮੰਤਰੀ ਲੋਰੈਂਟ ਨੂਨੇਜ਼ ਨੇ ਦੱਸਿਆ ਹੈ ਕਿ ਅੱਗ ਬੇਕਾਬੂ ਹੋ ਕੇ ਬਾਰਡੋ ਖਿੱਤੇ ਦੇ ਵੱਲ ਵੀ ਵੱਧ ਰਹੀ ਹੈ। ਯੂਰਪ ਇਹਨਾਂ ਦਿਨਾਂ ਦੇ ਵਿੱਚ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਉੱਥੇ ਹੀ ਕੌਮਾਂਤਰੀ ਖਬਰਾਂ ਤੋਂ ਭਾਰਤ ਦੀਆਂ ਖਬਰਾਂ ਦੇ ਵੱਲ ਵੀ ਆਈਏ ਤੇ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਖਬਰ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੁਣ ਮੁੱਕ ਗਿਆ, ਉਸ ਤੋਂ ਬਾਅਦ ਕੀ ਕੁਝ ਹੋ ਰਿਹਾ ਹੈ ਭਾਰਤ ਭਰ ਦੇ ਵਿੱਚ ਉਸ ਦੇ ਨਾਲ ਜੁੜੀਆਂ ਤੁਹਾਨੂੰ ਖਬਰਾਂ ਦੱਸ ਦਿੰਦੇ ਹਾਂ। ਪ੍ਰਧਾਨ ਮੰਤਰੀ ਦੀ ਤਰਫ ਤੋਂ ਇੱਕ ਹਾਈ ਪਾਵਰਡ ਟਾਸਕ ਫੋਰਸ ਬਣਾਈ ਗਈ ਹੈ। ਰਾਹੁਲ ਗਾਂਧੀ ਦੀ ਤਰਫ ਤੋਂ ਵਿਦਿਆਰਥੀਆਂ ਤੇ ਹੋਏ ਹਮਲੇ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਉਧਰ ਜੈਨਜ਼ੀ ਦੇ ਗੁੱਸੇ ਦੇ ਕਾਰਨ ਜਿਹੜੀਆਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਥਾਂ ਥਾਂ ਤੇ ਨਾਰੇ ਲਿਖ ਦਿੱਤੇ ਗਏ ਸੀ ਉਹਨਾਂ ਨੂੰ ਮਿਟਾਇਆ ਜਾ ਰਿਹਾ ਹੈ। ਔਰ ਸੋਨਮ ਵਾਂਗਚੂਕ ਦੀ ਪਤਨੀ ਦੀ ਤਰਫ ਤੋਂ ਹੁਣ ਸਨਾਤਨ ਧਰਮ ਦੇ ਉੱਤੇ ਦਿੱਤੀ ਗਈ ਆਪਣੀ ਟਿੱਪਣੀ ਦੇ ਉੱਤੇ ਸਪਸ਼ਟੀਕਰਨ ਦਿੱਤਾ ਗਿਆ ਤੇ ਸੜਕ ਤੋਂ ਜਿਹੜੀ ਲੜਾਈ ਖਤਮ ਹੋਈ ਹੈ ਉਹ ਹੁਣ ਸੰਸਦ ਦੇ ਵਿੱਚ ਕਿਵੇਂ ਚੱਲੇਗੀ, ਸੰਸਦ ਦੇ ਵਿੱਚ ਕਾਰਵਾਈ ਕਿਵੇਂ ਰਹੇਗੀ, ਇਹਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ। ਭਾਰਤ ਦੇ ਵਿੱਚ ਪੇਪਰ ਲੀਕ ਦੇ ਬਾਰੇ ਵਿਦਿਆਰਥੀਆਂ ਦੀਆਂ ਫਿਕਰਾਂ ਦੇ ਮੁਖਾਤਬ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਹੋਰ ਕਦਮ ਪੁੱਟਦਿਆਂ ਹੋਇਆਂ ਪ੍ਰੀਖਿਆ ਸੁਧਾਰਾਂ ਦੇ ਵਿੱਚ ਇੱਕ ਹਾਈ ਪਾਵਰਡ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਹੈ। ਟਾਸਕ ਫੋਰਸ ਦੀ ਅਗਵਾਈ ਇਨਫੋਸਿਸ ਦੇ ਕੋ ਫਾਊਂਡਰ ਨੰਦਨ ਨੀਲਕਨੀ ਕਰਨਗੇ। ਇਹਨਾਂ ਦਾ ਮੁੱਖ ਕੰਮ ਕੌਮੀ ਟੈਸਟਿੰਗ ਏਜੰਸੀ ਯਾਨੀ NTA ਵੱਲੋਂ ਲਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਪ੍ਰੀਖਿਆਵਾਂ, ਚਾਹੇ ਉਹ NEET ਦੀ ਪ੍ਰੀਖਿਆ ਜਾਂ ਭਾਰਤ ਭਰ ਦੇ ਵਿੱਚ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਦੀ ਤਰਫ ਤੋਂ ਆਯੋਜਿਤ ਕੀਤੀਆਂ ਜਾਂਦੀਆਂ ਨੇ। ਉਹਨਾਂ ਨੂੰ ਪਾਰਦਰਸ਼ੀ ਬਣਾਉਣਾ ਤੇ ਇਸ ਸਿਸਟਮ ਨੂੰ ਲੀਕ ਪਰੂਫ ਬਣਾਉਣਾ ਹੋਏਗਾ ਤਾਂ ਕਿ ਭਵਿੱਖ ਦੇ ਵਿੱਚ ਕਿਸੇ ਹੋਰ ਪ੍ਰੀਖਿਆ ਦਾ ਕੋਈ ਪਰਚਾ ਜਿਹੜਾ ਉਹ ਰਿਲੀਜ਼ ਨਾ ਹੋ ਸਕੇ। ਪ੍ਰਧਾਨ ਮੰਤਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਪੋਸਟ ਕੀਤੇ ਇੱਕ ਵੀਡੀਓ ਸੁਨੇਹੇ ਦੇ ਵਿੱਚ ਕਿਹਾ ਹੈ ਕਿ ਟਾਸਕ ਫੋਰਸ ਮਜ਼ਬੂਤ ਤੇ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਦੀ ਸਥਾਪਨਾ ਦੇ ਲਈ ਟੈਕਨੋਲੋਜੀ ਦੀ ਵਰਤੋਂ ਵੀ ਕਰੇਗੀ। ਨੀਲਕਨੀ ਤੋਂ ਇਲਾਵਾ ਇਸ ਦੇ ਵਿੱਚ ਇਸਰੋ ਦੇ ਸਾਬਕਾ ਚੇਅਰਮੈਨ ਐਸ ਸੋਮਨਾਥ, ਇੰਟੈਲੀਜੈਂਸ ਬਿਊਰੋ ਦੇ ਸਾਬਕਾ ਡਾਇਰੈਕਟਰ ਤਪਨ ਡੇਕਾ ਤੇ IIT ਚੇਨਈ ਦੇ ਡਾਇਰੈਕਟਰ ਵੀ ਕੋਮਾਟ ਕੋਟੀ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸਾਬਕਾ ਸਿੱਖਿਆ ਸਕੱਤਰ ਅਨੀਤਾ ਕੜਵਲ ਤੇ ਲੌਜਿਸਟਿਕ ਮਾਹਰ ਅੰਮ੍ਰਿਤ ਲਾਲ ਮੀਨਾ ਵੀ ਜਿਹੜੀ ਐਡਮਿਨਿਸਟ੍ਰੇਟਿਵ ਸਾਂਝ ਨੇ ਉਹ ਇਸ ਟੀਮ ਦੇ ਨਾਲ ਪਾਣਗੇ। ਪ੍ਰਧਾਨ ਮੰਤਰੀ ਨੇ ਹਾਈ ਪਾਵਰਡ ਟਾਸਕ ਫੋਰਸ ਦਾ ਐਲਾਨ ਅਜਿਹੇ ਮੌਕੇ ਤੇ ਕੀਤਾ ਜਦੋਂ ਇੱਕ ਦਿਨ ਪਹਿਲਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈਣ ਤੋਂ ਬਾਅਦ ਜੰਤਰ ਮੰਤਰ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਦਾ 36 ਦਿਨ ਦਾ ਜਿਹੜਾ ਚੱਲ ਰਿਹਾ ਅੰਦੋਲਨ ਸੀ ਉਹ ਵਾਪਸ ਹੋ ਗਿਆ। ਦੱਸ ਦਈਏ ਕਿ ਇਸ ਦਰਮਿਆਨ ਹੁਣ ਪ੍ਰਹਲਾਦ ਜੋਸ਼ੀ ਨੂੰ ਨਵਾਂ ਭਾਰਤ ਦਾ ਸਿੱਖਿਆ ਮੰਤਰੀ ਬਣਾਇਆ ਗਿਆ। ਪ੍ਰਹਲਾਦ ਜੋਸ਼ੀ ਨੇ ਸਿੱਖਿਆ ਮੰਤਰੀ ਬਣਦਿਆਂ ਹੀ ਇੱਕ ਅਹਿਮ ਸਮੀਖਿਆ ਮੀਟਿੰਗ ਵੀ ਕੀਤੀ। ਐਤਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਉਹਨਾਂ ਨੇ NTA ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਸੱਦੀ। NEET, UGC, NET, CUET ਜਿੰਨੀਆਂ ਵੀ ਪ੍ਰੀਖਿਆਵਾਂ ਹੁੰਦੀਆਂ ਨੇ ਇਹ ਸਾਰੀਆਂ NTA ਦੀ ਤਰਫ ਤੋਂ ਆਯੋਜਿਤ ਕਰਵਾਈਆਂ ਜਾਂਦੀਆਂ ਨੇ। ਪ੍ਰਹਲਾਦ ਜੋਸ਼ੀ ਦੇ ਕੋਲ ਹਾਲੇ ਖਾਦ ਤੇ ਉਪਭੋਗਤਾ ਮਾਮਲਿਆਂ ਦਾ ਮੰਤਰਾਲਾ ਵੀ ਹੈ, ਪਰ ਸਿੱਖਿਆ ਮੰਤਰਾਲਾ ਹੁਣ ਇੰਨਾ ਹਾਈ ਪ੍ਰੋਫਾਈਲ ਬਣ ਚੁੱਕਿਆ ਕਿ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਨੂੰ ਜਦੋਂ ਸੌਂਪੀ ਗਈ ਹੈ ਤਾਂ ਬੈਠਕਾਂ ਦਾ ਦੌਰ ਸ਼ੁਰੂ ਹੋ ਚੁੱਕਿਆ। ਹਾਲਾਂਕਿ ਆਪਣਾ ਜਿਹੜਾ ਪਲਾਨ ਹੈ ਉਹ ਉਹਨਾਂ ਨੇ ਹਾਲੇ ਤੱਕ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਰੱਖਿਆ ਹੈ। ਉਧਰ ਦੂਸਰੇ ਪਾਸੇ ਜਿਹੜਾ ਪ੍ਰਧਾਨ ਮੰਤਰੀ ਦੀ ਤਰਫ ਤੋਂ ਇਹ ਹਾਈ ਪਾਵਰਡ ਕਮੇਟੀ ਬਣਾਈ ਗਈ ਹੈ, ਇਸ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ਦੇ ਉੱਤੇ ਇਸਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋਈ ਇਮੇਜ ਨੂੰ ਸੁਧਾਰਨ ਦੇ ਲਈ ਹੁਣ ਹਾਈ ਪਾਵਰਡ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਦੋਸਤੋ ਜੂਨ 2024 ਦੇ ਵਿੱਚ NEET, UGC ਸਣੇ ਕਈ ਪ੍ਰੀਖਿਆਵਾਂ 'ਚ ਗੜਬੜ ਤੋਂ ਬਾਅਦ ਮੋਦੀ ਸਰਕਾਰ ਨੇ ਪ੍ਰੀਖਿਆਵਾਂ ਦਾ ਪਾਰਦਰਸ਼ੀ ਤੇ ਸੁਚਾਰੂ ਤੇ ਨਿਰਪੱਖ ਸੰਚਾਲਨ ਯਕੀਨੀ ਬਣਾਉਣਾ ਕੀਤਾ ਹੈ। ਅਸਲ ਦੇ ਵਿੱਚ ਇਸ ਪੂਰੇ ਭਾਸ਼ਣ ਦਾ ਜੋ ਜੈਰਾਮ ਰਮੇਸ਼ ਨੇ ਦਿੱਤਾ ਉਸਦਾ ਸਿਰਫ ਪਹਿਲਾ ਅੱਖਰ ਹੀ ਤੰਜ ਸੀ। ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਅੱਜ ਕੱਲ੍ਹ ਪਾਰਲੀਮੈਂਟ ਦੇ ਚੱਲ ਰਹੇ ਸੈਸ਼ਨ ਦੇ ਵਿੱਚ ਸੰਬੋਧਨ ਨਾ ਕਰਕੇ ਬਲਕਿ ਆਪਣੇ ਪ੍ਰਾਈਵੇਟ ਜਿਹੜੇ ਇੰਸਟਾਗ੍ਰਾਮ ਜਾਂ ਦੂਸਰੇ ਐਕਸ ਵਰਗੇ ਅਕਾਊਂਟਸ ਨੇ ਉਹਨਾਂ ਤੋਂ ਇੱਕ ਸੈਲਫੀ ਸਟਾਈਲ ਦੇ ਵਿੱਚ ਵੀਡੀਓ ਜੀ ਪੋਸਟ ਕਰ ਰਹੇ ਨੇ ਤੇ ਉਸਦੇ ਸ਼ੁਰੂਆਤ ਦੇ ਵਿੱਚ ਫਰੈਂਡਸ ਅੱਖਰ ਕਹਿ ਰਹੇ ਨੇ, ਉਸੇ ਨੂੰ ਕਾਂਗਰਸ ਨੇ ਉਸਦਾ ਮਜ਼ਾਕ ਬਣਾਇਆ। ਉਧਰ ਸਰਕਾਰ ਪਬਲਿਕ ਐਗਜ਼ਾਮੀਨੇਸ਼ਨ ਯਾਨੀ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਸੋਧ ਬਿੱਲ 2026 ਅੱਜ ਦੇ ਦਿਨ ਲੋਕ ਸਭਾ ਦੇ ਵਿੱਚ ਪੇਸ਼ ਕਰ ਸਕਦੀ ਹੈ। ਖਬਰਾਂ ਨੇ ਕਿ ਬਿੱਲ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਵੱਲੋਂ ਪੇਸ਼ ਕੀਤਾ ਜਾਏਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਕੇਂਦਰੀ ਵਜ਼ਾਰਤ ਨੇ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਤੇ ਪੇਪਰ ਲੀਕ ਦੇ ਵਿੱਚ ਬੇਨਿਯਮੀਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਲੈ ਕੇ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਵਾਲੇ ਇੱਕ ਬਿੱਲ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਹ ਵੀ ਬਿੱਲ ਜਿਹੜਾ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾ ਸਕਦਾ। ਉਧਰ ਅੰਦੋਲਨਕਾਰੀ ਵਿਦਿਆਰਥੀਆਂ ਦੇ ਖਿਲਾਫ ਦਰਜ ਪੁਲਿਸ ਕੇਸ ਵਾਪਸ ਲੈਣ ਦੇ ਸਰਕਾਰ ਦੇ ਭਰੋਸੇ ਤੋਂ ਇੱਕ ਦਿਨ ਬਾਅਦ ਦਿੱਲੀ ਪੁਲਿਸ ਨੇ ਹਾਲੇ ਤੱਕ ਇਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੰਬੰਧਿਤ ਮਹਿਕਮਾ ਯਾਨੀ ਕਿ ਹੋਮ ਅਫੇਅਰ ਦੀ ਤਰਫ ਤੋਂ ਹੀ ਚਿੱਠੀ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਏਗੀ। 20 ਜੁਲਾਈ ਦੇ ਦਿਨ ਜਿਹੜੀ ਹਿੰਸਾ ਪ੍ਰਦਰਸ਼ਨ ਦੇ ਨਾਲ ਜੁੜੀਆਂ ਘਟਨਾਵਾਂ ਵਾਪਰੀਆਂ ਸੀ ਉਸ ਦੇ ਵਿੱਚ ਹੁਣ ਤੱਕ ਨਵੀਂ ਦਿੱਲੀ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ 'ਚ 15 FIR ਦਰਜ ਕੀਤੀਆਂ ਗਈਆਂ ਨੇ। ਖ਼ਬਰਾਂ ਇਹ ਨੇ ਕਿ ਕੇਸ ਵਾਪਸ ਲੈਣ ਦੇ ਐਲਾਨ ਦੇ ਨਾਲ ਹੀ ਝੜਪਾਂ ਦੇ ਪਿੱਛੇ ਵੱਡੀ ਸਾਜਿਸ਼ ਕੋਈ ਚੱਲ ਰਹੀ ਸੀ ਜਾਂ ਨਹੀਂ ਇਸ ਦੇ ਬਾਰੇ ਦਿੱਲੀ ਪੁਲਿਸ ਦੀ ਤਰਫ ਤੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਕਰਕੇ ਤੁਰੰਤ ਜਿਹੜੇ ਵਿਦਿਆਰਥੀਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਸੀ ਉਹ ਵਾਪਸ ਨਹੀਂ ਲਏ ਗਏ ਨੇ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਬੇਰਹਿਮੀ ਦੇ ਨਾਲ ਡਾਂਗਾ ਵਰਾਂ ਦੇ ਮਾਮਲੇ ਦੇ ਵਿੱਚ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਅਮਿਤ ਸ਼ਾਹ ਨੂੰ ਸਵਾਲ ਕੀਤਾ ਹੈ ਕਿ ਉਹਨਾਂ ਨੌਜਵਾਨਾਂ ਦੇ ਖਿਲਾਫ ਪੈਲੇਟ ਗਨਸ ਸਣੇ ਘਾਤਕ ਹਥਿਆਰ ਵਰਤਣ ਦੀ ਖੁੱਲ ਕਿਸਨੇ ਦਿੱਤੀ ਸੀ। ਉਹਨਾਂ ਕਿਹਾ ਕਿ ਦੇਸ਼ ਜਵਾਬ ਮੰਗ ਰਿਹਾ ਹੈ ਕਿ ਸ਼ਾਂਤੀ ਪ੍ਰਦਰਸ਼ਨ ਕਿਸੇ ਵੀ ਜਮਹੂਰੀਅਤ ਦਾ ਅਹਿਮ ਹਿੱਸਾ ਹੁੰਦੇ ਨੇ। ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅੰਦੋਲਨਕਾਰੀਆਂ ਨੂੰ ਸੁਰੱਖਿਅਤ ਮਾਹੌਲ ਦੇ ਵਿੱਚ ਗੱਲਬਾਤ ਦੇ ਲਈ ਸੱਦੇ, ਉਹਨਾਂ ਦੀ ਸ਼ਿਕਾਇਤਾਂ ਦਾ ਜਿਹੜਾ ਹੱਲ ਹੋ ਸਕੇ। ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਬੇਰਹਿਮ ਕਾਰਵਾਈ ਹਰੇਕ ਮਰਿਆਦਾ ਨੂੰ ਤਾਰ ਤਾਰ ਕਰ ਦਿੰਦੀ ਹੈ। ਇਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਗੁੱਸਾ ਹੈ। ਸਾਡੇ ਦੇਸ਼ ਦਾ ਭਵਿੱਖ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਤਰਫ ਤੋਂ ਹੀ ਤੈਅ ਕੀਤਾ ਜਾਣਾ ਹੈ। ਉਧਰ ਰੈਪਿਡ ਐਕਸ਼ਨ ਫੋਰਸ ਯਾਨੀ RAF ਨੇ ਪੈਲੇਟ ਗਨਸ ਦੀ ਵਰਤੋਂ ਕਿਉਂ ਕੀਤੀ, ਇਸ ਨੂੰ ਲੈ ਕੇ ਸਵਾਲ ਉੱਠਣ ਲੱਗ ਪਏ ਨੇ। ਪੈਲੇਟ ਗਨਸ ਦੀ ਵਰਤੋਂ ਦੇ ਉੱਤੇ ਹੁਣ RFA ਨੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਦੀ ਤਰਫ ਤੋਂ ਪੈਲੇਟ ਗਨਸ ਕਿਹਨਾਂ ਨੇ ਵਰਤੀਆਂ, ਇਸ ਦੀ ਇੱਕ ਵੱਖਰੀ ਪੜਤਾਲ ਕੀਤੀ ਜਾ ਰਹੀ ਹੈ, ਪਰ ਉਸ ਦੀ ਰਿਪੋਰਟ ਜਨਤਕ ਕੀਤੀ ਜਾਏਗੀ ਜਾਂ ਨਹੀਂ ਇਹ ਨਹੀਂ ਕਿਹਾ ਜਾ ਸਕਦਾ। ਖਬਰਾਂ ਇਹ ਵੀ ਨੇ ਕਿ ਜਿਹੜੇ ਨਵੇਂ ਨਿਰਦੇਸ਼ RAF ਨੂੰ ਦਿੱਤੇ ਗਏ ਨੇ ਯਾਨੀ ਰੈਪਿਡ ਐਕਸ਼ਨ ਫੋਰਸ ਨੂੰ ਦਿੱਤੇ ਗਏ ਨੇ, ਉਹ ਦਿੱਲੀ ਦੇ ਵਿੱਚ ਇਹਨਾਂ ਪ੍ਰਦਰਸ਼ਨਾਂ ਤੋਂ ਬਾਅਦ ਹੀ ਦਿੱਤੇ ਗਏ ਨੇ ਕਿ ਪੈਲੇਟ ਗਨਸ ਦਾ ਇਸਤੇਮਾਲ ਉਹ ਨਹੀਂ ਕਰ ਸਕਦੇ। ਇਸ ਦੇ ਮੁਤਾਬਕ ਹੁਣ ਤੱਕ ਪੈਲੇਟ ਗਨ, ਰੋਇਟ ਗਨ ਜਾਂ ਇਲੈਕਟ੍ਰਿਕ ਜਿਹੜੇ ਸ਼ੌਕ ਡਿਵਾਈਸ ਹੁੰਦੇ ਨੇ, ਇਲੈਕਟ੍ਰਿਕ ਸ਼ੀਲਡਸ ਹੁੰਦੀਆਂ ਨੇ, ਉਹਨਾਂ ਦੀ ਵਰਤੋਂ ਹੁਣ ਨਹੀਂ ਕੀਤੀ ਜਾਏਗੀ ਕਿਸੇ ਵੀ ਘਰੇਲੂ ਪ੍ਰਦਰਸ਼ਨਾਂ ਦੇ ਵਿੱਚ RAF ਦੀ ਤਰਫ ਤੋਂ। ਉੱਥੇ ਇਸ ਦਰਮਿਆਨ ਦਿੱਲੀ ਦੇ ਅੰਦਰ ਨਗਰ ਨਿਗਮ ਕਰਮਚਾਰੀਆਂ ਨੇ ਕੱਲ ਦੇ ਦਿਨ ਜੰਤਰ ਮੰਤਰ ਦੇ ਆਲੇ ਦੁਆਲੇ ਦੀਆਂ ਕੰਧਾਂ ਦੇ ਉੱਤੇ ਬਣੀ ਹੋਈ ਗ੍ਰੈਫਿਟੀ ਦੇ ਉੱਤੇ ਰੰਗ ਫੇਰ ਦਿੱਤਾ। ਵਿਦਿਆਰਥੀਆਂ ਨੇ ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਲਿਖੀ ਹੋਈ ਸੀ। ਇਸ ਤੋਂ ਇਲਾਵਾ ਸਰਕਾਰ ਵਿਰੋਧੀ ਨਾਅਰੇ ਲਿਖੇ ਹੋਏ ਸੀ। ਸ਼ਨੀਵਾਰ ਸ਼ਾਮ ਤੱਕ ਟੋਲਸਟੋਏ ਮਾਰਗ ਦੇ ਨਾਲ ਲੱਗਦੀ ਇੰਪੀਰੀਅਲ ਹੋਟਲ ਦੀ ਕੰਧ ਦੇ ਉੱਤੇ ਸਫੇਦ ਬਾਉਂਡਰੀ ਕਰ ਦਿੱਤੀ ਗਈ। ਲੁਟੀਅਨਸ ਦਿੱਲੀ ਦੇ ਵਿੱਚ ਕੋਈ ਆਮ ਸੜਕ ਇਸ ਨੂੰ ਨਹੀਂ ਕਿਹਾ ਜਾ ਸਕਦਾ, ਇਹ ਗੁੱਸੇ ਦਾ ਕੈਨਵਸ ਬਣ ਗਈ ਸੀ। ਔਰ ਜੰਤਰ ਮੰਤਰ ਦੇ ਆਲੇ ਦੁਆਲੇ ਦੀ ਕੰਧਾਂ, ਗੇਟਾਂ, ਇੱਥੋਂ ਤੱਕ ਕਿ ਰੁੱਖਾਂ ਦੇ ਤਣਿਆਂ, ਗ੍ਰੈਫਿਟੀ ਦੇ ਨਾਰੇ ਜਿਹੜੇ ਨੇ ਉਹ ਰੰਗੇ ਹੋਏ ਸੀ, ਉਹਨਾਂ ਨੂੰ ਵੀ ਸਾਫ ਕੀਤਾ ਜਾ ਰਿਹਾ ਹੈ। ਉੱਥੇ ਜਿਹੜੇ ਸੋਨਮ ਵਾਂਗਚੁਕ ਦੀ ਪਤਨੀ ਨੇ ਡਾਕਟਰ ਗੀਤਾਂਜਲੀ ਅੰਗਮੋ, ਉਹਨਾਂ ਨੇ ਕਿਹਾ ਕਿ ਸਿੱਖਿਆ ਤੋਂ ਪਹਿਲਾਂ ਮੀਡੀਆ ਦੇ ਵਿੱਚ ਸੁਧਾਰ ਜ਼ਰੂਰੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਡਾਕਟਰ ਗੀਤਾਂਜਲੀ ਜੀ ਅੰਗਮੋ ਨੇ ਪੋਸਟ ਕਰਦਿਆਂ ਲਿਖਿਆ ਕਿ ਹਰ ਕੋਈ ਸਿੱਖਿਆ ਸੁਧਾਰ ਦੀ ਮੰਗ ਕਰ ਰਿਹਾ, ਇਹ ਤਾਂ ਇੱਕ ਚੰਗਾ ਵਿਚਾਰ ਹੈ ਹੀ, ਪਰ ਇਸ ਦੀ ਸ਼ੁਰੂਆਤ ਅਸੀਂ ਮੀਡੀਆ ਦੇ ਵਿੱਚ ਸੁਧਾਰ ਤੋਂ ਕਿਉਂ ਨਹੀਂ ਕਰ ਸਕਦੇ? ਜਿਸ ਦੇਸ਼ ਦੇ ਅੰਦਰ ਹਰ ਦਿਨ ਪ੍ਰਚਾਰ ਤੇ ਪ੍ਰੋਪੇਗੰਡਾ ਪਰੋਸਿਆ ਜਾ ਰਿਹਾ ਹੋਵੇ, ਉੱਥੇ ਸਿੱਖਿਅਤ ਲੋਕ ਵੀ ਕੁਝ ਨਹੀਂ ਕਰ ਸਕਦੇ। ਸਿਰਫ ਇੱਕ ਤੈਅ ਸੋਚ ਦੇ ਅਨੁਸਾਰ ਹੀ ਦੇਸ਼ ਦੇ ਅੰਦਰ ਏਜੰਡਾ ਢਾਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਾਂ ਤਾਂ ਉਹ ਮੀਡੀਆ ਦੀ ਵਜ੍ਹਾ ਦੇ ਚੱਲਦੇ ਹਾਂ, ਕੋਈ ਸਿੱਖਿਅਕ ਨਹੀਂ, ਬਲਕਿ ਕੋਈ ਟੀਵੀ ਸਟੂਡੀਓ, ਵਟਸਐਪ ਫਾਰਵਰਡ, ਯੂਟਿਊਬ ਚੈਨਲ, ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲ ਕਰਨ ਦੇ ਨਾਲ ਜਿਹੜੇ ਨੇ ਇੱਕ ਦੇਸ਼ ਦੀ ਵਿਚਾਰਧਾਰਾ ਨੂੰ ਬਣਾ ਦਿੰਦੇ ਨੇ। ਔਰ ਸਾਨੂੰ ਇਹ ਸਮਝਣਾ ਹੋਏਗਾ ਕਿ ਨਫ਼ਰਤ ਕਰਨਾ, ਨਫ਼ਰਤ ਫੈਲਾਣਾ ਔਰ ਇਹਨਾਂ ਕਹਾਣੀਆਂ ਦੇ ਉੱਤੇ ਭਰੋਸਾ ਕਰਨਾ, ਇਹੀ ਸਾਨੂੰ ਅੰਧ ਭਗਤ ਜਿਹੜਾ ਬਣਾਉਂਦਾ ਹੈ। ਇਸ ਤੋਂ ਪਹਿਲਾਂ ਗੀਤਾਂਜਲੀ ਅੰਗਮੋ ਦੇ ਉੱਤੇ ਜਿਹੜੇ ਇਲਜ਼ਾਮ ਇਹ ਲੱਗ ਰਹੇ ਸੀ ਕਿ ਉਹਨਾਂ ਨੇ ਸਨਾਤਨ ਧਰਮ ਨੂੰ ਲੈ ਕੇ ਅਲੱਗ ਅਲੱਗ ਟਿੱਪਣੀਆਂ ਦਿੱਤੀਆਂ ਨੇ, ਉਸ ਦੇ ਉੱਤੇ ਵੀ ਸੋਨਮ ਵਾਂਗਚੁਕ ਦੀ ਪਤਨੀ ਦੀ ਤਰਫ ਤੋਂ ਸਫਾਈ ਦਿੱਤੀ ਗਈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਉਹਨਾਂ ਲਿਖਿਆ ਕਿ ਟ੍ਰੋਲ ਕਰਨ ਵਾਲਿਆਂ ਤੋਂ ਮੇਰੀ ਅਪੀਲ ਹੈ ਕਿ ਧਰਮ ਤੇ ਅਧਿਆਤਮ ਨੂੰ ਇੱਕੋ ਹੀ ਫਰੇਮ ਦੇ ਵਿੱਚ ਰੱਖ ਕੇ ਨਾ ਸਮਝੋ। ਧਰਮ ਸਿਆਸਤ ਕਰਕੇ ਲੋਕਾਂ ਨੂੰ ਵੰਡਦਾ ਹੈ, ਜਦਕਿ ਅਧਿਆਤਮ ਦੇ ਨਾਲ ਰਾਜਨੀਤੀ ਪ੍ਰੇਰਿਤ ਕੀਤੀ ਜਾ ਸਕਦੀ ਹੈ। ਸਨਾਤਨ ਧਰਮ ਭਾਰਤ ਦੀ ਸਭਿਅਤਾ ਦੀ ਬੁਨਿਆਦ ਹੈ ਔਰ ਇਸ ਨੂੰ ਕਿਸੇ ਇੱਕ ਧਰਮ ਜਾਂ ਕਿਸੇ ਇੱਕ ਸੰਸਥਾ ਦੇ ਵਿੱਚ ਰੂਪ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ, ਨਾ ਹੀ ਕੋਈ ਸਿਆਸੀ ਦਲ ਇਸ ਦੇ ਉੱਤੇ ਆਪਣਾ ਹੱਕ ਜਤਾ ਸਕਦਾ। ਦਰਅਸਲ ਡਾਕਟਰ ਗੀਤਾਂਜਲੀ ਨੇ 25 ਜੁਲਾਈ ਨੂੰ ਨੌਜਵਾਨਾਂ ਦੇ ਅੰਦੋਲਨ ਦੇ ਉੱਤੇ ਜਿੱਤ ਦੀ ਜਿਹੜੀ ਹੋਈ ਸੀ ਜਾਂ ਜਦੋਂ ਵੀ ਸਿੱਖਿਆ ਮੰਤਰੀ ਨੂੰ ਹਟਾਇਆ ਗਿਆ ਸੀ ਉਸ ਤੋਂ ਬਾਅਦ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਇਸ ਅੰਦੋਲਨ ਨੂੰ ਸਨਾਤਨ ਧਰਮ ਦੇ ਨਾਲ ਜੋੜ ਕੇ ਇਸ ਦੇ ਖਿਲਾਫ ਲੋਕਾਂ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਅੰਦੋਲਨ ਦੇ ਵਿੱਚ ਦੇਸ਼ ਭਰ ਦੇ ਨੌਜਵਾਨਾਂ ਦਾ ਜਿਹੜਾ ਉਸਦਾ ਸਰਾਹਨਾ ਕੀਤੀ ਸੀ। ਦੱਸ ਦਈਏ ਕਿ ਡਾਕਟਰ ਗੀਤਾਂਜਲੀ ਨੇ ਇੱਕ ਇੰਟਰਵਿਊ ਦੇ ਵਿੱਚ ਖੁਦ ਨੂੰ ਪਹਿਲਾਂ ਪ੍ਰੈਕਟਿਸਿੰਗ ਹਿੰਦੂ ਯਾਨੀ ਹਿੰਦੂ ਰੀਤੀ ਰਿਵਾਜ਼ਾਂ ਦਾ ਪਾਲਣ ਕਰਨ ਵਾਲੀ ਵੀ ਦੱਸਿਆ ਸੀ। ਤਾਜ਼ਾ ਪੋਸਟ ਦੇ ਵਿੱਚ ਉਹਨਾਂ ਲਿਖਿਆ ਕਿ ਜੇਕਰ ਕਿਸੇ ਨੇ ਦੁਨੀਆਂ ਨੂੰ ਇਹ ਦਿਖਾਇਆ ਹੈ ਕਿ ਭਾਰਤ ਵਿਸ਼ਵ ਗੁਰੂ ਹੋਣਾ ਅਸਲ ਦੇ ਵਿੱਚ ਕਿਉਂ ਮਾਇਨੇ ਰੱਖਦਾ ਹੈ ਤਾਂ ਉਹ ਸਾਡੀ ਜੈਨਜ਼ੀ ਹੈ। ਉਹਨਾਂ ਨੇ ਸਨਾਤਨ ਦੇ ਉੱਤੇ ਪ੍ਰਚਾਰ ਨਹੀਂ ਕੀਤਾ ਬਲਕਿ ਇਸ ਨੂੰ ਜਿਉਂਆ ਹੈ। ਉਹਨਾਂ ਨੇ ਨਫ਼ਰਤ, ਹਿੰਸਾ ਤੇ ਇਸ ਪੂਰੇ ਅੰਧਕਾਰ ਨੂੰ ਰੋਸ਼ਨੀ ਦਿਖਾਉਂਦਿਆਂ ਹੋਇਆ ਹਿੰਮਤ ਤੇ ਤਾਕਤ ਦੇ ਨਾਲ ਦੇਸ਼ ਭਗਤੀ ਦਾ ਮੁਜ਼ਾਰਾ ਵੀ ਕੀਤਾ ਹੈ। ਉੱਥੇ ਹੀ ਜਦੋਂ ਵਿਵਾਦਿਤ ਬਿਆਨਾਂ ਦੀ ਗੱਲ ਆਉਂਦੀ ਹੈ ਤਾਂ ਸਿਆਸਤ ਦੇ ਵਿੱਚ ਇਹਨਾਂ ਨੂੰ ਅੱਡ ਕਰਕੇ ਨਹੀਂ ਦੇਖਿਆ ਜਾ ਸਕਦਾ। RSS ਦੇ ਜਿਹੜੇ ਪ੍ਰਮੁੱਖ ਨੇ ਮੋਹਨ ਭਾਗਵਤ, ਉਹਨਾਂ ਨੇ ਐਤਵਾਰ ਦੇ ਦਿਨ ਕਿਹਾ ਕਿ LGBTQ+ ਭਾਈਚਾਰੇ ਨੂੰ ਹੀਨ ਭਾਵਨਾ ਦੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ, ਇਹ ਸਮਾਜ ਦਾ ਹਿੱਸਾ ਨੇ। ਹੈਦਰਾਬਾਦ ਦੇ ਵਿੱਚ ਇੱਕ ਪ੍ਰੋਗਰਾਮ ਦੇ ਦਰਮਿਆਨ ਮੰਚ ਤੋਂ ਦਿੱਤੇ ਆਪਣੇ ਬਿਆਨ 'ਚ ਭਾਗਵਤ ਨੇ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਦਾ ਬਹੁਤ ਸਾਰਾ ਢਿੰਡੋਰਾ ਪਿੱਟਿਆ ਜਾਂਦਾ ਹੈ। LGBTQ ਇਹ ਐਸੇ ਨੇ ਵੈਸੇ ਨੇ, ਇਹਨਾਂ ਦੇ ਅੰਦਰ ਸਭ ਕੁਝ ਚੱਲਦਾ ਹੈ, ਔਰ ਸਮਾਜ ਦੇ ਅੰਦਰ ਹਰ ਕਿਸਮ ਦੇ ਲੋਕ ਹੁੰਦੇ ਨੇ। ਮੋਹਨ ਭਾਗਵਤ ਨੇ ਕਿਹਾ ਕਿ ਕੁਝ ਐਸੇ ਪ੍ਰਕਿਰਤੀ ਦੇ ਲੋਕ ਵੀ ਨੇ ਜਿਨ੍ਹਾਂ ਦੇ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ, ਪਰ ਇਸ ਦਾ ਕੋਈ ਨਾ ਕੋਈ ਜਿਨ੍ਹਾਂ ਦਾ ਇਲਾਜ ਹੁੰਦਾ ਉਹਨਾਂ ਦਾ ਇਲਾਜ ਹੋ ਸਕਦਾ, ਪਰ ਜਿਹੜੇ ਲਾ ਇਲਾਜ ਨੇ ਉਹ ਵੀ ਮਨੁੱਖ ਨੇ, ਉਹਨਾਂ ਨੂੰ ਵੀ ਜੀਣ ਦਾ ਅਧਿਕਾਰ ਹੈ, ਉਹਨਾਂ ਨੂੰ ਸਮਾਜ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਅਜਿਹੀ ਵਿਵਸਥਾ ਦੇ ਵਿੱਚ ਗਾਜਾ ਬਾਜਾ ਜਾਂ ਫਾਲਤੂ ਦਾ ਹੋ ਹੱਲਾ ਕਰਨਾ ਵੀ ਚੰਗਾ ਨਹੀਂ ਹੈ। ਪ੍ਰਸ਼ਨ ਆਉਣਗੇ, ਪਰ ਉਹਨਾਂ ਦਾ ਜੇਕਰ ਉੱਤਰ ਨਹੀਂ ਹੈ ਤਾਂ ਇਹਨਾਂ ਦੇ ਉੱਤੇ ਚੁੱਪ ਵੱਟ ਲੈਣੀ ਚਾਹੀਦੀ ਹੈ। ਅਸਲ ਦੇ ਵਿੱਚ ਉਹਨਾਂ ਨੇ ਜਿਹੜੇ ਇਸ ਤੋਂ ਪਹਿਲਾਂ LGBT ਭਾਈਚਾਰੇ ਦੇ ਲੋਕਾਂ ਦੀ ਤਰਫ ਤੋਂ ਜਿਹੜੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਦੇ ਦਰਮਿਆਨ ਜਸ਼ਨ ਮਨਾਏ ਗਏ ਸੀ, ਉਸ ਦੇ ਉੱਤੇ ਟਿੱਪਣੀ ਨਹੀਂ ਕੀਤੀ ਹੈ, ਬਲਕਿ ਉਸ ਦੇ ਨਾਲ ਜੁੜੀ ਹੋਈ ਇਹ ਇੱਕ ਟਿੱਪਣੀ ਸਾਹਮਣੇ ਆਈ ਹੈ। ਵੈਸੇ ਹੁਣ ਸੜਕ ਤੇ ਸਭ ਕੁਝ ਖਤਮ ਹੋ ਗਿਆ ਤੇ ਸੰਸਦ ਦੇ ਵਿੱਚ ਹੁਣ ਬਹੁਤ ਕੁਝ ਹੋਣਾ ਹੈ। ਪਾਰਲੀਮੈਂਟਰੀ ਸੈਸ਼ਨ ਚੱਲ ਰਿਹਾ, ਮੌਨਸੂਨ ਸੈਸ਼ਨ, ਪਹਿਲਾ ਹਫਤਾ ਤਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਤੇ ਹੰਗਾਮੇ ਚ ਗੁਜ਼ਰ ਗਿਆ, ਅੱਜ ਸੋਮਵਾਰ ਤੋਂ ਦੂਸਰਾ ਹਫਤਾ ਸ਼ੁਰੂ ਹੋ ਰਿਹਾ। ਇਸ ਹਫਤੇ ਦਾ ਪਹਿਲਾ ਹੀ ਦਿਨ ਜਿਹੜਾ ਦੂਸਰੇ ਹਫਤੇ ਦਾ ਕਾਫੀ ਖਾਸ ਹੈ, ਕਿਉਂਕਿ ਅੱਜ ਦੇ ਦਿਨ ਹੀ ਕੇਂਦਰ ਸਰਕਾਰ ਪੇਪਰ ਲੀਕ ਦੇ ਖਿਲਾਫ ਇੱਕ ਤਾਂ ਵੱਡਾ ਬਿੱਲ ਪੇਸ਼ ਕਰੇਗੀ। ਇਹ ਵੀ ਦੇਖਣਾ ਹੋਏਗਾ ਕਿ ਪ੍ਰਧਾਨ ਮੰਤਰੀ ਪਹਿਲਾ ਹਫਤਾ ਪਾਰਲੀਮੈਂਟ ਦੇ ਵਿੱਚ ਗਾਇਬ ਰਹਿਣ ਤੋਂ ਬਾਅਦ ਅੱਜ ਆਉਂਦੇ ਨੇ ਜਾਂ ਨਹੀਂ। ਜੇਕਰ ਪ੍ਰਧਾਨ ਮੰਤਰੀ ਅੱਜ ਆਉਂਦੇ ਨੇ ਤਾਂ ਹੰਗਾਮਾ ਤਾਂ ਵੈਸੇ ਹੀ ਹੋਏਗਾ। ਖ਼ਬਰ ਏਜੰਸੀ PTI ਦੇ ਹਵਾਲੇ ਦੇ ਨਾਲ ਭਾਰਤੀ ਮੀਡੀਆ ਅਖ਼ਬਾਰਾਂ ਜਾਂ TV ਚੈਨਲਾਂ ਨੇ ਖ਼ਬਰ ਪ੍ਰਕਾਸ਼ਿਤ ਪ੍ਰਸਾਰਿਤ ਕੀਤੀ ਹੈ ਕਿ ਪਾਰਲੀਮੈਂਟ ਦੇ ਵਿੱਚ ਅੱਜ ਦੀ ਸਵੇਰ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਮਲਲਿਕਾਰਜੁਨ ਖੜਗੇ, ਉਹਨਾਂ ਨੇ ਸਭ ਤੋਂ ਪਹਿਲਾਂ ਇੰਡੀਆ ਗੱਠਜੋੜ ਦੀ ਬੈਠਕ ਕਰਨੀ ਹੈ। ਇਸ ਦੇ ਵਿੱਚ ਵਿਰੋਧੀ ਧਿਰ ਜਿਹੜਾ ਆ ਇੰਡੀਆ ਗੱਠਜੋੜ ਹੈ, ਉਹ ਐਂਟੀ ਪੇਪਰ ਲੀਕ ਕਾਨੂੰਨ ਦੇ ਵਿੱਚ ਸੋਧ ਦੇ ਨਾਲ ਜੁੜੇ ਹੋਏ ਬਿੱਲਾਂ ਨੂੰ ਲੈ ਕੇ ਜਾਂ ਬਿੱਲ ਦੇ ਅੰਦਰ ਜਿਹੜੇ ਅਲੱਗ ਅਲੱਗ ਮਦਾਂ ਨੇ ਉਹਨਾਂ ਨੂੰ ਲੈ ਕੇ ਆਪਣੀ ਰਣਨੀਤੀ ਤੈਅ ਕਰੇਗਾ, ਕਿਉਂਕਿ ਹਾਲੇ ਤੱਕ ਵਿਰੋਧੀ ਧਿਰ ਇਸ ਚੀਜ਼ ਦੇ ਲਈ ਤਿਆਰ ਨਹੀਂ ਹੋ ਸਕਿਆ। ਜਿੰਨੀ ਤੇਜ਼ੀ ਦੇ ਨਾਲ ਸਰਕਾਰ ਨੇ ਹਾਈ ਪਾਵਰਡ ਕਮੇਟੀ ਬਣਾ ਦਿੱਤੀ ਹੈ, ਇਸ ਬਿੱਲ ਨੂੰ ਲਿਆਉਣ ਦੀ ਗੱਲ ਕੀਤੀ ਹੈ, ਸਰਕਾਰ ਦਾ ਏਜੰਡਾ ਤਾਂ ਇਹੀ ਹੈ ਕਿ ਇਸ ਮਸਲੇ ਦੇ ਉੱਤੇ ਜਿੰਨਾ ਇਸ ਨੂੰ ਨੱਪਿਆ ਜਾ ਸਕਦਾ ਔਰ ਜਿੰਨੀ ਇਸ ਦੇ ਉੱਤੇ ਮਿੱਟੀ ਪਾਈ ਜਾ ਸਕਦੀ ਔਰ ਜਿੰਨਾ ਆਪਣੀ ਅਕਸ ਨੂੰ ਜਾਂ ਇਮੇਜ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਉਹ ਕੀਤੀਆਂ ਜਾਣ। ਔਰ ਲੋਕ ਸਭਾ ਦੇ ਵਿੱਚ ਪਬਲਿਕ ਐਗਜ਼ਾਮੀਨੇਸ਼ਨ ਅਮੈਂਡਮੈਂਟ ਬਿੱਲ 2026 ਨੂੰ ਲੈ ਕੇ ਹਾਲੇ ਤੱਕ ਵਿਰੋਧੀ ਧਿਰ ਦੀ ਤਰਫ ਤੋਂ ਕਿਸੇ ਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਮੋਟੇ ਤੌਰ ਤੇ ਖਬਰਾਂ ਦੇ ਵਿੱਚ ਇਹ ਪਤਾ ਚੱਲ ਰਿਹਾ ਕਿ ਇਸ ਬਿੱਲ ਦੇ ਵਿੱਚ ਪੇਪਰ ਲੀਕ ਜਾਂ ਇਸ ਕਿਸਮ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਘੱਟੋ ਘੱਟ 5 ਸਾਲ, ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ, ₹50 ਲੱਖ ਤੱਕ ਦਾ ਜੁਰਮਾਨਾ ਜਾਂ ਦੋਵੇਂ ਸੁਣਾਏ ਜਾਣ ਦਾ ਇੱਕ ਵਿਕਲਪ ਰੱਖਿਆ ਗਿਆ ਹੈ। ਉੱਥੇ ਹੀ ਹੋਰਨਾ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਵਾਲੇ ਪਾਸੇ ਦੇ ਵੱਲ ਵੀ ਆ ਜਾਂਦੇ। ਸਭ ਤੋਂ ਪਹਿਲਾਂ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਮੱਧ ਪੂਰਬ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਇੱਕ ਚੇਤਾਵਨੀ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਮੱਧ ਪੂਰਬ ਦੇ ਵਿੱਚ ਹਾਲ ਫਿਲਹਾਲ ਹਾਲਾਤ ਜਿਹੜੇ ਨੇ ਉਹ ਸੁਧਰਨਗੇ ਨਹੀਂ ਕਿਹਾ ਜਾ ਸਕਦਾ, ਪਰ ਫੈਡਰਲ ਸਰਕਾਰ ਨੇ ਮਿਡਲ ਈਸਟ ਦੇ ਲਈ ਇਹ ਵਾਰਨਿੰਗ ਜਾਰੀ ਕੀਤੀ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਤੇ ਅਸਿਸਟੈਂਟ ਵਿਦੇਸ਼ ਮੰਤਰੀ ਮੈਟ ਥੈਸਵਿਤ ਨੇ ਕਿਹਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਬੇਲੋੜਾ ਜਿਹੜਾ ਸਫ਼ਰ ਹੈ, ਖਾਸ ਤੌਰ ਦੇ ਉੱਤੇ ਯਮਨ ਵਾਲੇ ਪਾਸੇ 'ਚ ਜਿੱਥੇ ਹੂਤੀਆਂ ਦੇ ਕੰਟਰੋਲ ਵਾਲੇ ਇਲਾਕੇ ਦੇ ਉੱਤੇ ਹਮਲੇ ਲਗਾਤਾਰ ਕੀਤੇ ਜਾ ਰਹੇ ਨੇ, ਓਮਾਨ, UAE, ਕਤਰ, ਇਸ ਸਾਰੀ ਬੈਲਟ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਜੇਕਰ ਲੋੜ ਨਾ ਹੋਵੇ ਤਾਂ ਇਹਨਾਂ ਪਾਸਿਆਂ ਵੱਲ ਟਰੈਵਲ ਨਾ ਕੀਤਾ ਜਾਵੇ। ਏਅਰ ਅਰੇਬੀਆ ਨੇ ਆਪਣੀਆਂ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹ ਕੈਂਸਲ ਕਰ ਦਿੱਤੀਆਂ ਸੀ, ਪਹਿਲਾਂ ਸ਼ਾਰਜਾ ਦੇ ਨਾਲ ਆਬੂ ਧਾਬੀ, ਕੁਵੈਤ ਤੇ ਬਹਿਰੀਨ ਦੇ ਨਾਲ ਜੁੜੀਆਂ ਹੋਈਆਂ। ਇਹਨਾਂ ਸਾਰੀਆਂ ਫਲਾਈਟਸ ਨੂੰ ਰੱਦ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਵੀ ਹਵਾਈ ਅੱਡਿਆਂ ਦੇ ਉੱਤੇ ਇਹਨਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵੈਸੇ UAE, ਬਹਿਰੇਨ, ਕੁਵੈਤ, ਓਮਾਨ, ਕਤਰ, ਇਹ ਪੂਰੀ ਦੀ ਪੂਰੀ ਏਅਰ ਸਪੇਸ ਜਿਹੜੀ ਹੈ ਇਹ 29 ਜੁਲਾਈ ਤੱਕ ਯੂਰੋਪੀਅਨ ਯੂਨੀਅਨ ਦੀ ਤਰਫ ਤੋਂ ਕਨਫਲਿਕਟ ਜ਼ੋਨ ਐਲਾਨੀ ਗਈ ਹੈ, ਤੇ ਉਸੇ ਦੇ ਉੱਤੇ ਅਮਲ ਕਰਦੇ ਹੋਇਆਂ ਆਸਟ੍ਰੇਲੀਆ ਨੇ ਵੀ ਇਹ ਐਲਾਨ ਕੀਤਾ ਹੈ। ਉਧਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਆਰਾ ਆਸਟ੍ਰੇਲੀਆ ਸਣੇ 60 ਮੁਲਕਾਂ ਦੇ ਉੱਤੇ ਥੋਪੇ ਗਏ ਜਿਹੜਾ ਟੈਰਿਫ ਹੈ ਉਸ ਦੀ ਵਿਰੋਧਤਾ ਕਰਨਗੇ, ਇਤਰਾਜ਼ ਜਤਾਣਗੇ ਅਧਿਕਾਰਕ ਤੌਰ ਦੇ ਉੱਤੇ। ਦੱਸ ਦਈਏ ਕਿ ਅਮਰੀਕਾ ਨੇ ਲੇਬਰ ਸਪਲਾਈ ਚੇਨਸ ਦੇ ਮਾਫ ਕਰਨਾ ਸਪਲਾਈ ਚੇਨਸ ਦੇ ਵਿੱਚ ਸਲੇਵਡ ਲੇਬਰ ਦਾ ਇਲਜ਼ਾਮ ਲਗਾ ਕੇ ਆਸਟ੍ਰੇਲੀਆ ਸਣੇ 60 ਦੇਸ਼ਾਂ ਦੇ ਉੱਤੇ ਅਮਰੀਕਾ ਦੇ ਵਿੱਚ ਭੇਜੇ ਜਾਣ ਵਾਲੇ ਸਮਾਨ ਦੇ ਉੱਤੇ 12.5% ਦਾ ਟੈਰਿਫ ਲਗਾ ਦਿੱਤਾ ਸੀ। ਯਾਨੀ ਕਿ ਆਸਟ੍ਰੇਲੀਅਨ ਸਮਾਨ ਜਿਹੜਾ ਅਮਰੀਕੀ ਬਾਜ਼ਾਰਾਂ ਦੇ ਵਿੱਚ ਜਾਏਗਾ ਉਹ ਇੰਨਾ ਮਹਿੰਗਾ ਵਿਕੇਗਾ। ਆਸਟ੍ਰੇਲੀਆ ਦੇ ਟ੍ਰੇਡ ਮਿਨਿਸਟਰ ਡੌਨ ਫੈਰਲ ਨੇ ਇਸ ਬਾਰੇ ਅੱਜ ਸਵੇਰ ਵੇਲੇ ABC ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਰੇਡੀਓ ਦੇ ਉੱਤੇ ਕਿ ਪ੍ਰਧਾਨ ਮੰਤਰੀ ਇਸ ਦਾ ਇਤਰਾਜ਼ ਜਤਾਣਗੇ। ABC ਦੀ ਇੱਕ ਜਿਹੜੀ ਇਨਸਾਈਡਰ ਨਾਮ ਦਾ ਇੱਕ ਪ੍ਰੋਗਰਾਮ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਦਾ ਇਹ ਫੈਸਲਾ ਬਿਲਕੁਲ ਗਲਤ ਹੈ। ਇਸ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਅਮਰੀਕਾ ਸੰਬੰਧਾਂ ਦੇ ਉੱਤੇ ਇਸਦੇ ਅਸਰ ਪੈਣਗੇ। ਹਾਲਾਂਕਿ ਆਸਟ੍ਰੇਲੀਆ ਨੇ ਦੁਨੀਆਂ ਦੇ ਦੂਸਰੇ ਦੇਸ਼ਾਂ ਦੇ ਨਾਲ ਰਲ ਕੇ ਇਸ ਦੀ ਕੋਈ ਯੋਜਨਾ ਲਿਖੀ ਹੈ ਇਸ ਤਾਂ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਮੱਧ ਪੂਰਬ ਦੇ ਵਿੱਚ ਚੱਲ ਰਹੇ ਕੌਨਫਲਿਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਸਟ੍ਰੇਲੀਆ ਇਸ ਕਿਸਮ ਦੇ ਨਾਲ ਸਮਾਨ ਨੂੰ ਹੋਰ ਮਹਿੰਗਾ ਅਮਰੀਕਾ ਹੋਰ ਮਹਿੰਗਾ ਸਮਾਨ ਕਿਉਂ ਕਰ ਰਿਹਾ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਨੇ। ਉਧਰ ਦੱਸ ਦਈਏ ਕਿ ਇਸੇ ਦੇ ਨਾਲ ਜੁੜਦੀ ਇੱਕ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਫੈਡਰਲ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੈਟਰੋਲ ਨੂੰ ਸਸਤਾ ਕਰਨ ਦੇ ਲਈ ਜਿਹੜਾ ਐਕਸਾਈਜ਼ ਕੱਟ ਲਗਾਇਆ ਗਿਆ ਸੀ ਉਸਨੂੰ ਹੋਰ ਅੱਗੇ ਵਧਾਇਆ ਜਾਏਗਾ ਜਾਂ ਨਹੀਂ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਪਸ਼ਟ ਕਰ ਦਿੱਤਾ ਹੈ ਇੱਕ ਸ਼ਬਦ ਦੇ ਵਿੱਚ ਨਹੀਂ। ਦੱਸ ਦਈਏ ਕਿ 1 ਅਗਸਤ ਤੱਕ ਇਹ ਸਸਤੇ ਪੈਟਰੋਲ ਦਾ ਜਿਹੜਾ ਇੱਕ ਐਕਸਾਈਜ਼ ਕੱਟ ਮਿਲ ਰਿਹਾ ਸੀ। ਜਿਹੜੀ ਮੱਧ ਪੂਰਬ ਦੇ ਵਿੱਚ ਜੰਗ ਛਿੜੀ ਸੀ ਉਸ ਤੋਂ ਬਾਅਦ 32% ਐਕਸਾਈਜ਼ ਕੱਟ ਲਗਾਇਆ ਗਿਆ ਸੀ। ਯਾਨੀ ਕਿ ਪੈਟਰੋਲ 32 ਸੈਂਟ ਪਰ ਲੀਟਰ ਜਿਹੜਾ ਸਰਕਾਰ ਦੀ ਤਰਫ ਤੋਂ ਸਸਤਾ ਕਰਕੇ ਦਿੱਤਾ ਜਾ ਰਿਹਾ ਸੀ ਜੋ ਵੀ ਰੋਜ਼ਾਨਾ ਦੀਆਂ ਕੀਮਤਾਂ ਹੋ ਰਹੀਆਂ ਸੀ। ਉਸ ਤੋਂ ਬਾਅਦ ਉਸ ਨੂੰ ਜੂਨ ਮਹੀਨੇ ਤੋਂ ਬਾਅਦ 30 ਜੂਨ ਤੋਂ ਬਾਅਦ ਜਿਹੜਾ ਸੀ 1 ਅਗਸਤ ਤੱਕ 16 ਸੈਂਟ ਕਰ ਦਿੱਤਾ ਗਿਆ, ਪਰ ਹੁਣ ਉਸ ਨੂੰ ਹੋਰ ਅੱਗੇ ਨਹੀਂ ਵਧਾਇਆ ਜਾਏਗਾ। 16 ਸੈਂਟ ਜਾਂ ਇੰਨੀ ਹੀ ਜਿਹੜੀ ਐਕਸਾਈਜ਼ ਕੱਟ ਹੈ ਉਸਨੂੰ ਹੋਰ ਅੱਗੇ ਨਹੀਂ ਵਧਾਇਆ ਜਾਣਾ। ਇਸ ਦੇ ਬਾਰੇ ਵੀ ਐਂਥਨੀ ਅਲਬਨੀ ਸਰਕਾਰ ਦੀ ਤਰਫ ਤੋਂ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ। ਉੱਥੇ ਜੇ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ 4 ਮਹੀਨੇ ਬਚੇ ਨੇ ਹੁਣ ਵਿਕਟੋਰੀਆ ਦੀਆਂ ਚੋਣਾਂ ਨੂੰ ਲੈ ਕੇ, ਔਰ ਪ੍ਰੀਮੀਅਰ ਜਸਿੰਟਾ ਐਲਨ ਇੱਕ ਵਾਰ ਫਿਰ ਤੋਂ ਲੀਡਰਸ਼ਿਪ ਚੈਲੰਜ ਫੇਸ ਕਰ ਸਕਦੇ ਨੇ। ਦੱਸ ਦਈਏ ਕਿ ਲੇਬਰ ਦੇ ਜਿਹੜੇ ਪਾਵਰ ਬ੍ਰੋਕਰ ਨੇ ਉਹਨਾਂ ਦੀ ਐਤਵਾਰ ਰਾਤ ਇੱਕ ਬੈਠਕ ਹੋਈ ਸੀ। ਦੇਖਿਆ ਗਿਆ ਕਿ ਜਸਿੰਟਾ ਐਲਨ ਦੇ ਹੱਕ ਦੇ ਵਿੱਚ ਕਿੰਨੇ ਕੁ ਜਿਹੜੇ ਕੈਬਨਿਟ ਮੈਂਬਰ ਨੇ ਜਾਂ ਲੇਬਰ ਪਾਰਟੀ ਦੀ ਕੌਕਸ ਦੇ ਵਿੱਚ ਕਿੰਨੇ ਕੁ ਲੋਕ ਖੜੇ ਹੁੰਦੇ ਨੇ। ਨਵੰਬਰ ਮਹੀਨੇ ਦੀਆਂ ਚੋਣਾਂ ਤੋਂ ਪਹਿਲਾਂ ਜਸਿੰਟਾ ਐਲਨ ਦੇ ਉੱਤੇ ਕੁਰਸੀ ਛੱਡਣ ਦਾ ਦਬਾਅ ਪਹਿਲੀ ਵਾਰ ਤਾਂ ਨਹੀਂ ਬਣ ਰਿਹਾ, ਪਹਿਲਾਂ ਵੀ ਕਈ ਵਾਰ ਬਣ ਚੁੱਕਿਆ, ਪਿਛਲੇ ਮਹੀਨਿਆਂ ਦੇ ਵਿੱਚ ਵੀ ਹੋ ਚੁੱਕਿਆ। ਅਦਾਰੇ ABC ਦੀ ਤਰਫ ਤੋਂ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਇੱਕ ਡੈਲੀਗੇਸ਼ਨ ਜਿਹੜਾ ਹੈ ਲੇਬਰ ਪਾਰਟੀ ਦਾ ਉਹ ਅੱਜ ਦੇ ਦਿਨ, ਕਿਉਂਕਿ ਕੌਕਸ ਦੀ ਬੈਠਕ ਹੋਣੀ ਹੈ ਤੇ ਫਿਰ ਪਾਰਲੀਮੈਂਟ ਦਾ ਸੈਸ਼ਨ ਵੀ ਸ਼ੁਰੂ ਹੋ ਜਾਣਾ ਸੂਬਾਈ ਪਾਰਲੀਮੈਂਟ ਦਾ ਵਿਕਟੋਰੀਆ ਦਾ, ਤੇ ਇਹ ਆਖਰੀ ਸੈਸ਼ਨ ਹੋਏਗਾ ਜਸਿੰਟਾ ਐਲਨ ਸਰਕਾਰ ਦੇ ਲਈ। ਕਿਉਂਕਿ ਜੇਕਰ ਮੰਗਲਵਾਰ ਦੇ ਦਿਨ ਤੱਕ ਜਸਿੰਟਾ ਐਲਨ ਅਸਤੀਫਾ ਨਹੀਂ ਦਿੰਦੇ ਅਦਾਰੇ ABC ਦੀ ਖਬਰ ਦੇ ਮੁਤਾਬਕ, ਤਾਂ ਉਹਨਾਂ ਤੇ ਕੁਝ ਪਾਰਟੀ ਦੇ ਅੰਦਰੂਨ ਲੋਕ ਜਿਹੜੇ ਨੇ ਉਹ ਦਬਾਅ ਪਾ ਸਕਦੇ ਨੇ। ਹਾਲਾਂਕਿ ਕੈਬਨਿਟ ਦੀ ਬੈਠਕ ਵੀ ਅੱਜ ਦੇ ਦਿਨ ਹੋਣੀ ਹੈ ਔਰ ਇਸ ਦੇ ਵਿੱਚ ਜਿਹੜਾ ਆਰਗਨਾਈਜ਼ਡ ਕ੍ਰਾਈਮ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਨੂੰ ਨੱਪਣ ਦੇ ਲਈ ਜਿਹੜਾ ਇੱਕ ਅੱਜ ਦੇ ਦਿਨ ਇਸ ਬੈਠਕ ਦਾ ਪ੍ਰਮੁੱਖ ਏਜੰਡਾ ਹੋਏਗਾ। ਪਰ ਜਸਿੰਟਾ ਐਲਨ ਤੋਂ ਸਵਾਲ ਜਵਾਬ ਕੀਤੇ ਜਾਂਦੇ ਨੇ, ਉਹਨਾਂ ਤੋਂ ਜਵਾਬਦੇਹੀ ਦੀ ਤੈਅ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਹਾਲੇ ਪਤਾ ਚੱਲੇਗਾ। ਹੋ ਸਕਦਾ ਹੈ ਕਿ ਸੋਮਵਾਰ ਸ਼ਾਮ ਦੇ ਅੱਜ ਦੇ ਖਬਰਾਂ ਦੇ ਬੁਲੇਟਿਨ ਚ ਜਾਂ ਵੱਧ ਤੋਂ ਵੱਧ ਕੱਲ ਸਵੇਰ ਦੇ ਬੁਲੇਟਿਨ ਦੇ ਵਿੱਚ ਤੁਹਾਨੂੰ ਇਸ ਬਾਰੇ ਅਸੀਂ ਵਧੇਰੇ ਜਾਣਕਾਰੀ ਦੇ ਸਕਾਂਗੇ। ਪਰ ਇੱਕ ਗੱਲ ਜਿਹੜੀ ਤੈਅ ਹੋ ਚੁੱਕੀ ਹੈ ਜਿਸ ਵੇਲੇ ਖਬਰਾਂ ਦੀ ਤੁਸੀਂ ਲਾਈਵ ਸਾਂਝਾ ਪਾ ਰਹੇ ਹੋ, ਹੁਣ ਤੋਂ ਠੀਕ 4.5 ਘੰਟੇ ਬਾਅਦ ਤੁਹਾਡੇ ਫੋਨ ਦੇ ਉੱਤੇ ਇੱਕ ਆਵਾਜ਼ ਸੁਣਾਈ ਦੇਣੀ ਹੈ। ਆਵਾਜ਼ ਜਿਹੜੀ ਕਿ ਬੜੀ ਹੀ ਅਜੀਬ ਤੁਹਾਨੂੰ ਲੱਗੇਗੀ। ਇਸ ਆਵਾਜ਼ ਨੂੰ ਤੁਸੀਂ ਧਿਆਨ ਜ਼ਰੂਰ ਰੱਖਿਓ ਕਿਉਂਕਿ ਇੱਕ ਕ੍ਰਿਟੀਕਲ ਔਜ਼ ਅਲਰਟ ਜਿਹੜਾ ਹੈ ਉਹ ਮੈਸੇਜ ਤੁਹਾਡੇ ਫੋਨਾਂ ਦੇ ਉੱਤੇ ਅੱਜ ਦੇ ਦਿਨ ਆਣਾ ਹੈ। ਔਜ਼ ਅਲਰਟ ਇੱਕ ਕਿਸਮ ਦਾ ਅਲਰਟ ਸਿਸਟਮ ਹੈ ਜਿਹੜਾ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਜਾਂ ਆਸਟ੍ਰੇਲੀਆ ਦੇ ਸੂਬਿਆਂ ਦੀ ਤਰਫ ਤੋਂ ਅਪਣਾਇਆ ਜਾਣਾ। ਅਕਤੂਬਰ ਮਹੀਨੇ ਤੋਂ ਇਸ ਨੂੰ ਬਕਾਇਦਾ ਅਪਣਾਇਆ ਜਾਏਗਾ। ਅੱਜ ਤਾਂ ਮਹਿਜ਼ ਇਸ ਦੀ ਟੈਸਟਿੰਗ ਹੋਏਗੀ। ਨਿਊ ਸਾਊਥ ਵੇਲਸ, ਵਿਕਟੋਰੀਆ, ਕੁਇਨਜ਼ਲੈਂਡ, ਤਸਮੇਨੀਆ ਤੇ ACT ਕੈਨਬਰਾ ਦੇ ਵਿੱਚ ਜੇਕਰ ਤੁਸੀਂ ਰਹਿੰਦੇ ਹੋ ਤਾਂ ਦੁਪਹਿਰ ਦਾ 2 ਵਜੇ ਦਾ ਸਮਾਂ ਹੋਏਗਾ ਇੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ। ਸਾਊਥ ਆਸਟ੍ਰੇਲੀਆ ਤੇ ਨਾਰਦਰਨ ਟੈਰੀਟਰੀ ਦੇ ਵਿੱਚ ਰਹਿੰਦੇ ਹੋ ਤਾਂ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਦੁਪਹਿਰ ਦਾ 1:30 ਵਜਿਆ ਹੋਏਗਾ ਤੇ ਜੇਕਰ ਵੈਸਟਰਨ ਆਸਟ੍ਰੇਲੀਆ ਚ ਰਹਿੰਦੇ ਹੋ ਤਾਂ ਦੁਪਹਿਰ ਦੇ 12 ਵਜੇ ਹੋਣਗੇ। ਇਸ ਤਰੀਕੇ ਦੇ ਨਾਲ ਉਹ ਸਾਰੇ ਮੋਬਾਈਲ ਡਿਵਾਈਸ ਜਿਨ੍ਹਾਂ ਦੇ ਵਿੱਚ ਸਿਮ ਕਾਰਡ ਨੇ, ਜਿਹੜੇ ਕਿਸੇ ਨਾ ਕਿਸੇ ਨੈਟਵਰਕ ਦੇ ਉੱਤੇ ਜੁੜੇ ਹੋਏ ਨੇ, ਔਰ ਜਿੰਨੀਆਂ ਵੀ ਸਮਾਰਟ ਵਾਚਿਸ ਨੇ ਔਰ ਜਿੰਨੇ ਵੀ ਟੈਬਲੇਟਸ ਨੇ, ਉਹਨਾਂ ਦੇ ਉੱਤੇ ਇਹ ਸਾਊਂਡ ਅੱਜ ਸੁਣਾਈ ਦੇਗੀ ਔਰ ਇੱਕ ਵਾਰ ਅਪੀਅਰ ਹੋਣ ਵਾਲਾ ਇਹ ਮੈਸੇਜ ਆਏਗਾ, ਕ੍ਰਿਟੀਕਲ ਔਜ਼ ਅਲਰਟ। ਹਾਲਾਂਕਿ ਦੱਸ ਦਈਏ ਆਸਟ੍ਰੇਲੀਆ ਦਾ ਨਵਾਂ ਐਮਰਜੈਂਸੀ ਵਾਰਨਿੰਗ ਸਿਸਟਮ ਹੈ, ਕਿਸੇ ਵੀ 10 ਸੈਕਿੰਡ ਦੇ ਲਈ ਤਾਂ ਇਹ ਸਾਊਂਡ ਤੁਹਾਡੇ ਫੋਨ ਦੇ ਉੱਤੇ ਵੱਜੇਗੀ, ਕਿਸੇ ਵੀ ਕਿਸਮ ਦੀ ਭਵਿੱਖ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਵਕਤ ਆਸਟ੍ਰੇਲੀਅਨ ਲੋਕਾਂ ਨੂੰ, ਉਸ ਘੇਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਵੇਂ ਸੂਚਿਤ ਕੀਤਾ ਜਾਵੇ, ਇਹ ਹੋਏਗਾ। ਦੱਸ ਦਈਏ ਕਿ ਤੁਹਾਨੂੰ ਇਹ ਮੈਸੇਜ ਤਾਂ ਵੀ ਪ੍ਰਾਪਤ ਹੋਏਗਾ ਜੇਕਰ ਤੁਸੀਂ ਆਪਣੇ ਫੋਨ ਦੇ ਉੱਤੇ ਡੂ ਨਾਟ ਡਿਸਟਰਬ ਯਾਨੀ DND ਲਗਾ ਰੱਖਿਆ ਹੈ ਤਾਂ। ਹਾਲਾਂਕਿ ਇਸ ਦਰਮਿਆਨ ਇੰਨਾ ਜ਼ਰੂਰ ਹੈ ਕਿ ਜਿਹੜੇ ਫੋਨ ਐਰੋਪਲੇਨ ਮੋਡ ਦੇ ਉੱਤੇ ਨੇ ਉਹਨਾਂ ਦੇ ਉੱਤੇ ਇਹ ਔਜ਼ ਅਲਰਟ ਦਾ ਨੋਟੀਫਿਕੇਸ਼ਨ ਆਣਾ, ਪਰ ਇਹ ਔਜ਼ ਅਲਰਟ ਦਾ ਨੋਟੀਫਿਕੇਸ਼ਨ ਜਿਹੜਾ ਇਹ ਵਨ ਟਾਈਮ ਅਪੀਅਰ ਨੋਟਿਸ ਹੈ, ਯਾਨੀ ਕਿ ਇਹ ਤੁਹਾਡੇ SMS ਦੇ ਵਿੱਚ ਨਹੀਂ ਜਾਏਗਾ, ਇਹ ਤੁਹਾਡੇ ਸੁਨੇਹਿਆਂ ਦੇ ਵਿੱਚ ਸੇਫ ਨਹੀਂ ਹੋਣ ਲੱਗਿਆ। ਇਹ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਨਵੇਂ ਅਲਰਟ ਸਿਸਟਮ ਦੀ ਲੋੜ ਉਦੋਂ ਪਈ ਸੀ ਜਦੋਂ ਸਾਲ 2020 ਦੇ ਵਿੱਚ ਰਾਇਲ ਕਮਿਸ਼ਨ ਨੇ ਨੈਸ਼ਨਲ ਨੈਚੁਰਲ ਡਿਜ਼ਾਸਟਰ ਅਰੇਂਜਮੈਂਟ ਤਿਆਰ ਕੀਤਾ ਸੀ। ਸਾਲ 2020 ਦੇ ਵਿੱਚ ਜੰਗਲਾਂ ਝਾੜੀਆਂ ਦੀਆਂ ਲੱਗੀਆਂ ਅੱਗਾਂ ਤੋਂ ਬਾਅਦ ਆਮ ਲੋਕਾਂ ਨੂੰ ਸੂਚਿਤ ਕਰਨ ਦੇ ਲਈ ਨੇਮਾ ਯਾਨੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਇਸ ਨੂੰ ਸਥਾਪਿਤ ਕਰਨ ਦੀ ਗੱਲ ਕੀਤੀ ਸੀ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ SMS ਅਲਰਟ ਸਿਸਟਮ ਨਹੀਂ ਹੈ, ਸਿਰਫ ਇਹ ਮੈਸੇਜ ਵਨ ਟਾਈਮ ਅਪੀਅਰ ਹੋਣ ਵਾਲਾ ਹੈ। ਬੁਸ਼ਫਾਇਰ, ਫਲੱਡਸ, ਸਾਈਕਲੋਨ, ਬਾਇਓ ਸਿਕਿਉਰਿਟੀ ਆਊਟਬ੍ਰੇਕ, ਕਿਸੇ ਕਿਸਮ ਦੀ ਹੈਲਥ ਐਮਰਜੈਂਸੀ, ਕਿਸੇ ਕਿਸਮ ਦੇ ਐਕਟ ਆਫ ਟੈਰਰਿਜ਼ਮ ਦੇ ਹਾਲਾਤ ਦੇ ਵਿੱਚ ਇਸ ਕਿਸਮ ਦਾ ਅਲਰਟ ਜਿਹੜਾ ਤੁਹਾਡੇ ਫੋਨਾਂ ਦੇ ਉੱਤੇ ਆਣਾ। ਕੁਝ ਇੱਕ ਸੂਬਿਆਂ ਨੇ ਇਸ ਤੇ ਇਤਰਾਜ਼ ਜਤਾਏ ਨੇ, ਜਿਵੇਂ ਕਿ ਕੁਈਨਜ਼ਲੈਂਡ ਦੇ ਜਿਹੜੇ ਸਰਕਾਰ ਆ ਉਹਨਾਂ ਦਾ ਕਹਿਣਾ ਹੈ ਕਿ ਮੈਸੇਜ ਸਿਰਫ ਅੰਗਰੇਜ਼ੀ ਚ ਨੇ, ਸੋ ਬਹੁਤ ਸਾਰੇ ਲੋਕ ਨਹੀਂ ਸਮਝ ਸਕਣਗੇ। ਹਾਲ ਫਿਲਹਾਲ ਔਜ਼ ਅਲਰਟ ਲੈਂਡਲਾਈਨ ਦੇ ਉੱਤੇ ਨਹੀਂ ਹੈ, ਸੋ ਦੂਰ ਦੁਰਾਡੇ ਦੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਸਿਰਫ ਫੋਨ ਲੈਂਡਲਾਈਨ ਲੈਣ ਦੇ ਉੱਤੇ ਹੀ ਨਿਰਭਰ ਕਰਦੇ ਨੇ, ਉਹਨਾਂ ਨੂੰ ਕੋਈ ਸੂਚਨਾ ਨਹੀਂ ਮਿਲ ਸਕੇਗੀ। ਤੇ ਤੀਸਰਾ, ਇਸ ਦੇ ਵਿੱਚ ਕੋਈ ਹਾਈਪਰ ਲਿੰਕ ਨਹੀਂ ਹੈ, ਯਾਨੀ ਕਿ ਇਸ ਦੀ ਕੋਈ ਵਧੇਰੇ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕਦੀ, ਸਿਰਫ ਇੱਕ ਵਾਰ ਅਪੀਅਰ ਹੋਣ ਵਾਲਾ ਇਹ ਸੁਨੇਹਾ ਹੋਏਗਾ। ਅਮਰੀਕਾ ਦੇ ਵਿੱਚ ਇਸ ਕਿਸਮ ਦਾ ਅਲਰਟ ਵਰਤਿਆ ਜਾਂਦਾ, ਉੱਥੇ WEA ਕਿਹਾ ਜਾਂਦਾ ਇਹਨੂੰ, ਵਾਇਰਲੈਸ ਐਮਰਜੈਂਸੀ ਅਲਰਟ, ਪਰ ਉਹ ਸਿਰਫ ਮੌਸਮ ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਦੇ ਸੰਦਰਭ ਦੇ ਵਿੱਚ ਹੀ ਜਾਰੀ ਕੀਤਾ ਜਾਂਦਾ। ਜਾਪਾਨ ਦੇ ਵਿੱਚ ਵੀ ਇਸ ਕਿਸਮ ਦਾ ਅਲਰਟ ਸਿਸਟਮ ਵਰਤਿਆ ਗਿਆ ਸੀ, ਖਾਸ ਤੌਰ ਦੇ ਉੱਤੇ ਜਦੋਂ ਜਾਪਾਨ ਦੇ ਵਿੱਚ ਭੂਚਾਲ ਆਏ ਸੀ। ਉਸ ਤੋਂ ਬਾਅਦ ਮੀਟਰੋਲੋਜੀਕਲ ਏਜੰਸੀ ਨੇ ਇਸ ਕਿਸਮ ਦੇ ਜਿਹੜੇ ਅਲਰਟ ਵਰਤਣੇ ਸ਼ੁਰੂ ਕੀਤੇ ਸੀ। ਅਲਰਟ ਸਿਸਟਮ ਅੱਜ ਕੱਲ ਜ਼ਿਆਦਾਤਰ ਦੇਸ਼ਾਂ 'ਚ ਜਿਵੇਂ ਫਰਾਂਸ, ਕੈਨੇਡਾ, ਨਿਊਜ਼ੀਲੈਂਡ ਦੇ ਵਿੱਚ ਬੜਾ ਆਮ ਜਿਹਾ ਹੋ ਗਿਆ ਹੈ। ਆਸਟ੍ਰੇਲੀਆ ਦੇ ਕੋਲ ਐਸਾ ਕੋਈ ਕੌਮੀ ਅਲਰਟ ਸਿਸਟਮ ਹੈ ਨਹੀਂ ਸੀ। ਉੱਥੇ ਕੋਗਨ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੋਗਨ ਇੱਕ ਦੂਸਰੀ ਬਰਾਬਰ ਵੈਬਸਾਈਟ ਚਲਾ ਰਹੀ ਹੈ, ਆਪ ਹੀ ਚਲਾ ਰਹੀ ਹੈ, ਔਰ ਉਹਦੇ ਤੇ ਮਹਿੰਗੇ ਭਾਅ ਦੇ ਉੱਤੇ ਸਮਾਨ ਵੇਚਿਆ ਜਾ ਰਿਹਾ। ਸੋ ਇੱਕ ਕਲੋਨ ਕਿਸਮ ਦੀ ਵੈਬਸਾਈਟ ਕਹੀ ਜਾ ਸਕਦੀ ਹੈ ਜਿਹਦੇ ਤੇ ਐਕਸਕਲੂਸਿਵ ਬ੍ਰਾਂਡ ਔਰ ਮਹਿੰਗੇ ਭਾਅ ਦੇ ਉੱਤੇ ਵੇਚੇ ਜਾ ਰਹੇ ਹਨ। ਹਾਲ ਫਿਲਹਾਲ ਇਸ ਦੀ ਸ਼ਿਕਾਇਤ ACCC ਨੂੰ ਭੇਜੀ ਗਈ ਹੈ, ਆਸਟ੍ਰੇਲੀਅਨ ਕੰਜ਼ਿਊਮਰ ਕਮਿਸ਼ਨ ਦੇ ਕੋਲ, ਤੇ ਉਹਨਾਂ ਦੇ ਵਿੱਚ ਹਾਲੇ ਇਸ ਗੱਲ ਦਾ ਤੈਅ ਕੀਤਾ ਜਾਣਾ ਹੈ ਕਿ Kogan.com ਕੀ ਉਤਪਾਦਾਂ ਨੂੰ ਲੈ ਕੇ ਗ੍ਰਾਹਕਾਂ ਦੇ ਵਿੱਚ ਗਲਤ ਜਾਣਕਾਰੀਆਂ ਜਾਂ ਭਰਮਾਊ ਜਾਣਕਾਰੀਆਂ ਫੈਲਾ ਰਹੇ ਹੈ। ਫਿਲਹਾਲ ਕੋਗਨ ਨੇ ਇਹ ਗੱਲ ਕਹੀ ਹੈ ਕਿ ਉਹ ਸਿਰਫ ਐਕਸਕਲੂਸਿਵ ਬ੍ਰਾਂਡ ਵੈਬਸਾਈਟ ਹੈ ਔਰ ਇਸ ਦੇ ਵਿੱਚ ਉਹ ਕੁਝ ਵੀ ਗਲਤ ਨਹੀਂ ਕਰ ਰਹੇ। ਇਸ ਜਦਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਉਸ ਦੇ ਵਿੱਚ ਕੁਝ ਇੱਕ ਬ੍ਰਾਂਡ ਜਿਹੜੇ ਕੋਗਨ ਦੀ ਵੈਬਸਾਈਟ ਦੇ ਉੱਤੇ ਵੀ ਨੇ, ਉਹਨਾਂ ਦੇ ਪ੍ਰਾਈਸਿਸ ਦੇ ਵਿੱਚ ਡਿਫਰੈਂਸ ਦੇਖਿਆ ਜਾ ਰਿਹਾ। ਜੇਕਰ ਅਜਿਹਾ ਹੁੰਦਾ ਹੈ ਤਾਂ ਕੋਗਨ ਨੂੰ ਕੰਜ਼ਿਊਮਰ ਰਾਈਟਸ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਜਾ ਸਕਦਾ ਹੈ। ਦੱਸ ਦਈਏ ਕਿ ਹਾਲ ਫਿਲਹਾਲ ਕੋਗਨ ਦੇ 3.5 ਮਿਲੀਅਨ ਕਸਟਮਰ ਮੰਨੇ ਜਾਂਦੇ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਭਰ ਦੇ ਵਿੱਚ। ਡਿਕਸਮਿਥ ਨਾਮ ਦੀ ਜਿਹੜੀ ਕੰਪਨੀ ਆਸਟ੍ਰੇਲੀਆ ਦੇ ਵਿੱਚ ਹੁੰਦੀ ਸੀ ਇਲੈਕਟ੍ਰੋਨਿਕ ਖੇਤਰ ਦੇ ਵਿੱਚ, ਉਸ ਦਾ ਟੇਕ ਓਵਰ ਕਰਨ ਤੋਂ ਬਾਅਦ ਕੋਗਨ ਰਿਟੇਲ ਡਿਜੀਟਲ ਸੈਕਟਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਬਣ ਗਈ ਸੀ। $790 ਮਿਲੀਅਨ ਦੀ ਗ੍ਰੋਸ ਸੇਲ ਇਹਨਾਂ ਨੇ ਸਾਲ 2025 ਦੇ ਵਿੱਚ ਹੀ ਕੀਤੀ ਹੈ। ਹਰ ਕਿਸਮ ਦਾ ਵਾਈਟ ਗੁੱਡਸ ਤੇ ਹਰ ਕਿਸਮ ਦੇ ਮਾਈਕਰੋਨਿਕ ਪ੍ਰੋਡਕਟ ਕੋਗਨ ਦੇ ਉੱਤੇ ਆਮ ਵਿਕਦੇ ਨੇ। ਉੱਥੇ ਅੱਜ ਦਾ ਦਿਨ ਇਤਿਹਾਸਕ ਹੈ ਸਿਡਨੀ ਦੇ ਏਵੀਏਸ਼ਨ ਹਿਸਟਰੀ ਦੇ ਲਈ, ਕਿਉਂਕਿ ਸਿਡਨੀ ਦਾ ਨਵਾਂ ਹਵਾਈ ਅੱਡਾ ਜਿਹੜਾ ਹੈ, ਜਿਹੜਾ ਵੈਸਟਰਨ ਸਿਡਨੀ ਏਅਰਪੋਰਟ ਜਿਹਨੂੰ ਕਿਹਾ ਜਾਂਦਾ WSI, ਉੱਥੋਂ ਅੱਜ ਦੇ ਦਿਨ ਤੋਂ ਕਾਰਗੋ ਉਡਾਨਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਸੋ 12 ਕਮਰਸ਼ੀਅਲ ਕਾਰਗੋ ਫਲਾਈਟਸ ਅੱਜ ਦੇ ਦਿਨ ਲੈਂਡ ਤੇ ਟੇਕ ਆਫ ਕਰਨਗੀਆਂ। ਦੱਸ ਦਈਏ ਕਿ ਹਾਲ ਫਿਲਹਾਲ ਕੁਆਂਟਸ ਤੋਂ ਇਲਾਵਾ ਕੁਝ ਹੋਰਨਾਂ ਕੰਪਨੀਆਂ ਨੇ ਆਪਣੇ ਬੋਇੰਗ 747, ਬੋਇੰਗ 777 ਕਾਰਗੋ ਜਾਂ ਫਿਰ ਬੋਇੰਗ 737 ਤੇ ਏਅਰਬਸ 320 ਜਿਹੜੇ ਨੇ ਉਹ ਉਤਾਰਨ ਦੀ ਗੱਲ ਕੀਤੀ ਹੈ। ਕੁਆਂਟਸ ਫਰੇਟ ਡੀ ਨਾਟਾ ਕਾਰਗੋ ਮੈਨਜ਼ਿਸ ਏਵੀਏਸ਼ਨ ਤੇ ਟੈਕਸਲ ਏਅਰ ਦੀ ਤਰਫ ਤੋਂ ਹਾਲ ਫਿਲਹਾਲ ਜਿਹੜਾ ਇਸ ਕਾਰਗੋ ਜਿਹੜੀ ਯੂਨਿਟ ਹੈ ਉਸਨੂੰ ਵਰਤਿਆ ਜਾਏਗਾ। ਇਸ ਹਵਾਈ ਅੱਡੇ ਦੇ ਉੱਤੇ ਢੋਆ ਢੁਆਈ ਦਾ ਕੰਮ ਜਿਹੜਾ ਅੱਜ ਦੇ ਦਿਨ ਤੋਂ ਸ਼ੁਰੂ ਕਰ ਦਿੱਤਾ ਜਾਣਾ, ਔਰ ਫਿਰ ਉਸ ਤੋਂ ਬਾਅਦ ਟਰੱਕਾਂ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਤੁਹਾਨੂੰ ਲੱਗਦੀਆਂ ਦਿਖਣਗੀਆਂ। ਨਾਰਦਰਨ ਰੋਡ ਜਿਸ ਦਾ ਵਿਸਤਾਰ ਕੀਤਾ ਗਿਆ ਸੀ, ਫਿਰ M12 M7 ਨਵੇਂ ਨੈਟਵਰਕ ਜਿਹੜੇ ਬਣਾਏ ਗਏ ਨੇ ਉਹਨਾਂ ਨੂੰ ਵੀ ਕਾਫੀ ਵਿਅਸਤ ਤਰੀਕੇ ਦੇ ਨਾਲ ਹੁਣ ਚੱਲਦਾ ਹੋਇਆ ਦੇਖਿਆ ਜਾ ਸਕੇਗਾ। ਦੱਸ ਦਈਏ ਕਿ ਕਾਰਗੋ ਉਡਾਨਾਂ ਅੱਜ ਤੋਂ ਦੇ ਦਿਨ ਤੋਂ ਲੈਂਡ ਕਰਨੀਆਂ ਜਾਂ ਟੇਕ ਆਫ ਕਰਨੀਆਂ ਸ਼ੁਰੂ ਹੋ ਜਾਣਗੀਆਂ, ਪਰ ਜਿਹੜੀਆਂ ਪੈਸੇਂਜਰ ਫਲਾਈਟਸ ਨੇ ਸਿਡਨੀ ਦੇ ਇਸ ਦੂਸਰੇ ਕੌਮਾਂਤਰੀ ਹਵਾਈ ਅੱਡੇ ਤੋਂ ਉਹ 25 ਅਕਤੂਬਰ ਤੋਂ ਸ਼ੁਰੂ ਹੋਣੀਆਂ ਨੇ। ਉਧਰ ਕੁਛ ਫਟਾਫਟ ਖਬਰਾਂ ਦੀ ਵੀ ਸਾਂਝ ਪਾ ਲਈਏ। ਸਭ ਤੋਂ ਪਹਿਲਾਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਇੱਕ ਹਾਦਸਾ ਵਾਪਰਿਆ, ਦੱਸ ਦਈਏ ਕਿ ਦੋ ਅਲੱਗ ਅਲੱਗ ਹਾਦਸੇ ਵਾਪਰੇ ਨੇ ਜਿੱਥੇ 3 ਲੋਕਾਂ ਦੀ ਜਾਨ ਚਲੀ ਗਈ ਹੈ, 2 ਹੋਰ ਲੋਕ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਜੂਝ ਰਹੇ ਨੇ। ਸਾਊਥ ਈਸਟ ਕੁਇਨਜ਼ਲੈਂਡ ਦੇ ਵਿੱਚ ਸ਼ਨੀਵਾਰ ਤੇ ਐਤਵਾਰ ਦਾ ਦਿਨ ਖਾਸੇ ਘਾਤਕ ਰਹੇ। ਸਨਸ਼ਾਈਨ ਕੋਸਟ ਦੇ ਵਿੱਚ ਵਾਰਨਾ ਇਲਾਕੇ ਦੇ ਅੰਦਰ ਇੱਕ ਮੋਟਰਸਾਈਕਲ ਤੇ ਇੱਕ ਮਹਿਲਾ ਦੇ ਦਰਮਿਆਨ ਟੱਕਰ ਹੋਈ, ਮਹਿਲਾ ਦੀ ਮੌਕੇ ਦੇ ਉੱਤੇ ਮੌਤ ਹੋ

ਕਾਰ ਸੀ ਉਹ ਆਡੀ ਦੇ ਨਾਲ ਟਕਰਾ ਗਈ ਔਰ ਇਸ ਦਰਮਿਆਨ ਜਿਹੜਾ ਇੱਕ ਡਰਾਈਵਰ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਔਰ ਉਸਦੇ ਪੈਸੇਂਜਰ ਨੂੰ ਪ੍ਰਿੰਸੈਸ ਅਲੈਗਜ਼ੈਂਡਰਾ ਹਸਪਤਾਲ ਭਰਤੀ ਕੀਤਾ ਗਿਆ ਜਿਸ ਦੀ ਹਾਲਤ ਹਾਲੇ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਖਤਰੇ ਤੋਂ ਬਾਹਰ ਨਹੀਂ ਉਸਨੂੰ ਕਿਹਾ ਜਾ ਸਕਦਾ। ਆਡੀ ਦਾ ਡਰਾਈਵਰ ਜਿਹੜਾ ਸੀ ਉਸਦੀ ਕੋਈ ਇੰਨੇ ਜ਼ਿਆਦਾ ਸੱਟਾਂ ਫੇਟਾਂ ਲੱਗੀਆਂ ਨੇ, ਪਰ ਉਸਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ, ਪਰ ਉਸਦੀ ਹਾਲਤ ਬਿਲਕੁਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਧਰ ਮੈਲਬਰਨ ਦੇ ਇਨਰ ਸਿਟੀ ਇਲਾਕੇ ਦੇ ਵਿੱਚ ਇੱਕ ਘਰ ਦੇ ਅੰਦਰ 73 ਸਾਲਾ ਮਹਿਲਾ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ। ਸ਼ਨੀਵਾਰ ਦੇ ਦਿਨ ਫਿਟਜ਼ਰੋਏ ਨਾਰਥ ਦੇ ਵਿੱਚ ਬਰੁਕਸ ਕ੍ਰਿਸੈਂਟ ਦੇ ਉੱਤੇ ਐਮਰਜੈਂਸੀ ਸੇਵਾਵਾਂ ਨੂੰ ਸੱਦਿਆ ਗਿਆ ਸੀ। ਇੱਧਰ ਇੱਕ ਤੀਸਰੀ ਖਬਰ ਜਿਹੜੀ ਉਹ ਸਾਊਥ ਆਸਟ੍ਰੇਲੀਆ ਤੋਂ ਭਾਈਚਾਰੇ ਦੇ ਨਾਲ ਜੁੜੀ ਹੋਈ, ਜਿੱਥੇ ਐਡੀਲੈਡ ਦੇ ਉੱਤਰੀ ਇਲਾਕਿਆਂ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਜਿਹੜਾ ਗੁਰੂ ਘਰ ਹੈ ਉੱਥੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ 60 ਦੇ ਕਰੀਬ ਅੱਗ ਬੁਝਾਊ ਕਰਮਚਾਰੀਆਂ ਦੇ ਜਿਹੜੇ ਫਾਇਰ ਫਾਈਟਰ ਸੀ ਉੱਥੋਂ ਮੌਕੇ ਦੇ ਉੱਤੇ ਮੌਜੂਦ ਰਹੇ। ਇਸ ਤੋਂ ਇਲਾਵਾ ਮੈਟਰੋਪੋਲੀਟਨ ਫਾਇਰ ਸਰਵਿਸ, ਕੰਟਰੀ ਫਾਇਰ ਸਰਵਿਸ ਦੇ ਵੀ ਦਮਕਲ ਕਰਮੀ ਮੌਕੇ ਦੇ ਉੱਤੇ ਮੌਜੂਦ ਸੀ। ਵਰਜੀਨੀਆ ਦੇ ਵਿੱਚ ਓਲਡ ਪੋਰਟ ਤੇ ਵੇਖਫੀਲਡ ਰੋਡ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਲ 2024 ਦੇ ਵਿੱਚ ਇੱਥੇ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਸੀ। ਹਾਲਾਂਕਿ ਇਹ ਘਟਨਾ ਸ਼ਰਾਰਤੀ ਅਨਸਰਾਂ ਦੀ ਤਰਫ ਤੋਂ ਅੰਜਾਮ ਦਿੱਤੀ ਗਈ ਹੈ ਜਾਂ ਕੋਈ ਹੋਰ ਇਸ ਦੀ ਵਜ੍ਹਾ ਸੀ ਇਸ ਦੇ ਬਾਰੇ ਪਤਾ ਕੀਤਾ ਜਾ ਰਿਹਾ, ਪਰ ਇਸ ਗੁਰੂ ਘਰ ਦੇ ਵਿੱਚ ਪਾਵਨ ਸਰੂਪਾਂ ਨੂੰ ਵੀ ਜਿਹੜੀ ਹੈ ਉਹ ਨੁਕਸਾਨ ਪਹੁੰਚਿਆ। ਇਸ ਬਾਬਤ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਵੀ ਦੇਖ ਸਕਦੇ ਹੋ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾ ਲਈਏ। ਸਭ ਤੋਂ ਪਹਿਲਾਂ ਕ੍ਰਿਕਟ, ਜਿੱਥੇ ਭਾਰਤ ਨੇ ਹੁਣ ਜ਼ਿੰਬਾਬਵੇ ਦੇ ਖਿਲਾਫ ਖੇਡੀ ਜਾ ਰਹੀ ਲੜੀ ਨੂੰ 3-0 ਦੇ ਨਾਲ ਜਿੱਤ ਲਿਆ। T20 ਮੈਚਾਂ ਦੀ ਲੜੀ ਨੂੰ ਆਖਰੀ ਮੈਚ ਜਿਹੜਾ ਕੱਲ ਦੇ ਦਿਨ ਖੇਡਿਆ ਗਿਆ, ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਇਆਂ 192 ਦੌੜਾਂ ਬਣਾਈਆਂ, ਜਿਸ ਦੇ ਵਿੱਚ ਪਿਛਲੇ ਮੈਚ ਦੇ ਅੰਦਰ ਸੈਂਕੜਾ ਜੜਨ ਵਾਲੇ ਵੈਭਵ ਸੂਰਿਆਵੰਸ਼ੀ ਦਾ ਬੱਲਾ ਇਸ ਵਾਰ ਫਿਰ ਚੱਲਿਆ, 81 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਜਿਹੜਾ ਭਾਰਤ ਦੀ ਗੇਂਦਬਾਜ਼ੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ, ਜ਼ਿੰਬਾਬਵੇ ਦੇ ਬੈਨਕੁਰਨ ਨੇ 20, ਰਿਆਨ ਬਰਲ ਨੇ ਨਾਬਾਦ ਰਹਿੰਦਿਆਂ ਹੋਇਆਂ 54 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਵੈਸਲੇ ਮੈਦਵੇਰੇ ਦੀਆਂ 28 ਦੌੜਾਂ ਸੀ, ਪਰ ਹੋਰ ਕੋਈ ਵੀ ਜ਼ਿੰਬਾਬਵੇ ਦਾ ਬੱਲੇਬਾਜ਼ ਨਹੀਂ ਟਿਕ ਸਕਿਆ। ਭਾਰਤ ਦੀ ਤਰਫ ਤੋਂ ਮਯੰਕ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ, ਯਸ਼ ਠਾਕੁਰ ਨੂੰ 2 ਵਿਕਟਾਂ ਮਿਲੀਆਂ, ਅਸ਼ੋਕ ਸ਼ਰਮਾ ਤੇ ਰਵੀ ਬਿਸ਼ਨੋਈ ਨੂੰ 1-1 ਵਿਕਟ ਮਿਲੀ। ਭਾਰਤ ਨੇ ਇਹ ਮੁਕਾਬਲਾ 35 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਉੱਥੇ ਕਾਮਨਵੈਲਥ ਖੇਡਾਂ ਦੀ ਗੱਲ ਕਰੀਏ ਤਾਂ ਕਾਮਨਵੈਲਥ ਖੇਡਾਂ ਦੇ ਵਿੱਚ ਚੌਥੇ ਦਿਨ ਤੱਕ ਆਸਟ੍ਰੇਲੀਆ ਨੇ ਆਪਣਾ ਪੂਰਾ ਦਬਦਬਾ ਬਣਾਈ ਰੱਖਿਆ। ਆਸਟ੍ਰੇਲੀਆ ਨੇ ਕਾਮਨਵੈਲਥ ਖੇਡਾਂ ਦੇ ਵਿੱਚ ਹੁਣ ਤੱਕ 17 ਗੋਲਡ, 9 ਚਾਂਦੀ ਤੇ 13 ਤਾਂਬੇ ਦੇ ਤਮਗਿਆਂ ਦੇ ਨਾਲ ਕੁੱਲ 39 ਤਮਗੇ ਹਾਸਲ ਕਰਕੇ ਗਲਾਸਗੋ ਦੇ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਚ ਸਿਖਰਲਾ ਸਥਾਨ ਹਾਸਲ ਕੀਤਾ ਹੋਇਆ। ਦੂਜੇ ਨੰਬਰ ਤੇ ਇੰਗਲੈਂਡ ਹੈ, ਜਿਸਨੇ 4 ਸੋਨੇ ਦੇ, 9 ਚਾਂਦੀ ਦੇ ਤੇ 6 ਬ੍ਰੋਂਜ਼ ਤਮਗੇ ਨੇ, ਕੁੱਲ 19 ਤਮਗਿਆਂ ਦੇ ਨਾਲ ਇੰਗਲੈਂਡ ਦੂਜੇ ਨੰਬਰ ਤੇ ਹੈ। ਸਕਾਟਲੈਂਡ ਤੀਜੇ ਨੰਬਰ ਤੇ, ਨਾਈਜੀਰੀਆ ਚੌਥੇ ਤੇ, ਕੈਨੇਡਾ 5ਵੇਂ ਤੇ ਭਾਰਤ ਇਸ ਸੂਚੀ ਚ 8ਵੇਂ ਨੰਬਰ ਤੇ ਹੈ। ਭਾਰਤ ਨੇ ਹੁਣ ਤੱਕ 1 ਸੋਨੇ ਦਾ, 2 ਚਾਂਦੀ ਦੇ ਤੇ 1 ਬ੍ਰੋਂਜ਼ ਤਮਗਾ ਹਾਸਲ ਕੀਤਾ ਹੈ। ਕੁੱਲ 4 ਤਮਗੇ ਭਾਰਤ ਨੇ ਹਾਸਲ ਕੀਤੇ ਨੇ। ਭਾਰਤ ਦੇ ਲਈ ਨਵੇਂ ਰਿਕਾਰਡ ਜ਼ਰੂਰ ਬਣ ਰਹੇ ਨੇ। ਵੇਟ ਲਿਫਟਰ ਮੀਰਾਬਾਈ ਚਾਨੂ ਨੇ ਗਲਾਸਗੋ ਕਾਮਨਵੈਲਥ ਖੇਡਾਂ ਦੇ ਵਿੱਚ ਭਾਰਤ ਦੇ ਲਈ ਇਕਲੌਤਾ ਤੇ ਪਹਿਲਾ ਗੋਲਡ ਜਿੱਤਿਆ। ਮੀਰਾਬਾਈ ਚਾਨੂ ਨੇ ਸਾਲ 2022 ਦੇ ਵਿੱਚ ਸਪੋਰਟਸ ਵੁਮੈਨ ਆਫ ਦੀ ਈਅਰ ਦਾ ਅਵਾਰਡ ਵੀ ਜਿੱਤਿਆ ਸੀ ਔਰ 2 ਮਹਿਲਾਵਾਂ ਦੀ 48 ਕਿਲੋਗ੍ਰਾਮ ਦੀ ਕੈਟੇਗਰੀ ਦੇ ਵਿੱਚ ਮੀਰਾਬਾਈ ਨੇ ਕਈ ਰਿਕਾਰਡ ਤੋੜੇ ਨੇ। ਉਹਨਾਂ ਨੇ ਸਨੈਚ ਦੇ ਵਿੱਚ 85 ਕਿਲੋਗ੍ਰਾਮ, ਕਰੀਨ ਐਂਡ ਜਰਕ ਦੇ ਵਿੱਚ 105 ਕਿਲੋਗ੍ਰਾਮ ਤੇ ਕੁੱਲ 190 ਕਿਲੋਗ੍ਰਾਮ ਦੇ ਵਜ਼ਨ ਚੁੱਕੇ ਨੇ। ਮੀਰਾਬਾਈ ਚਾਨੂ ਨੇ ਕਾਮਨਵੈਲਥ ਖੇਡਾਂ ਦੇ ਵਿੱਚ ਸਨੈਚ ਦੇ ਅੰਦਰ 85 ਕਿਲੋਗ੍ਰਾਮ ਵਜ਼ਨ ਜਿਹੜਾ ਚੁੱਕੇ ਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ। ਤੀਸਰੀ ਵਾਰ ਕਾਮਨਵੈਲਥ ਖੇਡਾਂ ਦੇ ਵਿੱਚ ਉਹਨਾਂ ਨੇ ਗੋਲਡ ਮੈਡਲ ਜਿੱਤੇ, ਇਸ ਤੋਂ ਪਹਿਲਾਂ ਉਹ ਸਿਲਵਰ ਮੈਡਲ ਵੀ ਜਿੱਤ ਚੁੱਕੇ ਨੇ। 2014 ਚ ਗਲਾਸਗੋ ਦੇ ਵਿੱਚ ਹੀ ਕਾਮਨਵੈਲਥ ਖੇਡਾਂ ਹੋਈਆਂ ਸੀ ਜਦੋਂ ਉਹਨਾਂ ਨੇ ਸਿਲਵਰ ਮੈਡਲ ਜਿੱਤਿਆ ਸੀ। ਉਸ ਤੋਂ ਬਾਅਦ ਫਿਰ 4 ਸਾਲਾਂ ਬਾਅਦ ਆਸਟ੍ਰੇਲੀਆ ਦੇ ਗੋਲਡ ਕੋਸਟ ਦੇ ਵਿੱਚ ਕਾਮਨਵੈਲਥ ਖੇਡਾਂ ਹੋਈਆਂ ਸੀ ਜਿੱਥੇ ਉਹਨਾਂ ਨੇ ਗੋਲਡ ਜਿੱਤਿਆ ਸੀ ਤੇ 2022 ਦੇ ਵਿੱਚ ਬਰਮਿੰਗਮ ਦੇ ਅੰਦਰ ਹੋਈਆਂ ਕਾਮਨਵੈਲਥ ਖੇਡਾਂ ਦੇ ਵਿੱਚ ਵੀ ਉਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ। ਵੈਸੇ ਮੀਰਾਬਾਈ ਚਾਨੂ ਨੇ ਓਲੰਪਿਕ ਖੇਡਾਂ ਦੇ ਲਈ ਭਾਰਤ ਦੇ ਵਾਸਤੇ ਸਿਲਵਰ ਮੈਡਲ ਵੀ ਜਿੱਤਿਆ। ਅਜਿਹਾ ਕਰਨ ਵਾਲੀ ਉਹ ਪਹਿਲੀ ਤੇ ਇਕਲੌਤੀ ਭਾਰਤੀ ਮਹਿਲਾ ਵੇਟ ਲਿਫਟਿੰਗ ਕੈਟੇਗਰੀ ਦੇ ਵਿੱਚ ਬਣੀ ਸੀ। ਉਧਰ ਆਸਟ੍ਰੇਲੀਆ ਦੇ ਲਈ ਤੀਸਰਾ ਦਿਨ ਸੋਨੇ ਦੇ ਨਾਲ ਜੜਿਆ ਹੋਇਆ ਸੀ। 6 ਸੋਨੇ ਦੇ, 4 ਚਾਂਦੀ ਦੇ ਤੇ 7 ਬ੍ਰੋਂਜ਼ ਤਮਗੇ ਆਸਟ੍ਰੇਲੀਆ ਨੇ ਹਾਸਲ ਕੀਤੇ। ਜ਼ਿਆਦਾਤਰ ਸਵਿਮਿੰਗ ਦੇ ਵਿੱਚ ਹੀ ਮਿਲੇ। ਮੈਨਸ 100 ਮੀਟਰ ਬੈਕ ਸਟ੍ਰੋਕ ਦੇ ਵਿੱਚ ਟਿਮ ਹੌਜ ਨੂੰ, ਵੁਮੈਨਸ 100 ਮੀਟਰ ਬੈਕ ਸਟ੍ਰੋਕ ਦੇ ਵਿੱਚ ਇਯਾਨਾ ਐਂਡਰਸਨ ਨੂੰ, ਮੈਨਸ 50 ਮੀਟਰ ਫ੍ਰੀ ਸਟਾਈਲ ਦੇ ਵਿੱਚ ਕੈਮ ਮੈਕਵੋਏ ਨੂੰ ਤੇ ਵੁਮੈਨਸ 1500 ਮੀਟਰ ਫ੍ਰੀ

ਸਟਾਈਲ ਦੇ ਵਿੱਚ ਲੈਨੀ ਪੈਲਿਸਟਰ ਨੂੰ ਗੋਲਡ ਮੈਡਲ ਹਾਸਲ ਹੋਇਆ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਮਰਦਾਂ ਦੀ ਟੀਮ ਨੇ ਜਿਹੜੀ 4x200 ਮੀਟਰ ਫ੍ਰੀ ਸਟਾਈਲ ਆ ਉਸ ਦੇ ਵਿੱਚ ਵੀ ਸੋਨੇ ਦਾ ਤਮਗਾ ਹਾਸਲ ਕੀਤਾ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਦਾ ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Weekend experts Tim Forbes ya Corey Nal. Radio Hanji de hawale nal pao 10 saal di free service. Chadston Ford, ready, set, Ford.
6: Wow, teri sabji di khushbu ate taste vich kuch ta kamal hai. Mainu vi dass de secret.
7: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
6: Tusi vi ajj hi buy karo Gold Leaf da pure New Zealand tea apne nede de Indian grocery store ton. Visit Gold Leaf Dairy.
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
9: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 04992525345 ਤੇ।
10: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
11: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਮਨ ਦੇ ਵਿੱਚ ਹੋਵੇਗਾ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਅੱਜ ਦਾ ਦਿਨ ਦਿੱਤਾ, ਚਿਹਰੇ ਦੇ ਉੱਤੇ ਇੱਕ ਪਿਆਰੀ ਜੀ ਮੁਸਕਰਾਹਟ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਇੱਕ ਵਾਰੀ ਇੱਕ ਬਜ਼ੁਰਗ ਮਾਂ ਜਿਹੜੀ ਵੇਖਦੀ ਆ ਕਿ ਉਹਦਾ ਬੇਟਾ ਬਹੁਤ ਕੰਮ ਕਰਦਾ, ਬਹੁਤ ਮਿਹਨਤ ਕਰਦਾ, ਦਿਨ ਰਾਤ ਬਿਜ਼ੀ ਰਹਿੰਦਾ, ਆਪਣੀ ਸਿਹਤ ਵੱਲ ਵੀ ਵੇਖਦੀ ਆ। ਹੁਣ ਸ਼ਾਇਦ ਬਹੁਤਾ ਸਮਾਂ ਨਹੀਂ ਬਚਿਆ। ਉਹਦਾ ਸਾਥੀ, ਉਹਦਾ ਘਰ ਵਾਲਾ ਪਹਿਲਾਂ ਜਾ ਚੁੱਕਾ। ਇੱਕ ਦਿਨ ਪੁੱਤ ਨੂੰ ਆਵਾਜ਼ ਮਾਰਦੀ, ਕੋਲ ਬੈਠਣ ਦੇ ਲਈ ਘੜੀ ਕਹਿੰਦੀ ਤੇ ਕੁਛ ਗੱਲਾਂ ਬਾਤਾਂ ਸਾਂਝੀਆਂ ਕਰਦੀ। ਵੇਖ ਮੇਰਾ ਪੁੱਤ, ਤੂੰ ਦਿਨ ਰਾਤ ਮਿਹਨਤ ਕਰਦਾ ਰਹਿਣਾ, ਥੋੜ੍ਹਾ ਆਪਣੇ ਆਪ ਦਾ ਖਿਆਲ ਰੱਖਿਆ ਕਰ, ਆਪਣੀ ਸਿਹਤ ਦਾ ਧਿਆਨ ਰੱਖਿਆ ਕਰ। ਤੇ ਪੁੱਤ ਨੇ ਹੱਸ ਕੇ ਅੱਗੋਂ ਜਵਾਬ ਦਿੱਤਾ, ਮਾਂ ਮੇਰਾ ਬੌਸ ਕਹਿੰਦਾ ਹੈ ਕਿ ਅੱਜ ਤੂੰ ਪੈਸੇ ਦਾ ਸਾਥ ਦੇਂਗਾ ਤੇ ਕੱਲ੍ਹ ਨੂੰ ਪੈਸਾ ਤੇਰਾ ਸਾਥ ਦਊਗਾ, ਹੈ ਕਿ ਨਾ? ਕੱਲ੍ਹ ਨੂੰ ਕੁਛ ਜਮ੍ਹਾਂ ਪੂੰਜੀ ਪਈ ਹੋਊਗੀ ਤੇ ਕੰਮ ਆਜੂਗੀ, ਨਹੀਂ ਤਾਂ ਕੌਣ ਪੁੱਛਦਾ ਇਸ ਦੁਨੀਆਂ ਦੇ ਵਿੱਚ? ਹੱਸਦੇ ਹੱਸਦੇ ਨੇ ਜਵਾਬ ਦਿੱਤਾ। ਮਾਂ ਨੇ ਵੀ ਇਹ ਜਵਾਬ ਸਿਰ ਮੱਥੇ ਕੀਤਾ, ਸਿਰ 'ਤੇ ਹੱਥ ਰੱਖਿਆ, ਪਿਆਰ ਦਿੱਤਾ ਤੇ ਕਿਹਾ, ਮੇਰਾ ਪੋਤਾ एक काम सी तेरे ना। एक ते आ मेरी चिट्ठी, ये मेरे जान तो बाद पढ़ी। पता नहीं क्यों लगता कि हुण दिन थोड़े बचे ने, समय सिर ये चीजा तेनू सौंपती जावां। ते का मेरी जुती, इन्हें लम्मा समा मेरा साथ दिता। जिदन मैं इस दुनिया तो चली गई ना, ये जुती मेरे नाल ही मेरे कॉफिन दे विच पा दी। मां किदां दीआं गल्लां करदी, किते नहीं जांदी तू, घुट के गल दे नाल लाया ते अपने काम ते निकल गया। कुछ समय बाद मां पूरी हो गई, दुनिया तो चली गई। आखिरी क्रियाक्रम करदिआं अचानक ध्यान जुती वल पिआ। मां ने अपनी आखिरी इच्छा दसी सी। जदों मां नूं दफनाउणा सी ते जुती घरों नाल लै गिआ। मां दी आखिरी इच्छा, इह जुती वी नाल पाउणी आ ते नाल चिट्ठी दा वी ख्याल आया। मां दे कहण मुताबिक मेरे जाण तों बाद पढ़नी आ। जदों सारे आखिरी रस्मां रवाजां कर रहे सी, उस टाइम दे उत्ते पुत ने जुत्ती कढ के गांह वधाई ते पादरी नूं कहा, पादरी जी मेरी मां दी आखिरी इच्छा सी, इह जुत्ती वी मेरी मां दे नाल रख दिओ। पादरी ने एकदम जुत्ती वल वेख्या, फिर उस मुंडे वल ते पुछया, की तेनू पता नहीं इदां दी हंडी टुटी जुत्ती नहीं रखी जा सकती नाल, पर फिर भी मैं अपने वडेरियां नू पुछ देना। जिहड़े उत्थे कोई सीनियर खड़े ही उन्हां दे नाल गल कीती, पर उन्हां ने मना कर दिता, इह जुत्ती कॉफिन दे विच नहीं रखी जा सकती, इह ठीक नहीं मन्निया जांदा। जदों कोई दुनिया तों जा रहा ते उहदे नाल कोई इदां दी वस्त नहीं रखी जा सकती जिहड़ी थां थां तों टुटी हंडी वरती पुराणी। पोता मन उदास होया, पर हुण कर की सकदा है। अचानक मन दे विच आया, वेखां तां सही चिट्ठी उत्ते की लिखिआ मां ने, ते मां ने जुत्ती बारे जिक्र कीता सी चिट्ठी च। मां ने कहा सी, वेख मेरा पुत, मेरे आखिरी दिनां दे विच सब तों वधेरे साथ इस जुत्ती ने मेरा दिता। मैं जाणदी हाँ हुण तक मैं जली जा चुकी होवांगी, ते मेरी आखिरी दिनां दी साथण इह जुत्ती नूं वी तैनूं इन्हां ने नाल नहीं रखण देना। पर तू उदास ना होए, मैं सिर्फ तैनूं इहो ही दसणा चाहुंदी सी कि मेरे आखिरी समें दी साथण इस जुत्ती नूं वी मेरे नाल नहीं इन्हां ने जाण देना, ते ना ही कुछ जा सकदा। तू सियाणा, मैं तां सिर्फ इहो ही तैनूं दसणा चाहुंदी सी कि मेरे नाल सब तों वध समां बिताउण वाली इह जुत्ती, जे भी नहीं मेरे नाल रखन दित्ती गई ते फिर इन्ना समा ला के कमाए गए पैसे ये भी कितों नाल जाने ने। नाल रख्या कोई चीज नाल नहीं चली जांदी, जिउंदे जी उही आ जो तुसीं हंडा लिया, जो तुसीं गवा लिया, जो तुसीं जी लिया। उस तों बाद की होया की नहीं होया ये किनू पता। मैं ते तेनूं इन्ना कहना चाहुंदी, अपनी तंदुरुस्ती का ख्याल रख्या कर। तंदुरुस्त चीज़ां दी वैल्यू पैंदी है, थां थां तों टुट्टियां चीज़ां नाल नहीं जांदियां, किसी का बहुता चिर साथ नहीं देंदियां, ना जीउंदे ते ना मोए। जे तू तंदुरुस्त है ते सारा कुछ ठीक है। काम भी करो, जम जम करो, कमाइया करो, जरूर काम आउंदियां ने, पर सब तो वधेरे तुहाडे काम आउंदी है तुहाडी तंदुरुस्ती। ये गल मैनू मेरे वडेरियां ने दसी ही ते अज मैं तेनू दस के चल चली हाँ। अपना ते अपने शरीर दा ध्यान रख्या कर, तेरी मां। ते बेटा उत्थे खड़ा सोच रहा, ਤੇ ਮਾਂ ਮੈਨੂੰ ਕੀ ਕਹਿ ਗਈ ਹੈ ਕਿ ਮੈਂ ਆਪਣੀ ਤੰਦਰੁਸਤੀ ਦਾ ਧਿਆਨ ਰੱਖ ਪਾਊਂਗਾ ਜਾਂ ਮੈਂ ਰੱਖ ਰਿਹਾ। ਇਸ ਟਾਈਮ ਮੇਰੇ ਲਈ ਪੈਸਾ ਜ਼ਿਆਦਾ ਇੰਪੋਰਟੈਂਟ ਆ ਜਾਂ ਮੇਰੀ ਤੰਦਰੁਸਤੀ ਜਾਂ ਮੇਰਾ ਪਰਿਵਾਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਆਪਣਾ ਖਿਆਲ ਰੱਖ ਰਹੇ ਹੋਵੋਗੇ, ਤੰਦਰੁਸਤ ਹੋਵੋਗੇ ਅਤੇ ਇਹੋ ਜਿਹੇ ਕਿਸੇ ਝੰਬੇਲੇ ਦੇ ਵਿੱਚ ਨਹੀਂ ਹੋਵੋਗੇ ਜਿਹਦੇ ਵਿੱਚ ਤੁਹਾਨੂੰ ਆਪਣੀ ਤੰਦਰੁਸਤੀ ਸੈਕਰੀਫਾਈਸ ਕਰਨੀ ਪੈ ਰਹੀ, ਆਪਣੀ ਤੰਦਰੁਸਤੀ ਦਾ ਬਲਿਦਾਨ ਦੇਣਾ ਪੈ ਰਿਹਾ। ਕਿਉਂਕਿ ਕਹਿੰਦੇ ਨੇ ਜੇ ਤੁਹਾਡਾ ਸਰੀਰ ਠੀਕ ਹੈ, ਤੁਹਾਡਾ ਸਰੀਰ ਤੁਹਾਡੇ ਨਾਲ ਚੱਲਦਾ ਹੈ ਅਤੇ ਫਿਰ ਸਾਰਾ ਕੁਛ ਆਪੇ ਠੀਕ ਹੋ ਜਾਂਦਾ। ਜੇ ਤੁਸੀਂ ਤੰਦਰੁਸਤ ਹੋ ਤਾਂ ਪੈਸਾ ਆਪਣੇ ਆਪ ਹੀ ਆਈ ਜਾਂਦਾ। ਜੇ ਤੁਸੀਂ ਤੰਦਰੁਸਤ ਨਹੀਂ ਹੋ ਤਾਂ ਕਿੰਨੀ ਵੀ ਮਿਹਨਤ ਕਰ ਲਓ, ਤੁਹਾਨੂੰ ਆਇਆ ਪੈਸਾ ਵੀ ਚੰਗਾ ਨਹੀਂ ਲੱਗਦਾ ਅਤੇ ਕਈ ਵਾਰੀ ਆਇਆ ਪੈਸਾ ਵੀ ਤੁਹਾਡੀ ਸਿਹਤਯਾਬੀ ਦੇ ਉੱਤੇ ਲੱਗ ਜਾਂਦਾ। ਸੋ ਸਭ ਤੋਂ ਇੰਪੋਰਟੈਂਟ ਸਾਡੇ ਲਈ ਸਾਡੀ ਤੰਦਰੁਸਤੀ, ਸਾਡੇ ਸਰੀਰ ਦਾ ਠੀਕ ਹੋਣਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
10: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
12: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
13: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁਲ ਦੀ ਲੰਘ ਜਾਂਦੇ ਨੇ।
14: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ,
15: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
14: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
16: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
14: ਰਿਲੀਜ਼ਿੰਗ ਔਨ 31st July।
16: ਦੱਸੋ
17: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
18: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
19: ਕੀ ਹੋਇਆ,
18: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
19: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
18: ਜਾਂ 90-77-97-33
19: ਜਾਂ ਈਮੇਲ info@vyimmigration.com.au।
18: ਯਾਦ ਰੱਖੋ 9077-9733।
19: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
18: ਹਰ ਕਦਮ ਤੁਹਾਡੇ ਨਾਲ।
20: ਸੋਨਾ ਚਾਹੀਦਾ,
21: ਭਰੋਸਾ ਚਾਹੀਦਾ,
20: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
22: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
23: ਹਾਂਜੀ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਪ੍ਰਧਾਨ ਮੰਤਰੀ ਨੇ ਪ੍ਰੀਖਿਆ ਸੁਧਾਰਾਂ ਲਈ ਇੱਕ ਉੱਚ ਤਾਕਤੀ ਦਲ ਬਣਾਉਣ ਦਾ ਐਲਾਨ ਕੀਤਾ ਇਨਫੋਸਿਸ ਦੇ ਕੋ ਫਾਊਂਡਰ ਨੰਦਨ ਨੀਲਕਣੀ ਜਿਹੜੇ ਇਸ ਫੋਰਸ ਦੇ ਚੇਅਰਮੈਨ ਹੋਣਗੇ ਤੇ ਅੱਜ ਲੋਕ ਸਭਾ ਚ ਪ੍ਰੀਖਿਆ ਸੁਧਾਰਾਂ ਬਾਰੇ ਇੱਕ ਜਿਹੜਾ ਹੈਗਾ ਬਿੱਲ ਹੈ ਉਹ ਲਿਆਂਦਾ ਜਾਏਗਾ ਉਧਰ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਉੱਪਰ ਹਮਲੇ ਦੀ ਜਿਹੜੀ ਜਵਾਬਦੇਹੀ ਹੈ ਉਹ ਤੈਅ ਹੋਵੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਸੰਬੰਧ ਵਿੱਚ ਇੱਕ ਚਿੱਠੀ ਲਿਖੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੌਰਾਨ ਪੰਜਾਬ ਦੇ ਵਿੱਚ ਕੋਈ ਵੀ ਪੇਪਰ ਲੀਕ ਨਹੀਂ ਹੋਇਆ ਕੱਲ ਨੀਟ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਨੇ ਸਨਮਾਨਿਤ ਕੀਤਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਸਿਰਫ ਮਕਬੂਜ਼ਾ ਕਸ਼ਮੀਰ ਬਾਰੇ ਗੱਲਬਾਤ ਹੋ ਸਕਦੀ ਹੈ ਕੱਲ ਕਰਗਿਲ ਵਿਜੇ ਦਿਵਸ ਦੇ ਮੌਕੇ ਤੇ ਦਰਾਸ ਦੇ ਵਿੱਚ ਜੋ ਹੁਣ ਲਦਾਖ ਰੀਜਨ ਦੇ ਵਿੱਚ ਪੈਂਦਾ ਉੱਥੇ ਸ਼ਰਧਾਂਜਲੀ ਉਹਨਾਂ ਨੇ ਭੇਟ ਕੀਤੀ ਤੇ ਇੱਧਰ ਪੰਜਾਬ ਦੇ ਸਫਾਈ ਮੁਲਾਜ਼ਮਾਂ ਨੇ 30 ਜੁਲਾਈ ਨੂੰ ਜਿਹੜਾ ਹੈਗਾ ਪੰਜਾਬ ਬੰਦ ਦਾ ਐਲਾਨ ਕੀਤਾ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਇੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਵਾ ਹੁਣ ਇਹ ਅਲੱਗ ਅਲੱਗ ਤਰੀਕੇ ਦੇ ਨਾਲ ਇਸ ਡੈਮੇਜ ਨੂੰ ਆਪਾਂ ਕਹਿ ਲਈਏ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
1: ਵੈਸੇ ਤਾਂ ਬੁਨਿਆਦੀ ਤੌਰ ਤੇ ਤਾਂ ਗੱਲ ਇਹੀ ਹੈ ਕਿ ਬੀਜੇਪੀ ਦੀ ਜਿਹੜੀ ਅੰਦਰਲੀ ਜਿਹੜੀ ਉਹਨਾਂ ਦੀ ਜਿਹੜੀ ਸੂਚਨਾ ਦਾ ਸਿਸਟਮ ਹੈ ਜਾਂ ਉਹਨਾਂ ਨੂੰ ਇਹ ਗੱਲ ਸਮਝ ਪੈ ਗਈ ਹੈ ਕਿ ਇਹਦੇ ਨਾਲ ਬਹੁਤ ਨੁਕਸਾਨ ਹੋ ਗਿਆ ਪਾਰਟੀ ਦਾ ਸੱਤਾ ਦੇ ਵਿੱਚ ਜਿਹੜੀ ਸਰਕਾਰ ਦਾ ਸਾਰਾ ਸਿਲਸਿਲਾ ਉਹਦਾ ਤੇ ਫਿਰ ਉਹ ਹੁਣ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਕਿਵੇਂ ਨਾ ਕਿਵੇਂ ਜਿਹੜੀ ਇਹਦੀ ਹੈ ਇਹ ਭਰਪਾਈ ਕਿਵੇਂ ਕੀਤੀ ਜਾਵੇ ਤੇ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਕੱਲ ਆਪਣੇ ਲੈਵਲ ਤੇ ਹੀ ਜਿਹੜਾ ਹੈ ਇੰਸਟਾਗ੍ਰਾਮ ਦੇ ਵਿੱਚ ਤੇ ਮੈਸੇਜ ਛੱਡ ਕੇ ਜਿਹੜਾ ਹੈਗਾ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਪ੍ਰੀਖਿਆ ਸੁਧਾਰਾਂ ਬਾਰੇ ਇੱਕ ਜਿਹੜੀ ਹੈਗੀ ਹੈ ਉੱਚ ਤਾਕਤੀ ਜਿਹੜੀ ਟਾਸਕ ਫੋਰਸ ਹੈ ਜਿਹੜੀ ਉਹ ਬਣਾਈ ਜਾਏਗੀ ਤੇ ਨਾਲ ਹੀ ਜਿਹੜਾ ਹੈ ਉਹਨਾਂ ਨੇ ਐਲਾਨ ਵੀ ਕਰਤਾ ਕਿਹੜੇ ਕਿਹੜੇ ਚ ਮੈਂਬਰ ਹੋਣਗੇ ਤੇ ਕੌਣ ਇਹਦੇ ਚੇਅਰਮੈਨ ਹੋਣਗੇ ਇਹ ਸਾਰੀ ਜਿਹੜੀ ਉਹ ਗੱਲਬਾਤ ਆ ਤੇ ਪਹਿਲਾਂ ਵੀ ਇੱਕ ਵਾਰੀ ਬਿਆਨ ਆਇਆ ਸੀ ਕਿ ਉਹਨਾਂ ਦੀ ਜਿਹੜਾ ਹੈ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਇਹ ਫੁੱਲ ਪਰੂਫ ਜਾਂ ਲੀਕ ਪਰੂਫ ਹੋਵੇ ਜੋ ਵੀ ਇਹ ਪ੍ਰੀਖਿਆਵਾਂ ਨੇ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਕੱਲ ਉਹਨਾਂ ਨੇ ਹੁਣ ਐਲਾਨ ਹੀ ਕਰਤਾ ਤੇ ਇਸ ਬਾਰੇ ਅੱਜ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਉਹ ਬਿੱਲ ਵੀ ਲੈ ਕੇ ਆ ਰਹੇ ਨੇ ਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਬਿਲਕੁਲ ਠੀਕ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਡੈਮੇਜ ਕੰਟਰੋਲ ਕਰਨ ਵਾਲੀ ਹੈ ਕਿ ਇਹ ਕਿਵੇਂ ਜਿਹੜਾ ਹੋ ਸਕਦਾ ਕਿਉਂਕਿ ਜਿਹੜਾ 2-3 ਦਿਨ ਘਟਨਾਵਾਂ ਲਗਾਤਾਰ ਵਾਪਰੀਆਂ ਜੰਤਰ ਮੰਤਰ ਤੇ ਪਾਰਲੀਮੈਂਟ ਸੀਟ ਤੇ ਇਹਦਾ ਜਿਹੜਾ ਮੈਸੇਜ ਜਿਹੜਾ ਹੈਗਾ ਉਹ ਬਹੁਤ ਗਿਆ ਜਿਹੜਾ ਹੈਗਾ ਹੇਠਲੇ ਪੱਧਰ ਤੇ ਕਹਿ ਲਈਏ ਜਾਂ ਪੂਰੇ ਦੇਸ਼ ਦੇ ਵਿੱਚ ਇੱਕ ਤਰੀਕੇ ਦਾ ਇਹਦਾ ਮੈਸੇਜ ਗਿਆ ਕਿਉਂਕਿ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ ਬਿਆਨ ਆਉਣੇ ਸ਼ੁਰੂ ਹੋ ਗਏ ਆਮ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਤੇ ਇੱਕ ਖਾਸ ਗੱਲ ਇਹ ਹੋਈ ਕਿ ਜਿਹੜੇ ਰਾਜਦੇ ਪੁੱਜ ਦੇ ਜਿਹੜੇ ਘਰਾਣੇ ਸੀ ਜਾਂ ਰਾਜਦੇ ਪੁੱਜ ਦੇ ਜਿਹੜੇ ਘਰਾਂ ਦੇ ਬੱਚੇ ਵੀ ਇਹਦੇ ਵਿੱਚ ਸ਼ਾਮਿਲ ਹੋਏ ਉਹਨਾਂ ਦਾ ਵੀ ਜਿਹੜਾ ਰਿਐਕਸ਼ਨ ਆਉਣਾ ਸ਼ੁਰੂ ਹੋਇਆ ਜਿੱਥੋਂ ਫਿਰ ਸਰਕਾਰ ਨੂੰ ਇਹ ਲੱਗਿਆ ਕਿ ਇਹ ਜਿਹੜਾ ਹੈ ਪੋਲੀਟੀਕਲੀ ਇਸ ਗੱਲ ਦਾ ਨੁਕਸਾਨ ਹੋ ਸਕਦਾ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਫਿਰ ਜਿਹੜਾ ਹੈ ਅਗਲੇ ਦਿਨ ਹੀ ਕਿਉਂਕਿ ਇਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਸੀ ਉਹ ਰਿਜ਼ਾਈਨ ਕੀਤਾ ਸੀ ਜੋ ਖਾਸ ਕਰਕੇ ਮੁੱਖ ਮੰਗ ਜਿਹੜੀ ਸੀ ਇਹਨਾਂ ਦੀ ਭਾਵੇਂ ਕਾਕਰੋਚ ਜਨਤਾ ਪਾਰਟੀ ਕਹਿ ਲਓ ਭਾਵੇਂ ਜੈਨਸੀ ਕਹਿ ਲਓ ਜਿਹੜੇ ਨੌਜਵਾਨ ਇਕੱਠੇ ਹੋਏ ਸੀ ਕਿ ਨੀਟ ਵਾਲੇ ਮਾਮਲੇ ਨੂੰ ਲੈ ਕੇ ਜਿਹੜਾ ਕੇਂਦਰੀ ਸਿੱਖਿਆ ਮੰਤਰੀ ਹੈ ਧਰਮਿੰਦਰ ਪ੍ਰਧਾਨ ਉਹ ਅਸਤੀਫਾ ਦੇਣ ਪਰ ਸਰਕਾਰ ਅੜੀ ਹੋਈ ਸੀ ਉਹ ਵੀ ਅੜੇ ਹੋਏ ਸੀ ਫਿਰ ਅਲਟੀਮੇਟਲੀ ਜਿਹੜਾ ਸੀ ਆਪਾਂ ਪਹਿਲਾਂ ਵੀ ਇਹ ਗੱਲਾਂ ਇੱਕ ਦੋ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਇਹਦੇ ਤੇ ਦੋ ਹੀ ਗੱਲਾਂ ਹੋ ਸਕਦੀਆਂ ਕਿ ਜੇ ਬੀਜੇਪੀ ਬਹੁਤ ਜ਼ਿਆਦਾ ਇਹਦੇ ਤੇ ਰਿਜਿਡ ਹੁੰਦੀ ਹੈ ਜਾਂ ਐਡਮੈਂਟ ਹੁੰਦੀ ਹੈ ਤੇ ਫਿਰ ਵੱਖਰੀ ਗੱਲ ਹੈ ਵੀ ਅਦਰਵਾਈਜ਼ ਫਿਰ ਨਹੀਂ ਰਿਜ਼ਾਈਨ ਜਿਹੜਾ ਹੈ ਉਹ ਦੇਣਾ ਹੀ ਪਏਗਾ ਤੇ ਉਹਦੀ ਜਿਹੜੀ ਬਲੀ ਇੱਕ ਤਰੀਕੇ ਦੀ ਦੇਣੀ ਪਏਗੀ ਤੇ ਫਿਰ ਅਲਟੀਮੇਟਲੀ ਉਹੀ ਹੋਇਆ ਕਿ ਜਦੋਂ ਇਹ ਲੱਗਿਆ, ਖੁਫੀਆ ਤੰਤਰ ਤੋਂ ਵੀ ਲੱਗਿਆ ਕਿ ਜਿੰਨਾ ਚਿਰ ਇਹ ਨਹੀਂ ਹੁੰਦਾ ਤੇ ਉਹ ਉਨੀ ਦੇਰ ਇਹ ਜਿਹੜਾ ਅੰਦੋਲਨ ਹੈ ਉਹ ਰੁਕਣ ਵਾਲਾ ਨਹੀਂ ਹੈ, ਕਿਉਂਕਿ ਸਟੇਟਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਅਸਰ ਚਲਾ ਗਿਆ ਸੀ, ਤੇ ਇਹ ਤੋਂ ਫਿਰ ਤੁਰੰਤ ਬਾਅਦ ਜਿਹੜਾ ਸੀ ਉਹ ਅੰਦੋਲਨ ਵਾਪਸ ਹੋ ਗਿਆ ਸਾਰੀਆਂ ਗੱਲਾਂ ਤੇ। ਪਰ ਉਹਦੇ ਨਾਲ ਹੀ ਫਿਰ ਜਿਹੜੀਆਂ ਹੋਰ ਗੱਲਾਂ ਸ਼ੁਰੂ ਹੋ ਗਈਆਂ, ਖਾਸ ਕਰਕੇ ਉਹ ਵੀਡੀਓ ਜਿੱਥੇ ਪੁਲਿਸ ਵਾਲੇ ਬੇਰਹਿਮੀ ਨਾਲ ਨੌਜਵਾਨਾਂ ਨੂੰ ਕੁੱਟ ਰਹੇ ਹੈ, ਇੱਥੋਂ ਤੱਕ ਕਿ ਕੁੜੀਆਂ ਨੂੰ ਡੰਡੇ ਮਾਰ ਰਹੇ ਹੈ, ਤੇ ਇਹ ਜਦੋਂ ਇਹ ਸਾਰਾ ਕੁਛ ਇਹ ਸ਼ੁਰੂ ਹੋਇਆ ਤਾਂ ਫੇਰ ਮੇਰਾ ਖਿਆਲ ਹੈ ਇਹਦੇ ਕਰਕੇ ਪ੍ਰਧਾਨ ਮੰਤਰੀ ਨੂੰ ਕੱਲ ਜਿਹੜਾ ਸੀ ਇਹ ਸਾਰਾ ਕਰਨਾ ਪਿਆ, ਤੇ ਅੱਜ ਉਹ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਉਹ ਇਸ ਨੂੰ ਲੈ ਕੇ ਆ ਰਹੇ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਲਿਆਉਣਾ ਪੋਲੀਟੀਕਲੀ ਇਸ ਕਰਕੇ ਵੀ ਜ਼ਰੂਰੀ ਹੁੰਦਾ, ਸੋਸ਼ਲੀ ਇਸ ਕਰਕੇ ਵੀ ਜ਼ਰੂਰੀ ਹੁੰਦਾ ਕਿ ਜਦੋਂ ਪਾਰਲੀਮੈਂਟ ਇਨ ਹਾਊਸ ਹੁੰਦੀ ਆ ਉਦੋਂ ਕੋਈ ਵੀ ਲੀਡਰ ਭਾਵੇਂ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ, ਤੇ ਬਾਹਰ ਕੋਈ ਏਦਾਂ ਦਾ ਜਿਹੜਾ ਹੈਗਾ ਪੋਲਿਸੀ ਮੈਟਰ ਤੇ ਜਿਹੜਾ ਹੈ ਉਹ ਬਿਆਨ ਜਿਹੜਾ ਉਹ ਨਹੀਂ ਦੇ ਸਕਦਾ, ਤੇ ਇਹੀ ਕਾਰਨ ਹੈ ਕਿ ਅੱਜ ਇਮੀਜੀਏਟ ਇਹਦੇ ਬਾਰੇ ਬਿੱਲ ਲਿਆ ਰਹੇ ਆ। ਹੋ ਸਕਦਾ ਪ੍ਰਧਾਨ ਮੰਤਰੀ ਵੀ ਜਿਹੜਾ ਹੈ ਉਹਦੇ ਤੇ ਬੋਲਣ, ਹਾਲਾਂਕਿ ਪ੍ਰਧਾਨ ਮੰਤਰੀ 2 ਵਾਰੀ ਪਹਿਲਾਂ ਇਸ ਵਾਰੀ ਬੋਲ ਚੁੱਕੇ ਆ ਪਹਿਲਾਂ ਇਹਨਾਂ ਇਸ਼ੂ ਦੇ ਉੱਪਰ, ਤੇ ਪ੍ਰਧਾਨ ਮੰਤਰੀ ਦੀ ਜਿਹੜੀ ਵੀਡੀਓ ਪਾਈ ਗਈ ਉਹਦੇ ਉੱਪਰ ਵੀ ਫਿਰ ਲੋਕਾਂ ਨੇ ਨੌਜਵਾਨਾਂ ਨੇ ਟਿੱਪਣੀ ਕੀਤੀ ਕਈ ਥਾਂ ਤੇ, ਇੱਕ ਤਰ੍ਹਾਂ ਦੀਆਂ ਜਿਹੜੀਆਂ ਚਿੜਾਂ ਭਣਾਉਣ ਵਾਲੀ ਗੱਲ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ, ਤੇ ਉਸ ਤਰ੍ਹਾਂ ਦੀਆਂ ਟਿੱਪਣੀਆਂ ਵੀ ਆਈਆਂ ਕਿ ਇਹ ਕੀ ਤਰੀਕਾ ਹੋਇਆ, ਇਸ ਤਰ੍ਹਾਂ ਨਹੀਂ ਬੋਲਣਾ, ਐ ਬੋਲਣਾ ਚਾਹੀਦਾ, ਤੇ ਫਰੈਂਡਸ ਨੂੰ ਲੈ ਕੇ ਉਹਨਾਂ ਨੇ ਜਦੋਂ ਸ਼ਬਦ ਬੋਲਿਆ ਉਹ ਕਿ ਇਸ ਤੇ ਬਹੁਤ ਤਿੱਖੀਆਂ ਟਿੱਪਣੀਆਂ ਆਈਆਂ ਕਈ ਨੌਜਵਾਨਾਂ ਦੀਆਂ, ਤੇ ਸੋਸ਼ਲ ਮੀਡੀਆ ਤੁਰੀਆਂ ਫਿਰਦੀਆਂ ਕਿ ਫਰੈਂਡਸ ਦੇ ਜੇ ਫਰੈਂਡਸ ਹੁੰਦੇ ਤੁਸੀਂ ਐਂ ਕਿਉਂ ਕਰਦੇ, ਤੇ ਫਰੈਂਡਸ ਦੇ ਉੱਪਰ ਕੋਈ ਫੌਜਾਂ ਨੀ ਪੁਲਿਸ ਨੀ ਚਾੜ ਕੇ ਲਿਆਉਂਦਾ, ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਹੋਈਆਂ। ਤੇ ਪਰ ਹੁਣ ਇੱਧਰ ਪਾਰਲੀਮੈਂਟ ਦੇ ਵਿੱਚ ਇਹ ਜਿਹੜਾ ਇਹ ਬਿੱਲ ਆਉਂਦਾ ਹੈ ਤੇ ਕੀ ਇਹਦੇ ਤੇ ਬਿੱਲ ਤੇ ਕੋਈ ਬਹਿਸ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ, ਕਿਉਂਕਿ ਦੂਜੇ ਪਾਸੇ ਵਿਰੋਧੀ ਧਿਰ ਜਿਹੜਾ ਹੈ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਦੇ ਘੇਰਨ ਜਾ ਰਹੀ ਹੈ, ਤੇ ਉਹਨਾਂ ਨੇ ਵੀ ਕਲੀਅਰ ਕਰਤਾ ਕਿ ਕਿਉਂਕਿ ਰਾਹੁਲ ਗਾਂਧੀ ਨੇ ਚਿੱਠੀ ਵੀ ਲਿਖੀ ਹੈ ਗ੍ਰਹਿ ਮੰਤਰੀ ਨੂੰ, ਤੇ ਇਹ ਵੀ ਜਿਹੜਾ ਹੈਗਾ ਕਲੀਅਰ ਕਰਤਾ ਕਿ ਪਹਿਲਾਂ ਇਹਦੇ ਤੇ ਜਵਾਬਦੇਹੀ ਤੈਅ ਹੋਵੇ ਕਿ ਕੌਣ ਜ਼ਿੰਮੇਵਾਰ ਹੈ ਜਿਹੜਾ ਇਹਨਾਂ ਬੱਚਿਆਂ ਤੇ ਤਸ਼ੱਦਦ ਹੋਇਆ, ਲਾਠੀਚਾਰਜ ਹੋਇਆ, ਜਾਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਪਲਾਸਟਿਕ ਰਬੜ ਦੀਆਂ ਗੋਲੀਆਂ ਵਾਲੇ ਇਸ਼ੂ ਤੇ ਵੀ, ਹਾਲਾਂਕਿ ਜਿਹੜੀ ਰੈਪਿਡ ਐਕਸ਼ਨ ਫੋਰਸ ਹੈ RAF ਜਿਹਨੂੰ ਕਹਿੰਦੇ ਆ, ਉਹਨੇ ਭਾਵੇਂ ਕੱਲ ਹੀ ਇਹ ਐਲਾਨ ਕਰਤਾ ਕਿ ਇਦੋਂ ਬਾਅਦ ਬੈਨ ਹੋਏਗੀ, ਇਹ ਵਰਤੀ ਨਹੀਂ ਜਾਏਗੀ ਕਿਤੇ ਵੀ, ਜਿੱਥੇ ਕਿਤੇ ਮੁਜ਼ਾਹਰਾਕਾਰੀਆਂ ਨੂੰ ਜਾਂ ਏਦਾਂ ਉਹਨਾਂ ਨੂੰ ਕਿਤੇ ਖੰਡਾਉਣ ਦੀ ਗੱਲ ਆਏਗੀ ਜਾਂ ਹੋਰ ਆਏਗੀ, ਇਹ ਇਹ ਪੈਲਟ ਜਿਹੜੇ ਗਨ ਉਹ ਨਹੀਂ ਵਰਤੇ ਜਾਣਗੇ, ਤੇ ਕਿਉਂਕਿ ਇਹ ਹੁਣ ਕੀਤਾ ਜਦੋਂ ਕਾਫੀ ਨੁਕਸਾਨ ਹੋ ਗਿਆ, ਕਈ ਬੱਚਿਆਂ ਦੀਆਂ ਅੱਖਾਂ ਤੇ ਗੋਲੀਆਂ ਲੱਗੀਆਂ, ਇੱਕ ਬੱਚੇ ਦੀ ਲਗਾਤਾਰ ਆ ਰਹੀ ਸੀ ਉਹਦੀ ਰੋਸ਼ਨੀ ਚਲੀ ਗਈ, ਸੋ ਇਹ ਇਹ ਸਾਰਾ ਕੁਛ ਜਿਹੜਾ ਹੈ ਇਹ ਕਰ ਕਰਾ ਕੇ, ਤੇ ਉਹ ਫੇਰ ਵੀ ਜਿਹੜਾ ਹੈਗਾ ਪ੍ਰਧਾਨ ਦਾ ਅਸਤੀਫਾ ਉਹਨਾਂ ਨੂੰ ਲੈਣਾ ਪਿਆ, ਤੇ ਮੇਰਾ ਖਿਆਲ ਹੈ ਇਹਦੇ ਚ ਜਿਹੜਾ ਜਿਹਨੂੰ ਪੋਲੀਟੀਕਲ ਵਿਜ਼ਡਮ ਕਹਿੰਦੇ ਆ ਉਹ ਇਹ ਸੀ ਕਿ ਉਹ ਪੈਂਦੇ ਸੱਟੇ ਜਦੋਂ ਇਹ ਡਿਮਾਂਡ ਉੱਠੀ ਜਾਂ ਇਹ ਸਾਰੀ ਘਟਨਾ ਹੋਈ, ਤੇ ਜੇ ਉਹਦੀ ਉਹ ਰਿਜ਼ਾਈਨ ਕਰ ਦਿੰਦੇ ਤਾਂ ਉਹਨਾਂ ਦੀ ਵੀ ਸ਼ਾਇਦ ਇਹ ਗ੍ਰੇਸ ਰਹਿ ਜਾਂਦੀ, ਜਾਂ ਇੱਕੋ ਰਾਹ ਵੀ ਰਹਿ ਜਾਂਦਾ ਕਿ ਸ਼ਾਇਦ ਉਹਨਾਂ ਨੂੰ ਦੁਬਾਰਾ ਫੇਰ ਅਸਤੀਫਾ ਵਾਪਸ ਲੈਣ ਦੀ ਜਾਂ ਏਦਾਂ ਲੈ ਕੇ ਆ ਜਾਂਦਾ, ਤੇ ਕਿਉਂਕਿ ਉਹ ਅੜੇ ਹੀ ਰਹੇ ਇਸ ਗੱਲ ਤੇ, ਤੇ ਫਿਰ ਉਹਨਾਂ ਦੀ ਜਿਹੜੀ ਸਪੋਰਟ ਪੂਰੇ BJP ਉਤਰੀ ਹੋਈ ਸੀ, ਪ੍ਰਧਾਨ ਮੰਤਰੀ ਉਹਨਾਂ ਦੀ ਸਪੋਰਟ ਤੇ ਸੀ ਕਿ ਇਹ ਸਵਾਲ ਹੀ ਨੀ ਪੈਦਾ ਹੁੰਦਾ, ਅਸਤੀਫਾ ਦੇਣ ਦਾ ਕੋਈ ਮਤਲਬ ਹੀ ਨਹੀਂ ਹੈਗਾ, ਇਸ ਤਰ੍ਹਾਂ ਦੀਆਂ ਗੱਲਾਂ, ਤੇ ਹੁਣ ਉਹ ਸਾਰਾ ਕੁਛ ਜਿਹੜਾ ਹੈ ਉਹ ਕਰਨਾ ਪਿਆ, ਤੇ ਹੁਣ ਜਦੋਂ ਲੱਗਦਾ ਕਿ ਇਹਦਾ ਪੋਲੀਟੀਕਲੀ ਡੈਮੇਜ ਹੋ ਸਕਦਾ, ਨੁਕਸਾਨ ਹੋ ਸਕਦਾ, ਤੇ ਫਿਰ ਹੁਣ ਉਹਦੇ ਕਰਕੇ ਉਹ ਬਿੱਲ ਵੀ ਆ ਗਿਆ, ਤੇ ਅੱਗੋਂ ਅੱਜ ਦੇਖਦੇ ਹਾਂ ਕਿ ਇਸ ਬਿੱਲ ਦੇ ਉੱਤੇ ਕੀ ਬਣਨਾ ਹੈ, ਜਿਹੜਾ ਹੈ ਕੀ ਹੋਣਾ।
0: ਲੌਂਗ ਟਰਮ ਕੀ ਆਪਾਂ ਇੰਪੈਕਟ ਵੇਖਦੇ ਹਾਂ, ਆਪਾਂ ਜਿਵੇਂ ਵੇਖਿਆ BJP ਦੇ ਬਾਰੇ ਇਹੀ ਚੀਜ਼ ਰੌਲਾ ਹੈ ਕਿ ਨਹੀਂ, ਉਹ ਕੁਛ ਵੀ ਹੋ ਜਾਏ ਕਿਤੇ ਵੀ ਕੋਈ ਲੋਕ ਮਰਦੇ ਰਹਿਣ, ਦੰਗੇ ਹੁੰਦੇ ਰਹਿਣ, ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਹੜਤਾਲ 'ਤੇ ਕੋਈ ਬੈਠਾ ਰਹੇ, ਪਰ ਕਦੀ ਕਿਸੇ ਬੰਦੇ ਤੋਂ ਅਸਤੀਫਾ ਨਹੀਂ, ਅਤੇ ਕਦੀ ਕਿਸੇ ਦੀ ਕੋਈ ਸੁਣਵਾਈ ਨਹੀਂ, ਬਹੁਤੀ ਵਾਰੀ ਤਾਂ ਬਿਆਨ ਵੀ ਨਹੀਂ ਦਿੱਤੇ, ਇੱਥੋਂ ਤੱਕ ਵੀ ਜਿਹੜਾ ਉਹ ਚੱਲਦਾ ਰਿਹਾ। ਹੁਣ ਇਹ ਦੂਸਰੀ ਵਾਰ ਹੋਇਆ ਕਿਸਾਨ ਅੰਦੋਲਨ ਤੋਂ ਬਾਅਦ ਕਿ ਫਿਰ ਸਰਕਾਰ ਨੂੰ ਝੁਕਣਾ ਪਿਆ ਵਾ, ਹਾਲਾਂਕਿ ਕਈ ਲੋਕ ਇਹਨੂੰ ਇਸ ਤਰੀਕੇ ਦੇ ਨਾਲ ਲੈ ਰਿਹਾ ਵੀ ਕੀ ਫਰਕ ਪੈ ਗਿਆ ਉਹਦੇ ਅਸਤੀਫੇ ਦੇ ਨਾਲ, ਕੀ ਫਰਕ ਪੈ ਜਾਣਾ, ਕੋਈ ਹੋਰ ਆ ਕੇ ਬਹਿ ਜੂਗਾ, ਪਰ ਗੱਲ ਇੱਥੇ ਹੈਗੀ ਆ ਕਿ ਸਰਕਾਰ ਜਿੱਥੇ ਅੜ ਕੇ ਬੈਠੀ ਹੋਵੇ ਉੱਥੇ ਉਹਨੂੰ ਝੁਕਣਾ ਪਿਆ, ਇਹ ਇੱਕ ਵੱਡੀ ਚੀਜ਼ ਹੁੰਦੀ ਆ। ਲੌਂਗ ਟਰਮ ਕੀ ਆਪਾਂ ਇਹਦੇ ਖਮਿਆਜੇ ਵੇਖਦੇ ਹਾਂ?
1: ਨਹੀਂ ਦੇਖੋ ਰਣਜੋਤ ਜੀ, ਇਹਦੇ ਚ ਹੈ ਵੀ ਜੇ ਆਪਾਂ ਕਹਿੰਦੇ ਦੂਰ ਰਾਤ ਸਿੱਟੇ, ਉਹ ਤਾਂ ਬੜੇ ਉਹ ਸਾਫ਼ ਹੈ, ਸਪਸ਼ਟ ਹੈ ਤੁਸੀਂ ਜਿਹੜੀ ਬਿਲਕੁਲ ਇਹ ਗੱਲ ਵਾਜਬ ਕੀਤੀ ਹੈ ਕਿ ਪਹਿਲਾਂ ਕਦੇ ਕੰਨ ਤੇ ਜੂੰ ਨਹੀਂ ਸਰਕੀ। ਤੇ ਦੇਖੋ ਮਨੀਪੁਰ ਦੇ ਵਿੱਚ ਅਜੇ ਵੀ ਸ਼ਾਂਤੀ ਨਹੀਂ ਹੈ, ਤੇ ਉੱਥੇ ਕਿੰਨਾ ਕੁਛ ਹੋਇਆ, ਕਿੰਨੇ ਕਤਲ ਹੋਏ, ਕਿੰਨੀਆਂ ਜਿਹੜੀਆਂ ਹੈਗੀਆਂ ਔਰਤਾਂ ਨੂੰ ਬੇਪਤ ਕੀਤਾ ਗਿਆ, ਫਿਰ ਉਹਨਾਂ ਨੂੰ ਨੰਗਿਆਂ ਕਰਕੇ ਪਰੇਡ ਕੀਤੀ ਗਈ, ਜਲੂਸ ਕੱਢਿਆ ਗਿਆ। ਇਹਦੇ ਬਾਵਜੂਦ ਉੱਥੇ ਇੱਕ ਵਾਰੀ ਸਰਕਾਰ ਭੰਗ ਕਰਤੀ ਤੇ ਦੁਬਾਰਾ ਫੇਰ ਸਰਕਾਰ ਬਹਾਲ ਕਰਤੀ, ਤੇ ਪਰ ਉੱਥੇ ਨਹੀਂ ਹੋਇਆ। ਫਿਰ ਇਹ ਜਿੱਥੇ ਵੀ ਕਿਤੇ ਕੋਈ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਕਦੇ ਵਾਪਰਦੀਆਂ ਨੇ ਤੇ ਉਹਨਾਂ ਦਾ ਜਿਹੜਾ ਅਸਰ ਘੱਟ ਹੁੰਦਾ। ਮੈਨੂੰ ਇਹ ਲੱਗਦਾ ਕਿ ਜਦੋਂ ਦਿੱਲੀ ਦੇ ਵਿੱਚ ਬਿਲਕੁਲ ਆ ਕੇ ਜਿੱਥੇ ਸਰਕਾਰ ਬੈਠੀ ਹੈ ਤੇ ਉੱਥੇ ਆ ਕੇ ਕੋਈ ਜਿਹੜਾ ਹੈਗਾ ਅੰਦੋਲਨ ਹੁੰਦਾ, ਉਹਦਾ ਕਿਤੇ ਅਸਰ ਵੱਧ ਹੁੰਦਾ। ਇਹੀ ਕਾਰਨ ਸੀ ਕਿਸਾਨ ਅੰਦੋਲਨ ਦਾ ਜਿਹੜਾ ਹੈ ਦਬਾਅ ਪ੍ਰੈਸ਼ਰ, ਇਹੀ ਕਾਰਨ ਸੀ ਜਿਹੜਾ ਹੁਣ ਇਹ ਜਿਹੜਾ ਸੀ ਪ੍ਰੈਸ਼ਰ, ਇੱਕ ਦਬਾਅ ਜਿਹੜਾ ਇਹ ਬਣਿਆ। ਤੇ ਦੂਜਾ ਜੇ ਆਪਾਂ ਪਿੱਛੇ ਜਦੋਂ ਦੇਖਦੇ ਹਾਂ, ਜਦੋਂ 2014 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਜਾਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਜਾਂਦੀ ਹੈ ਤੇ ਇਹ ਬੀਜੇਪੀ ਦੀ ਅਗਵਾਈ ਵਾਲੀ ਜਿਹੜੀ NDA ਦੀ ਸਰਕਾਰ ਆਉਂਦੀ ਹੈ, ਉਦੋਂ ਪਹਿਲਾਂ 2012 ਤੋਂ ਜਿਹੜੀ ਉਦੋਂ ਕੇਂਦਰ ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਹਦੇ ਖਿਲਾਫ਼ ਵੀ ਜਿਹੜਾ ਹੈ ਇੱਦਾਂ ਦੇ ਜਿਹੜੇ ਹੈਗੇ ਉਹ ਸ਼ੁਰੂ ਹੋ ਗਏ ਸੀਗੇ ਉਸ ਸਰਕਾਰ ਨੂੰ ਲੈ ਕੇ, ਕਾਰਗੁਜ਼ਾਰੀ ਨੂੰ ਲੈ ਕੇ, ਤੇ ਉਸ ਸਰਕਾਰ ਦੇ ਦੌਰਾਨ ਵੱਖ ਵੱਖ ਜਿਹੜੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ। ਤੇ ਰਾਮਲੀਲਾ ਮੈਦਾਨ ਚ ਉਦੋਂ ਪੱਕਾ ਹੀ ਜਿਹੜਾ ਸੀ ਉਹ ਮੋਰਚਾ ਲਾਤਾ ਸੀ, ਜਿਹੜੇ ਵਿੱਚੋਂ ਇਹ ਆਮ ਆਦਮੀ ਪਾਰਟੀ ਨਿਕਲੀ। ਤੇ ਹੁਣ ਕਈ ਤਾਂ ਟਿੱਪਣੀਕਾਰ ਇਹ ਵੀ ਕਹਿੰਦੇ ਸੀ ਕਿ ਜਿਹੜੀ ਜਦੋਂ ਇਹ ਕਾਕਰੋਚ ਜਨਤਾ ਪਾਰਟੀ ਜਦੋਂ ਹੋਂਦ ਦੇ ਵਿੱਚ ਆਈ ਤੇ ਉਹ ਨੌਜਵਾਨ ਜਿਹਨੇ ਇਹ ਸੋਸ਼ਲ ਮੀਡੀਆ ਤੇ ਸਾਰਾ ਕੁਛ ਕਰਕੇ ਉੱਥੇ ਹੀ ਜਿਹੜੇ ਸੀ ਨੌਜਵਾਨ ਜੁੜੇ, ਉਦੋਂ ਬਾਅਦ ਉਹ ਬਾਹਰੋਂ ਆਏ ਅਮੈਰੀਕਾ ਤੋਂ, ਤੇ ਉਸ ਤੋਂ ਬਾਅਦ ਫਿਰ ਇੱਥੇ ਕੰਸੋਲੀਡੇਸ਼ਨ ਸ਼ੁਰੂ ਹੋਈ। ਸ਼ੁਰੂ ਸ਼ੁਰੂ ਚ ਟਿੱਪਣੀਕਾਰ ਇਹ ਕਹਿੰਦੇ ਸੀ ਕਿ ਜਿਹੜੀ ਬੀਜੇਪੀ ਹੈ ਉਹ ਪ੍ਰੈਸ਼ਰ ਰਿਲੀਜ਼ ਕਰਨ ਵਾਸਤੇ ਖੁਦ ਹੀ ਜਿਹੜਾ ਹੈ ਇਹ ਇੱਦਾਂ ਦੀ ਉਹ ਐਕਟੀਵਿਟੀ ਕਰਵਾ ਰਹੀ ਹੈ ਤਾਂ ਕਿ ਜਿਹੜਾ ਹੋਰ ਪਾਸੋਂ ਜਿਹੜਾ ਧਿਆਨ ਹਟ ਜੇ। ਤੇ ਉਹਨਾਂ ਦੀ ਵੀ ਕਈ ਵਾਰੀ ਗੱਲ ਇਹ ਲੱਗਦੀ ਹੁੰਦੀ ਹੈ ਕਿ ਜਿਵੇਂ ਹੁਣ ਰਾਮ ਮੰਦਿਰ ਵਾਲਾ ਜਿਹੜਾ ਸੀ ਇੱਕੋ ਵੱਡਾ ਇਸ਼ੂ ਸੀਗਾ, ਤੇ ਉੱਥੋਂ ਚੜਾਵਾ ਚੋਰੀ ਹੋ ਜਾਣਾ, ਤੇ ਜਿਸ ਨੂੰ ਲੈ ਕੇ ਇੰਨੇ ਸਾਲਾਂ ਤੋਂ ਜਿਹੜਾ ਸੀਗਾ ਭਾਵਨਾਵਾਂ ਨੂੰ ਜਿਹੜਾ ਸੀਗਾ ਉਹ ਐਕਸਪਲੋਇਟ ਕੀਤਾ ਜਾ ਰਿਹਾ ਸੀ ਕਿ ਰਾਮ ਆਪਣੇ ਘਰ ਚ ਜਾ ਰਹੇ ਨੇ ਬਾਬਰੀ ਮਸਜਿਦ ਢਾਉਣ ਤੋਂ ਲੈ ਕੇ ਮੰਦਿਰ ਦੀ ਉਸਾਰੀ, ਫਿਰ ਮੰਦਿਰ ਦੇ ਵਿੱਚ ਜਿਹੜਾ ਸੀਗਾ ਉਹ ਜੋ ਵੀ ਮੂਰਤੀ ਸਥਾਪਨਾ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਾਣ ਪ੍ਰਤਿਸ਼ਠਾ ਜਿਹਨੂੰ ਕਹਿੰਦੇ ਆ, ਉਹ ਉੱਥੋਂ ਤੱਕ ਇਹ ਸਾਰਾ ਇੱਕ ਇੱਕ ਤਰੀਕੇ ਦਾ ਇੱਕ ਇੱਕ ਭਾਵਨਾ ਦਾ ਜਿਹੜਾ ਜਿਹੜਾ ਇੱਕ ਵੇਗ ਹੁੰਦਾ ਤੇ ਉਹਨੂੰ ਐਂ ਉੱਪਰ ਤੱਕ ਲਿਜਾਣ ਦਾ ਸੀ। ਤੇ ਪਰ ਹੁਣ ਉਸ ਤੋਂ ਬਾਅਦ ਆ ਦੂਜੀ ਘਟਨਾ ਵਾਪਰੀ, ਪਹਿਲਾਂ ਜਦੋਂ ਬਰਸਾਤਾਂ ਆਈਆਂ ਉੱਥੋਂ ਇੱਕੋ ਦਮ ਸੀ ਪੇ ਸ਼ੁਰੂ ਹੋ ਗਈ, ਉੱਥੋਂ ਉਸਾਰੀ ਨੂੰ ਲੈ ਕੇ ਆਇਆ ਵੀ ਇੰਨਾ ਕਰੋੜਾਂ ਰੁਪਇਆ ਅਰਬਾਂ ਰੁਪਇਆ ਇਹਦੇ ਤੇ ਖਰਚ ਕੀਤਾ ਗਿਆ, ਇਹ ਕਿਵੇਂ ਹੋ ਗਿਆ। ਚਲੋ ਉਹ ਗੱਲ ਵੀ ਥੋੜੀ ਠੰਡੀ ਪੈ ਗਈ। ਫੇਰ ਆ ਹੁਣ ਜਿਹੜਾ ਚੜਾਵੇ ਚੋਂ ਚੋਰੀ ਵਾਲਾ ਜਿਹੜਾ ਇਸ਼ੂ ਸੀਗਾ ਤੇ ਗਬਨ ਵਾਲਾ ਤੇ ਨਾਲ ਇਹ ਇਹ ਇੱਕ ਵੱਡਾ ਮੁੱਦਾ ਜਿਹੜਾ ਸੀ ਇਹ ਬੀਜੇਪੀ ਦੇ ਖਿਲਾਫ ਇਹ ਜਾ ਰਿਹਾ ਸੀ, ਖਾਸ ਕਰਕੇ ਇਹ ਇਸ ਪੱਖ ਤੋਂ ਕਿ ਜਿਨ੍ਹਾਂ ਭਾਵਨਾਵਾਂ ਨੂੰ ਤੁਸੀਂ ਲੈ ਕੇ ਸਰਕਾਰ ਬਣਾਈ, ਵੋਟਾਂ ਬਣਾਈਆਂ, ਹਰ ਵਾਰੀ ਤੁਸੀਂ ਜਦੋਂ ਇਲੈਕਸ਼ਨ ਹੁੰਦੀ ਹੈ ਇਹ ਮੁੱਦਾ ਤੁਸੀਂ ਉਠਾਉਂਦੇ ਰਹੇ, ਤੇ ਉੱਥੇ ਜਿਹੜਾ ਇਹ ਸਾਰਾ ਕੁਛ ਇਹ ਹੋਣ ਲੱਗ ਗਿਆ, ਤੁਹਾਡੇ ਬੰਦੇ ਕਰਨ ਲੱਗ ਗਏ, ਤੁਹਾਡੇ ਜਿਹੜੇ ਬੰਦੇ ਲਾਏ ਸੀ, ਤੇ ਇਹ ਤੋਂ ਧਿਆਨ ਹਟਾਉਣ ਵਾਸਤੇ ਵੀ ਜਿਹੜਾ ਸੀ ਇਸ ਤਰ੍ਹਾਂ ਦੀ ਜਿਹੜੀ ਸੀ ਜਿਹੜੇ ਆਪਣੇ ਕੋਲਮਨਿਸਟ ਨੇ ਜਾਂ ਪੱਤਰਕਾਰ ਨੇ ਸੀਨੀਅਰ ਜਾਂ ਜਿਹੜੇ ਪੋਲੀਟੀਕਲ ਟਿੱਪਣੀਆਂ ਕਰਦੇ ਆ ਤੇ ਕਮੈਂਟੇਟਰ ਨੇ ਉਹ ਇਹੀ ਕਹਿ ਰਹੇ ਸੀ ਕਿ ਇਹ ਸਾਰਾ ਧਿਆਨ ਭਟਕਾਉਣ ਵਾਸਤੇ ਇੱਧਰ ਤਾਂ ਇੱਧਰਲੇ ਪਾਸੇ ਜਿਹੜਾ ਹੈਗਾ ਉਹ ਧਿਆਨ ਲਾ ਦਿੱਤਾ ਗਿਆ। ਪਰ ਜਿਹੜਾ ਇਹਦਾ ਆਊਟਕਮ ਹੋਇਆ ਉਹ ਫਿਰ ਸਾਡੇ ਸਾਹਮਣੇ ਹੈ, ਕਿਉਂਕਿ ਭਾਵੇਂ ਇਹ ਸੋਚ ਕੇ ਚੱਲਿਆ ਹੋਵੇ ਕੋਈ, ਪਰ ਜਦੋਂ ਜਿਹੜਾ ਇਹ ਅੰਦੋਲਨ ਹੁੰਦੇ ਨੇ ਐਜੀਟੇਸ਼ਨਾਂ ਹੁੰਦੀਆਂ ਉਹਦਾ ਇੱਕ ਆਪਣਾ ਪਹਿਲਾਂ ਵੀ ਕਿ ਆਪਣਾ ਉਹਦਾ ਵਹਾਅ ਹੁੰਦਾ, ਸਪੋਂਟੇਨੀਅਸ ਫਲੋ ਹੁੰਦਾ ਤੇ ਆਪਣਾ ਪ੍ਰੈਸ਼ਰ ਹੁੰਦਾ, ਉਹ ਫਿਰ ਕਈ ਵਾਰੀ ਕਿਹਨੇ ਸ਼ੁਰੂ ਕੀਤੀ, ਕਿਹਨੇ ਕਰਵਾਈ, ਕਿਹਨੇ ਕਿਹਾ, ਫਿਰ ਉਸ ਪਾਸੇ ਹੁਣ ਉਹ ਗੱਲ ਤੁਰਦੀ ਤੇ ਫਿਰ ਉਹ ਆਪਣੇ ਤਰੀਕੇ ਨਾਲ ਚੱਲਦਾ, ਜਿਸ ਤਰ੍ਹਾਂ ਇੱਥੇ ਹੋਇਆ, ਜਿਸ ਕਰਕੇ ਇੰਨੀ ਸਖਤੀ ਵਰਤੀ ਗਈ ਇਹਨਾਂ ਨੌਜਵਾਨਾਂ ਤੇ ਵਿਦਿਆਰਥੀਆਂ ਤੇ। ਤੇ ਇਹਦਾ ਹੁਣ ਜਿਹੜਾ ਲੌਂਗ ਰਨ ਆਪਾਂ ਦੇਖ ਹੀ ਰਹੇ ਹਾਂ, ਜੋ ਹਸ਼ਰ ਉਦੋਂ ਕਾਂਗਰਸ ਦਾ ਹੋਇਆ ਸੀ 2012 ਤੋਂ ਜਦੋਂ ਅੰਦੋਲਨ ਸ਼ੁਰੂ ਹੋਏ, 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਚ ਆਏ, ਤੇ ਹੁਣ ਇਹੀ ਜਿਹੜਾ ਲੱਗ ਰਿਹਾ ਮੈਨੂੰ ਕਿ ਜਿਹੜਾ NDA ਦਾ ਵੀ ਜਿਹੜਾ ਇੱਦਾਂ ਦਾ ਹਾਲ ਜਿਹੜਾ ਹੁੰਦਾ ਜਾ ਰਿਹਾ ਬੀਜੇਪੀ ਦੀ ਅਗਵਾਈ ਦੇ ਵਿੱਚ ਜੋ ਸੱਤਾ ਦੇ ਵਿੱਚ ਪਾਰਟੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਕੋਲ ਸੱਤਾ ਹੈ, ਸਾਡੇ ਕੋਲ ਬਿਊਰੋਕਰੇਸੀ ਹੈ, ਸਾਡੇ ਕੋਲ ਇਹ ਸਾਰਾ ਕੁਝ ਹੈ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ, ਪਿਛਲੇ ਜਿਹੜੇ 10-12 ਸਾਲਾਂ ਦੇ ਦੌਰਾਨ ਜਿਹੜੀਆਂ ਵੱਡੀਆਂ ਅਦਾਰੇ ਸੀ, ਵੱਡੀਆਂ ਇੰਸਟੀਟਿਊਸ਼ਨ ਸੀ, ਹਾਲਾਂਕਿ ਕਾਂਗਰਸ ਨੇ ਤਾਂ ਖੈਰ ਏਦਾਂ ਨਹੀਂ ਸੀ ਕੀਤਾ, ਤੇ ਜਿਵੇਂ ਚੋਣ ਕਮਿਸ਼ਨ ਹੈ ਜਾਂ CBI ਹੈ ਜਾਂ ਹੋਰ, ਉਹਨਾਂ ਨੂੰ ਕਿਸ ਤਰ੍ਹਾਂ ਵਰਤਣਾ ਹੈ ਜਾਂ ਪੋਲੀਟੀਕਲੀ ਕਿਹਦੇ ਖਿਲਾਫ ਵਰਤਣਾ ਹੈ, ਉਹ ਘਟਨਾਵਾਂ ਬਿਲਕੁਲ ਐਨ ਸਾਹਮਣੇ ਰਿਕਾਰਡ ਤੇ ਨੇ ਕਿ ਕਿਸ ਤਰ੍ਹਾਂ ED ਦੇ ਛਾਪੇ ਮਾਰੇ ਗਏ ਤੇ ਉਦੋਂ ਬਾਅਦ ਜਦੋਂ ਬੰਦਾ BJP ਜੁਆਇਨ ਕਰ ਗਏ, ਉਦੋਂ ਬਾਅਦ ਉਹ ਛਾਪੇ ਵੀ ਖਤਮ ਹੋ ਗਏ, ਉਹਨਾਂ ਖਿਲਾਫ਼ ਕੇਸ ਵੀ ਜਿਹੜੇ ਹੈ ਉਹ ਖਤਮ ਹੋ ਗਏ. ਇਹ ਇਹ ਇਹ ਸਾਰੇ ਮਾਮਲੇ ਤੁਸੀਂ ਜਿਹੜਾ ਹੈਗਾ ਸ਼ਿਵੇਂਦੂ ਅਧਿਕਾਰੀ ਤੋਂ ਲੈ ਕੇ, ਜੋ ਪਹਿਲਾਂ ਜਿਹੜਾ ਹੈਗਾ TNC ਦਾ ਲੀਡਰ ਸੀ ਵੱਡਾ, ਤੇ ਹੁਣ BJP ਦਾ ਮੁੱਖ ਮੰਤਰੀ ਆ ਪੱਛਮ ਬੰਗਾਲ ਦੇ ਵਿੱਚ, ਉਥੋਂ ਲੈ ਕੇ ਤੋਂ ਹੁਣ ਤੱਕ ਜਦੋਂ ਰਾਘਵ ਚੱਡਾ ਵਰਗੇ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਜੁਆਇਨ ਕਰਦੇ BJP, ਉਥੋਂ ਤੱਕ ਆਪਾਂ ਦੇਖ ਸਕਦੇ ਹਾਂ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਕਿਸ ਤਰ੍ਹਾਂ ਜਿਹੜੀਆਂ ਏਜੰਸੀਆਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਆਪਾਂ ਕਹਿੰਦੇ ਹਾਂ ਕਿ ਉਹਨਾਂ ਦੇ ਉੱਤੇ ਸ਼ਿਕੰਜਾ ਕਸਿਆ, ਜਾਂ ਇਹ ਕਹਿੰਦੇ ਹਾਂ ਕਿ ਇੱਕ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਦਬਾਅ ਬਣਾਇਆ. ਦਿੱਲੀ ਦੀ ਸਰਕਾਰ ਹੁੰਦਿਆਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ, ਮੁੱਖ ਮੰਤਰੀ ਨੂੰ ਜੇਲ੍ਹ 'ਚ ਰੱਖਿਆ ਗਿਆ, ਤੇ ਬਾਅਦ ਦੇ ਵਿੱਚ ਕੁਛ ਨੀ ਬਣਿਆ ਉਹਨਾਂ ਕੇਸਾਂ ਦੇ ਵਿੱਚ, ਤੇ ਇਹ ਵੱਖਰੀ ਗੱਲ ਹੈ ਕਿ ਉਦੋਂ ਬਾਅਦ ਦਿੱਲੀ 'ਚੋਂ ਉਹਨਾਂ ਦੀ ਸਰਕਾਰ ਜਾਂਦੀ ਰਹੀ, ਉੱਥੇ BJP ਦੀ ਸਰਕਾਰ ਬਣ ਗਈ. ਤੇ ਸੋ ਇਸ ਤਰ੍ਹਾਂ ਦਾ ਇਹ ਜਿਹੜਾ ਇੱਕ ਬਣ ਰਹੀ ਹੈ ਜਿੱਦਾਂ ਦੀ ਸਥਿਤੀ, ਕਾਨੂੰਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਅਕਸਰ ਪ੍ਰਧਾਨ ਮੰਤਰੀ ਜਿੱਥੇ ਜਾਂਦੇ ਨੇ. ਹੁਣ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਪੰਜਾਬ ਦੇ ਲੀਡਰ ਨੇ, ਭਾਵੇਂ ਉਹ ਕੇਵਲ ਢਿੱਲੋਂ ਹੋਣ, ਭਾਵੇਂ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ, ਜੋ ਪੰਜਾਬ ਦੇ ਵਿੱਚ ਕਾਫੀ ਜਾਂਦੇ ਆ ਸਮਾਗਮਾਂ ਦੇ ਵਿੱਚ, ਉਹ ਇੱਥੇ ਐਲਾਨ ਕਰਦੇ ਕਿ ਪੰਜਾਬ 'ਚ ਵੀ ਹੁਣ ਅਸੀਂ ਡਬਲ ਇੰਜਨ ਸਰਕਾਰ ਬਣਾਵਾਂਗੇ. ਕਿਉਂਕਿ ਇਹ ਜਿਹੜਾ ਜੁਮਲਾ ਹੈ, ਇਹ ਪ੍ਰਧਾਨ ਮੰਤਰੀ ਜੀ ਨੇ ਬੜਾ ਪਹਿਲਾਂ ਇਹ ਛੱਡਿਆ ਸੀਗਾ, ਜਿਹੜਾ ਚੱਲ ਰਿਹਾ ਜੇ ਵੀ, ਜਿੱਥੇ BJP ਦੇ ਲੀਡਰ ਬੜੇ ਖੁਸ਼ ਹੋ ਕੇ ਇਹ ਵਰਤਦੇ ਆ ਤੇ ਇਹ ਫਰੇਜ ਕੇ ਡਬਲ ਇੰਜਨ ਸਰਕਾਰ ਬਣੇਗੀ ਹੁਣ. ਪਰ ਡਬਲ ਇੰਜਨ ਸਰਕਾਰ ਦਾ ਜਿਹੜਾ ਹੁਣ ਆਪਦਾ ਜਿਹੜਾ ਵੱਡਾ ਇੰਜਨ ਆ, ਉਹ ਤਾਂ ਲੀਹੋਂ ਲੈ ਗਿਆ ਕਿੰਨੇ ਵਾਰੀ, ਤੇ ਫਿਰ ਕੀ ਬਣੂਗਾ ਸੂਬਿਆਂ ਚ, ਕੀ ਬਣੂਗਾ ਡਬਲ ਇੰਜਨ ਸਰਕਾਰਾਂ ਦਾ, ਹੁਣ ਇਹ ਵੀ ਜਿਹੜੇ ਵੱਡੇ ਸਵਾਲ ਉੱਠਣ ਲੱਗੇ ਨੇ. ਤੇ ਹੁਣ ਇਹ ਦੇਖਦੇ ਆ ਕਿ ਠੀਕ ਆ, ਉਹ ਬਿੱਲ ਤਾਂ ਪਾਸ ਹੋ ਸਕਦਾ, ਰੌਲੇ ਰੱਪੇ ਚ ਕੋਈ ਚੱਕਰ ਨੀ, ਜੇ ਵਿਰੋਧੀ ਧਿਰ ਵਾਕਆਊਟ ਵੀ ਕਰ ਜਾਂਦੇ ਆ ਜਾਂ ਉਹਨਾਂ ਨੂੰ ਬਾਹਰ ਵੀ ਕੱਢ ਦਿੱਤਾ ਜਾਂਦਾ, ਤੇ ਪਰ ਇਹ ਹੈ ਕਿ ਪਾਰਲੀਮੈਂਟ ਦੇ ਵਿੱਚ ਕੋਈ ਸਾਰਥਕ ਬਹਿਸ ਇਸ ਮੁੱਦੇ ਤੇ ਹੋ ਸਕੇਗੀ ਜਾਂ ਨਹੀਂ, ਜਾਂ ਕੀ ਵਿਰੋਧੀ ਧਿਰ ਜਿਹੜੀ ਕਹਿ ਰਹੀ ਹੈ ਕਿ ਅਸੀਂ ਗ੍ਰਹਿ ਮੰਤਰੀ ਤੋਂ ਮੰਗਾਂਗੇ, ਇਹਦਾ ਜਵਾਬ ਮੰਗਾਂਗੇ, ਤੇ ਉਹਦੇ ਤੇ ਗ੍ਰਹਿ ਮੰਤਰੀ ਦੀ ਕੋਈ ਟਿੱਪਣੀ ਆਉਂਦੀ ਹੈ ਜਾਂ ਨਹੀਂ, ਹੁਣ ਤਾਂ ਇਹ ਦੇਖਣ ਵਾਲਾ ਆਉਣ ਵਾਲੇ ਸਮੇਂ 'ਚ.
0: ਜੀ ਬਿਲਕੁਲ, ਇਹ ਚੀਜ਼ਾਂ ਹੁਣ ਵੇਖਣ ਵਾਲੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਅਤੇ ਕਿਹੜੇ ਤਰੀਕੇ ਦੇ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ, ਕਿਹੜੀਆਂ ਕਿਹੜੀਆਂ ਘਟਨਾਵਾਂ ਕੇ ਵਾਪਰਦੀਆਂ ਨੇ. ਪਰ ਇੱਧਰ ਵਿਰੋਧੀ ਧਿਰ ਆਪਾਂ ਗੱਲ ਤੇ ਇਹਦੇ 'ਤੇ ਸ਼ੁਰੂ ਤੋਂ ਕਰ ਰਹੇ ਹਾਂ, ਰਾਹੁਲ ਗਾਂਧੀ ਕੀ ਹੁਣ ਤੱਕ ਦਾ ਜੋ ਸਫ਼ਰ ਸੀ ਜਾਂ ਹੁਣ ਤਰੀਕੇ ਜਿਹੜੇ ਤਰੀਕੇ ਦੇ ਨਾਲ ਆਵਾਜ਼ ਉਠਾ ਰਹੇ ਨੇ ਨੌਜਵਾਨਾਂ ਦੇ ਉੱਤੇ ਹੋਏ ਹਮਲੇ ਦੀ ਜਵਾਬਦੇਹੀ ਮੰਗ ਰਹੇ ਨੇ, ਬੇਸ਼ੱਕ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨੌਜਵਾਨਾਂ ਨੂੰ ਸਿਰਫ ਅਤੀਫੇ ਤੱਕ ਸੀਮਤ ਨਾ ਰਹਿ ਕੇ ਇਹ ਜਿਹੜੀਆਂ ਉਹਨਾਂ ਦੇ ਡਾਂਗਾਂ ਪਈਆਂ ਇਹਨਾਂ ਦਾ ਵੀ ਹਿਸਾਬ ਕਿਤਾਬ ਜ਼ਰੂਰ ਮੰਗਣਾ ਚਾਹੀਦਾ ਹੈ. ਪਰ ਖੈਰ ਹੁਣ ਜਿਹੜੇ ਇਹ ਮੰਗ ਕਰ ਰਹੇ ਨੇ ਕਿ ਇਹਦੇ ਵਿੱਚ ਕੋਈ ਨਾ ਕੋਈ ਜਵਾਬ ਇਹਨਾਂ ਨੂੰ ਮਿਲਣ ਦੇ ਆਸ ਹੈ, ਜਾਂ ਫਿਰ ਆਪਾਂ ਵੇਖਦੇ ਹੀ ਹਾਂ ਪਾਰਲੀਮੈਂਟ ਦੇ ਵਿੱਚ ਜਿਹੜਾ ਮੁੱਦਾ ਕਿੱਦਾਂ ਅਤੇ ਕਿਵੇਂ ਡੀਰੇਲ ਕਰਨਾ, ਜਿਹੜੀ ਗੱਲ ਹੋਣੀ ਹੋਣੀ, ਜਿਹੜੀ ਨਹੀਂ ਹੋਣੀ ਉਹ ਨਹੀਂ ਹੋਣੀ. ਕੀ ਲੱਗਦਾ ਅੱਜ ਦੇ ਦਿਨ?
1: ਨਹੀਂ, ਕਈ ਵਾਰੀ ਗੱਲਾਂ ਰਣਜੋਤ ਜੀ ਇੱਦਾਂ ਹੁੰਦੀਆਂ ਨੇ, ਜਿਵੇਂ ਇਹ ਹੁਣ ਰਾਹੁਲ ਗਾਂਧੀ ਨੇ ਜਿਹੜਾ ਸੀ ਇਹ ਹੁਣ ਮਾਮਲਾ ਇੱਕ ਪੋਲੀਟੀਕਲੀ ਉਠਾਇਆ, ਤੇ ਵੈਸੇ ਤਾਂ ਜਦੋਂ ਅਸਤੀਫਾ ਦੇਤਾ ਸੀ, ਜੇ ਇਹ ਚੁੱਪ ਕਰਨਾ ਚਾਹੁੰਦੇ ਹੁੰਦੇ ਜਾਂ ਵਿਰੋਧੀ ਧਿਰ, ਤਾਂ ਉੱਥੇ ਜਿਵੇਂ ਕਾਕਰੋਚ ਜਿਹੜੀ ਜਨਤਾ ਪਾਰਟੀ ਹੈ ਜੇ CJP, ਉਹ ਅੰਦੋਲਨ ਵਾਪਸ ਲੈ ਕੇ ਘਰੋ ਘਰੀ ਪਰਤ ਗਏ, ਤੇ ਇਹ ਕਹਿ ਕੇ ਕਿ ਸਾਡੀ ਵੱਡੀ ਜਿਹੜੀ ਆ ਉਹ ਜਿੱਤ ਹੋਈ ਹੈ, ਅੱਗੋਂ ਉਹ ਹੁਣ ਕੰਸੋਲੀਡੇਟ ਦੁਆਰਾ ਕਿਸੇ ਸੰਘਰਸ਼ ਲਈ ਤਿਆਰ ਹੁੰਦੇ ਜਾਂ ਨਹੀਂ ਹੁੰਦੇ ਉਹ ਬਾਅਦ ਦੀ ਗੱਲ ਹੈ, ਪਰ ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਤਾਂ ਜਿਹੜਾ ਸੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਮੀਡੀਆ 'ਚ ਵੀ ਬਣੇ ਰਹਿਣਾ ਹੁੰਦਾ, ਤੇ ਉਹਨਾਂ ਦੀ ਆਪਣੀ ਜਿਹੜੀ ਹੈ ਸਰਵਾਈਵਲ ਦਾ ਮਸਲਾ ਵੀ ਹੁੰਦਾ ਕਿ ਕਿਹੜੇ ਕਿਹੜੇ ਇਸ਼ੂ ਜਿਹੜੇ ਉਹ ਕਿਵੇਂ ਲੈ ਜਾਣ, ਕਿਉਂਕਿ ਹੁਣ ਜਿਹੜਾ ਇਹ ਇਸ਼ੂ ਹੈ ਇਹ ਰਾਮ ਮੰਦਿਰ ਜਿਹੜੇ ਚੜਾਵੇ ਵਾਲੇ ਇਸ਼ੂ ਤੋਂ ਵੱਡਾ ਬਣ ਗਿਆ ਇੱਕ ਤਰੀਕੇ ਦੇ ਨਾਲ, ਜਿਵੇਂ ਮੀਡੀਆ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਇੱਕ ਤਰੀਕੇ ਦੀ, ਮੈਂ ਹਾਈਪ ਸ਼ਬਦ ਇਸ ਕਰਕੇ ਨਹੀਂ ਵਰਤ ਰਿਹਾ ਕਿਉਂਕਿ ਮੀਡੀਆ ਦੀਆਂ ਵਿੱਚ ਕਈ ਗੱਲਾਂ ਜੈਨੂਨ ਤਰੀਕੇ ਨਾਲ ਆਈਆਂ ਨੇ, ਤੇ ਪਰ ਆਇਆ ਬੜੇ ਉਭਾਰ ਦੇ ਨਾਲ, ਇਹੀ ਚੱਲਦਾ ਰਿਹਾ ਕਿੰਨੇ ਦਿਨ, ਹੋਰ ਕੁਛ ਨਹੀਂ ਆਇਆ। ਤੇ ਹੁਣ ਇਹ ਹੈ ਕਿ ਇੱਕ ਪੋਲੀਟੀਕਲ ਪਾਰਟੀ ਹੈ ਜਿਹਦੇ ਪਿੱਛੇ ਇੱਕ ਲਿਗੇਸੀ ਹੈ, ਤੇ ਉਹਨੂੰ ਤਾਂ ਫਿਰ ਸਿਆਸੀ ਤੌਰ ਤੇ, ਕਿਉਂਕਿ ਉਹਦੇ ਕੋਲ ਤਾਂ ਇੱਕ ਪਲੇਟਫਾਰਮ ਹੈਗਾ ਪਾਰਲੀਮੈਂਟ ਦਾ ਜਿੱਥੇ ਉਹ ਸਾਰੀ ਗੱਲ ਪੁੱਛ ਸਕਦੇ ਆ, ਤੇ ਬਾਹਰ ਵੀ ਚਲੋ ਉਹਨਾਂ ਕੋਲ ਹੈਗਾ। ਤੇ ਉੱਥੇ ਹੁਣ ਇਹ ਹੈ ਕਿ ਆਉਣ ਵਾਲੀ ਜਿਹੜੀ ਰਾਜਨੀਤੀ ਆ, ਆਉਣ ਵਾਲੇ ਸਮੇਂ ਦੀ, ਭਾਵੇਂ ਕਾਂਗਰਸ ਦੀ ਆ, ਭਾਵੇਂ ਰਾਹੁਲ ਗਾਂਧੀ ਦੀ ਆ, ਭਾਵੇਂ ਵਿਰੋਧੀ ਧਿਰਾਂ ਦੀ ਆ, ਉਹਦੇ ਲਈ ਵੀ ਫਿਰ ਇਹਨਾਂ ਗੱਲਾਂ ਨੇ ਜਿਹੜਾ ਹੈਗਾ ਇੱਕ ਰਸਤਾ, ਇੱਕ ਡਾਇਰੈਕਸ਼ਨ, ਜਿਹੜੀ ਦਿਸ਼ਾ ਉਹ ਤੈਅ ਕਰਨੀ ਹੁੰਦੀ ਹੈ। ਤੇ ਇਹਦੇ ਤੇ ਬਾਕੀ ਕੇਂਦਰੀ ਗ੍ਰਹਿ ਮੰਤਰੀ ਕੀ ਜਵਾਬ ਦਿੰਦੇ? ਖੈਰ ਕੇਂਦਰੀ ਗ੍ਰਹਿ ਮੰਤਰੀ ਤਾਂ ਜੋ ਪ੍ਰਧਾਨ ਮੰਤਰੀ ਚਾਹੁਣਗੇ ਉਸੇ ਤਰ੍ਹਾਂ ਦਾ ਹੀ ਉਹ ਜਵਾਬ ਦੇ ਸਕਦੇ, ਉਹ ਸਾਦਾ ਉਹ ਜਵਾਬ ਇਹਦੇ ਤੇ ਦੇਣ ਹੀ ਨਾ ਪਹਿਲਾਂ, ਪ੍ਰਧਾਨ ਮੰਤਰੀ ਕਿਹੜਾ ਸਾਰੀਆਂ ਗੱਲਾਂ ਦੇ ਜਵਾਬ ਦਿੰਦੇ ਆ। ਤੇ ਪਰ ਇਹ ਵੀ ਉਹਨਾਂ ਲਈ ਇੱਕ ਇਸ਼ੂ ਜ਼ਰੂਰ ਬਣ ਗਿਆ ਕਿ ਇਸ ਤਰੀਕੇ ਦਾ, ਹਾਲਾਂਕਿ ਇਹ ਨਹੀਂ ਕਿ ਪਹਿਲੀ ਵਾਰੀ ਇਹ ਫੋਰਸ ਜਿਹੜੀ ਹੈ ਵਰਤੀ ਗਈ ਹੈ, ਵੀ ਹੁਣ ਕਾਂਗਰਸ ਦੀਆਂ ਸਰਕਾਰਾਂ ਵੇਲੇ ਵੀ ਸਾਰਾ ਕੁਛ ਇੱਦਾਂ ਹੁੰਦਾ ਰਿਹਾ। ਤੇ ਪਰ ਇਹ ਹੈ ਕਿ ਹੁਣ ਇੱਕ ਤਰੀਕੇ ਦਾ ਜਿਵੇਂ ਮਾਹੌਲ ਬੜੇ ਬੜਾ ਚਾਰਜਡ ਹੋ ਗਿਆ ਸੀ ਇੱਕ ਤਰੀਕੇ ਦਾ, ਤੇ ਹੁਣ ਇਸ ਮੌਕੇ ਇਹ ਇੱਕ ਵੱਡਾ ਇਸ਼ੂ ਬਣਿਆ ਹੋਇਆ ਕਿ ਇਹ ਕੌਣ ਇਹਦੇ ਲਈ ਜ਼ਿੰਮੇਵਾਰ ਹੈ, ਜਾਂ ਕਿਹਦੇ ਕਹਿਣ ਤੇ ਇੰਨਾ ਜ਼ਿਆਦਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਜ਼ਬਰਦਸਤ ਜਿਹੜੀ ਉਹ ਕੀਤੀ ਗਈ।
0: ਇੱਧਰ ਜਿਹੜਾ ਸਫਾਈ, ਜਿੱਦਾਂ ਤੁਸੀਂ ਦੱਸਿਆ ਸਫਾਈ ਕਰਮਚਾਰੀ ਜਿਹੜੇ ਨੇ ਉਹ ਹੜਤਾਲ ਦੇ ਉੱਤੇ ਜਾ ਰਹੇ ਨੇ, ਕੀ ਮਸਲਾ ਹੈ?
1: ਇਹ ਨਾ ਮਸਲਾ ਇਹਨਾਂ ਦਾ ਲੰਬੇ ਸਮੇਂ ਤੋਂ ਜਿਹੜਾ ਹੈਗਾ ਉਹ ਚੱਲਦਾ ਆ ਰਿਹਾ, ਹਾਲਾਂਕਿ ਮਸਲਾ ਤਾਂ ਚਲੋ ਇਹ ਜਿਹੜੀਆਂ ਮਿਊਂਸੀਪਲ ਸੰਸਥਾਵਾਂ ਨੇ ਉਹਨਾਂ ਨਾਲ ਸੰਬੰਧਿਤ ਹੈ, ਤੇ ਉਹ ਆਪਣੇ ਵੇਜਸ ਨੂੰ ਲੈ ਕੇ, ਕਈ ਆਊਟਸੋਰਸ ਨੇ ਉਹਨਾਂ ਨੂੰ ਲੈ ਕੇ ਉਹ ਹੜਤਾਲ ਤੇ ਨੇ। ਤੇ ਸਫਾਈ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਹੜਤਾਲ ਇਸ ਕਰਕੇ ਪ੍ਰਭਾਵਿਤ ਕਰਦੀ ਹੈ ਕਿਉਂਕਿ ਫਿਰ ਜਿਹੜਾ ਹੈਗਾ ਕੂੜਾ ਕਰਕਟ ਗੰਦ ਉਹ ਚੁੱਕਣਾ ਬੰਦ ਹੋ ਜਾਂਦਾ, ਸਫਾਈ ਹੋਣੀ ਬੰਦ ਹੋ ਜਾਂਦੀ ਹੈ ਗਲੀਆਂ ਦੀ, ਬਾਜ਼ਾਰਾਂ ਦੀ, ਨਾਲੀਆਂ ਦੀ, ਤੇ ਉਹਦੇ ਕਰਕੇ ਕਾਫੀ ਅਸਰ ਹੁੰਦਾ। ਪਰ ਉਹ ਜਿਹੜਾ ਸੀ ਉਹ ਹੜਤਾਲ ਤੇ ਚੱਲੇ ਆ ਰਹੇ ਸੀ, ਤੇ ਬਰਨਾਲੇ ਦੇ ਵਿੱਚ ਉਹ ਕੋਈ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਤੇ ਇਹ ਜਿਹੜਾ ਮਸਲਾ ਜ਼ਿਆਦਾ ਤਿੱਖਾ ਹੋ ਗਿਆ। ਉੱਥੇ ਇੱਕ DSP, ਇੱਕ SHO ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ। ਕਈ ਵਾਰੀ ਪੁਲਿਸ ਵਾਲੇ ਵੀ ਆਪਣੇ ਆਪ ਨੂੰ ਬਾਦਸ਼ਾਹ ਸਮਝਣ ਲੱਗ ਜਾਂਦੇ ਆ, ਉਹ ਸਮਝਦੇ ਨਹੀਂ ਕਿ ਸਾਡੀ ਡਿਊਟੀ ਕਿੱਥੋਂ ਤੱਕ ਹੈ। ਤੇ ਉਹਦੇ ਨਾਲ ਫਿਰ ਉਹ ਕੰਮ ਜਿਹੜਾ ਜ਼ਿਆਦਾ ਅੱਗੇ ਜ਼ੋਰ ਫੜ ਗਿਆ, ਤੇ ਹਾਲਾਂਕਿ ਚਲੋ ਉਹਨਾਂ ਦੇ ਖਿਲਾਫ਼ ਐਕਸ਼ਨ ਲਿਆ, ਉਹਨੂੰ ਲਾਈਨ ਹਾਜ਼ਰ ਕਰਤਾ, ਜਾਂ ਇਹ ਕਿ ਲਗਾਤਾਰ ਹੁਣ ਡਿਮਾਂਡ ਆ ਰਹੀ ਹੈ ਕਿ ਉਹਨਾਂ ਨੂੰ ਬਿਲਕੁਲ ਬਰਖਾਸਤ ਕਰੋ ਡਿਊਟੀ ਤੋਂ ਇੱਦਾਂ ਦੀ। ਚਲੋ ਉਹ ਇੱਕ ਬਿਊਰੋਕਰੇਸੀ ਦਾ ਆਪਣਾ ਸਟਾਈਲ ਹੁੰਦਾ, ਜੇ ਕਰ ਵੀ ਦੇਣ ਤਾਂ ਫਿਰ ਇਮੀਡੀਏਟ ਇੱਦਾਂ ਨਹੀਂ ਐਕਸ਼ਨ ਲੈਂਦੇ। ਤੇ ਹੁਣ ਇਸ ਕਰਕੇ ਜਿਹੜਾ ਹੈਗਾ ਇਸ ਮੰਗ ਨੂੰ, ਕਿਉਂਕਿ ਹੁਣ ਉਹ ਜਿਹੜੀ ਮੰਗ ਸੀਗੀ ਤੇ ਉਹ ਥੋੜੀ ਜਿਹੀ ਲਾਂਭੇ ਹੋ ਗਈ, ਹੁਣ ਇਹ ਵੱਡੀ ਮੰਗ ਬਣ ਗਈ, ਇਸ ਨੂੰ ਲੈ ਕੇ ਫਿਰ ਹੁਣ ਉਹਨਾਂ ਨੇ 30 ਜੁਲਾਈ ਨੂੰ ਕਿਹਾ ਕਿ ਅਸੀਂ ਪੂਰਾ ਜਿਹੜਾ ਹੈਗਾ ਪੰਜਾਬ ਬੰਦ ਕਰਾਂਗੇ। ਤੇ ਪੰਜਾਬ ਬੰਦ ਦਾ ਜਿਹੜਾ ਹੈਗਾ ਅਸਰ ਜੇ ਤਾਂ ਬਾਕੀ ਭਰਾਤਰੀ ਜਥੇਬੰਦੀਆਂ ਜਿਵੇਂ ਕਿਸਾਨ ਜਥੇਬੰਦੀਆਂ ਨੇ ਜਾਂ ਹੋਰ ਢਿੱਡ ਯੂਨੀਅਨ ਹੈ ਉਹ ਹੈਲਪ ਕਰਦੀਆਂ, ਫਿਰ ਤਾਂ ਇਹ ਹੁੰਦਾ, ਅਦਰਵਾਈਜ਼ ਤਾਂ ਫਿਰ ਬੰਦ ਦਾ ਅਸਰ ਉਹੀ ਹੋਏਗਾ ਕਿ ਉਹ ਸਫਾਈ ਨਹੀਂ ਕਰਨਗੇ, ਉਹ ਤਾਂ ਉਹ ਪਹਿਲਾਂ ਹੀ ਨਹੀਂ ਕਰ ਰਹੇ। ਤੇ ਕਿਉਂਕਿ ਦੂਜੀ ਇਹ ਤੀਜੀ ਵਾਰੀ ਇਹ ਹੋਇਆ, ਪਹਿਲਾਂ ਮਿਊਂਸੀਪਲ ਦੀਆਂ ਜਿਹੜੀਆਂ ਚੋਣਾਂ ਤੋਂ ਪਹਿਲਾਂ ਵੀ ਇਹ ਅੰਦੋਲਨ ਚੱਲ ਰਿਹਾ ਸੀ ਤੇ ਫਿਰ ਗੱਲਬਾਤ ਹੋ ਗਈ ਸੀ, ਤੇ ਉਹ ਉਦੋਂ ਉਹਨਾਂ ਨੇ ਵਾਪਸ ਲੈ ਲਿਆ ਸੀ, ਉਦੋਂ ਬਾਅਦ ਫਿਰ ਉਹਨਾਂ ਨੇ ਫੇਰ ਸ਼ੁਰੂ ਕੀਤਾ। ਹੁਣ ਕੱਲ ਵੀ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਨਹਿਰਪਾਲ ਚੀਮਾ ਉਹਦੇ ਨਾਲ ਗੱਲਬਾਤ ਹੋਈ ਇਹਨਾਂ ਲੀਡਰਾਂ ਦੀ, ਤੇ ਉਹ ਗੱਲਬਾਤ ਕਿੱਥੇ ਟੁੱਟੀ, ਸਿਰੇ ਚੜੀ ਜਾਂ ਨਹੀਂ ਚੜੀ, ਤੇ ਕਿਉਂਕਿ ਲੇਟ ਤੱਕ ਹੋਈ ਉਹ ਹੁਣ ਪਤਾ ਲੱਗੇਗਾ, ਤੇ ਉਦੋਂ ਤੱਕ ਸਰਕਾਰ ਅੱਗੋਂ ਕੋਈ ਕਾਰਵਾਈ ਕੀ ਕਰਦੀ ਹੈ, ਕਿਉਂਕਿ ਅਜੇ 2 ਦਿਨ ਹੈਗੇ ਆ, ਅੱਜ 27 ਤਰੀਕ ਹੋਈ ਹੈ, 28-29 ਵਿੱਚ ਹੋਰ ਹੈਗਾ 3 ਦਿਨ, ਤੇ ਉਹਨਾਂ ਦਿਨਾਂ ਦੇ ਦੌਰਾਨ ਕੀ ਕਰਦੀ ਹੈ, ਫਿਰ ਅੱਗੋਂ ਇਹ ਹੋਏਗਾ ਕਿ ਉਹਨਾਂ ਦੀਆਂ ਮੰਗਾਂ ਕਿੰਨੀਆਂ ਮੰਨੀਆਂ ਜਾਂਦੀਆਂ ਨੇ, ਜਾਂ ਜਿਹੜੀਆਂ ਜਿਸ ਤਰ੍ਹਾਂ ਮੈਂ ਕਹਿ ਕੇ ਜਦੋਂ ਅੰਦੋਲਨ ਦੇ ਵਿੱਚ ਕੋਈ ਏਦਾਂ ਦੀ ਗੜਬੜ ਹੋ ਜਾਂਦੀ ਹੈ ਫਿਰ ਨਵੀਆਂ ਮੰਗਾਂ ਨਾਲ ਜੁੜ ਜਾਂਦੀਆਂ ਨੇ, ਜਿਵੇਂ DSP ਜਾਂ SHO ਵਾਲੀ ਜਿਹੜੀ ਗੱਲ ਹੈ ਉਹਨੂੰ ਸਸਪੈਂਡ ਕਰਨ ਵਾਲੀ ਮੰਗ ਹੈ ਜਾਂ ਨੌਕਰੀ ਤੋਂ ਕੱਢਣ ਵਾਲੀ ਮੰਗ ਹੈ, ਉਹਦੇ ਤੇ ਕਿੰਨਾ ਕੁ ਅਸਰ ਹੁੰਦਾ ਹੁਣ ਇਹਦੇ ਤੇ ਨਿਰਭਰ ਕਰਦਾ। ਇੱਕ ਵਾਰੀ ਪਰ ਉਹਨਾਂ ਨੇ ਜ਼ਰੂਰ ਅਲਟੀਮੇਟਮ ਦਿੱਤਾ ਕਿ 30 ਜੁਲਾਈ ਨੂੰ ਅਸੀਂ ਪੰਜਾਬ ਬੰਦ ਨਹੀਂ ਕਰਾਂਗੇ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਜੀ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: वाओ, तेरी सब्जी दी खुशबू अते टेस्ट विच कुछ ता कमाल है, मैनु भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
4: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business plate ਲਈ ਗੱਲ ਕਰੋ vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਏ ਮੈਂ ਹੂੰ ਕਪਿਲ ਸ਼ਰਮਾ ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 1674 AM। ਔਰ ਯੇ ਜਿਨਕੋ ਜਿਨ੍ਹੋਂਨੇ ਰੇਡੀਓ ਯੇ ਖੋਲਾ ਹੈ ਉਹ ਮੇਰੇ ਦੋਸਤ ਹੈ, ਬੜੇ ਅੱਛੇ ਲੋਕ ਹੈ, ਬੜੇ ਅੱਛੇ ਅੱਛੇ ਗਾਣੇ ਚਲਾਏਂਗੇ। ਐਕਚੁਲੀ ਮੈਂ ਆਪਕੋ ਬਤਾ ਦੂੰਗੀ ਯੇ ਜੋ ਵੀ ਚਲਾਏਂਗੇ ਬਹੁਤ ਅੱਛਾ ਚਲਾਏਂਗੇ ਔਰ ਆਪਕੋ ਬਹੁਤ ਮਜ਼ਾ ਆਏਗਾ। ਸੁਣਦੇ ਰਹੀਏ ਰੇਡੀਓ ਹਾਂਜੀ 1674 AM। ਥੈਂਕ ਯੂ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 27 ਜੁਲਾਈ 2026 ਔਰ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਫੋਨ ਦੇ ਉੱਤੇ ਟੂੰ ਟੂੰ ਦੀ ਆਵਾਜ਼ ਜ਼ਰੂਰ ਆਈ ਔਰ ਔਜ਼ ਅਲਰਟ ਨੂੰ ਸਫਲ ਦੱਸਿਆ ਗਿਆ। ਕਿੰਨਾ ਸਫਲ ਰਿਹਾ ਇਸ ਦੀ ਸਾਂਝ ਵੀ ਅੱਗੇ ਚੱਲ ਕੇ ਪਾਉਂਦੇ ਹਾਂ। ਪਰ ਆਓ ਸਭ ਤੋਂ ਪਹਿਲਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੌਮਾਂਤਰੀ ਖਬਰਾਂ ਦੇ ਨਾਲ, ਜਿੱਥੇ ਭਾਰਤੀ ਮੂਲ ਦੇ ਨਾਲ ਜੁੜੀ ਇੱਕ ਪੰਜਾਬੀ ਮੂਲ ਦੀ ਨਾਲ ਜੁੜੀ ਇੱਕ ਮਹਿਲਾ ਦੀ ਮੌਤ ਦੀ ਖਬਰ ਦੇ ਨਾਲ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 26 ਸਾਲ ਦੀ ਪੰਜਾਬਣ ਨਵਨੀਤ ਕੌਰ ਦੇ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਸ਼ੁੱਕਰਵਾਰ 24 ਜੁਲਾਈ ਨੂੰ ਟੋਰਾਂਟੋ ਦੀ ਸਵੇਰ ਵੇਲੇ ਰੈਡਸਕੇਲ ਇਲਾਕੇ ਦੇ ਵਿੱਚ ਵਾਪਰੀ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਅਫਰਾ ਤਫਰੀ ਮੱਚ ਗਈ। ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਕੁਝ ਹੀ ਘੰਟਿਆਂ ਦੇ ਅੰਦਰ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ। ਫਿਲਹਾਲ ਟੋਰਾਂਟੋ ਪੁਲਿਸ ਹੋਮਿਸਾਈਡ ਯੂਨਿਟ ਦੇ ਨਾਲ ਰਲ ਕੇ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ। 24 ਜੁਲਾਈ ਦੀ ਸਵੇਰ 7:30 ਦੇ ਆਸ ਪਾਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਹਮਰਵੁੱਡ ਬੁਲੇਵਰਡ ਦੇ ਉੱਤੇ ਜਿਹੜਾ ਵੈਕਸਵੇਲ ਇਲਾਕਾ ਉੱਥੇ ਇੱਕ ਮਹਿਲਾ ਦੀ ਗੋਲੀ ਮਾਰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ, ਪੈਰਾਮੈਡਿਕਸ ਤੇ ਹੋਰਨਾਂ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚੀਆਂ। ਘਟਨਾ ਵਾਲੀ ਥਾਂ ਦੇ ਉੱਤੇ ਅਧਿਕਾਰੀਆਂ ਨੇ ਦੇਖਿਆ ਕਿ ਨਵਨੀਤ ਕੌਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਈ ਸੀ। ਮੈਡੀਕਲ ਟੀਮ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀ ਲੱਗਦੇ ਹੀ ਉਸ ਦੀ ਮੌਤ ਹੋ ਚੁੱਕੀ ਸੀ। 26 ਸਾਲ ਦੀ ਨਵਨੀਤ ਕੌਰ ਦੇ ਬਾਰੇ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਪੰਜਾਬੀ 37 ਸਾਲ ਦੇ ਬ੍ਰੈਂਪਟਨ ਨਿਵਾਸੀ ਸ਼ਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ਼ ਫਸਟ ਡਿਗਰੀ ਮਰਡਰ ਦਾ ਮਾਮਲਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਫੇਲ ਟੂ ਕੰਪਲਾਈ ਵਿਦ ਅੰਡਰਸਟੈਂਡਿੰਗ ਯਾਨੀ ਅਦਾਲਤ ਜਾਂ ਪੁਲਿਸ ਦੇ ਦੁਆਰਾ ਪਹਿਲਾਂ ਤੋਂ ਲਗਾਈਆਂ ਗਈਆਂ ਕਾਨੂੰਨੀ ਸ਼ਰਤਾਂ ਦਾ ਪਾਲਣ ਨਾ ਕਰਨ ਦਾ ਦੋਸ਼ ਵੀ ਲਗਾਇਆ ਗਿਆ। ਸੰਕੇਤ ਮਿਲਦਾ ਹੈ ਕਿ ਦੋਸ਼ੀ ਪਹਿਲਾਂ ਕਿਸੇ ਕਿਸਮ ਦੀ ਕਾਨੂੰਨੀ ਪ੍ਰਕਿਰਿਆ ਦੇ ਦਾਇਰੇ 'ਚ ਸੀ। ਉਸ ਦੇ ਉੱਤੇ ਕੁਝ ਸ਼ਰਤਾਂ ਸੀ ਪਰ ਉਸਨੇ ਉਹਨਾਂ ਦਾ ਉਲੰਘਣ ਕੀਤਾ। ਬਹਿਰਾਲ ਪੁਲਿਸ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ, ਡਿਜੀਟਲ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲੇ ਦੇ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਅਗਲੀ ਵੀ ਖਬਰ ਮੌਤ ਦੇ ਨਾਲ ਹੀ ਜੁੜੀ ਹੋਈ। ਅਮਰੀਕਾ ਦੇ ਇੱਕ ਬੇਹੱਦ ਸਨਸਨੀ ਖੇਜ਼ ਅਮਰੀਕਾ ਦੇ ਸੇਟਲ ਸ਼ਹਿਰ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਸਪੇਸ ਨੀਡਲ ਟਾਵਰ ਦੇ ਨੇੜੇ ਐਤਵਾਰ ਸ਼ਾਮ ਨੂੰ ਇੱਕ ਫੂਡ ਫੈਸਟੀਵਲ ਦੇ ਦੌਰਾਨ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਜਿਸ ਦੇ ਵਿੱਚ ਘੱਟੋ ਘੱਟ 2 ਲੋਕਾਂ ਦੀ ਮੌਤ ਹੋਈ ਹੈ ਅਤੇ 4 ਹੋਰ ਜ਼ਖਮੀ ਹੋਏ ਨੇ। ਪੁਲਿਸ ਦੇ ਮੁਤਾਬਕ ਸ਼ਾਮ 6 ਦੇ ਆਸ ਪਾਸ ਸੇਟਲ ਸੈਂਟਰ ਦੇ ਵਿੱਚ ਚੱਲ ਰਹੇ ਸਲਾਨਾ ਫੂਡ ਫੈਸਟੀਵਲ ਬਾਈਟ ਆਫ ਸੇਟਲ ਦੇ ਵਿੱਚ ਇਹ ਗੋਲੀਬਾਰੀ ਦੀ ਘਟਨਾ ਵਾਪਰੀ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੋਲੀਆਂ ਚੱਲਦੇ ਹੀ ਹਫੜਾ ਦਫੜੀ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ। ਹਾਲਾਂਕਿ ਫਾਇਰਿੰਗ ਕਰਨ ਵਾਲੇ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਤੇ ਨਾ ਹੀ ਇਹ ਪਤਾ ਲੱਗ ਸਕਿਆ ਕਿ ਆਖਰਕਾਰ ਉਸਨੇ ਫਾਇਰਿੰਗ ਕਿਉਂ ਕੀਤੀ। ਹਾਰਬਰ ਵਿਊ ਮੈਡੀਕਲ ਸੈਂਟਰ ਦੇ ਮੁਤਾਬਕ 4 ਜ਼ਖਮੀਆਂ ਨੂੰ ਭਰਤੀ ਕਰਵਾਇਆ ਗਿਆ ਸੀ। ਉਹਨਾਂ ਦੇ ਵਿੱਚ ਇੱਕ ਛੋਟਾ ਬੱਚਾ, ਇੱਕ 23 ਸਾਲ ਦਾ ਨੌਜਵਾਨ ਤੇ 2 ਔਰਤਾਂ ਸ਼ਾਮਲ ਸੀ। ਜ਼ਖਮੀਆਂ ਦੇ ਵਿੱਚੋਂ ਇੱਕ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬਾਈਟ ਆਫ ਸੀਏਟਲ ਸਲਾਨਾ ਫੂਡ ਫੈਸਟੀਵਲ ਹੈ ਜਿਸ ਦੀ ਸ਼ੁਰੂਆਤ ਸਾਲ 1982 ਦੇ ਵਿੱਚ ਹੋਈ ਸੀ। ਹਰ ਸਾਲ 3 ਦਿਨ ਚੱਲਣ ਵਾਲੇ ਇਸ ਸਮਾਗਮ ਦੇ ਵਿੱਚ ਲਗਭਗ 3.5 ਲੱਖ ਲੋਕ ਹਿੱਸਾ ਲੈਂਦੇ ਨੇ ਪਰ ਇਸ ਸਾਲ ਹੋਈ ਫਾਇਰਿੰਗ ਦੇ ਕਾਰਨ ਇਸ ਫੈਸਟੀਵਲ 'ਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਦੇ ਅੰਦਰ ਵੀ ਹੁਣ ਖੌਫ ਦੇਖਿਆ ਜਾਏਗਾ। ਇਹ ਵੀ ਨਹੀਂ ਕਹਿ ਸਕਦੇ ਕਿ ਫੈਸਟੀਵਲ ਹੁਣ ਅੱਗੇ ਚੱਲਦਾ ਰੱਖਿਆ ਜਾਏਗਾ ਜਾਂ ਨਹੀਂ। ਵੈਸੇ ਅਮਰੀਕਾ ਤੇ ਦੁਨੀਆ ਭਰ ਦੇ ਨਾਲ ਜੁੜੀ ਹੋਈ ਦੂਸਰੀ ਖਬਰ ਵੀ ਹੈ ਜਿੱਥੇ ਗਰਮੀ ਤੋਂ ਨਾਲ ਇਸ ਵਕਤ ਜਿਹੜਾ ਅਮਰੀਕਾ ਦੇ ਵਿੱਚ 4 crore ਤੋਂ ਵਧੇਰੇ ਲੋਕ ਹੀਟ ਵੇਵ ਦੇ ਨਾਲ ਜੂਝ ਰਹੇ ਨੇ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਅਤਿਅੰਤ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। NWUSA ਯਾਨੀ ਉੱਥੋਂ ਦੇ ਕੌਮੀ ਮੌਸਮ ਵਿਭਾਗ ਦੇ ਮੁਤਾਬਕ ਹੀਟ ਇੰਡੈਕਸ ਯਾਨੀ ਗਰਮੀ ਸੂਚਕ ਅੰਕ, ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਮਨੁੱਖੀ ਸਰੀਰ ਦੇ ਦੁਆਰਾ ਮਹਿਸੂਸ ਕੀਤਾ ਗਿਆ ਅਸਲ ਤਾਪਮਾਨ ਕਿੰਨਾ, ਉਹ 38 degrees Celsius ਤੋਂ ਉੱਪਰ ਦਰਜ ਕੀਤਾ ਗਿਆ ਸੀ। ਇਹ ਪ੍ਰਭਾਵ ਮਿਨੀਸੋਟਾ ਤੋਂ ਮਿਨੀਸਿਪੀ ਤੱਕ ਯਾਨੀ ਪੂਰਬ ਤੋਂ ਪੱਛਮ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ। ਦੱਖਣ ਪੱਛਮੀ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਤਾਂ ਤਾਪਮਾਨ 49 degrees Celsius ਤੱਕ ਪਹੁੰਚਣ ਦੇ ਬਾਰੇ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ। ਮੌਸਮ ਵਿਗਿਆਨੀਆਂ ਦੇ ਮੁਤਾਬਕ ਇਹ ਗਰਮੀ ਹੀਟ ਡੋਮ ਦੇ ਕਾਰਨ ਪੈ ਰਹੀ ਹੈ। ਸਥਿਤੀ ਦੇ ਵਿੱਚ ਹਵਾ ਦਾ ਉੱਚ ਦਬਾਅ ਇੱਕ ਵੱਡੇ ਖੇਤਰ ਦੇ ਉੱਤੇ ਗੁੰਬਦ ਦੇ ਵਰਗਾ ਢਾਂਚਾ ਬਣਾ ਲੈਂਦਾ ਹੈ ਜੋ ਕਿ ਗਰਮ ਹਵਾ ਨੂੰ ਬਾਹਰ ਨਿਕਲਣ ਤੋਂ ਰੋਕਦਾ ਹੈ। ਇਸ ਕਾਰਨ ਤਾਪਮਾਨ ਵੱਧਦਾ ਜਾਂਦਾ ਤੇ ਤੀਬਰ ਗਰਮੀ ਕਈ ਦਿਨਾਂ ਤੱਕ ਬਣੀ ਰਹਿੰਦੀ ਹੈ। ਨੈਬਰਾਸਕਾ ਦੇ ਉਮਾਰ ਦੇ ਵਿੱਚ ਬੇਘਰੇ ਲੋਕਾਂ ਦੀ ਲਈ ਕੰਮ ਕਰਨ ਵਾਲੀ ਸੰਸਥਾ ਦਾ ਕਹਿਣਾ ਹੈ ਕਿ ਇਸ ਅਤਿਅੰਤ ਗਰਮੀ ਦੇ ਵਿੱਚ ਹੋਮਲੈਸ ਲੋਕ ਸਭ ਤੋਂ ਜ਼ਿਆਦਾ ਜਿਹੜੇ ਖਤਰੇ ਦੇ ਨਿਸ਼ਾਨ ਦੇ ਹੇਠ ਰਹਿ ਰਹੇ ਨੇ। ਇਸ ਵਕਤ ਅਮਰੀਕਾ ਨੂੰ ਤਾਂ ਇਹ ਗਰਮੀ ਪ੍ਰਭਾਵਿਤ ਕਰ ਹੀ ਰਹੀ ਹੈ ਪਰ
ਯੂਰਪ ਦੇ ਵਿੱਚ ਵੀ ਗਰਮੀ ਨੇ ਆਪਣਾ ਕਹਿਰ ਦਿਖਾਇਆ। ਯੂਰਪ ਇਹਨਾਂ ਦਿਨਾਂ ਦੇ ਵਿੱਚ ਭਿਆਨਕ ਜੰਗਲਾਂ ਝਾੜੀਆਂ ਦੀਆਂ ਗਾਂ ਯਾਨੀ ਬੁਸ਼ਫਾਇਰ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹੈ। ਫਰਾਂਸ ਤੇ ਸਪੇਨ ਦੇ ਜੰਗਲਾਂ ਦੇ ਵਿੱਚ 300,000 ਤੋਂ ਵੀ ਜ਼ਿਆਦਾ ਲੋਕ ਜਿਹੜੀ ਜੰਗਲਾਂ ਝਾੜੀਆਂ ਦੀ ਅੱਗ ਲੱਗੀ ਉਸ ਦੇ ਕਾਰਨ ਬੇਘਰ ਹੋ ਗਏ ਨੇ। 2.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕੇ। ਸਪੇਨ ਦੇ ਫਾਇਰ ਫਾਈਟਰ ਮੈਡ੍ਰਿਡ ਇਲਾਕੇ ਦੇ ਵਿੱਚ ਵੀ ਅੱਗ ਭੜਕਣ ਤੋਂ ਰੋਕ ਰਹੇ ਨੇ ਕਿਉਂਕਿ ਇਹ ਵੱਡੀ ਆਬਾਦੀ ਵਾਲਾ ਸ਼ਹਿਰੀ ਇਲਾਕਾ ਹੈ। ਫਰਾਂਸ ਦੇ ਵਿੱਚ ਤਾਂ 98,000 ਹੈਕਟੇਅਰ ਜ਼ਮੀਨ ਜਲ ਕੇ ਰਾਖ ਹੋ ਗਈ ਹੈ ਜੋ ਕਿ ਦੇਸ਼ ਦੇ ਲਈ ਬੁਸ਼ਫਾਇਰ ਦੇ ਦਾ ਇੱਕ ਰਿਕਾਰਡ ਇਤਿਹਾਸ ਹੈ। ਐਤਵਾਰ ਦੇ ਦਿਨ ਵੀ ਫਰਾਂਸ ਦੇ ਬੋਰਡੋ ਇਲਾਕੇ ਦੇ ਕੋਲ ਜੰਗਲਾਂ ਝਾੜੀਆਂ ਦੀ ਅੱਗ ਤੇਜ਼ੀ ਦੇ ਨਾਲ ਫੈਲ ਗਈ ਸੀ। ਇਹ ਇਲਾਕਾ ਸਪੇਨ ਦੀ ਸਰਹੱਦ ਦੇ ਨਾਲ ਲੱਗਦਾ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਕਿਹਾ ਹੈ ਕਿ ਹੁਣ ਤੱਕ 1,30,000 ਹੈਕਟੇਅਰ ਜ਼ਮੀਨ ਉਹਨਾਂ ਦੇ ਦੇਸ਼ ਦੇ ਵਿੱਚ ਜਲ ਕੇ ਰਾਖ ਹੋ ਚੁੱਕੀ ਹੈ। ਉਧਰ ਅਦਾਰੇ AFP ਦੀ ਰਿਪੋਰਟ ਦੇ ਮੁਤਾਬਕ ਸਪੇਨ ਦੇ ਅਧਿਕਾਰੀਆਂ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਕੁਝ ਥਾਵਾਂ ਦੇ ਉੱਤੇ ਲੱਗੀ ਅੱਗ ਦੇ ਵਿੱਚ ਉਹ ਕਾਬੂ ਪਾਉਣ 'ਚ ਸਫਲ ਹੋ ਰਹੇ ਨੇ ਔਰ ਇਹ ਜ਼ਿਆਦਾਤਰ ਸ਼ਹਿਰੀ ਇਲਾਕੇ ਨੇ ਜਾਂ ਸ਼ਹਿਰੀ ਇਲਾਕਿਆਂ ਦੇ ਆਸ ਪਾਸ ਦੇ ਇਲਾਕੇ ਨੇ। ਵੀਕਐਂਡ ਦੇ ਦਰਮਿਆਨ ਤਟੀ ਇਲਾਕੇ ਵਾਲੇਂਸੀਆ ਦੇ ਵਿੱਚ ਲੱਗੀ ਅੱਗ ਦੀ ਘਟਨਾ ਦੇ ਵਿੱਚ 15,000 ਲੋਕਾਂ ਨੂੰ ਉੱਥੋਂ ਕੱਢਣਾ ਪਿਆ। ਇਹ ਵੀ ਇੱਕ ਕਾਫੀ ਮਸ਼ਕਤ ਦੀ ਗੱਲ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲਾਰੈਂਟ ਨੂਨੇਸ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਭਰ ਦੇ ਵਿੱਚ ਲੱਗੇ ਅੱਗ ਦੇ ਮਾਮਲਿਆਂ ਦੇ ਉੱਤੇ ਹਾਲੇ ਖਰਾਬ ਬਣੇ ਹੋਏ ਨੇ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਦਤਰ ਹੋ ਸਕਦੇ ਨੇ। ਉਧਰ TV ਚੈਨਲ ਅਲ ਜਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਮੰਗਲਵਾਰ ਦੇ ਦਿਨ ਪਿਛਲੇ ਹਫ਼ਤੇ ਜਿਹੜੀ ਅੱਗ ਲੱਗੀ ਸੀ ਉਸ ਦੇ ਚੱਲਦਿਆਂ ਹੁਣ ਤੱਕ ਵੱਡਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਚੁੱਕੇ ਹੈ। 1500 ਦੇ ਕਰੀਬ ਫੌਜੀ, 1700 ਤੋਂ ਵਧੇਰੇ ਸੁਰੱਖਿਆ ਕਰਮੀ, 1400 ਫਾਇਰ ਫਾਈਟਰ ਜਿਨ੍ਹਾਂ ਦੇ ਵਿੱਚ ਵਾਲੰਟੀਅਰ ਵੀ ਸ਼ਾਮਲ ਨੇ ਉਹ ਤੈਨਾਤ ਰੱਖੇ ਗਏ ਨੇ। ਅੱਗ ਬੁਝਾਉਣ ਵਾਲੇ ਕੈਮੀਕਲ ਸੁੱਟਣ ਦੇ ਲਈ ਤੇ ਜਿਹੜਾ ਪਾਣੀ ਦੇ ਹਵਾ ਦੇ ਵਿੱਚੋਂ ਪਾਣੀ ਸੁੱਟਣ ਦੇ ਲਈ ਹੈਲੀਕਾਪਟਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਦਰਮਿਆਨ ਅੱਜ ਲੋਕ ਸਭਾ ਦੀ ਸ਼ੁਰੂਆਤ ਸ਼ੁਰੂ ਹੁੰਦਿਆਂ ਹੀ ਹੰਗਾਮੇ ਭਰਪੂਰ ਰਹੀ। ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਦੇ ਮੈਂਬਰਾਂ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਦੇ ਐਕਸ਼ਨ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜ਼ਿੰਮੇਵਾਰੀ ਲੈਣ ਦੀ ਮੰਗ ਕਰਦਿਆਂ ਉਹਨਾਂ ਤੋਂ ਇਸ ਮਾਮਲੇ ਦੇ ਵਿੱਚ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ। ਇਸ ਦੇ ਉੱਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਸ਼ਨ ਕਾਲ ਦੌਰਾਨ ਸਿਰਫ ਪ੍ਰਸ਼ਨ ਪੁੱਛੇ ਹੀ ਜਾਣ, ਇਸ ਮੁੱਦੇ ਨੂੰ ਚੱਕਣ ਦੀ ਉਹ ਇਜਾਜ਼ਤ ਨਹੀਂ ਦੇਣਗੇ। ਪਰ ਵਿਰੋਧੀ ਧਿਰ ਦੇ MPs ਇਸ ਮਸਲੇ ਦੇ ਉੱਤੇ ਸ਼ਾਂਤ ਹੁੰਦੇ ਨਾ ਦਿਖੇ। ਹੰਗਾਮਾ ਰੁਕਦਿਆਂ ਨਾ ਦੇਖਦਿਆਂ ਲੋਕ ਸਭਾ ਦੇ ਸਪੀਕਰ ਨੇ ਸਦਨ ਦੀ ਕਾਰਵਾਈ ਭਾਰਤੀ ਸਮੇਂ ਮੁਤਾਬਕ ਦੁਪਹਿਰ 12 ਵਜੇ ਤੱਕ ਟਾਲ ਦਿੱਤੀ। ਦੱਸ ਦਈਏ ਕਿ ਕੇਂਦਰ ਸਰਕਾਰ ਪੇਪਰ ਲੀਕਸ ਰੋਕਣ ਦੇ ਲਈ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਐਂਡ ਅਨਫੇਅਰ ਮੀਨਸ ਐਕਟ 2024 ਦਾ ਬਦਲਾਵ ਬਿੱਲ ਅੱਜ ਦੇ ਦਿਨ ਲੋਕ ਸਭਾ ਚ ਪੇਸ਼ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਕਿ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਇਹ ਬਿੱਲ ਪੇਸ਼ ਕਰਨਗੇ। ਪੇਪਰ ਲੀਕ ਕਰਨ ਵਾਲੇ ਲੋਕਾਂ ਨੂੰ 10 ਸਾਲ ਤੱਕ ਦੀ ਜੇਲ੍ਹ ਤੇ 10 ਕਰੋੜ ਤੱਕ ਦਾ ਜੁਰਮਾਨਾ ਦੇਣ ਦੇ ਇਸ ਦੇ ਵਿੱਚ ਵਿਕਲਪ ਰੱਖੇ ਗਏ ਨੇ। ਕੇਂਦਰ ਸਰਕਾਰ ਅਜਿਹੇ ਮਾਮਲਿਆਂ ਦੇ ਲਈ ਸਪੈਸ਼ਲ ਟਾਸਕ ਫੋਰਸ ਵੀ ਬਣਾ ਸਕਦੀ ਹੈ। ਹਾਲ ਫਿਲਹਾਲ ਇਸ ਬਿੱਲ ਦੇ ਮੁਤਾਬਕ CBI ਜਾਂ SIT ਨੂੰ 2 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦੇ ਬਾਰੇ ਇੱਕ ਮਦ ਰੱਖੀ ਗਈ ਹੈ। ਪ੍ਰਸਤਾਵਿਤ ਕਾਨੂੰਨ ਦੇ ਤਹਿਤ 5 ਤੋਂ 10 ਕਰੋੜ ਰੁਪਏ ਦਾ ਜੁਰਮਾਨਾ ਉਸ ਵਿਅਕਤੀ ਤੋਂ ਵਸੂਲਿਆ ਜਾਏਗਾ ਜਿਸਨੇ ਕਿਸੇ ਵੀ ਪ੍ਰਸ਼ਨ ਪੇਪਰ ਨੂੰ ਲੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤਾ ਹੈ ਜਾਂ ਇਸ ਕਿਸਮ ਦੀ ਕੋਸ਼ਿਸ਼ ਦੇ ਵਿੱਚ ਸਿੱਧੇ ਸਿੱਧੇ ਤਰੀਕੇ ਦੇ ਨਾਲ ਸ਼ਾਮਲ ਹੈ। ਉਧਰ CPIM ਲਿਬਰੇਸ਼ਨ ਦੇ ਵਿਦਿਆਰਥੀ ਸੰਗਠਨ ISA ਦੀ ਮੈਂਬਰ ਨੇਹਾ ਬੋਰਾ ਨੇ ਬਿਹਾਰ ਦੇ ਵਿੱਚ ਪੇਪਰ ਲੀਕ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦੋਸ਼ ਮੜਿਆ। ਉਹਨਾਂ ਨੇ ISA ਦੇ ਐਕਸ ਹੈਂਡਲ ਤੋਂ ਵੀਡੀਓ ਜਾਰੀ ਕਰਕੇ ਆਏ ਕਿ ਬਿਹਾਰ ਪਹੁੰਚ ਕੇ ਇਸ ਮਾਮਲੇ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ ਉਠਾਉਣਗੇ। ਦੱਸ ਦਈਏ ਕਿ ਨੇਹਾ ਬੋਰਾ ਉਹਨਾਂ ਕੁਝ ਵਿਦਿਆਰਥੀਆਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ 23 ਦਿਨ ਤੱਕ ਭੁੱਖ ਹੜਤਾਲ ਆਪਣੀ ਜਾਰੀ ਰੱਖੀ ਸੀ। ਉਹਨਾਂ ਕਿਹਾ ਕਿ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਕੀਤੇ ਵਾਅਦੇ ਦਾ ਉਲੰਘਣ ਕੀਤਾ। ਕਾਂਗਰਸ ਜਨਤਾ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਵਾਅਦਾ ਕੀਤਾ ਸੀ। ਉਹ ਪ੍ਰਦਰਸ਼ਨ ਚਾਹੇ ਦਿੱਲੀ ਦੇ ਵਿੱਚ ਹੋਣ ਚਾਹੇ ਭਾਰਤ ਦੇ ਕਿਸੇ ਵੀ ਹੋਰ ਹਿੱਸੇ 'ਚ ਕਿਉਂ ਨਾ ਹੋ ਰਹੇ ਹੋਣ। ਨੇਹਾ ਨੇ ਕਿਹਾ ਕਿ ਇਸ ਦੇ ਬਾਵਜੂਦ ਸਟੂਡੈਂਟਸ ਨੂੰ ਗ੍ਰਿਫਤਾਰ ਕਰਕੇ ਬਿਹਾਰ ਦੇ ਵਿੱਚ ਜੇਲ੍ਹਾਂ ਦੇ ਅੰਦਰ ਭੇਜਿਆ ਜਾ ਰਿਹਾ। ਉਹਨਾਂ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਵਿੱਚ ਜ਼ਿਆਦਾਤਰ ਮੁਸਲਿਮ ਸਟੂਡੈਂਟਸ ਨੇ। ਵੀਡੀਓ ਦੇ ਵਿੱਚ ਇਹ ਵੀ ਕਹਿ ਰਹੇ ਨੇ ਜਿੱਥੇ ਇੱਕ ਪਾਸੇ ਅਸੀਂ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਜਸ਼ਨ ਮਨਾ ਰਹੇ ਹਾਂ ਉੱਥੇ ਦੂਸਰੇ ਪਾਸੇ ਦੇਸ਼ ਭਰ ਦੇ ਵਿੱਚ ਪੇਪਰ ਲੀਕ ਦੇ ਖਿਲਾਫ ਅੰਦੋਲਨਾਂ ਦੇ ਵਿੱਚ ਸ਼ਾਮਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੱਸ ਦਈਏ ਕਿ ਇਸ ਪ੍ਰਦਰਸ਼ਨ
ਜਿਹੜੇ ਹੋਏ ਨੇ ਇਹ ਸਿਰਫ ਦਿੱਲੀ ਦੇ ਜੰਤਰ ਮੰਤਰ ਤੇ ਹੀ ਨਹੀਂ, ਮਹਾਰਾਸ਼ਟਰ, ਬਿਹਾਰ, ਵੈਸਟ ਬੰਗਾਲ ਤੇ ਹੋਰਨਾਂ ਅਲੱਗ ਅਲੱਗ ਸੂਬਿਆਂ ਤੋਂ ਇਸ ਕਿਸਮ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ। ਹਾਲਾਂਕਿ ਇਸ ਦਰਮਿਆਨ ਵੈਸਟ ਬੰਗਾਲ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਕਾਰਵਾਈ ਦੇ ਉੱਤੇ ਵਿਦਿਆਰਥੀ ਸੰਗਠਨਾਂ ਦੀ ਤਰਫ ਤੋਂ ਆਵਾਜ਼ ਚੁੱਕੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਵੈਸਟ ਬੰਗਾਲ 'ਚ ਕਰੀਬ 14 ਸਟੂਡੈਂਟਸ ਨੂੰ ਪੇਪਰ ਲੀਕ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦੇ ਲਈ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਉਦੋਂ ਤੋਂ ਹੀ। ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵਿੱਚ ਜ਼ਿਆਦਾਤਰ ਮੁਸਲਿਮ ਸਟੂਡੈਂਟ, ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਐਲਾਨ ਕੀਤਾ ਸੀ ਕਿ ਇਹਨਾਂ ਦੇ ਵਿੱਚੋਂ 70 ਤੇ ਲੋਕਾਂ ਦੇ ਖਿਲਾਫ਼ ਅਲੱਗ ਅਲੱਗ ਕਿਸਮ ਦੇ ਮੁਕੱਦਮੇ ਦਰਜ ਕੀਤੇ ਜਾਣਗੇ। ਨੇਹਾ ਬੋਰਾ ਨੇ ਕਿਹਾ ਕਿ ਉਹ ਪਟਨਾ ਪਹੁੰਚ ਕੇ ਇਸ ਮਾਮਲੇ ਦੇ ਨਾਲ ਜੁੜੇ ਹੋਏ ਜੇਲ੍ਹ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕਰਨਗੇ। ਉੱਥੇ ਹੀ ਦੱਸ ਦਈਏ ਕਿ ਇਸ ਮਾਮਲੇ ਦੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੀ ਵੀ ਇੱਕ ਟਿੱਪਣੀ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਾਰੇ ਦੇਸ਼ ਦੇ ਵਿੱਚ ਹੋਏ ਇਹਨਾਂ ਪ੍ਰਦਰਸ਼ਨਾਂ ਨੂੰ ਲੈ ਕੇ ਸੁਣਵਾਈ ਕਰਨਗੇ। ਚੀਫ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਕਿਹਾ ਕਿ ਐਸੇ ਮਾਮਲੇ ਪੂਰੇ ਦੇਸ਼ ਦੇ ਲਈ ਇੱਕ ਗਾਈਡਲਾਈਨ ਬਣਨਗੇ। ਨੀਟ ਪੇਪਰ ਲੀਕ ਪ੍ਰਦਰਸ਼ਨ ਮਾਮਲੇ ਦੇ ਵਿੱਚ ਸੁਣਵਾਈ ਦੇ ਦਰਮਿਆਨ ਕੋਰਟ ਨੇ ਇਹ ਟਿੱਪਣੀ ਕੀਤੀ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਇਹ ਮਾਮਲਾ ਸਿਰਫ ਜੰਤਰ ਮੰਤਰ ਤੱਕ ਸੀਮਿਤ ਨਹੀਂ ਹੈ, ਪੂਰੇ ਦੇਸ਼ ਦਾ ਮਾਮਲਾ ਹੈ ਔਰ ਸਾਰੀਆਂ ਪਟੀਸ਼ਨਾਂ ਦੇ ਉੱਤੇ ਭਲਕੇ ਯਾਨੀ ਮੰਗਲਵਾਰ ਨੂੰ ਸੁਣਵਾਈ ਕੀਤੀ ਜਾਏਗੀ। ਚੀਫ ਜਸਟਿਸ ਸੂਰਿਆ ਕਾਂਤ ਨੇ ਸੁਣਵਾਈ ਦੌਰਾਨ ਇਹ ਵੀ ਕਿਹਾ ਕਿ ਅਸੀਂ ਗਾਈਡਲਾਈਨਸ ਤੈਅ ਕਰਾਂਗੇ, ਪ੍ਰੋਟੋਕਾਲ ਦੇ ਵਿੱਚ ਇੱਕ ਸਰਤਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਲੱਗ ਅਲੱਗ ਕਿਸਮ ਦੇ ਕਦਮ ਚੁੱਕ ਕੇ ਲੋਕਤੰਤਰੀ ਸਿਧਾਂਤਾਂ ਦੇ ਹੱਕ ਦੇ ਵਿੱਚ ਇੱਕ ਇਸ ਕਿਸਮ ਦਾ ਸਿਸਟਮ ਤਿਆਰ ਕੀਤਾ ਜਾਣਾ ਚਾਹੀਦਾ ਜਿੱਥੇ ਵਿਦਿਆਰਥੀ ਸੁਰੱਖਿਅਤ ਮਹਿਸੂਸ ਕਰਨ। ਜਸਟਿਸ ਜੈਮੀਲੀਆ ਬਾਗਚੀ ਨੇ ਕਿਹਾ ਕਿ ਇਹ ਵੀ ਪੁੱਛਣਾ ਚਾਹੁੰਦੇ ਨੇ ਕਿ ਇੰਨੀ ਵੱਡੀ ਗਿਣਤੀ 'ਚ ਭੀੜ ਨੂੰ ਸੰਭਾਲਦੇ ਸਮੇਂ ਪੁਲਿਸ ਦੇ ਕੋਲ ਸਹੀ ਯੰਤਰ ਕਿਉਂ ਨਹੀਂ ਸੀ ਦਿੱਤੇ ਗਏ। ਦੱਸ ਦਈਏ ਕਿ ਪੈਲਟ ਗੰਸ ਦੇ ਇਸਤੇਮਾਲ ਦੇ ਉੱਤੇ ਇਸ ਵਕਤ ਭਾਰਤ ਭਰ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਕਿ ਨੌਜਵਾਨ ਵਿਦਿਆਰਥੀਆਂ ਦੇ ਉੱਤੇ ਪੈਲਟ ਗੰਸ ਜਾਂ ਇਲੈਕਟ੍ਰਿਕ ਸ਼ੀਲਡਸ ਵਰਗੇ ਉਪਕਰਨਾਂ ਦਾ ਇਸਤੇਮਾਲ ਕਿਉਂ ਕੀਤਾ ਗਿਆ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਪੇਪਰ ਲੀਕ ਤੋਂ ਇਲਾਵਾ ਹੁਣ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ ਕੱਢ ਲਈਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅੱਜ ਔਜ਼ ਅਲਰਟ ਜਿਹੜਾ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਇਸ ਟੈਸਟ ਦੀ ਸਫਲਤਾ ਦੇ ਉੱਤੇ ਹੁਣ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ। ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਕ੍ਰਿਸਟੀ ਮੈਕਬੇਨ ਨੇ ਕਿਹਾ ਕਿ 94% ਫੋਨ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਟਾਵਰਸ ਦੇ ਜ਼ਰੀਏ ਇਹ ਟੈਸਟ ਅਲਰਟ ਲੋਕਾਂ ਦੇ ਫੋਨ ਤੱਕ ਪਹੁੰਚਾਉਣ ਦੇ ਵਿੱਚ ਸਫਲ ਰਹੇ ਨੇ। 94% ਇਸ ਦੀ ਕਾਬਲੀਅਤ, ਇਸ ਦੀ ਸਟੀਕਤਾ ਦੱਸੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਔਜ਼ ਅਲਰਟ ਦੀ ਕਪੈਸਿਟੀ ਵਧਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਹਾਲ ਫਿਲਹਾਲ ਐਮਰਜੈਂਸੀ ਵਾਰਨਿੰਗ ਸਿਸਟਮ ਇਹ ਇੱਕ ਕਿਸਮ ਦਾ ਤਿਆਰ ਕੀਤਾ ਗਿਆ ਜਿਸ ਨੂੰ ਆਸਟ੍ਰੇਲੀਆ 'ਚ ਅਕਤੂਬਰ ਮਹੀਨੇ ਤੋਂ ਲਾਗੂ ਕਰ ਦਿੱਤਾ ਜਾਣਾ। ਉੱਧਰ ਇਸ ਦਰਮਿਆਨ ਇਹ ਵੀ ਗੱਲ ਕਹੀ ਗਈ ਹੈ ਕਿ ਔਜ਼ ਅਲਰਟ ਲੈਂਡਲਾਈਨ ਦੇ ਉੱਤੇ ਜਾਰੀ ਨਹੀਂ ਹੁੰਦਾ ਪਰ ਉਹ ਸਾਰੇ ਨੈਟਵਰਕ ਦੇ ਉੱਤੇ ਹੁੰਦਾ ਹੈ ਜਿਹੜੇ ਸਿਮ ਕਾਰਡ ਜਾਂ ਕਿਸੇ ਨਾ ਕਿਸਮ ਦੇ ਵਾਈਫਾਈ ਦੇ ਉੱਤੇ ਜਾਂ ਕਿਸੇ ਨਾ ਕਿਸੇ ਕਿਸਮ ਦੇ ਡੇਟਾ ਨੈਟਵਰਕ ਦੇ ਉੱਤੇ ਕਨੈਕਟ ਨੇ ਪਰ ਇਸ ਦਰਮਿਆਨ ਲੈਂਡਲਾਈਨਸ ਤੱਕ ਇਸ ਨੂੰ ਵਿਆਪਕ ਬਣਾਉਣ ਦੀ ਗੱਲ ਹੁਣ ਕੀਤੀ ਜਾ ਰਹੀ ਹੈ। ਅੱਜ 2 ਵਜੇ ਤੋਂ ਲੈ ਕੇ 2:15 ਵਜੇ ਦੇ ਦਰਮਿਆਨ ਤੱਕ ਇੱਕੋ ਹੀ ਨੈਟਵਰਕ ਦੇ ਵਿੱਚ ਰਹਿ ਰਹੇ ਲੋਕਾਂ ਦੇ ਅਲੱਗ ਅਲੱਗ ਸਮਿਆਂ ਦੇ ਉੱਤੇ ਨਿਊ ਸਾਊਥ ਵੇਲਸ, ਵਿਕਟੋਰੀਆ, ਏਸੀਟੀ, ਕੈਨਬਰਾ ਤੇ ਤਸਮੇਨੀਆ ਆਦਿ ਸੂਬਿਆਂ ਦੇ ਵਿੱਚ ਇਸ ਕਿਸਮ ਦੇ ਸੁਨੇਹੇ ਹਾਸਲ ਹੋਏ ਨੇ। ਔਜ਼ ਅਲਰਟ ਸਿਸਟਮ ਦੇ ਹੁਣ ਰਿਵਿਊ ਵੀ ਕੀਤੇ ਜਾਣਗੇ। ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਇਸ ਦੇ ਰਿਵਿਊ ਕਰਕੇ ਦੇਖਿਆ ਜਾਏਗਾ ਕਿ ਆਖਿਰਕਾਰ ਇਸ ਦੀ ਸਟੀਕਤਾ ਔਰ ਇਸ ਦੇ ਨਾਲ ਹਾਸਲ ਹੋਣ ਵਾਲੇ ਨਤੀਜੇ ਸਰਕਾਰ ਦੇ ਲਈ ਕਿੰਨੇ ਲਾਹੇਵੰਦ ਰਹਿੰਦੇ ਨੇ। ਹਾਲਾਂਕਿ ਕੁਝ ਫੋਨਸ ਦੇ ਉੱਤੇ ਅਲੱਗ ਅਲੱਗ ਕਿਸਮ ਦੇ ਅਲਰਟ ਦੀਆਂ ਤਸਵੀਰਾਂ ਵੀ ਰਹੀਆਂ। ਕ੍ਰਿਟੀਕਲ ਔਜ਼ ਅਲਰਟ ਦੀ ਬਜਾਏ ਪ੍ਰੈਜ਼ੀਡੈਂਸ਼ੀਅਲ ਅਲਰਟ ਜਾਂ ਅਲੱਗ ਕਿਸਮ ਦੇ ਅੱਖਰ ਜਿਹੜੇ ਲਿਖੇ ਹੋਏ ਵੀ ਦਿਖਾਈ ਦਿੱਤੇ। ਹਾਲਾਂਕਿ ਇਸ ਨੂੰ ਲੈ ਕੇ ਸਵਾਲ ਜ਼ਰੂਰ ਉੱਠ ਰਹੇ ਨੇ ਪਰ ਇਹਨਾਂ ਦੇ ਜਵਾਬ ਜਾਂ ਇਹਨਾਂ ਦੇ ਉੱਤੇ ਟਿੱਪਣੀ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਨਹੀਂ ਦਿੱਤੀ ਗਈ ਹੈ। ਬਹੁਤ ਸਾਰੀਆਂ ਰਿਪੋਰਟਾਂ ਦੇ ਵਿੱਚ ਅਲਾਰਮ ਵੀ ਨਹੀਂ ਵੱਜੇ ਨੇ, ਫੋਨ ਸਿਰਫ ਵਾਈਬ੍ਰੇਟ ਹੋਏ ਨੇ ਜਾਂ ਫਿਰ ਸੁਨੇਹੇ ਸਿਰਫ ਫੋਨ ਸਕਰੀਨ ਦੇ ਉੱਤੇ ਡਿਸਪਲੇ ਹੋਏ ਨੇ। ਬਹੁਤ ਸਾਰੇ ਲੋਕਾਂ ਨੇ ਇਸ ਦੀਆਂ ਅਲੱਗ ਅਲੱਗ ਵੀਡੀਓਜ਼, ਤਸਵੀਰਾਂ ਜਿਹੜੀਆਂ ਨੇ ਉਹ ਇੰਟਰਨੈਟ ਦੇ ਉੱਤੇ ਪਾ ਛੱਡੀਆਂ ਨੇ। ਹਾਲਾਂਕਿ ਇੱਥੇ ਇਹ ਵੀ ਕਿਹਾ ਗਿਆ ਹੈ ਕਿ ਸਿਡਨੀ ਦੇ ਜਿਵੇਂ ਕੁਝ ਇਲਾਕੇ ਜਾਂ ਮੈਲਬਰਨ ਦੇ ਇਲਾਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਹੁੰਦੇ ਨੇ ਉੱਥੇ ਅਚਾਨਕ ਇਸ ਕਿਸਮ ਦੀ ਜਿਹੜੀ ਬੀਪ ਹੈ ਉਹ ਪੈਨਿਕ ਬੀਪ ਦੀ ਤਰ੍ਹਾਂ ਰਿਐਕਟ ਕਰਦੀ ਹੈ। ਯਾਨੀ ਕਿ ਉਦਾਹਰਣ ਦੇ ਤੌਰ ਦੇ ਉੱਤੇ ਕੁਈਨ ਵਿਕਟੋਰੀਆ ਬਿਲਡਿੰਗ
ਜਿਹੜਾ ਕਿ ਇੱਕ ਪੁਰਾਣਾ ਸ਼ਾਪਿੰਗ ਸੈਂਟਰ ਹੈ, ਸ਼ਹਿਰ ਦੇ ਠੀਕ ਵਿਚਕਾਰ ਸਥਿਤ ਹੈ, ਭੀੜ ਭੜੱਕੇ ਵਾਲਾ ਇਲਾਕਾ ਹੈ। ਸਾਰੇ ਹੀ ਲੋਕਾਂ ਦੇ ਫੋਨ ਦੇ ਉੱਤੇ ਜਦੋਂ ਇਸ ਕਿਸਮ ਦਾ ਅਲਰਟ ਵੱਜਦਾ ਇਹ ਚੁਕੰਨਾ ਤਾਂ ਜ਼ਰੂਰ ਕਰਦਾ, ਪਰ ਇਸ ਦਰਮਿਆਨ ਇਹ ਪੈਨਿਕ ਵੀ ਕ੍ਰੀਏਟ ਕਰ ਦਿੰਦਾ। ਉਧਰ ਪੈਨਿਕ ਜਿਹੜਾ ਉਹ ਫਿਲਹਾਲ ਵਿਕਟੋਰੀਆ ਸੂਬੇ ਦੇ ਵਿੱਚ ਹੋਇਆ ਹੋਇਆ। ਦੱਸ ਦਈਏ ਕਿ ਅੱਜ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਦੀ ਸਾਂਝ ਪਾਈ ਸੀ ਅਤੇ ਉਸਦਾ ਵਾਅਦਾ ਕੀਤਾ ਸੀ ਕਿ ਅਪਡੇਟ ਜੋ ਵੀ ਆਉਂਦੀ ਹੈ ਉਹ ਅੱਜ ਸ਼ਾਮ ਦੇ ਬੁਲੇਟਿਨ ਜਾਂ ਫਿਰ ਕੱਲ੍ਹ ਸਵੇਰ ਤੱਕ ਦੱਸ ਦਿੱਤੀ ਜਾਏਗੀ। ਅਪਡੇਟ ਆ ਵੀ ਗਈ ਹੈ। ਅਪਡੇਟ ਹੈਗੀ ਹੈ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਕੁਰਸੀ 'ਤੇ ਬਣੇ ਰਹਿਣਗੇ ਜਾਂ ਨਹੀਂ, ਇਸ ਨੂੰ ਲੈ ਕੇ। ਦੱਸ ਦਈਏ ਕਿ ਲੇਬਰ ਪਾਰਟੀ ਦੇ ਅੰਦਰ ਉੱਠੀ ਬਗਾਵਤ ਇਸ ਵਕਤ ਪ੍ਰੀਮੀਅਰ ਜਸਿੰਟਾ ਐਲਨ ਦੀ ਕੁਰਸੀ ਖਾ ਸਕਦੀ ਹੈ। ਔਰ ਮੰਨਿਆ ਜਾ ਰਿਹਾ ਹੈ ਕਿ ਡਿਪਟੀ ਲੀਡਰ ਬੈਨ ਕੈਰੋਲ ਨੂੰ ਵਿਕਟੋਰੀਆ ਦਾ ਅਗਲਾ ਪ੍ਰੀਮੀਅਰ ਫਿਲਹਾਲ ਥਾਪਿਆ ਜਾ ਸਕਦਾ ਜਦ ਤੱਕ ਨਵੰਬਰ ਮਹੀਨੇ ਦੀਆਂ ਚੋਣਾਂ ਮੁਕੰਮਲ ਨਹੀਂ ਹੋ ਸਕਦੀਆਂ ਹੋ ਜਾਂਦੀਆਂ। ਹਾਲਾਂਕਿ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਲੀਡਰਸ਼ਿਪ ਬਿੱਲ ਜਿਹੜਾ ਹੈ ਯਾਨੀ ਕਿ ਕੁਰਸੀ ਦਾ ਤਬਾਦਲਾ ਉਹ ਕੱਲ੍ਹ ਦੁਪਹਿਰ ਵੇਲੇ ਤੱਕ ਸੰਭਵ ਹੋ ਸਕਦਾ। ਪਰ ਇੰਨੀਆਂ ਖਬਰਾਂ ਜ਼ਰੂਰ ਅਲੱਗ ਅਲੱਗ ਆਸਟ੍ਰੇਲੀਅਨ ਅਦਾਰਿਆਂ ਦੇ ਉੱਤੇ ਪ੍ਰਕਾਸ਼ਿਤ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਨੇ ਕਿ ਲੇਬਰ ਪਾਰਟੀ ਦੀ ਸਟੇਟ ਇਕਾਈ ਜਿਹੜੀ ਉਹ ਫਿਲਹਾਲ ਜਸਿੰਟਾ ਐਲਨ ਨੂੰ ਕੁਰਸੀ 'ਤੇ ਬਣੇ ਰਹਿੰਦਾ ਨਹੀਂ ਦੇਖਣਾ ਚਾਹੁੰਦੀ। ਉੱਥੇ ਪੌਲਿਨ ਹੈਨਸਨ ਦੇ ਖਿਲਾਫ ਇੱਕ ਮਾਮਲਾ ਗ੍ਰੀਨਜ਼ ਪਾਰਟੀ ਦੀ ਸੈਨੇਟਰ ਮਹਿਰੀਨ ਫਰੇਕੀ ਨੇ ਦਰਜ ਕਰਵਾਇਆ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਸਪਤੰਬਰ 2022 ਦੇ ਵਿੱਚ ਛਿੜੀ ਇਹ ਜੰਗ ਅਦਾਲਤ ਦੇ ਦਰਵਾਜ਼ੇ ਤੱਕ ਚਲੀ ਗਈ ਸੀ। ਸੈਨੇਟਰ ਫਾਰੂਕੀ ਨੇ ਸੈਨੇਟਰ ਹੈਨਸਨ ਦੇ ਖਿਲਾਫ ਫੈਡਰਲ ਕੋਰਟ ਦੇ ਵਿੱਚ ਟਵਿੱਟਰ ਉਸ ਵਕਤ ਅੱਜ ਕੱਲ੍ਹ ਜਿਹਨੂੰ ਐਕਸ ਆਖਿਆ ਜਾਂਦਾ ਉਸ ਦੇ ਉੱਤੇ ਕਿਤੇ ਜਿਹੜੇ ਟਵੀਟ ਸੀ ਆਪਣੇ ਉਸ ਨੂੰ ਲੈ ਕੇ ਸੈਨੇਟਰ ਹੈਨਸਨ ਦੇ ਨਾਲ ਉਲਝ ਗਏ ਸੀ। ਦੱਸ ਦਈਏ ਕਿ ਉਸ ਦਿਨ ਜਦੋਂ ਰਾਣੀ ਐਲੀਜ਼ਾਬੈਥ 2 ਦਾ ਦੇਹਾਂਤ ਹੋਇਆ ਸੀ ਤਾਂ ਸੈਨੇਟਰ ਮਹਿਰੀਨ ਫਰੇਕੀ ਨੇ ਲਿਖਿਆ ਕਿ ਉਹ ਲੋਕ ਸੋਗ ਮਨਾਉਣ ਜਿਹੜੇ ਉਹਨਾਂ ਨੂੰ ਮਹਾਰਾਣੀ ਮੰਨਦੇ ਨੇ। ਐਸੇ ਬਹੁਤ ਸਾਰੇ ਲੋਕ ਨੇ ਜਿੱਥੇ ਸ਼ਾਹੀ ਖਾਨਦਾਨ ਨੇ ਰਾਜ ਕੀਤਾ ਅਤੇ ਉਹਨਾਂ ਨੇ ਗੁਲਾਮ ਬਣਾ ਕੇ ਰੱਖਿਆ। ਅਜਿਹੇ ਦੇ ਵਿੱਚ ਐਸੀ ਰਾਣੀ ਦੇ ਦੇਹਾਂਤ ਦੇ ਉੱਤੇ ਮੈਂ ਕੋਈ ਸੋਗ ਸੁਨੇਹਾ ਸਾਂਝਾ ਨਹੀਂ ਕਰਨਾ ਚਾਹੁੰਦੀ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਉਹਨਾਂ ਨੂੰ ਜਵਾਬ ਦਿੰਦਿਆਂ ਉਹਨਾਂ ਦੇ ਟਵਿੱਟਰ ਦੇ ਉੱਤੇ ਪਿਸ ਆਫ ਬੈਕ ਟੂ ਪਾਕਿਸਤਾਨ ਲਿਖ ਦਿੱਤਾ ਸੀ, ਯਾਨੀ ਕਿ ਆਪਣਾ ਬਿਸਤਰਾ ਪੈਕ ਕਰੋ ਅਤੇ ਪਾਕਿਸਤਾਨ ਵਾਪਸ ਚਲੇ ਜਾਓ। ਅਸਲ ਦੇ ਵਿੱਚ ਮਹਿਰੀਨ ਫਰੇਕੀ ਪਾਕਿਸਤਾਨੀ ਮੂਲ ਦੇ ਨੇ, ਪਾਕਿਸਤਾਨ ਵਾਲੇ ਪਾਸੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ, ਪਰ ਸੈਨੇਟਰ ਹੈਨਸਨ ਦੀ ਤਰਫ ਤੋਂ ਕਿਤੇ ਗਏ ਉਸ ਟਵੀਟ ਨੂੰ ਲੈ ਕੇ ਮਹਿਰੀਨ ਫਰੇਕੀ ਨੇ ਆਪਣੀ ਹਤਕ ਮੰਨੀ ਸੀ ਔਰ ਇਸ ਨੂੰ ਲੈ ਕੇ ਮਾਨਹਾਨੀ ਦਾ ਕੇਸ ਅਦਾਲਤ ਦੇ ਵਿੱਚ ਦਰਜ ਕੀਤਾ ਗਿਆ ਸੀ। ਆਸਟ੍ਰੇਲੀਅਨ ਸੰਵਿਧਾਨ ਦੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ ਦੀ ਧਾਰਾ 18C ਦੇ ਤਹਿਤ ਇਸ ਮਾਮਲੇ ਦੇ ਵਿੱਚ ਬਣਦਾ ਕੇਸ ਪੌਲਿਨ ਹੈਨਸਨ ਦੇ ਖਿਲਾਫ ਅਦਾਲਤ 'ਚ ਚੱਲਿਆ, ਜਿੱਥੇ ਹੁਣ ਅਦਾਲਤ ਦੇ ਅੰਦਰ ਪੌਲਿਨ ਹੈਨਸਨ ਆਪਣੇ ਖਿਲਾਫ ਲੱਗੇ ਡੈਫੇਮੇਸ਼ਨ ਦੇ ਜਿਹੜੇ ਚਾਰਜਿਸ ਸੀ ਉਹਨਾਂ ਨੂੰ ਡਿਫੈਂਡ ਕਰਨ ਦੇ ਵਿੱਚ ਨਾਕਾਮਯਾਬ ਰਹੇ। ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਪੌਲਿਨ ਹੈਨਸਨ ਅਗਲੀ ਅਦਾਲਤ ਤੱਕ ਲਿਜਾ ਸਕਦੇ ਨੇ। ਉੱਥੇ ਹੀ ਅਗਲੀ ਖਬਰ ਸਾਊਥ ਆਸਟ੍ਰੇਲੀਆ ਤੋਂ, ਜਿੱਥੇ ਇਸ ਸੂਬੇ ਦੇ ਵਿੱਚ H5 ਬਰਡ ਫਲੂ ਦੇ 7 ਨਵੇਂ ਸ਼ੱਕੀ ਕੇਸ ਡਿਟੈਕਟ ਕੀਤੇ ਗਏ ਨੇ। ਹਾਲ ਫਿਲਹਾਲ CSIRO ਯਾਨੀ ਆਸਟ੍ਰੇਲੀਆ ਦੇ ਵਿਗਿਆਨ ਖੋਜ ਮਹਿਕਮੇ ਦੀ ਤਰਫ ਤੋਂ ਇਸ ਬਾਰੇ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ 7 ਕੇਸਾਂ ਦੇ ਵਿੱਚ ਜਿਹੜੇ ਸਾਊਥ ਆਸਟ੍ਰੇਲੀਆ ਤੋਂ ਨੇ ਇਹ ਉਸੇ ਸਾਈਟ ਤੋਂ ਨੇ ਜਿੱਥੇ ਹਾਲੇ 2 ਦਿਨ ਪਹਿਲਾਂ ਸਵਾਈਨ ਬਰਡ ਫਲੂ ਦੀ ਖਬਰ ਸਾਹਮਣੇ ਆਉਂਦੀ ਸੀ। ਹੁਣ ਤੱਕ ਆਸਟ੍ਰੇਲੀਆ ਦੇ ਵਿੱਚ 20 ਐਸੇ ਕੇਸ ਪੁਸ਼ਟ ਕੀਤੇ ਜਾ ਚੁੱਕੇ ਨੇ। ਦੱਸ ਦਈਏ ਕਿ ਇਹ ਪੁਸ਼ਟੀ ਜਿਹੜੇ ਬਰਡ ਫਲੂ ਦੀ ਉਹ ਹਾਲੇ ਸਿਰਫ ਇਹਨਾਂ ਪੰਛੀਆਂ ਦੇ ਵਿੱਚ ਹੀ ਦਰਜ ਕੀਤੀ ਗਈ ਹੈ, ਪਰ ਬਰਡ ਫਲੂ ਦਾ ਇਹ ਵਾਇਰਸ ਜਾਂ ਇਸ ਕਿਸਮ ਦਾ ਜਿਹੜਾ ਇਹ ਕੰਟੈਂਟ ਜਾਂ ਇਹ ਬਿਮਾਰੀ ਇਹ ਇਨਸਾਨਾਂ ਤੱਕ ਵੀ ਫੈਲ ਜਾਂਦੀ ਹੈ। ਹਾਲੇ ਫਿਲਹਾਲ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਇਨਸਾਨੀ ਸਰੀਰ ਤੱਕ H5 ਬਰਡ ਫਲੂ ਜਾਂ ਕਿਸੇ ਹੋਰ ਕਿਸਮ ਦਾ ਸਟ੍ਰੇਨ ਪਹੁੰਚਿਆ ਹੋਵੇ ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਇੰਨਾ ਤੈਅ ਜ਼ਰੂਰ ਹੈ ਕਿ ਇਹ ਜਿਹੜੇ ਪੰਛੀਆਂ ਦੇ ਵਿੱਚ ਇਸ ਕਿਸਮ ਦੇ ਕੇਸ ਆ ਰਹੇ ਨੇ ਇਹਨਾਂ ਦੇ ਨਾਲ ਆਸਟ੍ਰੇਲੀਆ ਦੀ ਪੋਲਟਰੀ ਇੰਡਸਟਰੀ ਦੇ ਉੱਤੇ ਅਸਰ ਪੈ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

ਯਾਦ ਹੈ ਯੁੱਧਵੀਰ ਮਾਣਕ, ਕੁਲਦੀਪ ਮਾਣਕ ਸਾਹਿਬ ਦਾ ਫਰਜੰਦ, ਜਿਹਦਾ ਇਹ ਗਾਣਾ ਇੱਕ ਟਾਈਮ ਦੇ ਉੱਤੇ ਮੇਰੇ ਖਿਆਲ ਦੇ ਨਾਲ ਸਾਲ 2004-5-7-8 ਦੇ ਆਸ ਪਾਸ ਆਇਆ ਸੀਗਾ, ਬੜਾ ਹਿੱਟ ਹੋਇਆ ਸੀ। ਕਰਨੈਲ ਸੀਵੀਆ ਹੋਰਾਂ ਨੇ ਲਿਖਿਆ ਸੀਗਾ ਇਹ ਗੀਤ, ਬਿੱਲੋ ਮੇਰਾ ਦਿਲ ਹੈ ਗਈ। ਮੈਂ ਇਸ ਕਰਕੇ ਚਲਾ ਦਿੱਤਾ ਜੀ ਕਿਉਂਕਿ ਟੀ ਸੀਰੀਜ਼ ਦੇ ਪੰਜਾਬੀ ਚੈਨਲ ਦੇ ਉੱਤੇ ਇਹ ਗਾਣਾ ਪਿਆ, ਮੈਨੂੰ ਲੱਗਿਆ ਯੁੱਧਵੀਰ ਮਾਣਕ ਕੋਈ ਗਾਣਾ ਲੈ ਕੇ ਆ ਰਹੇ ਨੇ। ਮੈਂ ਤਾਂ ਖੁਸ਼ ਹੋਇਆ ਯਾਰ, ਮੁੰਡੇ ਦੇ ਗਾਣੇ ਚੱਲਣੇ ਚਾਹੀਦੇ ਸੀ, ਟੈਲੈਂਟਡ ਮੁੰਡਾ ਸੀ। ਪਰ ਐਨੀਵੇਜ਼, ਨਸ਼ਿਆਂ ਦੀ ਮਾਰ ਵੀਰ ਜੀ, ਨਸ਼ਿਆਂ ਦੀ ਮਾਰ। ਅੱਜ ਦੇ ਦਿਨ ਪ੍ਰੋਗਰਾਮ ਸ਼ਾਮ ਨੂੰ 5 ਵਜੇ ਡੀਪ ਟਾਕ ਸ਼ੋਅ ਲੈ ਕੇ ਆ ਰਹੇ ਹੈਗੇ, ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ, ਹੋ ਸਕਦਾ ਉਸਦਾ ਇੱਕ ਸਮਾਧਾਨ ਤੁਹਾਨੂੰ ਉਸ ਪ੍ਰੋਗਰਾਮ 'ਚ ਮਿਲੇ। ਮੈਨੂੰ ਪਤਾ ਹੈ ਉਹ ਇੱਕ ਸਾਇੰਸ ਦੇ ਨਾਲ ਜੁੜਿਆ ਹੋਇਆ ਸ਼ੋਅ ਹੈਗਾ, ਸੋ ਹੋ ਸਕਦਾ ਹੈ ਕਿ ਤੁਹਾਨੂੰ ਉਸ ਪ੍ਰੋਗਰਾਮ ਦੇ 'ਚੋਂ ਅੱਜ ਇੱਕ ਨਵੀਂ ਗੱਲ ਸਿੱਖਣ ਨੂੰ ਮਿਲੇ। ਪਰ ਉਹ ਤਾਂ ਸ਼ਾਮੀ 5 ਵਜੇ, ਉਦੋਂ ਤੱਕ ਦੇ ਲਈ ਡਰਾਈਵ ਬੈਕ ਸ਼ੋਅ ਚੱਲ ਰਿਹਾ, ਇੰਜੋਏ ਕਰਦੇ ਰਹੋ ਨਵੇਂ ਨਵੇਂ ਗਾਣੇ। ਇਹ ਤਾਂ ਸਿਰਫ ਇੱਕ ਮੈਨੂੰ ਲੱਗਿਆ ਸੀਗਾ ਕਿ ਯੁੱਧਵੀਰ ਮਾਣਕ ਦਾ ਨਵਾਂ ਗਾਣਾ, ਇਸ ਕਰਕੇ ਮੈਂ ਚਲਾਤਾ। ਪਰ ਹੁਣ ਕੁਛ ਨਵੇਂ ਨਵੇਂ ਗਾਣੇ ਇਹ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜੇ ਵੀ ਰਿਲੀਜ਼ ਹੋਏ ਨੇ ਉਹ ਸੁਣੋ।

ਇਹ ਨਾ ਜਿਹੜਾ ਇਸ ਕਿਸਮ ਦਾ ਸਟਾਈਲ ਹੈ ਗਾਣਿਆਂ ਦਾ, ਇਸ ਕਿਸਮ ਦਾ ਜਿਹੜਾ ਇੰਟੈਂਸ ਰੈਪ ਸਟਾਈਲ ਜਾਂ ਜਿਹਨੂੰ ਬੜਾ ਡਾਰਕ ਜਿਹਾ ਸਟਾਈਲ ਮੰਨਿਆ ਜਾਂਦਾ ਹੈਗਾ, ਇਹ ਨੋਰਮਲੀ ਇਹ ਸਟਾਈਲ ਹੈਗਾ ਉੱਥੇ ਦਾ ਅਮੈਰੀਕਨ ਸੋਸਾਇਟੀ ਦਾ ਇਸ ਕਿਸਮ ਦਾ ਸਟਾਈਲ ਹੈਗਾ, ਇਹ ਸਾਡਾ ਪੰਜਾਬ ਦਾ ਹੈ ਨਹੀਂ, ਪਰ ਅੱਜ ਕੱਲ੍ਹ ਕਿਉਂਕਿ ਹੁਣ ਗਾਣੇ ਹੀ ਉਨੀ ਗਿਣਤੀ 'ਚ ਬਣਨ ਲੱਗ ਪਏ ਨੇ ਤਾਂ ਉਹਨੂੰ ਐਡੋਪਟ ਤੁਸੀਂ ਕਰੋਗੇ ਹੀ ਕਰੋਗੇ, ਕਿਹਨੂੰ ਕਿਹਨੂੰ ਤੁਸੀਂ ਛੱਡੋਗੇ। ਸੋ ਅੱਜ ਕੱਲ੍ਹ ਉਹ ਜਿਹੇ ਗਾਣੇ ਇੱਥੇ ਚੱਲਣ ਲੱਗ ਪਏ ਨੇ। ਵੈਸੇ ਇੱਕ ਬੜੀ ਇੰਟਰਸਟਿੰਗ ਗੱਲ ਹੋਈ ਹੈ, ਇਹ ਜਿਹੜਾ ਇਸ ਕਿਸਮ ਦਾ ਸਟਾਈਲ ਹੈਗਾ ਇੱਕ ਜੇਲ੍ਹ ਟਾਈਮ ਰਿਕਾਰਡਸ ਕਰਕੇ ਇੱਕ ਗਾਣਾ ਆਇਆ, ਅਤੇ ਉਹ ਗਾਣਾ ਜਿਹੜੇ ਪ੍ਰਿਜ਼ਨਰਸ ਨੇ ਜਿਹੜੇ ਕੈਦੀ ਨੇ ਉਹਨਾਂ ਦੀ ਤਰਫ ਤੋਂ ਉਹ ਆਇਆ ਹੈਗਾ, ਔਰ ਇਹਨੂੰ ਐਮਪਰਰ ਨਾਮ ਦੇ ਇੱਕ ਮਿਊਜ਼ਿਕ ਵੀਡੀਓ ਦੇ ਨਾਲ ਯੂਟਿਊਬ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਉੱਥੋਂ ਦੇ ਜਿਹੜੇ

ਆ ਗਿਆ ਨਵਾਂ ਜਹਾਜ਼ ਏ ਆ ਗਿਆ ਅੱਜ ਦੇ ਦਿਨ ਸੁਣਿਆ ਹੈਗਾ ਮੈਂ ਉੱਧਰਲੇ ਇਲਾਕੇ ਦੇ ਲੋਕਾਂ ਤੋਂ ਕਿ ਜਿਹੜਾ ਨਵਾਂ ਇੰਟਰਨੈਸ਼ਨਲ ਏਅਰਪੋਰਟ ਹੈ ਸਿਡਨੀ ਵਾਲਾ ਉੱਥੇ ਜਹਾਜ਼ ਉਤਰਨ ਲੱਗ ਪਏ ਨੇ ਲਓ ਭਾਈ ਵਧਾਈਆਂ ਸਾਰਿਆਂ ਨੂੰ ਅਤੇ ਇੱਕ ਖਬਰ ਜਿਹੜੀ ਉਹ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ ਪਰ ਉਹਦੇ ਤੋਂ ਪਹਿਲਾਂ ਨਾ ਅੱਜ ਦੇ ਪ੍ਰੋਗਰਾਮ ਦਾ ਥੋੜ੍ਹਾ ਜਿਹਾ ਵੇਰਵਾ ਤੁਹਾਨੂੰ ਦੇ ਦਈਏ ਪਿਛਲੇ ਹਫ਼ਤੇ ਸ਼ਾਇਦ ਸਾਡਾ ਇੱਕ ਲਿੰਕ ਮਿਸ ਹੋ ਗਿਆ ਸੀਗਾ ਪ੍ਰੋਗਰਾਮ ਕੀ ਨਾਮ ਹੈ ਅੱਜ ਦੇ ਪ੍ਰੋਗਰਾਮ ਦਾ ਡੀਪ ਟਾਕ ਸ਼ੋ ਸੋ ਉਹਦਾ ਜਿਹੜਾ ਮਿਸਿੰਗ ਲਿੰਕ ਸੀਗਾ ਅਤੇ ਉਹ ਅੱਜ ਦੇ ਦਿਨ ਪੇਸ਼ ਕਰ ਰਹੇ ਹੈਗੇ ਅਤੇ ਉਹ ਤੋਂ ਬਾਅਦ ਫਿਰ ਅੱਜ ਦੇ ਪ੍ਰੋਗਰਾਮ ਦੇ ਬਾਰੇ ਫੀਡਬੈਕ ਤੁਸੀਂ ਸਾਡੇ 0472-6464 ਨੰਬਰ ਦੇ ਉੱਤੇ ਛੱਡ ਸਕਦੇ ਹੈਗੇ ਬੈਕ ਟੂ ਬੈਕ ਗਾਣੇ ਤੁਸੀਂ ਡਰਾਈਵ ਬੈਕ ਸ਼ੋਅ ਦੇ ਵਿੱਚ ਸੁਣ ਰਹੇ ਹੋ ਸਿਡਨੀ ਸਟੂਡੀਓ ਤੋਂ ਯਾਰ

ਜਸਵਿੰਦਰ ਭੱਲਾ ਸਾਹਿਬ ਦੇ ਪੁੱਤਰ ਪਖਰਾਜ ਭੱਲਾ ਨੇ ਵੈਸੇ ਇਸ ਫਿਲਮ ਦੇ ਵਿੱਚ ਐਕਟਿੰਗ ਕੀਤੀ ਹੈ, ਪਰ ਇਹ ਗੀਤ ਵੀ ਆਪ ਹੀ ਗਾਇਆ ਹੈਗਾ। ਪਰ ਪਤਾ ਨਹੀਂ ਫਿਲਮ ਦੇ ਨਾਲ ਕਿੰਨਾ ਕੁ ਜੁੜਦਾ ਹੋਊਗਾ, ਹੋ ਸਕਦਾ ਇਹ ਪ੍ਰਮੋਸ਼ਨਲ ਗਾਣਾ ਹੋਵੇ, ਪਰ ਉਹ ਅੱਜ ਕੱਲ੍ਹ ਜਿਵੇਂ ਪ੍ਰਾਈਵੇਟ ਐਲਬਮ ਦਾ ਕੋਈ ਸੌਂਗ ਲੱਗਦਾ ਹੈਗਾ, ਫਿਲਮ ਦਾ ਗਾਣਾ ਨਹੀਂ ਲੱਗਦਾ। ਫਿਲਮ ਵੀ ਉੱਡੇ ਲਾਰਜ ਸਕੇਲ ਦੀ ਨਹੀਂ ਬਣੀ ਹੈਗੀ। ਕੇ ਐਸ ਮੱਖਣ ਨੇ ਪਿਛਲੇ ਗੀਤ ਦੇ ਨਾਲ ਬੜਾ ਡਿਸਅਪੁਆਇੰਟ ਕੀਤਾ ਸੀ।

करने के कमेंट करी जाइए। ये जेड़ा जेड़ा नौजवानों का अंदोलन सी ना जंतर मंतर वाला, ਉਹਦੇ 'ਤੇ ਕਈ ਸਿੰਗਰ ਤਾਂ ਸਟੈਂਡ ਹੀ ਲੈ ਗਏ ਵੀ ਅਸੀਂ ਕਾਹਤੇ ਜਾਈਏ। ਕਈ ਸਿੰਗਰ ਸੋਚਦੇ ਰਹਿ ਗਏ ਵੀ ਕੋਈ ਨਹੀਂ, ਜਿੱਥੇ ਕਿਸਾਨਾਂ ਵਾਲਾ ਸਾਲ ਚੱਲਿਆ ਸੀਗਾ 700-750 ਬੰਦਾ ਵੀ ਮਰਵਾ ਲਿਆ, ਉੱਥੇ ਵੀ ਅੰਦੋਲਨ ਕਈ ਸਾਲ ਜਾਂ ਕਈ ਮਹੀਨੇ ਚੱਲੂਗਾ ਅਤੇ ਕਈ ਬੰਦੇ ਮਰਨਗੇ। ਸੈਲਿਊਟ ਟੂ ਜੈਨ ਜੀ, ਨਾ ਤਾਂ ਕਿਸੇ ਦੀ ਮੌਤ ਹੋਈ ਨਾ ਕੋਈ ਜ਼ਖਮੀ ਹੋਏ, ਜ਼ਖਮੀ ਜ਼ਰੂਰ ਹੋਏ 20 ਜੁਲਾਈ ਵਾਲੇ ਨੂੰ, ਔਰ ਸਕਸੈਸਫੁਲ ਵੀ ਹੋਇਆ। ਖੇਤੀਬਾੜੀ ਵਾਲੇ ਬਿੱਲ ਦੇ ਵਿੱਚ ਬਿਲੀ ਵਿਦਡਰਾਅ ਕਰਾਏ ਸੀ ਨਾ, ਖੇਤੀਬਾੜੀ ਮੰਤਰੀ ਦਾ ਅਸਤੀਫਾ ਤਾਂ ਨਹੀਂ ਸੀ ਲਿਆ, ਇੱਥੇ ਤਾਂ ਮੰਤਰੀ ਉਹ ਹਟਵਾਤਾ। ਸੋ ਜੈਨਜੀ ਵਾਲਾ ਅੰਦੋਲਨ ਮੈਨੂੰ ਲੱਗਦਾ ਕਿਤੇ ਜ਼ਿਆਦਾ ਸਕਸੈਸਫੁਲ ਰਿਹਾ। ਬਸ ਇਹ ਹੈ ਕਿ ਪੰਜਾਬੀ ਸਿੰਗਰ ਜਿਹੜੇ ਉੱਥੇ ਵਿਚਾਰੇ ਹਾਜ਼ਰੀ ਨਹੀਂ ਲਵਾ ਸਕੇ। ਉੱਦਾਂ ਜਸਬੀਰ ਜੱਸੀ ਥਾਂ ਥਾਂ 'ਤੇ ਬੋਲਦੇ ਹੈਗੇ ਨੇ ਇਸ ਮਸਲੇ 'ਤੇ, ਉਹ ਵੀ ਨਹੀਂ ਬੋਲ ਸਕੇ। ਹੁਣ ਪਤਾ ਨਹੀਂ ਕਿਉਂ ਲੱਗਣ ਲੱਗ ਪਿਆ ਹੈਗਾ ਇਹਨਾਂ ਸਾਰੇ ਸਿੰਗਰਸ ਨੂੰ ਲੈ ਕੇ ਕਿ ਇਹ ਹੈਗੇ ਤਾਂ ਮੋਦੀ ਸਰਕਾਰ ਦੇ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਕੀ ਕਰੀਏ ਹੁਣ। ਸ਼੍ਰੀ ਬਰਾੜ ਨੇ ਵੀ ਬੜਾ ਕੰਮ ਚੱਕਿਆ ਸੀਗਾ। ਸ਼੍ਰੀ ਬਰਾੜ ਨੇ ਅੰਦੋਲਨ 'ਤੇ ਤਾਂ ਕੁਛ ਨਹੀਂ ਗਾਇਆ ਨਾ ਲਿਖਿਆ, ਪਰ ਇਹੋ ਜਿਹੇ ਗੀਤ ਜ਼ਰੂਰ ਲਿਖ ਲੈਂਦੇ ਨੇ।

ਜੇਲ ਚ ਬੈਠਾ ਹੈ, ਮੁੱਕਦੀ ਗੱਲ ਇਹ ਹੈਗੀ ਸੁਣਨੇ ਸਾਨੇ ਨੀ ਹੈਗੇ ਇਹਨਾਂ ਦੇ ਗਾਣੇ, ਜਦੋਂ ਇਹਨਾਂ ਨੇ ਕੁਛ ਕੀਤਾ ਹੀ ਕੱਖ ਨੀ ਹੈਗਾ ਤਾਂ ਕੀ ਸੁਣਨਾ ਹੈਗਾ। ਖੈਰ ਜਿਹੜੇ ਇੱਕ ਪਾਸੇ ਹੈਗੇ ਨੇ ਘੱਟੋ ਘੱਟ ਉਹਨਾਂ ਦੇ ਤਾਂ ਸੁਣ ਲਈਏ, ਹੁਣ ਜਿਹੜੇ ਤਾਂ ਹੈਗੇ ਹੀ ਸਰਕਾਰ ਵੱਲ ਦੇ ਨੇ। ਇੱਕ ਗਾਣਾ ਨਾ ਆਉਣ ਵਾਲਾ ਹੈ ਹੰਸ ਰਾਜ ਹੰਸ ਦਾ ਤੇ ਉਹਨਾਂ ਦੇ ਸਪੁੱਤਰ ਦਾ ਯੁਵਰਾਜ ਹੰਸ।

ਹਲੇ ਆਇਆ ਨਹੀਂ ਹੈਗਾ ਇਹ ਗਾਣਾ, ਪਰ ਆਜਾਂ ਦੋਵੇਂ ਨੱਚੀਏ, ਦੇਖਦੇ ਹਾਂ ਇਹ ਕਦੋਂ ਆਊਗਾ ਦੇਸੀ ਕਰੂ ਦੇ ਮਿਊਜ਼ਿਕ ਦੇ ਨਾਲ। ਉਹ ਗੱਲ ਹੁਣ ਵੈਸੇ ਹੰਸ ਰਾਜ ਹੰਸ ਤੋਂ ਕੀ ਬਣੀ, ਹੰਸ ਰਾਜ ਹੰਸ ਆਪ ਤਾਂ ਵਿਚਾਰੇ ਸਿੰਗਰ ਹੀ ਨੇ ਨਾ, ਨਾ ਤਾਂ ਗਾਣੇ ਲਿਖਣ ਵਾਲੇ ਉਹ ਦੌਰ ਦੇ ਹੈਗੇ ਨੇ 90s ਦੇ ਦੌਰ ਵਾਲੇ, ਅਤੇ ਨਾ ਹੀ ਮਿਊਜ਼ਿਕ ਦੇਣ ਵਾਲੇ ਉਹ ਦੌਰ ਦੇ ਹੈਗੇ ਨੇ। ਕਿਤੇ ਬਚਨ ਬੇਦਿਲ ਨੇ ਮਿਊਜ਼ਿਕ ਦਿੱਤਾ ਹੁੰਦਾ। ਬਚਨ ਬੇਦਿਲ ਤੋਂ ਯਾਦ ਆਇਆ, ਅਰਮਾਨ ਬੇਦਿਲ ਦਾ ਗਾਣਾ ਆਇਆ ਔਰ ਗਾਣੇ ਦੇ ਵਿੱਚ ਉਹਨਾਂ ਨੇ ਸੁਰਿੰਦਰ ਸ਼ਿੰਦਾ ਹੋਰਾਂ ਨੂੰ ਫੀਚਰ ਕੀਤਾ ਹੈਗਾ, ਮਤਲਬ ਗਾਣਾ ਤਾਂ ਨਹੀਂ ਗਵਾਇਆ ਪਰ ਫੀਚਰ ਜ਼ਰੂਰ ਕੀਤਾ।

ਤਾਂ ਪਤਾ ਨਹੀਂ ਇਹ ਗਾਣੇ ਕਿਹੜੇ ਆ ਰਹੇ ਹੈਗੇ ਨੇ, AI ਵਾਲੇ ਗਾਣੇ ਅੱਜ ਕੱਲ ਬਹੁਤ ਆਈ ਜਾ ਰਹੇ ਹੈਗੇ ਨੇ। ਇੱਕ ਤਾਂ ਸਪੀਡ ਰਿਕਾਰਡ ਵਾਲੇ ਵੀ ਬੜੇ AI ਵਾਲੇ ਗਾਣੇ ਚੱਕਣ ਲੱਗੇ ਹੋਏ ਨੇ, AI ਤੋਂ ਹੀ ਲਿਖਵਾ ਕੇ AI ਤੋਂ ਹੀ ਗਵਾ ਕੇ ਕਹਿ ਦਿੰਦੇ ਨੇ ਕਿ ਫਲਾਣੇ ਸਿੰਗਰ ਦਾ ਹੈਗਾ ਉਹ। ਕਹਿ ਨਹੀਂ ਸਕਦੇ ਹੈਗੇ ਹੁਣ ਉਹ ਵਾਕਈ, ਪਰ ਇਹ ਗਾਣਾ ਨਰਿੰਦਰ ਵਾਟ ਦਾ ਲਿਖਿਆ ਹੋਇਆ ਰਣਜੀਤ ਪਾ।

ਜਿਹੜੇ ਟੀ ਸੀਰੀਜ਼ ਵਾਲੇ ਗੁਲਸ਼ਨ ਕੁਮਾਰ ਨਹੀਂ ਸੀ, ਉਹਨਾਂ ਦੀ ਕੁੜੀ ਹੈ ਖੁਸ਼ਹਾਲੀ ਕੁਮਾਰ, ਉਹ ਵਿਚਾਰੀ ਸੈਟਲ ਹੀ ਨਹੀਂ ਹੋ ਪਾ ਰਹੀ ਹੈਗੀ ਫਿਲਮਾਂ ਦੇ ਵਿੱਚ। ਬੜੀ ਕੋਸ਼ਿਸ਼ ਕੀਤੀ ਉਹਨੇ ਹੀਰੋਇਨ ਬਣਨ ਦੀ, ਉਹਨੇ ਹੀਰੋਇਨ ਬਣਨ ਦੀ, ਐਕਟਰੈਸ ਬਣਨ ਦੀ, ਪਰ ਬਣੀ ਨਹੀਂ ਗੱਲ। ਅਤੇ ਅੱਗੋਂ ਚਾਚਾ ਵੀ ਭੂਸ਼ਣ ਕੁਮਾਰ ਵੀ ਇੰਨਾ ਸਾਥ ਨਹੀਂ ਦੇ ਰਿਹਾ ਹੈਗਾ, ਸੋ ਸਟਰਗਲ ਕਰ ਰਹੀ ਸੀ। ਮੈਂ ਸੁਣਿਆ ਚਲੋ ਸੁਣਾ ਦੀਏ ਗਾਣਾ, ਦੁਲਹਨ ਲੈ ਆਏਗੀ ਕਰਕੇ ਫਿਲਮ।

ਪਤਾ ਨਹੀਂ ਮੈਂ ਕਿਉਂ ਇਹੋ ਜਿਹੇ ਗਾਣੇ ਚਲਾਈ ਜਾ ਰਿਹਾ ਤੇ ਤੁਹਾਨੂੰ ਸੁਣਾਈ ਜਾ ਰਿਹਾ। ਲਰੀਜ਼ਾ ਬੌਂਜ਼ੀ ਨੇ ਇਹ ਗਾਣਾ ਗਾਇਆ ਤੇ ਲਿਖਿਆ ਕਿਸੇ ਨੇ ਵੀ ਨਹੀਂ, ਪਤਾ ਨਹੀਂ ਲਿਖਿਆ ਹੈਗਾ ਵੀ ਹੈ ਕਿ ਨਹੀਂ ਲਿਖਿਆ ਹੈਗਾ ਗਾਣੇ ਨੂੰ। ਐਨੀਵੇਜ਼ ਅਗਲਾ ਸ਼ੋਅ ਸ਼ੁਰੂ ਕਰਨ ਲੱਗੇ ਜੀ ਹੁਣ, ਡੀਪ ਟਾਕ ਸ਼ੋਅ। ਸੋ ਆ ਜਾਓ ਉਹਦੇ 'ਚ ਕਰ

0: ਰੇਡੀਓ ਹਾਂਜੀ 1674 AM ਕਹਿੰਦੇ ਨੇ ਇੱਕ ਸੁਪਨਾ ਹੀ ਤਾਂ ਹੁੰਦਾ ਜਿਹੜੀਆਂ ਬੰਦ ਅੱਖਾਂ ਦੇ ਨਾਲ ਵੇਖਿਆ ਜਾਂਦਾ ਖੁੱਲੀਆਂ ਅੱਖਾਂ ਦੇ ਨਾਲ ਤਾਂ ਹਕੀਕਤ ਨੂੰ ਅੰਜਾਮ ਦਿੱਤਾ ਜਾਂਦਾ ਵਾਹ ਕਿਆ ਬਕਵਾਸ ਫਿਲੋਸਫੀਕਲ ਗੱਲਬਾਤ ਦੇ ਨਾਲ ਮੈਂ ਸ਼ੁਰੂਆਤ ਕੀਤੀ ਹੈ ਪਰ ਬੜੀਆਂ ਚੰਗੀਆਂ ਫਿਲੋਸਫੀਕਲ ਗੱਲਾਂ ਤੇ ਬੜੀਆਂ ਚੰਗੀਆਂ ਸਾਇੰਟੀਫਿਕ ਗੱਲਾਂ ਦੇ ਨਾਲ ਪ੍ਰੋਗਰਾਮ ਡੀਪ ਟਾਕ ਲੈ ਕੇ ਡਾਕਟਰ ਸੰਦੀਪ ਕੌਰ ਜੀ ਹੋ ਗਏ ਹਾਜ਼ਰ ਸੰਦੀਪ ਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਨੇ ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ ਆਪਾਂ ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ ਆਪਾਂ ਪਤਾ ਨੀ ਆਪਾਂ ਆਪਸ ਚ ਗੱਲ ਕੀਤੀ ਸੀ ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ ਡੀਪ ਟਾਕ ਸ਼ੋਅ ਹੈਗਾ ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ ਦੁਨੀਆਂ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼ ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ ਸਿਰਫ ਇੰਨਾ ਕੁ ਨਹੀਂ ਸੀ ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ ਜਿਵੇਂ ਅਸੀਂ ਐਰਿਸਟੋਟਲ ਦੀ ਗੱਲ ਕੀਤੀ ਹੈ ਸੁਕਰਾਤ ਦੀ ਗੱਲ ਕਰਾਂਗੇ ਅੱਗੇ ਚੱਲ ਕੇ ਹਨਾ ਸੋ ਇਹ ਸਾਰੇ ਜਦੋਂ ਫਿਲੋਸਫਰਸ ਦੀ ਗੱਲ ਆਉਂਦੀ ਹੈ ਜਾਂ ਦੁਨੀਆਂ ਨੂੰ ਜਦੋਂ ਦਰਸ਼ਨ ਸ਼ਾਸਤਰ ਮਿਲਣਾ ਸ਼ੁਰੂ ਹੋਇਆ ਉਹ ਤੋਂ ਪਹਿਲਾਂ ਦਾ ਸਾਇੰਸ ਉਸ ਡਿਊਰਿੰਗ ਦਾ ਸਾਇੰਸ ਤੇ ਉਹ ਤੋਂ ਬਾਅਦ ਦਾ ਹੁਣ ਅੱਜ ਕੱਲ੍ਹ ਦਾ ਸਾਇੰਸ ਇਹ ਵੀ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈਗਾ ਇਸ ਕਰਕੇ ਉਹ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਸੋ ਸੰਦੀਪ ਜੀ ਕਿੱਦਾਂ ਬੀਤੇ ਦਿਨ ਕਿੱਦਾਂ ਬੀਤੀਆਂ ਰਾਤਾਂ
1: ਮਤਲਬ ਕਿ ਉੱਠ ਕੇ ਬਾਅਦ ਚੋ ਅਸਿਊਮ ਕਰਨ ਲੱਗ ਗਈ ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ ਚ ਕਿਉਂ
0: ਕੈਲਕੂਲੇਸ਼ਨਸ ਹੋਣ ਲੱਗੀਆਂ ਹੁਣ ਬੜਾ ਕੁਝ ਪੜ ਲਿਆ ਨਾ ਤੁਸੀਂ ਅੱਜ ਦਾ ਜਦੋਂ ਸ਼ੋਅ ਮੁੱਕੂਗਾ ਆਏ ਬੈਠ ਕੇ ਤੁਸੀਂ ਵੀ ਜਿੰਨੇ ਵੀ ਸ਼ੋਅ ਸੁਣ ਰਹੇ ਹੈਗੇ ਹੋ ਬੈਠੇ ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ ਅੱਛਾ ਉਹ ਤਾਂ ਸ਼ੋਅ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ ਦਾਅਵੇ ਨਹੀਂ ਹੈਗੇ ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ ਡ੍ਰੀਮਸ ਦੇ ਨਾਲ ਜੁੜੀਆਂ ਉਹ ਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ ਤਾੜ ਕਿਉਂਕਿ ਮੇਰੇ ਫਿਰ ਕੁਐਸਚਨ ਜ਼ਿਆਦਾ ਹੋ ਜਾਂਦੇ ਨੇ ਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ
1: ਜੀ ਬਿਲਕੁਲ ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗੂ ਜ਼ੋਰ ਲੱਗਣ ਲੱਗ ਜੂਗੇ ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ ਸਮਾਂ ਦਾ ਆਇਆ ਤੇ ਚਲੇ ਗਿਆ ਹਨਾ ਤੇ ਹਾਂਜੀ
0: ਵੈਸੇ ਤਾਂ ਸਾਰੇ ਅੱਖਾਂ ਚ ਸੁਪਨੇ ਲੈ ਕੇ ਹੀ ਆਏ ਆ ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ ਜਿਹੜੇ ਇੰਡੀਆ ਚ ਵੀ ਬੈਠੇ ਨੇ ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ ਆਏ ਤਾਂ ਹੈ ਨੀ ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਆ ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ ਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ ਉਹਨਾਂ ਦੇ ਪਿੱਛੇ ਫਿਲੋਸਫੀ ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ ਜਾਂ ਪਿਛਲੇ 'ਚ ਅਫਲਾਤੂਨ ਦੀ ਅਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ ਹਨਾ ਇਹ 300-400 BCA ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ ਰਾਤ ਤਾਂ ਉਦੋਂ ਵੀ ਹੁੰਦੀ ਸੀ ਇਨਸਾਨ ਤਾਂ ਉਦੋਂ ਵੀ ਸੀਗੇ ਖਾਂਦੇ ਪੀਂਦੇ ਸੀ ਸੌ ਜਾਂਦੇ ਸੀ ਈਟ ਸਲੀਪ ਰਿਪੀਟ ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ ਤੇ ਕੋਈ ਇਸ ਕਿਸਮ ਦੇ ਕਿੰਨੇ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ ਤੇ ਉਕੇਰ ਦਿੰਦੇ ਹੁੰਦੇ ਸੀ
1: ਯਾਦ ਰੱਖਣ ਲਈ ਉੱਤੇ ਕਰ ਦਿੱਤੀ ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ ਉਹਨਾਂ ਦੇ ਡਾਕੂਮੈਂਟ ਮਿਲਦੇ ਓਬਵੀਅਸਲੀ ਉਹ ਇੱਕ ਅੱਜਕੱਲ ਜਿਹੜੀ ਅਸੀਂ ਲੈਂਗੁਏਜ ਬੋਲਦੇ ਉਹਦੇ ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ ਜਿਹਨੂੰ ਜਿਹੜਾ ਡੀ ਕੋਡ ਕਰਨਾ ਵੀ ਇੱਕ ਆਪਣੇ ਆਪ ਚ ਇੱਕ ਅਲੱਗ ਗੱਲ ਹੁੰਦੀ ਆ, ਹਨਾ,
0: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ,
1: ਹਨਾ। ਹਾਂਜੀ, ਉਹ ਵਾਲੀ ਲੈਂਗੁਏਜ ਉਹ ਯੂਜ ਕਰਦੇ ਸੀਗੇ ਜਿੱਦਾਂ ਮੋਸਟਲੀ ਫਿਲੋਸਫਰ, ਜਿੱਦਾਂ ਤੁਸੀਂ ਕਹੀਏ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ ਚ ਵੀ ਗੱਲ ਕੀਤੀ ਸੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ, ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ, ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ, ਔਰ ਉਹਨਾਂ ਨੂੰ ਵੀ ਅਫਕੋਰਸ ਸੁਪਨੇ ਆਉਂਦੇ ਸੀਗੇ, ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ, ਜੇ ਕਿਸੇ ਨੂੰ, ਹਨਾ, ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਈ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ, ਹਨਾ। ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ, ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ, ਹਨਾ, ਤੇ ਉਹ ਪਹਿਲਾਂ ਇੱਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ, ਹਨਾ, ਤੇ ਉਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ। ਤੇ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ, ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤੇ ਉਹਨਾਂ ਟੈਂਪਲ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ, ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ ਜਿਹੜਾ ਡ੍ਰੀਮਸ ਲੈਣ ਲਈ ਹੀ ਪਰਟੀਕੁਲਰ ਕਮਰਾ ਸੀ ਨਾ, ਤੇ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਿਰ ਚ ਜਾਂਦੇ ਸੀ ਆਪਣਾ, ਅੱਜ ਵੀ ਜੋ ਆਪਾਂ ਕਰਦੇ ਹਾਂ, ਜਾ ਕੇ ਇਸ਼ਨਾਨ ਕਰਦੇ ਹਾਂ, ਸਾਰਾ ਕੁਛ, ਹਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌਂ ਜਾਂਦੇ ਸੀਗੇ, ਔਰ ਉਹ ਐਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਉਹ ਹੀਲ ਹੋ ਜੂਗੀ, ਹਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਇਸ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ, ਹਨਾ, ਤਾਂ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਹਾਂ ਕਿ ਚੜਾਉਂਦੇ ਆ ਕੁਛ ਵੀ, ਹਨਾ, ਮੰਦਰਾਂ ਚ, ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ। ਤਾਂ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ ਕਿ ਤੁਹਾਨੂੰ ਵਧੀਆ ਡ੍ਰੀਮ ਆਉਣ ਚ, ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਉਰ ਹੋ ਜਾਵੇ, ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਅਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ, ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
0: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਉਹ ਕੰਟੀਨਿਊ ਹੈਗੇ। ਇਨਫੈਕਟ ਆਪਾਂ 2000-2500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ। ਇਨਫੈਕਟ ਹਾਂ, ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੌਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ, ਹਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ, ਹਨਾ, ਰਾਮ ਜੀ ਨੂੰ ਭੇਜ ਦਿਉ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ, ਹੈ ਨਾ। ਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਉਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਉੱਥੇ ਪੰਡਿਤ ਬਣਿਆ ਹਨਾ।
1: ਹਾਂਜੀ ਨਹੀਂ, ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਏ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ ਹਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ ਉਸ ਟਾਈਮ ਦੇ ਵਿੱਚ, ਮਤਲਬ 19th century ਦੇ ਵਿੱਚ, ਤਾਂ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆਇਆ, ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ, ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦੋ ਹਨਾ। ਤੇ ਉਹ ਗਿਆ, ਉਹ ਮਤਲਬ ਐਜ਼ ਏ ਮਤਲਬ ਮੈਥਮੈਟੀਸ਼ੀਅਨ ਸੀਗਾ, ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ, ਅਸੀਂ ਐਪੀਸੋਡ ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ, ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ ਚ ਜੋ ਵੀ ਗੱਲਾਂ ਘੁੰਮਦੀਆਂ ਹਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਦੋਂ ਤੁਸੀਂ ਕਿਹਾ ਕਿ ਹਿਸਟਰੀ ਚ ਹੁੰਦਾ ਸੀ, ਔਰ ਸਿਰਫ ਇਹ ਇਹਨਾਂ ਦੇਵੀ ਔਰ ਉਹਨਾਂ ਦਾ ਨਹੀਂ ਸੀ, ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਹੈ ਕਿ ਮੰਨ ਲਓ ਸੁਪਨੇ ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ ਹਨਾ, ਤਾਂ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
0: ਓਕੇ, ਤੇ ਆਪਾਂ ਵੈਸੇ ਪਿਛਲੇ 2-3 ਐਪੀਸੋਡ ਦੇ ਵਿੱਚ ਪਰਟੀਕੁਲਰ ਫਿਲਾਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ 2 ਫਿਲਾਸਫੀ, ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਰਟੀਕੁਲਰ ਫਿਲਾਸਫਰ ਨੇ ਬੋਲਿਆ ਉਹਦੇ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲਾਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
1: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰੇਟ ਹੈਗਾ, ਉਹ ਤਾਂ ਹਰ ਜਿਹੜਾ ਕੋਈ ਕੋਨਸੈਪਟ ਹੋਵੇ ਉਹਦੇ ਵਿੱਚ ਆ ਹੀ ਜਾਂਦਾ ਹੈ। ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਆ, ਜਿਹੜੀ ਸਾਨੂੰ ਸੁਪਨੇ ਆਉਂਦੇ ਆ। ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ, ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ ਹਨਾ, ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਮੈਂ ਦੱਸਿਆ ਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼। ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ, ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ, ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਇਹ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ, ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ, ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਆ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ, ਉਹਨਾਂ ਨੂੰ ਕਾਬੂ ਕਰਨ ਚ ਜਿਹੜੀ ਸਾਨੂੰ ਹੈਲਪ ਕਰਦਾ ਹਨਾ। ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ, ਸਾਨੂੰ ਜੋ ਡਰ ਲੱਗਦਾ ਹੈ ਜਾਂ ਚੀਜ਼ਾਂ ਤੋਂ ਜਾਂ ਜੋ ਸਾਨੂੰ ਗੁੱਸਾ ਆਉਂਦਾ ਹਨਾ, ਜਾਂ ਸਾਡੇ ਇਮੋਸ਼ਨਸ ਹੈਗੇ ਆ, ਤੇ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ ਚ ਰੱਖਦੇ ਆ ਹਨਾ। ਪਰ ਜਦੋਂ ਅਸੀਂ ਸੌ ਜਾਂਦੇ ਹਾਂ ਉਹਦੇ ਕਹਿਣਾ ਸੀ, ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ ਤੇ, ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ ਹਨਾ, ਕਿ ਇਹ ਚੀਜ਼ ਅਸੀਂ ਨਹੀਂ ਕਰਨੀ ਚਾਹੀਏ, ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ। ਪਰ ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ, ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਹਨਾ। ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ ਹੈ, ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈ ਲਓ, ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ, ਬਟ ਸੁਪਨੇ ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼। ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਇਹਨਾਂ ਜਿਹੜੀ ਚੀਜ਼ਾਂ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋਏ ਨਹੀਂ ਕਰ ਸਕਦੇ, ਉਹ ਤੁਸੀਂ ਸੁਪਨੇ ਚ ਕਰ ਲੈਂਦੇ ਆ, ਤੁਹਾਡਾ ਮਨ ਜਿਹੜਾ ਸੁਪਨੇ ਚ ਉਹ ਚੀਜ਼ਾਂ ਨੂੰ ਕਰਦਾ ਹੈਗਾ। ਉਹਦੀ ਜਿਹੜੀ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ, ਰਿਪਬਲਿਕ ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ, ਤੇ ਉਹਦੇ ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ ਲਾਈਫ ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਯੂਜ਼ ਕਰਦੇ, ਜੋ ਅਸੀਂ ਉਹਦੇ ਤੇ ਫੋਟੋਜ਼ ਪਾਉਂਦੇ ਹਾਂ ਆਪਾਂ ਸੁਣਦੇ ਹਾਂ ਨਾ, ਕਿ ਐਕਚੁਅਲ ਚ ਹਰ ਕਿਸੇ ਦੀ ਲਾਈਫ ਉਦਾਂ ਦੀ ਨਹੀਂ ਹੁੰਦੀ। ਸੋ ਉਹ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਸੋਸਾਇਟੀ ਨੂੰ ਮਾਇੰਡ ਚ ਰੱਖ ਕੇ ਸੋਚਦੇ ਹਾਂ, ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਦਰ ਨਹੀਂ ਕਰਦੇ, ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ। ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ ਚ ਦੇਖਦਾ ਹੈ ਹਨਾ।
0: ਰਾਈਟ ਰਾਈਟ
1: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨੀ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਕਿਤੇ ਜਾਂ ਕੋਈ ਹੈ ਨਾ ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਸਾਨੂੰ ਆਪਣੇ ਜਿਹੜੇ ਨੇਚਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਅੰਦਰੋਂ ਕਿਵੇਂ ਦੇ ਹਾਂ ਜਾਂ ਜੋ ਵੀ ਸਾਡੇ ਮਨ ਚ ਹੈਗਾ ਆ ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨੀ ਆਉਂਦੇ ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ ਜਿਹੜਾ ਸਾਨੂੰ ਸੁਪਨੇ ਆਉਂਦੇ ਆ ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ ਜਿਵੇਂ ਜਦੋਂ ਅਸੀਂ ਦੇਖਦੇ ਹਾਂ ਸੁਣਦੇ ਹਾਂ ਨਾ ਜੋ ਵੀ ਫੀਲ ਕਰਦੇ ਹਾਂ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ ਤੇ ਜਦੋਂ ਅਸੀਂ ਸੌਂ ਜਾਂਦੇ ਹਾਂ ਫਿਰ ਇਹ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ ਹਨਾ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਬਟ ਅਸੀਂ ਅਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲਦੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਹਾਂ ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਹਾਂ ਤੇ ਅਸੀਂ ਕਰਨਾ ਚਾਹੁੰਦੇ ਹਾਂ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨਿਆਂ ਚ ਆ ਸਕਦਾ ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਸੁਪਨੇ ਚ ਗਰਮੀ ਹੋ ਲੱਗ ਸਕਦੀ ਹੈ ਨਾ ਮਤਲਬ ਇਹ ਉਹਦਾ ਮੰਨਣਾ ਸੀਗਾ ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤੇ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨਿਆਂ ਚ ਵੀ ਏਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ ਤੇ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤਾ ਇਹਦੇ ਵਿੱਚ ਹੈਗਾ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਕਿ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹੀ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌਂ ਜਾਂਦਾ ਉਸ ਟਾਈਮ ਬਿਲਕੁਲ ਐਕਟਿਵ ਨਹੀਂ ਹੁੰਦਾ ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਜੋ ਇਹ ਕਹਿੰਦੇ ਸੀਗੇ ਮਤਲਬ ਜੋ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋ ਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਤੇ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ ਚ ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ ਚ ਆਉਂਦਾ ਰਹਿੰਦਾ ਹੈ ਹਨਾ ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ
0: ਫਿਲਮ ਦੇਖੀ ਹੈ ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ ਕੀ ਤੁਸੀਂ ਕੰਮ ਕੀਤਾ ਹੈ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ ਨਿਊਰੋ ਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ ਤੇ ਹੀ ਗੱਲ ਕਰਦੇ ਚੱਲਦੇ ਹਾਂ ਮਾਡਰਨ ਤੇ ਐਂਸ਼ੀਅੰਟ ਫਿਲਾਸਫੀ ਜਿਹੜੀ ਹੈਗੀ ਹੈ ਸੋਰੀ ਫਿਲਾਸਫੀ ਛੱਡੋ ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ ਸਾਇੰਸ ਕੀ ਕਹਿ ਰਹੀ ਹੈਗੀ ਨਿਊਰੋ ਸਾਇੰਸ ਕੀ ਕਹਿ ਰਹੀ
1: ਹਾਂਜੀ ਨਿਊਰੋ ਸਾਇੰਸ ਦੀ ਮੈਂ ਗੱਲ ਕਰਦੀ ਹਾਂ ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਓਦਾਂ ਦੇ ਸੁਪਨੇ ਆਓਗੇ ਹਨਾ ਤੁਸੀਂ ਪੇਂਟਰ ਆ ਤੁਹਾਨੂੰ ਓਦਾਂ ਦੇ ਸੁਪਨੇ ਵੀ ਆਓਗੇ ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮਸ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟਿਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਔਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਆ ਜਾਂ ਪੇਂਟ ਕਰਦੇ ਨਾ ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ ਤਾਂ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ ਤੇ ਨਿਊਰੋ ਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ, ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਆ, ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ, ਤੋ ਨਿਊਰੋ ਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ, ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਹਾਂ ਕਿ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ, ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ। ਰੈਮ ਸਲੀਪ ਦਾ ਮਤਲਬ ਆ ਰੈਪਿਡ ਆਈ ਮੂਵਮੈਂਟ, ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਹਨਾ, ਤੋ ਉਹ ਦੋ ਤਰ੍ਹਾਂ ਦੋ ਸਟੇਜਸ ਚ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ। ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ, ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ, ਹਨਾ
0: ਉਦਾਂ ਹੀ ਕਹਿੰਦੇ ਰਹਿ ਗਏ ਗਹਿਰੀ ਨੀਂਦ ਸੁੱਤਾ ਇਹ ਕੱਚੀ ਨੀਂਦ ਚ।
1: ਹਾਂਜੀ, ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀਆਂ ਅੱਖਾਂ ਮੂਵ, ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ, ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ ਨਾ। ਹਾਂਜੀ, ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ, ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ, ਉਹਨੂੰ ਅਸੀਂ ਤਿੰਨ ਸਟੇਜਸ ਚ ਡਿਵਾਈਡ ਕਰ ਦਿੰਦੇ ਹਾਂ, N1, N2, and N3 ਕਹਿੰਦੇ ਆ ਉਹਨੂੰ, ਸਿਰਫ ਸੌਖਾ ਜਿਹਾ ਕਰਕੇ। N1 ਉਹ ਸਟੇਜ ਹੁੰਦੀ ਜਿਹੜੀ ਸਾਡੀ ਜਦੋਂ ਤੁਸੀਂ ਸੌਂਦੇ ਆ ਤਾਂ ਤੁਹਾਡੀ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ ਐਂਟਰੀ ਸਟੇਜ ਹੀ ਹੁੰਦੀ ਆ ਨਾ, ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆਂ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ, ਪ੍ਰੋਪਰ ਨੀਂਦ ਚ ਨਹੀਂ ਹੁੰਦੇ, ਤੇ ਕੁਛ ਮਿੰਟ ਹੀ ਰਹਿੰਦੀ ਆ ਮੋਸਟਲੀ, 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਇਹ ਲੈਂਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ।
0: ਓਕੇ,
1: ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ N2 ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀਆਂ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਹੈ, ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਹੈ ਸਾਡੀ ਇਹਦਾ ਬਾਡੀ ਦਾ, ਤੇ ਹੌਲੀ ਹੌਲੀ ਅਸੀਂ ਜਿਹੜੀ ਆ ਬਾਹਰ ਦੀ ਜਿਹੜਾ ਸਾਡਾ ਜਿਹੜੀ ਇੱਕ ਅਵੇਅਰਨੈਸ ਵਾਲੀ ਦੁਨੀਆ ਹੈਗੀ ਉਹਤੋਂ ਅਸੀਂ ਡ੍ਰੀਮਸ ਵਾਲੀ ਦੁਨੀਆ ਵਿੱਚ ਜਿਹੜੀ ਜਾਣ ਲੱਗ ਜਾਂਦੇ ਹਾਂ ਨਾ। ਤੇ ਹਾਂਜੀ, ਲਾਸਟ ਜਿਹੜੀ ਇਹਦੀ ਸਟੇਜ ਆ ਗਈ ਡੀਪ ਰੈਸਟੋਰੇਟਿਵ ਸਲੀਪ, ਮਤਲਬ ਡੂੰਘੀ ਜਦੋਂ ਸਲੀਪ ਤੁਹਾਡੀ ਹੋ ਜਾਂਦੀ ਆ, ਇਹਨੂੰ ਅਸੀਂ ਸਲੋ ਵੇਵ ਸਲੀਪ ਵੀ ਕਹਿ ਦਿੰਦੇ ਹਾਂ। ਤੇ ਇਹਦੇ ਵਿੱਚ ਤੁਹਾਡੀ ਬਾਡੀ ਜਿਹੜੀ ਆ ਉਹਦੇ ਰਿਪੇਅਰ ਟਿਸ਼ੂ ਆਪਣੇ ਆਪ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ, ਮਤਲਬ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਸਟਰੈਂਥ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦਾ ਨਾ, ਤੇ ਤੁਹਾਡੀ ਕੁਛ ਮੈਮਰੀਜ਼ ਜਿਹੜੀਆਂ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਇਸ ਸੁਪਨੇ ਦੇ ਵਿੱਚ। ਔਰ ਇਹ ਉਹ ਸਟੇਜ ਹੁੰਦੀ ਆ ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀ ਅੱਖਾਂ ਨਹੀਂ ਮੂਵਮੈਂਟ। ਇਹਦੀ ਜਿਹੜੀ ਲਾਸਟ ਸਟੇਜ ਹੈ N3, ਇਹ ਉਹ ਵਾਲੀ ਸਟੇਜ ਆ ਜਦੋਂ ਜੇ ਉਸ ਸਟੇਜ ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਉਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ, ਤੇ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੋਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ, ਜਦੋਂ ਇਸ ਸਟੇਜ ਚ ਤੁਸੀਂ ਬੰਦੇ ਨੂੰ ਉਠਾ ਵੀ ਦੋਗੇ ਕਈ ਵਾਰ ਧੱਕਾ ਧੁੱਕਾ ਕਰਕੇ, ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈ, ਜੇ ਉੱਠੇਗਾ ਉਹਨੂੰ ਪਤਾ ਨੀ ਲੱਗਦਾ ਹਾਂਜੀ ਵੀ ਕੀ ਹੋ ਰਿਹਾ ਹਨਾ, ਤੇ ਕਨਫਿਊਜ਼ਨ ਹੋ ਜਾਂਦੀ ਆ, ਮੈਂਟਲੀ ਬੰਦਾ ਟਾਇਰਡ ਹੁੰਦਾ, ਸਮਝ ਨੀ ਆ ਰਿਹਾ ਵੀ ਕੀ ਹੋ ਰਿਹਾ। ਇਹਨੂੰ ਅਸੀਂ ਜਿਹੜੀ ਆ ਸਲੀਪ ਇਨਰਸ਼ੀਆ ਵੀ ਕਹਿ ਦਿੰਦੇ ਹਾਂ ਇਸ ਸਟੇਜ ਨੂੰ।
0: ਓਕੇ,
1: ਤੇ ਇਹੀ ਉਹ ਸਟੇਜ ਹੁੰਦੀ ਆ ਜਿਹਦੇ ਚ ਸਾਨੂੰ ਜਿਹੜੇ ਆ ਕਿੱਧਰ ਕਈ ਲੋਕ ਸਲੀਪ ਵਾਕਿੰਗ ਕਰਦੇ ਆ ਨਾ, ਸੁੱਤੇ ਸੁੱਤੇ ਚੱਲਣ ਲੱਗ ਜਾਂਦੇ ਆ, ਜਾਂ ਕਈ ਵਾਰ ਰਾਤ ਨੂੰ ਹਾਂਜੀ ਬੋਲਣ ਲੱਗ ਪੈਂਦੇ ਨੇ, ਡਰਾਉਣੇ ਸੁਪਨੇ ਆਉਂਦੇ ਆ ਜਿਹੜੇ ਲੋਕਾਂ ਨੂੰ ਹਨਾ, ਜਾਂ ਉਹ ਚੀਕਣ ਲੱਗ ਜਾਂਦੇ ਆ ਕਈ ਵਾਰ ਸੁੱਤੇ ਪਏ, ਉਹ ਜਿਹੜੀ ਸਾਰੀ ਇਹ ਲਾਸਟ ਜਿਹੜੀ ਤੁਹਾਡੀ ਡੀਪ ਸਲੀਪ ਜਿਹੜੀ ਹੋ ਜਾਂਦੀ ਆ ਐਨ ਰੈਮ ਦੀ, ਉਹਦੇ ਚ ਹੁੰਦੇ ਆ। ਤੇ ਉਸ ਤੋਂ ਬਾਅਦ ਸਾਡੀ ਜਿਹੜੀ ਰੈਪਿਡ ਆਈ ਮੂਵਮੈਂਟ ਜਿਹੜੀ ਆ, ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ, ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਇੱਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਆ ਅਸੀਂ ਆਪਣੀ ਨੀਂਦ ਦੇ ਵਿੱਚ ਹਨਾ। ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ, ਇਸ ਟਾਈਮ ਦੇ ਵਿੱਚ ਸਾਨੂੰ ਸੁਪਨੇ ਸਭ ਤੋਂ ਜ਼ਿਆਦਾ ਯਾਦ ਰਹਿੰਦੇ ਆ। ਇਹ ਜਦੋਂ ਜਦੋਂ ਸ਼ੁਰੂ ਹੁੰਦਾ ਪਹਿਲੇ ਸਾਈਕਲ ਚ ਹੁੰਦਾ, ਤੇ 5 ਮਿੰਟ ਦਾ ਹੁੰਦਾ ਹੈ ਰੈਮ ਜਿਹੜਾ ਜਿਹੜਾ ਰੈਪਿਡ ਆਈ ਮੂਵਮੈਂਟ। ਪਰ ਜਿੱਦਾਂ ਜਿੱਦਾਂ ਰਾਤ ਲੰਘਦੀ ਜਾਂਦੀ ਹੈ, ਇਹਦਾ 1 ਘੰਟੇ ਤੱਕ ਇਹਦੀ ਜਿਹੜੀ ਆ ਡਿਊਰੇਸ਼ਨ ਹੋ ਸਕਦੀ ਆ। ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਹੈ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ ਸਾਡੀ। ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਹੋ ਸਕਦਾ ਕਈ ਵਾਰ, ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਕੋਈ ਸੈਂਸ ਜੀ ਨਹੀਂ ਬਣਦੀ ਸੁਪਨਿਆਂ ਦੀ, ਹਨਾ ਵੀ ਕਈ ਵਾਰ ਪਤਾ ਨੀ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ ਐਨੀਮਲ ਬੋਲ ਰਿਹਾ ਹੁੰਦਾ, ਮਤਲਬ ਕੁਛ ਵੀ ਤਰ੍ਹਾਂ ਦਾ ਸੁਪਨਾ ਸਾਨੂੰ ਆ ਜਾਂਦਾ ਜਿਹੜੇ ਸੋਚਦੇ, ਕੋਈ ਸੈਂਸ ਨੀ ਬਣੀ ਹਨਾ। ਹਾਂਜੀ, ਰੈਂਡਮ ਸੁਪਨਾ ਉਹ ਇਸ ਲਈ ਆਉਂਦਾ ਕਿਉਂਕਿ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਹੁੰਦਾ ਪ੍ਰੀ ਫਰੰਟਲ ਕੋਰਟੈਕਸ, ਉਹ ਉਸ ਟਾਈਮ ਦੇ ਉੱਤੇ ਇਨਐਕਟਿਵ ਹੋਇਆ ਹੁੰਦਾ ਆ, ਕਿ ਉਹੀ ਹਿੱਸਾ ਜਿਹੜਾ ਉਹ ਹੈ ਜਿਹੜਾ ਲੌਜਿਕ ਨੂੰ ਜਿਹੜਾ ਆ ਲੌਜਿਕ ਨੂੰ ਕੰਮ ਕਰਦਾ, ਮਤਲਬ ਲੌਜਿਕ ਉਹਦੇ ਬੇਸ ਤੇ ਹੀ ਕੰਮ ਕਰਦਾ ਅਗਰ ਤੁਹਾਡੇ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈਗਾ ਤਾਂ ਕਿਉਂਕਿ ਉਹ ਇਨਐਕਟਿਵ ਹੋ ਜਾਂਦਾ, ਇਸ ਲਈ ਤੁਹਾਡਾ ਬ੍ਰੇਨ ਕੋਈ ਲੌਜਿਕ ਨਹੀਂ ਬਣਾ ਪਾਉਂਦਾ ਕਿਸੇ ਚੀਜ਼ ਦੀ, ਤੁਹਾਨੂੰ ਸਮਝ ਨਹੀਂ ਲੱਗਦਾ ਕਿ ਕੀ ਚੱਲੀ ਜਾ ਰਿਹਾ, ਇਲੌਜੀਕਲ ਜਿਹਾ ਜਿਹੜੇ ਸੁਪਨੇ ਸਾਨੂੰ ਜਿਹੜੇ ਆਉਂਦੇ ਰਹਿੰਦੇ ਆ। ਹੁਣ ਅਸੀਂ ਇਹ ਸੋਚਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਕਿਉਂ ਸੁਪਨੇ ਆਉਂਦੇ ਆ ਜਦੋਂ ਅਸੀਂ ਨਿਊਰੋਸਾਇੰਸ 'ਚ ਗੱਲ ਕਰਦੇ ਹਾਂ, ਤਾਂ ਦੋ ਮੇਨ ਜਿਹੜੀ ਅਸੀਂ ਤਿੰਨ ਮੇਨ ਜਿਹੜੀਆਂ ਚੀਜ਼ਾਂ ਕਹਿੰਦੇ ਹਾਂ ਕਿ ਇੱਕ ਅਸੀਂ ਕਹਿੰਦੇ ਹਾਂ ਕਿ ਮੈਮਰੀ ਸਾਡੀ ਕੰਸੋਲੀਡੇਟ ਹੋ ਰਹੀ ਆ, ਮਤਲਬ ਕਿ ਸਾਡੀ ਮੈਮਰੀ ਸਟਰੋਂਗ ਹੋ ਰਹੀ ਆ। ਜਦੋਂ ਅਸੀਂ ਮੈਮਰੀ ਵਾਲਾ ਪੋਡਕਾਸਟ ਕੀਤਾ ਸੀ ਤਾਂ ਅਸੀਂ ਗੱਲ ਕੀਤੀ ਸੀ ਨਾ ਕਿ ਕਿਵੇਂ ਸਾਡੀ ਮੈਮਰੀ ਜਿੰਨੀ ਜ਼ਿਆਦਾ ਉਹਨੂੰ ਨਿਊਰੋਨ ਨੂੰ ਸਟਰੈਂਥ ਮਿਲਦੀ ਹੈ ਉਨੀ ਜ਼ਿਆਦਾ ਸਾਡੀ ਮੈਮਰੀ ਸਟਰੋਂਗ ਹੁੰਦੀ ਆ। ਤਾਂ ਅਸੀਂ ਕਹਿੰਦੇ ਕਿ ਡ੍ਰੇਨ ਜਿਹੜਾ ਆ ਸਾਨੂੰ ਸਾਡੀ ਮੈਮਰੀਜ਼ ਨੂੰ ਪ੍ਰੋਸੈਸ ਤੇ ਸਟੋਰ ਕਰਨ ਚ ਹੈਲਪ ਕਰਦੇ ਆ, ਤੇ ਨਾਲ ਹੀ ਜਿਹੜੇ ਆ ਸਾਡੇ ਨਵੇਂ ਐਕਸਪੀਰੀਅੰਸ ਸਾਨੂੰ ਹੁੰਦੇ ਆ ਜਾਂ ਜੋ ਸਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਸ ਚ ਜਿਹੜਾ ਇਕੱਠਾ ਕਰਕੇ ਇੱਕ ਡ੍ਰੀਮ ਬਣ ਜਾਂਦਾ, ਮਤਲਬ ਇੱਕ ਪਜ਼ਲ ਪੀਸਿਸ ਜਿਹਾ ਤੁਸੀਂ ਰੱਖ ਸਕਦੇ ਆ ਕਿ ਅਲੱਗ ਅਲੱਗ ਤੁਹਾਡੇ ਬ੍ਰੇਨ ਦੇ ਕੌਨਸ਼ੀਅਸ ਅਨਕੌਨਸ਼ੀਅਸ ਮਾਇੰਡ ਚ ਅਨਕੌਨਸ਼ੀਅਸ ਮਾਇੰਡ ਚ ਜਿਹੜੇ ਪਏ ਆ ਉਹ ਤੁਹਾਡੇ ਕੌਨਸ਼ੀਅਸ ਮਾਇੰਡ ਚ ਆਉਂਦੇ ਆ, ਤਾਂ ਤੁਹਾਨੂੰ ਡ੍ਰੀਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ। ਤੇ ਇਹ ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਹੁੰਦੀ, ਕੌਨਸ਼ੀਅਸ ਅਨਕੌਨਸ਼ੀਅਸ ਮਾਇੰਡ ਚ ਅਨਕੌਨਸ਼ੀਅਸ ਮਾਇੰਡ ਚ ਜਿਹੜੇ ਪਏ ਆ ਉਹ ਤੁਹਾਡੇ ਕੌਨਸ਼ੀਅਸ ਮਾਇੰਡ ਚ ਆਉਂਦੇ ਆ, ਤਾਂ ਤੁਹਾਨੂੰ ਡ੍ਰੀਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ। ਤੇ ਇਹ ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਆ। ਤੇ ਦੂਜਾ ਜਿਹੜਾ ਹੈਗਾ ਅਸੀਂ ਇਹ ਮੰਨਦੇ ਆ ਕਿ ਇਮੋਸ਼ਨਲ ਰੈਗੂਲੇਟ ਜਿਹੜਾ ਰੈਗੂਲੇਸ਼ਨ ਕਰਦਾ ਹੈ ਕਿ ਜੋ ਸਾਡੇ ਇਮੋਸ਼ਨਲ ਐਕਸਪੀਰੀਅੰਸ ਆ, ਕੋਈ ਸਾਡੀ ਲਾਈਫ ਚ ਕੋਈ ਐਕਸਪੀਰੀਅੰਸ ਵਧੀਆ ਐਕਸਪੀਰੀਅੰਸ ਸੀ ਜਿਹਨੂੰ ਅਸੀਂ ਯਾਦ ਕਰਨਾ ਚਾਹੁੰਦੇ ਹਾਂ, ਔਰ ਕਿਉਂਕਿ ਉਹ ਸਾਡੀ ਮੈਮਰੀ ਚ ਹੈਗਾ ਤਾਂ ਸਾਨੂੰ ਉਹ ਵੀ ਡ੍ਰੀਮਸ ਜਿਹੜਾ ਸ਼ੋ ਹੋ ਸਕਦਾ ਹਨਾ। ਔਰ ਜ਼ਰੂਰੀ ਨਹੀਂ ਹੈ ਕਿ ਡ੍ਰੀਮ ਚ ਜਿਹੜਾ ਤੁਹਾਨੂੰ ਕਰੈਕਟਰ ਜਿਹੜਾ ਸ਼ੋ ਹੋਇਆ, ਤੁਹਾਨੂੰ ਕੋਈ ਬੰਦਾ ਤੁਸੀਂ ਦੇਖਿਆ ਜਿਹੜਾ ਜਿਹਨੂੰ ਤੁਸੀਂ ਜਾਣਦੇ ਆ, ਜ਼ਰੂਰੀ ਨਹੀਂ ਹੈ ਕਿ ਉਹ ਡ੍ਰੀਮ ਉਸੇ ਬੰਦੇ ਨੂੰ ਹੀ ਰੈਫਰ ਕਰ ਰਿਹਾ, ਹੋ ਸਕਦਾ ਤੁਹਾਡਾ ਡ੍ਰੀਮ ਜਿਹੜਾ ਕੋਈ ਵੀ, ਕਿਉਂਕਿ ਤੁਸੀਂ ਬੰਦੇ ਨੂੰ ਜਾਣਦੇ ਹੋ ਤੁਹਾਡੀ ਮੈਮਰੀ ਚ ਕਿਤੇ ਪਿਆ ਹੈਗਾ ਤਾਂ ਤੁਹਾਡੇ ਸੁਪਨੇ ਚ ਵੀ ਆ ਗਿਆ ਹਨਾ। ਤੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਇੱਕ ਜਿਹੜੀ ਜਿੱਦਾਂ ਕ੍ਰੀਏਟਿਵਿਟੀ ਦੀ ਮੈਂ ਗੱਲ ਕੀਤੀ ਆ, ਪ੍ਰੋਬਲਮ ਸੋਲਵਿੰਗ ਦੀ ਜਿਹੜੀ ਆ ਗੱਲ ਕੀਤੀ ਹੈ ਕਿ ਡ੍ਰੀਮਸ ਜਿਹੜੇ ਆ ਉਹ ਪ੍ਰੋਬਲਮ ਸੋਲਵ ਕਰਨ ਚ ਹੈਲਪ ਕਰਦੇ ਆ, ਔਰ ਇਹਦਾ ਰੀਜ਼ਨ ਇਹ ਹੋ ਸਕਦਾ ਕਿਉਂਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਜਿੱਦਾਂ ਪਹਿਲੇ ਕਿਹਾ ਕਿ ਹੋਰ ਕਿਸੇ ਚੀਜ਼ ਦੇ ਸਾਨੂੰ ਜਿਹੜੀ ਕੋਈ ਸੈਂਸ ਨਹੀਂ ਹੁੰਦੀ ਨਾ, ਆਪਾਂ ਸੁੱਤੇ ਪਏ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸਾਡਾ ਬ੍ਰੇਨ ਨੇ ਜਿਹੜੀ ਇਨਫੋਰਮੇਸ਼ਨ ਅਕਵਾਇਰ ਕੀਤੀ ਹੈਗੀ ਉਹਨੂੰ ਅਸੀਂ ਪ੍ਰੋਸੈਸ ਜਦੋਂ ਕਰ ਰਹੇ ਹਾਂ ਤਾਂ ਆਪਣੇ ਆਪ ਇੱਕ ਸੈਂਸ ਜੀ ਬਣਾਉਣ ਲੱਗ ਜਾਂਦੀ ਹੈ ਨਾ। ਇਸ ਲਈ ਕਈ ਵਾਰ ਕਈ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮੂਵੀਜ਼ ਜਦੋਂ ਬਣਾਈਆਂ ਤਾਂ ਸਾਨੂੰ ਤਾਂ ਬਣਾਈ ਜਦੋਂ ਮੈਨੂੰ ਸੁਪਨਾ ਆਇਆ ਹੈ ਨਾ। ਕਈ ਵਾਰ ਸਾਨੂੰ ਇਹ ਹੁੰਦਾ ਕਿ ਅਸੀਂ ਇਗਜ਼ਾਮ ਆ ਸਾਡਾ ਨੈਕਸਟ ਡੇ ਤੇ ਅਸੀਂ ਪੜ੍ਹ ਰਹੇ ਹਾਂ ਕੋਈ ਚੀਜ਼, ਸਾਨੂੰ ਇਕੁਏਸ਼ਨ ਸੋਲਵ ਨਹੀਂ ਹੋ ਰਹੀ ਹੈ ਨਾ, ਸੁਪਨੇ ਚ ਆਪਾਂ ਉਹ ਚੀਜ਼ ਦੇਖਦੇ ਹਾਂ ਤੇ ਸਾਨੂੰ ਸੋਲਵ ਹੋ ਜਾਂਦੀ ਹੈ ਉਹ ਚੀਜ਼। ਸੋ ਇਸੇ ਲਈ ਹੁੰਦੀ ਹੈ ਕਿਉਂਕਿ ਆਪਣਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ, ਕਿਉਂਕਿ ਜਦੋਂ ਬਿਲੀਅਨ ਟ੍ਰਿਲੀਅਨ ਨਿਊਰੋਨ ਕੰਮ ਕਰੂਗੇ ਤਾਂ ਕੁਛ ਨਾ ਕੁਛ ਤਾਂ ਜਿਹੜਾ ਕਰੂਗੇ ਹੈ ਨਾ,
0: ਤਾਂ ਨਿਕਲ ਕੇ ਆਊਗਾ ਹੀ ਬਾਹਰ। ਬਿਲਕੁਲ, ਬਹੁਤ ਵਧੀਆ ਗੱਲ। ਇਹਦੇ ਤੇ ਮੈਂ ਕਹਿੰਦਾ ਇੱਕ ਆਪਾਂ ਪਹਿਲਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹਲੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਸਵਾਲ ਹੋਰ ਮੇਰੇ ਬਾਕੀ ਹੈਗੇ ਨੇ ਤੇ ਤੁਹਾਡੇ ਜਵਾਬ ਵੀ ਬਕਾਇਦਾ ਉਹਨਾਂ ਦੇ ਉੱਤੇ ਹੋਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਡੀਪ ਟਾਕ ਸ਼ੋ ਇਸ ਵਕਤ ਤੁਸੀਂ ਸੁਣ ਰਹੇ ਹੈਗੇ ਹੋ। ਆਪਣੀ ਫੀਡਬੈਕ ਨਾਲ ਦੀ ਨਾਲ ਭੇਜਦੇ ਰਿਹਾ ਕਰੋ 0472464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: ਨੰਬਰ ਦਾ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਾ ਜੁਐਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: This station is now the ultimate power in the universe.
5: Radio Haji 1674.
6: ਜੈਨੂ ਵਾਪਸ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਹੈਗਾ, ਔਰ ਨਾਲ ਸਾਡੇ ਡਾਕਟਰ ਸੰਦੀਪ ਕੌਰ ਜੀ ਮੌਜੂਦ ਨੇ, ਔਰ ਫੋਨ ਲਾਈਨ ਦੇ ਉੱਤੇ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਸੁਪਨਿਆਂ ਦੀ ਕਰ ਰਹੀ ਹੈ। ਜੇ ਤੁਸੀਂ ਪ੍ਰੋਗਰਾਮ ਦਾ ਪਿਛਲਾ ਹਿੱਸਾ ਮਿਸ ਕਰ ਗਏ ਹੋ, ਹੁਣੇ ਤੋਂ ਸੁਣਨ ਲੱਗੇ ਹੋ, ਘਬਰਾਇਓ ਨਾ। ਇਸ ਸ਼ੋਅ ਦੇ ਪੋਡਕਾਸਟ ਬਕਾਇਦਾ ਸਾਡੀ ਮੋਬਾਈਲ ਐਪ ਦੇ ਉੱਤੇ ਮੌਜੂਦ ਹੈਗੇ ਨੇ। ਹਾਂ, ਉਹ ਥੋੜ੍ਹੇ ਚਿਰ ਬਾਅਦ ਆਉਂਦੇ ਨੇ, ਸੋ ਇਹਦੀ ਇੱਕ ਐਡਵਾਂਟੇਜ ਰਹਿੰਦੀ ਹੈ ਕਿ ਜੇ ਤੁਸੀਂ ਲਾਈਵ ਸੁਣਦੇ ਹੋ ਇਸ ਸ਼ੋਅ ਨੂੰ ਤਾਂ ਫਾਇਦਾ ਰਹਿ ਜਾਂਦਾ, ਅਤੇ ਲਾਈਵ ਆਪਣੀ ਫੀਡਬੈਕ ਵੀ ਭੇਜ ਦਿਆ ਕਰੋ। ਹਾਂ, ਜੇ ਲੇਟ ਗਾਏ ਵਗਾਏ ਸੁਣਦੇ ਹੈਗੇ ਹੋ, ਕਈ ਕਈ ਵਾਰ ਦੋ ਦੋ ਹਫ਼ਤਾ ਜਾਂ ਤਿੰਨ ਤਿੰਨ ਹਫ਼ਤੇ ਦਾ ਸਾਡਾ ਜਿਹੜਾ ਗੈਪ ਚੱਲਦਾ ਹੈਗਾ, ਪਰ ਤੁਹਾਡੇ ਤੱਕ ਸਾਰੇ ਐਪੀਸੋਡ ਜਿਹੜੇ ਨੇ ਉਹ ਵਾਅਦਾ ਹੈਗਾ, ਉਹਦੇ 'ਚ ਪਏ ਹੋਣਗੇ, ਪਿਛਲੇ ਵੀ ਜਾ ਕੇ ਚਾਹੇ ਤੁਸੀਂ ਸੁਣ ਸਕਦੇ ਹੋ। ਸੰਦੀਪ ਜੀ, ਵੈਲਕਮ ਬੈਕ। ਅਤੇ ਮੈਂ ਕਹਿੰਦਾ ਕਿ ਜਿਹੜੀ ਆਪਣਾ ਅੱਗੇ ਮੇਰੇ ਕੋਲ ਹੋਰ ਦੋ ਤਿੰਨ ਕੁਐਸਚਨ ਹੈਗੇ ਨੇ, ਅਤੇ ਉਹ ਸਾਰੇ ਥੋੜ੍ਹੇ ਜਿਹੇ ਉਹ ਇਹੋ ਜਿਹੇ ਨੇ ਕਿ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਹੈਗੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਪਿਛਲਾ ਕੁਛ ਕੋਈ ਕਮੀ ਪੇਸ਼ੀ ਰਹਿ ਗਈ, ਨਹੀਂ ਤਾਂ ਫਿਰ ਮੈਂ ਅਗਲਾ ਕੁਐਸਚਨ ਦੱਸਦਾ।
7: ਹਾਂਜੀ ਹਾਂਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਆਪਾਂ ਇਹਦੀ ਡ੍ਰੀਮਸ ਦੀ ਕਿ ਕਿਉਂ ਹੁੰਦੇ ਆ, ਹਨਾ, ਇਹਦੇ ਚ ਮੈਂ ਗੱਲ ਕਰੀਏ ਕਿ ਇਮੋਸ਼ਨਲ ਰੈਗੂਲੇਸ਼ਨ ਹੁੰਦੇ, ਤੇ ਇਹਦੇ ਰਿਲੇਟਡ ਸਾਡੇ ਕੋਲ ਕੁਛ ਰਿਸਰਚ ਵੀ ਹੋਈ ਆ, ਮਤਲਬ ਚੱਲਦੀਆਂ ਰਹਿੰਦੀਆਂ ਰਿਸਰਚ, ਹਨਾ, ਕਿਉਂਕਿ ਡ੍ਰੀਮਸ ਜਦੋਂ ਅਸੀਂ ਡ੍ਰੀਮਸ ਦੀ ਗੱਲ ਕਰਦੇ ਹਾਂ, ਬਹੁਤ ਫੈਸੀਨੇਟਿੰਗ ਜਿਹਾ ਇੱਕ ਕੋਨਸੈਪਟ ਆ, ਹਨਾ, ਕਿ ਤੁਸੀਂ ਡ੍ਰੀਮਸ ਦੀ ਸੈਂਸ ਬਣਾਉਣੀ ਆ ਕਿ ਕੀ ਹੋ ਰਿਹਾ ਸਾਡੇ ਡ੍ਰੀਮ ਦੇ ਵਿੱਚ, ਤਾਂ ਇਹਦੇ ਨਾਲ ਰਿਲੇਟਡ ਰਿਸਰਚ ਵੀ ਚੱਲਦੀ ਰਹਿੰਦੀ ਆ, ਹਨਾ, ਤੇ ਇੱਕ 2024 ਦੇ ਵਿੱਚ ਸਟੱਡੀ ਹੋਈ ਸੀਗੀ ਜਿਹਦੇ ਚ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿਹੜਾ ਇੱਕ ਰਾਤ ਲਈ ਅਬਜ਼ਰਵ ਕੀਤਾ ਕਿ ਉਹਨਾਂ ਦੀ ਡ੍ਰੀਮਸ ਜਿਹੜੇ ਉਹਨਾਂ ਦੇ ਇਮੋਸ਼ਨਸ ਨੂੰ ਕਿਵੇਂ ਇਫੈਕਟ ਕਰਦੇ, ਜਾਂ ਉਹਨਾਂ ਦੀ ਮੈਮਰੀਜ਼ ਨੂੰ ਕਿਵੇਂ ਇਫੈਕਟ ਕਰਦੇ, ਹਨਾ, ਤੇ ਨੈਕਸਟ ਜੇ ਦੇ ਜਦੋਂ ਉਹਨਾਂ ਨੇ ਉਹਨਾਂ ਨੂੰ ਡ੍ਰੀਮਸ ਬਾਰੇ ਪੁੱਛਿਆ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਸੁਪਨੇ ਉਹਨਾਂ ਦੇ ਯਾਦ ਸੀਗੇ, ਜਦੋਂ ਉਹਨਾਂ ਨੂੰ ਨੈਗੇਟਿਵ ਕੁਛ ਏਦਾਂ ਦੀ ਫੋਟੋਜ਼ ਦਿਖਾਈ ਗਈਆਂ ਜਿਹੜੀ ਨੈਗੇਟਿਵ ਜਿਹੜੀਆਂ ਫੋਟੋ ਸੀ, ਮਤਲਬ ਜਿਹੜੀ ਸਾਨੂੰ ਹਿਊਮਨ ਮਾਇੰਡ ਨੂੰ ਇੰਪੈਕਟ ਕਰ ਸਕਦੀਆਂ, ਹਨਾ, ਤਾਂ ਉਹਨਾਂ ਨੇ ਜਿਹੜਾ ਉਹਦੀ ਰਿਐਕਸ਼ਨ ਇੰਨੀ ਜਿਹੜੀ ਸਟਰੋਂਗ ਨਹੀਂ ਦਿੱਤੀ। ਜਿਵੇਂ ਮੰਨ ਲਓ ਸਾਡੇ ਮੂਹਰੇ ਕੋਈ ਏਦਾਂ ਦੀ ਫੋਟੋ ਹੋਵੇ, ਅਸੀਂ ਬਹੁਤ ਹੋਰ ਤਰ੍ਹਾਂ ਬਿਹੇਵ ਕਰਦੇ ਨਾ ਕੀ ਹੋ ਰਿਹਾ, ਡਰ ਜਾਂਦੇ ਹਾਂ ਕੋਈ ਚੀਜ਼ ਏਦਾਂ ਨਹੀਂ ਦੇਖ ਕੇ, ਕੋਈ ਵਾਇਲੈਂਸ ਦੀ ਫੋਟੋ ਦੇਖ ਕੇ, ਹਨਾ, ਤੇ ਉਹਨਾਂ ਨੇ ਕੋਈ ਏਡੀ ਖਾਸ ਰਿਐਕਸ਼ਨ ਨਹੀਂ ਦਿੱਤੀ ਜਿਹੜੇ ਲੋਕਾਂ ਨੂੰ ਆਪਣੇ ਸੁਪਨੇ ਜਿਹੜੇ ਯਾਦ ਸੀਗੇ। ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਕਿ ਜਿਵੇਂ ਲੋਕਾਂ ਦੇ ਸੁਪਨੇ ਜਿੰਨੇ ਪੋਜ਼ਿਟਿਵ ਸੀਗੇ, ਉਹਨਾਂ ਦਾ ਜਿਹੜਾ ਇਮੋਸ਼ਨਲੀ ਵੀ ਉਨੇ ਹੀ ਜਿਹੜੇ ਪੋਜ਼ਿਟਿਵ ਉਹ ਸੀਗੇ, ਮਤਲਬ ਉਨਾ ਹੀ ਉਹ ਰਿਐਕਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਏਦਾਂ ਦੀਆਂ ਫੋਟੋ ਦਿਖਾ ਰਹੇ ਸੀਗੇ, ਹਨਾ। ਤੇ ਇਹਦਾ ਰੀਜ਼ਨ ਜਿਹੜਾ ਇੱਕ ਉਹਨਾਂ ਨੇ ਦਿੱਤਾ ਕਿ ਹੋ ਸਕਦਾ ਕਿ ਜਦੋਂ ਰੈਮ ਸਲੀਪ ਦੇ ਵਿੱਚ ਜਿਹੜਾ ਬ੍ਰੇਨ ਦੇ ਵਿੱਚ ਇੱਕ ਨੋਰ ਐਡਰੀਨਲਿਨ ਨਾਂ ਦਾ ਇੱਕ ਕੈਮੀਕਲ ਹੁੰਦਾ, ਉਹਦਾ ਲੈਵਲ ਘੱਟ ਜਾਂਦਾ, ਉਹ ਵਾਲਾ ਲੈਵਲ ਜਿਹੜਾ ਕੈਮੀਕਲ ਹੁੰਦਾ ਉਹ ਸਾਡੇ ਐਂਗਜ਼ਾਇਟੀ ਤੇ ਸਟ੍ਰੈਸ ਨੂੰ ਜਿਹੜਾ ਵਧਾਉਂਦਾ ਆ, ਤੇ ਕਿਉਂਕਿ ਉਹਦਾ ਜਦੋਂ ਲੈਵਲ ਘੱਟ ਜਾਂਦਾ ਤਾਂ ਸਾਡਾ ਬ੍ਰੇਨ ਜਿਹੜਾ ਆ ਪੁਰਾਣੀਆਂ ਜਿਹੜੀਆਂ ਮੈਮਰੀਜ਼ ਜਿਹੜੀਆਂ ਸਾਡੀਆਂ ਜਿਹੜੀਆਂ ਦੁਖੀ ਮੈਮਰੀਜ਼ ਹੁੰਦੀਆਂ ਨਾ ਦੁੱਖ ਵਾਲੀਆਂ, ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ ਚ ਹੈਲਪ ਕਰਦਾ ਕਿਉਂਕਿ ਉਹਦਾ ਲੈਵਲ ਘੱਟ ਗਿਆ, ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਆ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ, ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ, ਹਨਾ,
6: ਰਾਈਟ।
7: ਤੇ ਇਹ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ ਉਹਨਾਂ ਨੇ ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ, ਹਨਾ। ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ ਜਿਹੜਾ ਜੋ ਅਸੀਂ ਡ੍ਰੀਮਸ ਦੇਖਦੇ ਹਾਂ, ਜੋ ਵੀ ਕੰਟੈਂਟ ਦੇਖਦੇ ਹਾਂ, ਲੋਕ ਦੇਖਦੇ ਹਾਂ, ਇਮੇਜਸ ਦੇਖਦੇ ਹਾਂ, ਹਨਾ, ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ, ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ, ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ, ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ, ਹਨਾ, ਸੋ ਸਾਰੀਆਂ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫੀਕੈਂਟ ਐਕਸਪੀਰੀਐਂਸਿਸ ਨੂੰ ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਆਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ ਤਾਂ ਉਹ ਵੀ ਸਾਨੂੰ ਸੁਪਨਿਆਂ ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ ਚਾਹੇ ਉਹ ਸਾਡੇ ਫਿਲੋਸਫਰੋਂ ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ ਚ ਦੇਖਦੇ ਹਾਂ, ਹਨਾ। ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ, ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ, ਹਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ, ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਹੈ ਜਾਂ ਨਹੀਂ, ਹਨਾ। ਤੇ ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ ਤੇ ਤੁਸੀਂ ਚੈੱਕ ਕਰਾ ਸਕਦੇ ਹਾਂ ਜੋ ਵੀ ਆ, ਹਨਾ, ਅਗਰ ਤੁਹਾਨੂੰ ਇਦਾਂ ਦਾ ਕੋਈ ਇਸ਼ੂ ਹੋ ਰਿਹਾ ਹੈ। ਹਾਂਜੀ
6: ਠੀਕ ਹੈ। ਇੱਕ ਨਾ ਮੈਂ ਥੋੜਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਬੇਟਾ ਮੇਰਾ ਛੋਟਾ, ਤੇ ਉਹ ਜਦੋਂ ਸੁਪਨੇ ਦੇਖਦਾ, ਮਾੜੇ ਸੁਪਨੇ, ਬੱਚੇ ਜਦੋਂ ਡਰ ਜਾਂਦੇ ਨੇ ਅਕਸਰ, ਹਨਾ, ਤੇ ਜੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ, ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ, ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦੇ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ।
7: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਆ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਆ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਬਲੂ ਲਾਈਟ ਜਿਹੜੀ ਆ, ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ ਜਿਹੜੀ ਏਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨੀਂਦ ਖਰਾਬ ਹੋਵੇ। ਔਰ ਬੱਚਿਆਂ ਲਈ, ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜਦੋਂ ਤੁਸੀਂ ਖਾਂਦੇ ਜ਼ਿਆਦਾ ਤੁਹਾਡੀ ਬਾਡੀ ਬੈਲੈਂਸ ਚ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ, ਹਨਾ, ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ, ਕਿਉਂਕਿ ਓਬਵੀਅਸਲੀ ਉਹ ਇਦਾਂ ਦੀਆਂ ਚੀਜ਼ਾਂ ਇਸ ਡ੍ਰੀਮਸ ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ ਚ ਦੇਖ ਰਹੇ ਹੋਗੇ ਜਾਂ ਗੇਮਸ ਚ ਦੇਖ ਰਹੇ ਹੋਗੇ, ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਲਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ, ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਏਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ, ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ, ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ, ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ ਚ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ। ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ ਹੈਗਾ, ਉਹਦਾ ਇਹ ਹੈਗਾ ਕਿ ਤੁਸੀਂ ਉਸ ਬੰਦੇ ਨੂੰ ਟਾਈਮ ਦਿਓ, ਥੋੜਾ ਟਾਈਮ ਉਹਨੂੰ, ਥੋੜਾ ਮਤਲਬ ਥੋੜੀ ਜਿਹੀ ਹੌਲੀ ਜਿਹੀ ਆਵਾਜ਼ ਚ ਉਹਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇੱਕਦਮ ਉਸ ਡ੍ਰੀਮ ਤੋਂ, ਕਿਉਂਕਿ ਫਿਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ, ਤੇ ਉਹਨੂੰ ਥੋੜਾ ਜਿਹਾ ਟਾਈਮ ਜਿਹੜਾ ਉਸ ਟਾਈਮ ਦੇਣਾ ਚਾਹੀਦਾ। ਤੇ ਮੇਰੇ ਖਿਆਲ ਚ ਇਹੀ ਹੈ, ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਐਨਵਾਇਰਮੈਂਟ ਦੇ ਬੇਸ ਤੇ ਉੱਤੇ ਸਾਨੂੰ ਸੁਪਨੇ ਆਉਂਦੇ ਆ, ਤਾਂ ਅਸੀਂ ਚੀਜ਼ਾਂ ਨੂੰ ਉਹਨਾਂ ਨੂੰ ਅਵੋਇਡ ਹੀ ਕਰੀਏ ਜਿਹਨਾਂ ਤੋਂ ਕਿਸੇ ਵੀ ਪਰਟੀਕੁਲਰ ਪਰਸਨ ਨੂੰ ਡਰ ਲੱਗਦਾ ਹੈ ਜਾਂ ਕੋਈ ਵੀ ਏਦਾਂ ਦੀ ਡੇਂਜਰਸ ਚੀਜ਼, ਸਪੈਸ਼ਲੀ ਬੱਚਿਆਂ ਲਈ। ਆਈ ਥਿੰਕ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਜਾਓ, ਜਿੱਦਾਂ ਤੁਸੀਂ ਕਿਹਾ, ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ, ਈਵਨ ਵੱਡਿਆਂ ਚ ਵੀ ਅਗਰ 1000 ਬੰਦੇ ਟਰਾਈ ਕਰਦੇ ਤਾਂ ਉਹਨਾਂ ਚ ਇੱਕ ਬੰਦਾ ਜਿਹੜਾ ਇਹਦੇ ਚ ਆਪਣਾ

ਨੈਗੇਟਿਵ ਜਿਹੜਾ ਤੁਸੀਂ ਕਰ ਸਕਦੇ ਆ ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ ਚ ਜਿਹੜਾ ਕੀ ਹੋਇਆ ਹਨਾ ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਆ ਕਿ ਮੇਰੇ ਸੁਪਨਾ ਜਿਹੜਾ ਆ ਜੇ ਸੁਪਨੇ ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ ਹਨਾ ਕਿਵੇਂ ਤੇਰੇ ਦਿਮਾਗ ਚ ਆਇਆ ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਹਿੰਦਾ ਸੀ ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਚ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸੀ ਡ੍ਰੀਮਿੰਗ ਕਰਦੇ ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ ਚ ਜਾਂ ਕੰਟਰੋਲ ਕਰਨ ਚ ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਸਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌਂ ਜਾਓ 10-15 ਮਿੰਟ ਬਾਅਦ ਉੱਠੋ ਤਾਂ ਹੋ ਸਕਦਾ ਤੁਹਾਨੂੰ ਸੁਪਨਾ ਉਹ ਦੁਬਾਰਾ ਯਾਦ ਆ ਜਾਵੇ ਹਨਾ ਤੇ ਉਹ ਕਹਿੰਦਾ ਕਿ ਮੈਂ ਕਿਉਂਕਿ ਸੌਂਦਾ ਹੀ ਮੈਂ ਇਸ ਹਿਸਾਬ ਨਾਲ ਹੁੰਦਾ ਸੀ ਕਿ ਮੈਨੂੰ ਸਟੋਰੀਜ਼ ਮੇਰੇ ਦਿਮਾਗ ਚ ਬਣਨ ਹਨਾ ਤੇ ਇਸ ਤਰ੍ਹਾਂ ਹੌਲੀ ਹੌਲੀ ਉਹਨੇ ਮੂਵੀ ਬਣਾਈ ਤੇ ਉਹ ਮੂਵੀ ਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਦੂਜੇ ਬੰਦੇ ਦੇ ਸੁਪਨੇ ਚ ਜਾ ਰਹੇ ਹੁੰਦੇ ਆ ਸਾਰੇ ਹਨਾ ਤੇ ਸੁਪਨਿਆਂ ਨੂੰ ਜਾ ਕੇ ਕੰਟਰੋਲ ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ ਸੋ ਲੂਸੀ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕੋਨਸੈਪਟ ਆ ਬਟ ਅਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਣਦੇ ਅਸੀਂ ਆਪਣੇ ਸੁਪਨੇ ਚ ਇਹਨੂੰ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹਦਾ ਰੀਜ਼ਨ ਹੋ ਸਕਦਾ ਕਿ ਲੋਕਾਂ ਨੂੰ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ ਹਨਾ ਉਹ ਚੀਜ਼ ਹੋ ਸਕਦੀ ਆ ਲੋਕ ਕ੍ਰੀਏਟਿਵਿਟੀ ਲਈ ਯੂਜ਼ ਕਰ ਸਕਦੇ ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ ਰਾਈਟਰਸ ਦੀ ਜਾਂ ਮਿਊਜੀਸ਼ੀਅਨਸ ਹੋ ਗਿਆ ਨਾ ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ ਤਾਂ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ ਔਰ ਈਵਨ ਐਜ਼ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰਸ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ ਨਾ ਉਹਨਾਂ ਨੂੰ ਜਾਂ ਐਗਜ਼ਾਇਟੀ ਵਗੈਰਾ ਜਿਹਨਾਂ ਨੂੰ ਇਹ ਸਾਰੇ ਡਿਸਆਰਡਰ ਤਾਂ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਆ ਇਹਨੂੰ ਐਜ਼ ਏ ਥੈਰੇਪੀ ਸੋ ਇਹਦੀ ਟੈਕਨੀਕ ਕੀ ਹੁੰਦੀ ਆ ਕੁਛ ਲੋਕ ਜਿਹੜਾ ਆ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ ਹਨਾ ਸਪੋਂਟੇਨੀਅਸ ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ ਹਨਾ ਉਹਦੀ ਇੱਕ ਸੈਂਸ ਬਣਾ ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ ਹਨਾ ਤੁਸੀਂ ਉਹਨੂੰ ਨੋਟ ਕਰ ਸਕਦੇ ਆ ਕਿ ਮੈਨੂੰ ਅੱਛਾ ਸੁਪਨਾ ਆਇਆ ਮੈਂ ਸੁਪਨੇ ਚ ਕੀ ਦੇਖਿਆ ਕਿਉਂਕਿ ਸੁਪਨੇ ਚ ਕਈ ਵਾਰ ਸਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ ਤਾਂ ਤੁਹਾਨੂੰ ਕੁਛ ਯਾਦ ਰਹਿੰਦਾ ਹਨਾ ਤੇ ਜਿਹੜਾ ਤੁਸੀਂ ਇਹਦੇ ਲਈ ਕੁਛ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ ਹਨਾ ਤਾਂ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਂਗੇ ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਅਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ ਹਨਾ ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ ਅਫਕੋਰਸ ਇਹ ਸੁਣਨ ਨੂੰ ਥੋੜੀ ਜਿਹੀ ਇੱਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ ਇੱਦਾਂ ਕਿੱਦਾਂ ਹੋ ਸਕਦਾ ਬਟ ਜਿੱਦਾਂ ਮੈਂ ਕਿਹਾ ਕਿ ਲਈ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ ਕਿ ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਸ਼ੁਰੂ ਹੋਏ ਤਾਂ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ ਡ੍ਰੀਮ ਜਰਨਲਿੰਗ ਹੁੰਦੀ ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਹਾਂ ਸੌਣ ਟਾਈਮ ਆਪਣੇ ਕੋਲ ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌਂ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌਂ ਹਨਾ ਇੱਕ ਮੈਂ ਹੋਰ ਮੂਵੀ ਦੇਖੀ ਸੀਗੀ ਉਹਦਾ ਨਾਮ ਹੀ ਲੂਸਿਡ ਡ੍ਰੀਮ ਸੀਗਾ ਤੇ ਉਹ ਮੂਵੀ ਕੋਰੀਅਨ ਮੂਵੀ ਸੀਗੀ ਹਾਂਜੀ ਉਹਦੇ ਚ ਜਿਹੜਾ ਹੀਰੋ ਹੁੰਦਾ ਉਹਦਾ ਬੇਟਾ ਜਿਹੜਾ ਉਹ ਕਿਸੇ ਉਹ ਮਤਲਬ ਲੈ ਕੇ ਜਾਂਦਾ ਉਹਨੂੰ ਮਤਲਬ ਪਾਰਕ ਚ ਤੇ ਉੱਥੇ ਗੁੰਮ ਹੋ ਜਾਂਦਾ ਤੇ ਉਹ ਸੁਪਨੇ ਚ ਜਾ ਕੇ ਫਿਰ ਦੁਬਾਰਾ ਲੂਸਿਡ ਡ੍ਰੀਮ ਕਰਕੇ ਉਹ ਦੇਖਦਾ ਉਹਨੂੰ ਮਤਲਬ ਲੱਭਦਾ ਹੈ ਕਿਹਨੇ ਮੇਰੇ ਬੱਚੇ ਨੂੰ ਕਿਡਨੈਪ ਕੀਤਾ ਹਨਾ ਉਹਦੇ ਬੱਚੇ ਨੂੰ ਕਿਡਨੈਪ ਕਰ ਲੈਂਦਾ ਹਾਂਜੀ ਤੇ ਉਹਦੇ ਚ ਇੱਕ ਹੋਰ ਕਰੈਕਟਰ ਹੁੰਦਾ ਮੂਵੀਜ਼ ਚ ਜਿਹੜਾ ਮੈਨੂੰ ਤਾਂ ਯਾਦ ਆਇਆ ਸੀ ਕਿਉਂਕਿ ਉਹ ਜਦ ਲੂਸਿਡ ਡ੍ਰੀਮਿੰਗ ਦੀ ਤੁਸੀਂ ਕਿਹਾ ਕਿ ਨੀਂਦ ਕਿਉਂ ਖਰਾਬ ਕਰਨੀ ਆ ਤੇ ਉਹ ਬੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ ਚ ਮੈਨੂੰ ਕੁਛ ਇੰਟਰਸਟਿੰਗ ਨਹੀਂ ਲੱਗ ਰਿਹਾ ਸੀਗਾ ਤੇ ਮੈਂ ਸੋਚਿਆ ਮੈਨੂੰ ਕਹਿੰਦਾ ਲੂਸਿਡ ਡ੍ਰੀਮਿੰਗ ਬਾਰੇ ਪਤਾ ਚੱਲਿਆ ਤਾਂ ਮੈਂ ਲੂਸਿਡ ਡ੍ਰੀਮਿੰਗ ਮਤਲਬ ਆਪਣੇ ਸੁਪਨਿਆਂ ਚ ਜਾਣਾ ਸ਼ੁਰੂ ਕਰ ਦਿੱਤਾ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਜਦੋਂ ਮੈਂ ਕਰਦਾ ਰਿਹਾ ਥੋੜੇ ਟਾਈਮ ਬਾਅਦ ਮੈਂ ਬੋਰ ਹੋ ਗਿਆ

0: ਇਹਦੇ ਤੋਂ ਵੀ, ਤੇ ਫਿਰ ਉਹਦੇ ਚ ਇੱਕ ਥੋੜੀ ਹੋਰ, ਇਹ ਸਿਰਫ ਫਿਲਮਾਂ ਚ ਹੀ ਆ, ਅਸਲ ਚ ਇਹੋ ਜਿਹਾ ਕੁਛ ਨੀ ਹੈਗਾ ਕਿ ਤੁਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾ ਸਕਦੇ, ਇਹ ਨਹੀਂ ਹੈਗਾ। ਔਰ ਦੂਜਾ ਉਹਨੇ ਜਿਹੜੀ ਚੀਜ਼ ਕਿ ਉਹ ਕਹਿੰਦਾ ਮੈਂ ਸ਼ੇਅਰ ਡ੍ਰੀਮਿੰਗ ਕਰਨ ਲੱਗ ਗਿਆ, ਮਤਲਬ ਜਿਹਦੇ ਚ ਕੀ ਤਾਂ ਦੋ ਲੋਕ ਇਕੱਠੇ ਜਿਹੜੇ ਆ ਸੇਮ ਸੁਪਨਾ ਲੈ ਰਹੇ ਹੁੰਦੇ ਆ। ਇਹ ਇੱਦਾਂ ਹੋ ਸਕਦਾ ਹੈ ਕਿ ਤੁਸੀਂ ਜਿਹੜੇ ਤੁਹਾਡੇ ਦੋ ਫਰੈਂਡਸ, ਤੁਸੀਂ ਦੋ ਫਰੈਂਡਸ ਕਿਤੇ ਘੁੰਮਣ ਗਏ ਹਨਾ, ਤੁਹਾਨੂੰ ਸੇਮ ਜੋ ਵੀ ਕੋਈ ਉੱਥੇ ਕੋਈ ਉੱਥੇ ਚੀਜ਼ ਹੋਈ ਜਿਹੜੀ ਤੁਹਾਨੂੰ ਕਦੇ ਸੇਮ ਸੁਪਨੇ ਚ ਆ ਗਈ, ਬਟ ਆਫਕੋਰਸ ਉਹ ਵੀ ਇੱਦਾਂ ਨੀ ਹੈ ਕਿ ਸੇਮ ਡੇ ਹੀ ਤੁਹਾਨੂੰ ਸੁਪਨਾ ਆਊਗਾ ਨਾ। ਤਾਂ ਉਹਦੇ ਚ ਮੂਵੀ ਚ ਕਹਿੰਦਾ ਕਿ ਮੈਂ ਸ਼ੇਅਰ ਡ੍ਰੀਮਿੰਗ ਫੇ ਕਰਨ ਲੱਗ ਗਿਆ, ਮਤਲਬ ਮੈਂ ਦੂਜੇ ਲੋਕਾਂ ਦੇ ਸੁਪਨੇ ਚ ਜਾਣ ਲੱਗ ਗਿਆ, ਸੇਮ ਜਿੱਦਾਂ ਇਨਸੈਪਸ਼ਨ ਮੂਵੀ ਚ ਉਹਨਾਂ ਨੇ ਦਿਖਾਇਆ ਸੀ। ਹਾਂਜੀ,
1: ਮੈਟ੍ਰਿਕਸ ਵਰਗਾ ਵੀ ਸੀਨ ਕੁਛ ਇਹੋ ਜਿਹਾ ਹੀ ਹੈਗਾ। ਇਹ ਕਿੱਦਾਂ ਜਿਹੜੀ ਇੱਕ ਚੀਜ਼ ਆਪਾਂ ਜਿਵੇਂ ਆਪਣੇ ਕਲਚਰ ਦੇ ਵਿੱਚ ਵੀ ਇਹ ਹੈਗੀ ਹੈ ਨਾ ਕਿ ਦੇਖੋ ਜੀ ਸਵੇਰੇ ਜੇ ਤੜਕੇ ਸਵੇਰੇ ਜਿਹੜੇ ਸੁਪਨੇ ਹੁੰਦੇ ਨੇ ਉਹ ਸੱਚ ਹੁੰਦੇ ਨੇ, ਅੱਧੀ ਰਾਤ ਤੋਂ ਪਹਿਲਾਂ ਦੇ ਜਿਹੜੇ ਨੇ ਉਹ ਵੈਸੇ ਹੀ ਉਹ ਸੁਪਨੇ ਹੀ ਹੁੰਦੇ ਨੇ, ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੇ ਸੱਪ ਨੂੰ ਦੁੱਧ ਪਿਲਾਇਆ ਤਾਂ ਇਹਦਾ ਮਤਲਬ ਦਬਿਆ ਹੋਇਆ ਖਜ਼ਾਨਾ ਹੋਊਗਾ ਤੁਹਾਡਾ ਕੋਈ, ਜੇ ਇੱਦਾਂ ਹੈ ਨਾ, ਇੱਦਾਂ ਕਰਕੇ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ ਵੀ ਜੇ ਕੋਠੇ ਤੋਂ ਜੰਪ ਮਾਰਿਆ ਤੁਸੀਂ ਤਾਂ ਇਹਦਾ ਮਤਲਬ ਕੋਈ ਤਰੱਕੀ ਹੋਣ ਲੱਗੀ ਹੈ। ਸੋ ਇਹ ਕੈਨ ਵੀ ਮੇਕ ਸੈਂਸ ਆਊਟ ਆਫ ਡ੍ਰੀਮਸ, ਆਪਾਂ ਸੁਪਨਿਆਂ ਨੂੰ ਜੋੜ ਕੇ ਜਾਂ ਉਹਨਾਂ ਦੀ ਕੋਈ ਤੁਕਬੰਦੀ ਇੱਦਾਂ ਕਰਕੇ, ਜਿਵੇਂ ਪੁਰਾਣੇ ਸਮਿਆਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਅੱਜ ਦੇ ਟਾਈਮ ਦੇ ਵਿੱਚ ਡ੍ਰੀਮਸ ਦੀ ਮਤਲਬ ਸਿੱਧਾ ਸਿੱਧਾ ਸਵਾਲ ਇਹ ਹੈ ਕਿ ਆਰ ਦੇ ਸੈਂਸਲੈਸ, ਮਤਲਬ ਯੂਜ਼ਲੈਸ ਨੇ, ਸਿਰਫ ਇੱਕ ਨੀਂਦ ਦਾ ਇੱਕ ਪਾਰਟ ਹੈਗੇ ਨੇ, ਜਾਂ ਫਿਰ ਉਹਨਾਂ ਚੋਂ ਕੁਛ ਮਤਲਬ ਕੱਢਿਆ ਜਾ ਸਕਦਾ ਹੁੰਦਾ, ਮਤਲਬ ਇਹਦਾ ਕੋਈ ਲੌਜਿਕ ਹੈਗਾ?
0: ਹਾਂਜੀ, ਜਿੱਦਾਂ ਤੁਸੀਂ ਇਹ ਕਿਹਾ ਆਪਾਂ ਜਿਹੜੇ ਸੁਪਨਿਆਂ ਦੇ, ਇਹ ਤਾਂ ਆਪਣੇ ਕਲਚਰ ਚ ਹੁਣ ਕਲਚਰ ਸਾਰੇ ਕਲਚਰ ਚ ਹੁੰਦੇ, ਜਿੱਦਾਂ ਪਹਿਲਾਂ ਪੁਰਾਣੇ ਕੁਛ ਕਲਚਰ ਚ ਇਹ ਸੀ ਜੇ ਤੁਹਾਡਾ ਸੁਪਨੇ ਚ ਦੰਦ ਟੁੱਟ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਤੋਂ ਡਰ ਰਹੇ ਹੋ ਕਿ ਤੁਸੀਂ ਆਪਣਾ ਕੰਟਰੋਲ ਖੋ ਰਹੇ ਹੋ ਕਿਸੇ ਚੀਜ਼ ਤੇ, ਨਾ ਪਾਵਰ ਕੰਟਰੋਲ ਜਾਂ ਕੁਛ ਵੀ, ਹੈ ਨਾ, ਜਾਂ ਜਿਹੜਾ ਅਸੀਂ ਮਤਲਬ ਏਦਾਂ ਦੀ ਡਿਫਰੈਂਟ ਡਿਫਰੈਂਟ ਸੁਭਾਅ, ਕੋਈ ਤੁਹਾਡੇ ਕੋਈ ਸਪੈਸ਼ਲ ਕੋਈ ਐਨੀਮਲ ਆ ਗਿਆ, ਕੋਈ ਬਰਡ ਆ ਗਿਆ, ਉਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਦਿੰਦੇ ਸੀ ਨਾ ਕਿ ਉਹ ਇਹ ਦੱਸ ਰਿਹਾ। ਬਟ ਇਹੀ ਹੋ ਸਕਦਾ ਕਿ ਸਾਡੀ ਜਿਹੜੀ ਫਿਰ ਮੈਂ ਕਿਹਾ ਕਿ ਜੋ ਸਾਡੇ ਡਰ ਹੈਗੇ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਪਰ ਜਦੋਂ ਅਸੀਂ ਡ੍ਰੀਮਸ, ਅਗਰ ਅਸੀਂ ਕਿਉਂਕਿ ਸੁਪਨੇ ਇੰਡੀਵਿਜੁਅਲ ਦੇ ਹੁੰਦੇ ਆ ਨਾ, ਪਰਸਨਲੀ ਹੁੰਦੇ, ਇਹਨੂੰ ਵੀ ਇੱਕ ਜਿਹੜੀ ਆ ਇਹਨੂੰ ਵੀ ਇੱਕ ਮਤਲਬ ਇੱਕ ਕ੍ਰਾਈਟੀਰੀਆ ਮੰਨ ਲੈਂਦੇ ਕਿ ਤੁਸੀਂ ਜਿਹੜੀ ਜਨਰਲ ਚੀਜ਼ਾਂ ਪੂਰੀ ਦੁਨੀਆ ਲਈ ਹੋ ਸਕਦੀਆਂ, ਹਨਾ, ਕਿ ਤੁਸੀਂ ਚੰਦ ਤਾਰੇ ਸਾਡੇ ਸਾਰਿਆਂ ਲਈ ਹੈਗੇ ਆ, ਤੁਸੀਂ ਸਾਨੂੰ ਸਾਰਿਆਂ ਨੂੰ ਉਹ ਸੁਪਨੇ ਚ ਆ ਸਕਦੇ ਆ, ਕੋਈ ਵੀ ਚੀਜ਼ ਸਾਨੂੰ ਹੋ ਸਕਦੀ ਆ। ਬਟ ਮੋਸਟਲੀ ਡ੍ਰੀਮ ਜਿਹੜੇ ਇੰਡੀਵਿਜੁਅਲ ਹੁੰਦੇ, ਕਿਉਂਕਿ ਡ੍ਰੀਮ ਜਿਹੜੇ ਮੋਸਟਲੀ ਇਮੋਸ਼ਨ ਨਾਲ ਜੁੜੇ ਹੁੰਦੇ ਆ, ਸਾਡੀ ਮੈਮਰੀਜ਼ ਨਾਲ, ਇਹਦੇ ਚ ਸਾਨੂੰ ਸਾਡੀ ਫੈਮਿਲੀ ਮੈਂਬਰਸ ਦਿਖ ਜਾਂਦੇ ਆ, ਫਰੈਂਡਸ ਦਿਖ ਜਾਂਦੇ ਆ, ਹਨਾ, ਜਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਆਪਣੀ ਲਾਈਫ ਚ ਉਹ ਸਾਨੂੰ ਦਿਖਦੀ ਆ। ਅਗਰ ਤੁਸੀਂ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਕੰਸਿਸਟੈਂਟ ਹੈਗੇ ਆ ਤੁਸੀਂ ਜਿਹੜੇ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਲਈ, ਹਨਾ, ਤੋ ਕਿਉਂਕਿ ਜਦੋਂ ਅਸੀਂ ਕਿਉਂਕਿ ਡ੍ਰੀਮਸ ਹੁੰਦੇ ਪਰਸਨਲ ਆ, ਤਾਂ ਉਹਨਾਂ ਦੀ ਸੈਂਸ ਵੀ ਜਿਹੜੀ ਆ ਪਰਸਨਲ ਸੈਂਸ ਦੇ ਬੇਸ ਤੇ ਹੋ ਸਕਦੀ ਆ। ਸੋ ਇੱਕ ਜਿਹੜਾ ਕਾਰਲ ਯੰਗ ਨੂੰ ਅਸੀਂ ਸਾਰੇ ਜਾਣਦੇ ਹੋਣੇ ਆ ਕਿ ਫਿਲੋਸਫਰ, ਜਿਹੜਾ ਪੁਰਾਣਾ ਫਿਲੋਸਫਰ ਸੀਗਾ ਉਹ ਵੀ, ਤੇ ਉਹਨੇ ਵੀ ਜਿਹੜਾ ਡ੍ਰੀਮਸ ਨੂੰ ਸਟੱਡੀ ਕੀਤਾ ਸੀਗਾ, ਔਰ ਉਹਦਾ ਮੰਨਣਾ ਵੀ ਇਹ ਸੀ ਕਿ ਜਿਹੜਾ ਡ੍ਰੀਮਸ ਜਿਹੜੇ ਸਾਡੇ ਅਨਕੋਨਸ਼ੀਅਸ ਮਾਇੰਡ ਦੇ ਜਿਹੜੇ ਉਹ ਐਕਸਪ੍ਰੈਸ਼ਨ ਆ, ਮਤਲਬ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਹੈਗੀਆਂ ਆ, ਉਹ ਸਾਨੂੰ ਚੀਜ਼ਾਂ ਡ੍ਰੀਮ ਦੇ ਵਿੱਚ ਦਿਖਦੀਆਂ, ਹਨਾ, ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਆ। ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ, ਪਰਸਨਲ ਡ੍ਰੀਮ ਹੋ ਸਕਦੇ, ਬਿਗ ਡ੍ਰੀਮਸ ਹੋ ਸਕਦੇ। ਪਰਸਨਲ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ, ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ, ਨਾ, ਰਿਲੀਜੀਅਸ ਹੋ ਸਕਦੇ ਆ, ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ, ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ, ਮਤਲਬ ਕਾਫੀ ਐਜ ਏ ਸੋਸਾਇਟੀ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ, ਮੰਨ ਲਓ ਵਾਰ ਚੱਲ ਰਹੀ ਸੀਗੀ, ਹਨਾ, ਹੁਣ ਤੇ ਉਹ ਸਾਡੇ ਦਿਮਾਗ ਚ ਸਾਰਿਆਂ, ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਉਦਾਂ ਦੇ ਸੁਪਨੇ ਆ ਰਹੇ ਹੋਣ, ਹਨਾ, ਉਹਨਾਂ ਚੀਜ਼ਾਂ ਦੇ। ਤੇ ਇਹ ਸਾਰੀ ਜਿਹੜੀਆਂ ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ, ਤੇ ਉਹਦੀ ਜਿਹੜੀ ਆ ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ ਇੱਕ ਅਨਦਰ ਜਿਹੜਾ ਸਾਇੰਟਿਸਟ ਸੀਗਾ, ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਏਦਾਂ ਦੇ ਮੈਥਡ ਦੱਸੇ। ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੌਨਸਨ, ਤੇ ਉਹਨੇ ਬੁੱਕ ਲਿਖੀ ਇਨਰ ਵਰਕ ਯੂਜ਼ਿੰਗ ਡ੍ਰੀਮਸ ਐਂਡ ਐਕਟਿਵ ਇਮੈਜੀਨੇਸ਼ਨ ਫੋਰ ਪਰਸਨਲ ਗਰੋਥ, ਕਿ ਤੁਸੀਂ ਪਰਸਨਲ ਗਰੋਥ ਕਿੱਦਾਂ ਕਰਨੀ ਹੈ। ਤਾਂ ਉਹਨੇ ਕਿਹਾ ਕਿ ਪਹਿਲਾਂ, ਸਭ ਤੋਂ ਪਹਿਲਾਂ ਪੁਆਇੰਟ ਹੈ ਕਿ ਜਦੋਂ ਤੁਹਾਨੂੰ ਸੁਪਨਾ ਆਉਂਦਾ ਤਾਂ ਤੁਸੀਂ ਅਗਲੇ ਦਿਨ ਉੱਠ ਕੇ ਆਪਣੇ ਸੁਪਨੇ ਨੂੰ ਡਿਟੇਲ ਦੇ ਵਿੱਚ ਲਿਖੋ ਇੱਕ ਕਾਪੀ ਦੇ ਉੱਤੇ, ਅਗਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਉਹਦੇ ਸੈਂਸ ਬਣਾਉਣਾ ਚਾਹੁੰਦੇ ਆ, ਤੇ ਤੁਸੀਂ ਡ੍ਰੀਮ ਨੂੰ ਡਿਟੇਲ ਦੇ ਵਿੱਚ ਲਿਖ ਲਓ, ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ ਐਸੋਸੀਏਸ਼ਨ, ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰੋ, ਕਰੋ ਹਨਾ ਮੰਨ ਲਓ ਤੁਹਾਨੂੰ ਜਿਹੜਾ ਤੁਹਾਡੀ ਤੁਸੀਂ ਕੰਮ ਦੀ ਜਗ੍ਹਾ ਤਾਂ ਤੁਹਾਨੂੰ ਕੋਈ ਸੁਪਨਾ ਆਇਆ ਤਾਂ ਤੁਸੀਂ ਉਹਨੂੰ ਸਟ੍ਰੈਸ ਦੇ ਨਾਲ ਐਸੋਸੀਏਟ ਕਰ ਸਕਦੇ ਆ ਜਿਹੜਾ ਕੰਪੀਟੀਸ਼ਨ ਦੇ ਨਾਲ ਐਸੋਸੀਏਟ ਕਰ ਸਕਦੇ ਆ ਹਨਾ ਫਿਰ ਉਸ ਤੋਂ ਬਾਅਦ ਤੀਜਾ ਜਿਹੜਾ ਤੁਹਾਡੀ ਡ੍ਰੀਮ ਇਮੇਜ ਜੋ ਤੁਸੀਂ ਡ੍ਰੀਮ ਦੇ ਵਿੱਚ ਦੇਖਿਆ ਉਹ ਤੁਹਾਡੇ ਇੰਟਰਨਲੀ ਤੁਹਾਡੀ ਮਾਇੰਡ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਉਹਦੇ ਨਾਲ ਜਿਹੜਾ ਰਿਲੇਟ ਕਰ ਸਕਦੇ ਆ ਮੰਨ ਲਓ ਤੁਹਾਨੂੰ ਜਿਹੜਾ ਕੋਈ ਤੁਹਾਡੇ ਫਰੈਂਡਸ ਦੇਖੇ ਆ ਸੁਪਨੇ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਕਿ ਮੇ ਬੀ ਤੁਸੀਂ ਤੁਹਾਡੇ ਕੋਈ ਨਵੇਂ ਫਰੈਂਡਸ ਬਣੇ ਆ ਬਟ ਤੁਹਾਨੂੰ ਜੋ ਸੁਪਨਾ ਆਇਆ ਤਾਂ ਤੁਹਾਨੂੰ ਤੁਹਾਡੇ ਪੁਰਾਣੇ ਫਰੈਂਡਸ ਦੀ ਸ਼ਕਲ ਜਿਹੜੀ ਉਹਨਾਂ ਵਿੱਚ ਦਿਖੀ ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਪਸ ਚ ਕੋਈ ਕੰਪੈਰੀਜ਼ਨ ਹੋਵੇ ਨਾ ਇਹ ਤੁਸੀਂ ਦੇਖਣਾ ਕਿ ਤੁਹਾਡੇ ਮਾਇੰਡ ਚ ਕੀ ਚੀਜ਼ਾਂ ਚੱਲ ਰਹੀਆਂ ਜਾਂ ਤੁਹਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੈਗੀਆਂ ਫਿਰ ਤੁਸੀਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਸਟੈਪ ਫੋਰ ਜਿਹੜਾ ਆ ਇਹ ਸਾਰੀ ਚੀਜ਼ਾਂ ਜੋ ਤੁਸੀਂ ਲਿਖ ਲਓਗੇ ਤਾਂ ਫਿਰ ਤੁਹਾਨੂੰ ਜਦੋਂ ਜੇ ਤੁਸੀਂ ਇੰਟਰਪ੍ਰੈਟ ਕਰੋ ਕਿ ਅੱਛਾ ਮੇਰੇ ਫਰੈਂਡਸ ਜਿਹੜੇ ਆ ਔਰ ਮੈਂ ਇਸ ਫਰੈਂਡ ਦੇ ਨਾਲ ਇੱਥੇ ਸੀਗਾ ਤੇ ਇਹ ਕਿਹੜੀ ਚੀਜ਼ ਨੂੰ ਜਿਹੜਾ ਸ਼ੋ ਕਰ ਰਿਹਾ ਹੋ ਸਕਦਾ ਹੈ ਤਾਂ ਉਹ ਤੁਸੀਂ ਜਿਹੜਾ ਲਿਖ ਸਕਦੇ ਆ ਆਪਣੀ ਕਾਪੀ ਦੇ ਉੱਤੇ ਤੇ ਮੇ ਬੀ ਹੋ ਸਕਦਾ ਤੇ ਤੁਹਾਨੂੰ ਕੋਈ ਜਿਹੜੀ ਆ ਸੈਂਸ ਜਿਹੜੀ ਆ ਬਣ ਜਾਵੇ ਬਟ ਅਫਕੋਰਸ ਹਾਂਜੀ ਜਿੱਦਾਂ ਤੁਸੀਂ ਇਹ ਜਿਹੜੇ ਡ੍ਰੀਮਸ ਆਪਾਂ ਜਿਹੜੀ ਸੋਸਾਇਟੀ ਚ ਆਪਾਂ ਦੇਖਦੇ ਹਾਂ ਕਿ ਏਦਾਂ ਹੋ ਜਾਓ ਤੇ ਏਦਾਂ ਹੋ ਜਾਂਦਾ ਤਾਂ ਫਿਰ ਮੇ ਬੀ ਅਗਰ ਤੁਹਾਨੂੰ ਕੋਈ ਡ੍ਰੀਮ ਕੰਟੀਨਿਊਸਲੀ ਆਉਂਦਾ ਤੁਸੀਂ ਉਹਦੇ ਜਿਹੜਾ ਜਦੋਂ ਨੋਟ ਡਾਊਨ ਕਰਦੇ ਇੱਕ ਸਟੈਟਿਸਟਿਕਸ ਬਣਾ ਕੇ ਦੇਖ ਸਕਦੇ ਆ ਕਿ ਕਿੰਨਾ ਉਸ ਚੀਜ਼ ਨਾਲ ਜਿਹੜਾ ਤੁਹਾਨੂੰ ਐਕਚੁਅਲ ਚ ਹੋਇਆ ਜੋ ਤੁਸੀਂ ਉਸ ਸੁਪਨੇ ਚ ਸੋਚਿਆ ਸੀ ਜਾਂ ਤੁਸੀਂ ਸੋਚਿਆ ਕਿ ਉਹਦੇ ਨਾਲ ਰਿਲੇਟ ਹੋ ਸਕਦਾ ਆ ਉਹ ਹੋਇਆ ਜਾਂ ਨਹੀਂ ਹੋਇਆ ਹਨਾ ਤੇ ਇਹ ਥੋੜੀਆਂ ਜਿਹੀਆਂ ਸੋਸਾਇਟੀ ਚ ਹੀ ਹੁੰਦੀਆਂ ਆਪਾਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ ਸੋ ਇਹਦੀ ਤਾਂ
1: ਡਾਟਸ ਆਪਸ ਚ ਜੋੜ ਲੈਂਦੇ ਆਪਾਂ
0: ਹਾਂਜੀ
1: ਰਾਈਟ ਚਲੋ ਠੀਕ ਹੈ ਅੱਛਾ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜਾ ਜਿਹਾ ਕਰਨਾ ਚਾਹੂੰਗਾ ਊਟ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ ਪਰ ਉਹਦੇ ਤੁਸੀਂ ਬਹੁਤ ਲੌਜੀਕਲ ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ ਬੰਦਿਆਂ ਦੀ ਗੱਲ ਕਰ ਲਈ ਆਪਾਂ ਜਾਨਵਰ ਵੀ ਸੌਂਦੇ ਨੇ ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ
0: ਹਾਂਜੀ ਬਿਲਕੁਲ ਜਾਨਵਰ ਵੀ ਲੈਂਦੇ ਆ ਸੁਪਨੇ ਜਿੱਦਾਂ ਆਪਾਂ ਲੈਂਦੇ ਆ ਉਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ ਆਫਕੋਰਸ ਪੈਟਰਨ ਡਿਫਰੈਂਟ ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਤਰ੍ਹਾਂ ਕੰਮ ਕਰਦਾ ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ ਤੇ ਬਰਡਸ ਸੁਪਨੇ ਲੈਂਦੇ ਹੈਗੇ ਆ ਬਰਡਸ ਦਾ ਇੱਕ ਸਟੱਡੀ ਹੋਈ ਸੀ ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ ਮਤਲਬ ਹਜੇ ਅਡਲਟ ਨਹੀਂ ਹੁੰਦੇ ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀਆਂ ਮਤਲਬ ਬੋਲਦੇ ਆ ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ ਹਨਾ ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ ਜਿਹੜੀ ਉਹਨਾਂ ਨੇ ਹਾਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਆ ਕਾਲ ਕੱਢਣ ਦੀ ਹਨਾ ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਨਾਂ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ ਐਵੇਂ ਲਿਜ਼ਰਡ ਜਿਹੜੇ ਹੋ ਗਏ ਛਿਪਕਲੀਆਂ ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਯਾਦ ਰੱਖਦੀਆਂ ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ
1: ਰਾਈਟ ਠੀਕ ਹੋ ਗਿਆ ਨਹੀਂ ਬਹੁਤ ਥੈਂਕ ਯੂ ਸੋ ਮਚ ਤੁਹਾਡਾ ਸ਼ੁਕਰੀਆ ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਓ ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਜਸ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ ਸਲੀਪਿੰਗ ਸਾਈਕਲਸ ਦੀਆਂ
0: ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲੀ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪਣੀ ਲਾਈਫ ਦਾ 27 ਈਅਰਸ ਸੁਪਨੇ ਦੇਖਣ ਚ ਲਗਾਉਂਦੇ ਆ ਮਤਲਬ ਵਨ ਥਰਡ ਆਪਣੀ ਲਾਈਫ ਦਾ ਅਸੀਂ ਸੁਪਨੇ ਦੇਖਣ ਚ ਲਗਾ ਦਿੰਦੇ ਆ ਸੁੱਤੇ ਪਏ
1: ਕਿਉਂਕਿ ਇੰਨੀ ਅੱਛਾ ਮਤਲਬ ਆਪਾਂ ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਔਨ ਐਂਡ ਐਵਰੇਜ 8 ਘੰਟੇ ਦੀ ਬਟ ਉਹਦੇ ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਆ ਉਹਦੀ, ਹਨਾ। ਤੇ ਨਹੀਂ ਵਾਕਈ
0: ਸੁਪਨੇ ਸਲੀਪਿੰਗ, ਹਾਂਜੀ ਮੈਂ ਸਲੀਪਿੰਗ ਦੀ ਗੱਲ ਕਰ ਰਹੀ ਸੀ, ਸਲੀਪਿੰਗ ਦੇ 27 ਇਅਰਸ ਤੇ ਉਹਦੇ ਚ ਸੁਪਨੇ ਜਿੰਨੇ ਵੀ ਚਲੋ ਆਉਂਦੇ, ਕਿਉਂਕਿ ਸਾਨੂੰ ਸੁਪਨੇ ਬਹੁਤ ਆਉਂਦੇ ਆ, ਸਾਨੂੰ ਯਾਦ ਨਹੀਂ ਰਹਿੰਦੇ, ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ, ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ ਹੋ, ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ, ਫੋਰ ਐਗਜਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ, ਹਨਾ, ਪਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ, ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ, ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ ਰਿਹਾ, ਹਾਂਜੀ, ਤਾਂ ਉਹਦੀਆਂ ਅੱਖਾਂ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ, ਹਨਾ, ਵਾਰ ਵਾਰ ਦੇਖ।
1: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ, ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ, ਵਿਲਾ ਮੈਟ।
0: ਹਾਂਜੀ, ਮੈਨੂੰ ਯਾਦ ਹੈਗੀ ਇਹਦੇ ਤੋਂ, ਜਿਹੜੀ ਇਨਸੈਪਸ਼ਨ ਚੋਂ ਕੇਕ ਵਾਲੀ ਗੱਲ ਕਰ ਦਿੰਦੇ ਹੋ, ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕੇਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਆ, ਹਨਾ, ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ, ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ, ਬਟ ਹੁੰਦਾ ਇੱਦਾਂ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਆ, ਨੀਂਦ ਸਾਡੀ ਖੁੱਲ ਜਾਂਦੀ ਹੈ ਨਾ, ਝਟਕਾ ਜਿਹਾ ਲੱਗਦਾ ਜਦੋਂ ਸੁਪਨੇ ਸੁੱਤੇ ਹੋਏ।
1: ਹਾਂਜੀ, ਨਹੀਂ ਬੜੀ ਵਧੀਆ, ਸੁਪਨਿਆਂ ਦੀ ਦੁਨੀਆਂ ਵੀ ਇੱਕ ਅਲੱਗ ਦੁਨੀਆਂ ਹੈਗੀ। ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ, ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ, ਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ, ਸੁਪਨੇ ਲੈਂਦੇ ਰਹੋ, ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ, ਜੇ ਮਗਰ ਪਏ ਹੋ, ਜੇ ਸਕਾਰਾਤਮਕ ਸੁਪਨੇ ਨੇ। ਏਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਲੁੱਟਣਾ ਹੀ ਲੁੱਟਣਾ ਤੇ ਉਹ ਸੁਪਨਾ ਆ ਗਿਆ ਤੁਹਾਨੂੰ, ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ। ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਓ ਤੇ ਖੁੱਲੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ, ਪੂਰੇ ਹੁੰਦੇ ਨੇ। ਥੈਂਕ ਯੂ ਸੋ ਮਚ ਸੰਦੀਪ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਇੰਨਾ ਹੀ, ਮੈਨੂੰ ਵੀ ਦਿਓ ਇਜਾਜ਼ਤਾਂ, ਰੱਖੋ ਖਿਆਲ, ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ, ਦੱਸ ਦਿਆ ਕਰੋ ਭਾਈ, 0472464674 ਇਹ ਨੰਬਰ ਹੈਗਾ, ਇਹਦੇ 'ਤੇ ਨਹੀਂ ਦੱਸਣਾ। facebook.com/hanjisydney ਤੇ ਦੱਸ ਦਿਓ, ਉਹਦੇ 'ਤੇ ਵੀ ਨਹੀਂ ਦੱਸਣਾ। info@hanji.com.au ਦੇ ਉੱਤੇ ਦੱਸ ਦਿਓ ਈਮੇਲ ਪਾ ਕੇ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਵੀਖਣ ਦਾ ਉਹ ਇੱਕ ਪਾਸੇ ਰੱਖੀਏ, ਹੱਸੀਏ ਹਸਾਈਏ ਤੇ ਸਫ਼ਰ ਨੂੰ ਆਪਾਂ ਵਧੀਆ ਬਣਾਈਏ। ਤੇ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਸ਼ੁਰੂਆਤ, ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਬਹੁਤ ਸੋਹਣਾ ਗਿਆ ਹੋਣਾ। ਤੇ ਆਓ ਕਰਦੇ ਹਾਂ ਮੰਡੇ ਦੀ ਸ਼ੁਰੂਆਤ ਹੱਸ ਕੇ ਬੱਚਿਆਂ ਦੇ ਨਾਲ, ਤੇ ਲੈਂਦੇ ਹਾਂ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸੁਣਦੇ ਹਾਂ ਚੁਟਕਲੇ ਬੁਝਾਰਤ ਤੇ ਹੋਰ ਗੱਲਾਂ।
0: ਆਓ ਜੀ ਫਿਰ ਹੋਰ ਗੱਲਾਂ ਤੇ ਚੁਟਕਲੇ ਬੁਝਾਰਤਾਂ ਤੇ ਆਪਾਂ ਵਾਅਦਾ ਕਰਦੇ ਹਾਂ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ ਅੱਜ ਹਫ਼ਤੇ ਦੀ ਸ਼ੁਰੂਆਤ। ਤੇ ਆਓ ਫਿਰ ਹੱਸ ਖੇਡ ਕੇ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਅਰਨਮ, ਸਤਿ ਸ਼੍ਰੀ ਅਕਾਲ ਅਰਨਮ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਹੈ?
1: ਬਿਲਕੁਲ ਵਧੀਆ। ਠੀਕ
0: ਹੈ, ਕਿਵੇਂ ਰਿਹਾ ਵੀਕਐਂਡ ਤੁਹਾਡਾ?
2: ਵਧੀਆ,
0: ਗੁੱਡ। ਕੀ ਸੁਣਾਓਗੇ ਫਿਰ ਅੱਜ?
2: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਓਕੇ ਸੁਣਾਓ ਸੁਣਾਓ।
2: ਚਾਰ ਘੜੇ ਅੰਮ੍ਰਿਤ ਪੜੇ ਮੁੱਦੇ ਪੇ ਪਰ ਡੁੱਲੇ ਨਾ।
0: ਚਾਰ ਘੜੇ ਅੰਮ੍ਰਿਤ ਭਰੇ ਮੂਦੇ ਪਏ ਪਰ ਡੁੱਲੇ ਨਾ।
2: ਹਾਂਜੀ,
0: ਇਹ ਤੇ ਆਂਟੀ ਨੂੰ ਆਉਂਦੀ ਹੋਣੀ ਆ। ਸੁਣਾਓ ਆਂਟੀ, ਦੱਸੋ। ਓ ਸੋਰੀ, ਤੁਸੀਂ ਨਹੀਂ, ਹੋਰ ਆਂਟੀ ਆਈ ਹੈ ਸਾਡੇ।
1: ਨਹੀਂ ਠੀਕ ਹੈ,
0: ਤੁਸੀਂ ਤਾਂ ਸਾਫ਼ ਹੀ ਕਹਿ ਦੇਣਾ ਸਾਡੇ ਕੋਟਾ ਚ ਧੀਨੀ ਏਦਾਂ ਦੀ ਹੁੰਦੀ। ਤੁਹਾਡੇ ਕੋਲ ਤੇ ਬਚਣ ਦਾ ਸੌਖਾ ਤਰੀਕਾ ਹੈਗਾ। ਅਰਨਵ, ਤੁਹਾਡਾ ਕਿਹੜਾ ਪਿੰਡ ਆ ਪਿੱਛੇ? ਸਾਡੇ ਇਲਾਕੇ ਚ ਨੀ ਏਦਾਂ ਹੁੰਦੀ ਹੈ। ਚਲੋ ਫਿਰ, ਮੈਨੂੰ ਤੇ ਲੱਗਦਾ ਵਾ ਵੀ ਇਹ ਚ ਤੇ ਆਂਟੀਆਂ ਵੀ, ਬਾਕੀ ਆਂਟੀਆਂ ਵੀ ਫੇਲ ਹੀ ਆ। ਜਦੋਂ ਆਂਸਰ ਆ ਗਿਆ ਨਾ, ਉਦੋਂ ਆਂਟੀਆਂ ਨੇ ਕਹਿਣਾ ਆ ਹੀ ਤੇ ਆ ਹੀ, ਹਨਾ, ਫਿਰ ਦਵਾ ਦਾ ਮੈਸੇਜ ਆਉਣ ਲੱਗ ਪੈਂਦਾ।
1: ਮੈਨੂੰ ਲੱਗਦਾ ਤੁਹਾਨੂੰ ਪਤਾ ਹੈ ਤਾਂ ਹੀ ਇੰਨੇ ਖੁਸ਼ ਹੋ ਰਹੇ ਹੋ ਤੁਸੀਂ।
0: ਨਹੀਂ ਹਾਂ, ਔਖੀਆਂ ਬੜੀਆਂ ਲਿਆਉਂਦੇ। ਚੱਲ ਅਰਨਵ, ਹਾਰ ਗਏ ਯਾਰ ਆਪਾਂ।
2: ਆਂਸਰ ਹੈਗਾ ਮੱਝ ਦੇ ਥਣ।
0: ਓਹ ਹਾਂ, ਸਹੀ ਗੱਲ ਹੈ ਯਾਰ। ਓਹੋ, ਮੈਂ ਵੀ ਆਖਾਂ ਕੋਈ ਜਾਣੀ ਪਛਾਣੀ ਚੀਜ਼ ਤੇ ਲੱਗਦੀ ਚੀਜ਼ ਹੈ।
1: ਰੋਡ ਦੇ ਤੁਰਦਿਆਂ ਬਹੁਤ ਦੇ ਕੇ ਧਿਆਨ ਨਹੀਂ ਗਿਆ।
0: ਓਹੋ, ਥੈਂਕ ਯੂ ਅਰਨਵ,
1: ਥੈਂਕ ਯੂ ਅਰਨਵ, ਤੁਸੀਂ ਬੜੀ ਵਧੀਆ
0: ਗੱਲਾਂ। ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੱਸਦੇ ਖੇਡਦੇ ਰਹੋ। ਤੇ ਨੈਕਸਟ ਸਾਡੇ ਨਾਲ ਕੌਣ ਆ? ਨੈਕਸਟ ਸਾਡੇ ਨਾਲ ਆ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਚਾਲ ਹੈ?
3: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਯਸ਼ਜੀਤ ਜੀ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਹੈ?
3: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਅਸੀਂ ਬਹੁਤ ਵਧੀਆ,
0: ਬਹੁਤ ਵਧੀਆ। ਤੁਸੀਂ ਸੁਣਾਓ, ਕੀ?
3: ਅਸੀਂ ਵੀ ਠੀਕ ਆ।
0: ਕੀ ਕੀਤਾ ਫਿਰ ਵੀਕਐਂਡ ਤੇ?
3: ਸੋ ਫਰਾਈਡੇ ਅਸੀਂ ਮੂਵੀ ਦੇਖਣ ਗਏ ਸੀਗੇ ਜਿਹੜੀ ਦਸਤਾਰ ਸੀਗੀ। ਅਸੀਂ ਨਾ ਉਧਰ ਰਿਲੀਜ਼ ਡੇਟ ਤੇ ਚਲ ਜਾਣਾ ਸੀਗਾ ਜਾਂ ਇੱਕ ਦਿਨ ਬਾਅਦ ਹੀ, ਪਰ ਫਤਿਹ ਦਾ ਕੋਟ ਜਿਹੜਾ ਇਹਨੇ ਮੰਗਾਇਆ ਸੀ ਕਹਿੰਦਾ ਮੈਂ ਦਸਤਾਰ ਤੇ ਹੀ ਪਾ ਕੇ ਆਣਾ, ਤੇ ਦੋ ਵਾਰ ਥੋੜੀ ਦੇਖੀ ਨਹੀਂ ਆ ਸਕਦੇ ਸੀਗੇ। ਫਿਰ ਅਸੀਂ ਉਧਰ ਨਹੀਂ ਦੇਖਣ ਗਏ ਸੀਗੇ।
1: ਐਈ ਕੁੜੀਆਂ ਬਦਨਾਮ ਹੈ ਸੂਟਾਂ ਪਿੱਛੇ ਹੈ, ਇਹ ਵੀ ਨਹੀਂ ਹਟਦਾ।
0: ਫਿਰ ਪੱਗ ਬੰਨ ਕੇ ਗਿਆ ਸੀ?
3: ਨਹੀਂ, ਟਾਈਮ ਹੈ ਨਹੀਂ ਸੀ ਨਾ,
1: ਜਿਹਦੇ ਕਰਕੇ ਤੁਸੀਂ ਵੇਟ ਕੀਤਾ।
0: ਹੋਰ ਕਮਾਲ ਕਰਤੀ, ਚੱਲ ਆਪਾਂ ਫਤਿਹ ਨੂੰ ਪੁੱਛ ਲਾਂਗੇ। ਹੈਂ, ਫਿਰ ਵਧੀਆ ਲੱਗੀ ਫਿਲਮ ਤੁਹਾਨੂੰ?
3: ਹਾਂਜੀ, ਪਰ ਉਹ ਜਿਹੜੇ ਉਹਦੀ ਰੇਟਿੰਗ ਸੀਗੀ ਉਹ MA 15+ ਸੀਗੀ।
0: ਅੱਛਾ,
3: ਪਰ ਗੂਗਲ ਤੇ ਸਰਚ ਕੀਤਾ ਕਿ 12 ਸਾਲ ਦਾ ਬੱਚਾ ਕੋਈ ਦੇਖ ਸਕਦਾ ਤਾਂ ਦੇਖ ਸਕਦਾ, ਪਰ ਮੈਂ ਤੇ 11 ਨਹੀਂ, 1 ਸਾਲ ਨਾਲੇ ਵੈਸੇ ਕਿਹੜਾ ਕੋਈ ਫਰਕ ਪੈਂਦਾ।
0: ਹਾਂ, ਤੁਸੀਂ ਕਹਿਣਾ ਸੀ ਨਾ ਮੈਂ ਗੱਲਾਂ ਤੇ ਮੈਂ 18 ਵਾਲੀਆਂ ਕਰਦੀਆਂ, ਗੱਲਾਂ ਤੇ ਮੇਰੀਆਂ ਵੱਡੀਆਂ ਹੀ ਆ ਕਹਿ।
3: ਮੈਨੂੰ ਨਹੀਂ ਸੀ ਪਤਾ।
0: ਫਿਰ ਵੇਖ ਆਏ?
3: ਹਾਂਜੀ,
0: ਪਰ ਫਤਿਹ ਥੋੜੀ 12 ਦਾ ਵਾ, ਫਤਿਹ ਕਿੱਦਾਂ ਵੇਖ ਆਇਆ ਫਿਰ?
3: ਜਿਹੜੇ ਉਹ ਪਾਰਟ ਮੈਨੂੰ ਲੱਗਿਆ ਕਿ ਫਤਿਹ ਦੇਖ ਨਹੀਂ ਸਕਦਾ, ਲਾਈਕ ਐਸ ਇਨ ਜ਼ਿਆਦਾ ਵਾਇਲੈਂਸ ਸੀਗਾ, ਫਿਰ ਮੈਂ ਫਤਿਹ ਦੇ ਅੱਖਾਂ ਦੇ ਮੂਹਰੇ ਹੱਥ ਹੀ ਰੱਖ ਲਿਆ।
0: ਹਾਏ ਹਾਏ,
3: ਉਹਦੇ ਨਾਲ ਹੀ ਬੈਠੀ ਸੀ ਮੈਂ,
1: ਤਾਂ ਹੀ ਤੇ ਫਿਰ 12 ਦੀ ਨਾ 18 ਦੀ ਹੈ ਨਾ,
0: ਸਿਆਣੀ ਭੈਣ ਹੈ ਨਾ। ਤੇ ਨਾਲੇ ਇਹਨੇ ਤੇ ਖਿਆਲ ਰੱਖਣਾ ਹੈ ਨਾ, ਮੰਮਾ ਤੇ ਚੁੱਪ ਕਰਕੇ ਫੁੱਲੇ ਖਾਂਦੇ ਰਹੇ ਤੇ ਇਹੋ ਹੀ ਹੱਥ ਦਿੰਦੀ ਸੀ ਅੱਖਾਂ ਅੱਗੇ। ਵਾਪਸੀ ਨੀ ਕੀਤੇ ਹੈ ਪਾਪਿਆਂ ਨੂੰ ਪਤਾ ਹੀ ਨੀ ਲੱਗਦਾ ਵੀ ਹੁਣ ਵਾਪਸ ਵੀ ਦੇਣੇ ਆ। ਹਾਂ ਮੈਂ ਪਤਾ ਕੀ ਕਰਦਾ ਹੁੰਦਾ ਮੰਨਤ, ਮੈਂ ਨਾ ਕਹਿੰਦਾ ਨਾ ਵੀ ਤੁਸੀਂ ਪਹਿਲਾਂ ਇੱਕ ਵਾਰੀ ਰੱਜ ਲਓ ਤੇ ਜਦੋਂ ਤੁਸੀਂ ਰੱਜ ਜੋਗੇ ਨਾ ਫੇਰ ਮੈਨੂੰ ਦੇ ਦਿਓ ਡੱਬਾ। ਜਾਂ ਫਿਰ ਨਾ ਪਹਿਲਾਂ ਹੀ ਵੱਖਰਾ ਡੱਬਾ ਲੈਣਾ ਚਾਹੀਦਾ ਪਾਪਿਆਂ ਨੂੰ। ਬੱਲੇ ਮੰਨਤ ਮੰਮਾ ਕਹਿੰਦੇ ਨੀ ਹੁੰਦੇ ਵੀ ਮੰਨਤ ਤੂੰ ਸਾਰੀਆਂ ਗੱਲਾਂ ਨਾ ਦੱਸਿਆ ਕਰ।
2: ਹਾਂਜੀ ਇੱਕ ਦੋ ਵਾਰ ਕਿਹਾ ਹੋਇਆ ਪਰ ਮੈਂ ਦੱਸ ਦਿੰਦੀ
1: ਕਿਹੜਾ ਫਰਕ ਪੈਂਦਾ ਸਾਨੂੰ।
0: ਆਈ ਡੋਂਟ ਕੇਅਰ ਹਾਂ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਸਾਨੂੰ ਪਹਿਲਾਂ ਹੀ ਹੱਸਾ ਆਈ ਜਾਂਦਾ।
0: ਹਾਂਜੀ
1: ਹਾਂਜੀ
0: ਇੱਕ ਚੁਟਕਲਾ ਫੁੱਲੇ ਖਾ ਕੇ।
2: ਟੀਚਰ ਪੱਪੂ ਦੱਸੋ ਸੀ ਤੋਂ ਕੀ ਪੈਂਦਾ ਵਾ। ਪੱਪੂ ਕੇਕ ਪੈਂਦਾ ਮੈਡਮ ਜੀ। ਟੀਚਰ ਸ਼ਾਬਾਸ਼ ਤੇ ਡੀ ਤਾਂ ਪੱਪੂ ਦੂਸਰਾ ਕੇਕ
0: ਪੈਂਦਾ। ਹਾਂ ਸਹੀ ਗੱਲ ਹੈ ਟੀ ਤੋਂ ਤੀਸਰਾ ਕੇਕ ਆ ਵੀ ਵਧੀਆ ਹੈ ਨਾ।
2: ਵੱਡਿਆਲੀ
0: ਫਿਲਮ ਵੇਖਾ ਜੀ।
2: ਵੈਸੇ ਜੇ ਦੀਦੀ ਕਰਦੇ ਵੀ ਸੀ ਮੈਂ ਦੀਦਾ ਹੱਥ ਉੱਪਰੇ ਰੱਖ ਦਿੰਦਾ।
0: ਅੱਛਾ ਮੈਂ ਵੇਖਿਆ ਵੇਖਿਆ ਸਾਰਾ ਐਡੀ ਕੋਈ ਗੱਲ ਨੀ ਹੈ।
2: ਹਾਂਜੀ
0: ਓ ਤੁਹਾਨੂੰ ਡਰ ਨੀ ਲੱਗਾ?
2: ਨਹੀਂ
0: ਕਹਿ ਉਹ ਤੋਂ ਬਹੁਤੀ ਤੇ ਵੀਡੀਓ ਗੇਮ ਚ ਵੇਖ ਲੈਣਾ ਮੈਂ।
2: ਵੀਡੀਓ ਗੇਮ ਤਾਂ ਮੈਂ ਖੇਡਦਾ ਹੀ ਨਹੀਂ।
0: ਅੱਛਾ ਅੱਛਾ ਅੱਛਾ ਉਹ ਚੱਲ ਅਸੀਂ ਵੀ ਕਿਹਾ ਹੀ ਆ ਪਾ ਕਿਉਂ ਗੁੱਸਾ ਕਿਉਂ ਕਰਦਾ। ਹਾਂ
1: ਅੱਛਾ ਲੱਗੀ ਕਿਵੇਂ ਤੁਹਾਨੂੰ ਮੂਵੀ?
0: ਤੂੰ ਤੇ ਲੜਨ ਹੀ ਲੱਗ ਪੈਣਾ ਕੋਟ ਪਾ ਕੇ।
2: ਬਹੁਤ ਵਧੀਆ ਸੀਗੀ ਮੇਰੀ ਫੇਵਰਿਟ ਮੂਵੀ ਆ ਹੁਣ।
0: ਅੱਛਾ ਹੁਣ ਫੇਵਰਿਟ ਮੂਵੀ ਆ। ਓਕੇ ਓਕੇ
1: ਫੇਵਰਿਟ ਐਕਟਰ ਤੇ ਫੇਵਰਿਟ ਮੂਵੀ।
0: ਗੁੱਡ ਕੀ ਸੁਣਾਓਗੇ ਫਿਰ ਕੋਟ ਪਾ ਕੇ?
2: ਨਾ ਮੂੰਹ ਨਾ ਪੈਰ ਫਿਰ ਵੀ ਭੱਜਦੀ ਰਹਿੰਦੀ ਆ।
0: ਨਾ ਮੂੰਹ ਨਾ ਪੈਰ ਫਿਰ ਵੀ ਭੱਜਦਾ ਰਹਿੰਦਾ
2: ਭੱਜਦੀ ਰਹਿੰਦੀ ਆ
0: ਭੱਜਦੀ ਰਹਿੰਦੀ ਆ ਘੜੀ
2: ਨਾ
1: ਸਹੀ ਬੈਠਦਾ ਸੀ
0: ਸੜਕ
2: ਨਹੀਂ ਸੜਕ ਨੀ ਗੀ
0: ਸੜਕ
1: ਵੀ ਨਹੀਂ
0: ਗੱਡੀ
2: ਨਾ
0: ਲੰਡੀ ਬਿੱਲੀ
2: ਨਾ
0: ਕਦੀ ਲੰਡੀ ਬਿੱਲੀ ਵੇਖੀ ਫਤਿਹ
2: ਨਾ
0: ਮੈਂ ਵੇਖੀ ਇੱਕ ਦਿਨ ਲੰਡੀ ਬਿੱਲੀ ਉਹਦੀ ਪੂਛ ਨਹੀਂ ਹੈਗੀ ਮੈਂ ਉਹਦਾ ਨਾਂ ਰੱਖਿਆ ਡਾਬਰਮੈਨ ਬਿੱਲੀ
1: ਇੰਨੇ ਸਾਰੇ ਆਂਸਰ ਦੇਖਦੇ ਅੰਕਲ ਨੇ ਇਸ ਨੂੰ ਨਾ ਨਾ ਨਾ
0: ਕੈਂਡਲ ਕੈਂਡਲ ਕੈਂਡਲ
1: ਹਰ ਇੱਕ ਚੀਜ਼ ਤੇ ਕੈਂਡਲ ਚੁੱਕਾ ਦੋ
2: ਆਂਸਰ ਹੈਗਾ ਹਵਾ
1: ਹੈ ਹਵਾ
0: ਕੀ ਹਵਾ ਹਵਾ ਹਵਾ ਹਵਾ ਇਹ ਹਵਾ ਮੈਨੂੰ ਬਤਾ ਦੇ
1: ਹੈ ਹਵਾ ਭਜਦੀ ਹੈ
0: ਤੋਰ ਕਈ ਵਾਰੀ ਤੁਹਾਨੂੰ ਨਾਲ ਨੀ ਭਜਾ ਕੇ ਲੈ ਜਾਂਦੀ ਹਵਾ ਉਹ ਬੱਲੇ ਉਹ ਬੱਲੇ ਬੱਲੇ ਚਕਵੀ ਮੰਡੀਰ ਥੈਂਕ ਯੂ ਫਤਿਹ
1: ਥੈਂਕ ਯੂ ਫਤਿਹ ਹੈਵ ਅ ਨਾਈਸ ਡੇ
0: ਉਹ ਜਸੜ ਜਸੜ ਨੇ ਤੇ ਬੜੀ ਬੜੀ ਬੜੀ ਹੈਲੋ ਹੈਲੋ ਕੀਤੀ ਇਹਦੇ ਨਾਲ ਜਸੜ ਨਾਲ ਤੇ ਬੜੀ ਯਾਰੀ ਹੈ ਮਿਲ ਕੇ ਜਾਂਦਾ ਇਹਨੂੰ ਥੈਂਕ ਯੂ ਫਤਿਹ ਦੀ ਬੜੀ ਗੱਲ ਹੈ ਭਾ ਫਤਿਹ ਨੂੰ ਐਵੇਂ ਨਾ ਜਾਣਿਓ ਤੁਸੀਂ ਫਤਿਹ ਨੂੰ ਤੇ ਪੁੱਛ ਗਿੱਛ ਕੇ ਹੁੰਦੇ ਆ ਕੰਮ ਥੈਂਕ ਯੂ ਫਤਿਹ ਤੇ ਨੈਕਸਟ ਨੈਕਸਟ ਸਾਡੇ ਨਾਲ ਕੌਣ ਆ ਨੈਕਸਟ ਨੈਕਸਟ ਨੈਕਸਟ ਸਾਡੇ ਨਾਲ ਆਈ ਥਿੰਕ ਅਨਾਹਤ ਹੈ ਸਤਿ ਸ਼੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ ਹੈਲੋ
4: ਅੰਕਲ ਜੀ ਤੇ ਅੰਕਲ ਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਅੱਜ ਕੱਲ ਫੀਮੇਲ ਡੋਮੀਨੇਟਿੰਗ ਸੋਸਾਇਟੀ ਆ ਜਿੰਨਾ ਵਧੀਆ ਕੁੜੀਆਂ ਇਹ ਗਿੱਧਾ ਪਾਉਂਦੀਆਂ ਬੋਲੀਆਂ ਪਾਉਂਦੀਆਂ ਗਾਣੇ ਬੋਲਦੀਆਂ ਮੁੰਡਿਆਂ ਕੋ ਥੋੜੀ ਬੋਲੇ ਜਾਂਦੇ ਆ ਹੈਨਾ ਨਾਹਦ ਜਿਹੜੇ ਨਾਹਤ ਕੱਢਦੀ ਨਾ ਚਿਬ ਬੋਲੀਆਂ ਦੇ ਗਾਣਿਆਂ ਦੇ ਉਹ ਨੀ ਕਿਸੇ ਕੋ ਗੱਲ ਬਣਦੀ ਹੈਨਾ
4: ਹਾਂਜੀ
0: ਹਾਂਜੀ ਹਾਂਜੀ ਹਾਂਜੀ ਤੁਸੀਂ ਤੇ ਬੜੇ ਪਿਆਰੇ ਲੱਗਦੇ ਹੋ ਪੁੱਤ ਮੈਂ ਤੁਸੀਂ ਤੇ ਮੈਨੂੰ ਭੇਜੀ ਵੀਡੀਓ ਭੇਜੀ ਪਾਪਾ ਨੇ ਤੁਸੀਂ ਤੇ ਬੜੇ ਵੱਟ ਕੱਢਦੇ ਹੋ ਗਿੱਧੇ ਦੇ ਤੇ ਬਹੁਤ ਪਿਆਰੀ ਲੱਗਦੀ ਆ ਕੁੜੀ ਤੇ ਥੈਂਕ ਯੂ ਬੁੱਤੋ ਤੇ ਕੀ ਸੁਣਾਓਗੇ ਫਿਰ ਅੱਜ
4: ਅੱਜ ਮੈਂ ਇੱਕ ਚੀਜ਼ ਸੁਣਾਵਾਂਗੀ ਤੁਸੀਂ ਬੁੱਝਣਾ ਕਿ ਉਹ ਕੌਣ ਹੈ
0: ਅੱਛਾ ਓਕੇ ਓਕੇ ਠੀਕ ਆ ਮੈਨੂੰ ਪਹਿਲਾਂ ਹੀ ਪਤਾ ਜੇ ਪਹਿਲਾਂ ਬੁੱਝ ਲਈਏ ਤੇ ਹੈਂ ਬੁੱਝੋ ਓ ਨਹੀਂ ਮੈਂ ਗਲਤ ਕਹਿ ਬੈਠਾ ਨਾ ਪੁੱਛੋ ਇਹ ਗਲਤ ਹੋ ਗਿਆ ਪੁੱਛੋ ਪਹਿਲਾਂ ਪਹਿਲਾਂ ਪੁੱਛ ਹੀ ਲਓ ਤੁਸੀਂ
4: ਓਕੇ ਮੈਂ ਸਟਾਰਟ ਕਰਦੀ ਹਾਂ ਰੇਡੀਓ ਵਾਲਿਓ ਕਿਵੇਂ ਹੋ ਚੜ੍ਹਦੀ ਕਲਾ ਹੋ ਅੱਜ ਮੈਲਬਨ ਦੀ ਇਸ ਗੋਰੀਆਂ ਗੋਰਿਆਂ ਦੀ ਧਰਤੀ ਤੇ ਸਵਾੜੇ ਸਾਰੇ ਤੇ ਬੀਚ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੋ ਸਾਥੀਓ ਕੁਝ ਸਮੇਂ ਪਹਿਲੇ ਮੇਰਾ ਪਾਪਾ ਯਹਾਂ ਆਇਆ ਥਾ ਔਰ ਉਸਕਾ ਪੀਛਾ ਕਰਤੇ ਕਰਤੇ ਹਮ ਵੀ ਆ ਗਏ ਤੇ ਹੁਣ ਅਸੀਂ ਤੁਹਾਡੇ ਰੇਡੀਓ ਕੇ ਆਫਿਸ ਬੀਚ ਵੀ ਆਵਾਂਗੇ
0: ਬੱਲੇ ਕੁੜੀਏ ਤੇ ਬੜੀ ਟੈਲੈਂਟਡ ਕੁੜੀ ਹੈ ਜਸ ਜੀ ਇਹ ਤੁਹਾਨੂੰ ਵੀ ਪਤਾ ਲੱਗਿਆ ਹੋਣਾ
1: ਲੱਗਿਆ ਤੇ ਪਤਾ ਨੀ ਸਹੀ ਹੋਣਾ ਕਿ ਨਹੀਂ ਹੋਣਾ
0: ਹਾਂਜੀ
1: ਝੂਠ
0: ਹੀ ਬੋਲਣਾ ਜੇ ਮਰਜ਼ੀ ਬੋਲੀ ਜਾਓ ਹਾਂਜੀ
1: ਇੰਸਪਾਇਰਡ
0: ਦੀਦੀ ਕਹਿ ਲਿਆ ਕਰੀਏ ਕਿਉਂਕਿ ਇੱਧਰ ਦੀਦੀ ਦੀ ਗਾਈਡੈਂਸ ਹੁੰਦੀ ਨਾ ਸਾਰੀ
1: ਇਹ ਮੈਨੂੰ ਲੱਗਦਾ ਐਕਟਰ ਬਣ ਗਿਆ ਦੋਨੇ ਐਕਟਿੰਗ ਕਰਦੀਆਂ
0: ਹੋਰ ਐਕਟਿੰਗ ਤੇ ਪਤਾ ਨੀ ਪਰ ਇਹ ਸਿੰਗਰ ਬੜੀਆਂ ਵਧੀਆ ਵਾ ਤੇ ਗਿੱਧਾ ਬੜਾ ਵਧੀਆ ਪਾਉਂਦੀਆਂ
1: ਕੁੜੀਆਂ
0: ਤੇ ਵਾਟ ਹੀ ਕੱਢ ਦਿੰਦੀਆਂ
4: ਥੈਂਕ ਯੂ
1: ਹਾਂਜੀ ਕੀ ਸੁਣਾਓਗੇ
4: ਚਿਟਕਲਾ
1: ਓਕੇ
4: ਡਾਕਟਰ ਮਰੀਜ਼ ਨੂੰ ਪੁੱਛਦਾ ਹੁਣ ਤਬੀਅਤ ਕਿਵੇਂ ਆ ਮਰੀਜ਼ ਕਹਿੰਦਾ ਪਹਿਲੇ ਨਾਲੋਂ ਜ਼ਿਆਦਾ ਖਰਾਬ ਹੈ ਡਾਕਟਰ ਕਹਿੰਦਾ ਦਵਾਈ ਖਾਈ ਸੀ ਮਰੀਜ਼ ਕਹਿੰਦਾ ਨਹੀਂ ਖਾਲੀ ਨਹੀਂ ਸੀ ਭਰੀ ਹੋਈ ਸੀਗੀ ਫਿਰ ਡਾਕਟਰ ਕਹਿੰਦਾ ਮੇਰਾ ਮਤਲਬ ਹੈ ਦਵਾਈ ਲੈ ਲਈ ਸੀ, ਮਰੀਜ਼ ਕਹਿੰਦਾ ਹਾਂਜੀ ਤੁਹਾਡੇ ਤੋਂ ਹੀ ਲਿੱਤੀ ਸੀਗੀ। ਫਿਰ ਡਾਕਟਰ ਕਹਿੰਦਾ ਬੇਵਕੂਫ ਦਵਾਈ ਪੀ ਲਈ ਸੀਗੀ, ਮਰੀਜ਼ ਕਹਿੰਦਾ ਨਹੀਂ ਦਵਾਈ ਤਾਂ ਨੀਲੀ ਸੀ। ਫਿਰ ਡਾਕਟਰ ਕਹਿੰਦਾ ਹੁਣ ਤੂੰ ਮਾਰ ਖਾਏਗਾ, ਮਰੀਜ਼ ਕਹਿੰਦਾ ਨਹੀਂ ਮੈਂ ਤਾਂ ਦਵਾਈ ਖਾਊਂਗਾ। ਫਿਰ ਡਾਕਟਰ ਕਹਿੰਦਾ ਕਿ ਤੂੰ ਨਿਕਲ ਜਾ ਤੂੰ ਪਾਗਲ ਕਰ ਦੇਗਾ ਮੈਨੂੰ, ਮਰੀਜ਼ ਕਹਿੰਦਾ ਠੀਕ ਹੈ ਮੈਂ ਜਾ ਰਿਹਾ ਫਿਰ ਕਦੋਂ ਆਵਾਂ, ਡਾਕਟਰ ਕਹਿੰਦਾ ਮਰਨ ਤੋਂ ਬਾਅਦ ਆਈ, ਮਰੀਜ਼ ਕਹਿੰਦਾ ਮਰਨ ਤੋਂ ਕਿੰਨੇ ਦਿਨ ਬਾਅਦ।
0: Very nice Argun.
1: Thank
0: you. Thank you. Very nice.
5: Thank
0: ਕੀ ਕਰਦੇ ਸੀ?
5: ਆਪਾਂ ਤਾਂ ਸਕੂਲ ਵੀ ਪਹੁੰਚ ਗਿਆ ਤੇ ਫਿਰ ਤੁਰਦੇ ਫਿਰਦੇ ਸੀ।
0: ਹਾਏ ਤੁਰਦੇ ਫਿਰਦੇ ਸੀ, ਸਕੂਲ ਵੀ ਪਹੁੰਚ ਗਏ?
5: ਹਾਂਜੀ।
0: ਓ ਇੰਨੀ ਛੇਤੀ?
5: ਹਾਂਜੀ।
0: ਓਕੇ
5: ਤੇ ਮੇਰੇ ਤੋਂ ਵੋ ਕੀ ਹੁੰਦੀ ਆ?
0: ਅੱਛਾ ਚਾਬੀ ਤੁਹਾਡੇ ਕੋਲ ਹੀ ਹੁੰਦੀ ਮੈਨੂੰ ਲੱਗਦਾ ਸਕੂਲ ਦੀ।
5: ਹਾਂਜੀ।
0: ਵੈਰੀ ਗੁੱਡ, ਤੁਸੀਂ ਤੇ ਬੜੇ ਟਾਈਮ ਨਾਲ ਚੱਲ ਜਾਂਦੇ ਹੋ, ਹੈਨਾ? ਤੇ ਕੀ ਸੁਣਾਓਗੇ ਫਿਰ ਟਾਈਮ ਨਾਲ ਜਾ ਕੇ?
5: ਅਲਵਿਸ ਆ ਗਈ ਇੱਕ ਬਜਾਰੇ ਤੇ।
0: ਹਾਂਜੀ ਸੁਣਾਓ।
5: ਇੱਕ ਮੁਰਗੀ ਨੇ ਦੋ ਆਂਡੇ ਦਿੱਤੇ, ਇੱਕ ਮੰਡੇ ਨੂੰ ਦਿੱਤਾ, ਇੱਕ ਟਿਊਜ਼ਡੇ ਨੂੰ ਦਿੱਤਾ, ਵੈਨਸਡੇ ਨੂੰ ਕੀ ਦਿੱਤਾ?
0: ਇੱਕ ਮੁਰਗੀ ਨੇ ਦੋ ਆਂਡੇ ਦਿੱਤੇ, ਇੱਕ ਮੰਡੇ ਨੂੰ ਦਿੱਤਾ, ਇੱਕ ਟਿਊਜ਼ਡੇ ਨੂੰ ਦਿੱਤਾ, ਤੇ ਵੈਨਸਡੇ ਨੂੰ ਕੀ ਦਿੱਤਾ? ਵੈਨਸਡੇ ਨੂੰ ਬਿਠਾ। ਹੈ ਨਹੀਂ ਵੈਨਸਡੇ ਨੂੰ ਬਾਂਗ ਦਿੱਤੀ ਹੋਗੀ ਫਿਰ ਉਹਨੇ?
5: ਨਹੀਂ।
0: ਵੈਨਸਡੇ ਨੂੰ ਉਹਨੇ ਕੀ ਦਿੱਤਾ?
1: ਤੀਜਾ ਅੰਡਾ?
0: ਨਹੀਂ ਉਹਨੇ ਦੋ ਹੀ ਅੰਡੇ ਦਿੱਤੇ। ਹਾਂ ਵੈਨਸਡੇ ਨੂੰ ਉਹਨੇ ਕੀ ਦਿੱਤਾ? ਵੈਨਸਡੇ ਨੂੰ
1: ਇਹਦੇ ਫਾਰਮ ਵਾਲਿਆਂ ਨੂੰ ਪੁੱਛੇ, ਮਾਨ ਸਾਹਿਬ ਨੂੰ ਮੈਸੇਜ ਪਾਈਏ।
0: ਦੱਸੋ ਮੰਡ ਸਾਹਿਬ ਕੀ ਦਿੱਤਾ ਹੋਊਗਾ ਯਾਰ ਵੈਨਸਡੇ ਨੂੰ ਉਹਨੇ?
1: ਮੈਂ ਮਾਨ ਸਾਹਿਬ ਨੂੰ ਮਾਨ ਸਾਹਿਬ ਬਣਾਤਾ।
0: ਚਲ ਚਲ ਹਾਰ ਗਏ
1: ਹਾਰ ਗਏ ਯਾਰ।
5: ਅੱਜ ਆਗਾ ਕੁਛ ਵੀ ਨਹੀਂ।
0: ਓਹੋ
5: ਜੇ ਕੋਈ ਆਂਡੇ ਦੇ ਆਗੇ ਤੇ ਫਿਰ ਕੁਛ ਵੀ ਨਹੀਂ ਕੁਛ ਵੀ ਨਹੀਂ।
0: ਹਾਂ ਕਿਸਮਿਸੀ ਯਾਰ ਤੇ ਅੰਡਾ ਦੇ ਦਬਰ। ਬੁੱਧਵਾਰ ਆਇਆ ਕੁਛ ਨਹੀਂ, ਇਹ ਤੇ ਤੁਸੀਂ ਟ੍ਰਿਕ ਕਰਤਾ ਸਾਨੂੰ। ਤੇ ਬੋਡੀ ਪਾਰਟ
5: ਜਿਹੜੇ ਆਪਣੇ ਯਾ ਸਕੇਲੇਟਲ ਸਿਸਟਮ ਆ ਉਹ ਜਿਹੜੀ ਆ ਜਦੋਂ ਬੋਨ ਬੈਕ ਖਾਂਦੇ ਹੁੰਦੇ ਆ ਉਦੋਂ ਹੁੰਦਾ, ਤਾਂ ਕਰਕੇ ਜਿਹੜਾ ਕੁਛ ਹਾਰ ਵੱਜਿਆ ਹੁੰਦਾ ਬੜਾ ਹਾਰਡ ਤੇ ਉਹ ਪਰ ਉਹ ਬੋਨ ਮੈਰੋ ਨਾਲ ਫਿਕਸ ਹੁੰਦਾ।
0: ਅੱਛਾ ਬੋਨ ਨਾਲੋਂ ਨਾਲ ਫਿਕਸ ਹੁੰਦਾ?
1: ਬੋਨ ਮੈਰੋ
5: ਨਹੀਂ ਬੋਨ ਮੈਰੋ।
0: ਅੱਛਾ ਬੋਨ ਮੈਰੋ, ਓਕੇ ਗੁੱਡ ਗੁੱਡ ਗੁੱਡ।
5: ਵਿੱਚ ਬੋਨ ਮੈਰੋ ਹੁੰਦਾ ਬੋਨ ਦੇ ਤੇ ਫਿਰ ਹੋਰ ਬੋਨ ਮੈਰੋ ਆ ਜਾਂਦੀ ਆ ਤੇ ਉਹਨੂੰ ਸਲੋਲੀ ਸਲੋਲੀ 6 ਵੀਕਸ ਦੇ ਵਿੱਚ ਉਹ ਹਾਰਡ ਹੋ ਜਾਂਦੀ ਆ।
1: ਓਕੇ
0: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਥੈਂਕ ਯੂ ਬੁੱਧੂ।
5: ਆਪਾਂ ਰਿਪੋਰਟ ਤੇ ਲਾਈਟ ਕਰਦੇ ਆ ਸਕੇਲੇਟਲ ਸਿਸਟਮ ਦਾ।
0: ਅੱਛਾ
5: ਤੇ ਫਿਰ ਮੈਨੂੰ ਬੜੇ ਫੈਕਟ ਹੁੰਦੇ ਨੇ।
0: ਵੈਰੀ ਗੁੱਡ ਵੈਰੀ ਗੁੱਡ ਵੈਰੀ ਇੰਟੈਲੀਜੈਂਟ
1: ਵੈਰੀ ਨਾਈਸ।
0: Thank you.
1: Thank you.
5: Thank you. Have a nice day. Bye.
0: Bye, bye, bye, bye, bye, bye, bye. Thank you. Thank you. ਇਸੀ ਸਾਡਾ ਪੈਰੀ ਪੈਰੀ ਤੇਗ ਅਤੇ ਹੁਣ ਸਾਡੇ ਨਾਲ ਕੌਣ ਆ ਹੁਣ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਹੈ
6: ਅਸੀਂ
0: ਤੁਹਾਡੇ ਨਾਲ ਗੱਲ ਕਰਦੇ ਪਏ ਥੈਂਕ ਯੂ ਹੋਰ ਸੁਣਾਓ ਚਾਹ ਪਾਣੀ ਪੀ ਲਿਆ
1: ਖਿਚੜੀ ਬਣਾਤੀ ਸਭ ਕੁਛ
0: ਤੇ ਕੀ ਸੁਣਾਓਗੇ ਫਿਰ ਇੰਨਾ ਕੁਛ ਖਾ ਕੇ
1: ਬੋਲੀ ਹਾਂਜੀ
6: ਕਦੀ ਆਏ ਕਰੋ ਕਦੀ ਜਾ ਰੱਖੋ ਗਿਰਦ ਦੇ ਮਚਾ ਲੰਬੀ ਬਾਂ
0: ਕਰਕੇ ਗਿਰਦ ਦੇ ਨੀ ਮਟਿਆਰੇ ਲੰਬੀ ਬਾਂ ਕਰਕੇ ਗਿਰਦ ਦੇ ਨੀ ਮਟਿਆਰੇ ਲੰਬੀ ਕਰਕੇ
6: ਬਲਬਲੇ
0: ਸੋ ਜਾ
6: ਜਾਨੀ ਜੀ ਅਸੀਂ ਗੱਲ ਕਰ ਦੋ
0: ਹਾਂਜੀ ਹਾਂਜੀ
1: ਮੈਂ ਲੱਗਿਆ ਮੇਰੇ ਹੱਥ ਤੰਗ
0: ਹਾਂਜੀ
1: ਹਾਂਜੀ ਅਸੀਸ
0: ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਮਨਬਿਲੀ ਮਨਬਿਲੀ ਕੌਣ ਆ ਤੇ ਆਂਟੀ ਕੌਣ ਆ ਹੈਲੋ
1: ਪਤਾ ਕਿਉਂ ਨੀ
0: ਹਾਂਜੀ ਚਾਹ ਚੂ ਪੀ ਕੇ ਤੁਸੀਂ ਤੁਸੀਂ ਪੀ ਕੇ ਅੱਛਾ ਓਏ ਆਪ ਤੇ ਤੁਸੀਂ ਦੁੱਧ ਪੀ ਲੈਂਦੇ ਜੇ ਸਾਨੂੰ ਤੁਸੀਂ ਚਾਹ ਪੁੱਛਦੇ ਜੇ
6: ਤੁਸੀਂ ਦੁੱਧ ਪੀ ਲੋ
0: ਅੱਛਾ ਅੱਛਾ ਲੋ ਆਪਾਂ ਵੀ ਦੁੱਧ ਪੀ ਲੈਂਦੇ
1: ਚਾਹ ਚ ਪਾ ਕੇ
0: ਚਾਹ ਦੇ ਵਿੱਚ ਪੈਂਦਾ ਹੀ ਆ ਕੇ ਹੈਨਾ
1: ਕੁਛ ਹੋਰ ਕਰ ਦਿਓ ਤੁਸੀਂ ਅੱਜ
0: ਇਹ ਇਧਰ ਉਧਰ ਕਿਤੇ ਧਿਆਨ ਲੱਗਦਾ ਮਨੂ ਬਿਲੀ ਕੀ ਸੁਣਾਓਗੇ
6: ਪਾਣੀ
0: ਮੈਂ ਡਾਲੋ ਮਰ ਜਾਏਗੀ
1: ਹੱਥ ਲਗਾਓ ਜਲ ਜਾਏਗੀ
0: ਪਾਣੀ ਮੈਂ ਡਾਲੋ ਮਰ ਜਾਏਗੀ ਯੇ ਥੈਂਕ ਯੂ
6: ਕੀਤਾ
0: ਫਿਰ ਵੀਕੈਂਡ ਤੇ
6: ਵੀਕੈਂਡ ਤੇ ਮੈਂ ਪਾਰਟੀ ਤੇ ਗਈ ਸੀ
0: ਆਏ ਕੀ ਪਾ ਕੇ ਗਈ
6: ਕੋਟ
0: ਕੋਟ
6: ਦੇ ਥੱਲੇ ਕੋਟੀ
0: ਅੱਛਾ ਕੋਟ ਦੇ ਥੱਲੇ ਕੋਟੀ
6: ਫਿਰ ਕੋਟੀ ਦੇ ਥੱਲੇ ਟੀ-ਸ਼ਰਟ
0: ਹਾਂ ਉਹਦੇ ਥੱਲੇ ਵਾਰਮਰ
6: ਤੇ ਪਜਾਮੀ
0: ਤੇ ਉਹਦੇ ਥੱਲੇ ਵਾਰਮਰ ਨਹੀਂ ਪਾਇਆ
6: ਤੇ ਪਜਾਮੀ ਤੇ ਮੇਰੀ ਕੋਟੀ ਗੁੰਮ ਗਈ
0: ਓਹੋ ਅੱਛਾ ਪਜਾਮੀ ਦੇ ਥੱਲੇ ਕੋਟੀ ਗੁੰਮ ਗਈ ਹੈ
6: ਨਹੀਂ
0: ਹਾਂ
6: ਮਤਲਬ ਮੈਂ ਪਜਾਮੀ ਪਾਈ ਸੀ ਥੱਲੇ ਪਰ ਜੋ ਮੈਂ ਖੇਡ ਰਹੀ ਸੀ ਨਾ ਉੱਤੇ ਆਏ ਮੈਨੂੰ ਪਤਾ ਨਹੀਂ ਲੱਗਿਆ ਮੇਰੀ ਕੋਟੀ ਉੱਥੇ ਗੁੰਮ ਗਈ
0: ਓਹ
1: ਤੁਸੀਂ ਲਾ ਕੇ ਖੇਡ ਰਹੇ ਹੋ ਹਨਾ
0: ਪਰ ਪਜਾਮੀ ਪਾਇਆ ਕੋਟੀ ਕਿਦਾਂ ਗੁੰਮ ਗਈ ਪਜਾਮੀ ਪਾਇਆ ਕਿਦਾਂ ਕੋਟੀ ਗੁੰਮ ਗਈ ਉਹ
6: ਬਾਲੀ ਵੱਡਾ ਪਲੇਸ ਸੀ ਉੱਥੇ ਬਾਲੇ ਚੀਜ਼ਾਂ ਸੀ
0: ਅੱਛਾ
6: ਉਹ ਫਨ ਟੋਪੀਆ ਬਾਲੇ ਚੀਜ਼ਾਂ ਸੀ ਉੱਥੇ ਖੇਡਣ ਲਈ।
0: ਪਜਾਮੀ ਨਹੀਂ ਪਾ ਕੇ ਜਾਓਗੇ ਤੇ ਫਿਰ ਤੁਹਾਡੀ ਕੋਟੀ ਨੀ ਗਵਾਚੂਗੀ ਹੈ ਨਾ।
6: ਪਜਾਮੀ ਨਹੀਂ ਪਾਉ।
0: ਅੱਛਾ ਪਜਾਮੀ ਪਾਉਣੀ ਪਊਗੀ ਤੇ ਫਿਰ ਕੋਟੀ ਗਵਾਚਦੀ ਰਹੂਗੀ।
1: ਮੈਨੂੰ
0: ਪਤਾ ਲੱਗ ਗਿਆ ਕੀ ਹੋਇਆ। ਇਹਦੀ ਨਾ ਕੋਟੀ ਬੜੀ ਸੋਹਣੀ ਸੀ, ਬੜੀ ਪਿਆਰੀ ਸੀ ਤੇ ਉਹ ਨਾ ਕਿਸੇ ਨੇ ਚੁੱਕ ਲਈ ਪੀ ਸੋਹਣੀ ਲੱਗੀ ਤੇ ਮੈਂ ਲੈ ਜਾ।
1: ਜਿਵੇਂ ਲਾਈ
6: ਉਹਨਾਂ ਨੇ ਬੇਬੀ ਕਿਸੇ ਨੂੰ ਲੱਭ ਗਈ ਉਹ ਤੇ ਫਿਰ ਉਹਨਾਂ ਨੇ ਕਿਸੇ ਕੋਲ ਲੈ ਗਈ। ਉਹਨਾਂ ਕਿਹਾ ਬਈ ਮੈਨੂੰ ਇਹ ਮਿਲੀ
1: ਤੇ ਤੁਸੀਂ ਫੋਨ ਕਰਕੇ ਪੁੱਛ ਲੈਣਾ ਸੀ ਉੱਥੇ,
0: ਪਰ ਉਹਨਾਂ ਦੇਣੀ ਨਹੀਂ ਨਾ, ਉਹਨਾਂ ਨੂੰ ਸੋਹਣੀ ਬੜੀ ਲੱਗੀ
6: ਬੇਬੀ ਉਹਨਾਂ ਨੇ।
1: ਹਾਂ ਮੇਬੀ ਰਿਸੈਪਸ਼ਨ ਤੇ ਪੁੱਛਣਾ ਪਏਗਾ ਫਿਰ,
6: ਪਰ ਸਾਨੂੰ ਨਹੀਂ ਪਤਾ ਕੋਈ ਅਸੀਂ ਮੈਂ ਫਿਰ ਸਾਨੂੰ ਤਾਂ ਮਿਲੀ ਨਹੀਂ।
0: ਹਾਂ ਅਸੀਂ ਇਸ ਕੋਲ ਹੋਲ ਬਰੀਆਂ ਕੋਟੀਆਂ ਨੇ ਪ੍ਰਵਾਹ ਨਹੀਂ ਮਾਰੀ ਤੇ ਰੱਖੀ ਨਾ
6: ਤੁਸੀਂ ਮੈਨੂੰ ਫੇਰ ਪਤਾ ਸੀ ਵੀ ਉਹ ਗੁੰਮੂਗੀ, ਬਟ ਮੈਨੂੰ ਲੱਗਦਾ ਸੀ ਵੀ ਮੈਂ ਲੱਭ ਲੂ, ਬਟ ਹੁਣ ਮੈਂ ਕਰੈਕਟ ਸੀ ਵੀ ਉਹ ਗੁੰਮ ਗਈ ਹਨਾ, ਬਟ ਫਿਰ ਮੈਨੂੰ ਲੱਭੀ ਨੀ।
0: ਆਹ ਗੱਲ ਸੀ, ਲੱਗ ਗਿਆ ਹੁਣ ਪਤਾ ਤੁਹਾਨੂੰ ਕੁੱਲ ਮਿਲਾ ਕੇ ਕਸੂਰ ਮੰਮਾ ਦਾ ਹੀ, ਮੰਮਾ ਨੂੰ ਇਹ ਖੋਟੀ ਪਾਉਣੀ ਨਹੀਂ।
6: ਮੰਮਾ ਦਾ ਨਹੀਂ ਸੀਗਾ ਬਟ ਮੰਮਾ ਨੇ ਕਿਹਾ ਇਹ ਵਿਦਿਆ ਮੈਨੂੰ ਲੱਗਿਆ ਕੋਈ ਨੀ, ਮੈਨੂੰ ਲੱਗਿਆ ਬਈ ਮੈਨੂੰ ਉੱਥੇ ਗਰਮੀ ਨੀ ਲੱਗੂ, ਬਟ ਮੈਨੂੰ ਗਰਮੀ ਲੱਗੀ ਫਿਰ ਮੈਂ ਉੱਥੇ ਰੱਖਿਆ ਜਿੱਥੇ ਮੈਂ ਖੇਡੀ ਸੀ, ਫਿਰ ਕਿਸੇ ਨੇ ਚੱਕਤੀ ਉਹ ਜੋ ਮੈਂ ਬਾਹਰ ਨਿਕਲੀ।
0: ਫਿਰ ਪਾਪਾ ਦਾ ਹੋਣਾ ਕਸੂਰ ਨਾ, ਵੀ ਪਾਪਾ ਨੂੰ ਚਾਹੀਦਾ।
6: ਪਾਪਾ ਤਾਂ ਉੱਥੇ ਆਏ ਨੀ,
0: ਵੀਰੇ ਦਾ ਹੋਊਗਾ ਫਿਰ।
6: ਟੀਚਰ
0: ਦਾ ਕਸੂਰ ਸੀ,
6: ਮੈਨੂੰ ਛੱਡਤਾ,
1: ਕੋਟੀ ਦਾ ਕਸੂਰ ਸੀ, ਕੋਟੀ ਨੇ ਕਿਉਂ ਨਹੀਂ ਕਿਹਾ ਮੈਨੂੰ ਵੀ ਲੈ ਜਾ, ਹੈਨਾ ਕੋਟੀ ਦਾ ਕਸੂਰ ਸੀ ਅਸੀਸ
6: ਨਾ।
0: ਕੋਟੀ ਦਾ ਨੀ ਟੀਚਰ ਦਾ ਕਸੂਰ ਸੀ,
1: ਟੀਚਰ ਦਾ
6: ਨਹੀਂ, ਟੀਚਰ ਨੇ ਵੀ ਮੇਰੇ ਨਾਲ ਲੱਭੀ ਸੀ। ਅਸੀਂ ਇੱਕ ਪਲੇਸ ਦੇਖਿਆ ਜਿੱਥੇ ਮੈਂ ਰੱਖੀ ਸੀ।
0: ਤੁਸੀਂ ਅੰਗਰੇਜ਼ੀ ਚ ਕਿੱਦਾਂ ਕਿਹਾ ਸੀ ਟੀਚਰ ਨੂੰ ਕਿ ਮੇਰੀ ਕੋਟੀ ਨਹੀਂ ਲੱਭਣ ਦੀ?
6: ਮੈਂ ਕਹਿ ਹੀ ਨਹੀਂ
0: ਕਿਹਾ ਹੀ ਨਹੀਂ
1: ਟੀਚਰ ਅੰਤਰਜਾਮੀ ਸੀ ਉਹਨੂੰ,
0: ਤਾਂ ਉਹ ਨਹੀਂ ਲੱਭੀ, ਤਾਂ ਉਹ ਨਹੀਂ ਲੱਭੀ ਕਿਉਂਕਿ ਇਹਨੇ ਕਿਹਾ ਹੀ ਨਹੀਂ। ਪਰ ਹੁਣ ਮੈਨੂੰ ਪਤਾ ਲੱਗ ਗਿਆ ਜਾਸੀ, ਇਹਨੇ ਕਿਹਾ ਹੀ ਨੀ ਟੀਚਰ ਨੂੰ ਤੇ ਇਸ ਕਰਕੇ ਕੋਟੀ ਲੱਭੀ ਨੀ। ਇਹਨੂੰ ਲੱਗਦਾ ਵੀ ਮੈਂ ਨਵੀਂ ਲਊਂਗੀ ਤਾਂ ਕਰਕੇ ਨੀ ਇਹਨੇ ਲਿਆਂਦੀ। ਇਹ ਕੁੜੀ ਨੇ ਲਾਈ ਸਕੀਮ,
6: ਮੰਮਾ ਨੇ ਐਕਸਟਰਾ ਲੈਣੀ ਸੀ।
0: ਵੇਖਿਆ ਇਹਨੂੰ ਪਤਾ ਸੀ ਵੀ ਮੰਮਾ ਨੇ ਐਕਸਟਰਾ ਲੈ ਕੇ ਰੱਖੀ ਆ ਤੇ ਇਹ ਕੁੜੀ ਉੱਥੇ ਛੱਡ
6: ਗਈ। ਇੱਕ ਹੀ ਤਾਂ ਲਿਆਈ ਸੀ,
1: ਕੋਈ ਨੀ ਹੋਰ ਆ ਜਾਏਗੀ।
6: ਦੂਜੀ ਜੈਕਟ ਮੰਮਾ ਨੇ ਉਹਨਾਂ ਦੇ ਨਾਲ ਲੈ ਗਏ ਸੀ, ਕੋਈ ਉਹਨਾਂ ਨੂੰ ਪਤਾ ਸੀ ਵੀ ਉਹ ਚ ਤਾਂ ਮੈਨੂੰ ਗਰਮੀ ਲੱਗੂ, ਕੋਈ ਮੈਂ ਥੱਲੇ ਕੋਟੀ ਪਾਈ ਸੀ।
0: ਤੁਸੀਂ ਨਾ ਹੁਣ ਉਹਨਾਂ ਨੂੰ ਜਾ ਕੇ ਤੇ ਕਹੋ ਵੀ ਮੈਨੂੰ ਕੈਮਰੇ ਵਿਖਾਓ ਤੇ ਫਿਰ ਪਤਾ ਲੱਗ ਜਾਊਗਾ ਵੀ ਕੌਣ ਚੁੱਕ ਕੇ ਲੈ ਗਿਆ।
1: ਕੋਟੀ
0: ਦਾ ਇਹਨੇ ਕਾਚੂ ਕਰਤਾ ਜੇ, ਹੈਨਾ ਹੈ ਨੀ ਕੁੜੀ? ਤੁਸੀਂ ਬੱਚੇ ਥੋੜੀ ਹੋ, ਤੁਸੀਂ ਤੇ ਏਡੇ ਇੰਟੈਲੀਜੈਂਟ ਹੋ, ਵੱਡਿਆਂ ਵਾਲੀਆਂ ਗੱਲਾਂ।
6: ਬੱਚੇ
0: ਤਾਂ ਗੁੰਮ ਜਾਂਦੀ, ਹਾਏ ਬੱਚਾ ਬੱਲੇ ਬੱਚਾ। ਚਲੋ ਕੀ ਸੁਣਾਓਗੇ ਫਿਰ,
1: ਕੀ ਸੁਣਾਓਗੇ?
0: ਨਵੀਂ ਲੈ ਲਾਂਗੇ ਆਪਾਂ
6: ਬੋਲੀ।
0: ਓਕੇ
1: ਹਾਂਜੀ,
6: ਵੀਰ ਤਾਂ ਮੇਰਾ ਚੰਨ ਤੋਂ ਸੋਹਣਾ, ਵੀਰ ਤਾਂ ਮੇਰਾ ਚੰਨ ਤੋਂ ਸੋਹਣਾ, ਵੀਰ ਮੇਰਾ
0: ਤਨ ਤੋਂ ਸੋਹਣਾ ਵੀਰ ਤਾਂ ਮੇਰਾ
6: ਭਾਬੀ ਫੁੱਲ ਗੁਲਾਬੀ ਵੀਰ ਤਾਂ ਮੇਰਾ ਚੰਨ ਤੋਂ ਸੋਹਣਾ ਭਾਬੀ ਫੁੱਲ ਗੁਲਾਬੀ ਹੁਣ ਮੇਰੇ ਵੀਰੇ ਦੀ ਭਾਬੀ ਦੇ ਹੱਥ ਚਾਬੀ ਹੁਣ ਮੇਰੇ ਵੀਰੇ ਦੀ ਭਾਬੀ ਹੈ
0: ਚਾਬੀ ਹੁਣ ਮੇਰੇ ਵੀਰੇ ਦੀ ਭਾਬੀ ਦੇ ਹੱਥ ਚਾਬੀ
6: ਚੱਕ ਕਰੇ ਜੋ ਤੱਕੜੀ ਦੀ ਅਸੀਂ ਸੰਤੀ ਜੀ
0: ਨਾਰੇ ਨਾਰੇ ਨਾ ਨਾ ਨਾ ਨਾ ਨਾ ਨਾਰੇ ਨਾਰੇ ਨਾ
6: ਨਾਰੇ ਨਾ
0: ਨਾ ਨਾ ਥੈਂਕ ਯੂ ਤਵਨੀ ਤੁਸੀਂ ਆਉਣੇ ਰਹੋ
1: ਬਾਏ ਬਾਏ
6: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ ਜੁਰਾਬ ਤੇ ਗਵਾਚੀ ਇੱਕ ਦਿਨ
1: ਜੇ ਕੋਈ ਕਹੇ ਜੁਰਾਬ ਨਹੀਂ ਗਵਾਚੀ ਫਿਰ ਤੇ ਝੂਠ
0: ਜੁਰਾਬ ਤੇ ਇੱਕ ਦਿਨ ਗਵਾਚ ਗਈ ਫਿਰ ਝਿੜਕਾਂ ਪਈਆਂ ਸੀ ਫਿਰ
6: ਨਹੀਂ
0: ਕਿਉਂ ਮਮਾ ਕੁਛ ਨੀ ਕਹਿੰਦੇ ਜਦੋਂ ਚੀਜ਼ਾਂ ਗਵਾ ਦੋ ਤੇ ਮਮਾ ਕੁਛ ਨੀ ਕਹਿੰਦੇ ਓਏ ਬੜੇ ਘਾਟੇ ਤੇ ਦੇਖੋ ਤੇ ਬੜੀ ਨਾਈਸ ਮੰਮੀ ਆ
6: ਹਾਂਜੀ
0: ਹਾਂਜੀ ਕੀ ਸੁਣਾਓਗੇ ਫਿਰ ਹਾਂਜੀ
6: ਇੱਕ ਬੋਲੀ
0: ਓਕੇ

0: ਵਿਹੜੇ ਵਿੱਚ ਰਹਿਣ
1: ਰੌਣਕਾਂ ਪਿਆ ਰਾੜਿਆ ਜਿੰਨੂੰ ਦਾ ਰੱਬ ਦੇਵੇ
0: ਵਿਹੜੇ ਵਿੱਚ ਰਹਿਣ ਰੌਣਕਾਂ ਬੱਲੇ ਬੱਲੇ ਚੱਕਦੇ ਬੱਲੇ ਬੱਲੇ ਧੀਆਂ ਜਿੰਦਾਬਾਦ ਧੀਆਂ ਜਿੰਦਾਬਾਦ ਸਰਦਾਰ ਜੀ ਬੜਾ ਮਸਕਾ ਲਾ ਰਹੇ ਹੋ ਅੱਜ ਕੁਛ ਖਾਸ ਲੱਗਦਾ ਹੈ
2: ਅੱਜ ਕੁਛ
0: ਅੱਜ ਤੇ ਭੈਣਾਂ ਨਾਲ ਕੁਛ ਖਾਸ ਮਸਕੇ ਲੱਗ ਰਹੇ ਆ
1: ਹਾਂਜੀ
0: ਥੈਂਕ ਯੂ ਸਰਦਾਰ ਜੀ
1: ਇੱਕ ਗੱਲ ਹੋਰ
2: ਹਾਂਜੀ ਇੱਕ ਗੱਲ ਹੋਰ ਕੀ ਗੱਲ
1: ਜਦੋਂ ਕਿਸੇ ਦਿਨ ਲਾਈਕ ਜਦੋਂ ਅਸੀਂ ਅਮਰ ਸ਼ਕਲ ਦੇ ਬਾਲ ਖੜੇ ਸੀ ਉਦੋਂ ਇੱਕ ਗੱਡੀ ਸਾਡੇ ਕੋਲੇ ਲੰਘੀ ਜਿਹਦੇ ਰੋਡ ਤੇ ਸੀ ਫਿਰ ਉਹਦੀ ਡਿੱਗੀ ਖੁੱਲੀ ਸੀ ਫਿਰ ਉਹ ਚਿੱਲ ਗਈ ਫਿਰ ਮੈਨੂੰ ਲੱਗਾ ਉਹਦਾ ਸਮਾਨ ਗਿਲ ਜੂਗਾ
0: ਫਿਰ ਤੇ ਬੜਾ ਕੰਮ ਖਰਾਬ ਹੋਇਆ ਯਾਰ
1: ਹਾਂਜੀ ਫਿਰ ਇਸ ਜਿੱਥੇ ਸਮਾਨ ਰੋਟ ਹੀ ਗਿਲੂਗਾ ਉੱਥੇ ਐਕਸੀਡੈਂਟ ਹੀ ਹੋਣੀ ਕੋਈ ਜਾਣਾ ਗੱਡੀ ਚ ਤੋਂ ਬਾਅਦ ਦੇਖਿਆ ਫਿਰ ਉਹ ਫਿਰ ਸਟਾਪ ਹੁੰਦਾ ਫਿਰ ਉਹ ਟਾਇਰ ਦੇ ਕੋਲ ਆ ਗਿਆ ਫਿਰ ਐਮ
0: ਫਿਕਰਮੰਦੀ ਪੂਰੀ ਇਹਨਾਂ ਦੀ ਸਮਾਜ ਪ੍ਰਤੀ ਪੂਰੀ ਫਿਕਰ ਥੈਂਕ ਯੂ ਹਾਂ ਦੀਦੀ ਨਾਲ ਕਰਾਓ ਗੱਲ ਫਿਰ ਕਿਹੜੀ ਭੈਣ ਹੈ ਬਹੁਤ ਵਧੀਆ ਇਹ ਸਰਦਾਰ ਜੀ ਕਿੱਦਾਂ ਦੀਆਂ ਗੱਲਾਂ ਸੁਣਾਉਂਦੇ ਸਵੇਰੇ ਸਵੇਰੇ
2: ਸਰਦਾਰ ਜੀ ਨੇ ਪੋਲੀਟੀਸ਼ੀਅਨ ਬਣਨਾ ਹੈ
1: ਨਹੀਂ ਪੋਲੀਟੀਸ਼ੀਅਨ ਹੀ ਬਣਨਾ
2: ਨਾਰੇ ਕਿਉਂ ਲਗਵਾਉਂਦੇ ਸਰਦਾਰ ਜੀ ਜਿੰਦਾਬਾਦ
1: ਆਫੀਸਰ ਬਣਨਾ ਵੀ ਜੀ ਨੇ ਪੁਲਿਸ ਆਫੀਸਰ
0: ਓਏ ਤੇ ਅੱਜ ਤੇ ਭੈਣਾਂ ਨਾਲ ਬੜੀ ਸੁਲਾ ਲੱਗਦੀ ਹੈ ਵੀਰ ਜੀ ਦੀ ਹੈ ਹਾਂ ਭੈਣਾਂ ਵੀ ਬੜੀ ਵਧੀਆ ਬੋਲੀ ਸੁਣਾਈ ਹੈ
2: ਸਪੋਰਟ ਕਰ ਰਹੀਆਂ ਭੈਣਾਂ ਵੀ
0: ਅੱਜ ਭੈਣਾਂ ਕੀ ਕੀਤਾ ਇਹੋ ਜਿਹਾ
1: ਕੁਛ ਨਹੀਂ
0: ਕੁਛ ਤੇ ਕੀਤਾ ਲੱਗਦਾ ਅੱਜ
1: ਤੇ ਅਸੀਂ ਕੱਲ ਪੀਆ ਗਏ ਸੀ ਤਾਂ
0: ਹਾਂ ਵੀਰ ਜੀ ਵਸ ਚ ਕੀਤਾ ਵਾ ਤੁਸੀਂ
1: ਫਰਾਈਡੇ ਨੂੰ ਕੀ ਮੈਂ ਪੁੱਛੋਗੇ ਬੰਦੇ ਨੂੰ ਮੈਂ ਪੁੱਛ ਰਹੇ ਹੁਣ ਦੱਸੋ
0: ਅੱਛਾ ਤੁਸੀਂ ਕਿਹਾ ਸੀ ਓਕੇ
2: ਅਸੀਂ ਭਿੰਡੀ ਤੇ ਕੱਦੂ ਛੱਡ ਕੇ ਖਾਧਾ ਸੀ
0: ਮੈਂ ਅਮਰੂਦ ਖਾ ਲਿਆ ਵਿਆਹ ਤੇ ਜਾਣ ਨਹੀਂ ਦਿਆ
2: ਐਵੇਂ ਸੜ ਚੜਾ ਸੀ
1: ਤੁਸੀਂ ਸਾਨੂੰ ਕਹਿੰਦੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਪਿੰਡੀ ਲਈ ਤੇ ਫਿਰ ਜੋ ਤੁਸੀਂ ਲੋਹੜੀ ਮਨਾਉਂਦੇ ਸੀ ਫਿਰ ਤੁਹਾਨੂੰ ਉਹਦੇ ਕੋਲ ਪੈਸੇ ਕਿਵੇਂ ਆ ਗਏ
0: ਉਹ ਤੇ ਪੈਸੇ ਕਿਸੇ ਨੇ ਦਿੱਤੇ ਸੀ
1: ਤੇ ਤੁਸੀਂ ਸਾਨੂੰ ਕਿਉਂ ਨੀ ਇਨਵਾਈਟ ਕੀਤਾ ਫਿਰ ਤੁਸੀਂ ਰੇਡੀਓ ਤੇ ਕਹਿੰਦੇ ਦੈਟ ਰੇਡੀਓ ਹਾਜੀ ਪਰਿਵਾਰ ਹੁੰਦਾ
0: ਹਾਂ ਤੇ ਉਹ ਤੇ ਸਾਨੂੰ ਤੇ ਕਿਸੇ ਨੇ ਇਨਵਾਈਟ ਕੀਤਾ ਸੀ
2: ਅਸੀਂ ਤੇ ਆਪ ਗਏ ਸੀ ਕਿਸੇ ਨੇ ਸਾਨੂੰ ਸੱਦਿਆ ਸੀ
0: ਆਹੋ
2: ਵਾਇਆ ਵਾਇਆ ਵਾਇਆ ਸੀ
0: ਹੁਣ ਤੁਹਾਨੂੰ ਕੋਈ ਸੱਦੇ ਤੇ ਤੁਸੀਂ ਇਦਾਂ ਥੋੜੀ ਕਹੋਗੇ ਵੀ ਉਹਨਾਂ ਨੂੰ ਵੀ ਸੱਦਿਆ
2: ਅਸੀਂ ਵੀ ਤੇ ਸਾਨੂੰ ਤੀਆਂ ਤੇ ਨਹੀਂ ਲੈ ਕੇ ਗਏ
0: ਕੀ
2: ਪਰਿਵਾਰ ਨੂੰ ਪਰਫੋਰਮੈਂਸ ਦਿਖਾਣੀ ਹੁੰਦੀ ਹੈ
0: ਹੋਰ
1: ਯਸ਼ਪ੍ਰੀਤ ਪਾਰਟੀ ਦੇਖਣ ਗਏ ਸੀ
2: ਯਸ਼ਪ੍ਰੀਤ ਨੂੰ ਵੀ ਬੁਲਾਇਆ ਸੀ ਪਾਰਟੀ ਚ
0: ਆਪ ਤੁਸੀਂ ਇਕੱਲੇ ਇਕੱਲੇ ਆਪ ਤੁਸੀਂ ਇਕੱਲੇ ਇਕੱਲੇ ਧੀਆਂ ਵੇਖ ਆਉਂਦੇ ਹੋ ਤੇ ਨਾਲੇ ਤੁਸੀਂ ਕਹਿੰਦੇ ਹੋ ਵੀ ਉੱਥੇ ਮੈਂਜ਼ ਲੋੜ ਨਹੀਂ ਆ
2: ਸਰਦਾਰ ਜੀ ਨੂੰ ਵੀ ਲੈ ਕੇ
1: ਆਪ
0: ਤੁਸੀਂ ਉੱਥੇ ਕੰਡੀਸ਼ਨਰ ਲਾ ਦਿੰਦੇ
1: ਉੱਥੇ ਆਏ ਸੀ
0: ਮੁੰਡੇ ਉਹ ਨਹੀਂ ਉਹ ਜਿਹੜੇ ਕਰਾਉਂਦੇ ਆ ਉਹਨਾਂ ਦੇ ਮੁੰਡਿਆਂ ਹੁੰਦੇ ਆ
1: ਘਰ ਵਾਲੇ
0: ਨਹੀਂ ਆਉਣ ਦਿੰਦੇ
1: ਘਰ ਵਾਲੇ ਆਏ
2: ਲੋਕਾਂ ਦੇ ਘਰ ਵਾਲੇ ਆਏ ਸੀ

0: ਇਹ ਤੇ ਕੁੜੀ ਸਾਰਾ ਹਿਸਾਬ ਤਾਂ ਨੋਟ ਕਰਕੇ ਰੱਖਦੀ ਆ ਬਈ,
1: ਖਤਰਨਾਕ ਹੈ ਮਾਮਲਾ।
0: ਕੀ ਲਿਆਇਓ ਫਿਰ, ਕੀ ਸੁਣਾਓਗੇ?
1: ਹਾਂਜੀ
2: ਬੋਲੀ।
0: ਓਕੇ
1: ਓਕੇ।
2: ਸ਼ਹਿਨਾ ਸ਼ਹਿਨਾ ਸ਼ਹਿਨਾ ਕੁੜੀਆ ਪੈਦਾ ਹੁੰਦੇ ਕੀਮਤੀ, ਕਹਿਣਾ ਕੁੜੀਆ ਪੈਦਾ ਹੁੰਦੇ ਕੀਮਤੀ, ਕਹਿਣਾ ਕੁੜੀਆ
0: ਮੈਨੂੰ
2: ਗੱਲ ਕਹਿ ਰਹੇ ਸੀ, ਪਰ ਮੇਰੇ ਕੋ ਮਿਸ ਹੋ ਗਈ ਉਹ ਗੱਲ ਸੀ, ਡਰ ਕੇ ਡਰਾ ਕੀ ਗੱਲ ਕਰਦੇ ਹੋ ਰਹੇ ਆਪਣੇ ਦੋਸਤ ਦਾ, ਤੇ ਮੈਨੂੰ ਲੱਗਦਾ ਗੱਲ ਕਰਦੇ ਦਾਤ ਲੋਡ ਬਾਰੇ ਗੱਲ ਕਰਦੇ।
0: ਅੱਛਾ ਲੋਡ ਬਾਰੇ, ਹਾਂ ਫਿਰ ਉਹਨਾਂ ਨੇ ਆਪਣੇ
2: ਉਹਦੇ ਨਾਲ ਹੀ ਹੱਸ ਜਾਂਦੇ।
0: ਹਾਂ ਆਪਣੇ ਕੰਮਾਂ ਦੀ ਗੱਲਾਂ ਕਰਨੀਆਂ ਉਹਨਾਂ ਨੇ।
2: ਹਾਂਜੀ ਫਿਰ ਹੱਸਦੇ ਕਿਉਂ?
0: ਹੱਸਦੇ ਫਿਰ ਉਹਨਾਂ ਨੂੰ ਕੋਈ ਹਾਸਾ ਆ ਜਾਂਦਾ ਨਾ,
1: ਉਹ ਲਗਾਉਣਾ ਪਸੰਦ ਹੈ ਉਹਨਾਂ ਨੂੰ, ਹੱਸਦੇ ਹੀ ਰਹਿੰਦੇ,
0: ਹੱਸਦੇ ਹੀ ਰਹਿੰਦੇ ਆ।
2: ਪਾਰੀ ਨੇ ਤੁਸੀਂ ਚੱਕ ਕਿਵੇਂ ਸਕਦੇ, ਫਿਰ ਡੈਡਾ ਹੱਸ ਜਾਂਦੇ।
0: ਹਾਂ ਏਦਾਂ ਦੀਆਂ ਗੱਲਾਂ ਕਰਕੇ ਹੱਸਦੇ ਵਿਚਾਰੇ। ਹੋਰ ਦੱਸੋ ਕੀ ਹਾਲ?
2: ਜੋ ਅਸੀਂ ਉਹਨਾਂ ਦੀ ਗੱਲਾਂ ਕਰਦੇ ਡੈਡਾ ਹੱਸਦੇ ਵੀ ਨੀ।
0: ਓਏ ਤੁਸੀਂ ਵਿਟਾਂ ਦੀਆਂ ਗੱਲਾਂ ਕਰ ਲਿਆ ਕਰੋ। ਥੈਂਕ ਯੂ ਬੁੱਤ, ਥੈਂਕ ਯੂ ਥੈਂਕ ਯੂ। ਤੇ ਹੈਗੀ ਆਪਣੀ ਐਸ਼ਲਿਨ ਹੈਗੀ? ਐਸ਼ਲਿਨ
2: ਕਾਲ ਅੰਕਲ ਜੀ ਤੇ ਆਂਟੀ ਜੀ,
0: ਸਤਿ ਸ੍ਰੀ ਅਕਾਲ। ਐਸ਼ਲਿਨ ਜੀ ਕੀ ਹਾਲ ਹੈ,
1: ਕੀ ਹਾਲ ਚਾਲ ਹੈ?
2: ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਉਹ ਸਾਡਾ ਵੀ ਠੀਕ ਹੈ। ਅੱਜ ਤੇ ਬੜੀ ਬੀਬੀ ਕੁੜੀ ਬਣੀ ਆ।
2: ਹਾਂਜੀ
0: ਅੱਜ ਤੇ ਬੜੇ ਵਧੀਆ ਹਾਲ ਚਾਲ ਪੁੱਛਦੀ ਆ ਕੁੜੀ ਏ।
2: ਹਾਂਜੀ
0: ਉਹ ਸਿਆਣੀ ਹੋ ਗਈ, ਉਹ ਵੱਡੀ ਹੋ ਗਈ ਓਏ।
2: ਹਾਂਜੀ
1: ਹਾਂਜੀ।
0: ਕੀ ਸੁਣਾਓਗੇ ਫਿਰ ਅੱਜ ਵੱਡੇ ਹੋ ਕੇ?
2: ਇੱਕ ਬੋਲੀ।

0: ಸಿಹಿ ಅಡಿ ಮಾಡಿ ਤੁਸੀਂ ਆਪਣੀ ਆਪਣੀ ਸੈਂਟੈਂਸ ਵਾਪਿਸ ਲੈਣਾ ਚਾਹੋਗੇ
1: ਫਲਾਤੂਨ ਕੁੜੀਆਂ ਲਏ
0: ਕਮਾਲ ਕਰਤਾ ਵੀਰ ਜੀ ਅੱਜ ਵਿਚਾਰਾ ਭੈਣਾ ਭੈਣਾ ਕਰੀ ਜਾ ਰਿਹਾ
1: ਥੈਂਕ ਯੂ
0: ਥੈਂਕ ਯੂ ਹੈਵ ਅ ਨਾਈਸ ਡੇ
1: ਦੀਦੀ ਸੋ ਗਈ ਸੀ ਓਕੇ ਤਾਂ ਫਿਰ ਕਾਲੇ ਕੁੱਤੇ ਦੀ ਪੂਛ ਤੁਸੀਂ ਕਰਤੀ ਦੀਦੀ ਦੀ ਥੈਂਕ ਯੂ ਐਸ਼ਲੀਨ ਬਹੁਤ ਸੋਹਣੀ ਬੋਲੀ ਸਤਿ ਸ੍ਰੀ ਅਕਾਲ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਡਡਵਾਲ ਸਾਹਿਬ ਨੇ ਸਤਿ ਸ੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਚਾਲ ਆ
2: ਯਾਰ
1: ਬੜੇ ਕੰਮ ਕਰਦੇ ਤੁਸੀਂ ਤੇ ਬੜੇ ਜ਼ਿੰਮੇਵਾਰ ਬੰਦੇ ਜੇ ਤੁਸੀਂ ਸਾਰੀ ਗੱਲ ਫਿਰ ਤੁਸੀਂ ਕਰ ਲੋ ਨਾ ਅੱਜ
0: ਉਹਨਾਂ ਦੇ ਹਿੱਸੇ ਦੀ
2: ਬਹੁਤ ਵਧੀਆ ਗੱਲ ਫੋਨ ਚੁੱਕਿਆ ਸੀ
1: ਹੋਰ ਫਿਰ ਕੀ ਖਾਦਾ ਅੱਜ
2: ਰੋਟੀ
1: ਓਏ ਬੱਲੇ ਰੋਟੀ ਦੇ ਨਾਲ ਸਕ੍ਰੈਂਬਲ ਐਗ ਚਿੱਲੀ ਸਕ੍ਰੈਂਬਲ ਪਰ ਤੁਸੀਂ ਬੱਚੇ ਥੋੜੀ ਹੋ ਤੁਸੀਂ ਤਾਂ ਮੁੰਡੇ ਹੋ ਯਾਰ ਵੱਡੇ ਹੋ ਗਏ ਤੁਸੀਂ ਮੈਨੂੰ ਤਾਂ ਲੱਗਦਾ ਤੁਸੀਂ ਗੱਭਰੂ ਹੋ ਗਏ ਵੱਡੇ ਹੋ ਗਏ ਯਾਰ ਨਾ ਨਿੱਕੇ ਬੱਚੇ ਥੋੜੀ ਹੋ ਤੁਸੀਂ ਤੁਹਾਡੀ ਤਾਂ ਪੂਰੀ ਗੱਲ ਹੈ ਤੁਹਾਡੇ ਬੂਟ ਆਹੋ ਮੈਂ ਵੇਖਿਆ ਤੁਹਾਡੇ ਬੂਟ ਕਿੱਡੇ ਵੱਡੇ ਹੋਏ ਆ ਜੂੜਾ ਕਿੱਡਾ ਵੱਡਾ ਹੋਇਆ ਤੁਹਾਡਾ ਹੈਂ ਮੈਂ ਤੇ ਵੇਖਿਆ ਵੀ ਤੁਹਾਡਾ ਤੇ ਜੂੜਾ ਵੀ ਸਾਹਿਬ ਜਿੱਡਾ ਹੋਇਆ ਵਾ ਹੈ ਨਾ ਇੱਕੋ ਜਿੱਡਾ ਪਟ ਇੱਕੋ ਹੋਰ ਕੀ ਹੋਰ ਇੱਕੋ ਜਿੱਡਾ ਪਟਕਾ ਆਉਂਦਾ ਵਾ ਪਟਕਾ ਵੀ ਤੇ ਇੱਕੋ ਜਿੱਡਾ ਆਉਂਦਾ ਜਿੱਡਾ ਵੀਰ ਜੀ ਦਾ ਪਟਕਾ ਤੇ ਓਡਾ ਹੀ ਸਾਹਿਬ ਦਾ ਪਟਕਾ
0: ਸੇਮ ਸੇਮ
1: ਸੁਖਨ ਦਾ ਹੈ ਨਾ ਪੂਰੀ ਗੱਲ ਯਾਰ ਪੈਂਟ ਥੋੜੀ ਜੀ ਨਿੱਕੀ ਆ ਬਾਕੀ ਤੇ ਪਟਕਾ ਵੀ ਓਡਾ ਹੀ ਵੱਡਾ ਵਾ ਜੂੜਾ ਵੀ ਓਡਾ ਵੱਡਾ ਵਾ ਹੋਰ ਇਹ ਬਿਗ ਬੋਏ ਬਣ ਗਿਆ ਹੈ ਮੁੰਡੇ ਦੀ ਪੂਰੀ ਕੀ ਸੁਣਾਓਗੇ ਫਿਰ ਅੱਜ ਪਤਾ ਨੀ ਆਏ ਭੁੱਲੀ ਗਏ ਅੱਛਾ ਬਾਜ਼ਾਰ ਹਾਂਜੀ ਬਾਰਾਂ ਗਲਾਸ ਤਿੰਨ ਚਮਚੇ ਅੱਗੇ ਅੱਗੇ ਇੱਕ ਬਣੈਣ ਤਿੰਨ ਗਮਛੇ ਬਾਰਾਂ ਅੱਛਾ ਇਹ ਬਾਜ਼ਾਰ ਤੇ ਆ ਬਾਰਾਂ ਗਲਾਸ ਤਿੰਨ ਚਮਚੇ ਬਾਰਾਂ ਗਲਾਸ ਤੇ ਤਿੰਨ ਚਮਚੇ

0: ਥੋੜੀ ਜਿਹੀ ਹਿੰਟ ਮਿਲੀ ਹਿੰਟ
1: ਤੁਹਾਡੇ ਘਰ ਵੀ ਹੈਗੀ ਆ ਕਰੀਏ ਫਿਰ ਟਿਕਲ ਟਿਕਲ ਇਹਨਾਂ ਦੀ ਹੈ ਟਿਕਲ ਟਿਕਲ ਕਰੀਏ ਇਹਨਾਂ ਦੀ ਚਲੋ ਫਿਰ ਟਿਕਲ ਟਿਕਲ ਕਰੀਏ ਇਹਨਾਂ ਦੀ ਘੜੀ ਵਾਂਗੂ ਘੜੀ ਇਹ ਕਹਿੰਦੇ ਘੜੀ ਆ ਫਿਰ ਤੇ ਟਿਕਲ ਟਿਕਲ ਹੋਣੀ ਆ ਤੇ ਹੱਸ ਕੇ ਵਿਖਾ ਦੋ ਫਿਰ ਘੈਂਟ ਜਾ
0: ਵੈਰੀ ਗੁੱਡ
1: ਥੈਂਕ ਯੂ ਸਰਦਾਰ ਜੀ ਥੈਂਕ ਯੂ
0: ਹੈਵ
2: ਅ ਨਾਈਸ ਡੇ
1: ਹੈਵ ਅ ਨਾਈਸ ਡੇ ਥੈਂਕ ਯੂ ਥੈਂਕ ਯੂ
0: ਅਸੀਂ ਅਜੇ ਤੱਕ ਡਿਸਾਈਡ ਹੀ ਨਹੀਂ ਕਰ ਪਾਏ ਕਿਹੜੀ ਕੰਧ ਤੇ ਲਾਣੀ ਹੈ ਤੇ ਘੜੀ ਲਾਈ ਨਹੀਂ ਅਜੇ ਤੱਕ
1: ਹੋਏ ਹੋਏ ਚਲੋ ਸਰਨ ਡਿਆ ਕੇ ਸਰਨ ਡਿਆ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਥੈਂਕ ਯੂ ਹਰਮਨ ਸਿੰਘ ਜੀ ਬਹੁਤ ਮਿਹਰਬਾਨੀ ਟਵਾਣਾ ਸਾਹਿਬ ਧੰਨਵਾਦ ਤੁਹਾਡਾ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਸਤਿ ਸ਼੍ਰੀ ਅਕਾਲ ਅਤੇ ਸਭ ਨੂੰ ਰੱਬ ਚੜ੍ਹਦੀ ਕਲਾ ਬਖਸ਼ੇ ਪਰਮਜੋਤਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਅਤੇ ਸਤਿ ਸ਼੍ਰੀ ਅਕਾਲ ਹੈਲੋ ਜੀ ਅਤੇ ਕਿੱਦਾਂ ਜੀ ਅਤੇ ਗੁੱਡ ਮੋਰਨਿੰਗ ਜੀ ਅਤੇ ਰਵੀ ਜੱਸਲ ਜੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਭੇਜਦੇ ਨੇ ਬਹੁਤ ਮਿਹਰਬਾਨੀ ਰਵੀ ਜੀ ਤੁਹਾਡੀ ਧੰਨਵਾਦ ਸਾਂਝ ਪਾਉਣ ਦੇ ਲਈ ਅੰਮ੍ਰਿਤ ਭੈਣ ਜੀ ਧੰਨਵਾਦ ਅਤੇ ਦਿੱਲੀ ਜੂਰਲਰ ਵਾਲੇ ਕਹਿੰਦੇ ਨੇ ਵੀ $180 ਹੋ ਗਿਆ ਪਤਾ ਹੀ ਪ੍ਰਤੀ 22 ਗ੍ਰਾਮ ਦੇ ਹਿਸਾਬ ਦੇ ਨਾਲ ਰੇਟ ਮਨ ਓਏ ਬੱਲੇ ਓਏ ਬੱਲੇ ਫਤਿਹ ਨੇ ਤਾਂ ਕੋਟ ਲਿਆ ਅਤੇ ਜੱਸੜ ਨਾਲੋਂ ਵੀ ਵਧੀਆ ਕੋਟ ਆ ਓਏ
0: ਹੈਂ
1: ਮੈਂ ਨਾ ਨਾਲ ਉਹਨੇ ਸਾਈਡ ਵਾਲਾ ਬੈਗ ਵੀ ਪਾਇਆ ਪਾਸਪੋਰਟ ਵਾਲਾ ਵਿੱਚ ਪੈਸੇ ਵੀ ਪਾਏ ਹੋਣੇ ਮੇਰੇ ਹਿਸਾਬ ਨਾਲ ਫਤਿਹ ਤਾਂ ਕਰਾਈ ਜਾਂਦਾ ਅੱਤ ਅੱਤ ਸਿਰਾ ਕੋਕਾ ਮੈਨੂੰ ਲੱਗਦਾ ਗਾਣਿਆਂ 'ਚ ਮਾਡਲ ਆਊਗਾ ਮੁੰਡਾ ਛੇਤੀ ਹੈ ਥੈਂਕ ਯੂ ਜਸਵਾਲ ਸਾਹਿਬ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਬੈਰਿਕ ਬੈਰਿਕ ਅਤੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਅਤੇ ਸੰਦੀਪ ਸਿੰਘ ਦੱਤਾ ਜੀ ਤੁਹਾਡਾ ਵੀ ਧੰਨਵਾਦ ਕੁਲਬੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਰੱਬ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇਵੇ ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਅੱਜ ਜਨਮ ਦਿਨ ਕਿਹਦਾ ਕਹਿ ਰਹੇ ਢਿੱਲੋਂ ਸਾਹਿਬ ਕਹਿੰਦੇ ਨੇ ਕਿ ਅੱਜ ਮੇਰੀ ਮਿਸਟਰ ਇਨ ਲਾ ਪ੍ਰੀਤ ਕੌਰ ਦਾ ਜਨਮ ਦਿਨ ਹੈ ਪਰਮਾਤਮਾ ਤੰਦਰੁਸਤੀ ਬਣਾਈ ਰੱਖੇ ਓਕੇ ਮੇਰੀ ਮਿਸਟਰ ਇਨ ਲਾ ਮੇਰੀ ਸਿਸਟਰ ਇਨ ਲਾ ਸੋਰੀ ਸੋਰੀ ਮਾਈ ਬੈਡ ਓਹੋ ਸਵੇਰੇ ਸਵੇਰੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਪ੍ਰੀਤ ਕੌਰ ਜੀ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਵਧਾਈਆਂ ਜੀ ਰੱਬ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਦੇਵੇ ਤੁਹਾਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਪ੍ਰੀਤ ਕੌਰ ਜੀ ਤੁਹਾਨੂੰ ਵਧਾਈਆਂ ਅਤੇ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
4: ਸੋਨਾ ਚਾਹੀਦਾ
5: ਭਰੋਸਾ ਚਾਹੀਦਾ ਹੈ
4: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042 ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.

रेडियो हांजी 1674 एम दे उते तुहाडा सारयां दा स्वागत जी। अज 27 जुलाई 2026 और सोमवार दे दिन भारत आस्ट्रेलिया दुनिया जहान दियां खबरां लेके आए हैं। सब तो पहला इंटरनेशनल न्यूज़ दे नाल शुरुआत करांगे। आस्ट्रेलिया दे विच बहुत सारे लोकां दे फोन दे उते टूं टूं दी आवाज़ जरूर आई और ऑज अलर्ट नूं सफल दस्या गया। किन्ना सफल रहा इस दी सांझ वी अगे चल के पाने, पर आओ सब तो पहला खबरां दी शुरुआत करदे हां कौमांतरी खबरां दे नाल, जिथे भारतीय मूल दे नाल जुड़ी इक पंजाबी मूल दे नाल जुड़ी इक महिला दी मौत दी खबर दे नाल। कैनेडा दे टोरंटो शहर दे विच 26 साल दी पंजाबन नवनीत कौर दे दिन दिहाड़े गोली मार के हत्या कर दिती गई। इह वारदात शुक्रवार 24 जुलाई नूं टोरंटो दी सवेर वेले रेडस्केल इलाके दे विच वापरी। घटना तो बाद इलाके दे विच अफरा तफरी मच गई। पुलिस ने पूरे इलाके की घेराबंदी करके जांच शुरू कर दी। कुछ ही घंटिया के अंदर पुलिस ने शकी व्यक्ति नूं गिरफ्तार भी कर लिया। फिलहाल टोरंटो पुलिस होमिसाइड यूनिट के नाल रल के इस पूरे मामले की पड़ताल कर रही है। 24 जुलाई की सवेर 7:30 बजे के आसपास कंट्रोल रूम नूं सूचना मिली सी कि हमरवुड बुलेवर्ड के उत्ते जिहड़ा रैक्सडेल इलाका उत्थे एक महिला की गोली मार दी गई है। सूचना मिलते ही पुलिस पैरामेडिक्स ते होरना एमरजेंसी टीमां मौके ते पहुंचियां। घटना वाली थां दे उत्ते अधिकारियां ने देखिया कि नवनीत कौर गंभीर रूप दे विच जख्मी पई सी। मैडिकल टीम ने उसनू बचाण दी कोशिश कीती पर गोली लगदे ही उसकी मौत हो चुकी सी। 26 साल की नवनीत कौर दे बारे दस्या गया है कि इस मामले दे विच एक होर पंजाबी 37 साल के ब्रैम्पटन निवासी शरणजीत सिंह नू गिरफ्तार करके उसके खिलाफ फर्स्ट डिग्री मर्डर का मामला दर्ज कर लिया गया। इस तो अलावा फेल टू कंप्लाई विद अंडरस्टैंडिंग यानी अदालत या पुलिस के द्वारा पहला तो लगाई गई कानूनी शर्तों का पालन ना करने का दोष भी लगाया गया। संकेत मिलता है कि दोषी पहला किसी भी किसी किस्म की कानूनी प्रक्रिया के दायरे सी, उसके उत्ते कुछ शर्तां सी पर उसने उन्हों का उलंघन किया। बहरहाल पुलिस इस मामले के सीसीटीवी फुटेज डिजिटल सबूतों के गवाहों के बयान के आधार के उत्ते मामले के अगे वधन की कोशिश कर रही है। उथे अगली भी खबर मौत के नाल ही जुड़ी हुई अमरीका के एक बेहद सनसनी खेज अमरीका के सेटल शहर तो सामने आती है, जिथे स्पेस नीडल टावर के नेड़े एतवार शाम एक फूड फैसटिवल के दौरान अन्नेवाह गोलीबारी शुरू कर दी गई, जिस घट्टो घट दो लोगों की मौत हुई है तो 4 होर जख्मी हुए हैं। पुलिस के मुताबिक शाम 6 बजे के आसपास सेटल सेंटर के चल रहे सालाना फूड फैसटिवल बाइट ऑफ सेटल के गोलीबारी की घटना वापरी। मौके पर मौजूद लोगों ने दसिया कि गोलियां चलदे ही हफड़ा दफड़ी मच गई। लोग अपनी जान बचाने के लिए इधर उधर भजन लगे। हालांकि फायरिंग करने वाले हमलावर की पछाण नहीं हो सकी ते ना ही यह पता लग सकया कि आखिरकार उसने फायरिंग क्यों की। हार्बर व्यू मेडिकल सेंटर के मुताबिक 4 जख्मियों को भर्ती करवाया गया सी। उन्हां दे विच एक छोटा बच्चा, एक 23 साल का नौजवान ते 2 औरतां शामिल सी। जख्मियों दे विचों एक की हालत फिलहाल गंभीर बनी हुई है। जिक्र योग है कि बाइट ऑफ सिएटल सालाना फूड फैसटिवल है, जिसकी शुरुआत साल 1982 दे विच हुई सी। हर साल 3 दिन चलन वाले इस समागम दे विच लगभग 3.5 लाख लोग हिस्सा लैंदे ने, पर इस साल हुई फायरिंग दे कारण इस फैसटिवल च हिस्सा लैण वालियां दी गिणती दे अंदर भी हुण खौफ देखिया जाएगा। यह भी नहीं कह सकते कि फैसटिवल हुण अगे चलदा रखिया जाएगा या नहीं। वैसे अमरीका ते दुनिया भर दे नाल जुड़ी हुई दूसरी खबर भी है, जिथे गर्मी तो नाल इस वक्त जिहड़ा अमरीका दे विच 4 करोड़ तो वधेरे लोग हीट वेव दे नाल जूझ रहे हैं। अमरीकी अधिकारियों के मुताबिक अत्यंत गर्मी दीयां चेतावनियां जारी कीतियां गईयां ने। NWUSA यानी उत्थों दे कौमी मौसम विभाग के मुताबिक हीट इंडैक्स यानी गर्मी सूचक अंक, जिसका मतलब यह होंदा है कि मनुखी शरीर के द्वारा महसूस किया गया असल तापमान किन्ना है, वो 38 डिग्री सैलसीयस तो उपर दर्ज किया गया। यह प्रभाव मिनीसोटा तो मिनीसिपी तक यानी पूरब तो पछम तक महसूस किया जा रहा है। दक्षण पछमी अमरीका के कुछ हिस्सों के तापमान 49 डिग्री सैलसीयस तक पहुँचन दे बारे भी खबर सामने आ रही हैं। मौसम विज्ञानियों के मुताबिक यह गर्मी हीट डोम के कारण पै रही है। स्थिति दे विच हवा का उच्च दबा एक वड्डे खेतर के उत्ते गुंबद के वर्गा ढांचा बना लैंदा है, जो कि गर्म हवा नूं बाहर निकलन तो रोकता है। इस कारण तापमान वधदा जांदा है ते तीबर गर्मी कई दिनों तक बनी रहती है। नेब्रास्का दे उमार दे विच बेघरे लोगों दी लई काम करन वाली संस्था का कहना है कि इस अत्यंत गर्मी दे विच होमलैस लोग सब तो ज़्यादा जड़े खतरे दे निशान दे हेठ रह रहे हैं। इस वक्त अमरीका नूं तां इह गर्मी प्रभावित कर ही रही है, पर
ਯੂਰਪ ਦੇ ਵਿੱਚ ਵੀ ਗਰਮੀ ਨੇ ਆਪਣਾ ਕਹਿਰ ਦਿਖਾਇਆ। ਯੂਰਪ ਇਹਨਾਂ ਦਿਨਾਂ ਦੇ ਵਿੱਚ ਭਿਆਨਕ ਜੰਗਲਾਂ ਝਾੜੀਆਂ ਦੀਆਂ ਗਾਂ ਯਾਨੀ ਬੁਸ਼ਫਾਇਰ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਆ। ਫਰਾਂਸ ਤੇ ਸਪੇਨ ਦੇ ਜੰਗਲਾਂ ਦੇ ਵਿੱਚ 3 ਲੱਖ ਤੋਂ ਵੀ ਜ਼ਿਆਦਾ ਲੋਕ ਜਿਹੜੀ ਜੰਗਲਾਂ ਝਾੜੀਆਂ ਦੀ ਅੱਗ ਲੱਗੀ ਹੈ ਉਸਦੇ ਕਾਰਨ ਬੇਘਰ ਹੋ ਗਏ ਨੇ। 2.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਿਆ। ਸਪੇਨ ਦੇ ਫਾਇਰ ਫਾਈਟਰ ਮੈਡਰਿਡ ਇਲਾਕੇ ਦੇ ਵਿੱਚ ਵੀ ਅੱਗ ਭੜਕਣ ਤੋਂ ਰੋਕ ਰਹੇ ਨੇ ਕਿਉਂਕਿ ਇਹ ਵੱਡੀ ਆਬਾਦੀ ਵਾਲਾ ਸ਼ਹਿਰੀ ਇਲਾਕਾ ਹੈ। ਫਰਾਂਸ ਦੇ ਵਿੱਚ ਤਾਂ 98,000 ਹੈਕਟੇਅਰ ਜ਼ਮੀਨ ਜਲ ਕੇ ਰਾਖ ਹੋ ਗਈ ਹੈ ਜੋ ਕਿ ਦੇਸ਼ ਦੇ ਲਈ ਬੁਸ਼ਫਾਇਰ ਦੇ ਦਾ ਇੱਕ ਰਿਕਾਰਡ ਇਤਿਹਾਸ ਹੈ। ਐਤਵਾਰ ਦੇ ਦਿਨ ਵੀ ਫਰਾਂਸ ਦੇ ਬੋਰਡੋ ਇਲਾਕੇ ਦੇ ਕੋਲ ਜੰਗਲਾਂ ਝਾੜੀਆਂ ਦੀ ਅੱਗ ਤੇਜ਼ੀ ਦੇ ਨਾਲ ਫੈਲ ਗਈ ਸੀ। ਇਹ ਇਲਾਕਾ ਸਪੇਨ ਦੀ ਸਰਹੱਦ ਦੇ ਨਾਲ ਲੱਗਦਾ। ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਸ ਨੇ ਕਿਹਾ ਹੈ ਕਿ ਹੁਣ ਤੱਕ 1,30,000 ਹੈਕਟੇਅਰ ਜ਼ਮੀਨ ਉਹਨਾਂ ਦੇ ਦੇਸ਼ ਦੇ ਵਿੱਚ ਜਲ ਕੇ ਰਾਖ ਹੋ ਚੁੱਕੀ ਹੈ। ਉਧਰ ਅਦਾਰੇ AFP ਦੀ ਰਿਪੋਰਟ ਦੇ ਮੁਤਾਬਕ ਸਪੇਨ ਦੇ ਅਧਿਕਾਰੀਆਂ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਕੁਝ ਥਾਵਾਂ ਦੇ ਉੱਤੇ ਲੱਗੀ ਅੱਗ ਦੇ ਵਿੱਚ ਉਹ ਕਾਬੂ ਪਾਉਣ 'ਚ ਸਫਲ ਹੋ ਰਹੇ ਨੇ ਔਰ ਇਹ ਜ਼ਿਆਦਾਤਰ ਸ਼ਹਿਰੀ ਇਲਾਕੇ ਨੇ ਜਾਂ ਸ਼ਹਿਰੀ ਇਲਾਕਿਆਂ ਦੇ ਆਸ ਪਾਸ ਦੇ ਇਲਾਕੇ ਨੇ। ਵੀਕਐਂਡ ਦੇ ਦਰਮਿਆਨ ਤਟੀ ਇਲਾਕੇ ਵਾਲੇਂਸੀਆ ਦੇ ਵਿੱਚ ਲੱਗੀ ਅੱਗ ਦੀ ਘਟਨਾ ਦੇ ਵਿੱਚ 15,000 ਲੋਕਾਂ ਨੂੰ ਉੱਥੋਂ ਕੱਢਣਾ ਪਿਆ। ਇਹ ਵੀ ਇੱਕ ਕਾਫੀ ਮਸ਼ਕਤ ਦੀ ਗੱਲ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲਾਰੈਂਟ ਨੂਨੇਸ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਭਰ ਦੇ ਵਿੱਚ ਲੱਗੇ ਅੱਗ ਦੇ ਮਾਮਲਿਆਂ ਦੇ ਉੱਤੇ ਹਾਲੇ ਖਰਾਬ ਬਣੇ ਹੋਏ ਨੇ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਦਤਰ ਹੋ ਸਕਦੇ ਨੇ। ਉੱਧਰ TV ਚੈਨਲ ਅਲ ਜਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਮੰਗਲਵਾਰ ਦੇ ਦਿਨ ਪਿਛਲੇ ਹਫ਼ਤੇ ਜਿਹੜੀ ਅੱਗ ਲੱਗੀ ਸੀ ਉਸ ਦੇ ਚੱਲਦਿਆਂ ਹੁਣ ਤੱਕ ਵੱਡਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਚੁੱਕਿਆ। 1500 ਦੇ ਕਰੀਬ ਫੌਜੀ, 1700 ਤੋਂ ਵਧੇਰੇ ਸੁਰੱਖਿਆ ਕਰਮੀ, 1400 ਫਾਇਰ ਫਾਈਟਰ ਜਿਨ੍ਹਾਂ ਦੇ ਵਿੱਚ ਵਾਲੰਟੀਅਰ ਵੀ ਸ਼ਾਮਲ ਨੇ ਉਹ ਤੈਨਾਤ ਰੱਖੇ ਗਏ ਨੇ। ਅੱਗ ਬੁਝਾਉਣ ਵਾਲੇ ਕੈਮੀਕਲ ਸੁੱਟਣ ਦੇ ਲਈ ਅਤੇ ਜਿਹੜਾ ਪਾਣੀ ਦੇ ਹਵਾ ਦੇ ਵਿੱਚੋਂ ਪਾਣੀ ਸੁੱਟਣ ਦੇ ਲਈ ਹੈਲੀਕਾਪਟਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਦਰਮਿਆਨ ਅੱਜ ਲੋਕ ਸਭਾ ਦੀ ਸ਼ੁਰੂਆਤ ਸ਼ੁਰੂ ਹੁੰਦਿਆਂ ਹੀ ਹੰਗਾਮੇ ਭਰਪੂਰ ਰਹੀ। ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਦੇ ਐਕਸ਼ਨ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜ਼ਿੰਮੇਵਾਰੀ ਲੈਣ ਦੀ ਮੰਗ ਕਰਦਿਆਂ ਉਹਨਾਂ ਤੋਂ ਇਸ ਮਾਮਲੇ ਦੇ ਵਿੱਚ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ। ਇਸ ਦੇ ਉੱਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਸ਼ਨ ਕਾਲ ਦੌਰਾਨ ਸਿਰਫ ਪ੍ਰਸ਼ਨ ਪੁੱਛੇ ਹੀ ਜਾਣ, ਇਸ ਮੁੱਦੇ ਨੂੰ ਚੱਕਣ ਦੀ ਉਹ ਇਜਾਜ਼ਤ ਨਹੀਂ ਦੇਣਗੇ। ਪਰ ਵਿਰੋਧੀ ਧਿਰ ਦੇ MPs ਇਸ ਮਸਲੇ ਦੇ ਉੱਤੇ ਸ਼ਾਂਤ ਹੁੰਦੇ ਨਾ ਦਿਖੇ। ਹੰਗਾਮਾ ਰੁਕਦਿਆਂ ਨਾ ਦੇਖਦਿਆਂ ਲੋਕ ਸਭਾ ਦੇ ਸਪੀਕਰ ਨੇ ਸਦਨ ਦੀ ਕਾਰਵਾਈ ਭਾਰਤੀ ਸਮੇਂ ਮੁਤਾਬਕ ਦੁਪਹਿਰ 12 ਵਜੇ ਤੱਕ ਟਾਲ ਦਿੱਤੀ। ਦੱਸ ਦਈਏ ਕਿ ਕੇਂਦਰ ਸਰਕਾਰ ਪੇਪਰ ਲੀਕਸ ਰੋਕਣ ਦੇ ਲਈ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਐਂਡ ਅਨਫੇਅਰ ਮੀਨਸ ਐਕਟ 2024 ਦਾ ਬਦਲਾਵ ਬਿੱਲ ਅੱਜ ਦੇ ਦਿਨ ਲੋਕ ਸਭਾ 'ਚ ਪੇਸ਼ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਕਿ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਇਹ ਬਿੱਲ ਪੇਸ਼ ਕਰਨਗੇ। ਪੇਪਰ ਲੀਕ ਕਰਨ ਵਾਲੇ ਲੋਕਾਂ ਨੂੰ 10 ਸਾਲ ਤੱਕ ਦੀ ਜੇਲ੍ਹ ਅਤੇ 10 ਕਰੋੜ ਤੱਕ ਦਾ ਜੁਰਮਾਨਾ ਦੇਣ ਦੇ ਇਸ ਦੇ ਵਿੱਚ ਵਿਕਲਪ ਰੱਖੇ ਗਏ ਨੇ। ਕੇਂਦਰ ਸਰਕਾਰ ਅਜਿਹੇ ਮਾਮਲਿਆਂ ਦੇ ਲਈ ਸਪੈਸ਼ਲ ਟਾਸਕ ਫੋਰਸ ਵੀ ਬਣਾ ਸਕਦੀ ਹੈ। ਹਾਲ ਫਿਲਹਾਲ ਇਸ ਬਿੱਲ ਦੇ ਮੁਤਾਬਕ CBI ਜਾਂ SIT ਨੂੰ 2 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦੇ ਬਾਰੇ ਇੱਕ ਮੱਦ ਰੱਖੀ ਗਈ ਹੈ। ਪ੍ਰਸਤਾਵਿਤ ਕਾਨੂੰਨ ਦੇ ਤਹਿਤ 5 ਤੋਂ 10 ਕਰੋੜ ਰੁਪਏ ਦਾ ਜੁਰਮਾਨਾ ਉਸ ਵਿਅਕਤੀ ਤੋਂ ਵਸੂਲਿਆ ਜਾਏਗਾ ਜਿਸਨੇ ਕਿਸੇ ਵੀ ਪ੍ਰਸ਼ਨ ਪੇਪਰ ਨੂੰ ਲੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤਾ ਹੈ ਜਾਂ ਇਸ ਕਿਸਮ ਦੀ ਕੋਸ਼ਿਸ਼ ਦੇ ਵਿੱਚ ਸਿੱਧੇ ਸਿੱਧੇ ਤਰੀਕੇ ਦੇ ਨਾਲ ਸ਼ਾਮਲ ਹੈ। ਉਧਰ CPIM ਲਿਬਰੇਸ਼ਨ ਦੇ ਵਿਦਿਆਰਥੀ ਸੰਗਠਨ ISA ਦੀ ਮੈਂਬਰ ਨੇਹਾ ਬੋਰਾ ਨੇ ਬਿਹਾਰ ਦੇ ਵਿੱਚ ਪੇਪਰ ਲੀਕ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦੋਸ਼ ਮੜਿਆ। ਉਹਨਾਂ ਨੇ ISA ਦੇ ਐਕਸ ਹੈਂਡਲ ਤੋਂ ਵੀਡੀਓ ਜਾਰੀ ਕਰਕੇ ਆਏ ਕਿ ਬਿਹਾਰ ਪਹੁੰਚ ਕੇ ਇਸ ਮਾਮਲੇ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ ਉਠਾਉਣਗੇ। ਦੱਸ ਦਈਏ ਕਿ ਨੇਹਾ ਬੋਰਾ ਉਹਨਾਂ ਕੁਝ ਵਿਦਿਆਰਥੀਆਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ 23 ਦਿਨ ਤੱਕ ਭੁੱਖ ਹੜਤਾਲ ਆਪਣੀ ਜਾਰੀ ਰੱਖੀ ਸੀ। ਉਹਨਾਂ ਕਿਹਾ ਕਿ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਕੀਤੇ ਵਾਅਦੇ ਦਾ ਉਲੰਘਣ ਕੀਤਾ। ਕਾਂਗਰਸ ਜਨਤਾ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਵਾਅਦਾ ਕੀਤਾ ਸੀ। ਉਹ ਪ੍ਰਦਰਸ਼ਨ ਚਾਹੇ ਦਿੱਲੀ ਦੇ ਵਿੱਚ ਹੋਣ ਚਾਹੇ ਭਾਰਤ ਦੇ ਕਿਸੇ ਵੀ ਹੋਰ ਹਿੱਸੇ 'ਚ ਕਿਉਂ ਨਾ ਹੋ ਰਹੇ ਹੋਣ। ਨੇਹਾ ਨੇ ਕਿਹਾ ਕਿ ਇਸ ਦੇ ਬਾਵਜੂਦ ਸਟੂਡੈਂਟਸ ਨੂੰ ਗ੍ਰਿਫਤਾਰ ਕਰਕੇ ਬਿਹਾਰ ਦੇ ਵਿੱਚ ਜੇਲ੍ਹਾਂ ਦੇ ਅੰਦਰ ਭੇਜਿਆ ਜਾ ਰਿਹਾ। ਉਹਨਾਂ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਵਿੱਚ ਜ਼ਿਆਦਾਤਰ ਮੁਸਲਿਮ ਸਟੂਡੈਂਟਸ ਨੇ। ਵੀਡੀਓ ਦੇ ਵਿੱਚ ਇਹ ਵੀ ਕਹਿ ਰਹੇ ਨੇ ਜਿੱਥੇ ਇੱਕ ਪਾਸੇ ਅਸੀਂ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਜਸ਼ਨ ਮਨਾ ਰਹੇ ਹਾਂ ਉੱਥੇ ਦੂਸਰੇ ਪਾਸੇ ਦੇਸ਼ ਭਰ ਦੇ ਵਿੱਚ ਪੇਪਰ ਲੀਕ ਦੇ ਖਿਲਾਫ ਅੰਦੋਲਨਾਂ ਦੇ ਵਿੱਚ ਸ਼ਾਮਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੱਸ ਦਈਏ ਕਿ ਇਸ ਪ੍ਰਦਰਸ਼ਨ ਜਿਹੜੇ ਹੋਏ ਨੇ ਇਹ ਸਿਰਫ ਦਿੱਲੀ ਦੇ ਜੰਤਰ ਮੰਤਰ 'ਤੇ ਹੀ ਨਹੀਂ
ਮਹਾਰਾਸ਼ਟਰ, ਬਿਹਾਰ, ਵੈਸਟ ਬੰਗਾਲ ਤੇ ਹੋਰਨਾਂ ਅਲੱਗ-ਅਲੱਗ ਸੂਬਿਆਂ ਤੋਂ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਹਾਲਾਂਕਿ ਇਸ ਦਰਮਿਆਨ ਵੈਸਟ ਬੰਗਾਲ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਦੇ ਉੱਤੇ ਵਿਦਿਆਰਥੀ ਸੰਗਠਨਾਂ ਦੀ ਤਰਫ ਤੋਂ ਆਵਾਜ਼ ਚੁੱਕੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਵੈਸਟ ਬੰਗਾਲ 'ਚ ਕਰੀਬ 14 ਸਟੂਡੈਂਟਸ ਨੂੰ ਪੇਪਰ ਲੀਕ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਉਦੋਂ ਤੋਂ ਹੀ। ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵਿੱਚ ਜ਼ਿਆਦਾਤਰ ਮੁਸਲਿਮ ਸਟੂਡੈਂਟ। ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਐਲਾਨ ਕੀਤਾ ਸੀ ਕਿ ਇਹਨਾਂ ਦੇ ਵਿੱਚੋਂ 70 ਤੇ ਲੋਕਾਂ ਦੇ ਖਿਲਾਫ ਅਲੱਗ ਅਲੱਗ ਕਿਸਮ ਦੇ ਮੁਕੱਦਮੇ ਦਰਜ ਕੀਤੇ ਜਾਣਗੇ। ਨੇਹਾ ਬੋਰਾ ਨੇ ਕਿਹਾ ਕਿ ਉਹ ਪਟਨਾ ਪਹੁੰਚ ਕੇ ਇਸ ਮਾਮਲੇ ਦੇ ਨਾਲ ਜੁੜੇ ਹੋਏ ਜੇਲ੍ਹ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕਰਨਗੇ। ਉੱਥੇ ਹੀ ਦੱਸ ਦਈਏ ਕਿ ਇਸ ਮਾਮਲੇ ਦੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੀ ਵੀ ਇੱਕ ਟਿੱਪਣੀ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਾਰੇ ਦੇਸ਼ ਦੇ ਵਿੱਚ ਹੋਏ ਇਹਨਾਂ ਪ੍ਰਦਰਸ਼ਨਾਂ ਨੂੰ ਲੈ ਕੇ ਸੁਣਵਾਈ ਕਰਨਗੇ। ਚੀਫ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਕਿਹਾ ਕਿ ਐਸੇ ਮਾਮਲੇ ਪੂਰੇ ਦੇਸ਼ ਦੇ ਲਈ ਇੱਕ ਗਾਈਡਲਾਈਨ ਬਣਨਗੇ। ਨੀਟ ਪੇਪਰ ਲੀਕ ਪ੍ਰਦਰਸ਼ਨ ਮਾਮਲੇ ਦੇ ਵਿੱਚ ਸੁਣਵਾਈ ਦੇ ਦਰਮਿਆਨ ਕੋਰਟ ਨੇ ਇਹ ਟਿੱਪਣੀ ਕੀਤੀ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਇਹ ਮਾਮਲਾ ਸਿਰਫ ਜੰਤਰ ਮੰਤਰ ਤੱਕ ਸੀਮਿਤ ਨਹੀਂ ਹੈ, ਪੂਰੇ ਦੇਸ਼ ਦਾ ਮਾਮਲਾ ਔਰ ਸਾਰੀਆਂ ਪਟੀਸ਼ਨਾਂ ਦੇ ਉੱਤੇ ਭਲਕੇ ਯਾਨੀ ਮੰਗਲਵਾਰ ਨੂੰ ਸੁਣਵਾਈ ਕੀਤੀ ਜਾਏਗੀ। ਚੀਫ ਜਸਟਿਸ ਸੂਰਿਆ ਕਾਂਤ ਨੇ ਸੁਣਵਾਈ ਦੌਰਾਨ ਇਹ ਵੀ ਕਿਹਾ ਕਿ ਅਸੀਂ ਗਾਈਡਲਾਈਨਸ ਤੈਅ ਕਰਾਂਗੇ, ਪ੍ਰੋਟੋਕਾਲ ਦੇ ਵਿੱਚ ਇੱਕ ਸਰਤਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਲੱਗ ਅਲੱਗ ਕਿਸਮ ਦੇ ਕਦਮ ਚੁੱਕ ਕੇ ਲੋਕਤੰਤਰੀ ਸਿਧਾਂਤਾਂ ਦੇ ਹੱਕ ਦੇ ਵਿੱਚ ਇੱਕ ਇਸ ਕਿਸਮ ਦਾ ਸਿਸਟਮ ਤਿਆਰ ਕੀਤਾ ਜਾਣਾ ਚਾਹੀਦਾ ਜਿੱਥੇ ਵਿਦਿਆਰਥੀ ਸੁਰੱਖਿਅਤ ਮਹਿਸੂਸ ਕਰਨ। ਜਸਟਿਸ ਜੈਮੀਲੀਆ ਬਾਗਚੀ ਨੇ ਕਿਹਾ ਕਿ ਇਹ ਵੀ ਪੁੱਛਣਾ ਚਾਹੁੰਦੇ ਨੇ ਕਿ ਇੰਨੀ ਵੱਡੀ ਗਿਣਤੀ 'ਚ ਭੀੜ ਨੂੰ ਸੰਭਾਲਦੇ ਸਮੇਂ ਪੁਲਿਸ ਦੇ ਕੋਲ ਸਹੀ ਯੰਤਰ ਕਿਉਂ ਨਹੀਂ ਸੀ ਦਿੱਤੇ ਗਏ। ਦੱਸ ਦਈਏ ਕਿ ਪੈਲਟ ਗੰਸ ਦੇ ਇਸਤੇਮਾਲ ਦੇ ਉੱਤੇ ਇਸ ਵਕਤ ਭਾਰਤ ਭਰ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਕਿ ਨੌਜਵਾਨ ਵਿਦਿਆਰਥੀਆਂ ਦੇ ਉੱਤੇ ਪੈਲਟ ਗੰਸ ਜਾਂ ਇਲੈਕਟ੍ਰਿਕ ਸ਼ੀਲਡਸ ਵਰਗੇ ਉਪਕਰਨਾਂ ਦਾ ਇਸਤੇਮਾਲ ਕਿਉਂ ਕੀਤਾ ਗਿਆ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਪੇਪਰ ਲੀਕ ਤੋਂ ਇਲਾਵਾ ਹੁਣ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ ਕੱਢ ਲਈਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅੱਜ ਔਜ਼ ਅਲਰਟ ਜਿਹੜਾ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਇਸ ਟੈਸਟ ਦੀ ਸਫਲਤਾ ਦੇ ਉੱਤੇ ਹੁਣ ਸਰਕਾਰ ਆਪਣੀ ਪਿੱਠ ਤਾਂ ਪੜ ਰਹੀ ਹੈ। ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਕ੍ਰਿਸਟੀ ਮੈਕਬੇਨ ਨੇ ਕਿਹਾ ਕਿ 94% ਫੋਨ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਟਾਵਰਸ ਦੇ ਜ਼ਰੀਏ ਇਹ ਟੈਸਟ ਅਲਰਟ ਲੋਕਾਂ ਦੇ ਫੋਨ ਤੱਕ ਪਹੁੰਚਾਉਣ ਦੇ ਵਿੱਚ ਸਫਲ ਰਹੇ ਨੇ। 94% ਇਸ ਦੀ ਕਾਬਲੀਅਤ, ਇਸ ਦੀ ਸਟੀਕਤਾ ਦੱਸੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਔਜ਼ ਅਲਰਟ ਦੀ ਕਪੈਸਿਟੀ ਵਧਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਹਾਲ ਫਿਲਹਾਲ ਐਮਰਜੈਂਸੀ ਵਾਰਨਿੰਗ ਸਿਸਟਮ ਇਹ ਇੱਕ ਕਿਸਮ ਦਾ ਤਿਆਰ ਕੀਤਾ ਗਿਆ ਜਿਸ ਨੂੰ ਆਸਟ੍ਰੇਲੀਆ 'ਚ ਅਕਤੂਬਰ ਮਹੀਨੇ ਤੋਂ ਲਾਗੂ ਕਰ ਦਿੱਤਾ ਜਾਣਾ। ਉੱਧਰ ਇਸ ਦਰਮਿਆਨ ਇਹ ਵੀ ਗੱਲ ਕਹੀ ਗਈ ਹੈ ਕਿ ਔਜ਼ ਅਲਰਟ ਲੈਂਡਲਾਈਨ ਦੇ ਉੱਤੇ ਜਾਰੀ ਨਹੀਂ ਹੁੰਦਾ ਪਰ ਉਹ ਸਾਰੇ ਨੈਟਵਰਕ ਦੇ ਉੱਤੇ ਹੁੰਦਾ ਹੈ ਜਿਹੜੇ ਸਿਮ ਕਾਰਡ ਜਾਂ ਕਿਸੇ ਨਾ ਕਿਸਮ ਦੇ ਵਾਈਫਾਈ ਦੇ ਉੱਤੇ ਜਾਂ ਕਿਸੇ ਨਾ ਕਿਸੇ ਕਿਸਮ ਦੇ ਡੇਟਾ ਨੈਟਵਰਕ ਦੇ ਉੱਤੇ ਕਨੈਕਟ ਨੇ। ਪਰ ਇਸ ਦਰਮਿਆਨ ਲੈਂਡਲਾਈਨਸ ਤੱਕ ਇਸ ਨੂੰ ਵਿਆਪਕ ਬਣਾਉਣ ਦੀ ਗੱਲ ਹੁਣ ਕੀਤੀ ਜਾ ਰਹੀ ਹੈ। ਅੱਜ 2 ਵਜੇ ਤੋਂ ਲੈ ਕੇ 2:15 ਵਜੇ ਦੇ ਦਰਮਿਆਨ ਤੱਕ ਇੱਕੋ ਹੀ ਨੈਟਵਰਕ ਦੇ ਵਿੱਚ ਰਹਿ ਰਹੇ ਲੋਕਾਂ ਦੇ ਅਲੱਗ ਅਲੱਗ ਸਮਿਆਂ ਦੇ ਉੱਤੇ ਨਿਊ ਸਾਊਥ ਵੇਲਜ਼, ਵਿਕਟੋਰੀਆ, ACT, ਕੈਨਬਰਾ ਅਤੇ ਤਸਮੇਨੀਆ ਆਦਿ ਸੂਬਿਆਂ ਦੇ ਵਿੱਚ ਇਸ ਕਿਸਮ ਦੇ ਸੁਨੇਹੇ ਹਾਸਲ ਹੋਏ ਨੇ। ਔਜ਼ ਅਲਰਟ ਸਿਸਟਮ ਦੇ ਹੁਣ ਰਿਵਿਊ ਵੀ ਕੀਤੇ ਜਾਣਗੇ। ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਇਸ ਦੇ ਰਿਵਿਊ ਕਰਕੇ ਦੇਖਿਆ ਜਾਏਗਾ ਕਿ ਆਖਿਰਕਾਰ ਇਸ ਦੀ ਸਟੀਕਤਾ ਔਰ ਇਸ ਦੇ ਨਾਲ ਹਾਸਲ ਹੋਣ ਵਾਲੇ ਨਤੀਜੇ ਸਰਕਾਰ ਦੇ ਲਈ ਕਿੰਨੇ ਲਾਹੇਵੰਦ ਰਹਿੰਦੇ ਨੇ। ਹਾਲਾਂਕਿ ਕੁਝ ਫੋਨਸ ਦੇ ਉੱਤੇ ਅਲੱਗ ਅਲੱਗ ਕਿਸਮ ਦੇ ਅਲਰਟ ਦੀਆਂ ਤਸਵੀਰਾਂ ਵੀ ਰਹੀਆਂ। ਕ੍ਰਿਟੀਕਲ ਔਜ਼ ਅਲਰਟ ਦੀ ਬਜਾਏ ਪ੍ਰੈਜ਼ੀਡੈਂਸ਼ੀਅਲ ਅਲਰਟ ਜਾਂ ਅਲੱਗ ਕਿਸਮ ਦੇ ਅੱਖਰ ਜਿਹੜੇ ਲਿਖੇ ਹੋਏ ਵੀ ਦਿਖਾਈ ਦਿੱਤੇ। ਹਾਲਾਂਕਿ ਇਸ ਨੂੰ ਲੈ ਕੇ ਸਵਾਲ ਜ਼ਰੂਰ ਉੱਠ ਰਹੇ ਨੇ ਪਰ ਇਹਨਾਂ ਦੇ ਜਵਾਬ ਜਾਂ ਇਹਨਾਂ ਦੇ ਉੱਤੇ ਟਿੱਪਣੀ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਨਹੀਂ ਦਿੱਤੀ ਗਈ ਹੈ। ਬਹੁਤ ਸਾਰੀਆਂ ਰਿਪੋਰਟਾਂ ਦੇ ਵਿੱਚ ਅਲਾਰਮ ਵੀ ਨਹੀਂ ਵੱਜੇ ਨੇ, ਫੋਨ ਸਿਰਫ ਵਾਈਬ੍ਰੇਟ ਹੋਏ ਨੇ ਜਾਂ ਫਿਰ ਸੁਨੇਹੇ ਸਿਰਫ ਫੋਨ ਸਕਰੀਨ ਦੇ ਉੱਤੇ ਡਿਸਪਲੇ ਹੋਏ ਨੇ। ਬਹੁਤ ਸਾਰੇ ਲੋਕਾਂ ਨੇ ਇਸ ਦੀਆਂ ਅਲੱਗ ਅਲੱਗ ਵੀਡੀਓਜ਼, ਤਸਵੀਰਾਂ ਜਿਹੜੀਆਂ ਨੇ ਉਹ ਇੰਟਰਨੈਟ ਦੇ ਉੱਤੇ ਪਾ ਛੱਡੀਆਂ ਨੇ। ਹਾਲਾਂਕਿ ਇੱਥੇ ਇਹ ਵੀ ਕਿਹਾ ਗਿਆ ਹੈ ਕਿ ਸਿਡਨੀ ਦੇ ਜਿਵੇਂ ਕੁਝ ਇਲਾਕੇ ਜਾਂ ਮੈਲਬਰਨ ਦੇ ਇਲਾਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਹੁੰਦੇ ਨੇ ਉੱਥੇ ਅਚਾਨਕ ਇਸ ਕਿਸਮ ਦੀ ਜਿਹੜੀ ਬੀਪ ਹੈ ਉਹ ਪੈਨਿਕ ਬੀਪ ਦੀ ਤਰ੍ਹਾਂ ਰਿਐਕਟ ਕਰਦੀ ਹੈ। ਯਾਨੀ ਕਿ ਉਦਾਹਰਣ ਦੇ ਤੌਰ ਦੇ ਉੱਤੇ ਕੁਈਨ ਵਿਕਟੋਰੀਆ ਬਿਲਡਿੰਗ ਜਿਹੜਾ ਕਿ ਇੱਕ ਪੁਰਾਣਾ ਸ਼ਾਪਿੰਗ ਸੈਂਟਰ ਹੈ, ਸ਼ਹਿਰ ਦੇ ਠੀਕ ਵਿਚਕਾਰ ਸਥਿਤ ਹੈ, ਭੀੜ ਭੜੱਕੇ ਵਾਲਾ ਇਲਾਕਾ ਹੈ, ਸਾਰੇ ਹੀ ਲੋਕਾਂ ਦੇ ਫੋਨ ਦੇ ਉੱਤੇ ਜਦੋਂ ਇਸ ਕਿਸਮ ਦਾ ਅਲਰਟ ਵੱਜਦਾ
ਇਹ ਚਕੰਨਾ ਤਾਂ ਜ਼ਰੂਰ ਕਰਦਾ ਪਰ ਇਸ ਦਰਮਿਆਨ ਇਹ ਪੈਨਿਕ ਵੀ ਕ੍ਰੀਏਟ ਕਰ ਦਿੰਦਾ। ਉੱਧਰ ਪੈਨਿਕ ਜਿਹੜਾ ਉਹ ਫਿਲਹਾਲ ਵਿਕਟੋਰੀਆ ਸੂਬੇ ਦੇ ਵਿੱਚ ਹੋਇਆ ਹੋਇਆ। ਦੱਸ ਦਈਏ ਕਿ ਅੱਜ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਦੀ ਸਾਂਝ ਪਾਈ ਸੀ ਅਤੇ ਉਸਦਾ ਵਾਅਦਾ ਕੀਤਾ ਸੀ ਕਿ ਅਪਡੇਟ ਜੋ ਵੀ ਆਉਂਦੀ ਹੈ ਉਹ ਅੱਜ ਸ਼ਾਮ ਦੇ ਬੁਲੇਟਿਨ ਜਾਂ ਫਿਰ ਕੱਲ੍ਹ ਸਵੇਰ ਤੱਕ ਦੱਸ ਦਿੱਤੀ ਜਾਏਗੀ। ਅਪਡੇਟ ਆ ਵੀ ਗਈ ਹੈ। ਅਪਡੇਟ ਹੈਗੀ ਹੈ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਕੁਰਸੀ 'ਤੇ ਬਣੇ ਰਹਿਣਗੇ ਜਾਂ ਨਹੀਂ ਇਸ ਨੂੰ ਲੈ ਕੇ। ਦੱਸ ਦਈਏ ਕਿ ਲੇਬਰ ਪਾਰਟੀ ਦੇ ਅੰਦਰ ਉੱਠੀ ਬਗਾਵਤ ਇਸ ਵਕਤ ਪ੍ਰੀਮੀਅਰ ਜਸਿੰਟਾ ਐਲਨ ਦੀ ਕੁਰਸੀ ਖਾ ਸਕਦੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਡਿਪਟੀ ਲੀਡਰ ਬੈਨ ਕੈਰੋਲ ਨੂੰ ਵਿਕਟੋਰੀਆ ਦਾ ਅਗਲਾ ਪ੍ਰੀਮੀਅਰ ਫਿਲਹਾਲ ਥਾਪਿਆ ਜਾ ਸਕਦਾ ਜਦ ਤੱਕ ਨਵੰਬਰ ਮਹੀਨੇ ਦੀਆਂ ਚੋਣਾਂ ਮੁਕੰਮਲ ਨਹੀਂ ਹੋ ਸਕਦੀਆਂ ਹੋ ਜਾਂਦੀਆਂ। ਹਾਲਾਂਕਿ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਲੀਡਰਸ਼ਿਪ ਸਪਿੱਲ ਜਿਹੜਾ ਹੈ ਯਾਨੀ ਕਿ ਕੁਰਸੀ ਦਾ ਤਬਾਦਲਾ ਉਹ ਕੱਲ੍ਹ ਦੁਪਹਿਰ ਵੇਲੇ ਤੱਕ ਸੰਭਵ ਹੋ ਸਕਦਾ। ਪਰ ਇੰਨੀਆਂ ਖਬਰਾਂ ਜ਼ਰੂਰ ਅਲੱਗ ਅਲੱਗ ਆਸਟ੍ਰੇਲੀਅਨ ਅਦਾਰਿਆਂ ਦੇ ਉੱਤੇ ਪ੍ਰਕਾਸ਼ਿਤ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਨੇ ਕਿ ਲੇਬਰ ਪਾਰਟੀ ਦੀ ਸਟੇਟ ਇਕਾਈ ਜਿਹੜੀ ਉਹ ਫਿਲਹਾਲ ਜਸਿੰਟਾ ਐਲਨ ਨੂੰ ਕੁਰਸੀ 'ਤੇ ਬਣੇ ਰਹਿੰਦਾ ਨਹੀਂ ਦੇਖਣਾ ਚਾਹੁੰਦੀ। ਉੱਥੇ ਪੌਲਿਨ ਹੈਨਸਨ ਦੇ ਖਿਲਾਫ ਇੱਕ ਮਾਮਲਾ ਗ੍ਰੀਨਸ ਪਾਰਟੀ ਦੀ ਸੈਨੇਟਰ ਮਹਿਰੀਨ ਫਰੇਕੀ ਨੇ ਦਰਜ ਕਰਵਾਇਆ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਸਪਤੰਬਰ 2022 ਦੇ ਵਿੱਚ ਛਿੜੀ ਇਹ ਜੰਗ ਅਦਾਲਤ ਦੇ ਦਰਵਾਜ਼ੇ ਤੱਕ ਚਲੀ ਗਈ ਸੀ। ਸੈਨੇਟਰ ਫਾਰੂਕੀ ਨੇ ਸੈਨੇਟਰ ਹੈਨਸਨ ਦੇ ਖਿਲਾਫ ਫੈਡਰਲ ਕੋਰਟ ਦੇ ਵਿੱਚ ਟਵਿੱਟਰ ਉਸ ਵਕਤ ਅੱਜ ਕੱਲ੍ਹ ਜਿਹਨੂੰ ਐਕਸ ਆਖਿਆ ਜਾਂਦਾ ਉਸ ਦੇ ਉੱਤੇ ਕਿਤੇ ਜਿਹੜੇ ਟਵੀਟ ਸੀ ਆਪਣੇ ਉਸ ਨੂੰ ਲੈ ਕੇ ਸੈਨੇਟਰ ਹੈਨਸਨ ਦੇ ਨਾਲ ਉਲਝ ਗਏ ਸੀ। ਦੱਸ ਦਈਏ ਕਿ ਉਸ ਦਿਨ ਜਦੋਂ ਰਾਣੀ ਐਲੀਜ਼ਾਬੈਥ 2 ਦਾ ਦੇਹਾਂਤ ਹੋਇਆ ਸੀ ਤਾਂ ਸੈਨੇਟਰ ਮਹਿਰੀਨ ਫਰੇਕੀ ਨੇ ਲਿਖਿਆ ਕਿ ਉਹ ਲੋਕ ਸੋਗ ਮਨਾਉਣ ਜਿਹੜੇ ਉਹਨਾਂ ਨੂੰ ਮਹਾਰਾਣੀ ਮੰਨਦੇ ਨੇ। ਐਸੇ ਬਹੁਤ ਸਾਰੇ ਲੋਕ ਨੇ ਜਿੱਥੇ ਸ਼ਾਹੀ ਖਾਨਦਾਨ ਨੇ ਰਾਜ ਕੀਤਾ ਅਤੇ ਉਹਨਾਂ ਨੇ ਗੁਲਾਮ ਬਣਾ ਕੇ ਰੱਖਿਆ। ਅਜਿਹੇ ਦੇ ਵਿੱਚ ਐਸੀ ਰਾਣੀ ਦੇ ਦੇਹਾਂਤ ਦੇ ਉੱਤੇ ਮੈਂ ਕੋਈ ਸੋਗ ਸੁਨੇਹਾ ਸਾਂਝਾ ਨਹੀਂ ਕਰਨਾ ਚਾਹੁੰਦੀ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਉਹਨਾਂ ਨੂੰ ਜਵਾਬ ਦਿੰਦਿਆਂ ਉਹਨਾਂ ਦੇ ਟਵਿੱਟਰ ਦੇ ਉੱਤੇ ਪਿਸ ਆਫ ਬੈਕ ਟੂ ਪਾਕਿਸਤਾਨ ਲਿਖ ਦਿੱਤਾ ਸੀ ਯਾਨੀ ਕਿ ਆਪਣਾ ਬਿਸਤਰਾ ਪੈਕ ਕਰੋ ਅਤੇ ਪਾਕਿਸਤਾਨ ਵਾਪਸ ਚਲੇ ਜਾਓ। ਅਸਲ ਦੇ ਵਿੱਚ ਮਹਿਰੀਨ ਫਰੇਕੀ ਪਾਕਿਸਤਾਨੀ ਮੂਲ ਦੇ ਨੇ ਪਾਕਿਸਤਾਨ ਵਾਲੇ ਪਾਸੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਪਰ ਸੈਨੇਟਰ ਹੈਨਸਨ ਦੀ ਤਰਫ ਤੋਂ ਕਿਤੇ ਗਏ ਉਸ ਟਵੀਟ ਨੂੰ ਲੈ ਕੇ ਮਹਿਰੀਨ ਫਰੇਕੀ ਨੇ ਆਪਣੀ ਹਤਕ ਮੰਨੀ ਸੀ ਔਰ ਇਸ ਨੂੰ ਲੈ ਕੇ ਮਾਨਹਾਨੀ ਦਾ ਕੇਸ ਅਦਾਲਤ ਦੇ ਵਿੱਚ ਦਰਜ ਕੀਤਾ ਗਿਆ ਸੀ। ਆਸਟ੍ਰੇਲੀਅਨ ਸੰਵਿਧਾਨ ਦੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ ਦੀ ਧਾਰਾ 18C ਦੇ ਤਹਿਤ ਇਸ ਮਾਮਲੇ ਦੇ ਵਿੱਚ ਬਣਦਾ ਕੇਸ ਪੌਲਿਨ ਹੈਨਸਨ ਦੇ ਖਿਲਾਫ ਅਦਾਲਤ 'ਚ ਚੱਲਿਆ ਜਿੱਥੇ ਹੁਣ ਅਦਾਲਤ ਦੇ ਅੰਦਰ ਪੌਲਿਨ ਹੈਨਸਨ ਆਪਣੇ ਖਿਲਾਫ ਲੱਗੇ ਡੈਫੇਮੇਸ਼ਨ ਦੇ ਜਿਹੜੇ ਚਾਰਜਿਸ ਸੀ ਉਹਨਾਂ ਨੂੰ ਡਿਫੈਂਡ ਕਰਨ ਦੇ ਵਿੱਚ ਨਾਕਾਮਯਾਬ ਰਹੇ। ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਪੌਲਿਨ ਹੈਨਸਨ ਅਗਲੀ ਅਦਾਲਤ ਤੱਕ ਲਿਜਾ ਸਕਦੇ ਨੇ। ਉੱਥੇ ਹੀ ਅਗਲੀ ਖਬਰ ਸਾਊਥ ਆਸਟ੍ਰੇਲੀਆ ਤੋਂ ਜਿੱਥੇ ਇਸ ਸੂਬੇ ਦੇ ਵਿੱਚ H5 ਬਰਡ ਫਲੂ ਦੇ 7 ਨਵੇਂ ਸ਼ੱਕੀ ਕੇਸ ਡਿਟੈਕਟ ਕੀਤੇ ਗਏ ਨੇ। ਹਾਲ ਫਿਲਹਾਲ CSIRO ਯਾਨੀ ਆਸਟ੍ਰੇਲੀਆ ਦੇ ਵਿਗਿਆਨ ਖੋਜ ਮਹਿਕਮੇ ਦੀ ਤਰਫ ਤੋਂ ਇਸ ਬਾਰੇ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ 7 ਕੇਸਾਂ ਦੇ ਵਿੱਚ ਜਿਹੜੇ ਸਾਊਥ ਆਸਟ੍ਰੇਲੀਆ ਤੋਂ ਨੇ ਇਹ ਉਸੇ ਸਾਈਟ ਤੋਂ ਨੇ ਜਿੱਥੇ ਹਾਲੇ 2 ਦਿਨ ਪਹਿਲਾਂ ਬਰਡ ਫਲੂ ਦੀ ਖਬਰ ਸਾਹਮਣੇ ਆਉਂਦੀ ਸੀ। ਹੁਣ ਤੱਕ ਆਸਟ੍ਰੇਲੀਆ ਦੇ ਵਿੱਚ 20 ਐਸੇ ਕੇਸ ਪੁਸ਼ਟ ਕੀਤੇ ਜਾ ਚੁੱਕੇ ਨੇ। ਦੱਸ ਦਈਏ ਕਿ ਇਹ ਪੁਸ਼ਟੀ ਜਿਹੜੇ ਬਰਡ ਫਲੂ ਦੀ ਉਹ ਹਾਲੇ ਸਿਰਫ ਇਹਨਾਂ ਪੰਛੀਆਂ ਦੇ ਵਿੱਚ ਹੀ ਦਰਜ ਕੀਤੀ ਗਈ ਹੈ ਪਰ ਬਰਡ ਫਲੂ ਦਾ ਇਹ ਵਾਇਰਸ ਜਾਂ ਇਸ ਕਿਸਮ ਦਾ ਜਿਹੜਾ ਇਹ ਕੰਟੈਂਟ ਜਾਂ ਇਹ ਬਿਮਾਰੀ ਇਹ ਇਨਸਾਨਾਂ ਤੱਕ ਵੀ ਫੈਲ ਜਾਂਦੀ ਹੈ। ਹਾਲੇ ਫਿਲਹਾਲ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਇਨਸਾਨੀ ਸਰੀਰ ਤੱਕ H5 ਬਰਡ ਫਲੂ ਜਾਂ ਕਿਸੇ ਹੋਰ ਕਿਸਮ ਦਾ ਸਟ੍ਰੇਨ ਪਹੁੰਚਿਆ ਹੋਵੇ ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇੰਨਾ ਤੈਅ ਜ਼ਰੂਰ ਹੈ ਕਿ ਇਹ ਜਿਹੜੇ ਪੰਛੀਆਂ ਦੇ ਵਿੱਚ ਇਸ ਕਿਸਮ ਦੇ ਕੇਸ ਆ ਰਹੇ ਨੇ ਇਹਨਾਂ ਦੇ ਨਾਲ ਆਸਟ੍ਰੇਲੀਆ ਦੀ ਪੋਲਟਰੀ ਇੰਡਸਟਰੀ ਦੇ ਉੱਤੇ ਅਸਰ ਪੈ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
3: ਹਾਂਜੀ ਰੇਡੀਓ।
4: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
5: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਸੋਹਣਾ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਪੁਰਾਣੇ ਸਮਿਆਂ ਦੀ ਗੱਲ ਹੈ, ਇੱਕ ਵਾਰੀ ਇੱਕ ਵਿਅਕਤੀ ਮਿਲੇ ਗਿਆ ਅਤੇ ਉਸ ਸਮੇਂ ਕਿਸੇ ਨੇ ਕੋਈ ਬਹੁਤੇ ਸ਼ੀਸ਼ੇ ਵੇਖੇ ਨਹੀਂ, ਬਹੁਤਿਆਂ ਨੂੰ ਪਤਾ ਹੀ ਨਹੀਂ ਸ਼ੀਸ਼ਾ ਹੁੰਦਾ ਕੀ ਹੈ। ਮੇਲੇ ਦੇ ਵਿੱਚ ਇੱਕ ਸ਼ੀਸ਼ੇ ਦੇ ਉੱਤੇ ਨਜ਼ਰ ਪਈ ਅਤੇ ਇਸ ਵਿਅਕਤੀ ਨੂੰ ਜਦੋਂ ਆਪਣੀ ਫੋਟੋ ਵਿੱਚ ਨਜ਼ਰ ਆਈ ਅਤੇ ਇੱਕਦਮ ਉਹਨੂੰ ਨਮਸਤੇ ਕੀਤੀ, ਸਤਿ ਸ਼੍ਰੀ ਅਕਾਲ ਜੀ, ਨਮਸਤੇ। ਅਤੇ ਸ਼ੀਸ਼ੇ ਵਿਚਲੇ ਬੰਦੇ ਨੇ ਵੀ ਵਾਪਸ ਉਹਨੂੰ ਨਮਸਤੇ ਕੀਤੀ। ਖੁਸ਼ੀ ਦੇ ਨਾਲ ਚਿਹਰਾ ਖਿੜ ਗਿਆ, ਸ਼ੀਸ਼ੇ ਵੱਲ ਝਾਤ ਮਾਰੀ ਅਤੇ ਉੱਧਰਲੇ ਪਾਸੇ ਅੱਗੋਂ ਵੀ ਉਸ ਬੰਦੇ ਨੇ ਬੜਾ ਖੁਸ਼ ਹੋ ਕੇ ਜਵਾਬ ਦਿੱਤਾ। ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਯਾਰ ਇੰਨਾ ਵਧੀਆ ਬੰਦਾ, ਇੰਨੇ ਸੋਹਣੇ ਤਰੀਕੇ ਦੇ ਨਾਲ ਬੁਲਾਉਂਦਾ। ਅਤੇ ਵੈਸੇ ਵੀ ਕਹਿੰਦੇ ਨੇ ਕਿ ਜਦੋਂ ਕੋਈ ਤੁਹਾਡੇ ਵਰਗਾ ਤੁਹਾਨੂੰ ਮਿਲ ਜਾਂਦਾ ਤਾਂ ਫਿਰ ਤੁਹਾਨੂੰ ਹੋਰ ਵੀ ਖੁਸ਼ੀ ਮਿਲਦੀ ਹੈ। ਤੁਹਾਡੇ ਨਾਲ ਆਦਤਾਂ ਮਿਲਦੀਆਂ ਹੋਣ, ਕਿਤੇ ਕਿਸੇ ਦੀ ਸ਼ਕਲ ਹੀ ਮਿਲਦੀ ਹੋਵੇ, ਪਹਿਰਾਵਾ ਮਿਲਦਾ ਹੋਵੇ ਅਤੇ ਤੁਹਾਨੂੰ ਲੱਗਦਾ ਕਿ ਇਹ ਤਾਂ ਮੇਰਾ ਆਪਣਾ ਆਪਣਾ। ਦੁਕਾਨਦਾਰ ਨੂੰ ਪੁੱਛਿਆ, ਭਾਈ ਆ ਇਹ ਬੰਦਾ ਕਿੰਨੇ ਦਾ? ਦੁਕਾਨਦਾਰ ਨੇ ਸੋਚਿਆ ਕਿ ਇਹਨੂੰ ਜ਼ਰੂਰ ਦੱਸਣਾ, ਆਪਣਾ ਸਮਾਨ ਵਿਕ ਰਿਹਾ ਇਸ ਕਰਕੇ ਜਾਣ ਦਿਓ। ਜਿੰਨੇ ਵੀ ਪੈਸੇ ਮੇਲੇ ਦੇ ਲਈ ਲੈ ਕੇ ਆਇਆ ਸੀ ਉਹ ਸਾਰੇ ਪੈਸੇ ਉੱਥੇ ਰੱਖ ਕੇ ਸ਼ੀਸ਼ਾ ਚੁੱਕਿਆ ਅਤੇ ਵਾਪਸ ਘਰ ਨੂੰ ਆ ਗਿਆ। ਹੁਣ ਚਾਹ ਬੜਾ ਵਾ, ਜਦੋਂ ਵੀ ਕਦੀ ਮਨ ਕਰਦਾ ਜਾ ਕੇ ਫਿਰ ਸ਼ੀਸ਼ੇ ਨੂੰ ਵਹਿੰਦਾ, ਸ਼ੀਸ਼ੇ ਦੇ ਸਾਹਮਣੇ ਖਲੋਂਦਾ, ਸ਼ੀਸ਼ੇ ਨੂੰ ਨਮਸਤੇ ਕਰਦਾ, ਉਹਦੇ ਨਾਲ ਗੱਲਾਂ ਕਰਦਾ, ਹੱਸਦਾ, ਉਦਾਸ ਹੁੰਦਾ। ਜਿੱਦਾਂ ਜੋ ਇਹ ਕਰਦਾ ਉੱਦਾਂ ਹੀ ਅੱਗੋਂ ਸ਼ੀਸ਼ਾ ਕਰਦਾ। ਬੜਾ ਖੁਸ਼ ਹੁੰਦਾ ਕਿ ਮੈਂ ਤਾਂ ਬੜੀ ਦੁਰਲੱਭ ਚੀਜ਼ ਲੈ ਕੇ ਆਉਂਦੀ ਹੈ, ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਜਾ ਕੇ ਪਰਿਵਾਰ ਦੇ ਵਿੱਚੋਂ ਉੱਠ ਕੇ ਜਾ ਕੇ ਵੇਖ ਕੇ ਆਉਂਦਾ। ਇੱਕ ਦਿਨ, ਦੋ ਦਿਨ, ਆਖਿਰਕਾਰ ਵਹੁਟੀ ਨੂੰ ਸ਼ੱਕ ਪੈ ਗਿਆ ਕਿ ਵਾਰ ਵਾਰ ਕਮਰੇ ਦੇ ਵਿੱਚ ਜਾ ਕੇ ਵੇਂਹਦਾ ਕੀ ਆ। ਇੱਕ ਦਿਨ ਜਦੋਂ ਬਾਹਰ ਖੇਤਾਂ ਨੂੰ ਗਿਆ ਤਾਂ ਵਹੁਟੀ ਨੇ ਜਾ ਕੇ ਚੈੱਕ ਕੀਤਾ ਕਿੱਥੇ ਕਿਤੇ ਜਾਂਦਾ, ਕੀ ਕਰਦਾ। ਵਹੁਟੀ ਨੇ ਵੇਖਿਆ ਅਤੇ ਵਹੁਟੀ ਨੂੰ ਆਪਣੀ ਫੋਟੋ ਨਜ਼ਰ ਆਈ ਸ਼ੀਸ਼ੇ ਦੇ ਵਿੱਚ ਵੇਖ ਕੇ। ਵਹੁਟੀ ਨੇ ਆਪਣੀ ਹਾਲ ਦੁਹਾਈ ਪਾ ਦਿੱਤੀ ਹਾਏ ਹਾਏ ਮੈਂ ਮਰ ਜਾ। ਇਹ ਤੇ ਹੋਰ ਜਨਾਨੀ ਲੈ ਆਇਆ। ਮੈਂ ਵੀ ਆਖਾਂ ਵਾਰ ਵਾਰ ਕਿਉਂ ਅੰਦਰ ਜਾਂਦਾ, ਕਿਹਨੂੰ ਵੇਂਦਾ। ਮੇਲੇ ਤੇ ਗਿਆ ਸੀ, ਉੱਥੋਂ ਕੋਈ ਯਾਦੂ ਕਰਾ ਕੇ ਲੈ ਕੇ ਆਇਆ। ਇਹ ਕਿਸੇ ਪਰਾਈ ਜਨਾਨੀ ਨੂੰ ਇਸ ਮੂਰਤ ਦੇ ਵਿੱਚ ਕੈਦ ਕਰਾ ਕੇ ਲੈ ਆਇਆ। ਰੌਲਾ ਰੱਪਾ ਪਿਆ, ਸੱਸ ਆਈ, ਸਾਰੀ ਗੱਲ ਸੱਸ ਨੂੰ ਸੁਣਾਈ ਤੇ ਸੱਸ ਨੇ ਜਾ ਕੇ ਸ਼ੀਸ਼ਾ ਵੇਖਿਆ। ਹੁਣ ਸੱਸ ਨੂੰ ਆਪਣੀ ਫੋਟੋ ਨਜ਼ਰ ਆਈ ਤੇ ਸੱਸ ਨੇ ਆ ਕੇ ਨੂੰਹ ਨੂੰ ਝਿੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਤੈਨੂੰ ਸ਼ਰਮ ਨਹੀਂ ਆਉਂਦੀ? ਇੱਕ ਬੁੱਢੀ ਠੇਰੀ ਔਰਤ ਜੇ ਲੈ ਵੀ ਆਇਆ ਤੇ ਤੇਰਾ ਕੀ ਵਿਗੜਦਾ? ਤੈਨੂੰ ਕੀ ਫਰਕ ਪੈਂਦਾ, ਤੈਨੂੰ ਕੀ ਲੱਗਦਾ? ਤੇਰੀ ਸੌਂਕਣ ਮੇਰਾ ਪੁੱਤ ਲੈ ਕੇ ਵੀ ਆਊਗਾ ਤੇ ਉਹ ਮੇਰੇ ਵਰਗੀ ਬੁੱਢੀ ਠੇਰੀ ਲੈ ਕੇ ਆਊਗਾ? ਉਹ ਜੇ ਲਿਆਊਗਾ ਤੇ ਕੋਈ ਜਵਾਨ ਜਹਾਨ ਲੈ ਕੇ ਆਊਗਾ? ਨੌ ਬਥੇਰਾ ਅੱਗੋਂ ਰੌਲਾ ਪਾਉਂਦੀ ਹੈ ਕਿ ਉਹ ਜਵਾਨ ਜਹਾਨ ਹੀ ਆ। ਆ ਤੈਨੂੰ ਮੈਂ ਵਿਖਾਵਾਂ, ਜਦੋਂ ਨੌ ਵੇਖੇ ਤੇ ਉਹ ਜਵਾਨ ਹੋਵੇ, ਜਦੋਂ ਸੱਸ ਵੇਖੇ ਤੇ ਉਹ ਬੁੱਢੜੀ ਹੋਵੇ। ਇਹਨਾਂ ਦੋਵਾਂ ਦਾ ਰੌਲਾ ਸੁਣ ਕੇ ਬਾਹਰੋਂ ਸਹੁਰਾ ਵੀ ਭੱਜਾ। ਸਹੁਰੇ ਨੂੰ ਸਾਰੀ ਗੱਲ ਸੁਣਾਈ ਤੇ ਸਹੁਰੇ ਨੇ ਜਾ ਕੇ ਵੇਖਿਆ। ਸਹੁਰਾ ਉਲਟਾ ਹੁਣ ਇਹਨਾਂ ਦੋਵਾਂ ਨੂੰ ਲਾਂਤਾਂ ਪਾ ਰਿਹਾ, ਤੁਹਾਡਾ ਦੋਵਾਂ ਦਾ ਦਿਮਾਗ ਖਰਾਬ ਹੋ ਗਿਆ। ਤੁਸੀਂ ਕਹਿ ਰਹੀਆਂ ਜੇ ਕੋਈ ਜਨਾਨੀ ਲੈ ਕੇ ਆਇਆ, ਕੋਈ ਕਹਿੰਦਾ ਜਵਾਨ ਆ, ਕੋਈ ਕਹਿੰਦਾ ਬੁੱਢੀ ਆ। ਆਪਣੀਆਂ ਅੱਖਾਂ ਦਾ ਇਲਾਜ ਕਰਾਓ। ਇਹ ਤਾਂ ਇੱਕ ਮੇਰੇ ਵਰਗਾ ਬਜ਼ੁਰਗ ਆ, ਮੇਰੇ ਪੁੱਤ ਨੂੰ ਲੱਗਾ ਹੋਊਗਾ ਕਿ ਮੇਰੇ ਪਿਓ ਵਰਗਾ ਕੋਈ। ਕੀ ਪਤਾ ਕਿਹੜੇ ਹਾਲਾਤਾਂ ਦੇ ਵਿੱਚ ਵਿਚਾਰਾ ਉੱਥੇ ਪਿਆ ਸੀ, ਮੇਰੇ ਪੁੱਤ ਨੇ ਤਰਸ ਕਰਕੇ ਉਹਨੂੰ ਘਰ ਲੈ ਆਂਦਾ ਤੇ ਤੁਸੀਂ ਲੱਗੀਆਂ ਜੋ ਉਹਦੇ ਉੱਤੇ ਇਲਜ਼ਾਮ ਲਾਉਣ। ਸਾਰਾ ਦਿਨ ਘਰ ਦਾ ਕੰਮ ਕਰਦਾ ਰਹਿੰਦਾ, ਖੇਤਾਂ ਦੇ ਵਿੱਚ ਟੁੱਟਦਾ ਮਰਦਾ ਰਹਿੰਦਾ, ਘਰ ਦੇ ਵਿੱਚ ਤੇ ਉਹਨੂੰ ਤਸੱਲੀ ਨਾ ਬਹਿਣ ਦਿਆ ਕਰੋ। ਨਾ ਨੌਂ ਦੇ ਮੰਨਣ ਦੇ ਵਿੱਚ ਗੱਲ ਆਉਂਦੀ ਹੈ, ਨਾ ਸੱਸ ਦੇ ਤੇ ਨਾ ਸਹੁਰੇ ਦੇ। ਹੁਣ ਤੈਨੂੰ ਆਪੋ ਆਪਣੀ ਥਾਂ ਬਿਲਕੁਲ ਠੀਕ ਨੇ ਤੇ ਠੀਕ ਨਹੀਂ ਵੀ ਗੇ। ਹੁਣ ਫੈਸਲਾ ਕਿਹੜਾ ਕਰੇ? ਇਹਨੇ ਨੂੰ ਖੇਤਾਂ ਤੋਂ ਪੁੱਤ ਵੀ ਵਾਪਸ ਆ ਜਾਂਦਾ। ਹੁਣ ਚਾਰੇ ਜਣੇ ਆਪੋ ਆਪਣਾ ਤਰਕ ਦੇ ਰਹੇ ਨੇ। ਪੁੱਤ ਨੇ ਸ਼ੀਸ਼ਾ ਫੜ ਕੇ ਬਾਹਰ ਲੈ ਆਂਦਾ। ਉਹ ਆਪਣੇ ਵੱਲ ਨੂੰ ਕਵੇ ਕਰੇ ਤੇ ਕਵੇ, ਇਹ ਤੇ ਮੈਂ ਇੱਕ ਨੌਜਵਾਨ ਆਪਣਾ ਕੋਈ ਯਾਰ ਦੋਸਤ ਲੈ ਕੇ ਆਇਆ, ਮੈਂ ਆਪਣੇ ਲਈ ਸਾਥ ਲੈ ਕੇ ਆਇਆ। ਵਹੁਟੀ ਆਪਣੇ ਵੱਲ ਖਿੱਚੇ ਤੇ ਕਵੇ ਤੂੰ ਮੇਰੀ ਸੌਤ ਲੈ ਕੇ ਆਇਆ। ਮਾਂ ਆਪਣੇ ਵੱਲ ਖਿੱਚੇ ਤੇ ਉਹ ਕਵੇ ਕਿ ਮੈਂ ਮੇਰੇ ਵਰਗੀ ਕੋਈ ਲੈ ਕੇ ਆਇਆ ਬੁੱਢੀ ਔਰਤ। ਪਿਓ ਆਪਣੇ ਵੱਲ ਕਰੇ ਤੇ ਉਹ ਕਵੇ ਕਿ ਬਜ਼ੁਰਗ ਲੈ ਕੇ ਆਇਆ। ਇਸੇ ਖਿੱਚੋਤਾਨ ਦੇ ਵਿੱਚ ਸ਼ੀਸ਼ਾ ਹੱਥੋਂ ਟੁੱਟਦਾ ਤੇ ਤਿੜਕ ਜਾਂਦਾ, ਟੁੱਟ ਜਾਂਦਾ। ਚੂਰੋ ਚੂਰ ਸ਼ੀਸ਼ਾ, ਪਰ ਇਹਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ। ਇਹਨਾਂ ਦੇ ਮਨ ਦੀ ਦੁਵਿਧਾ ਉਸੇ ਤਰ੍ਹਾਂ ਬਰਕਰਾਰ ਹੈ ਤੇ ਕਹਾਣੀ ਇੱਥੇ ਖਤਮ ਹੋ ਜਾਂਦੀ। ਕਹਿੰਦੇ ਨੇ ਦੁਨੀਆਦਾਰੀ ਦੇ ਵਿੱਚ ਆਪਾਂ ਇਸੇ ਤਰ੍ਹਾਂ ਦੇ ਨਾਲ ਇੱਕ ਸ਼ੀਸ਼ੇ ਮੂਹਰੇ ਆਪਣੇ ਆਪ ਨੂੰ ਖੜਾ ਵੇਖਦੇ ਹਾਂ। ਚਾਹੇ ਕਹਾਣੀ ਸੁਣ ਕੇ ਸਾਨੂੰ ਲੱਗਦਾ ਹੋਵੇ ਕਿ ਉਸ ਵੇਲੇ ਦੇ ਲੋਕਾਂ ਨੂੰ ਸ਼ਾਇਦ ਸਮਝ ਨਹੀਂ, ਜੇ ਅੱਜ ਹੋਵੇ ਤੇ ਉਹ ਇੱਦਾਂ ਨਾ ਕਰਨ, ਪਰ ਕੀ ਵਾਕਈ ਤੁਹਾਨੂੰ ਲੱਗਦਾ ਕਿ ਅੱਜ ਆਪਾਂ ਇੱਦਾਂ ਨਹੀਂ ਕਰਦੇ? ਇਹ ਸ਼ੀਸ਼ੇ ਦੇ ਰਾਹੀਂ ਜਿਹੜੀ ਗੱਲਬਾਤ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਡਾ ਆਪਣਾ ਵਰਤਾਰਾ ਵਾ ਤੇ ਹਾਲੇ ਵੀ ਚੱਲਦਾ। ਚਾਹੇ ਅੱਜ ਸਾਨੂੰ ਸ਼ੀਸ਼ੇ ਦੀ ਹਕੀਕਤ ਪਤਾ, ਪਰ ਫਿਰ ਵੀ ਆਪਾਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੀ ਸਾਰੀ ਦੁਨੀਆਦਾਰੀ ਦੱਸਦੇ ਹਾਂ। ਜੇ ਕੋਈ ਜਵਾਨ ਆ ਤੇ ਉਹਨੂੰ ਸਾਰੇ ਜਵਾਨ ਜਵਾਨ ਹੀ ਲੱਗਦੇ ਨੇ। ਉਹਨੂੰ ਲੱਗਦਾ ਹੈ ਕਿ ਜੇਕਰ ਕੋਈ ਬਜ਼ੁਰਗ ਦੇ ਕੋਲੋਂ ਕੰਮ ਕਾਰ ਨਹੀਂ ਹੋ ਰਿਹਾ ਤੇ ਉਹ ਬਹਾਨੇ ਮਾਰਦਾ। ਇੰਨੀ ਕੁ ਤੇ ਸਰੀਰ ਦੇ ਵਿੱਚ ਤਾਕਤ ਹੁੰਦੀ ਹੈ ਬੰਦੇ ਦੇ, ਉਹ ਇੰਨਾ ਕੁ ਭਾਰ ਚੁੱਕ ਕੇ ਇੱਧਰ ਨੂੰ ਰੱਖ ਸਕੇ, ਇੰਨੀ ਤੇਜ਼ ਦੌੜ ਸਕੇ, ਇੰਨਾ ਕੰਮ ਕਾਰ ਕਰ ਸਕੇ। ਉਹ ਆਪਣੇ ਹਿਸਾਬ ਦੇ ਨਾਲ ਦੁਨੀਆ ਨੂੰ ਆਂਕਦਾ, ਇੱਕ ਬਜ਼ੁਰਗ ਆ ਤੇ ਉਹ ਆਪਣੇ ਹਿਸਾਬ ਦੇ ਨਾਲ ਉਹਦਾ ਵਿਸਥਾਰ ਕਰਦਾ। ਇਸੇ ਤਰ੍ਹਾਂ ਦੇ ਨਾਲ ਤੁਹਾਡਾ ਸੁਭਾਅ ਹੈ, ਜਿੱਦਾਂ ਦਾ ਕਹਿੰਦੇ ਨੇ ਤੁਹਾਡਾ ਸੁਭਾਅ ਹੁੰਦਾ ਉਸੇ ਤਰ੍ਹਾਂ ਦਾ ਤੁਸੀਂ ਦੁਨੀਆ ਨੂੰ ਵੇਖਦੇ ਹੋ। ਜਿੱਦਾਂ ਦੇ ਤੁਸੀਂ ਆਪ ਹੋ, ਜਿੱਦਾਂ ਦਾ ਤੁਹਾਡਾ ਵਰਤਾਰਾ ਵਾ, ਉਦਾਂ ਦਾ ਤੁਸੀਂ ਪਹਿਨਦੇ ਹੋ, ਉਦਾਂ ਦਾ ਤੁਸੀਂ ਖਾਂਦੇ ਹੋ, ਉਦਾਂ ਦਾ ਤੁਹਾਡਾ ਸੁਭਾਅ, ਚਾਹੇ ਉਹ ਗੁੱਸੇ ਵਾਲਾ ਵਾ, ਚਾਹੇ ਮਿਠਾਸ ਵਾਲਾ ਵਾ, ਚਾਹੇ ਕਾਲਾ ਪਾਉਂਦੇ ਆ ਤੁਹਾਡੇ 'ਚ, ਚਾਹੇ ਹਲੀਮੀ ਆ, ਮਿਠਾਸ ਆ, ਸ਼ਾਂਤ ਹੋ, ਜਿੱਦਾਂ ਦੇ ਤੁਸੀਂ ਖੁਦ ਹੋ, ਜਿੱਦਾਂ ਦੇ ਤੁਹਾਡੇ ਐਕਸਪੀਰੀਅੰਸ ਨੇ, ਜੋ ਤੁਹਾਡੇ ਅੰਦਰ ਹੈ, ਤੁਸੀਂ ਦੁਨੀਆਂ ਦਾ ਵਿਸਥਾਰ, ਦੁਨੀਆਂ ਦੀ ਵਿਆਖਿਆ ਉਸੇ ਤਰ੍ਹਾਂ ਦੇ ਨਾਲ ਕਰੋਗੇ। ਜੇ ਕਿਸੇ ਵਿਅਕਤੀ ਦੇ ਅੰਦਰ ਸ਼ਾਂਤੀ ਆ, ਉਹਦੇ ਪਰਿਵਾਰ ਦੇ ਵਿੱਚ ਪਿਆਰ ਆ, ਸਾਰੇ ਸੋਹਣੇ ਮਿੱਠੇ ਆਪਸ ਦੇ ਵਿੱਚ ਰਹਿੰਦੇ ਨੇ, ਆਸ ਪਾਸ ਉਹਨੂੰ ਸਾਰਾ ਕੁਛ ਚੰਗਾ ਚੰਗਾ ਹੀ ਲੱਗਦਾ, ਜੇ ਉਹ ਇਸ ਦੁਨੀਆਂ ਦੀ ਵਿਆਖਿਆ ਕਰੂਗਾ ਤੇ ਉਹ ਆਪਣੇ ਢੰਗ ਦੇ ਨਾਲ ਚੰਗੀ ਦੱਸੂਗਾ। ਪਰ ਉਹੀ ਜੇਕਰ ਇੱਕ ਸੜੀਅਲ ਜਿਹਾ ਬੰਦਾ ਕੋਈ ਵਿਆਖਿਆ ਕਰਨ ਬਹਿ ਜੇ, ਕੋਈ ਨਿੱਤ ਦਾ ਲੜਾਕੂ ਜਿਹਦੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ, ਬਾਹਰ ਹਰ ਇੱਕ ਨੂੰ ਖਾਣ ਪੈਂਦਾ, ਉਹ ਦੁਨੀਆਂ ਦੀ ਵਿਆਖਿਆ ਕਿਸੇ ਹੋਰ ਹਿਸਾਬ ਦੇ ਨਾਲ ਕਰੂਗਾ, ਕਿਉਂਕਿ ਉਹਦਾ ਐਕਸਪੀਰੀਅੰਸ ਉੱਦਾਂ ਦਾ, ਉਹਦਾ ਜੋ ਤਜਰਬਾ ਉਹ ਦੱਸ ਰਿਹਾ। ਜਿਹਦਾ ਚੰਗਾ ਤਜਰਬਾ ਉਹ ਚੰਗਾ ਦੱਸੂਗਾ, ਜਿਹਦਾ ਮਾੜਾ ਤਜਰਬਾ ਉਹ ਮਾੜਾ ਦੱਸੂਗਾ। ਕੁੱਲ ਮਿਲਾ ਕੇ ਤੁਸੀਂ ਜਿੱਦਾਂ ਦੇ ਹੋ ਉੱਦਾਂ ਦੀ ਤੁਹਾਨੂੰ ਦੁਨੀਆਂ ਲੱਗਦੀ ਹੈ। ਸੋ ਇਸ ਕਰਕੇ ਜੇ ਤੁਹਾਨੂੰ ਦੁਨੀਆਂ ਮਾੜੀ ਲੱਗ ਰਹੀ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਮਰ ਗਏ, ਰੁੜ ਗਏ, ਚਾਰ ਚੁਫੇਰੇ ਕਰਪਸ਼ਨ, ਬੁਰੇ ਹਾਲ, ਇਹ ਦੁਨੀਆਂ ਜੀਣ ਲਾਇਕ ਹੀ ਨਹੀਂ ਰਹੀ, ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ, ਇਹ ਤਾਂ ਮਤਲਬ ਕਿ ਤੁਸੀਂ ਉੱਦਾਂ ਦੇ ਹੋ ਚੁੱਕੇ ਹੋ, ਤੁਹਾਡਾ ਉੱਦਾਂ ਦੇ ਲੋਕਾਂ ਦੇ ਨਾਲ ਬਹਿਣ ਖਲੋਣ ਹੋ ਚੁੱਕਾ। ਆਪਣੇ ਆਪ ਦੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ, ਆਪਣੇ ਆਪ ਨੂੰ ਬਦਲਣ ਦੀ ਲੋੜ ਹੈ। ਜਿਨ੍ਹਾਂ ਲੋਕਾਂ ਦੇ ਵਿੱਚ ਬਹਿੰਦੇ ਖਲੋਂਦੇ ਹੋ ਉਹਨਾਂ ਦੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਇਹ ਆ ਹਕੀਕਤ ਸ਼ੀਸ਼ੇ ਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਤੁਸੀਂ ਜ਼ਰੂਰ ਸਮਝੇ ਹੋਵੋਗੇ। ਧੰਨਵਾਦ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
0: ਰੈਡੀ ਸੈਟ ਗੋ ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
11: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
12: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
13: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
14: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
13: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
14: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
15: ਹਾਂਜੀ,

0: ਜਲਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31st July।
3: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
4: Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar. House and land experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes display centers ya call karo Harpan Chauhan nu 0433-280-252 te 0433-280-252 te.
5: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।
6: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਹਾਂਜੀ ਰੇਡੀਓ

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ ਅੱਜ 27 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਆਓ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹ ਸਮਾਂ ਆ ਗਿਆ ਜਦੋਂ ਆਪਾਂ ਤੁਹਾਡੇ ਨਾਲ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਗੱਲਾਂ ਬਾਤਾਂ ਹੁੰਦੀਆਂ ਨੇ ਅਤੇ ਹੋਰ ਵੀ ਬਹੁਤ ਸਾਰਾ ਕੁਛ ਅੱਜ ਸੋਮਵਾਰ ਦਾ ਦਿਨ ਹੈ ਅਤੇ ਵੀਕਐਂਡ 'ਤੇ ਵੀ ਬੜੀਆਂ ਤੁਹਾਡੇ ਕੋਲ ਇਕੱਠੀਆਂ ਹੋਈਆਂ ਹੋਣਗੀਆਂ ਅਤੇ ਆਓ ਇੱਕ ਦੂਸਰੇ ਨਾਲ ਪਾਉਂਦੇ ਹਾਂ ਸਾਂਝਾ ਕਰਦੇ ਹਾਂ ਦੁੱਖ ਸੁੱਖ ਸਾਂਝੇ ਅਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਆਪਾਂ ਜਦੋਂ ਗੱਲਾਂ ਕਨਵਰਸੇਸ਼ਨ ਕਰਦੇ ਹਾਂ ਅਤੇ ਬੜਾ ਕੁਛ ਆਪਾਂ ਐਕਸਚੇਂਜ ਕਰਦੇ ਹਾਂ ਭਾਵੇਂ ਦੁੱਖ ਸੁੱਖ ਹੋਏ ਹੋਵੇ ਹੈ ਨਾ ਇੱਕ ਤੁਹਾਡੀ ਵਧੀਆ ਖੁਸ਼ੀ ਦੀ ਗੱਲ ਹੁੰਦੀ ਹੈ ਤੁਸੀਂ ਉਹ ਐਕਸਚੇਂਜ ਕਰਦੇ ਹੋ ਬਾਕੀਆਂ ਨੂੰ ਵੀ ਇੱਕ ਚਾਅ ਜਿਹਾ ਚੜ ਜਾਂਦਾ ਅਤੇ ਕਈ ਵਾਰੀ ਆਪਾਂ ਥੋੜ੍ਹਾ ਸਟ੍ਰੈਸ 'ਚ ਹੁੰਦੇ ਜਾਂ ਦੁਖੀ ਹੁੰਦੇ ਉਹ ਵੀ ਆਪਾਂ ਡਿਸਕਸ ਕਰਦੇ ਹਾਂ ਅਤੇ ਉਹ ਵੀ ਥੋੜ੍ਹਾ ਕਹਿੰਦੇ ਨਾ ਸੁੱਖ ਦੁੱਖ ਵੰਡਣਾ ਹੀ
0: ਹਾਂ ਇਹ ਕਨਵਰਸੇਸ਼ਨ ਚੀਜ਼ ਹੀ ਇੱਦਾਂ ਦੀ ਹੈ ਅਸੀਂ ਆਪਾਂ ਜਦੋਂ ਕੋਈ ਬੰਦਾ ਤੁਹਾਨੂੰ ਲੱਗਦਾ ਹੁੰਦਾ ਵੀ ਆਪਾਂ ਚੁੱਪ ਬੈਠੇ ਹੁੰਦੇ ਕੋਈ ਗੱਲ ਨਹੀਂ ਤੁਹਾਨੂੰ ਆ ਰਹੀ ਹੁੰਦੀ ਪਰ ਕੋਈ ਜਦੋਂ ਕੋਈ ਤੁਹਾਨੂੰ ਇੱਦਾਂ ਹਿੰਟ ਜਿਹਾ ਦਿੰਦਾ ਆਪਣੀ ਸੁਣਾਉਂਦਾ ਫਿਰ ਤੁਹਾਨੂੰ ਆਪਣੇ ਨਾਲ ਲੱਗਦੀਆਂ ਕਿੰਨੀਆਂ ਚੇਤੇ ਆ ਜਾਂਦੀਆਂ
1: ਉਹੀ ਜਿਵੇਂ ਆਪਾਂ ਕਹਿੰਦੇ ਨਾ ਆਪਣੀ ਲੈਂਗੁਏਜ ਇੰਗੇਜਿੰਗ ਹੋਣਾ ਚਾਹੀਦਾ ਕੁਛ ਵੀ ਕਨਵਰਸੇਸ਼ਨ 'ਚ ਜਿਸ 'ਚ ਤੁਹਾਨੂੰ ਲੱਗੇ ਹਾਂ ਇਹ ਤਾਂ ਮੇਰੇ ਨਾਲ ਵੀ ਵਾਪਰ ਹੈ ਹੈ ਨਾ ਕਿਉਂਕਿ ਸਾਰਿਆਂ ਦੀ ਜ਼ਿੰਦਗੀ ਲਗਭਗ ਸੇਮ ਹੀ ਹੁੰਦੀ ਹੈ ਇੱਕੋ ਜਿਹੀ ਸਵੇਰੇ ਸੂਰਜ ਉੱਗਦਾ ਅਤੇ ਸ਼ਾਮ ਨੂੰ ਡੁੱਬਦਾ ਉਹੀ ਉਹਦੇ ਵਿੱਚ ਵਿੱਚ ਹਾਲੇ ਜਿਹੜੀ ਚੀਜ਼ਾਂ ਆਪਾਂ ਕਰਦੇ ਸਾਰੇ ਘਰਾਂ 'ਚ ਲਗਭਗ ਸੇਮ ਹੀ ਚੱਲਦੀ ਹੈ ਉਹੀ
0: ਹਰ ਇੱਕ ਬੰਦੇ ਦੀ ਹਰ ਇੱਕ ਘਰ ਦੀ ਸੇਮ ਕਹਾਣੀ ਆ ਅਤੇ ਆਪਾਂ ਇਸ ਵਹਿਮ 'ਚ ਜੀਨੇ ਹਾਂ ਵੀ ਮੈਂ ਦੁਖੀ ਹਾਂ ਉਹ ਸੁਖੀ ਹੈ ਹਨਾ
1: ਸਹੀ ਗੱਲ
0: ਸਾਨੂੰ ਲੱਗਦਾ ਪਿਆ ਵੀ ਅਸੀਂ ਜੋ ਹੰਢਾ ਰਹੇ ਹਾਂ ਉਹ ਦੁਨੀਆਂ ਦੇ ਉੱਤੇ ਹੋਰ ਕਿਸੇ ਨੂੰ ਵੈਰੀ ਦੁਸ਼ਮਣ ਨਾ ਵੀ ਨਾ ਹੋਵੇ ਪਰ ਫਰਕ ਮੈਨੂੰ ਲੱਗਦਾ ਸਿਰਫ ਇੰਨਾ ਕੁ ਪੈਂਦਾ ਵੀ ਐਟ ਏ ਟਾਈਮ ਉਸ ਟਾਈਮ ਦੇ ਉੱਤੇ ਉਹਦਾ ਜਿਹੜਾ ਸਟ੍ਰੈਸ ਦਾ ਜਿਹੜਾ ਰੀਜ਼ਨ ਆ ਉਹ ਕੋਈ ਹੋਰ ਹੋਊਗਾ ਜਿਹੜਾ ਕਿ ਕੱਲ੍ਹ ਨੂੰ ਸੇਮ ਤੁਹਾਡਾ ਵੀ ਹੋ ਸਕਦਾ ਪਰ ਉਹ ਤੁਹਾਡਾ ਉੱਤੇ ਥੱਲੇ ਤੁਹਾਡੀ ਏਜ ਦੇ ਹਿਸਾਬ ਦੇ ਨਾਲ ਤੁਹਾਡੇ ਸਟੇਟਸ ਦੇ ਹਿਸਾਬ ਦੇ ਨਾਲ ਤੁਹਾਡੇ ਆਏ ਦੇ ਹਿਸਾਬ ਨਾਲ ਗਏ ਦੇ ਹਿਸਾਬ ਨਾਲ ਸੋ ਉਹ ਉੱਤੇ ਥੱਲੇ ਹੋ ਸਕਦਾ ਪਰ ਮੈਂ ਤਾਂ ਵੇਖਦਾ ਵੀ ਕਦੀ ਵੀ ਕੋਈ ਨਾ ਲਾਈਫ ਦਾ ਇੱਦਾਂ ਦਾ ਪੜਾਅ ਨਹੀਂ ਹੁੰਦਾ ਜਿੱਦਾਂ ਤੁਸੀਂ ਕਿਸੇ ਨੂੰ ਕਹੋ ਵੀ ਲਓ ਜੇ ਕੋਈ ਕਹਿੰਦਾ ਹੈ ਨਾ ਵੀ ਮੈਂ ਤਾਂ ਬਿਲਕੁਲ ਚੜ੍ਹਦੀ ਕਲਾ ਵੀ ਮੈਂ ਤਾਂ ਬਹੁਤ ਖੁਸ਼ ਹਾਂ ਅਤੇ ਉਹਦੇ ਕੋਲੋਂ ਉਹ ਚੀਜ਼ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਕਿਉਂਕਿ ਇਹੋ ਹੀ ਮੰਤਰ ਹੈ ਆਪਣੇ ਆਪ ਨੂੰ ਤੁਹਾਨੂੰ ਇਹੋ ਹੀ ਦੱਸਦੇ ਰਹਿਣਾ ਪੈਂਦਾ ਵੀ ਆਲ ਇਜ਼ ਵੈਲ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋ ਅਤੇ ਇਹੋ ਇਹੋ ਹੀ ਸਾਨੂੰ ਧਰਮ ਵੀ ਸਿਖਾਉਂਦੇ ਹੈ ਸੋਹਣੀਆਂ ਸੋਹਣੀਆਂ ਗੱਲਾਂ ਜੇ ਸਿੱਖਣੀਆਂ ਹੋਣ ਅਤੇ ਸਾਰੇ ਧਰਮਾਂ ਦੇ ਵਿੱਚ ਇਹੋ ਹੀ ਆ ਵੀ ਹਾਂਜੀ ਬਹੁਤ ਵਧੀਆ
1: ਜੀ ਬਿਲਕੁਲ
0: ਬਹੁਤ ਸੋਹਣੇ ਸਾਨੂੰ
1: ਹਾਲ ਚਾਲ ਅਰਦਾਸ ਦੇ ਵਿੱਚ ਵੀ ਇਹੀ ਆਉਂਦਾ ਤੇਰੇ ਭਾਂਡੇ ਸਰਬੱਤ ਦਾ ਭਲਾ ਆਪਾਂ ਅਤੇ ਉਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਆਪਾਂ ਸਵੇਰੇ ਹਰ ਵਾਰੀ ਅਤੇ ਅੱਜ ਦੇ ਜਿਹੜਾ ਟੋਪਿਕ ਹੈ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਹੀ ਜੁੜਦਾ ਹੈ ਰਲਦਾ ਮਿਲਦਾ ਆਪਣੀ ਜ਼ਿੰਦਗੀ 'ਚੋਂ ਮੈਨੂੰ ਲੱਗਦਾ ਹਰ ਇੱਕ ਇਨਸਾਨ ਦੀ ਅੱਜ ਵੀ ਜਦੋਂ ਸਾਰੇ ਘਰੋਂ ਤੁਰੇ ਹੋਣੇ ਅਤੇ ਕੁਛ ਕੁਛ ਚੀਜ਼ਾਂ ਆਪਾਂ ਲੈ ਕੇ ਚੱਲਦੇ ਹਾਂ ਪਾਰਸ ਚੱਕਦੇ ਹਾਂ ਡਾਕੂਮੈਂਟਸ ਚੱਕਦੇ ਹਾਂ ਅਤੇ ਜਦੋਂ ਘਰ ਨੂੰ ਆਪਣਾ ਬੂਆ ਬੰਦ ਕਰਦੇ ਹਾਂ ਅਤੇ ਕੀ ਚੱਕਦੇ ਹਾਂ ਨਾਲ ਚਾਬੀਆਂ
0: ਉਹ ਵੀ ਹਟ ਗਈਆਂ ਅੱਜ ਕੱਲ੍ਹ
1: ਅੱਜ ਹਾਂ ਮਤਲਬ ਪਰ ਇੱਕ ਮਤਲਬ ਗੱਡੀ ਦੀ ਚਾਬੀ ਕਹਿ ਲਓ ਗੱਡੀ ਦੀ ਚਾਬੀ ਤਾਂ ਹੁੰਦੀ ਹੈ ਨਾ
0: ਉਹ ਵੀ ਹਟ ਗਈਆਂ ਜੇ
1: ਅਤਰੰਗੀ ਤਾਲਾ ਹੈ ਕਿ ਤੁਹਾਡੀ ਅੱਖਾਂ ਦੇ ਜਦੋਂ ਤੁਹਾਡਾ ਰੈਟੀਨਾ ਨਹੀਂ ਮੈਚ ਕਰਦਾ ਤੇ ਨਹੀਂ ਖੁੱਲਦਾ ਕਈ ਕਈ ਵੱਡੇ ਵੱਡੇ ਜਿਹੜੇ ਸਿਸਟਮ ਹੁੰਦੇ ਤੁਹਾਡਾ ਫੇਸ ਰਿਕੋਗਨੀਸ਼ਨ ਤੁਹਾਡਾ ਆਈ ਰੈਟੀਨਾ ਰੈਕੋਗਨੀਸ਼ਨ ਤੇ ਉਹ ਸਾਰੀ ਚੀਜ਼ਾਂ ਵੀ ਇੱਕ ਤਾਲੇ ਚਾਬੀ ਦਾ ਹੀ ਕੰਮ ਕਰ ਰਹੀਆਂ
0: ਬਿਲਕੁਲ
1: ਮਤਲਬ ਫਿਜ਼ੀਕਲ ਤੁਸੀਂ ਲੋਹੇ ਦੀ ਚਾਬੀ ਨਹੀਂ ਲੈ ਕੇ ਚੱਲ ਰਹੇ ਪਰ ਡਾਇਰੈਕਟ ਇਨਡਾਇਰੈਕਟ ਵੇ 'ਚ ਆਪਾਂ ਕਈ ਚੀਜ਼ਾਂ ਨੂੰ ਬੰਦ ਕਰਨ ਲਈ ਜਾਂ ਵਸ 'ਚ ਕਰਨ ਲਈ ਜਾਂ ਕਹਿ ਲਓ ਸਿਕਿਓਰ ਕਰਨ ਲਈ ਚਾਬੀ ਲੈ ਕੇ ਚੱਲਦੇ ਹਾਂ ਅਤੇ ਚਾਬੀ ਦੀ ਕਹਾਣੀ ਕਰਨੀ ਆ ਅੱਜ ਆਪਾਂ
0: ਅੱਜ ਗਾਣਾ ਵੀ ਆਪਾਂ ਤਾਂ ਹੀ ਉਹ ਤੁਹਾਨੂੰ ਸੁਣਾਇਆ ਵੀ ਤੁਮੇ ਦਿਲ ਮੇ ਬੰਦ ਕਰ ਲੂੰ ਦਰਿਆ ਮੈਂ ਫੈਂਕ ਦੂੰ ਚਾਬੀ ਅੱਜ ਚਾਬੀ ਦੀ ਗੱਲਬਾਤ ਕਰਾਂਗੇ ਆਪਾਂ ਸੋ ਚਾਬੀ ਹਰ ਇੱਕ ਪਾਸੇ ਸਾਨੂੰ ਲੈ ਕੇ ਜਾਊਗੀ ਜਿੱਦਾਂ ਯਸ ਜੀ ਨੇ ਗੱਲ ਕੀਤੀ ਆਪਾਂ ਘਰੋਂ ਨਿਕਲਦੇ ਹਾਂ ਅਤੇ ਚਾਬੀਆਂ ਆਪਾਂ ਨਾਲ ਲੈ ਕੇ ਨਿਕਲਦੇ ਹਾਂ ਜੇ ਆਪਾਂ ਘਰੋਂ ਆਉਣਾ ਅਤੇ ਤਾਂ ਸਾਨੂੰ ਚਾਬੀ ਦੀ ਲੋੜ ਨਾਲ ਲੈ ਕੇ ਆਪਾਂ ਆਉਂਦੇ ਹਾਂ ਇਸੇ ਆਸ ਦੇ ਨਾਲ ਕਿ ਫਿਰ ਆਪਾਂ ਵਾਪਸ ਆਉਣਾ ਅਤੇ ਫਿਰ ਆਪਾਂ ਦਰਵਾਜ਼ਾ ਖੋਲ੍ਹਣਾ ਫਿਰ ਸਾਨੂੰ ਦੁਬਾਰਾ ਚਾਬੀ ਦੀ ਲੋੜ
1: ਅਤੇ
0: ਗੱਡੀ 'ਚ ਬਹਿੰਦੇ ਹਾਂ ਤਾਂ ਸਾਨੂੰ ਚਾਬੀ ਦੀ ਲੋੜ ਆਪਾਂ ਫੋਨ ਫੜਦੇ ਹਾਂ ਤਾਂ ਸਾਨੂੰ ਚਾਬੀ ਦੀ ਲੋੜ ਚਾਬੀ ਆ ਕੇ ਕੀ ਆਪਾਂ ਲਾਉਂਦੇ ਹਾਂ ਹੈ ਨਾ ਫਿਰ ਉਹ ਚੀਜ਼ਾਂ ਖੋਲ੍ਹਦੀਆਂ ਨੇ ਕਿ ਕਿਸੇ ਵੀ ਪਾਸੇ ਤੁਸੀਂ ਚਲੇ ਜਾਓ ਹਰ ਪਾਸੇ ਤੁਹਾਨੂੰ ਇੱਕ ਚਾਬੀ ਦੀ ਲੋੜ ਹੈ ਉਹਨੂੰ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸੈਗਮੈਂਟ ਦੇ ਵਿੱਚ ਤੁਸੀਂ ਇਸਤੇਮਾਲ ਕਰ ਲਓ ਤੁਸੀਂ ਕੋਈ ਤੁਹਾਡੀ ਸਮੱਸਿਆ ਚੱਲ ਰਹੀ ਹੈ ਅਤੇ ਉਹਨੂੰ ਵੀ ਤੁਹਾਨੂੰ ਹੱਲ ਕਰਨ ਦੇ ਲਈ ਇੱਕ ਚਾਬੀ ਦੀ ਲੋੜ ਹੈ ਕਈ ਵਾਰੀ ਕਿਸੇ ਬੰਦੇ 'ਚੋਂ ਤੁਹਾਨੂੰ ਉਹ ਚਾਬੀ ਨਜ਼ਰ ਆਉਂਦੀ ਹੈ ਕਈ ਵਾਰੀ ਕਿਸੇ ਆਈਡੀਏ 'ਚੋਂ ਉਹ ਤੁਹਾਨੂੰ ਚਾਬੀ ਨਜ਼ਰ ਆਉਂਦੀ ਹੈ ਕਈ ਵਾਰੀ ਤੁਹਾਨੂੰ ਆਪਣੇ ਪਰਿਵਾਰ ਦੇ ਕਿਸੇ ਜੀ ਚੋਂ, ਕਈ ਵਾਰੀ ਕਿਸੇ ਓਪਰੇ ਦੇ ਵਿੱਚੋਂ, ਅਤੇ ਕਈ ਵਾਰੀ ਆਪਣੇ ਆਪ ਦੇ ਵਿੱਚੋਂ, ਕਿਉਂਕਿ ਆਪਾਂ ਆਪ ਵੀ ਕਈ ਵਾਰੀ ਆਪਾਂ ਤਗੜੇ ਹੋ ਕੇ ਹਿੰਮਤ ਮਾਰ ਕੇ ਅਤੇ ਹੱਲ ਕੱਢ ਹੀ ਲੈਂਦੇ ਹਾਂ।
1: ਸਹੀ ਗੱਲ ਹੈ।
0: ਸੋ ਹਰ ਪਾਸੇ ਤੁਹਾਨੂੰ ਇੱਕ ਮੰਤਰ ਚਾਹੀਦਾ ਹੁੰਦਾ, ਸਾਨੂੰ ਚਾਬੀ ਚਾਹੀਦੀ ਹੁੰਦੀ ਆ, ਸਾਨੂੰ ਜਿਹੜੀ ਜ਼ਿੰਦਗੀ ਦੇ ਵਿੱਚ ਹਰ ਇੱਕ ਨੂੰ ਲੋੜ ਹੁੰਦੀ ਆ ਇੱਕ ਕਾਮਯਾਬੀ ਦੀ, ਸਕਸੈਸ ਦੀ,
1: ਅਤੇ
0: ਉਹਦੀ ਕੀ ਬੰਦਾ ਇਰਦ ਗਿਰਦ ਲੱਭਦਾ ਰਹਿੰਦਾ, ਫਿਰ ਆਖਿਰਕਾਰ ਉਹ ਲੱਭ ਜਾਂਦੀ ਆ ਅਤੇ ਉਹ ਆਪਾਂ ਅਨਲੋਕ ਕਰ ਲੈਂਦੇ ਹਾਂ, ਫਿਰ ਆਪਾਂ ਨਵੀਂ ਮੰਜ਼ਿਲ ਵੱਲ ਤੁਰ ਪੈਂਦੇ। ਸੋ ਅੱਜ ਆਪਾਂ ਚਾਬੀ ਦੇ ਉੱਤੇ ਗੱਲ ਕਰਨੀ, ਅਤੇ ਜੋ ਵੀ ਤੁਹਾਡੇ ਕੋਲ ਹੋਵੇ ਉਹ ਤੁਸੀਂ ਜ਼ਰੂਰ ਯਾਦ ਕਰਕੇ ਰੱਖਿਓ, ਭਾਵੇਂ ਚਾਬੀ ਕਦੀ ਗਵਾਚੀ ਹੋਵੇ
1: ਤੇ
0: ਗਵਾਚੀ ਦੇ ਉੱਤੇ ਮਨ ਚ ਕੀ ਆਇਆ ਹੋਵੇ।
1: ਜਿਹੜੀ ਵੀ ਚੀਜ਼ਾਂ ਤੁਹਾਡੀ ਜ਼ਿੰਦਗੀ ਚ ਕੋਈ ਨਾ ਕੋਈ ਇੱਕ ਰਿਲੇਟਡ, ਕੋਈ ਨਾ ਕੋਈ ਤਾਂ ਚਾਬੀਆਂ ਦੀ ਕਹਾਣੀ ਹੋਣੀ ਹੈ।
0: ਮੈਂ ਇੱਕ ਦਿਨ ਦੱਸੀ ਨਾ, ਮੈਂ ਪਹਿਲਾਂ ਮੇਰੇ ਕੋਲ ਗੱਡੀ ਹੁੰਦੀ ਸੀ, ਉਹਦੀ ਚਾਬੀ ਆਲਵੇਜ਼ ਗਵਾਚ ਜਾਂਦੀ ਹੁੰਦੀ ਸੀ। ਅਤੇ ਅੱਜ ਕੱਲ੍ਹ ਜ਼ਿਆਦਾਤਰ ਆਪਾਂ ਇੱਦਾਂ ਦੇ ਹੀ ਆ ਪਲੱਕੜੀਆਂ ਆਪਾਂ, ਅਤੇ ਉਹ ਹਰ ਇੱਕ ਨੇ ਨਾ ਆਪਣੇ ਆਪਣੇ ਇੱਕ ਤਰੀਕੇ ਰੱਖੇ ਆ ਉਹ ਚੀਜ਼ਾਂ ਯਾਦ ਰੱਖਣ ਦੇ, ਅਤੇ ਉਹਦੇ ਵਿੱਚ ਉਹ ਸਸਤੀ ਜਿਹੀ ਗੱਡੀ, ਹੋਰ ਕੁਛ ਉਹਦਾ ਕੀਤਾ ਨਹੀਂ ਜਾ ਸਕਦਾ। ਉਹ ਜਦੋਂ ਮੈਂ ਲਈ ਸੀ ਪੁਰਾਣੀ, ਅਤੇ ਉਹਦੇ 'ਚ ਚਾਬੀ ਵੀ ਕੋਈ ਸੀ, ਉਹ ਵੀ ਦੇਸੀ
1: ਹੈ ਨਾ,
0: ਅਤੇ ਉਹ ਵਾਰ ਵਾਰ ਗਵਾਚ ਜਾਣੀ ਜਦੋਂ ਮੈਂ ਕੰਮ 'ਤੇ ਜਾਣਾ, ਅਤੇ ਵਾਰ ਵਾਰ ਕਦੀ ਉੱਥੇ ਭੁੱਲ ਗਿਆ, ਅੰਦਰ ਹੀ ਭੁੱਲ ਜਾਂਦੀ ਸੀ।
1: ਹਾਂਜੀ।
0: ਅਤੇ ਉਹ ਫਿਰ ਪੰਗਾ ਇੱਕ ਵਾਰੀ ਤਾਂ ਮੈਂ ਸੱਦਿਆ ਖੋਲਣ ਵਾਲੇ ਨੂੰ, ਹੈ ਨਾ, ਦੋ ਵਾਰੀ ਸੱਦਿਆ, ਉਦੋਂ ਪੈਸੇ ਵੀ, ਹਾਂ ਨਹੀਂ ਉਦੋਂ ਤਾਂ ਬਹੁਤ ਚੁੱਭਦੇ ਹੁੰਦੇ ਸੀ,
1: ਨਹੀਂ ਚੁੱਭਣਗੇ ਹੁਣੇ ਵੀ, ਜਿਹੜੇ ਜਿਸ ਹਿਸਾਬ ਨਾਲ ਉਹ ਦੋ ਮਿੰਟਾਂ 'ਚ, ਮਤਲਬ ਅੱਖਾਂ ਪਲਕਾਂ ਚਪਕਾਉਣ ਵਰਗਾ, ਉਹ ਦੋ ਮਿੰਟਾਂ 'ਚ ਤੁਹਾਡਾ ਕਰ ਜਾਂਦੇ ਕੰਮ, ਅਤੇ ਤੁਹਾਨੂੰ ਪੈਸੇ ਮੰਗਦੇ, ਅਤੇ ਉਹ ਤਾਂ ਚੁੱਭਦੇ ਹੁਣੇ ਵੀ, ਭਾਵੇਂ ਤੁਸੀਂ ਕਿੰਨੀ
0: ਉਦੋਂ ਤਾਂ ਕੁਛ ਜ਼ਿਆਦਾ ਸੀ ਨਾ,
1: ਉਦੋਂ ਤਾਂ ਫਿਰ
0: ਚਲੋ, ਹੁਣ ਤਾਂ ਮੈਂ ਕਹੂੰਗਾ ਵੀ ਮੈਂ ਉੱਥੋਂ ਇਹ ਸਿੱਖਿਆ ਵੀ ਬਾਅਦ 'ਚ ਕਦੀ ਰੱਬ ਦੀ ਕਿਰਪਾ ਲੋੜ ਨਹੀਂ ਪਈ ਕਦੀ, ਫਿਰ ਉਹ ਚੀਜ਼ ਮੈਂ ਜਿਹੜੀ ਚੰਗੀ ਤਰ੍ਹਾਂ ਪੱਲੇ ਬੰਨੀ, ਪਰ ਉਦੋਂ ਮੈਂ ਸ਼ੋਰਟਕੱਟ ਜਿਹਾ ਇੱਕ ਰਾਹ ਲੱਭਾ ਹੈ, ਉਸ ਤੋਂ ਬਾਅਦ 'ਚ ਤਾਂ ਮੈਂ ਫਿਰ ਹੋਰ ਤਰੀਕੇ ਨਾਲ ਦਿਮਾਗ ਦੀ ਸੈਟਿੰਗ 'ਚ ਬਾਹੀਆਂ ਚੀਜ਼ਾਂ ਵੀ ਇੱਦਾਂ ਮੈਂ ਚੇਤਾ ਰੱਖਣਾ, ਅਤੇ ਉਦੋਂ ਪਰ ਬੰਦਾ ਹਰ ਇੱਕ ਉਮਰ 'ਚ ਨਾ ਅਲੱਗ ਅਲੱਗ ਤਰ੍ਹਾਂ ਦੇ ਰਾਹ ਲੱਭਦਾ, ਉਦੋਂ ਸ਼ੋਰਟਕੱਟ ਮੈਂ ਲੱਭਿਆ ਵੀ, ਫਿਰ ਮੈਂ ਇੱਕ ਦਿਨ ਉਹਨੂੰ ਖਲੋ ਕੇ ਵੇਖਿਆ ਲਾਗੇ, ਅਤੇ ਮੈਂ ਵੇਖਿਆ ਵੀ ਉਹ ਇੱਦਾਂ ਖੋਲਦਾ, ਇਹ ਤਾਂ ਸੌਖਾ ਬੜਾ ਕੰਮ ਹੈ ਨਾ, ਉਹ ਇੱਕ ਉਹ ਹੈਂਗਰ ਜਿਹਾ ਚਾਹੀਦਾ, ਕੁੰਡੀ ਚਾਹੀਦੀ ਆ, ਅਤੇ ਫਿਰ ਇੱਕ ਦਿਨ ਮੈਂ ਘਰ ਆ ਕੇ ਅਤੇ ਪ੍ਰੈਕਟਿਸ ਕੀਤੀ, ਅਤੇ ਫਿਰ ਆਪਾਂ ਉਹ ਹੈਂਗਰ ਇੱਕ ਲਿਆ,
1: ਅਤੇ
0: ਉਹਨੂੰ ਉੱਦਾਂ ਦਾ ਮਰੋੜ ਕੇ, ਅਤੇ ਉਹਨੂੰ ਪੱਕਾ ਹੀ ਜਿੱਦਾਂ ਪਿੱਛੇ ਸਲੰਸਰ ਦੇ ਨਾਲ ਉਹਨੂੰ ਮੈਂ ਬੰਨ ਲਿਆ,
1: ਅਤੇ
0: ਹੁਣ ਉਹ ਸਗੋਂ ਮੇਰੀ ਜ਼ਿਆਦਾ ਗਵਾਚਣ ਲੱਗ ਪਈ ਚਾਬੀ,
1: ਕਿਉਂਕਿ ਤੁਸੀਂ ਤੁਹਾਡਾ ਮਾਈਂਡ ਹੋ ਗਿਆ ਨਾ,
0: ਮੈਂ ਰਿਲੈਕਸ ਹੋ ਗਿਆ, ਅਤੇ ਫਿਰ ਉਹ ਇੱਦਾਂ ਹੀ ਜਦੋਂ ਮੈਂ ਵੇਚੀ, ਅਤੇ ਫਿਰ ਉੱਦਾਂ ਹੀ ਗਾਂ, ਫਿਰ ਮੈਂ ਅਗਲੇ ਨੂੰ ਸਮਝਾ ਕੇ ਉਹ ਹੈਂਗਰ ਸਮੇਤ ਹੀ ਫਿਰ ਮੈਂ ਵੇਚੀ ਉਹ ਵਾਲੀ ਚਾਬੀ, ਉਹ ਨਹੀਂ ਮੈਨੂੰ ਭੁੱਲਦੀ ਉਹ ਚਾਬੀ ਉਹਨੇ, ਪਰ ਉਹ ਤੋਂ ਬਾਅਦ 'ਚ ਫਿਰ ਕਿਉਂਕਿ ਉਹ ਪੁਰਾਣੀ ਸੀ ਗੱਡੀ, ਅਤੇ ਉੱਥੇ ਆਪਾਂ ਇਹੋ ਜਿਹੇ ਪੰਗੇ ਲੈ ਲੈਂਦੇ ਹਾਂ, ਫਿਰ ਜਦੋਂ ਗੱਡੀ ਥੋੜ੍ਹੀ ਜਿਹੀ ਵੱਧ ਪੈਸਿਆਂ ਵਾਲੀ ਲਈ, ਮਹਿੰਗੀ ਨਹੀਂ ਕਹੂੰਗਾ ਮੈਂ, ਵੱਧ ਪੈਸਿਆਂ ਵਾਲੀ ਲਈ, ਅਤੇ ਫਿਰ ਮੈਨੂੰ ਲੱਗਾ ਨਹੀਂ ਯਾਰ ਮੈਂ ਇਹਦਾ ਕਿਉਂ ਖਰਾਬ ਕਰੂੰਗਾ ਇੱਦਾਂ ਨਾ ਮਾਰ ਮਾਰ ਕੇ, ਅਤੇ ਫਿਰ ਮੈਂ ਸ਼ਾਇਦ ਉਹਨੂੰ ਚੀਜ਼ ਨੂੰ ਯਾਦ ਕਰਨਾ ਸ਼ੁਰੂ ਕਰਤਾ, ਹੈ ਨਾ, ਅਤੇ
1: ਸਾਈਕੀ 'ਚ ਇੱਕ ਬੈਠ ਜਾਂਦੀ ਹੈ,
0: ਹਾਂ ਸ਼ਾਇਦ ਉਹ ਲਾਪਰਵਾਹੀ ਸੀ ਜਿਹੜੀ ਉਹ ਵਾਰ ਵਾਰ ਭੁੱਲਦੀ, ਉਹ ਤੋਂ ਬਾਅਦ 'ਚ ਨਹੀਂ ਫਿਰ ਗਵਾਚੀ ਕਦੀ, ਹੁਣ ਤਾਂ ਚਲੋ ਸੁੱਕਣਾ, ਹੁਣ ਅੱਜ ਕੱਲ੍ਹ ਤਾਂ ਗੱਡੀਆਂ ਆਪ ਹੀ ਦੱਸ ਦਿੰਦੀਆਂ ਵੀ ਮਿਰਚ ਚਾਬੀ ਰਹਿ ਗਈ, ਓਏ ਹੁਣ ਮਿਰਚ ਚਾਬੀ ਰਹਿ ਗਈ,
1: ਉਹ ਤਾਂ ਪੂਰਾ ਦੱਸਦੀ ਹੈ, ਉਹ ਟਾਈਮ ਦੂਰ ਨਹੀਂ ਜਦੋਂ ਗੱਡੀ ਨੇ ਵੀ ਪੰਜਾਬੀ 'ਚ ਕਹਿਣਾ, ਜਿਵੇਂ ਇੰਡੀਆ 'ਚ ਉਹ ਟੰਕੀ ਭਰ ਜਾਂਦੀ ਅਤੇ ਪੰਜਾਬੀ 'ਚ ਕਹਿੰਦੇ ਨਾ,
0: ਨਹੀਂ ਇੱਦਾਂ ਕਹਿੰਦੀਆਂ, ਹੁਣ ਤੁਸੀਂ ਹੋ ਸਕਦਾ ਆਪਸ਼ਨ ਔਨ ਨਾ ਕੀਤੀ ਹੋਵੇ ਗੱਡੀ, ਤੁਹਾਡੇ ਕੋਲ ਵੀ ਆਈ ਥਿੰਕ ਡਿਜੀਟਲ ਹੀ ਆ,
1: ਤੇ
0: ਉਹ ਜਿੱਦਾਂ ਮੰਨ ਲਓ ਤੁਸੀਂ ਚਾਰਜ 'ਤੇ ਲਾਇਆ ਨਾ, ਤੇ ਤੁਸੀਂ ਨਿਕਲਣ ਲੱਗਦੇ ਹੋ,
1: ਤੇ
0: ਉਹ ਕਹਿੰਦੀ ਆ ਵੀ ਯੂ ਫੋਰਗੋਟ ਯੂਰ ਫੋਨ,
1: ਅੱਛਾ
0: ਇੱਦਾਂ ਕਰਕੇ ਉਹ ਤੁਹਾਨੂੰ ਕਹਿੰਦੀ ਆ ਵੀ ਲੈ ਜਾ ਫੋਨ, ਕਿਉਂਕਿ ਫੋਨ ਹੀ ਜ਼ਿਆਦਾਤਰ ਆਪਾਂ ਭੁੱਲਦੇ ਨਾ ਗੱਡੀ 'ਚ, ਮੈਂ ਤਾਂ ਪਹਿਲੇ ਦਿਨ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਵਾਹ
1: ਇੰਨੀ ਵਧੀਆ,
0: ਮੈਂ ਇਹਨਾਂ ਦੀ ਉਹ ਲਿਆਂਦੀ ਹੈ ਟੈਸਟ ਡਰਾਈਵ ਲਈ ਇੱਕ ਦਿਨ ਗੱਡੀ, ਅਤੇ ਮੈਂ ਚਾਰਜ ਕਰਦੇ ਮੈਂ ਨਿਕਲਣ ਲੱਗਾ ਦਵਾ ਦਵਾ ਕਾਲੀ ਕਾਲੀ ਦੇ ਵਿੱਚ, ਮੈਂ ਬੰਦ ਕੀਤਾ, ਬੰਦ ਨਾ ਹੋਇਆ, ਉਹਦੇ ਵਿੱਚੋਂ ਆਵਾਜ਼ ਆਈ ਕਹਿੰਦੀ ਫੋਨ ਡਿਡ ਯੂ ਫੋਰਗੇਟ ਯੂਰ ਫੋਨ, ਮੈਂ ਵਾਹ,
1: ਕਿਉਂਕਿ ਜਿਹੜੀ ਨਵੀਂ ਗੱਡੀਆਂ ਹਾਈਬ੍ਰਿਡ ਜਾਂ ਜੋ ਵੀ ਇਲੈਕਟ੍ਰਿਕ ਗੱਡੀਆਂ, ਇਹ ਬੰਦ ਹੁੰਦੀ ਮਤਲਬ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਸ਼ੂ ਜੀ, ਮਤਲਬ ਜੇ ਬੰਦ ਤੁਹਾਨੂੰ ਫੀਲਿੰਗ ਹੀ ਨਹੀਂ ਆਉਂਦੀ,
0: ਗੂੰਗੀਆਂ
1: ਮੈਂ ਅੱਜ ਪਹਿਲੀ ਵਾਰੀ ਚਲਾ ਕੇ ਲੈ ਕੇ ਆਈ ਹਾਂ, ਅਤੇ ਉਹ ਮੈਂ ਫੋਨ ਕੀਤਾ, ਮੈਂ ਕਿਹਾ ਬੰਦ ਕਰਦੀ, ਤੇ ਬੰਦ ਹੀ ਨਹੀਂ ਹੋਈ ਕਿਉਂਕਿ ਮੀਡੀਆ ਔਨ ਸੀਗਾ, ਗਾਣੇ ਗੁਣੇ ਚੱਲ ਰਹੇ ਸੀਗੇ, ਬੰਦ ਕਰਤੀ ਗੱਡੀ, ਅਤੇ ਕਹਿੰਦੇ ਕਿ ਤੂੰ ਜਦੋਂ ਬਾਹਰ ਨਿਕਲੀ ਬੂਆ ਬੰਦ ਕਰੀ ਨਾ ਫਿਰ ਬੰਦ ਹੋਣਾ, ਮੈਂ ਕਿਹਾ ਇਹਦੇ ਟਰੱਸਟ ਇਸ਼ੂ ਵੀ ਬੜਾ ਹੋ ਰਿਹਾ ਇਹਦੇ 'ਚ, ਇਹ ਬੰਦ ਹੋ ਰਹੀ ਕਿ ਨਹੀਂ ਹੋ ਰਹੀ, ਹੈ ਨਾ,
0: ਨਹੀਂ ਇਹਦੇ 'ਚ ਨਾ ਇਹਦੀ ਜਿਹੜੀ ਤੁਹਾਡੀ ਤੁਸੀਂ ਲਿਆਂਦੀ ਨਾ ਗੱਡੀ, ਇਹਦੀ ਇੱਕ ਐਪਲੀਕੇਸ਼ਨ ਵੀ ਆਉਂਦੀ ਆ,
1: ਓਕੇ,
0: ਤੁਸੀਂ ਜਿੱਦਾਂ ਮੰਨ ਲਓ ਹੁਣ ਤੁਹਾਨੂੰ ਇੱਕਦਮ ਚੇਤਾ ਆ ਨਾ ਤੁਸੀਂ ਭੁੱਲ ਵੀ ਗਏ, ਭਾਵੇਂ ਘਰ ਵੀ ਖੜੀ ਗੱਡੀ ਤੁਹਾਡੀ, ਤਾਂ ਉਹ ਐਪਲੀਕੇਸ਼ਨ ਤੋਂ ਵੀ ਤੁਸੀਂ ਇੱਥੋਂ ਬੈਠੇ ਵੀ ਲੌਕ ਕਰ ਲੈਂਦੇ ਹੋ,
1: ਓਕੇ,
0: ਹੁਣ ਤਾਂ ਗੱਲਾਂ ਹੀ ਬਹੁਤ, ਕੀ ਤੁਸੀਂ ਇਹੋ ਆਪਾਂ ਜਿਹੜੀ ਗੱਲ ਆਪਾਂ ਚਾਬੀ ਦੀ ਕਰ ਰਹੇ ਹਾਂ, ਉਹ ਟੈਕਨੋਲੋਜੀ ਨੇ ਤਾਂ ਚਾਬੀ ਬੜੀ ਆਸਾਨ ਕਰਤੀ,
1: ਉਹੀ ਹੈ ਨਾ, ਜਿਵੇਂ ਜਿਵੇਂ ਦੁਨੀਆਂ ਅੱਗੇ ਵੱਧ ਰਹੀ ਹੈ, ਤਰੱਕੀ ਕਰ ਰਹੀ ਹੈ, ਅਤੇ ਹਰ ਇੱਕ ਚੀਜ਼ ਮੈਨੂੰ ਲੱਗਦਾ ਆਪਣੇ ਆਲੇ ਦੁਆਲੇ ਹਰ ਛੋਟੀ ਮੋਟੀ ਚੀਜ਼, ਜਿਹੜੀ ਵੀ ਚੀਜ਼ ਆਪਾਂ ਧਿਆਨ ਵੀ ਨਹੀਂ ਦਿੰਦੇ ਨਾ, ਜਿਵੇਂ ਆਪਾਂ ਚਾਬੀ ਦੀ ਗੱਲ ਕਰ ਰਹੇ ਹਾਂ, ਅਤੇ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਇੰਟਿਸਟ ਲੱਗਿਆ ਹੁੰਦਾ ਨਾ ਉਹਦੇ ਉਹਦੇ ਪਿੱਛੇ, ਅਤੇ ਮੈਨੂੰ ਲੱਗਦਾ ਚਾਬੀ ਦਾ ਵੀ ਵਾਕਈ ਆਪਣੀ ਜ਼ਿੰਦਗੀ 'ਚ ਹੁਣ ਸ਼ੁਰੂਆਤ ਦੀ ਗੱਲ ਕਰੀਏ, ਭਾਵੇਂ ਜਿਵੇਂ ਨਵੀਂ ਵਿਆਹੀ ਨੂੰਹ ਆਉਂਦੀ ਹੈ ਅਤੇ ਸੱਸ ਉਹਨੂੰ ਚਾਬੀਆਂ ਫੜਾਉਂਦੀ ਹੈ ਕਿ ਇੱਕ ਜ਼ਿੰਮੇਦਾਰੀ ਹੈ ਨਾ ਕਿ ਉਹ ਤੁਹਾਨੂੰ ਦੇ ਰਹੀ ਹੈ ਕਿ ਹਾਂ ਅੱਜ, ਕਿੰਨੀ ਫਿਲਮਾਂ ਦੇ ਵਿੱਚ ਵੀ ਦਿਖਾਉਂਦੇ ਲੋ ਬਹੁ
0: ਫਿਲਮਾਂ 'ਚ ਤਾਂ ਇੱਥੇ ਸਿੰਬਲਾਈਜ਼ ਕਰਦੇ ਨਾ ਕਿ ਹੁਣ ਇਹਨੂੰ ਜ਼ਿੰਮੇਵਾਰੀ ਦੇ ਦਿੱਤੀ ਆ, ਘਰਾਂ 'ਚ ਤਾਂ ਨਹੀਂ ਹੁੰਦਾ ਇੱਦਾਂ, ਘਰਾਂ 'ਚ ਤਾਂ ਆਪਣੇ ਆਪ ਕਿਤੇ ਫੜੀ ਜਾਵੇ ਤਾਂ ਫੜੀ ਜਾਵੇ
1: ਬੀਬੀਆਂ ਨੂੰ ਹੁਣ ਵੀ ਉਹ
0: ਫਿਲਮਾਂ 'ਚ ਨਾ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਪੱਕੀਆਂ ਹੁੰਦੀਆਂ, ਜਿੱਦਾਂ ਮੰਨ ਲਓ ਕਿਸੇ ਨੂੰ ਗਾਂਹ ਜ਼ਿੰਮੇਵਾਰੀ ਦੇਣੀ ਅਤੇ ਉਹਨਾਂ ਨੇ ਚਾਬੀਆਂ ਦੇ ਕੇ ਸ਼ੋਅ ਕਰ ਦੇਣਾ ਵੀ ਜ਼ਿੰਮੇਵਾਰੀ ਦੇ ਦਿੱਤੀ ਹੈ ਨਾ, ਕਿਸੇ ਨੂੰ ਮੁਸਲਿਮ ਵਿਖਾਉਣਾ ਉਹਨਾਂ ਸਿਰ 'ਤੇ ਟੋਪੀ ਪਵਾ ਕੇ ਅਤੇ ਸ਼ੋਅ ਕਰ ਦੇਣਾ,
1: ਕੋਈ ਆਪਣੀ ਭਾਸ਼ਾ 'ਚ ਕਹਿੰਦੇ ਨਾ ਐਸਟੈਬਲਿਸ਼ਮੈਂਟ ਸ਼ੋਟਸ ਹੈ ਇਹ ਸਾਰੇ, ਕਿ ਉਹ ਐਸਟੈਬਲਿਸ਼ ਕਰ ਦੇਣੀ ਹੈ ਉਹ ਚੀਜ਼ ਕਿ ਮਾਰਨਿੰਗ ਸੀਨ ਹੈ ਅਤੇ ਸੂਰਜ ਦਿਖਾਉਣਾ ਕਿ ਐਵੇਂ ਕਿ ਹਾਂ ਪਹਿਲੇ ਦਿਨ ਤੁਸੀਂ ਚਾਬੀਆਂ ਫੜਾ ਰਹੇ ਹੋ, ਬਟ ਇਹ ਹੁੰਦਾ ਕਿ ਟਰੱਸਟ ਬਿਲਡਅਪ ਹੋ ਜਾਂਦਾ ਕਿ ਹਾਂ ਤੁਸੀਂ ਦੱਸ ਦੋਗੇ ਮੈਂ ਇੱਥੇ ਰੱਖਦੀ ਹਾਂ ਚਾਬੀਆਂ, ਹੈ ਨਾ, ਕਈ ਵਾਰੀ ਹੁੰਦਾ ਕਿ ਤੁਸੀਂ ਆਪਣੀ ਅਲਮਾਰੀ, ਕਿਉਂਕਿ ਹੁਣ ਜਿਹੜਾ ਆਪਣੀ ਮੰਮੀਆਂ ਵਾਲਾ ਟਾਈਮ ਸੀਗਾ ਉਹਨਾਂ ਲਈ ਚਾਬੀ ਬਹੁਤ ਇੰਪੋਰਟੈਂਟ ਚੀਜ਼ ਸੀ, ਛੋਟੇ ਜਿਹੇ ਬਟੂਏ 'ਚ ਉਹਨਾਂ ਦੇ ਕੋਲ ਅਲਮਾਰੀਆਂ ਦੀ ਚਾਬੀ ਜ਼ਰੂਰ ਹੁੰਦੀ ਸੀਗੀ ਘਰ ਦੀ, ਭਾਵੇਂ ਐਵੇਂ ਹੀ ਹੋਏ, ਲੇਕਿਨ ਉਹਨਾਂ ਨੇ ਰੁਮਾਲ ਦੇ ਵਿੱਚ ਗੰਢ ਲਾ ਕੇ ਜਾਂ ਜਿਵੇਂ ਵੀ ਛੋਟੇ ਜਿਹੇ ਬਟੂਏ ਦੇ ਵਿੱਚ, ਉਹ ਇੱਕ ਜ਼ਿੰਮੇਦਾਰੀ ਸੀਗੀ ਕਿ ਹਾਂ ਉਸ 'ਚ ਸਾਰਾ ਕੀਮਤੀ ਸਮਾਨ ਅਲਮਾਰੀ ਦੇ ਵਿੱਚ, ਹੁਣ ਤਾਂ ਅਲਮਾਰੀਆਂ ਕਿਤੇ, ਹੁਣ ਤਾਂ ਸਾਰਾ ਕੁਛ ਹੀ ਚੇਂਜ ਹੋਈ ਜਾ ਰਿਹਾ।
0: ਮੈਂ ਬਹੁਤ ਪਹਿਲੀਆਂ ਦੀ ਜੇ ਮੈਂ ਯਾਦ ਕਰਾਂ, ਵੈਸੇ ਬਾਕੀ ਵੀ ਤੁਸੀਂ ਯਾਦ ਕਰਕੇ ਦੱਸਿਓ ਉਦਾਂ, ਅਤੇ ਮੈਨੂੰ ਲੱਗਦਾ ਵੀ ਪਹਿਲੀਆਂ ਦੇ ਵਿੱਚ ਤਾਂ ਇੱਦਾਂ ਹੁੰਦਾ ਹੀ ਨਹੀਂ ਕਦੀ ਵੀ ਚਾਬੀ ਨਾਲ ਲੈ ਕੇ ਗਏ ਆਪਾਂ ਜਿੰਦਰਾ ਮਾਰ ਕੇ ਗਏ, ਕੋਈ ਨਾ ਕੋਈ ਤਾਂ ਘਰ ਰਹਿੰਦਾ ਹੀ ਰਹਿੰਦਾ ਸੀ, ਆਂਢ ਗੁਆਂਢ ਨੂੰ ਕਹਿ ਜੀਦਾ ਸੀ
1: ਅਸੀਂ ਚੱਲੇ ਹਾਂ,
0: ਚਾਬੀਆਂ ਉਹਨਾਂ ਨੂੰ ਫੜਾ ਜੀ ਦੀਆਂ।
1: ਉਹ ਵੀ ਟਾਈਮ ਦੇਖਿਆ ਕਿ ਜਦੋਂ ਸਕੂਲ ਤੋਂ ਆਉਣਾ, ਕਈ ਵਾਰੀ ਮੰਮੀ ਡਾਕਟਰ ਕੋਲ ਗਈ ਹੈ ਜਾਂ ਕਿਸੇ ਦੇ ਘਰ ਗਈ ਹੈ, ਚਾਬੀਆਂ ਗੁਆਂਢੀਆਂ ਨੂੰ ਦੇ ਦਿੱਤੀ, ਤੁਸੀਂ ਉਹਨਾਂ ਦੇ ਘਰੇ ਪਹਿਲਾਂ ਜਾਣਾ, ਉੱਥੇ ਜਾ ਕੇ ਰੋਟੀ ਖਾਣੀ, ਫਿਰ ਤੁਸੀਂ ਉਹਨਾਂ ਤੋਂ ਲੈ ਕੇ ਚਾਬੀਆਂ,
0: ਫ੍ਰਿਜ ਚੋਂ ਪਾਣੀ ਪੀਣਾ।
1: ਸਹੀ ਗੱਲ ਹੈ, ਉਹ ਵੀ ਠੰਡਾ ਪਾਣੀ ਉਹਨਾਂ ਦੇ ਘਰੇ।
0: ਤੁਸੀਂ ਕਦੇ ਕਿਹਾ ਨੀ ਆਂਟੀ ਨੂੰ, ਆਂਟੀ ਮੈਂ ਰਸਨਾ ਪੀਂਦੀ ਹੁੰਦੀ ਆ? ਆਂਟੀਆਂ ਪੁੱਛਦੀਆਂ ਹੁੰਦੀਆਂ ਨਾ ਬੱਚੇ ਸਕੂਲੋਂ ਆ ਕੇ ਕੀ ਪੀਂਦੇ ਹੁੰਦੇ ਆ, ਤੁਸੀਂ ਕਿਹਾ ਕਦੀ ਇੱਦਾਂ ਦਾ ਕੁਝ?
1: ਅਸੀਂ ਉਦਾਂ ਦੀ, ਮਤਲਬ ਮੇਰੀ ਮੰਮੀ ਉਹ ਫੈਮਿਲੀ ਸੀਗੀ ਕਿ ਸਾਡੇ ਘਰੇ ਬੱਚੇ, ਹੁਣ ਵੀ ਉਹ ਕੰਟੀਨਿਊ ਹੈ ਕਿ ਮੇਰੇ ਘਰੇ ਛੱਡ ਕੇ ਜਾਂਦੇ ਬੱਚੇ ਸਾਰੇ।
0: ਜਦੋਂ ਤੁਸੀਂ ਕਿਤੇ ਜਾਂਦੇ ਹੁੰਦੇ ਹੋ ਕਦੀ ਕਿਹਾ?
1: ਮੈਂ ਬਹੁਤ ਚਾਕਾ, ਮੇਰੇ ਅੰਦਰ ਹੁਣ ਵੀ ਹੈ, ਦੇਖਦੀ ਰਹੇਗੀ ਚੀਜ਼, ਦਿਲ ਆਏਗਾ ਲੇਕਿਨ ਬੋਲਿਆ ਨਹੀਂ ਜਾਏਗਾ। ਉਹ ਵੀ ਦੋ ਹੈ ਨਾ, ਮੇਰੀ ਛੋਟੀ ਭੈਣ ਤੇ ਮੇਰੀ ਛੋਟੀ ਬੇਟੀ ਹੈ। ਮੇਰੀ ਛੋਟੀ ਭੈਣ ਜੋ ਹੈ ਦਿਲ
0: ਮੇਰਾ ਜੀ ਕਰਦਾ ਮੈਨੂੰ ਦਿਓ, ਮੈਂ ਜਾਣਾ, ਮੈਂ ਇੱਥੇ ਜਾਣਾ, ਮੈਨੂੰ ਲੈ ਕੇ ਜਾਓ। ਸੋ ਇਹ ਫਰਕ ਜ਼ਰੂਰ ਹੈਗਾ। ਸੋ ਖੈਰ, ਚਾਬੀਆਂ
1: ਚਾਬੀਆਂ ਅਪਡੇਟ ਹੋਈ ਹੈ, ਬੱਚੇ ਵੀ ਅਪਡੇਟ ਹੋਏ ਨੇ।
0: ਹਾਂ, ਚਾਬੀਆਂ ਤੁਹਾਡੀਆਂ ਕਿੱਦਾਂ ਅਪਡੇਟ ਹੋਈਆਂ? ਤੁਹਾਨੂੰ ਕੋਈ ਚਾਬੀ ਵਾਲਾ ਕਿੱਸਾ ਤੁਹਾਨੂੰ ਯਾਦ ਹੋਵੇ, ਜਾਂ ਜਦੋਂ ਤੁਸੀਂ ਉਹ ਸੰਭਾਲੀ ਅਤੇ ਚਾਬੀਆਂ ਪਹਿਲੀ ਵਾਰ ਕਿਹਦੀ ਕਾਰ ਮੁਖਤਾਰੀ ਤੁਸੀਂ ਵੇਖੀ ਆ? ਸੋ ਅੱਜ ਦੇ ਦਿਨ ਆਪਾਂ ਚਾਬੀਆਂ ਦੇ ਉੱਤੇ ਹੀ ਗੱਲਬਾਤ ਕਰਾਂਗੇ, ਖਾਸ ਤੌਰ ਦੇ ਉੱਤੇ ਪਹਿਲਾ ਸੈਗਮੈਂਟ ਸਾਡਾ, ਅਤੇ ਫਿਰ ਉਸ ਤੋਂ ਬਾਅਦ ਫਿਰ ਚਾਬੀਆਂ ਦਾ ਆਪਾਂ ਇੱਕ ਨਵਾਂ ਗੇਅਰ ਵੀ ਆਪਾਂ ਪਾਵਾਂਗੇ, ਅਤੇ ਉਹਦੇ ਵਿੱਚ ਵੀ ਤੁਸੀਂ ਸਾਂਝ ਪਾਇਓ। ਸੋ 9956030044 ਅਤੇ 044-717-1674 0444-7171674 ਇਸ ਨੰਬਰ ਦੇ ਉੱਤੇ ਤੁਸੀਂ ਸਾਂਝ ਪਾ ਸਕਦੇ ਹੋ। ਅਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਜਿੰਦਰੇ ਦੀ, ਚਾਬੀਆਂ ਦੀ ਕਿੱਥੋਂ ਸ਼ੁਰੂਆਤ ਹੋਈ, ਯਾਨੀ ਕਿ ਇਹਦਾ ਇਤਿਹਾਸ ਕਿਵੇਂ ਦਾ ਅਤੇ ਕਿੱਧਰ ਨੂੰ, ਕਿਉਂਕਿ ਪਹਿਲੇ ਦਿਨ ਤੋਂ ਹੀ ਤਾਂ ਨਹੀਂ ਆ ਗਈਆਂ ਹੋਣਗੀਆਂ ਚਾਬੀਆਂ।
1: ਹਾਂਜੀ, ਹਰ ਇੱਕ ਚੀਜ਼ ਦੀ ਕਿੱਥੋਂ ਨਾ ਕਿੱਥੋਂ ਸ਼ੁਰੂਆਤ ਹੋਈ ਹੋਣੀ, ਅਤੇ ਚਾਬੀਆਂ ਦੀ ਵੀ ਡੈਫੀਨੇਟਲੀ ਸ਼ੁਰੂਆਤ ਮੈਨੂੰ ਲਗਭਗ 4000 ਸਾਲ ਪੁਰਾਣਾ ਤਾਲੇ ਦਾ ਇਤਿਹਾਸ ਹੈ।
0: 4000 ਸਾਲ
1: ਹੋ ਗਏ। ਅਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ, ਸ਼ੁਰੂਆਤੀ ਦੌਰ 'ਤੇ ਜਿਹੜੇ ਤਾਲੇ ਬਣਦੇ ਹੁੰਦੇ ਸੀ ਉਹ ਲੱਕੜ ਦੇ ਹੁੰਦੇ ਸੀਗੇ, ਉਹ ਹੁਣ ਜਿਵੇਂ ਆਪਾਂ ਦੇਖਿਆ ਯੂਜਲੀ ਲੋਹੇ ਦੇ ਜਾਂ ਸਟੀਲ ਦੇ, ਹੁਣ ਤੇ ਤਾਲਿਆਂ ਦੇ ਖੈਰ ਡਿਜ਼ਾਈਨ ਹੀ ਚੇਂਜ ਹੋ ਗਏ।
0: ਲੱਕੜ ਦੇ ਤਾਲੇ?
1: ਹਾਂਜੀ, ਉਹ ਲੱਕੜ ਦੇ ਤਾਲੇ ਹੁੰਦੇ ਸੀਗੇ।
0: ਅੱਗ ਲਾ ਕੇ ਖੋਲ ਲੈ ਕੋਈ, ਇਹ ਵੀ ਰਾਜਿਆਂ ਰੂਜਿਆਂ ਦੇ ਘਰਾਂ ਨੂੰ ਹੋਣਗੇ ਸ਼ੁਰੂ ਚ।
1: ਸਹੀ ਗੱਲ ਹੈ,
0: ਆਮ ਬੰਦੇ ਦਾ ਤੇ ਕਿੱਥੋਂ ਤਾਲਾ
1: ਤੇ, ਕਿਉਂਕਿ ਉਹਨਾਂ ਦੇ ਘਰਾਂ ਚ ਹੀ ਹੁੰਦਾ ਸੀਗਾ ਕੀਮਤੀ ਸਮਾਨ। ਤਾਲਾ ਤਾਲਾ ਚੀਜ਼ ਹੀ ਉੱਥੋਂ ਸ਼ੁਰੂਆਤ ਹੋਈ ਹੈ ਨਾ, ਕਿ ਤੁਹਾਡੀ ਕੀਮਤੀ ਸਮਾਨ ਦੀ ਸੁਰੱਖਿਆ ਵਾਸਤੇ।
0: ਹਾਂ, ਕੀਮਤੀ ਸਮਾਨ ਦੀ ਰਾਖੀ, ਕੀਮਤੀ ਸਮਾਨ ਜਿਹੜਾ ਸੀ ਉਹ ਵੱਡਿਆਂ ਕੋਲ ਹੀ, ਅਮੀਰਾਂ ਕੋਲ ਹੀ, ਰਾਜਿਆਂ ਕੋਲ ਹੀ।
1: ਆਮ ਜਨਤਾ ਦੇ ਕੋਲ ਕੀ ਹੁੰਦਾ ਸੀਗਾ, ਉਹਨਾਂ ਦੇ ਕੋਲ ਤੇ ਬੇਸਿਕਲੀ
0: ਬੱਕਰੀਆਂ ਹੀ, ਭੇਡਾਂ ਹੀ, ਮੱਝਾਂ ਹੀ, ਗਾਵਾਂ ਹੀ, ਉਹਨਾਂ ਕੋਲ ਤੇ ਇਹ ਜਾਇਦਾਦ ਹੀ।
1: ਉਹਨਾਂ ਨੂੰ ਵੀ ਉਹ ਥੋੜਾ ਜਿਹਾ ਜਿਵੇਂ ਲੱਕੜ ਨਾਲ ਹੀ ਦਰਵਾਜ਼ੇ ਚ, ਤਾਂ ਕਿ ਉਹ ਬਾਹਰ ਨਾ ਨਿਕਲਣ। ਚੋਰੀ ਚੋਰੀ ਦਾ ਤੇ ਮੈਨੂੰ ਲੱਗਦਾ ਦਿਮਾਗ ਲਗਾਇਆ ਹੋਣਾ ਉਹਨਾਂ ਨੇ, ਕਿ ਜਿੰਨੇ ਹੁੰਦੇ ਸੀ ਕਿ ਕੋਈ ਬਾਹਰ ਨਾ ਵਾਪਿਸ ਚਲ ਜਾਏ, ਤੇ ਉਹਨਾਂ ਨੂੰ ਇੱਕ ਜਗ੍ਹਾ ਤੇ ਕਰਕੇ ਲੱਕੜ ਨਾਲ ਹੀ ਹਨਾ ਸਪੋਰਟ ਦੇ ਕੇ ਉਹ ਦਰਵਾਜ਼ਾ ਜਿਹਾ ਬੰਦ ਕਰ ਦਿੰਦੇ ਹੁੰਦੇ ਸੀਗੇ। ਤੇ ਪ੍ਰਾਚੀਨ ਮਿਸਰ ਜਿਹਨੂੰ ਇਜਿਪਤ ਕਹਿੰਦੇ ਆ, ਉੱਥੇ ਸਭ ਤੋਂ ਪਹਿਲਾਂ ਲੱਕੜ ਦੇ ਤਾਲੇ ਯੂਜ ਕੀਤੇ ਜਾਂਦੇ ਸੀ।
0: ਬੜਾ ਕੁਛ ਬਣਾਇਆ ਬਈ ਇਹਨਾਂ ਨੇ
1: ਹਨਾ,
0: ਜਿੱਥੇ ਵੀ ਗੱਲਾਂ ਚ ਇਹਨਾਂ ਦਾ ਨਿਕਲ ਆਉਂਦਾ ਨਾ,
1: ਹਰ ਇੱਕ ਚੀਜ਼ ਦੇ ਵਿੱਚ, ਭਾਵੇਂ ਮਹਿੰਦੀ ਦੀ ਗੱਲ ਕਰੀਏ, ਭਾਵੇਂ ਨੇਲ ਪੋਲਿਸ਼, ਮਤਲਬ ਹਰ ਇੱਕ ਚੀਜ਼
0: ਕਿੰਨਾ ਕੁਛ
1: ਬੇਸਿਕ ਬੇਸਿਕ ਦੇਖੀਏ ਤੇ ਉਹ ਉੱਧਰ ਦੀ ਜਿਹੜੀ ਹੈ ਕੀ ਕਹਿੰਦੇ ਉਹਨੂੰ
0: ਕਾਰਡ,
1: ਹਾਂ ਉੱਥੇ ਦੇ ਲੋਕ, ਮਤਲਬ ਉੱਥੇ ਦੀ ਸਭਿਅਤਾ ਦੇ ਵਿੱਚ ਬੜੀ ਚੀਜ਼ਾਂ ਆਪਾਂ ਨੂੰ ਮਿਲਦੀਆਂ ਉਹਦੇ ਤੋਂ ਇੰਸਪਾਇਰ ਹੋ ਕੇ। ਧੀਰੇ ਧੀਰੇ ਹਰ ਇੱਕ ਮਤਲਬ ਹਰ ਇੱਕ ਦੇਸ਼ ਨੇ, ਹਰ ਇੱਕ ਜਗ੍ਹਾ ਨੇ ਉਹ ਅਪਣਾਈਆਂ ਨੇ, ਪਰ ਹਾਂ ਵਾਕਈ ਜਿਹੜਾ ਸਟਾਰਟਿੰਗ ਹੈ ਕਾਫੀ ਚੀਜ਼ਾਂ ਦੀ ਉਧਰੋਂ ਮਿਲਦੀ ਹੈ।
0: ਹਾਂਜੀ, ਕਾਫੀ ਜਿੱਦਾਂ ਹੁਣ ਚਾਈਨੀਜ਼ ਹੋ ਗਏ, ਇਹਨਾਂ ਦੀ ਕਿੰਨੀਆਂ ਚੀਜ਼ਾਂ ਇਹਨਾਂ ਕੋਲੋਂ ਸਾਨੂੰ ਪਤਾ ਲੱਗਦਾ ਵੀ ਇੱਥੋਂ ਸ਼ੁਰੂ ਹੋਈਆਂ ਸੀ, ਮੈਸੋਪੋਟਾਮੀਆ ਹੋ ਗਿਆ ਹਨਾ, ਸੋ ਕਿੰਨਾ ਕੁਛ ਆ ਫਿਰ ਉੱਥੋਂ
1: ਇਹਨਾਂ ਦੇ ਇਤਿਹਾਸ ਦੇ ਵਿੱਚ। ਬਿਲਕੁਲ, ਤਾਂ ਹੀ ਜਦੋਂ ਇਹਨਾਂ ਦੇ ਹਿਸਟਰੀ ਦੇ ਵਿੱਚ ਆਉਂਦਾ ਸੀਗਾ ਤੇ ਬੜਾ ਧਿਆਨ ਨਾਲ, ਕਿਉਂਕਿ ਇਹ ਕੁਐਸਚਨ ਤੇ ਆਉਂਦੇ ਹੁੰਦੇ ਸੀਗੇ ਹਨਾ ਇਹਨਾਂ ਦੀ ਸੰਸਕ੍ਰਿਤੀ ਬਾਰੇ।
0: ਬਿਲਕੁਲ,
1: ਫਿਰ ਉਹਦੇ ਬਾਅਦ ਰੋਮਨ ਲੋਕਾਂ ਨੇ ਤਾਲਿਆਂ ਦਾ ਯੂਜ਼ ਕਰਨਾ ਸ਼ੁਰੂ ਕੀਤਾ, ਉਹਨਾਂ ਨੇ ਲੱਕੜ ਦੀ ਥਾਂ ਫਿਰ ਲੋਹੇ ਦੇ ਤਾਲੇ ਬਣਾਉਣੇ ਸ਼ੁਰੂ ਕੀਤੇ, ਰੋਮਨੀਸ ਜਿਹੜੇ ਸੀਗੇ।
0: ਪਹਿਲਾਂ ਲੋਹਾ ਹੋਊਗਾ ਵੀ ਨਹੀਂ ਨਾ ਇੰਨਾ।
1: ਹਾਂ ਹਾਂ, ਹਾਂਜੀ, ਧਾਤੂ ਸੇਮ ਹੀ ਹੁੰਦਾ ਲੋਹਾ,
0: ਹਾਂ ਧਾਤੂ ਕਿਸੇ ਵੀ ਤਰ੍ਹਾਂ ਦੀ ਧਾਤੂ ਹੋਵੇ, ਹਾਂ ਲੋਹਾ ਹੋ ਗਿਆ ਜਾਂ ਕੋਈ ਵੀ ਤਾਂ ਜਿੰਨੇ ਵੀ ਮੈਟਲਸ ਨੇ।
1: ਹਾਂਜੀ, ਫਿਰ ਉਧਰੋਂ ਸਟਾਰਟ ਹੋਇਆ ਲੋਕ ਸਿਸਟਮ, ਉਧਰੋਂ ਸਟਾਰਟਿੰਗ ਹੋ ਗਈ ਸੀਗੀ।
0: ਸ਼ੁਰੂ ਸ਼ੁਰੂ ਚ ਤਾਂ ਮੈਂ ਵੀ ਜਿਹੜਾ ਸਭ ਤੋਂ ਪਹਿਲਾਂ ਪੁਰਾਣੇ ਪੁਰਾਣੇ ਜਿਹੜੇ ਤਾਲੇ ਕਿਸੇ ਨੇ ਵੇਖੇ ਆ, ਤੇ ਲੱਗਦਾ ਆਪਾਂ ਵੀ ਲੋਹੇ ਦੇ ਹੀ ਵੇਖਿਆ,
1: ਲੋਹੇ ਦੇ,
0: ਮੈਂ ਵੀ ਲੋਹੇ ਦੇ ਵੇਖੇ
1: ਹੋਏ ਸਾਈਡ ਤੇ ਨਾ ਸੀਗੇ। ਹਾਂ,
0: ਉਹਦੀ ਵੱਖੀ ਦੇ ਵਿੱਚ ਜਿਹੜਾ ਮੈਂ ਵੇਖਿਆ ਸੀ ਸ਼ੁਰੂ ਦੇ ਵਿੱਚ ਬਹੁਤ ਪੁਰਾਣਾ ਜਿਹੜਾ, ਤੇ ਉਹਦੇ ਵਿੱਚ ਕੀ ਹੁੰਦਾ ਸੀ ਵੀ ਉਹਦੀ ਸਾਈਡ ਜੀ ਤੇ ਸੱਜੇ ਖੱਬੇ ਕਰਕੇ ਇੱਕ ਚਾਬੀ ਜੀ ਪੈਂਦੀ, ਉਹ ਪੇਜ ਘੁਮਾਈ ਜਾਣੇ ਘੁਮਾਈ ਜਾਣੇ, ਉਹ ਪੇਜ ਪੇਜ ਪੇਜ ਪੇਜ ਪੇਜ ਹਨਾ ਹੋਰ, ਤੇ ਫਿਰ ਉਹ ਆਪਣੇ ਆਪ ਉਹ ਕੁੰਡੀ ਜਿਹੜੀ ਉਹ ਖੁੱਲ ਜਾਣੀ, ਤੇ ਉਹਨੂੰ ਜਦੋਂ ਬੰਦ ਕਰਨ ਲੱਗਿਆ ਵੀ ਕਿੰਨਾ ਚਿਰ ਉਹਦੇ ਪੇਜ ਜਿਹੜੇ ਆ ਬੇਸਿਕਲੀ ਉਹ ਸਕਰੂ ਹੀ, ਸਕਰੂ ਤੁਸੀਂ ਚੜਾਈ ਜਾਣੇ ਤੇ ਉਹਨੇ ਉਹ ਚ ਬੰਦ ਹੋ ਜਾਣਾ। ਹਾਂ, ਤੇ ਚਾਬੀ ਵੀ ਉਹਦੀ ਜਿਹੜੀ ਹੁੰਦੀ ਸੀ ਜਿੱਦਾਂ ਅੱਗੋਂ ਗੋਲ ਜੀ, ਜਿੱਦਾਂ ਅੰਦਰੋਂ ਨਲੀ ਜੀ ਟਾਈਪ ਨਾ ਖੁੱਲੀ ਹੁੰਦੀ ਸੀ, ਤੇ ਉਹਦੇ ਨਾਲ ਇੱਕ ਤਰ੍ਹਾਂ ਨਾਲ ਪੇਜ ਹੀ ਚਾੜਨਾ ਹੁੰਦਾ ਸੀ, ਉਹ ਇੱਦਾਂ ਦਿੰਦੇ ਸੀ।
1: ਮੈਂ ਤੇ ਦੇਖਿਆ ਜਿਹੜੇ ਵੱਡੇ ਲੋਹੇ ਵਾਲੇ, ਤੇ ਉਹਦੇ ਅੱਗੇ ਵੀ ਇੱਕ ਛੋਟਾ ਲੋਹੇ ਦਾ ਪੀਸ ਹੁੰਦਾ ਸੀਗਾ, ਉਹਨੂੰ ਅੰਗੂਠੇ ਨਾਲ ਸਾਈਡ ਕਰਕੇ ਲਾਓ, ਉਹ ਸਭ ਤੋਂ ਪੁਰਾਣਾ ਇੱਕ ਤਾਲਾ ਮੈਨੂੰ ਲੱਗਦਾ ਹੁਣ ਵੀ ਰੱਖਿਆ ਹੋਇਆ ਮੇਰੇ ਪਾਪਾ ਨੇ, ਪਤਾ ਨੀ ਕਿਉਂ, ਕਿ ਦਾਦੇ ਦਾ ਸਮੇਂ ਹੋਇਆ।
0: ਉਹ ਤੇ ਆਪਾਂ ਕੌੜਾ ਤੇਲ ਦੇ ਦੇ ਕੇ ਉਹਨਾਂ ਦਾ ਨਾਸ਼ ਮਾਰਿਆ ਨਾ, ਉਦਾਂ ਤੇ ਨਹੀਂ ਲਈ ਦਿਓ।
1: ਮੈਨੂੰ ਵੀ ਯਾਦ ਹੈ ਕਿ ਉਹ ਇੱਕ ਟਾਈਮ, ਮਤਲਬ ਟਾਈਮ ਟੂ ਟਾਈਮ ਉਹਨਾਂ ਨੂੰ ਤੇਲ
0: ਕੌੜਾ, ਉਹ ਹੀ ਕੌੜਾ ਤੇਲ ਦੇ ਦਿੰਦਾ, ਹੌਲੀ ਹੌਲੀ ਉਸੇ ਚ ਜਾਮ ਹੋਏ ਰਹਿੰਦੇ।
1: ਮਤਲਬ ਦਾਦਾ ਜੀ ਦਾ ਟਾਈਮ ਪਾਸ ਇਹੀ ਹੁੰਦਾ ਸੀ, ਕੁੰਡੀਆਂ ਕਈ ਵਾਰੀ ਪੁਰਾਣੇ ਘਰ ਦੇ ਵਿੱਚ ਸਾਰੇ ਘਰ ਵਾਕਈ। ਹਾਂ, ਮੇਰਾ ਉਹ ਸੀਗਾ ਸਭ ਤੋਂ ਪਹਿਲਾਂ ਪੁਰਾਣਾ, ਬਾਅਦ ਚ ਤੇ ਫਿਰ ਕਿੰਨੀ ਕਿੰਨੀ ਵਰਾਇਟੀ ਆਈ ਗਈ ਹੈ। ਹੁਣ ਤੇ ਹੁਣ ਆਪਣੇ ਘਰਾਂ ਦੇ ਵਿੱਚ ਤੇ ਤਾਲੇ ਹੁੰਦੇ ਹੀ ਨੀ, ਆਟੋਮੈਟਿਕ ਹੀ ਡੋਰ ਲੋਕ ਕਰਕੇ ਫਿਰ ਤੁਸੀਂ ਚਾਬੀ ਨਾਲ ਕਰ ਦਿਓ, ਪਰ ਤਾਲਾ ਕਿੱਥੇ ਲਗਾਉਂਦੇ ਹੋ, ਚਾਬੀ ਵਰਤਦੇ ਹੋ।
0: ਹੁਣ ਚਾਬੀ ਵੇਖੋ, ਤਾਲੇ ਵੀ ਸੇਫ ਨੀ ਨਾ ਰਹੇ।
1: ਹਾਂ, ਤਾਲੇ ਟੁੱਟੇ ਤਾਂ ਹੀ
0: ਦੇਖਦੇ, ਜਿਹੜਾ ਸਾਹਮਣੇ ਦੀਦਾ ਵਾ ਉਹ ਤੇ ਇਹਨੇ ਵੀ ਤੋੜ ਲੈਣਾ, ਉਹਨੇ ਵੀ ਤੋੜ ਲੈਣਾ। ਹੁਣ ਦਿਨੋ ਦਿਨ ਨਵੀਆਂ ਨਵੀਆਂ ਚੀਜ਼ਾਂ ਆਉਣ ਲੱਗ ਪਈਆਂ ਹੁਣ ਸਾਹਮਣੇ।
1: ਫਿਰ ਰੋਮਨਸ ਨੇ ਜਿਵੇਂ ਲੋਕ ਸਿਸਟਮ ਆਇਆ, ਫਿਰ ਧੀਰੇ ਧੀਰੇ ਕਰਕੇ ਇੰਡੀਆ ਦੇ ਵਿੱਚ ਵੀ ਤਾਲੇ ਬਣਨੇ ਸ਼ੁਰੂ ਹੋਏ। ਹੁਣ ਇਹ ਮੈਨੂੰ ਨਹੀਂ ਪਤਾ ਸਟਾਰਟਿੰਗ ਕਿੱਥੋਂ ਹੋਈ, ਬਟ ਇੰਡੀਆ ਦੇ ਵਿੱਚ ਵੀ ਸਭ ਤੋਂ ਪਹਿਲਾਂ ਇਹ ਲੋਹੇ ਦੇ ਅਲੱਗ ਅਲੱਗ ਧਾਤੂ ਦੇ ਵੱਡੇ ਵੱਡੇ, ਮਤਲਬ ਪਹਿਲਾਂ ਇਹ ਕਹਾਵਤ ਹੁੰਦੀ ਸੀਗੀ ਜਿੰਨਾ ਵੱਡਾ ਤਾਲਾ ਉਨੀ ਮਜ਼ਬੂਤੀ, ਤੇ ਹੁਣ ਤੇ ਲੋਕ ਰਿਹਾ ਹੀ ਨਹੀਂ, ਹੁਣ ਤੇ ਇੱਕ ਬਟਨ ਨੱਪੋ ਤੇ ਓਪਨ ਹੋ ਜਾਂਦਾ ਹੈ ਨਾ, ਭਾਵੇਂ ਗੈਰਾਜ ਡੋਰ ਹੋਵੇ, ਭਾਵੇਂ ਡੋਰਸ ਦੀ ਵੀ ਆਟੋਮੈਟਿਕ, ਐਪ ਦੇ ਵਿੱਚ ਵੀ ਤੁਸੀਂ ਐਪ ਡਾਊਨਲੋਡ ਕਰਕੇ, ਆਈ ਥਿੰਕ ਮੰਥਲੀ ਜਾਂ ਕੁਛ ਬਿਲ ਕਰਕੇ ਤੁਸੀਂ ਓਵਰ ਦਾ ਫੋਨ ਵੀ ਤੁਸੀਂ ਆਪਣੇ ਗੈਰਾਜ ਦਾ ਡੋਰ ਓਪਨ ਕਰ ਸਕਦੇ ਹੋ। ਹੁਣ ਤੇ ਕਿੰਨੇ ਵਧੀਆ ਵਧੀਆ ਸਿਸਟਮ ਹੈ,
0: ਹਾਂ ਤੁਸੀਂ ਐਕਸੈਸ ਦੇ ਦਿੰਦੇ ਹੋ, ਉਹ ਤਾਂ ਬਹੁਤ ਕੁਛ ਆ। ਤੁਸੀਂ ਮੰਨ ਲਓ ਤੁਹਾਡੇ ਘਰ ਕੋਈ ਆਇਆ ਵਾ, ਤੁਸੀਂ ਉਹਨੂੰ 5 ਮਿੰਟ ਦੀ ਐਕਸੈਸ ਦੇ ਦਿੰਦੇ ਹੋ ਵੀ ਹਾਂ, ਇੱਕ ਵਾਰੀ ਸਿਰਫ ਖੋਲ ਦੇਣਾ ਤੁਸੀਂ, ਉਹ ਇੱਕ ਵਾਰੀ ਸਿਰਫ ਖੋਲ ਪਾਊਗਾ ਉਹ ਕੋਡ ਦੇ ਨਾਲ, ਤੁਹਾਨੂੰ ਤਾਂ ਬੜਾ ਕੁਛ ਆ ਗਿਆ।
1: ਹਾਂਜੀ ਹਾਂ, ਤੇ ਇਹ ਸ਼ੁਰੂਆਤ ਸੀਗੀ ਮਤਲਬ ਤਾਲਿਆਂ ਦੀ, ਬਾਕੀ ਤੇ ਫਿਰ ਅੱਗੇ ਅੱਗੇ ਆਪਾਂ ਦੇਖਦੇ ਹੀ ਆ। ਪਰ ਇਹ ਕਿ ਹਾਂ, ਜਿਵੇਂ ਤੁਸੀਂ ਕਿਹਾ, ਮੇਰੇ ਲਈ ਉਹ ਨਵੀਂ ਚੀਜ਼ ਸੀਗੀ ਸਕਰੂ ਅਨਸਕਰੂ ਵਾਲਾ ਤਾਲਾ, गले दे विच ताली ताले दी चाबी जी पा के रखदे सी ओ वी मैनूं लगदा डिफरेंट जे ताले हुंदे होणे हैना
0: हां बहुत वड्डियां सी चाबियां
1: चाबियां
0: जिद्दां तुसीं कहा वी जिन्ना वड्डी ताला है ना जेडे वड्डे वड्डे दरवाजे उन्हां नूं किड्डी वड्डी चाबी लगदी हुंदी है हाले भी साडे जिद्दां इंडिया उत्थे जाई तो उत्थों दे हिसाब नाल ते ठीक है हैरानी हुंदी है वो एड्डी किड्डी मतलब हाथ नालों भी लम्मी वो चाबी है तो किन्नी ते पहलां अंदर चल जांदी है बंदे यकीन
1: नहीं लगदा
0: उत्थों जो जाके खोलू कल्ली बेचारी है ना
1: हां जी एग्जैक्टली
0: ते वो उत्थे जेडे गेट गेटां नूं लगदे आ वो अलग तरह दे ने
1: ਮੈਨੂੰ ਲੱਗਦਾ ਜਿਹੜੇ ਰਾਜਸਥਾਨ ਵਾਲੇ ਜੇ ਕਿਤੇ ਵੀ ਤੁਸੀਂ ਚਲ ਜਾਓ ਰਾਜਸਥਾਨ ਦੇ ਵਿੱਚ ਤੇ ਉੱਥੇ ਤੇ ਐਵੇਂ ਰਾਹ ਦੇ ਵਿੱਚ ਵੀ ਕਿੰਨੇ ਵੱਡੇ ਵੱਡੇ ਦਰਵਾਜ਼ੇ ਹੁੰਦੇ ਜੇ ਉਹਨਾਂ ਨੂੰ ਤਾਲਾ ਬੰਦ ਕਰਦੇ ਹੋਣੇ ਕਿਵੇਂ ਕਰਦੇ ਹੋਣੇ ਨਾ ਉਹਦੀ ਵੀ ਚਾਬੀ ਉੱਦਾਂ ਦੀ ਹੁੰਦੀ ਹੋਣੀ ਜਿਹੜੀ ਮੈਂ ਕਹਿ ਰਹੀ ਹਾਂ ਗੱਲੇ 'ਚ ਜਿਹੜੇ ਸੇਵਾਦਾਰ ਹੁੰਦੇ ਹੋਣੇ ਉਹਨਾਂ ਰਾਜਿਆਂ ਦੇ
0: ਸੇਫ ਰੱਖਣੀ ਨਾ ਮੇਰੇ ਕੋਲ ਰਵੇ ਗਵਾਚੇ ਨਾ
1: ਕਿਉਂਕਿ ਉਹ ਤੇ ਬਹੁਤ ਵੱਡੇ ਦਰਵਾਜ਼ੇ ਹੁੰਦੇ ਸੀ ਉਹਨਾਂ ਦੇ ਵਿੱਚ ਉੱਪਰ ਕਿੱਲਾ ਕਿੱਲਾ ਜੀ ਲੱਗੀ ਹੋਣੀ ਹੈ ਜਿਹੜੀ ਵੀ ਰਾਜਸਥਾਨ ਦੇ ਵਿੱਚ ਤੁਸੀਂ ਜਾਓ ਹੁਣ ਵੀ ਉਹ ਦਰਵਾਜ਼ੇ ਹੈ ਪਰ ਉਹ ਓਪਨ ਹੀ ਰਹਿੰਦੇ ਤੁਸੀਂ ਡਾਇਰੈਕਟ ਆਪਣੀ ਗੱਡੀ ਲੈ ਜਾਓ
0: ਸੋ ਚਾਬੀ ਜੀ ਅੱਜ ਚਾਬੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜੇਕਰ ਚਾਬੀ ਸੁਣ ਕੇ ਤੁਹਾਡੇ ਮਨ ਦੇ ਵਿੱਚ ਕੁਛ ਆਇਆ ਅਤੇ ਤੁਸੀਂ ਵੀ ਸਾਂਝਾ ਕਰ ਸਕਦੇ ਹੋ ਅਤੇ ਨਹੀਂ ਤਾਂ ਫਿਰ ਹੌਲੀ ਹੌਲੀ ਆਪਾਂ ਤੁਹਾਡੇ ਨਾਲ ਕਰੀ ਜਾਵਾਂਗੇ ਜੋ ਸਾਡੇ ਕੋਲ ਆਇਆ ਕਿਉਂਕਿ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਵੀ ਜਦੋਂ ਆਪਾਂ ਕੋਈ ਇੱਕ ਗੱਲ ਛੇੜਦੇ ਹਾਂ ਅਤੇ ਉਸ ਸਮੇਂ ਲੱਗਦਾ ਵਾ ਵੀ ਨਹੀਂ ਇਹਦੇ ਬਾਰੇ ਕੀ ਗੱਲ ਕਰਾਂਗੇ ਪਰ ਜਦੋਂ ਆਪਾਂ ਕੋਈ ਗੱਲ ਛੇੜ ਲੈਂਦੇ ਹਾਂ ਅਤੇ ਫਿਰ ਅੱਗੇ ਤੋਂ ਅੱਗੇ ਲੜੀ ਆਪਣੇ ਆਪ ਹੀ ਉਹ ਚੇਤਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੁਹਾਨੂੰ ਤੁਹਾਨੂੰ ਜਿਹੜੀਆਂ ਚੇਤੇ ਆਈਆਂ ਨੇ ਉਹ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਰਚਨਾ ਜੀ ਆਏ ਨੇ ਅਤੇ ਇਹਨਾਂ ਨੂੰ ਵੇਖਦੇ ਹਾਂ ਕਿਹੜੀ ਗੱਲਬਾਤ ਚੇਤੇ ਆਈ ਅਤੇ ਬਾਕੀਆਂ ਦਾ ਅੱਗੇ ਬੇਨਤੀ ਆ ਵੀ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ ਭਾਈ ਸਾਡਾ ਫਿਰ ਹੋ ਜਾਣਾ ਬ੍ਰੇਕ ਦਾ ਸਮਾਂ ਅਤੇ ਫਿਰ ਆ ਕੇ ਬਾਕੀ ਤੁਹਾਡੇ ਨਾਲ ਗੱਲਾਂ ਬਾਤਾਂ ਬਾਕੀਆਂ ਦੇ ਨਾਲ ਕਰਾਂਗੇ ਫਿਰ ਜਿਹੜਾ ਤੁਸੀਂ ਕਰਿਓ ਕਾਲ ਇੰਨਾ ਚਿਰ ਤੁਸੀਂ ਹੋਲ 'ਤੇ ਵੀ ਰਹਿ ਕੇ ਕੀ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਰਚਨਾ ਜੀ ਤੁਸੀਂ ਆਉਂਦੇ ਹੋ
1: ਰੇਡੀਓ ਭਾਜੀ ਲੱਗੇ ਹੋਣਾ ਇਹ ਕਿਤੇ ਨਰਸਿੰਗ ਤੇ ਨੀ ਕਰਨ ਲੱਗੇ ਯਸ਼ ਕੀ ਹੋ ਗਿਆ ਧੜਕਨ ਦਾ ਚੈੱਕ ਕਰੇ
2: ਮੇਰੇ ਪੇਸ਼ੈਂਟ ਉਦਾਂ ਹੀ ਭੱਜਦੇ ਨੇ ਮੇਰੀ ਆਵਾਜ਼ ਸੁਣ ਕੇ ਭੱਜਦੇ ਨੇ ਪੇਸ਼ੈਂਟ ਦਾ ਮੇਰੇ
0: ਜਿਹੜਾ ਹੁਣ ਪਿਆ ਹੀ ਆ ਵਿਚਾਰਾ ਮੰਜੇ ਤੇ ਉਹਨੇ ਕਿੱਥੇ ਭੱਜਣਾ
2: ਛੋਟੀਆਂ ਛੋਟੀਆਂ ਚਾਬੀਆਂ ਜਾਂ ਕੁਛ ਹੈ ਮੈਨੂੰ ਯਾਦ ਹੈ ਸਾਡੇ ਘਰ ਜਿਹੜੀ ਗੋਦਰੇ ਦੀ ਅਲਮਾਰੀ ਹੈ ਨਾ ਉਹਦੇ ਚ ਇੱਕ ਛੋਟਾ ਜਿਹਾ ਲੋਕਰ ਹੁੰਦਾ ਨਾ ਮੇਨ ਜਿਹਨੂੰ ਮੰਮੀ ਤਾਲਾ ਲਾ ਕੇ ਇੱਕ ਉਹਦੇ ਚ
1: ਅੰਦਰ ਵੀ ਹੁੰਦਾ
2: ਹਾਂਜੀ ਉਹਦੇ ਚ ਸਪੈਸ਼ਲ ਕੋਈ ਗੋਲ ਜਿਹਾ ਪਾ ਕੇ ਨਾ ਉਹਦੀ ਚਾਬੀ ਮੰਮੀ ਨੇ ਗੋਦਰੇ ਦੀ ਅਲਮਾਰੀ ਚ ਅਗਰ ਤੁਹਾਨੂੰ ਯਾਦ ਹੋਏ ਲੈਫਟ ਸਾਈਡ ਔਰ ਰਾਈਟ ਸਾਈਡ ਦੇ ਦੋਨੋਂ ਸਾਈਡ ਤੋਂ ਨਾ ਜਿੱਥੇ ਹੈਂਗਰ ਹੈ ਉਹਦੇ ਚ ਜਿੱਦਾਂ ਆਪਾਂ ਪੇਪਰ ਪਾਉਣ ਲਈ ਜਗ੍ਹਾ ਹੁੰਦੀ ਹੈ ਕੁਛ ਵੀ ਆਪਾਂ ਪੇਪਰ ਉਹਦੇ ਚ ਉੱਚੀ ਹੁੰਦੀ ਸੀ ਚਾਬੀ ਤੇ ਅਸੀਂ ਕਈ ਵਾਰੀ ਕਹਿੰਦੇ ਤੁਸੀਂ ਉੱਥੇ ਕਹਿੰਦੇ ਨੀ ਇਹਦੇ ਚ ਕੁਛ ਐਕਸਟਰਾ ਸਮਾਨ ਪਿਆ ਇਹਨੂੰ ਸੇਫ ਰੱਖਣਾ ਹੈ ਪਤਾ ਨੀ ਲੱਗਦਾ ਉਦਾਂ ਪਤਾ ਨੀ ਲੱਗਦਾ ਨਾ ਕਿਸੇ ਨੂੰ ਖੋਲੋ ਕੇ ਉਹਦੇ ਅੰਦਰ ਵੀ ਲੋਕਰ ਹੈ ਤੇ ਉਹ ਚੀਜ਼ ਯਾਦ ਹੈ ਤਾਲੇ ਜਿੱਦਾਂ ਭਾਜੀ ਤੁਸੀਂ ਕਹਿ ਰਹੇ ਨਾ ਮੈਂ ਇੱਕ ਕਾਫੀ ਵੱਡਾ ਤਾਲਾ ਦੇਖਿਆ ਮੋਟਾ ਜਿਹਾ ਹੁੰਦਾ ਸੀ ਜਿੱਦਾਂ ਆਪਾਂ ਕਹਿ ਗਏ ਲੇਡੀਜ਼ ਵੱਡਾ ਵੱਡਾ ਜੂੜਾ ਨੀ ਕਰਦੀਆਂ ਮੈਂ ਉਹਨੇ ਸਾਈਜ਼ ਦਾ ਭਾਰਾ ਵੀ ਦੇਖਿਆ ਉਹ ਲੱਕੜ ਦੇ ਦਰਵਾਜ਼ੇ ਨੂੰ ਹਾਂਜੀ ਲੱਕੜ ਦੇ ਦਰਵਾਜ਼ੇ ਨੂੰ ਸਾਡੇ ਜਿੱਥੇ ਅਸੀਂ ਛੋਟੇ ਹੁੰਦੇ ਰਹਿਣ ਕੇ ਰਹਿੰਦੇ ਸੀ ਉਹਨਾਂ ਦੇ ਘਰ ਦੇ ਬਾਹਰ ਹੁੰਦਾ ਸੀ ਉਹਨਾਂ ਦਾ ਲੱਕੜ ਦਾ ਦਰਵਾਜ਼ਾ ਸੀਗਾ ਉਹ ਲਾਉਂਦੇ ਸੀ ਉਹਨੂੰ ਮੋਟਾ ਜਿਹਾ ਉਹਦੀ ਚਾਬੀ ਵੀ ਇੰਨੀ ਮੋਟੀ ਸੀ ਨਾ ਗੋਲੋਏ ਦੀ ਭਾਰੀ ਚਾਬੀ ਸੀਗੀ ਇਟ ਸੈਲਫ ਨਾ ਤੇ ਅਸੀਂ ਮੈਂ ਉਹ ਤਾਲਾ ਦੇਖਿਆ ਦਾ ਕਾਫੀ ਮੋਟਾ ਹੁੰਦਾ ਸੀ ਉਹ ਤਾਲਾ ਨਾ ਤੇ ਇੱਥੇ ਜਦੋਂ ਆਏ ਇੱਥੇ ਡਿਫਰੈਂਟ ਸੀਗੇ ਲੋਕ ਹੁਣ ਤਾਂ ਚਲੋ ਇੰਡੀਆ ਵੀ ਆਪਣੇ ਘਰਾਂ ਨੂੰ ਨੋਰਮਲ ਜਿਹੜੇ ਲੋਹੇ ਦੇ ਗੇਟ ਹੈ ਉਹਨਾਂ ਨੂੰ ਇੱਕ ਚਾਬੀ ਵਾਲਾ ਲੱਗਦਾ ਪਰ ਹਜੇ ਵੀ ਕਈ ਲੋਕ ਇੱਕ ਚਾਬੀ ਵਾਲਾ ਲਾ ਕੇ ਉੱਥੇ ਦੂਜਾ ਤਾਲਾ ਲਾ ਕੇ ਹੀ ਜਾਂਦੇ ਆ ਕਿ ਵੀ ਸੈਟੀਸਫੈਕਸ਼ਨ ਲਈ ਹਾਂਜੀ
1: ਟਰਸਟ ਇਸ਼ੂ
2: ਹਾਂਜੀ ਤੇ ਉਹਦੇ ਵਾਸਤੇ ਲਗਾ ਕੇ ਜਾਂਦੇ ਤੇ ਮੇਰੇ ਨਾਲ ਇੱਥੇ ਇੰਸੀਡੈਂਟ ਹੋਇਆ ਸੀ ਚਾਬੀ ਦਾ ਕਿ ਮੈਂ ਅਸੀਂ ਮੂਵੀ ਦੇਖਣ ਜਾਣਾ ਸੀ ਬਜਰੰਗੀ ਭਾਈ ਜਾਨ ਤੇ ਅਸੀਂ ਟਿਕਟਾਂ ਬੁੱਕ ਕਰ ਲਈਆਂ ਟਿਊਜ਼ਡੇ ਦਾ ਦਿਨ ਸੀਗਾ ਮੈਂ ਕਿਹਾ ਚਲੋ ਟਿਕਟ ਤੇ ਡਿਸਕਾਊਂਟ ਹੈ ਚੱਲਦੇ ਹਾਂ ਜੀ ਵਿਲੇਜ ਸਿਨੇਮਾ 'ਚ ਮੂਵੀ ਦੇਖਣ ਜਦੋਂ ਮੈਂ ਕਾਹਲੀ ਕਾਹਲੀ 'ਚ ਸੀਗੀ ਕਿਉਂਕਿ ਮੈਨੂੰ ਸੀਗਾ ਕਿ ਹਾਏ ਸ਼ੋਅ ਸਟਾਰਟ ਨਾ ਹੋ ਜਾਏ ਮੈਂ ਡੋਰ ਲੋਕ ਕਰਤਾ ਮੈਨੂੰ ਲੱਗਾ ਚਾਬੀ ਇਹਨਾਂ ਨੇ ਚੱਕ ਲਈ ਜਦੋਂ ਮੈਂ ਗੱਡੀ 'ਚ ਬੈਠੀ ਮੈਂ ਕਿਹਾ ਚਾਬੀ ਕਹਿੰਦਾ ਮੈਂ ਤਾਂ ਚੁੱਕੀ ਨਹੀਂ ਉਹ ਮੂਵੀ ਦੇਖਣ ਦਾ ਮੂਡ ਵੀ ਖਰਾਬ ਹੋਇਆ ਪਹਿਲਾਂ ਮੈਂ ਕਿਹਾ ਚਲ ਛੱਡੋ ਪਰੇ ਨਹੀਂ ਜਾਣਾ ਫਿਰ ਅਸੀਂ ਉਹਨੂੰ ਲੋਕ ਸਮਿਥ ਵਾਲੇ ਨੂੰ ਕਾਲ ਕੀਤੀ ਉਹ ਕਹਿੰਦਾ ਕਿ ਮੈਂ ਇਸ ਟਾਈਮ ਡੈਨੀਨੋਂਗ ਵਾਲੀ ਸਾਈਡ ਤੇ ਹਾਂ ਤੇ ਮੈਂ ਅਰਾਊਂਡ 10 ਵਜੇ ਤੱਕ ਆਉਣਾ ਉਸ ਤੋਂ ਪਹਿਲੇ ਨਹੀਂ ਮੈਂ ਆ ਸਕਦਾ ਨਾ
0: ਓਕੇ
2: ਫਿਰ ਇਹਨਾਂ ਨੇ ਕਹਿੰਦੇ ਕਿ ਚੱਲ ਹੁਣ ਬਾਹਰ ਵੀ ਕਿੱਥੇ ਬੈਠਾਂਗੇ, ਜੂਨ ਜੁਲਾਈ ਦਾ ਹੀ ਸੀਗਾ ਆਈ ਥਿੰਕ ਟਾਈਮ ਨਾ, ਠੰਡ ਸੀ। ਤੇ ਫਿਰ ਅਸੀਂ ਮੂਵੀ ਦੇਖ ਕੇ ਆਏ, ਫਿਰ ਮੂਵੀ ਉਹਨੂੰ ਆ ਕੇ ਦੁਬਾਰਾ ਕਾਲ ਕੀਤੀ, ਫਿਰ ਸਾਡੀ ਨੇਬਰ ਸੀ, ਅਸੀਂ ਉਹਦੇ ਕੋਲ ਬਹਿ ਕੇ ਉੱਥੇ ਇਹਦੇ ਘਰ ਖਾਣਾ ਖਾਧਾ ਮੈਂ। ਤੇ ਮੈਨੂੰ ਉਹ ਦਿਨ ਨੀ ਭੁੱਲਦਾ, ਮੈਂ ਕਿਹਾ ਹਾਏ ਟਿਊਜ਼ਡੇ ਦਾ, ਅਸੀਂ ਉਧਰੋਂ ਡਿਸਕਾਊਂਟ ਲਿਆ, ਇਧਰੋਂ 100 ਪਤਾ ਨੀ ਕਿੰਨੇ ਡਾਲਰ ਹੋ
1: ਗਏ। ਉਦੋਂ ਟਿਊਜ਼ਡੇ ਸਸਤੀ ਹੁੰਦੀ ਸੀ ਟਿਕਟਾਂ,
2: ਟਿਊਜ਼ਡੇ ਸਸਤੀ ਹੁੰਦੀ ਸੀ ਉਦੋਂ, ਪਰ ਉਹ ਚੀਜ਼ ਬਾਕੀ ਇੱਕ ਮੂਵੀ ਦੇ ਬੰਦ ਕਰ ਦਿੱਤਾ ਸੀ, ਬਟ ਆਈ ਥਿੰਕ ਹੁਣ ਦੁਬਾਰਾ ਸਟਾਰਟ ਕਰ ਦਿੱਤਾ ਉਹਨਾਂ ਨੇ। ਤੇ ਉਹ ਚੀਜ਼ ਮੈਨੂੰ ਬਹੁਤ ਹੋਈ ਸੀ, ਮੈਂ ਕਿਹਾ ਹਾਏ ਮੂਵੀ ਵੀ ਦੇਖਣਗੇ, ਮੈਨੂੰ ਇੰਨਾ ਜ਼ਿਆਦਾ ਸੀ, ਮੈਂ ਹੀ ਫੋਰਸ ਕੀਤਾ ਸੀ ਕਿ ਮੈਂ ਸਲਮਾਨ ਖਾਨ ਦੀ ਮੂਵੀ ਦੇਖਣ ਜਾਣੀ, ਇਹਨਾਂ ਨੂੰ ਖਾਸ ਪਸੰਦ ਨੀ ਹੈ, ਪਰ ਫਿਰ ਮੈਨੂੰ ਲੱਗਾ ਕਿ ਨਹੀਂ ਜ਼ਬਰਦਸਤੀ ਕਈ ਵਾਰੀ ਨਾ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੇ ਉਹ ਚੀਜ਼ ਮੈਨੂੰ ਯਾਦ ਹੈ। ਇੱਥੇ ਵੀ ਇੱਕ ਅੱਧੀ ਵਾਰੀ ਇੱਦਾਂ ਹੋਇਆ ਕਿ ਚਾਬੀ ਜਿੱਦਾਂ ਮੈਨੂੰ ਭੁੱਲ ਗਈ, ਪਰ ਲੱਕੀਲੀ ਇਹਨਾਂ ਦੇ ਗੱਡੀ 'ਚ ਹੁੰਦਾ ਰਿਮੋਟ, ਤੇ ਮੈਂ ਮੇਕ ਸ਼ੋਰ ਜ਼ਰੂਰ ਕਰਦੀ ਹਾਂ ਨਿਕਲਣ ਲੱਗੇ ਕਿ ਮੇਰੇ ਕੋਲ ਚਾਬੀ ਹੈਗੀ ਹੈ। ਤੇ ਨਾਲੇ ਮੈਂ ਡੋਰ ਦਾ ਨਾ, ਜਦੋਂ ਵੀ ਕਈ ਲੋਕ ਉਹਨੂੰ ਡੋਰ ਨੂੰ ਪਿੱਛੋਂ ਜਦੋਂ ਆਪਾਂ ਲੋਕ ਓਪਨ ਕਰਦੇ ਹਾਂ ਤੇ ਉਹ ਲੋਕ ਨੂੰ ਘੁਮਾ ਦਿੰਦੇ ਆ ਨਾ ਕਿ ਆਟੋਮੈਟਿਕ ਡੋਰ ਬੰਦ ਹੋ ਜਾਏ, ਉਹ ਵੀ ਮੈਂ ਉਦੋਂ ਜਾ ਖਾਧਾ ਸੌਂਹ ਖਾ ਲਈ ਸੀ ਵੀ ਪਿੱਛੋਂ ਏਦਾਂ ਲੋਕ ਘੁਮਾ ਕੇ ਨੀ ਕਦੀ ਵੀ ਡੋਰ ਬੰਦ ਕਰਨਾ ਨਾ, ਵੀ ਚਾਬੀ ਨਾਲ ਹੀ ਕਰਨਾ, ਕਿਉਂਕਿ ਉਹ ਇੰਸੀਡੈਂਟ ਮਹਿੰਗਾ ਪਿਆ ਸੀਗਾ ਨਾ, ਤਾਂ ਕਰਕੇ ਟਿਕਟਾਂ ਦਾ ਵੀ ਖਰਚਾ ਤੇ ਉੱਤੋਂ ਲੋਕ ਸਮਿਥ ਦਾ ਵੀ।
1: ਜੀ ਜੀ ਬਿਲਕੁਲ
0: ਨਹੀਂ ਔਖਾ, ਫਿਰ ਉਹ ਤੋਂ ਬਾਅਦ ਚ ਫਿਰ ਕਈ ਵਾਰੀ ਆਪਾਂ ਸੋਚਦੇ ਵੀ ਹੈ ਨਾ, ਜਾਂ ਕਈ ਆਪਾਂ ਏਦਾਂ ਦੇ ਕਈ ਲਾਈਵ ਹੁੰਦੇ ਆ ਢੰਗ ਤਰੀਕੇ ਜੇ ਜਗਾੜ ਵੀ ਆਪਾਂ ਹੁਣ ਅੱਗੇ ਤੋਂ ਆਹ ਚੀਜ਼ ਜਿਹੜੀ ਇੱਦਾਂ ਕਰਾਂਗੇ, ਬੈਕਅਪ ਜਿਹੜਾ ਇਸ ਤਰੀਕੇ ਦੇ ਨਾਲ ਆਪਾਂ ਰੱਖ ਕੇ ਚੱਲਾਂਗੇ।
2: ਅਸੀਂ ਅਸੀਂ ਕਿਸੇ ਦੇ ਕੋਲ ਰੱਖ ਸਕਦੇ ਹਾਂ ਚਾਬੀ, ਮੈਨੂੰ ਕਿਸੇ ਨੇ ਦਿੱਤੀ ਹੋਈ ਸੀ। ਇੱਕ ਮੈਨੂੰ ਯਾਦ ਹੈ ਕਿ ਮੇਰੀ ਸਰਜਰੀ ਹੋਈ ਸੀ 2021 ਦੇ ਵਿੱਚ, ਆਈ ਥਿੰਕ ਉਦੋਂ ਕੋਵਿਡ ਚੱਲਦਾ ਸੀਗਾ ਨਾ, ਤੇ ਮੈਂ ਆਪਣੇ ਜਿੱਦਾਂ ਮੇਰੇ ਫੈਮਿਲੀ ਫਰੈਂਡਸ ਆ ਉਹ ਵੀ ਆਨੇ ਮੈਨੂੰ ਹਸਪੀਟਲ ਤੋਂ ਪਿੱਕ ਕੀਤਾ ਸੀ, ਉਹਨਾਂ ਵੱਲ ਚਲੇ ਗਏ ਤੇ ਬੱਚਿਆਂ ਨੂੰ ਸਵੇਰੇ ਇਹਨਾਂ ਨੇ ਡ੍ਰੌਪ ਕੀਤਾ ਸੀ ਕਿਉਂਕਿ ਮੈਂ 6 ਵਜੇ ਚਲੀ ਗਈ ਸੀ ਹਸਪੀਟਲ, ਤੇ ਚਾਬੀ ਉਹਨਾਂ ਦੇ ਘਰ ਸੀ, ਸਾਨੂੰ ਚਾਬੀ ਚੁੱਕਣੀ ਯਾਦ ਹੀ ਨਹੀਂ ਰਹੀ, ਤੇ ਉਦੋਂ ਚਾਬੀ ਇੱਕੋ ਹੀ ਹੁੰਦੀ ਸੀ। ਫਿਰ ਹੁਣ ਉਹ ਅਸੀਂ ਸਨਸ਼ਾਈਨ ਰਹਿੰਦੇ ਸੀ, ਉਹ ਟਾਰਨੇਟ ਰਹਿੰਦੇ ਸੀ, ਹੁਣ ਉੱਥੋਂ ਵਾਪਸ ਸਾਨੂੰ ਮਤਲਬ ਅਸੀਂ ਫਿਰ ਅੱਧਾ ਘੰਟਾ ਜ਼ਿਆਦਾ ਲੱਗਣਾ ਸੀ। ਉਹ ਜਿਹੜਾ ਸਾਡਾ ਡੋਰ ਸੀ ਨਾ, ਉਹਦੀ ਜਾਲੀ ਜਿੱਦਾਂ ਉਹ ਡਬਲ ਡੋਰ ਸੀ, ਇੱਕ ਸਿਕਿਉਰਿਟੀ ਡੋਰ ਸੀ ਇੱਕ ਵੁਡਨ ਡੋਰ ਸੀਗਾ ਨਾ, ਫਿਰ ਅਸੀਂ ਕੀ ਕੀਤਾ, ਅਸੀਂ ਉਹਦਾ ਨਾ ਕਿਉਂਕਿ ਦੂਜੇ ਵਾਲੇ ਦੀ ਚਾਬੀ ਸੀਗੀ, ਜਿਹੜਾ ਸਿਕਿਉਰਿਟੀ ਡੋਰ ਸੀ ਉਹਦੀ ਨੀ ਸੀਗੀ ਇਹਨਾਂ ਦੇ ਕੋਲ ਨਾ, ਇਹਨਾਂ ਨੇ ਉਹਨੂੰ ਵੀ ਲੋਕ ਲਗਾ ਤਾ, ਉਹਦੀ ਸਿੰਗਲ ਚਾਬੀ ਸੀ, ਉਹਦੀ ਥੋੜੀ ਜਿਹੀ ਜਾਲੀ ਟੁੱਟੀ ਹੋਈ ਸੀ ਥੋੜੀ ਜਿਹੀ, ਫਿਰ ਇਹਨਾਂ ਨੇ ਕਿਤੋਂ ਸਕਰੂ ਡਰਾਈਵਰ ਕੋਈ ਪੱਤੀ ਲੱਭ ਗਈ ਸੀ, ਉਹ ਜਾਲੀ ਥੋੜੀ ਜਿਹੀ ਤੋੜੀ, ਉਹਦੇ ਨਾਲ ਉਂਗਲ ਪਾ ਕੇ ਅਸੀਂ ਲੋਕ ਖੋਲਿਆ। ਫਿਰ ਉਹ ਦੋ ਇੰਸੀਡੈਂਟ ਉਸ ਘਰ ਦੇ ਸਾਨੂੰ ਯਾਦ ਹੈ, ਪਰ ਲੱਕੀ ਵੀ ਉਦੋਂ ਲੋਕਸਮਿਥ ਨਹੀਂ ਬੁਲਾਉਣਾ ਪਿਆ।
0: ਸਟੂਡੈਂਟ ਲਾਈਫ ਚ ਕਹੀਦਾ ਸੀ ਜੋ ਮਰਜ਼ੀ ਹੋ ਜਾਵੇ,
2: ਸੀਰੀਅਸਲੀ ਬੱਚੇ ਸੀਗੇ ਭਾਜੀ, ਹੁਣ ਤਾਂ
1: ਪਾਈ ਪਾਈ ਜੋੜ ਕੇ, ਮਤਲਬ ਇਹ ਜਿਵੇਂ ਕਹਿ ਰਹੇ ਨਾ ਅਸੀਂ ਵੀ ਇੱਕ ਪੂਰੀ ਇੱਕ ਮੈਨੂੰ ਲੱਗਦਾ ਅਨਸਕਰੂ ਕਰਕੇ, ਕਿਉਂਕਿ ਹਰ ਗੱਡੀ ਦੇ ਵਿੱਚ ਕਾਰਾਂ ਦੇ ਵਿੱਚ ਤੇ ਹੁੰਦਾ ਹੀ ਸਮਾਨ ਮਾੜਾ ਮੋਟਾ, ਅਸੀਂ ਵੀ ਇੱਕ ਬਾਰੀ ਪੂਰੀ ਬਾਹਰ ਕੱਢ ਕੇ ਅੰਦਰ, ਮੈਂ ਛੋਟੀ ਜਿਹੀ ਅੰਦਰ ਕਹਿੰਦੇ ਜਾ ਤੂੰ ਟੱਪ ਕੇ ਅੰਦਰ ਖੋਲ, ਮੈਂ ਨੀ ਦਿੰਦਾ $100 ਅਗਲੇ ਨੂੰ, ਮੈਨੂੰ ਟਪਾ ਕੇ ਅੰਦਰ ਆਪਣੇ ਘਰ ਚ।
2: ਫਿਰ ਬਹੁਤ ਗੁੱਸਾ ਆਉਂਦਾ ਆਪਣੇ ਤੇ ਵੀ ਹਾਏ ਡਬਲ ਚੱਕ ਕਿਉਂ ਨੀ ਕੀਤਾ, ਜਦੋਂ ਅਸੀਂ ਉਹਨਾਂ ਨੂੰ ਸਵੇਰੇ ਦੱਸਿਆ ਕਿ ਅੰਦਰ
1: ਉਹ ਸ਼ੋਅ ਥੋੜੀ ਨਾ ਕਰ ਰਿਹਾ ਅੰਦਰੋਂ ਅੰਦਰੋਂ ਤੁਸੀਂ ਹੁੰਦੇ ਰਹੋ, ਲੇਕਿਨ ਤੁਸੀਂ ਆਪਣੇ ਫੇਸ ਤੇ ਉਹ ਐਕਸਪ੍ਰੈਸ਼ਨ ਨਿਊਟਰਲ ਜਿਹੇ ਰੱਖਣੇ ਪੈਂਦੇ, ਕਿਉਂਕਿ ਜੇ ਥੋੜਾ ਜਿਹਾ ਵੀ ਆਪਾਂ ਢਿੱਲ ਛੱਡੀ ਫਿਰਦੇ ਫਿਰ ਅਗਲਾ ਤੇ ਮਾਈਕ ਲੈ ਕੇ ਰੈਡੀ
2: ਜਾਏਗਾ ਨਾ।
1: ਪਰ ਵਾਕਈ ਮੈਨੂੰ ਲੱਗਦਾ ਹੁਣ ਦੀ ਲਾਈਫ ਫਿਰ ਵੀ, ਪਰ ਜਿਹੜੇ ਸਟੂਡੈਂਟ ਲਾਈਫ ਦੇ ਵਿੱਚ ਹੁੰਦਾ ਨਾ, ਉਦੋਂ ਚਾਬੀ ਬੜੀ ਕੀਮਤੀ ਸੀਗੀ, ਭਾਵੇਂ ਗੱਡੀ ਦੀ ਚਾਬੀ ਹੋਵੇ ਭਾਵੇਂ ਘਰ ਦੀ, ਕਿਉਂਕਿ ਕਈ ਲੋਕ ਸ਼ੇਅਰਿੰਗ 'ਚ ਰਹਿੰਦੇ ਸੀ। ਕਈ ਵਾਰੀ ਇਹ ਵੀ ਹੁੰਦਾ ਸੀ ਨਾ ਕਿ ਤੁਸੀਂ ਨਿਕਲਣਾ ਅਤੇ ਮਤਲਬ ਸ਼ੇਅਰਿੰਗ ਵਾਲੇ ਘਰ 'ਚ ਦੋ ਹੀ ਚਾਬੀਆਂ ਨਾ, ਅੱਧੀ ਇੱਕ ਫੈਮਿਲੀ ਇੱਕ ਦੇ ਕੋਲ, ਕਿ ਜੇ ਤੁਹਾਡੀ ਕਿਸੇ ਤੁਸੀਂ ਉਹਨਾਂ ਤੁਹਾਨੂੰ ਪਤਾ ਉਹਨਾਂ ਕੋਲ ਸਪੇਅਰ ਹੈ, ਪਰ ਤੁਸੀਂ ਮੰਗਣ 'ਚ ਵੀ ਉਹ ਵੀ ਚੱਕਰ ਹੈਗਾ।
2: ਮੈਂ ਉਸ ਘਰ ਚ ਰਹੀ ਸੀਗੀ, ਪਰ ਉੱਥੇ ਕਦੀ ਲੋਕ ਨੀ ਲਗਾਇਆ ਸੀ, ਨੈਵਰ ਐਵਰ। ਚਾਬੀ ਓਦਾਂ ਪ੍ਰਟੈਂਡ ਕੀਤੀ ਹੁੰਦੀ ਸੀ ਕਿੱਥੇ ਪਈ ਹੈ, ਜੇ ਗਲਤੀ ਨਾ ਕੋਈ ਘੁਮਾ ਦੇਵੇ, ਪਰ ਉਹ ਡੋਰ ਆਲਵੇਸ ਖੁੱਲਾ ਹੁੰਦਾ ਸੀ 24/7, ਕਦੀ ਲੋਕ ਨੀ ਲਾਇਆ ਸੀ ਉਹਨੂੰ।
0: ਜਾਰੀ ਰਹੂਗੀ, ਪਰ ਫਿਲਹਾਲ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ 1674 AM।
3: किचन का स्टाइल डल लगदा बाथरूम वैनिटी सिंपल जिया हुन टेंशन खत्म करो आ गया जी जे स्टोन मेसन पार्टी करनो बनाए एकदम क्लासी असी बनाउने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ वी पोर्सिलिन अते मार्बल नाल जिथे एलिगेंस मिलदी है ड्यूरेबिलिटी नाल हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल कॉल करो 0410 045 555 या आज ही विजिट करो 104 कॉलिंस रोड मेल्टन जे तुसी बीमार हो ता एआई कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 422-905-860 और विजिट bansallawyers.com.au आ रहा करण औजला दा पी पॉप कल्चर टूर ऑस्ट्रेलिया मेलबर्न दा पहला शो कुछ दिनां विच ही सोल्ड आउट हो चुका है हुण दूजा शो 19 अगस्त नूं रोड लेवर एरिना विच ऑस्ट्रेलिया दे होर शोज ते टिकट्स इनफॉरमेशन लई विजिट करो livenation.com.au गीता दी मशीन करण औजला पी पॉप कल्चर ऑस्ट्रेलिया टूर 2026 अटेंशन ट्रैवलर्स The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India. Ready, set, go! Chadston Ford. Dandenong Road te tuhanu udik rahe hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford. Ki chahida? Australia da visa launa? Ja visa lai mashwara chahida? Mil juga. Sidde aao. Garewal Visa Solutions. Australia vich har tarah diya visa loda lai ik parose yogna. Jo study visa, skilled visa, employer sponsored visa, dama, parent, partner te visitor visa vich deal karde ne. Hune call karo Pritinder Garewal nu 0490-054-596. GarewalVisaSolutions.com.au te jao. आओ थोड़ा कोई हल करिए ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सपनेयां दा एक मजबूत कर हाउस एंड लैंड एक्सपर्ट्स ऑर्बिट होम्स अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक आज ही पहुंचो ऑर्बिट होम्स डिस्प्ले सेंटर्स या कॉल करो हरपन चौहान नु 0433-280-252 ते
4: 4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-3-4-4-3-2-8-0-2-5-2-
5: ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
4: ਰਿਲੀਜ਼ਿੰਗ ਔਨ 31st ਜੁਲਾਈ
5: ਦੱਸੋ
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਗੱਲਾਂ ਬਾਤਾਂ ਚਾਬੀਆਂ ਦੀਆਂ ਹੋ ਰਹੀਆਂ ਸੀ ਜਿੰਦਿਆਂ ਦੀਆਂ ਹੋ ਰਹੀਆਂ ਸੀ ਅਤੇ ਇਸ ਹਿੱਸੇ ਦੇ ਵਿੱਚ ਆਪਾਂ ਅਗਲੀਆਂ ਜਾਣਕਾਰੀਆਂ ਵੱਲ ਵੱਧਦੇ ਹਾਂ ਆਸਟ੍ਰੇਲੀਆ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇੱਥੇ ਕੀ ਚੱਲਦਾ ਅਤੇ ਕਿੱਦਾਂ ਚੱਲਦਾ ਅਤੇ ਜੋ ਤੁਹਾਨੂੰ ਪਤਾ ਉਹ ਤੁਸੀਂ ਵੀ ਦੱਸਿਓ ਅਤੇ ਨਾਲ ਸਾਨੂੰ ਇਹ ਵੀ ਦੱਸਿਓ ਸੋਚ ਕੇ ਵੀ ਇੱਕ ਘਰ ਦੇ ਵਿੱਚ ਭਲਾ ਕਿੰਨੇ ਕੁ ਤਰ੍ਹਾਂ ਦੇ ਤਾਲੇ ਹੁੰਦੇ ਕਿੰਨੇ ਕੁ ਤਰ੍ਹਾਂ ਦੀਆਂ ਚਾਬੀਆਂ ਅਲੱਗ ਅਲੱਗ ਸਾਨੂੰ ਕੈਰੀ ਕਰਨੀਆਂ ਪੈਂਦੀਆਂ ਇਹ ਵੀ ਇੱਕ ਵਾਰੀ ਸੋਚ ਕੇ ਸਾਡੇ ਨਾਲ ਸਾਂਝ ਪਾਇਓ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਇਹ ਤਾਂ ਹੈ ਹੀ ਵਾਕਈ ਜਿੰਨੀ ਚੀਜ਼ਾਂ ਉੰਨੀ ਚਾਬੀਆਂ ਅਤੇ ਉੰਨੀ ਜ਼ਿੰਮੇਦਾਰੀਆਂ ਅਤੇ ਹਰ ਇੱਕ ਮੈਨੂੰ ਲੱਗਦਾ ਜਿਵੇਂ ਰਚਨਾ ਜੀ ਕਹਿ ਕੇ ਗਏ ਨਾ ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਇਮੋਸ਼ਨਲ ਜਾਂ ਇੱਕ ਫਨੀ ਸਟੋਰੀ ਚਾਬੀਆਂ ਤੋਂ ਲੈ ਕੇ ਮਤਲਬ ਭਾਵੇਂ ਪੁਰਾਣੀ ਕਹਿ ਲਓ ਭਾਵੇਂ ਨਵੀਂ ਕਹਿ ਲਓ ਕੋਈ ਨਾ ਕੋਈ ਤਾਂ ਜੁੜੀ ਹਰ ਇੱਕ ਨੂੰ ਯਾਦ ਆ ਹੀ ਰਹੀ ਹੋਣੀ ਮੇਰੇ ਨਾਲ ਤਾਂ ਹੁਣੇ ਤਾਜ਼ੀ ਤਾਜ਼ੀ ਵਾਪਰੀ ਹੈ ਜਦੋਂ ਹੁਣੇ ਦੋ ਤਿੰਨ ਦਿਨ ਪਹਿਲਾਂ ਅਸੀਂ ਗੱਡੀ ਵੇਚੀ ਹੈ ਜਿਹੜੀ ਮੈਂ ਚਲਾਉਂਦੀ ਹਾਂ ਅਤੇ ਨਾ ਹੁਣ ਆਪਾਂ ਵਾਪਸ ਜਦੋਂ ਗੱਡੀ ਦੇ ਰਹੇ ਸੀਗੇ ਲੈਣ ਆਇਆ ਆਪਣੇ ਹਿਸਾਬ ਨਾਲ ਮੈਂ ਸਾਰਾ ਸਮਾਨ ਇੱਕ ਇੱਕ ਕੱਲੀ ਕੱਲੀ ਚੀਜ਼ ਗੱਡੀ 'ਚ ਕੱਢਤੀ ਕਾਰ ਸੀਟ ਹੋ ਗਈ ਜਿਹੜਾ ਮੋਬਾਈਲ ਟੰਗਣ ਦਾ ਦੁਨੀਆਂ ਭਰ ਦੇ ਬੱਚਿਆਂ ਦਾ ਸਮਾਨ ਪਿਆ ਹੁੰਦਾ ਗਲੋਫ ਬਾਕਸ ਮਤਲਬ ਕਿੰਨਾ ਕੁਛ ਤਾਂ ਆਪਾਂ ਕੈਰੀ ਕਰਕੇ ਚੱਲਦੇ ਹਾਂ ਗੱਡੀ ਦੇ ਵਿੱਚ ਹਨਾ ਆਪਣੇ ਹਿਸਾਬ ਨਾਲ ਸਿਆਣੀ ਬਣ ਕੇ ਮੈਂ ਇੱਕ ਇੱਕ ਚੀਜ਼ ਹੈ ਕਿ ਹਾਂ ਚਲੋ ਮੇਰੀ ਗੱਡੀ ਮੈਂ ਖਾਲੀ ਕਰਤੀ ਦਿਮਾਗ ਦੇਖੋ ਕੁਦਰਤੀ ਮੈਨੂੰ ਇੱਕ ਕਾਲ ਆਇਆ ਹੋਇਆ ਸੀਗਾ ਉਦੋਂ ਮੈਂ ਕਿਸੇ ਨਾਲ ਗੱਲ ਕਰਦੇ ਕਰਦੇ ਉਹ ਬੰਦਾ ਆ ਗਿਆ ਅਤੇ ਉਹਨੇ ਕਿਹਾ ਕਿ ਠੀਕ ਹੈ ਮੈਂ ਹੀ ਅਤੇ ਮੈਂ ਉਹਨੂੰ ਪੂਰੀ ਚਾਬੀ ਦਾ ਗੁੱਛਾ ਹੀ ਫੜਾਤਾ ਉਹਦੇ 'ਚ ਮੇਰੀ ਸਾਰੀ ਚਾਬੀਆਂ
0: ਅੱਛਾ
1: ਸਪੇਅਰ ਕੀ ਦਿੱਤੀ ਪਹਿਲਾਂ ਠੀਕ ਹੈ ਉਹ ਗੁੱਛਾ ਪਤਾ ਨਹੀਂ ਮਤਲਬ ਐਵੇਂ ਹੋਇਆ ਕਿ ਇੱਕਦਮ ਹੀ ਬੱਚਿਆਂ ਨੇ ਦਰਵਾਜ਼ਾ ਖੋਲ੍ਹਤਾ ਮੈਂ ਜਦਕਿ ਇਹਨਾਂ ਨੂੰ ਸਮਝਾਇਆ ਹੋਇਆ ਪਰ ਐਕਸਾਈਟਮੈਂਟ ਦੇ ਵਿੱਚ ਕਿਉਂਕਿ ਉਹ ਜਿਹੜੀ ਕਾਰ ਲੋਡ ਕਰਕੇ ਲੈ ਕੇ ਜਾਂਦੇ ਉਹ ਵਾਲੀ ਲੈ ਕੇ ਆਏ ਸੀ ਅਤੇ ਇਹਨਾਂ ਨੇ ਕੈਮਰੇ 'ਚ ਦੇਖ ਲਿਆ ਬੱਚਿਆਂ ਨੇ ਅਤੇ ਉਹ ਓਵਰ ਮਤਲਬ ਹੋ ਜਾਂਦਾ ਨਾ ਪਜ਼ਲ ਜਿਹਾ ਹੋ ਕੇ ਬੰਦਾ ਆਲਰੇਡੀ ਮੈਂ ਥੋੜ੍ਹੀ ਇਮੋਸ਼ਨਲ ਸੀਗੀ ਕਿ ਹਾਂ ਮੇਰੀ ਗੱਡੀ ਜਾ ਰਹੀ ਹੈ ਅਤੇ ਮੈਂ ਉਹਨੂੰ ਪੂਰਾ ਗੁੱਛਾ ਹੀ ਫੜਾ ਦਾ ਮੈਂ ਕਿਹਾ ਗਏ ਹੁਣ ਤਾਂ ਮੈਨੂੰ ਫਟਾਫਟ ਰਿਅਲਾਈਜ਼ ਵੀ ਹੋ ਗਿਆ ਥੋੜ੍ਹੀ ਦੇਰ ਦੇ ਵਿੱਚ ਕਿਉਂਕਿ ਥੋੜ੍ਹੀ ਦੇਰ ਦੇ
0: ਵਿੱਚ ਚੱਲ ਗਏ
1: ਉੱਤੇ ਗਿਆ ਇੱਥੇ ਮਿੰਟਾਂ 'ਚ ਭੱਜ ਗਿਆ ਉਹਦੇ ਗੱਡੀ ਲੈ ਕੇ ਅਤੇ ਆਪਾਂ ਵੀਡੀਓ ਬਣਾ ਲਈ ਸਾਰੇ ਤਮਾਸ਼ਾ ਕਰ ਲਏ ਲੇਕਿਨ ਯਾਦ ਕਿਉਂ
0: ਗੱਡੀ ਜਾਂਦੀ ਦੀ ਵਾਹ ਆਉਂਦੀ ਦੀ ਬਣਾਉਂਦਾ ਬੰਦਾ ਅੱਛਾ
1: ਜਾਂਦੀ ਦੀ ਵੀ ਬਣਾਈ ਆ ਹੁਣ ਨਵੀਂ ਆਏਗੀ ਫਿਰ ਉਹ ਆਪਾਂ ਮਿਕਸ ਕਰਕੇ ਇੱਕ ਵੀਡੀਓ ਬਣਾਵਾਂਗੇ
0: ਅੱਛਾ
1: ਤੇ ਹੁਣ ਤੇ ਮੈਂ ਕਿਹਾ ਹੁਣ ਤੇ ਗਏ ਕੰਮ ਤੋਂ ਬੜੀ ਡਾਂਟ ਪੈਣੀ ਹੈ ਤੇ ਮੈਂ ਦੱਸਿਆ ਸਰਦਾਰ ਜੀ ਨੂੰ ਮਤਲਬ ਦੱਸਿਆ ਕਿ ਮਤਲਬ ਐਵੇਂ ਤੇ ਕਹਿੰਦੇ ਕਿ ਮਤਲਬ ਇੰਨਾ ਕੋਈ ਕਿਵੇਂ ਨਲਾਇਕ ਹੋ ਸਕਦਾ ਕਿ ਪੂਰਾ ਤਾਂ ਚਾਬੀ ਦਾ ਗੁੱਛਾ ਹੀ ਬਣਾਤਾ ਮਤਲਬ ਹੁਣ ਲੈਣ ਵਾਲੇ ਦੀ ਵੀ ਮਾਰੀ ਜਾਈਏ ਕਿ ਉਹਨੇ ਵੀ ਤੈਨੂੰ ਬੱਚਿਆਂ ਦੀ ਸਾਰੇ ਸਵਿਮਿੰਗ ਦੇ ਉਹ ਸਾਰਾ ਕੁਛ ਉਹਦੇ ਵਿੱਚ ਹੈ ਨਾ ਬੰਜ ਪੂਰਾ ਕੀ ਦਾ ਤੇ ਹੁਣ ਮੈਨੂੰ ਨੀ ਪਤਾ ਇਹ ਤੇ ਬਿਲਕੁਲ ਮਿਊਟ ਮੋਡ 'ਚ ਚਲੇ ਗਏ ਤੇ ਮੈਨੂੰ ਮਤਲਬ ਅੰਦਰੋਂ ਖਲਬਲੀ ਤੇ ਮੈਂ ਕਿਹਾ ਅੱਛਾ ਉਹ ਆਇਆ ਸੀਗਾ ਬੰਦਾ ਉਹ ਕਿੱਥੇ ਦਾ ਹੈ ਕਹਿੰਦੇ ਨਾਰੇ ਮਾਰਨ ਦਾ ਪਤਾ ਕਿੰਨੀ ਦੂਰ ਹੈ ਉਹ ਨਾਰੇ ਮਾਰਨ ਸੁਣ ਕੇ ਹੋਰ ਮੈਨੂੰ ਟੈਨਸ਼ਨ ਫਿਰ ਮੇਰੇ ਦਿਮਾਗ 'ਚ ਲਿਆ ਕਿ ਉੱਥੇ ਕੌਣ ਰਹਿੰਦਾ ਮੇਰੀ ਜਾਨ ਵਿੱਚ ਆਉਂਦਾ ਮੈਨੂੰ ਫਿਰ ਕਿੰਨੇ ਸਾਰੇ ਲੋਕ ਮਿਲ ਗਏ ਆਪਣੇ ਹਾਂਜੀ ਰੇਡੀਓ ਪਰਿਵਾਰ ਦੇ ਮੈਂ ਕਿਹਾ ਇੱਕ ਨੇ ਮਨਾ ਕੀਤਾ ਦੂਜੇ ਨੂੰ ਮੈਂ ਕਿਹਾ ਪੂਰਾ ਨਾਨਕਾ ਪਰਿਵਾਰ ਉਸ ਸਾਈਡ ਫਿਰ ਮੈਂ ਪਹਿਲਾਂ ਹੀ ਫੋਨ ਜਿਹਨਾਂ ਨੂੰ ਲਾਇਆ ਉਹਨੇ ਕਿਹਾ ਹਾਂ ਹਾਂ ਬਿਲਕੁਲ ਆਪਾਂ ਚੌੜ 'ਚ ਵਾਪਿਸ ਫੋਨ ਕੀਤਾ ਹੋ ਗਿਆ ਕੰਮ ਟੈਨਸ਼ਨ ਦੀ ਗੱਲ ਨਹੀਂ ਚਾਬੀਆਂ ਤੁਹਾਨੂੰ ਗੱਲ ਮਿਲ ਜਾਏਗੀ ਇੱਕ ਦਿਨ ਆਪਾਂ ਗੁਜ਼ਾਰਾ ਕਰ ਸਕਦੇ ਹਾਂ ਫਿਰ ਮੈਨੂੰ ਚਾਬੀ ਦਾ ਗੁੱਛਾ ਜਦੋਂ ਮਿਲਿਆ ਮਤਲਬ ਉਹਨਾਂ ਨੇ ਕਲੈਕਟ ਉਹ ਬੰਦੇ ਨੇ ਉਹਨਾਂ ਦੇ ਘਰੇ ਡ੍ਰੌਪ ਕਰਤਾ ਤੇ ਉਹਨਾਂ ਨੇ ਜਦੋਂ ਮੈਨੂੰ ਦਿੱਤਾ ਫਿਰ ਆਪਾਂ ਹੋਰ ਸ਼ੋ ਆਫ ਕਹਿੰਦੇ ਫਿਰ ਵੀ ਤੁਹਾਡੀ ਨਲਾਇਕੀ ਮਤਲਬ ਕਿੰਨੀ ਤੁਸੀਂ
0: ਇਹਦੇ ਨਾਲ ਨਲਾਇਕ ਤੇ ਨਹੀਂ ਜਾਂਦੀ
1: ਮੈਂ ਕਿਹਾ ਪਰ ਗੱਲ ਸਾਂਭੀ ਗਈ ਨਾ ਤੁਹਾਨੂੰ ਨਹੀਂ ਟਰੈਵਲ ਕਰਨਾ ਮੇਰੇ ਨਾਲ ਤਾਜ਼ੀ ਤਾਜ਼ੀ ਹੋਈ ਤਾਂ ਹੀ ਮੈਂ ਸੋਚਿਆ ਸੀਗਾ ਇਸ ਤੇ ਸ਼ੋ ਕਰਾਂਗੇ
0: ਮੈਨੂੰ ਤਾਂ ਕਈ ਬੰਦਿਆਂ ਤੇ ਮੈਨੂੰ ਹੈਰਾਨੀ ਹੁੰਦੀ ਕਈ ਵਾਰੀ ਕਦੇ ਜਦੋਂ ਪੁਰਾਣੀ ਵੀ ਗੱਡੀ ਲੈਣ ਜਾਈਏ ਨਾ ਤੇ ਉਹਨਾਂ ਨੇ ਈਵਨ ਪਹਿਲੀ ਚਾਬੀ ਜਿਹੜੀ ਉਹ ਵੱਖਰੀ ਸਾਂਭੀ ਹੁੰਦੀ ਹੈ ਮਤਲਬ ਮੈਂ ਆਪਣਾ ਜੇ ਵੇਖੀਏ ਤਾਂ ਸਾਨੂੰ ਤਾਂ ਪਤਾ ਹੁੰਦਾ ਵੀ ਇੱਕ ਹੀ ਹੈ ਯਾਰ ਦੂਜੀ ਕਿਤੇ ਲੱਭੂਗੀ ਤੇ ਦੇ ਦਾਂਗੇ ਆਪਾਂ ਤਾਂ ਇੱਦਾਂ ਹੀ ਵੇਚੀਆਂ ਜਦੋਂ ਵੇਚੀਆਂ
1: ਸੀਰੀਅਸਲੀ
0: ਪਰ ਕਈ ਬੰਦਿਆਂ ਦਾ ਵੇਖੀਏ ਵੀ ਉਹਨਾਂ ਨੇ ਸਾਰਾ ਕੁਛ ਐਂ ਪ੍ਰੋਪਰ
1: ਨਹੀਂ ਦੂਜੀ ਵੀ ਵਾਵਾ ਇੰਨੇ ਤਰੀਕੇ ਨਾਲ ਸਾਂਭ ਕੇ ਰੱਖੀ ਸੀਗੀ ਕਿ ਪੂਰਾ ਘਰ ਉਲਟ ਪੁਲਟ ਕਰਦਾ ਕਿ ਦੂਜੀ ਚਾਬੀ ਜਿਹੜੀ ਇੱਕ ਹੋਰ ਕੀ ਲੱਭਣ ਵਾਸਤੇ ਤੇ ਉਦੋਂ ਵੀ ਮਜ਼ਾ ਆਇਆ ਸੀ ਉਦੋਂ ਜਿੱਥੇ ਮਿਲੀ ਉਦੋਂ ਮੈਨੂੰ ਕੈਸ਼ ਮਿਲਿਆ ਬਹੁਤ ਸਾਰਾ ਜਿੱਥੇ ਰੱਖੀ ਸੀ ਮੈਂ ਕਿਹਾ ਵਾਹ ਮੈਂ ਕਿਹਾ ਹਾਂ ਇਹ ਤੇ ਮੈਂ ਹੀ ਰੱਖ ਕੇ ਭੁੱਲੀ ਸੀਗੀ
0: ਉਹ ਵੀ ਸੋਹਣੀ ਗੱਲ ਹੈ ਠੀਕ ਹੈ ਚਲੋ ਗੁੱਡ ਹੈ ਵਧੀਆ ਅੱਛਾ ਅੱਜ ਇੱਕ ਹੋਰ 2 ਵਜੇ ਜਿਹੜਾ ਤੁਹਾਨੂੰ ਵੈਸੇ ਤੇ ਜਿੰਨੀ ਕੁ ਚੱਲ ਰਹੀ ਹੈ ਖਬਰ ਆਪਾਂ ਖਬਰਾਂ 'ਚ ਸਾਂਝੀ ਕਰ ਚੁੱਕੇ ਹਾਂ ਤੁਹਾਡੇ ਤੱਕ ਪਹੁੰਚ ਚੁੱਕੇ ਹੋਊਗੇ ਪਰ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਜੇ ਆਪਾਂ ਵੈਸੇ ਤੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਸਟੇਟਸ ਅਲੱਗ ਅਲੱਗ ਟਾਈਮਿੰਗ ਹੈ ਪਰ ਔਜ਼ ਅਲਰਟ ਹੈ ਅੱਜ ਨੈਸ਼ਨਲ ਟੈਸਟ ਕੀਤਾ ਜਾ ਰਿਹਾ ਵਾ ਅੱਜ ਦੇ ਦਿਨ ਅਤੇ ਵਿਕਟੋਰੀਆ ਦੇ ਵਿੱਚ ਸੁਣ ਰਹੇ ਹੋ ਤਾਂ 2 ਵਜੇ ਕੀਤਾ ਜਾਊਗਾ ਸੋ ਐਮਰਜੈਂਸੀ ਅਲਰਟ ਸਿਸਟਮ ਹੈ ਜਿਹੜਾ ਕਿ ਆਸਟ੍ਰੇਲੀਆ ਭਰ ਦੇ ਵਿੱਚ ਨਵਾਂ ਇੰਟਰੋਡਿਊਸ ਕੀਤਾ ਜਾ ਰਿਹਾ ਸੋ ਅੱਜ ਯਾਨੀ ਕਿ 27 ਜੁਲਾਈ ਨੂੰ ਅਤੇ ਤੁਸੀਂ 2 ਵਜੇ ਦੇ ਕਰੀਬ ਪਰੇਸ਼ਾਨ ਨਾ ਹੋਇਓ ਜੇ ਕੋਈ ਤੁਹਾਡੇ ਫੋਨ ਦੇ ਉੱਤੇ ਕੋਈ ਮੈਸੇਜ ਆਇਆ ਕਿੱਦਾਂ ਦਾ ਮੈਸੇਜ ਆਊਗਾ ਇਹ ਖੈਰ ਤੁਸੀਂ ਜਾ ਕੇ ਅਤੇ ਆਪਣੇ ਸਾਡੇ ਪੇਜ ਦੇ ਉੱਤੋਂ ਤੁਸੀਂ ਜਾਣਕਾਰੀਆਂ ਵੇਖ ਲਿਓ ਅਤੇ ਜਾਂ ਫਿਰ ਸਰਚ ਮਾਰ ਲਓ ਤੁਸੀਂ ਔਜ਼ ਅਲਰਟ ਅਤੇ ਤੁਹਾਨੂੰ ਜਾਣਕਾਰੀਆਂ ਮਿਲ ਜਾਣਗੀਆਂ ਸਰਕਾਰ ਨੇ ਹਰ ਜਗ੍ਹਾ ਦੇ ਉੱਤੇ ਪਾਈਆਂ ਨੇ ਸੋ ਭਵਿੱਖ ਦੇ ਵਿੱਚ ਕਹਿੰਦੇ ਨੇ ਕਿ ਇਹਦੀ ਵਰਤੋਂ ਕੋਈ ਮਤਲਬ ਬੁਸ਼ ਫਾਇਰ ਹੋ ਜਾਂਦਾ ਵਾ ਕੋਈ ਹੜ੍ਹ ਆ ਜਾਂਦਾ ਤੂਫਾਨ ਆ ਜਾਂਦਾ ਵਾ ਕੋਈ ਕਿਸੇ ਕਿਸਮ ਦੀ ਕੋਈ ਜਨਤਕ ਐਮਰਜੈਂਸੀ ਹੋ ਜਾਂਦੀ ਹੈ ਕੋਈ ਸੁਰੱਖਿਆ ਖਤਰਾ ਹੋ ਜਾਂਦਾ ਤੁਹਾਡੇ ਆਸ ਪਾਸ ਅਤੇ ਮੋਬਾਈਲ ਦੇ ਉੱਤੇ ਤੁਰੰਤ ਜਿਹੜੀ ਆ ਉਹ ਸੂਚਨਾ ਤੁਹਾਨੂੰ ਭੇਜ ਦਿੱਤੀ ਜਾਊਗੀ ਤੇ ਉਹ ਬਿਲਕੁਲ ਇਸੇ ਤਰ੍ਹਾਂ ਦੀ ਹੋਊਗੀ ਜਿੱਦਾਂ ਦੀ ਅੱਜ ਤੁਹਾਨੂੰ ਭੇਜੀ ਜਾ ਰਹੀ ਹੈ। ਤੇ ਹੁਣ ਜਿਹੜਾ ਇਹ ਸਿਸਟਮ ਹੈ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਲੋਕਲ ਕੌਂਸਲ ਨਾਲ ਤੁਹਾਨੂੰ ਰਜਿਸਟਰ ਹੋਣ ਦੀ ਲੋੜ ਨਹੀਂ ਹੈ, ਤੁਸੀਂ ਜਿੱਥੇ ਵੀ ਹੋਗੇ ਉਹ ਉੱਥੋਂ ਦਾ ਤੁਹਾਡਾ ਜਿਹੜਾ ਲੋਕੇਸ਼ਨ ਪਿੱਕ ਕਰਕੇ ਉਹਦੇ ਆਸ ਪਾਸ ਦੀ ਹੀ ਤੁਹਾਨੂੰ ਭੇਜੂਗਾ ਜੋ ਵੀ ਅਲਰਟ ਉਹਦੇ ਆਸ ਪਾਸ ਹੋਊਗਾ। ਵਿਕਟੋਰੀਆ, ਨਿਊ ਸਾਊਥ ਵੇਲ, ਕੁਈਨਜ਼ਲੈਂਡ, ਤਸਮਾਨੀਆ, ACT ਦੁਪਹਿਰੇ 2 ਵਜੇ, ਅਤੇ ਜਿਹੜੇ ਸੁਣ ਰਹੇ ਨੇ ਸਾਊਥ ਆਸਟ੍ਰੇਲੀਆ ਤੋਂ, ਨੌਰਦਰਨ ਟੈਰੀਟਰੀ ਤੋਂ, ਦੁਪਹਿਰੇ 1:30 ਵਜੇ ਉੱਥੋਂ ਦੇ ਲੋਕਲ ਸਮੇਂ ਦੇ ਅਨੁਸਾਰ, ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ 12 ਵਜੇ।
1: ਓਕੇ,
0: ਤੋ ਇਹ ਤੁਸੀਂ ਮਤਲਬ ਖਾਸ ਧਿਆਨ ਰੱਖਿਓ। ਅਤੇ ਹਾਂ, ਇੱਕ ਜੇ ਮੰਨ ਲਓ ਤੁਸੀਂ ਕੰਮ ਕਾਰ ਦੇ ਉੱਤੇ ਹੋ, ਤੁਸੀਂ ਤੁਹਾਨੂੰ ਲੱਗਦਾ ਵਾ ਵੀ ਤੁਹਾਨੂੰ ਉਹ ਡਿਸਟਰਬ ਨਾ ਕਰੇ, ਅਤੇ ਫਿਰ ਚੱਲਦੇ ਨੂੰ ਤੁਸੀਂ ਬੰਦ ਸ਼ਾਇਦ ਨਹੀਂ ਕਰ ਪਾਓਗੇ, ਉਸ ਤੋਂ ਪਹਿਲਾਂ ਤੁਸੀਂ ਆਪਣਾ ਫੋਨ ਜਿਹੜਾ ਉਹ ਤੁਸੀਂ ਉਹ ਕਰ ਲਓ, ਕੀ ਉਹਨੂੰ ਕਹਿੰਦੇ, ਬੰਦ ਕਰ ਲਓ, ਅਤੇ ਜਾਂ ਫਿਰ ਤੁਸੀਂ ਉਹਨੂੰ ਫਲਾਈਟ ਮੋਡ ਦੇ ਉੱਤੇ ਕਰ ਲਓ ਤੁਸੀਂ, ਸੋ ਉਹ ਫਿਰ ਤੁਹਾਡੇ ਠੀਕ ਹੋਊਗਾ। ਹਾਂਜੀ, ਬੇਨਤੀ ਹੈ ਜੀ, ਜਿਹੜੇ ਇਸ ਟਾਈਮ ਹੋਲਡ ਦੇ ਉੱਤੇ ਨੇ, ਜੇ ਤੁਸੀਂ ਮਤਲਬ ਆਪਣਾ ਮਿਊਟ 'ਤੇ ਰੱਖ ਲਓ ਤਾਂ ਜ਼ਿਆਦਾ ਬਿਹਤਰ ਹੈ, ਅਤੇ ਮੇਰੇ ਕੋਲ ਤਾਂ ਸਿਰਫ ਇੱਕੋ ਹੀ ਫਿਰ ਸਲਿਊਸ਼ਨ ਹੈ ਵੀ ਮੈਨੂੰ ਤੁਹਾਡਾ ਫੋਨ ਕੱਟਣਾ ਪੈਣਾ, ਅਤੇ ਫਿਰ ਲੰਮਾ ਸਮਾਂ ਤੁਸੀਂ ਇੰਤਜ਼ਾਰ ਕਰੋਗੇ, ਉਹਦੇ ਲਈ ਮੁਸ਼ਕਲ ਹੈ, ਅਤੇ ਤੁਸੀਂ ਪਲੀਜ਼ ਆਪਣਾ ਫੋਨ ਮਿਊਟ 'ਤੇ ਕਰ ਲਓ, ਜੇਕਰ ਤੁਸੀਂ ਨਹੀਂ ਤੁਹਾਡੇ ਧਿਆਨ 'ਚ ਤਾਂ ਕਰੀ ਝਾਤੀ ਮਾਰ ਲਿਓ। ਮੈਂ ਸਿਰਫ ਉਹਨਾਂ ਨੂੰ ਕਹਿ ਰਿਹਾ ਜਿਹੜੇ ਇਸ ਟਾਈਮ ਹੋਲਡ ਦੇ ਉੱਤੇ ਨੇ, ਇੰਨੀ ਕੁ ਬੇਨਤੀ ਜਿਹੜਾ ਰੱਖਿਓ, ਤੁਹਾਡੀ ਵਿੱਚ ਵਿੱਚ ਡਿਸਟਰਬੈਂਸ ਆ ਰਹੀ, ਤੁਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੋ। ਜਸਕੀਰ ਜੀ, ਤੁਸੀਂ ਆਉਂਦੇ ਹੋ, ਕੀ ਹਾਲ ਤੁਹਾਡਾ?
2: ਸਤਿ
0: ਸ਼੍ਰੀ ਅਕਾਲ ਜੀ,
1: ਤੁਸੀਂ ਕਿਵੇਂ ਹੋ?
2: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ? ਰਣਜੋਤ ਅੰਕਲ ਜੀ ਤੇ ਯਸ਼ਪ੍ਰੀਤ

0: ਰੌਣਕ ਹੁੰਦੀ ਹੈ।
1: ਬਿਲਕੁਲ ਬਿਲਕੁਲ ਬਿਲਕੁਲ, ਉਹ ਰੌਣਕ ਜਿਹੜੀ ਘਰੋਂ ਵੀ ਨਿਕਲਦੀ ਹੈ ਨਾ, ਉਹ ਵੀ ਬੜੀ ਸੋਹਣੀ ਰੌਣਕ ਨਾਲ ਨਿਕਲਦੀ ਹੈ, ਤੇ ਉਹਨਾਂ ਨੂੰ ਤੇ ਝਿੜਕਾਂ ਦੇ ਦੇ ਕੇ ਕੱਢੀ ਦਾ ਕਿ ਜਾਓ ਹੁਣ ਸਕੂਲ। ਉਹ ਰੌਣਕ ਵੀ ਹੁੰਦੀ ਹੈ ਸਵੇਰੇ ਸਵੇਰੇ ਘਰ
2: ਕਈ ਵਾਰੀ, ਮਤਲਬ ਮੈਂ ਤੇ ਮੇਰੇ ਨਾਲ ਇੱਕ ਫਰੈਂਡ ਹੈ, ਤੇ ਅਸੀਂ ਚਾਹ ਬੱਚੇ ਛੱਡ ਕੇ ਨਾ ਕਦੇ ਮੇਰੇ ਘਰ, ਕਦੇ ਅਸੀਂ ਮੈਂ ਉਸਦੇ ਘਰ ਜਾਂਦੇ ਹਾਂ, ਤੇ ਫੇਵਰੇਟ ਟਾਈਮ ਹੈ, ਫੇਵਰੇਟ ਟਾਈਮ।
0: ਉਹ ਕਹਿੰਦੇ ਅੱਛਾ ਸਕੂਲ ਜਾਣ ਨੂੰ?
2: ਨਹੀਂ ਨਹੀਂ, ਅਸੀਂ ਮੈਂ ਤੇ ਮੇਰੀ ਸਹੇਲੀ,
0: ਅੱਛਾ,
2: ਬੱਚੇ ਛੱਡ ਤੇ ਪਤੀ ਕੰਮ ਤੇ, ਤੇ ਅਸੀਂ ਦੋਨੇ ਬਹਿ ਕੇ ਚਾਹ ਪੀਂਦੇ ਹਾਂ,
1: ਚਾਹ ਪੀਓ, ਹਾਂ,
2: ਤੇ ਉਹ ਕਹਿੰਦੇ ਸ਼ਾਂਤੀ ਕੇ
1: ਸਾਰਿਆਂ ਦੇ ਉੱਠਣ ਤੋਂ ਪਹਿਲੇ ਇੱਕ ਕੱਪ ਚਾਹ ਪੀ ਲਓ ਸ਼ਾਂਤੀ ਨਾਲ, ਤੇ ਜਾਂ ਜਦੋਂ ਐਸ ਕੋਈ ਕਰਨਾ ਹੋਏ ਉਸ ਵੇਲੇ ਪੀਓ।
2: ਫਿਰ
0: ਸਿੱਧਾ ਸਿੱਧਾ ਮਤਲਬ ਹੈ ਨਾ, ਤੁਸੀਂ ਤੁਸੀਂ ਦਿਲ ਦੀ ਦੱਸਣੀ
1: ਨਹੀਂ,
0: ਉਹ ਕਰਨੀ ਨੀ, ਉਹ
1: ਛੱਡੋ, ਬੁੱਝੋ ਸਹੀ,
0: ਇਹੋ ਹੀ ਸਮੱਸਿਆ ਵਾ ਤੁਹਾਡੀ, ਬੀਬੀਆਂ ਦੀ ਘਰੋ ਘਰ ਇਹੋ ਹੀ ਸਮੱਸਿਆ ਵਾ, ਤੁਹਾਨੂੰ ਨੀ ਪਤਾ ਲੱਗੀ ਹੋਇਆ ਵਾ।
2: ਮੈਨੂੰ ਲੱਗਦਾ, ਅੱਛਾ ਮੈਨੂੰ ਲੱਗਦਾ ਜੇ ਐਵੇਂ ਟਾਈਮ ਵੀ ਦਿੱਤਾ ਨਾ, ਜਿਵੇਂ ਤੁਸੀਂ ਹੁਣੇ ਹੀ ਕਿਹਾ, ਤੇ ਉਸ ਚ ਵੀ ਅਸੀਂ ਕੀ ਕੀ ਦੱਸੀਏ, ਉਹ ਇੰਨੀ ਸਾਰੀ ਚੀਜ਼ਾਂ ਦਿਮਾਗ ਦੇ ਵਿੱਚ ਐਲਫਾ ਬੀਟਾ ਗਾਮਾ ਹੋ ਜਾਣੀ।
0: ਨਹੀਂ ਜਦੋਂ ਕਿਤੇ ਪੁੱਛ ਲਓ ਨਾ, ਜਦੋਂ ਕਿਤੇ ਪੁੱਛ ਲਓ ਉਦੋਂ ਪਤਾ ਕੀ ਹੁੰਦਾ ਵਾ, ਪਤਾ ਹੀ ਆ ਤੁਹਾਨੂੰ,
2: ਪਤਾ ਹੀ ਆ ਤੁਹਾਨੂੰ,
0: ਫਿਰ ਪਤਾ ਹੀ ਆ ਤੁਹਾਨੂੰ, ਉਦੋਂ ਮੁੱਕਣੀਆਂ ਹੀ ਗੱਲ,
1: ਜਵਾਬ ਹੁੰਦਾ ਕੁਛ
0: ਨੀ, ਕੁਛ ਵੀ ਨੀ, ਤੁਹਾਨੂੰ ਪਹਿਲਾਂ ਪਤਾ ਨੀ।
1: ਔਰ ਕਈ ਵਾਰੀ ਤੇ ਇੱਦਾਂ ਹੁੰਦਾ, ਇੰਨੀਆਂ ਸਾਰੀਆਂ ਗੱਲਾਂ ਹੁੰਦੀਆਂ ਇੱਕ ਟੌਪਿਕ ਤੇ ਗੱਲ ਕਰਦੇ ਕਰਦੇ, ਉਹ ਗੱਲ ਮਤਲਬ ਏ ਤੋਂ ਸ਼ੁਰੂ ਹੁੰਦੀ ਔਰ ਜ਼ੀ ਤੇ ਖਤਮ ਹੁੰਦੀ, ਔਰ ਮੇਰੇ ਹਸਬੈਂਡ ਮੇਰਾ ਮੂੰਹ ਦੇਖ ਰਹੇ ਹੁੰਦੇ ਕਿ ਇਹਨਾਂ ਦਾ ਕੋਈ ਲਿੰਕ ਹੈ ਆਪਸ ਵਿੱਚ ਜਾਂ ਅਲੱਗ ਅਲੱਗ ਹੈ, ਇਹਦੇ ਤੇ ਰਿਐਕਸ਼ਨ ਕਿੱਦਾਂ ਦਾ ਦੇਣਾ।
0: ਨਹੀਂ ਵੀ ਕਿਹੜੀ ਗੱਲ ਸਹੀ ਹੈ, ਮੈਨੂੰ ਲੱਗਦਾ ਤੁਹਾਨੂੰ ਨਾ ਟਾਈਮ ਦੇਣਾ ਹੀ ਚਾਹੀਦਾ ਵਾ ਕਿਸੇ ਦਿਨ ਬੀਬੀਆਂ ਨੂੰ, ਜਿਹੜੀਆਂ ਜਿਹੜੀਆਂ ਬੀਬੀਆਂ ਇੰਟਰਸਟਿੰਗ ਆ ਤੇ ਜਿਹੜੀਆਂ ਵਾਕਈ ਗੱਲ ਕਰ ਸਕਦੀਆਂ ਵਾ ਖੁੱਲ ਕੇ, ਇਹ ਨਹੀਂ ਵੀ ਫੇਰ ਉਹ ਬਹਿ ਕੇ ਉਹ ਹੀ ਕਹਿਣ ਵੀ ਤੁਹਾਨੂੰ, ਬਾਕੀ ਤੁਹਾਨੂੰ ਪਤਾ ਹੀ ਆ।
2: ਹੋਰ ਸੁਣਾਓ?
1: ਹੋਰ ਸੁਣਾਓ, ਤੁਸੀਂ ਸੁਣਨ ਵਾਲੇ ਬਣੋ, ਅਸੀਂ ਪਰੀਆਂ ਬੈਠੀਆਂ, ਤੁਸੀਂ ਸੁਣਨ ਵਾਲੇ ਬਣੋ,
2: ਸਾਨੂੰ ਮੰਚ ਚਾਹੀਦਾ ਹੈ।
0: ਚਲੋ ਜਾਓ, ਮੰਚ ਦਿੱਤਾ ਤੁਹਾਨੂੰ।
2: ਮੈਂ ਤੇ ਕਈ ਵਾਰੀ ਐਵੇਂ
0: ਰੱਖੋ ਤੁਸੀਂ ਟਾਈਮ, ਇੱਕ ਹਫ਼ਤਾ ਪੂਰਾ ਦਿੱਤਾ ਤੁਹਾਨੂੰ, ਜਾਓ 5 ਦਿਨ ਲਗਾਤਾਰ ਮੈਂ ਸਿਰਫ ਪਰੇਡ ਕਰੂੰਗਾ, ਤੁਸੀਂ ਕੱਢੋ ਤੁਸੀਂ ਆਪਣੀ ਪੜਾਸਾਂ ਤੁਸੀਂ, ਹਾਂ,
2: ਲੇਡੀਜ਼
0: ਸਪੈਸ਼ਲੀ, ਉਹ ਗੱਲਾਂ ਜਿਹੜੀਆਂ ਮੰਨ ਲਓ ਅਸੀਂ ਕਦੀ ਨੀ ਕੀਤੀਆਂ, ਇਹ ਕਹਿ ਕੇ ਤੁਸੀਂ ਕਰਨੀਆਂ, ਆਹ ਤੇ ਅਸੀਂ ਕਦੀ ਨੀ ਕੱਢੀਆਂ ਦਿਲੋਂ,
2: ਉਹ ਤੇ ਫਿਰ ਉਹ ਵੀ ਰੇਡੀਓ ਤੇ ਆ ਕੇ ਕੱਢਦੀ
0: ਹੈ,
2: ਕਿਤੇ
0: ਪੈਂਦੇ ਮੁੱਕਰ ਗਈ ਜੇ, ਦੂਜੀਆਂ ਦੱਸੋ।
2: ਕੋਈ ਭਾਵਨਾ ਚ ਬਹਿ ਕੇ ਜਿਵੇਂ ਬੱਚਿਆਂ ਦੇ ਵਾਂਗ ਆਪਣੇ ਵੀ ਨਿਕਲ ਜਾਏ ਓਵਰ,
0: ਇੱਕ ਬੀਬੀ ਤੇ ਡਰ ਗਈ
2: ਕਿੰਨਾ ਕੁਝ,
1: ਫਿਕਰ ਨਾ ਕਰੋ ਤੁਸੀਂ,
0: ਦੋ ਫਟੂ ਮਚ ਹੋ ਜਾਣਾ ਫਿਰ ਐਵੇਂ ਲੜ ਪੋਗੀਆਂ,
2: ਪਤਾ ਲੱਗਿਆ ਆਪਣਾ ਸ਼ੋ ਖਤਮ ਹੈ ਭਾਜੀ, ਸਿਰ ਦਰਦ ਦੀ ਦਵਾਈ ਖਾ ਰਹੇ,
1: ਅਸੀਂ ਨਾਲ ਲਿਆਵਾਂਗੇ ਪੈਨਾਡੋਲ,
0: ਉਹ ਤੇ ਤੁਸੀਂ ਨਾਲੇ ਰੱਖੀ ਹੁੰਦੀ ਹੈ ਤੇ ਪਰਸ ਚ।
1: ਬਿਲਕੁਲ ਬਿਲਕੁਲ, ਅੱਛਾ ਚਾਬੀਆਂ ਤੋਂ ਮੈਨੂੰ ਚੇਤਾ ਆਇਆ, ਥੋੜੇ ਦਿਨ ਪਹਿਲੇ ਮੈਂ ਕਿਸੇ ਨੂੰ ਦੱਸ ਰਹੀ ਸੀ, ਪੰਜਾਬੀ ਦੇ ਨਾ ਇੱਕ ਸਿੰਗਰ ਹੁੰਦੇ ਸੀਗੇ ਪੁਸ਼ਪਾ ਹੰਸ ਜੀ, ਉਹ ਸਾਡੇ ਘਰ ਦੇ ਨਾਲ ਉਹਨਾਂ ਦਾ ਘਰ ਸੀਗਾ, ਤੇ ਉਹਨਾਂ ਦੇ ਬੀਜੀ ਸੀ ਬਹੁਤ ਓਲਡ, ਤੇ ਜਦੋਂ ਆਂਟੀ ਨੇ ਤੇ ਅੰਕਲ ਨੇ ਕਿਧਰੇ ਜਾਣਾ ਹੁੰਦਾ ਸੀ ਨਾ, ਤੇ ਉਹ ਮੰਮੀ ਨੂੰ ਆਵਾਜ਼ ਮਾਰਦੇ ਸੀਗੇ ਕਿ ਮਨਪ੍ਰੀਤ ਬੱਚਿਆਂ ਨੂੰ ਨਾ ਇੱਧਰ ਛੱਡ ਜਾ ਕਿ ਬੀਜੀ ਇਕੱਲੇ ਨੇ, ਤੇ ਅਸੀਂ ਬੜੇ ਸ਼ੌਂਕ ਨਾਲ ਜਾਣਾ ਕਿ ਉਹਨਾਂ ਦੇ ਘਰ ਕੇਬਲ ਲੱਗਾ ਹੁੰਦਾ ਸੀ ਉਦੋਂ, ਤੇ ਫਿਲਮ ਦੇਖਣ ਨੂੰ ਮਿਲਦੀ ਸੀ ਟੀਵੀ ਤੇ, ਬੀਜੀ ਨੂੰ ਬੜਾ ਪਤਾ ਲੱਗਦਾ ਸੀ, ਉਹ ਸੁੱਤੇ ਰਹਿੰਦੇ ਸੀਗੇ ਆਪਣਾ, ਬਸ ਇੰਨਾ ਹੁੰਦਾ ਸੀ ਕੋਈ ਕੋਲ ਹੋਣਾ ਚਾਹੀਦਾ ਉਹਨਾਂ ਦੇ, ਤੇ ਇੱਕ ਵਾਰੀ ਮੰਮੀ ਪਾਪਾ ਨੂੰ ਵੀ ਕਿਤੇ ਜਾਣਾ ਪੈ ਗਿਆ, ਤੇ ਮੇਰਾ ਬ੍ਰਦਰ ਵੀ ਉਹਨਾਂ ਦੇ ਨਾਲ ਚਲਾ ਗਿਆ, ਮੈਨੂੰ ਇਹਨਾਂ ਨੇ ਦੇਤੀ ਚਾਬੀ, ਚਾਬੀ ਮੈਂ ਬੈਠੀ ਬੈਠੀ ਨਾ ਉਹਨਾਂ ਦੇ ਸੋਫੇ ਦੇ ਨਾ ਸਾਈਡ ਤੇ ਬਾਂਹ ਦੇ ਵਿੱਚ ਫਸ ਗਈ ਚਾਬੀ ਮੇਰੇ ਕੋਲੋਂ, ਹੁਣ ਕੱਢਣ ਦੇ ਚੱਕਰ ਦੇ ਵਿੱਚ ਮੈਂ ਹੱਥ ਪਾਵਾਂ ਤੇ ਉਹ ਹੋਰ ਅੰਦਰ ਚਲੀ ਜਾਏ, ਮੈਂ ਫੇਰ ਹੱਥ ਪਾਵਾਂ ਉਹ ਹੋਰ ਅੰਦਰ ਚਲੀ
2: ਜਾਏ, ਸੋਫੇ ਵੀ
1: ਸ਼ਾਮੀ ਉਹਨਾਂ ਦੇ ਸੋਫੇ ਦੀ ਬਾਂਹ ਤੋੜਨੀ ਪਈ ਸਾਨੂੰ ਘਰ ਦੀ ਚਾਬੀ ਕੱਢਣ, ਛੋਟਾ ਮੋਟਾ ਪੰਗਾ ਨੀ ਲਿੱਤਾ ਭਾਜੀ।
2: ਅਸੀਂ ਇੱਕ ਉਹ ਵੀ ਹੁੰਦਾ ਸੀ ਕਿਉਂਕਿ ਨਾ ਐਕਸਟਰਾ ਚਾਬੀ ਬਣਾਉਣ ਵਾਸਤੇ ਸਾਬਣ ਤੇ ਨਾ ਉਹਦੀ ਛਾਪ ਜੀ ਲੈ ਕੇ ਜਾਣੀ ਸਪੇਅਰ ਕੀ ਪਹਿਲਾਂ।

0: ਸਿਸਟਮ ਵੀ ਦੇਖਿਆ
1: ਉਹ ਵੀ ਦੇਖਿਆ
2: ਤੇ ਫਿਲਮਾਂ ਚ ਵੇਖਿਆ ਕਿ ਉਦਾਂ ਵੀ ਹੁੰਦਾ ਸੀ ਉਹ
0: ਰੀਅਲ ਚ ਵੀ ਕਰਦੇ ਹੁੰਦੇ ਸੀ
1: ਨਹੀਂ ਰੀਅਲ ਚ ਵੀ ਦੇਖਿਆ ਰੀਅਲ ਚ ਵੀ ਦੇਖਿਆ ਤੇ ਇੱਥੇ ਇੱਕ ਵਾਰੀ ਕੀ ਹੋਇਆ ਕਿ ਗੁੜੀਆ ਦੇ ਹੋਣ ਤੋਂ ਬਾਅਦ ਨਾ ਦੋ ਤਿੰਨ ਮਹੀਨੇ ਬਾਅਦ ਛੋਟੀ ਜਿਹੀ ਸੀਗੀ ਅਜੇ ਤੇ ਮੈਨੂੰ ਮੰਮੀ ਹੋਰੀ ਚਲੇ ਗਏ ਵਾਪਿਸ ਤੇ ਮੈਨੂੰ ਇਹ ਕਹਿੰਦੇ ਅੱਜ ਨਾ ਆਪਾਂ ਡਿਨਰ ਬਾਹਰ ਕਰਨ ਚੱਲਦੇ ਹਾਂ ਚਲੋ ਅਸੀਂ ਚਾਹ ਦੇ ਵਿੱਚ ਨਾ ਕਾਰਾਂ ਦੇ ਚਾਬੀਆਂ ਦੇ ਛੱਲੇ ਚੇਂਜ ਕੀਤੇ ਪਤਾ ਨੀ ਕੀ ਹੋਇਆ ਘਰ ਦੀ ਚਾਬੀ ਘਰ ਦੇ ਅੰਦਰ ਰਹਿ ਗਈ ਘਰ ਕਰਤਾ ਅਸੀਂ ਲੋਕ
2: ਚਾਬੀ
1: ਨੀ ਦੇਖੀ ਨਾ ਤੇ ਉਹ ਮੈਨੂੰ ਤੇ ਖੁਸ਼ੀ ਬੜੀ ਸੀ ਕਿ ਬਈ ਅੱਜ ਅਸੀਂ ਬਾਹਰ ਚੱਲੇ ਹਾਂ ਤੇ ਕਾਰ ਚ ਬੈਠ ਗਏ ਤੇ ਇਕਦਮ ਅਸੀਂ ਦੋਨਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਅਸੀਂ ਕਿਹਾ ਚਾਬੀ ਚਾਬੀ ਦੇ ਅੰਦਰ ਰਹਿ ਗਈ ਤੇ ਅਸੀਂ ਨਾ ਸੈਲਫ ਮਾਰਿਆ ਗਏ ਡਿਨਰ ਕੀਤਾ ਵਾਪਿਸ ਆਏ ਆਰਾਮ ਨਾਲ ਡਿਨਰ ਕੀਤਾ ਜੋ ਰਹਿ ਗਿਆ ਉਹ ਤੇ ਰਹਿ ਗਿਆ ਨਾ ਹੁਣ ਉਹ ਤੇ ਕੁਛ ਨੀ ਹੋ ਸਕਦਾ ਡਿਨਰ ਕਰਕੇ ਵਾਪਿਸ ਆਏ ਫਿਰ ਅਸੀਂ ਲੋਕ ਸਮਿਥ ਨੂੰ ਸੱਦਿਆ ਫਿਰ ਜੋ ਜੋ ਮਾਇਆ ਉਹ ਸਾਡੇ ਕੋਲੋਂ ਲੈ ਕੇ ਗਿਆ ਨਾ $300 ਰਾਤੀ 10 ਵਜੇ
0: ਮੈਨੂੰ ਲੱਗਦਾ ਘਰ ਦੇ ਦਰਵਾਜ਼ੇ ਤੇ ਜਿਆਦਾ ਲੈਂਦੇ ਹਨਾ ਗੱਡੀ ਦੇ
1: $300 ਉਹ ਸਾਡੇ ਤੋਂ ਲੈ ਕੇ ਗਿਆ ਉਸ ਤੋਂ ਬਾਅਦ ਤੁਸੀਂ ਸੋਚ ਵੀ ਨੀ ਸਕਦੇ ਅਸੀਂ ਕਿੱਥੇ ਕਿੱਥੇ ਚਾਬੀ ਰੱਖੀ ਕਿ ਚਾਬੀ ਨੀ ਭੁੱਲਣੀ
2: ਇਹ ਨਹੀਂ ਭੁੱਲਣੀ ਚਾਹੀਦੀ
0: ਉਹ ਜਿਹੜੀ ਚੋਟ ਹੁੰਦੀ ਹੈ ਨਾ ਉਹ ਹਮੇਸ਼ਾ ਯਾਦ ਰਹਿੰਦੀ ਹੈ
1: ਇੱਕ ਵਾਰੀ ਸਟੂਡੈਂਟ ਇੱਕ ਚਾਬੀ ਔਰ ਇੱਕ ਨਮਕ ਸਟੂਡੈਂਟ ਲਾਈਫ ਦੇ ਵਿੱਚ ਇੱਕ ਵਾਰੀ ਘਰ ਨਮਕ ਮੁੱਕਿਆ ਸੀ ਹੰਗਰੀ ਜੈਕ ਜਾ ਕੇ ਨਮਕ ਦੇ ਪੈਕਟ ਚੁੱਕ ਕੇ ਲਿਆਏ ਤੇ ਹੁਣ ਇਹ ਹੁੰਦਾ ਕਿ ਨਮਕ ਦਾ ਐਕਸਟਰਾ ਡੱਬਾ ਪਿਆ ਹੁੰਦਾ
2: ਹੰਗਰੀ ਜੈਕ ਤੋਂ
1: ਹਾਂ ਹੰਗਰੀ ਜੈਕ ਸਾਲਟ ਪੈਪਰ ਨੀ ਹੁੰਦਾ
2: ਜਿਹੜਾ
1: ਪਾਊਚ ਜੇ ਹੁੰਦੇ ਛੋਟੇ ਛੋਟੇ ਉਹ ਚੁੱਕ ਕੇ ਲਿਆਏ ਉਦੋਂ ਉਹ ਵੀ ਇਹ ਨੀ ਕੀਤਾ ਕਿ ਬਾਹਰ ਹੀ ਖਾ ਲਈਏ ਉਦੋਂ ਚੁੱਕ ਕੇ ਲਿਆ ਕੇ ਘਰ ਰੋਟੀ ਬਣਾ ਕੇ ਖਾ ਲਈ ਉਸ ਤੋਂ ਬਾਅਦ ਅੱਜ ਤੱਕ ਇਹ ਹੁੰਦਾ ਕਿ ਨਮਕ ਕਿੰਨਾ ਪਿਆ ਘਰ ਪਹਿਲੇ ਉਹ ਚੈੱਕ ਕਰ ਲੋ
0: ਨਮਕ ਖੰਡ ਪੱਤੀ ਤਿੰਨ ਚੀਜ਼ਾਂ ਤਾਂ ਕਿਤੇ ਮੁੱਕਣ ਦਿੰਦੇ ਆਪਾਂ ਪੰਜਾਬੀ
1: ਬਿਲਕੁਲ ਵੀ ਨਹੀਂ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ
0: ਥੈਂਕ ਯੂ
1: ਓਕੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
2: ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਮਿਹਰਬਾਨੀ ਤੁਹਾਡੀ ਹਾਂਜੀ ਭੈਣ ਜੀ ਤੁਸੀਂ ਆਉਂਦੇ ਹੋ ਅਮਰਿਤ ਭੈਣ ਜੀ ਤੁਸੀਂ ਆਉਂਦੇ ਹੋ
3: ਮੈਂ ਦੋ ਕਿੱਸੇ ਸੁਣਾਉਂਗੀ ਪਹਿਲਾਂ ਨਾ ਜੇ ਸੁਖਵਿੰਦਰ ਆਈ ਸੀ ਤੇ ਅਸੀਂ ਨਾ ਮੁੰਡਿਆਂ ਨਾਲ ਰਹਿੰਦੇ ਸੀ ਤੇ ਉਹ ਦਰਵਾਜੇ ਦੇ ਪਿੱਛੇ ਨਾ ਇੱਕ ਮਾਸਟਰ ਬੈਡਰੂਮ ਚ ਹੁੰਦੀ ਕੁੰਡੀ ਜਿੱਦਾਂ ਨਾ ਜੇ ਆਪਾਂ ਜਿਆਦਾ ਯੂਜ ਕਰੀਏ ਉਹ ਲੂਜ਼ ਹੋ ਜਾਂਦੀ ਆਪਣੇ ਆਪ ਹੀ ਲੋਕ ਹੋ ਜਾਂਦਾ ਨਾ ਤੇ ਅਸੀਂ ਕੀ ਹੋਇਆ ਰਾਤ ਦੇ 11 ਵਜੇ ਹੋਏ ਤੇ ਨਾਲ ਵਾਲੇ ਮੁੰਡੇ ਕਹੇ ਕਿ ਨਾ ਆਂਟੀ ਚਲੋ ਆਈਸਕ੍ਰੀਮ ਖਾ ਕੇ ਆਉਂਦੇ ਮੰਮੀ ਆਏ ਹੋਏ ਸੀ ਮੇਰੇ ਤੇ ਮੰਮੀ ਨੇ ਛੇਤੀ ਜੀ ਕਹਿੰਦੇ ਚਲ ਚੱਲਦੇ ਆ ਤੇ ਮੰਮੀ ਨਿਕਲ ਗਏ ਰੂਮ ਤੋਂ ਬਾਹਰ ਤੇ ਅਸੀਂ ਚਲ ਮੰਮੀ ਅੰਦਰ ਹੀ ਹੋਣੇ ਤੇ ਚਾਬੀ ਮੇਰੇ ਕਮਰੇ ਚ ਹੁੰਦੇ ਸੀ ਸਾਰੇ ਕਮਰਿਆਂ ਦੀ ਨਾ
0: ਅੱਛਾ
3: ਤੋ ਖੇਲਦੇ ਖੇਲਦੇ ਬੱਚੇ ਕਿਤੇ ਬੱਚੇ ਵੀ ਬਾਹਰ ਆ ਗਏ ਤੋ ਰੂਮ ਲੋਕ ਹੋ ਗਿਆ
2: ਉਹ ਵਾਲਾ ਲੋਕ ਜਿਹੜਾ ਹੁੰਦਾ ਉਹ ਡੈਡ ਲੋਕ ਉਹ ਬਹੁਤ ਕੰਮ ਖਰਾਬ ਕਰਦਾ
3: ਹਾਂਜੀ ਤੇ ਡਾਈਪਰ ਵਗੈਰਾ ਸਾਰੇ ਬੱਚਿਆਂ ਦੇ ਵਿੱਚ ਨਾ ਤੇ ਸਾਨੂੰ ਇਹ ਯਾਦ ਨਾ ਆਏ ਕਿ ਅਸੀਂ ਜਾ ਕੇ ਕੋਲਸ ਵਗੈਰਾ ਤੋਂ ਜਾਂ ਕਿਤੋਂ ਤੋਂ ਫੜ ਲਈਏ ਡਾਈਪਰ ਤੇ ਅਸੀਂ ਸੋਚੀ ਜਾਈਏ ਹੁਣ ਬੱਚਿਆਂ ਦਾ ਔਖਾ ਹੋ ਰਿਹਾ ਕਿ ਦੋਨੋਂ ਬੱਚਿਆਂ ਨੂੰ ਡਾਈਪਰ ਦੀ ਵੀ ਲੋੜ ਹੈ ਤੇ ਸਾਰਾ ਸਮਾਨ ਚਾਬੀਆਂ ਤੇ ਕਾਰਡ ਵਗੈਰਾ ਸਭ ਅੰਦਰ
2: ਜੀ
3: ਤੇ ਅਸੀਂ ਰਾਤ ਨੂੰ ਕੀ ਕੀਤਾ ਸੈਨੀਟਰੀ ਨੈਪਕਿਨ ਲਾ ਕੇ ਬੱਚਿਆਂ ਦੇ ਥਾਂ ਲਾਏ
0: ਕਈ ਵਾਰੀ ਨਾ ਆਪਾਂ ਮਤਲਬ ਇੰਨੇ ਸਾ ਈਜ਼ੀ ਤਰੀਕੇ ਹੁੰਦੇ ਪਰ ਪਤਾ ਨੀ ਆਪਾਂ ਉਲਝੇ ਹੀ ਰਹਿੰਦੇ ਆ ਨਾ
2: ਇੱਕਦਮ ਫੜਾ ਦਿੰਦੇ ਦਿਮਾਗ
0: ਪੈਨਿਕ ਹੋ ਜਾਂਦਾ ਇਨਸਾਨ
3: ਤੇ ਬਾਅਦ ਚ ਅਗਲੇ ਦਿਨ ਅਗਲਾ ਦਿਨ ਹੋਇਆ ਤੇ ਅਸੀਂ ਫਿਰ ਲੋਕ ਸਮਿਤਾ ਨੂੰ ਬੁਲਾ ਕੇ ਫਿਰ ਕਿਤੇ ਲੋਕ ਖਲਵਾਇਆ ਤੇ ਚਾਬੀਆਂ ਬਾਹਰ ਨਿਕਲੀਆਂ ਨਾ ਫਿਰ ਸਾਰੇ ਯਾਦ ਕਰਨ ਅਸੀਂ ਕੋਰਸ ਜਾ ਕੇ ਲੈ ਆਂਦੇ ਪਰ ਹੁਣ ਜੇ ਲੋਕ ਖੁੱਲ ਗਿਆ ਤਾਂ ਹੁਣ ਯਾਦ ਆਉਂਦਾ ਤਾਂ ਕੀ ਰਮਾਨ ਰਾਤ ਲੈ ਆਂਦੇ ਤੇ ਇੱਕ ਵਾਰ ਹੋਇਆ ਸੀ ਅਰਮਾਨ 1.5 ਸਾਲ ਦਾ ਸੀ 1.5-2 ਸਾਲ ਦਾ ਮਤਲਬ ਹਲੇ ਤੁਰਨਾ ਫਿਰਨਾ ਓਦਾਂ ਸੀ ਇਹਨੂੰ ਪਤਾ ਨੀ ਡਰੋਰ ਤੱਕ ਇਹਦਾ ਹੱਥ ਨੀ ਜਾਂਦਾ ਸੀ ਤੇ ਉਹ ਵੀ ਮੇਰਾ ਰੂਮ ਹੈ ਟਾਊਨ ਹਾਊਸ ਸੀ ਉੱਪਰ ਰੂਮ ਸੀ ਨਾ ਤੇ ਇਹਦਾ ਖੇਲਦੇ ਅਸੀਂ ਸਾਰੇ ਨਿਕਲੇ ਬਾਹਰ ਇਹ ਇਕੱਲਾ ਹੀ ਅੰਦਰ ਖੇਲਦਾ ਪਿਆ ਸੀ ਖੇਲਦੇ ਖੇਲਦੇ ਇਹਨੇ ਦਰਵਾਜ਼ਾ ਅੰਦਰ ਬੰਦ ਕਰ ਲਿਆ ਓਦਾ ਲੱਗ ਗਿਆ ਲੋਕ ਤੇ ਇਕੱਲਾ ਅੰਦਰ ਤੇ ਸੈਟਰਡੇ ਦਾ ਦਿਨ ਸੀ ਤੇ ਬਲਾਈਂਡ ਚੱਕੀ ਹੋਈ ਸੀ ਤਾਂ ਅਸੀਂ ਕਰੀਏ ਕਿ ਹੁਣ ਅਰਮਾਨ ਨੂੰ ਖੇਲਦਾ ਪਿਆ ਜੇ ਇਹਨੂੰ ਪਤਾ ਲੱਗਿਆ ਲੋਕ ਲੱਗਿਆ ਨਾ ਰੋਣ ਲੱਗ ਜਾਣਾ ਨਾ ਤਾਂ ਅਸੀਂ 3-4 ਜਣੇ ਪਰਲੇ ਪਾਸੇ ਤੋਂ ਥੱਲੇ ਪਾਸੇ ਜਾ ਕੇ ਖਿੜਕੀ ਤੋਂ ਇਹਨੂੰ ਆਵਾਜ਼ਾਂ ਮਾਰੀ ਜਾਈਏ ਕਿ ਆਵਾਜ਼ ਕਿ ਅਰਮਾਨ ਇੱਧਰ ਆ ਇੱਧਰ ਏ ਕਰ ਅਸੀਂ 2 ਜਣੀ ਇੱਧਰ ਦਰਵਾਜ਼ੇ ਥੱਲੇ ਬੈਠ ਕੇ ਇਹਨੂੰ ਕਦੀ ਕੋਈ ਟੋਫੀ ਥੱਲੇ ਤੋਂ ਗੇਰੀਏ ਕਰੀਏ ਇਹਦਾ ਹੱਥ ਤਾਂ ਜਾ ਨੀ ਰਿਹਾ ਕਿ ਲੋਕ ਨੀ ਖੁੱਲਣਾ ਨਾਲ ਦੀ ਨਾਲ ਫਿਰ ਕਾਲ ਕੀਤੀ ਲੋਕ ਵਾਲੇ ਨੂੰ ਤੇ ਜਦ ਤੱਕ ਮਤਲਬ ਡੇਢ ਅੱਧਾ ਘੰਟਾ ਵੀਰ ਜੀ ਅਸੀਂ ਬੱਚੇ ਨੂੰ ਇੰਨਾ ਕੰਟਰੋਲ ਕੀਤਾ ਨਾ ਸਾਨੂੰ ਇਹ ਲੱਗੇ ਕਿ ਜੇ ਮੁੰਡੇ ਨੂੰ ਪਤਾ ਲੱਗਿਆ ਸਾਹ ਨਾ ਚੜਾ ਲੈ ਬੱਚਾ ਗੱਲ ਨਾ
0: ਬੱਚਾ ਪੈਨਿਕ ਹੋ ਜਾਂਦਾ ਨਾ ਫਿਰ
3: ਹਾਂਜੀ ਤੇ ਬਸ ਇਹਨੂੰ ਅਸੀਂ ਖੇਲ ਲਾ ਰੱਖਿਆ ਜਦੋਂ ਇੱਧਰੋਂ ਆਏ ਕਰੇ ਅਸੀਂ ਦਰਵਾਜੇ ਥੱਲੋਂ ਆਵਾਜ਼ਾਂ ਮਾਰ ਲੈ ਜੇ ਟੋਫੀ ਦੇ ਦਿਆ ਕਰਨ ਫਿਰ ਉੱਧਰੋਂ ਖਿੜਕੀ ਤੋਂ ਬੱਚੇ ਵੱਡੇ ਵਾਲੇ ਥੱਲੇ ਖੜੇ ਸੀ ਉਹ ਥੱਲੇ ਤੋਂ ਉਹਨੂੰ ਇਸ਼ਾਰੇ ਕਰ ਕਰਕੇ ਕੰਮ ਲਾਇਆ ਰੱਖਿਆ ਕਿ ਕਿਸੇ ਦਾ ਇਹਦਾ ਦਿਮਾਗ ਡਾਇਵਰਟ ਕਰਕੇ ਰੱਖੀਏ
0: ਜੀ
3: ਤਾਂ ਫਿਰ ਅਸੀਂ ਕਿਤੇ ਲੋਕ ਸਮੇਤ ਆਇਆ ਫਿਰ ਲੋਕ ਖੁੱਲਿਆ ਕਹਿਣਾ ਮੁੜ ਕੇ ਅਸੀਂ ਚਾਬੀਆਂ ਨਾ ਬਾਹਰ ਹੀ ਇੱਧਰ ਰੱਖਦੇ ਕਰੇ ਕਿ ਲੋਕ ਚਾਹੇ ਜਿੱਦਾਂ ਮਰਜ਼ੀ ਲੱਗ ਜਾਏ ਪਰ ਚਾਬੀਆਂ ਸਾਡੇ ਕੋਲ ਹੋਏ
2: ਲਾਪਰਵਾਹ ਚੱਲਦੇ ਹਾਂ ਵੀ ਚਲੋ ਇੱਕ ਦੀ ਕੋਈ ਗੱਲ ਨੀ ਦੂਸਰੇ ਕੋਲ ਹੈਗੀ ਉਹਨੇ ਆ ਜਾਣਾ ਇਸ ਚੱਕਰ ਚ ਮੈਨੂੰ ਲੱਗਦਾ ਜਿਆਦਾ ਗਵਾਚਦੀਆਂ ਹੁਣ ਜਦੋਂ ਸਾਨੂੰ ਪਤਾ ਵਾ ਵੀ ਸਾਡੇ ਸਿਰ ਹੀ ਜ਼ਿੰਮੇਵਾਰੀ ਆ ਤੇ ਅਸੀਂ ਆਪ ਹੀ ਸਾਰਾ ਲੁੱਕ ਆਫਟਰ ਕਰਨਾ ਹੁਣ ਉਹਦੀ ਵੋਲਿਊਮ ਬਹੁਤ ਘੱਟ ਗਈ ਹੈ ਸ਼ਾਇਦ ਤੁਸੀਂ ਵੀ ਇੱਦਾਂ ਮਹਿਸੂਸ ਕਰਦੇ ਹੋ
0: ਆਪਾਂ
2: ਬੜੇ ਲਾਪਰਵਾਹ ਚੱਲਦੇ ਰਹੇ ਆਪਾਂ
3: ਉਸ ਟਾਈਮ ਤਾਂ ਵੀਰ ਜੀ ਮੇਨ ਡੋਰ ਦੇ ਤਾਂ ਕਈ ਵਾਰ ਆਪਾਂ ਲੋਕ ਵੀ ਨੀ ਲਾਉਂਦੇ ਸੀ ਪਹਿਲਾਂ ਜਦ ਇੱਥੇ ਆਏ ਸੀ ਤੇ ਮੇਨ ਡੋਰ ਦਾ ਤਾਂ ਏਦਾਂ ਹੁੰਦਾ ਸੀ ਇੱਕ ਆ ਗਿਆ ਇੱਕ ਚਲਾ ਗਿਆ ਰਾਤ ਨੂੰ ਖੁੱਲ੍ਹਾ ਹੀ ਰਹਿੰਦਾ ਸੀ
2: ਲੋੜ ਨਹੀਂ ਪੈਂਦੀ ਹਾਂ ਅੰਦਰ ਦੇ ਜ਼ਰੂਰ ਆਪਾਂ ਇੱਥੇ ਵਹਿੰਦੇ ਰਹੇ ਹਾਂ ਵੀ ਅੰਦਰ ਮੇਨ ਡੋਰ ਨੂੰ ਛੱਡ ਕੇ ਹੋਰ ਕੋਈ ਲੋਕ ਹੁੰਦਾ ਹੀ ਨਹੀਂ ਮਤਲਬ ਚਾਰ ਦੁਆਰੀ ਲੋਕ ਹੋ ਜਾਂਦੀ ਸੀ ਪਰ ਅੰਦਰ ਤੇ ਅੱਜ ਵੀ ਆਪਾਂ ਵੇਖੀਦਾ ਅਲਮਾਰੀਆਂ ਅਲਮੂਰੀਆਂ ਨੂੰ ਘੱਟ ਹੀ ਆ ਜੇ ਤੁਸੀਂ ਆਪ ਹੀ ਲਵਾਉਣਾ ਤੇ ਲਵਾਉਣਾ ਬਾਥਰੂਮ ਨੂੰ ਆਪ ਹੀ ਤੁਸੀਂ ਲਵਾਉਣਾ ਤੇ ਲਵਾਉਣਾ
0: ਉਹ ਵੀ ਇੱਕ ਕਲਚਰਲ ਸ਼ੌਕ ਸੀਗਾ ਜਦੋਂ ਆਇਆ ਕਿ ਬਾਥਰੂਮਾਂ ਚ ਲੋਕ ਨਹੀਂ ਤੁਹਾਡੇ
2: ਬਹੁਤੇ ਘਰਾਂ ਚ ਹੁੰਦਾ ਵਾ ਵੀ ਬਹੁਤ ਮਤਲਬ ਸਭ ਤੋਂ ਸਸਤਾ ਸੌਦਾ $2 ਸ਼ੋਪ ਤੋਂ ਜਿਹੜੀ ਕਿੰਨੀ ਜੀ ਉਹਦੇ ਨਾਲ ਬੂਹਾ ਛਿੱਲ ਲੈਣਾ ਪਰ ਲਾਉਣੀ ਉਹ ਹੀ ਸੀ
3: ਥੈਂਕ ਯੂ
2: ਤੁਹਾਨੂੰ ਕੀ ਲੱਗਦਾ ਜਸਜੀ ਘਰ ਇੱਕ ਘਰ ਦੇ ਵਿੱਚ ਕਿੰਨੇ ਕੁ ਤਰ੍ਹਾਂ ਦੇ ਤਾਲੇ ਹੋ ਜਾਂਦੇ
0: ਤਾਲੇ ਤੇ ਮੈਨੂੰ ਲੱਗਦਾ ਇੱਕ ਤੇ ਇਹ ਗਰਾਜ ਦਾ ਡੋਰ ਹੋ ਗਿਆ ਮਤਲਬ ਚਾਬੀ ਦੀ ਗੱਲ ਕਰ ਰਹੇ ਤਾਲੇ ਇੱਕ ਮੇਨ ਡੋਰ ਹੋ ਗਿਆ ਹੋਰ ਕੀ ਹੈ ਹੋਰ ਘਰ ਰਾਤ ਨੂੰ ਸੁਣ ਤੋਂ
2: ਤੁਹਾਡੇ ਘਰ ਦੇ ਉਹ ਸਾਈਡ ਨੂੰ ਨੀ ਹੈਗੀ ਜਿਦਾਂ ਉਹ ਬਾਹਰ ਜਾਣ ਨੂੰ ਜਿਹੜੀ
0: ਬਾਰੀ ਬੰਦ ਹੀ ਰਹਿੰਦਾ ਉਹ ਖੁੱਲਦਾ ਹੀ ਨਹੀਂ
2: ਲੋਕ ਤੇ ਹੈਗਾ ਨਾ ਉੱਥੇ
0: ਲੋਕ ਤੇ ਹੈ ਹਾਂ ਲੋਕ
2: ਤੁਹਾਡੇ ਘਰ ਹੈ ਨਾ
0: ਉਹ ਵੀ ਕੋਡ ਵਾਲਾ ਲੋਕ ਹੈ
2: ਬੀਬੀਆਂ ਵੇਖੋ ਜਸਕੀਰ ਜੀ ਸੁਣ ਲੋ ਤੁਸੀਂ ਕਹਿੰਦਾ ਹੈ ਨਾ ਮੈਂ ਤੁਹਾਨੂੰ ਇਸ ਕਰਕੇ ਇਹ ਚੀਜ਼ ਦੱਸ ਰਿਹਾ ਵਾ ਭੋਲੀ ਨੀ ਮੈਂ ਤੁਹਾਨੂੰ ਇਹ ਦੱਸ ਰਿਹਾ ਤੁਸੀਂ ਜਿਹੜੀਆਂ ਇਹ ਦੱਸ ਰਹੀ ਹੈ ਨਾ ਵੀ ਅਸੀਂ ਹਾਲੇ ਤਾਂ ਅਸੀਂ ਉਹ ਦੱਸਣੀਆਂ ਜਿਹੜੀਆਂ ਅਸੀਂ ਕਦੀ ਦੱਸੀਆਂ ਹੀ ਨਹੀਂ ਆ ਹਨਾ ਤੇ ਆ ਵੀ ਨਹੀਂ ਕਦੀ ਹਾਲੇ ਤਾਂ ਉਹ ਵੀ ਦੱਸਣੀਆਂ ਜਿਹੜੀਆਂ ਤੁਹਾਨੂੰ ਪਤਾ ਹੀ ਨਹੀਂ ਆ
0: ਦਿਮਾਗ ਚ ਮੈਂ
2: ਕਿੰਨੇ ਹੋ ਗਏ ਦੱਸੋ ਕਿੰਨੇ ਤਾਲੇ ਤੁਹਾਡੇ ਘਰ ਦੱਸੋ
4: ਜਿਵੇਂ ਸ਼ੁਰੂ ਤੋਂ ਆਦਤ ਹੁੰਦੀ ਆ ਨਾ ਬੱਚਿਆਂ ਨੂੰ ਪੈਸੇ ਮਿਲਣੇ ਤੇ ਆਪਾਂ ਸੰਭਾਲ ਕੇ ਰੱਖਣੇ ਤੇ ਉਦੋਂ ਸਾਨੂੰ ਨਾ ਪਾਪਾ ਨੇ ਤਿੰਨ ਅਲਮਾਰੀਆਂ ਲਿਆ ਕੇ ਦਿੱਤੀਆਂ ਸੀ ਛੋਟੀਆਂ ਛੋਟੀਆਂ ਜਿਵੇਂ ਤੁਹਾਨੂੰ ਪਤਾ ਗੋਦਰੇਜ ਦੀ ਅਲਮਾਰੀ ਹੈ ਨਾ
2: ਸਭ ਤੋਂ ਵੱਡੀ ਜਾਇਦਾਦ ਉਹੀ ਹੁੰਦੀ ਕਿ ਦਾਜ ਚ ਹੋ ਜਾਂਦੀ ਹੁੰਦੀ ਜਾਂਜੀ ਨੂੰ ਇੱਕ ਹੋਰ ਜਿੱਤੇ ਆ ਗਈ
4: ਛੋਟਾ ਲੋਕਰ ਲੋਕਰ ਦੇ ਵਿੱਚ ਇੱਕ ਅੰਦਰ ਜੇ ਪਾਸੇ ਨੀ ਲੋਕਰ ਹੁੰਦਾ ਸੀ
2: ਹਾਂਜੀ
4: ਤੇ ਉਹਦੇ ਵਿੱਚ ਨਾ ਜਿਵੇਂ ਮੰਮੀ ਤੋਂ ਮੈਂ ਹਮੇਸ਼ਾ 10 ਰੁਪਏ ਰੋਜ਼ ਦੇ ਲੈਣੇ ਹੁੰਦੇ ਸੀ ਮੰਮੀ ਮੇਰੇ ਘਰੋਂ ਕੰਮ ਕਰਦੇ ਸੀਗੇ ਤੇ ਜੋ ਵੀ ਮੈਨੂੰ ਸੇਵਿੰਗ ਮਿਲਣੀ ਹੈ ਨਾ ਉਹ ਜੋੜ ਕੇ ਰੱਖੀ ਤੇ ਦੀਦੀ ਦੀ ਮੈਰਿਜ ਸੀ ਤੇ ਸਾਰੇ ਕਹਿੰਦੇ ਕਿ ਹੈ ਨਾ ਕਿ ਪੈਸੇ ਹੈ ਨਾ ਜਿਵੇਂ ਪਤਾ ਹੀ ਹੁੰਦਾ ਜਿਵੇਂ ਹੁਣ ਤੁਹਾਨੂੰ ਪਤਾ ਪਹਿਲੇ ਟਾਈਮ ਦੇ ਵਿੱਚ ਮੇਰੀ ਦੀਦੀ ਮੈਰਿਜ ਨੂੰ 25 ਸਾਲ ਹੋ ਗਿਆ ਹੁੰਦਾ ਤੇ ਉਹ ਜਦੋਂ ਹੋਇਆ ਨਾ ਕਿ ਹਾਂ ਵੀ ਉਦੋਂ ਗੋਲਡ ਵੀ 5000 ਰੁਪਏ ਨੂੰ ਤੋਲਾ ਹੁੰਦਾ ਸੀ ਤੇ ਮੈਨੂੰ ਇਹ ਸੀ ਮੈਂ ਮੰਮੀ ਪਾਪਾ ਨੂੰ ਸਰਪ੍ਰਾਈਜ਼ ਦਵਾਂ ਤੇ ਮੇਰੀ ਚਾਬੀ ਜੀ ਗੁਆਚ ਗਈ ਚਾਬੀ ਗੁਆਚ ਗਈ ਮੈਂ ਰੱਖ ਕੇ ਕਿਤੇ ਭੁੱਲ ਗਈ ਕਾਲਜ ਟਾਈਮ ਚ ਸੀਗੀ ਕਿਤੇ ਰੱਖ ਕੇ ਭੁੱਲ ਗਈ ਤੇ ਜਦੋਂ ਮੈਂ ਚਾਬੀ ਜਦੋਂ ਹੈ ਨਾ ਉਹ ਕਹਿਣ ਕੇ ਹਾਂ ਵੀ ਦੂਸਰੀ ਚਾਬੀ ਤੇ ਮੈਂ 2-2 ਚਾਬੀਆਂ ਦਿੱਤੀਆਂ ਹੋਈਆਂ ਭਾਜੀ ਦੇਖੋ ਜਿਹੜੀ ਦੂਜੀ ਚਾਬੀ ਸੀ ਨਾ ਉਹ ਦੂਜੇ ਲੋਕਰ ਦੇ ਦੋਨਾਂ ਚ ਸੀ
2: ਅੱਛਾ
4: ਉਹਦੀ ਚਾਬੀ ਸੀ ਲੋਕਰ ਦੀ ਉਹ ਅੰਦਰਲੇ ਲੋਕਰ ਚ ਸੀ
2: ਵਾਹ ਵਾਹ
4: ਬਚਪਨ ਇਹੋ ਜਿਹਾ ਸੀ ਸਾਨੂੰ ਇਹ ਸੀਗਾ ਕਿ ਮੰਮੀ ਕਹਿੰਦੇ ਹੁੰਦੇ ਸੀ ਸੰਭਾਲ ਕੇ ਰੱਖੋ ਸੰਭਾਲ ਕੇ
0: ਵਾਹ ਵਾਹੀ ਸੰਭਾਲਦੇ
4: ਚੰਗੀ ਸੰਭਾਲੇ ਸੀ ਇੰਡੀਆ ਚ ਬਚਪਨ ਇੰਨਾ ਭੋਲਾ ਸੀ ਆਪਣਾ ਤੇ ਇਹ ਨੀ ਸੀ ਪਤਾ ਕਿ ਜੇ ਚਾਬੀ ਗੁਆਚ ਗਈ ਤੇ ਪੈਸੇ ਕੱਢਣੇ ਕਿੱਥੋਂ ਆ
2: ਫਿਰ ਕੀ ਕੀਤਾ
4: ਫਿਰ ਜੀ ਲੋਕਰ ਵਾਲਾ ਆਇਆ ਜਿਹੜਾ ਲੋਕਸਮਿਥ ਹੁੰਦਾ ਉਹ ਆਇਆ ਲੋਕਰ ਦੀ ਉਹ ਖੁਲਵਾਇਆ ਤੇ ਫਿਰ ਜਦੋਂ ਉਸ ਟਾਈਮ ਤੇ 20,000 ਰੁਪਏ ਜੋੜਿਆ ਸੀ 19,500 ਤੇ ਮੈਂ ਬ੍ਰਦਰ ਨੂੰ ਕਿਹਾ ਕਿ ਹੈ ਨਾ ਮੈਨੂੰ ਪੈਸੇ ਦੇ ਦੇ ਅੱਗੇ ਮੈਨੂੰ 500 ਰੁਪਏ ਦੇ ਕੇ ਕਹਿੰਦਾ ਮੈਂ ਤੇਰੀ FD ਕਰਾ ਦਿੰਦਾ ਪੱਕੀ ਪੱਕੀ ਸਾਰੇ ਪੈਸੇ ਲੈ ਗਿਆ ਜੀ ਮੇਰੇ ਕੋਲੋਂ
0: ਇਹ ਕੁੜੀਆਂ ਭੋਲੀਆਂ ਹੁੰਦੀਆਂ ਤੁਸੀਂ ਮੈਂ ਤੁਹਾਨੂੰ ਕਹਿ ਹੀ ਰਿਹਾ ਨਾ ਹੁਣ ਅਸੀਂ ਦੇਖਾ ਉਹ ਮੰਨ ਗਈ ਵਿਚਾਰੀ ਪੈਸੇ ਲੈ ਕੇ
2: ਨਹੀਂ ਉਹਨਾਂ ਨੇ ਤੇ ਇਹੋ ਹੀ ਦੱਸਿਆ ਨਾ ਭਰਾ ਜਿਹੜੇ ਲੈ ਗਿਆ ਸੀ ਉਸ ਤੋਂ ਬਾਅਦ ਭਰਾ ਨੇ ਹੁਣ ਤੱਕ ਕਿੰਨੇ ਦਿੱਤੇ ਆ ਉਹ ਨੀ ਨਾ ਦੱਸਿਆ ਲਿਆ
4: ਦੇਖੋ ਸਾਰੇ ਭੈਣ ਭਰਾ ਰਾਜੀ ਖੁਸ਼ੀ ਰਹਿਣ ਵੀਰਾ ਸਾਡਾ 1,00,00,000 ਰੁਪਏ ਦਾ ਹੈਗਾ
2: ਜੀ ਵੇਖਿਆ
4: ਜ਼ਿਆਦਾ
2: ਸਿੱਧ ਤਾਂ ਪੈਣੇ ਸੀ ਜਿੱਦਾਂ ਮਤਲਬ ਜਿੰਨੇ ਲੋਕ ਖੋਲਣ ਵਾਲਾ ਲੈ ਗਿਆ ਉਹ ਤੋਂ ਘੱਟ ਭਾਵੇਂ ਅੰਦਰੋਂ ਨਿਕਲਣ
4: ਉਸ ਟਾਈਮ ਤੇ ਤਾਂ ਵੀਰ ਜੀ ਆਪਣੇ ਤੁਹਾਨੂੰ ਪਤਾ ਹੀ ਹੈ ਨਾ ਮੈਂ 25 ਸਾਲ ਪੁਰਾਣੀ ਗੱਲ 500-600 ਰੁਪਇਆ ਲੈ ਵੀ ਗਿਆ ਹੋਏਗਾ ਮੈਨੂੰ ਨੀ ਪਤਾ ਉਹ ਤਾਂ ਪਾਪਾ ਨੇ ਪੇ ਕੀਤੇ ਆ ਪਰ ਉਹ ਦੇਵਰ ਪ੍ਰਾਊਡ ਹੈ ਨਾ ਕਿ ਮੈਂ ਇੰਨੇ ਉਹ ਕਰ
2: ਇਕੱਠੇ ਕੀਤੇ
0: ਬਹੁਤ ਵੱਡੀ ਗੱਲ ਹੈ
4: ਪਰ ਮੈਂ ਤੁਹਾਨੂੰ ਬਚਪਨ ਦੇ ਕਿ ਆਪਾਂ ਕਿੰਨੇ ਭੋਲੇ ਹੁੰਦੇ ਸੀਗੇ ਕਿ ਹਾਂ ਵੀ ਜੇ ਸੰਭਾਲ ਕੇ ਚੀਜ਼ ਰੱਖਣ ਨੂੰ ਕਹੀ ਹੈ ਨਾ ਇੱਕ ਹੋਰ ਕਿੱਸਾ ਸੁਣਾਉਂਗੀ ਜੀ ਦੀਵਾਲੀ ਤੇ ਆਪਾਂ ਗਿਫਟ ਨੀ ਸੀ ਦਿੰਦੇ ਹੁੰਦੇ ਜਿਵੇਂ ਕਿਸੇ ਨੂੰ ਗਿਫਟ ਦੇਣਾ ਹੈ ਨਾ ਕਿਸੇ ਗਿਫਟ ਆਏ ਨੇ ਉਹ ਕੰਚ ਦੇ ਗਲਾਸ ਨੀ ਹੁੰਦੇ ਸੀ ਉਸ ਟਾਈਮ ਤੇ ਉਹੀ ਚੱਲਦੇ ਹੁੰਦੇ ਸੀ
0: ਕੰਚ ਦੇ ਗਲਾਸ
4: ਮੇਰੇ ਦੀਦੀ ਹੁੰਦੇ ਸੀ ਉਹਨਾਂ ਨੂੰ ਵੀ ਆਦਤ ਸੀ ਏਦਾਂ ਹੀ ਪੈਸੇ ਜੋੜਨ ਦੀ ਤੇ ਗਿਫਟ ਕਰਤਾ ਜੀ ਮਾਮਾ ਜੀ ਆਏ ਜਿਵੇਂ ਹਨਾ ਉਦੋਂ ਉਸ ਟਾਈਮ ਤੇ ਇਹੀ ਚੀਜ਼ਾਂ ਚੱਲਦੀਆਂ ਸੀ ਕਿ ਹਾਂ ਵੀ ਡਿਨਰ ਸੈੱਟ ਦੇ ਦੋ ਤੇ ਇਹ ਵੋ ਤੇ ਮਾਮਾ ਜੀ ਨੂੰ ਉਹ ਕੱਟ ਕੇ ਦਿੱਤਾ ਤੇ ਉਹ ਲੈ ਵੀ ਗਏ ਹਨਾ ਜਦੋਂ ਲੈ ਗਏ ਉਹਨਾਂ ਨੇ ਜਾ ਕੇ ਗਿਫਟ ਖੋਲਿਆ ਤੇ ਉਹਦੇ ਵਿੱਚੋਂ 2,000 ਰੁਪਇਆ ਨਿਕਲਿਆ
2: ਵਾਹ
4: ਮੇਰੇ ਮੰਮੀ ਦਾ ਨਾਮ ਸੀ ਇੰਦਰਾ ਕਹਿੰਦੇ ਇੰਦਰਾ ਤੂੰ ਮਤਲਬ ਕਿ ਘਰ ਵਾਲੇ ਤੋਂ ਚੋਰੀ ਕਰਕੇ ਪੈਸੇ ਦਿੱਤੇ ਨੇ ਜਿਹੜਾ ਤੂੰ ਮੈਨੂੰ ਏਦਾਂ ਗਿਫਟ ਚ ਲਪੇਟ ਕੇ ਦਿੱਤੇ ਗਿਫਟ ਤਾਂ ਮੇਰੀ ਕੁੜੀ ਨੇ ਪੈਕ ਕੀਤਾ ਕੀ ਹੋਇਆ ਕਹਿੰਦੇ 2,000 ਰੁਪਇਆ ਸੀ ਵਿੱਚ ਫਿਰ ਉਹਨਾਂ ਨੇ ਵਿਚਾਰੇ ਨੇ ਬੜੀ ਉਹ ਕੀਤੀ ਕਿ ਹਾਂ ਵੀ ਪੈਸੇ ਰੱਖਣ ਦੇ ਢੰਗ ਆਪਣੇ ਇੰਡੀਆ ਚ ਪੁਰਾਣੇ ਟਾਈਮ ਚ ਕਿੱਥੇ ਕਿੱਥੇ ਰੱਖ ਦਿੰਦੇ ਸੀ
0: ਥੈਂਕ ਯੂ ਸੋ ਮਚ ਥੈਂਕ ਯੂ
2: ਥੈਂਕ ਯੂ ਜੀ ਚਾਬੀਆਂ ਤੋਂ ਤਾਲਿਆਂ ਤੋਂ ਤੁਰੀਆਂ ਗੱਲਾਂ ਬਾਤਾਂ ਹੌਲੀ ਹੌਲੀ ਕਿੱਧਰੋਂ ਪਾਸੇ ਨੂੰ ਅਤੇ ਕਿੱਦਾਂ ਕਿੱਦਾਂ ਗਾਂਹ ਦੀ ਗਾਂਹ ਜਾਂਦੀਆਂ ਨੇ। ਇਹ ਆਪਾਂ ਆਪਣੀਆਂ ਯਾਦਾਂ 'ਚੋਂ ਵੇਖ ਸਕਦੇ ਹਾਂ, ਚਾਹੇ ਕੋਈ ਸਾਂਝਾ ਤੁਸੀਂ ਨਹੀਂ ਵੀ ਮੰਨ ਲਓ ਫਿਲਹਾਲ ਕਰ ਰਹੇ, ਪਰ ਉਹ ਯਾਦਾਂ 'ਚ ਜ਼ਰੂਰ ਚੀਜ਼ਾਂ ਰਹਿੰਦੀਆਂ ਨੇ। ਧੰਨਵਾਦ ਤੁਹਾਡਾ। ਅਤੇ ਆਪਾਂ ਇੱਕ ਮਿੰਟ ਮੈਂ ਸਮਾਂ ਚੈੱਕ ਕਰ ਲਾਂ, ਅਤੇ ਸਮਾਂ ਇਹ ਕਹਿੰਦਾ ਵਾ ਵੀ ਆਪਾਂ ਇੱਕ ਬ੍ਰੇਕ ਲੈ ਲਈਏ, ਇੱਕ ਆਪਾਂ ਬ੍ਰੇਕ ਲੈ ਲਈਏ ਜੀ, ਫਿਰ ਕਰਿਓ ਤੁਸੀਂ ਕਾਲ ਰੇਡੀਓ। ਹਾਂਜੀ 1674 AM
5: ਕਹਾਣੀ ਕਣਕਾਂ ਦੇ ਓਲੇ
6: ਸਾਡਾ ਰੱਬ ਵਸਦਾ
5: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। ਰਿਲੀਜ਼ਿੰਗ ਔਨ 31st July।
7: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਤੁੰਨਾ ਜੁਲਰਸ ਚਲੀਏ
8: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
9: ਟੈਨਸ਼ਨ ਨੀ ਟੈਨਸ਼ਨ,
10: ਕੀ ਹੋਇਆ
9: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪੁਆਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-97-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY Immigration and Education Consultant,
9: ਹਰ ਕਦਮ ਤੁਹਾਡੇ ਨਾਲ।
11: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
12: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ?
11: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
13: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
11: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
14: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
11: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
15: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀ ਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
16: ਸੋਨਾ ਚਾਹੀਦਾ,
17: ਭਰੋਸਾ ਚਾਹੀਦਾ,
16: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
18: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
11: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
12: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ?
11: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
13: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
11: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
14: रांझे दित्ते 12 साल ते मैं दित्ती आ जिंदगी।
11: अरविंदर सिंह खैरा दी डायरेक्शन अते जय रंधावा अते शहनाज गिल दी जोड़ी दी कमाल दी केमिस्ट्री वेखो सिनेमा दे वड्डे पर्दे ते 24 जुलाई नू फिल्म इश्कनामा।
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਚਾਬੀਆਂ ਦੇ ਉੱਤੇ, ਤਾਲਿਆਂ ਦੇ ਉੱਤੇ, ਅਤੇ ਆਓ ਫਿਰ ਅੱਗੇ ਵੱਧਦੇ ਹਾਂ। ਪ੍ਰੋਗਰਾਮ ਦੇ ਇਸ ਆਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਦੱਸ ਦਿਜੀਏ ਕਿ ਇਹ ਪ੍ਰੋਗਰਾਮ ਤੁਸੀਂ ਰਿਪੀਟ ਵੀ ਸੁਣਦੇ ਹੋ। ਇਸ ਟਾਈਮ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਅਤੇ ਇਸ ਪ੍ਰੋਗਰਾਮ ਦਾ ਰਿਪੀਟ ਤੁਸੀਂ 1 ਵਜੇ ਸਿਡਨੀ ਸਟੇਸ਼ਨ ਤੋਂ ਸੁਣਦੇ ਹੋ, 8 ਵਜੇ ਤੁਸੀਂ ਮੈਲਬਨ ਸਟੇਸ਼ਨ ਤੋਂ ਸੁਣਦੇ ਹੋ। ਤੁਸੀਂ ਐਪਲੀਕੇਸ਼ਨ ਦੇ ਰਾਹੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ। ਹੋਰ ਵਧੇਰੇ ਪ੍ਰੋਗਰਾਮ ਸਾਡੇ ਇੰਜੋਏ ਕਰਨ ਦੇ ਲਈ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਕੇ ਅਤੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਕੋਈ ਕਿਸੇ ਕਿਸਮ ਦੀ ਤੁਹਾਡੀ ਫੀਡਬੈਕ ਅਤੇ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅਤੇ ਆਪਾਂ ਵੱਧਦੇ ਹਾਂ ਅੱਗੇ, ਮੇਰੇ ਨਾਲ ਨੇ ਯਸ਼ਪ੍ਰੀਤ।
0: ਹਾਂਜੀ ਬਿਲਕੁਲ, ਕਈ ਸਾਰੇ ਆਪਾਂ ਗੱਲਾਂ ਲਗਭਗ ਕਰ ਚੁੱਕੇ ਹਾਂ ਤਾਲਿਆਂ ਦੇ ਉੱਤੇ। ਹੁਣ ਜਿਵੇਂ ਜਿਵੇਂ ਟਾਈਮ ਬਦਲਿਆ, ਸਮਾਂ ਬਦਲਿਆ, ਤਾਲਿਆਂ ਦੀ ਵੀ ਰੰਗ ਢਾਲ ਰੂਪ ਸਾਰਾ ਕੁਝ ਚੇਂਜ ਹੋਇਆ। ਡਿਜੀਟਲਾਈਜੇਸ਼ਨ,
2: ਸੋਹਣੇ ਬਣ ਗਏ ਤਾਲੇ, ਵੇਖੋ ਬੰਦੇ ਸੋਹਣੇ ਬਣ ਗਏ ਤੇ ਤਾਲਿਆਂ ਨੇ ਵੀ ਬਣਨਾ ਹੀ ਆ।
0: ਹੋਰ ਕੀ, ਉਹਨਾਂ ਨੇ ਕਿਵੇਂ,
2: ਜੇ ਤਾਲੇ ਬਣ ਗਏ ਤੇ ਬੰਦੀ ਚਾਬੀਆਂ ਵੀ ਸੋਹਣੀਆਂ ਬਣ ਗਈਆਂ।
0: ਉਹਨਾਂ ਨੇ ਕਿਵੇਂ, ਉਹ ਤੇ ਤਾਲਾ ਚਾਬੀ ਦੇ ਵੇ ਹਸਬੈਂਡ ਵਾਈਫ ਵਾਂਗ ਨਾ, ਇੱਕ ਦੂਜੇ ਦੇ ਵਿੱਚ ਬਿਨਾਂ ਗੁਜ਼ਾਰਾ ਨਹੀਂ।
2: ਇਸੇ ਕਰਕੇ ਤੁਹਾਨੂੰ ਇਸ਼ਾਰਾ ਦਿੱਤਾ ਨਾ ਵੀ ਚਾਬੀਆਂ ਖਤਮ ਹੀ ਹੋ ਗਈਆਂ ਜੇ ਤਾਲਿਆਂ ਚੋਂ, ਹੁਣ ਲੋੜੀ ਹੁੰਦੀ
0: ਨਹੀਂ। ਨਹੀਂ ਕਿਤੇ ਕਿਤੇ ਤੇ ਹੈ ਲੋੜ, ਐਵੇਂ ਨਹੀਂ ਹੈ।
2: ਹਾਂ ਕਿਤੇ ਕਿਤੇ ਤੇ ਹੈ।
0: ਤੇ ਜਿਹੜੀ ਕਿੰਨੇ ਤਰੀਕੇ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਤਾਲੇ ਫਿੰਗਰ ਪ੍ਰਿੰਟਸ ਵਾਲੇ ਆ ਗਏ, ਫੇਸ ਰਿਕੋਗਨੇਸ਼ਨ ਦਾ ਸਿਸਟਮ ਆ ਗਿਆ, ਮੋਬਾਈਲ ਐਪ ਦੀ ਆਪਾਂ ਗੱਲ ਕਰ ਲਈਏ, ਇਹ ਤੇ ਹੋ ਗਏ ਵੈਰਾਇਟੀ। ਇਹਦੇ ਨਾਲ ਨਾਲ ਜਿਵੇਂ ਜਿਵੇਂ ਤਾਲਿਆਂ ਦੇ ਰੰਗ ਢੰਗ ਚਾਬੀਆਂ ਦੇ ਬਦਲੇ, ਉੱਦਾਂ ਦਾ ਸਿਕਿਉਰਿਟੀ ਦਾ ਮੁੱਦਾ ਵੀ ਆਇਆ ਹੈ ਕਿ ਹਾਂ ਸਾਈਬਰ ਸਿਕਿਉਰਿਟੀ, ਕਿਉਂਕਿ ਕਿੰਨੀ ਕਿੰਨੀ ਐਪਸ ਦੇ ਥਰੂ ਅਨਲੋਕ ਹੋ ਜਾਂਦੇ ਆ, ਉਹ ਵੀ ਜਿਵੇਂ ਗੱਡੀਆਂ ਦਾ ਵੀ ਸਿਸਟਮ ਹੈ ਨਾ, ਉਹ ਸਾਰਾ ਕੁਛ ਕਿੰਨਾ, ਕਈ ਚੀਜ਼ਾਂ ਆਪਾਂ ਪਾਸਵਰਡ ਵਗੈਰਾ ਕਰਦੇ ਤੇ ਉਹ ਵੀ ਸਾਰਾ ਕਿਤੇ ਨਾ ਕਿਤੇ ਮੈਚ ਕਰਕੇ, ਉਹ ਵੀ ਇੱਕ ਸਿਕਿਉਰਿਟੀ ਦਾ ਮੁੱਦਾ ਆਉਂਦਾ ਕਿ ਭਾਵੇਂ ਪਹਿਲਾਂ ਵਾਲਾ ਟਾਈਮ ਸੀਗਾ ਕਿ ਵੱਡੇ ਤਾਲੇ ਹੁੰਦੇ ਸੀਗੇ, ਇੱਥੇ ਈਜ਼ੀ ਜ਼ਰੂਰ ਹੋ ਗਿਆ, ਪਰ ਕਿਤੇ ਨਾ ਕਿਤੇ ਆਪਣੀ ਜਿਹੜੀ ਸਿਕਿਉਰਿਟੀ ਦੀ ਗੱਲ ਕਰੀਏ, ਸੇਫਟੀ ਦੀ ਗੱਲ ਕਰੀਏ, ਥੋੜ੍ਹਾ ਕਿਤੇ ਨਾ ਕਿਤੇ ਲੂਪ ਹੋਲ ਹੈ ਇਹਦੇ ਵਿੱਚ।
2: ਥੋੜ੍ਹਾ ਨਹੀਂ, ਬਹੁਤ ਆ। ਹੁਣ ਆਪਾਂ ਇੱਥੇ, ਤੁਸੀਂ ਯਾਦ ਕਰੋ ਆਪਾਂ ਜੈਸੀ ਜਦੋਂ ਇੰਡੀਆ ਦੇ ਵਿੱਚ ਵੇਖੀਏ ਤਾਂ ਉੱਥੇ ਆਪਣਾ ਬਾਹਰਲੇ ਦਰਵਾਜ਼ੇ ਤੋਂ ਕਿੰਨਾ ਸਿਕਿਉਰ ਕੀਤਾ ਜਾਂਦਾ ਸੀ ਘਰ
0: ਨੂੰ,
2: ਤੇ ਆਪਣੇ ਤੇ ਬਾਅਦ ਵਿੱਚ ਕੱਚ ਵੀ ਲਾ ਦਿੰਦੇ ਕੋਈ ਨਾ ਸਕੇ ਕੋਈ, ਤੇ ਵੱਡਾ ਹਨਾ ਬਾਹਰਲਾ, ਤੁਸੀਂ ਸੋਚੋ ਕਿੱਡਾ ਵੱਡਾ ਦਰਵਾਜ਼ਾ ਹੁੰਦਾ ਸੀ। ਤੇ ਅੱਜ ਕੱਲ੍ਹ ਜੇ ਦਰਵਾਜ਼ੇ ਛੋਟੇ ਵੀ ਹੋ ਗਏ ਤੇ ਉਹਦੇ ਉੱਤੇ ਗ੍ਰਿਲਾਂ ਜਿਹੀਆਂ ਹੁੰਦੀਆਂ, ਯਾਨੀ ਕਿ ਇਜ਼ਲੀ ਕੋਈ ਅੰਦਰ ਪਹਿਲੀ ਗੱਲ ਤੇ ਵੜ ਨਹੀਂ ਸਕਦਾ, ਦੂਸਰੀ ਗੱਲ ਜੇ ਉਹ ਵੜਦਾ ਵੀ ਹੈ ਤੇ ਅੰਦਰ ਸਾਡੀਆਂ ਬਾਰੀਆਂ ਨੂੰ ਵੀ ਗ੍ਰਿਲਾਂ ਹੁੰਦੀਆਂ, ਦਰਵਾਜ਼ੇ ਵੀ ਜਿਹੜੇ ਉਹ ਲੱਕੜ ਦੇ ਸੋਲਿਡ ਹੁੰਦੇ ਆ। ਤੇ ਇੱਥੇ ਤੁਸੀਂ ਸੋਚੋ ਵੀ
0: ਇੱਕ ਮੁੱਕੇ ਦੇ ਵਿੱਚ ਹੀ,
2: ਹਾਂ ਸਾਰੇ ਕੋਈ ਕਿੰਨੀਆਂ ਈਜ਼ੀ ਨੇ ਇੱਥੇ ਸਾਰੀਆਂ ਚੀਜ਼ਾਂ, ਸਿਰਫ ਇੱਕ ਉਹੀ ਆ ਵੀ ਇੱਕ ਸਿਕਿਉਰਿਟੀ, ਇੱਕ ਭਰੋਸਾ, ਸਿਰਫ ਇੱਕ ਉਹੀ ਆ ਹਨਾ ਵੀ ਤੁਸੀਂ ਵੀ ਇੱਥੇ ਕੁਛ ਨਹੀਂ ਹੋਣਾ, ਸਿਰਫ ਇੱਕ ਉਹ ਆਸ਼ਵਾਸਨ ਹੈ। ਵੈਸੇ ਇਹ ਅੰਕੜੇ ਵੀ ਤੁਹਾਡੇ ਨਾਲ ਜਾਂਦੇ ਜਾਂਦੇ ਸਾਂਝੇ ਕਰ ਦਾਂਗੇ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਦਾਂਗੇ, ਕਿਉਂਕਿ ਇਹ ਜ਼ਿਆਦਾ ਜ਼ਰੂਰੀ ਹੈ, ਗੱਲ ਸੇਫਟੀ ਦੀ ਚੱਲ ਰਹੀ ਹੈ।
0: ਐਗਜੈਕਟਲੀ, ਹਾਂਜੀ ਬਿਲਕੁਲ। ਅਤੇ ਉਹ ਸਿਕਿਉਰਿਟੀ ਉਹ ਤਾਂ ਹੈ ਹੀ ਕਿ ਹਾਂ ਤੁਸੀਂ ਸੋਚ ਲਓ ਕਿ ਤੁਸੀਂ ਬੜੇ ਰਿਲੈਕਸਡ ਹੋ, ਪਰ ਕਿਤੇ ਨਾ ਕਿਤੇ ਲੂਪ ਹੋਲ ਹੈ ਉਹਦੇ ਵਿੱਚ ਵੀ, ਇੰਨਾ ਰਿਲੈਕਸਡ ਹੋਣ ਦੀ ਵੀ। ਵਿੱਚ ਕਿੰਨੀ ਖਬਰ ਆਈ ਵੀ ਸੀਗੀ ਗੱਡੀਆਂ ਦੇ ਜਿਹੜੇ ਆਪਾਂ ਟੱਚ ਤੋਂ ਹੁੰਦੇ, ਉਹ ਤੁਸੀਂ ਜੇ ਬਹੁਤ ਜ਼ਿਆਦਾ ਕੋਲ ਰੱਖੋ ਮੇਨ ਡੋਰ ਦੇ ਅਤੇ ਉਹ ਖੋਲ੍ਹ ਲੈਂਦੇ ਸੀ, ਉਹ ਵੀ ਵਿੱਚੇ ਬੜੀ ਗੱਲਾਂ ਚੱਲੀ ਸੀਗੀ ਕਿ ਉਹ ਤੁਸੀਂ ਇਸ ਸਿਕਿਓਰ, ਉਹਦਾ ਵੀ ਸੇਫ ਆਉਂਦਾ, ਤੁਸੀਂ ਲਾ ਕੇ ਬਨਿੰਗਸ ਜਾਂ ਕਿਤੋਂ ਉਹਦੇ ਵਿੱਚ ਰੱਖੋ ਆਪਣੀ ਗੱਡੀ ਦੀ ਚਾਬੀਆਂ, ਉਹਦੀ ਵੀ ਗੱਲ ਕਾਫੀ ਚੱਲੀ ਸੀ ਉਸ ਕਿ ਉਹ ਲੋਕਸ ਦੇ ਵਿੱਚ ਉਹ ਫਿਰ ਨਹੀਂ ਅਨਲੋਕ ਕਰ ਸਕਦੇ, ਅਦਰਵਾਈਜ਼ ਜਿਵੇਂ ਹੁੰਦਾ ਨਾ ਇੱਕ ਪ੍ਰੈਸ ਤੋਂ ਤੇ ਵਿੱਚੇ, ਉੱਦਾਂ ਵੀ ਚੋਰੀਆਂ ਬਹੁਤ ਹੋਈ ਸੀ ਇੱਥੇ। ਤੇ ਹੁਣ ਅਜੀਬ ਅਜੀਬ ਤਾਲੇ ਵੀ ਬੜੇ ਤਰੀਕੇ ਦੇ ਮਤਲਬ ਮਿਲਦੇ ਕਿ ਜਿਨ੍ਹਾਂ ਦੇ ਵਿੱਚ ਨਾ ਸਿਰਫ ਫੇਸ, ਉਸ 'ਚ ਵੋਇਸ ਰੈਕੋਗਨੇਸ਼ਨ ਨਾਲ ਵੀ ਖੁੱਲਦਾ, ਵੋਇਸ ਰੈਕੋਗਨੇਸ਼ਨ ਹੋ ਗਿਆ, ਤੁਹਾਡਾ ਆਈ ਦਾ ਰੈਟੀਨਾ ਸਕੈਨ ਹੁੰਦਾ ਉਹਦੇ ਨਾਲ, ਉਹ ਮੈਨੂੰ ਲੱਗਦਾ ਵਾਵਾ ਮਾਈ ਬੈਂਕਾਂ ਬੁੰਕਾਂ ਜਾਂ ਫਿਰ ਬਹੁਤ ਜ਼ਿਆਦਾ ਜਿੱਥੇ ਸਿਕਿਉਰਿਟੀ ਦੀ ਲੋੜ ਹੈ ਉੱਥੇ ਐਕਸੈਸ ਜਿਨ੍ਹਾਂ ਨੂੰ ਚਾਹੀਦੀ ਹੈ ਉਹਨਾਂ ਨੂੰ ਹੁੰਦਾ ਹੋਣਾ ਹੈ ਨਾ। ਤੇ ਟੱਚ ਵਾਲੇ ਉਹ ਤੇ ਪਤਾ ਹੀ ਹੈ ਸਾਰੇ ਕੀਜ਼ ਜਿਵੇਂ ਮਿਲਦੇ ਆ ਉਹ ਜਿਹੜੇ ਸਕੈਨ ਕਰਨ ਨੂੰ ਮਿਲਦੇ ਹੋਟਲਸ ਵਗੈਰਾ ਦੇ ਵਿੱਚ, ਉਹ ਤੇ ਹੈ ਹੀ। ਤੇ ਹਰ ਇੱਕ ਚੀਜ਼ ਦੇ ਵਿੱਚ ਮਤਲਬ ਡਿਫਰੈਂਟ ਡਿਫਰੈਂਟ ਤਰੀਕੇ ਦੀ ਵੈਰਾਇਟੀ ਤੁਹਾਨੂੰ ਮਿਲ ਸਕਦੀ ਆ ਅਤਰੰਗੀ ਤਾਲਿਆਂ ਦੀ ਵੀ ਉਹ ਵੈਰਾਇਟੀ ਹੈ ਅਵੇਲੇਬਲ ਤੇ ਜਿਹੜੀ ਆਪਾਂ ਸ਼ੁਰੂਆਤ ਦੇ ਵੱਲ ਦੇ ਵਿੱਚ ਗੱਲ ਕੀਤੀ ਸੀ ਨਾ ਮੈਨੂੰ ਲੱਗਦਾ ਤਾਲੇ ਜਾਂ ਚਾਵੀਆਂ ਕਿਤੇ ਨਾ ਕਿਤੇ ਆਪਣੀ ਕਲਚਰ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਦਾ ਇੱਕ ਰਿਜੈਂਬਲੈਂਸ ਇੱਕ ਕਹਿ ਲਓ ਸਿੰਬਲਾਈਜੇਸ਼ਨ ਵੀ ਦਿੰਦੀ ਹੈ ਇੱਕ ਮੈਂ ਜਿਵੇਂ ਗੱਲ ਕੀਤੀ ਸੀਗੀ ਕਿਸੇ ਨੂੰ ਆਪਾਂ ਹਰ ਕਿਸੇ ਨੂੰ ਆਪਣੇ ਘਰ ਦੀ ਚਾਬੀ ਗੱਡੀ ਦੀ ਚਾਬੀ ਨਹੀਂ ਦਿੰਦੇ ਜਿਹਦੇ 'ਤੇ ਟਰੱਸਟ ਹੁੰਦਾ ਜਿਹਦੇ 'ਤੇ ਤੁਹਾਨੂੰ ਭਰੋਸਾ ਹੁੰਦਾ ਜਾਂ ਜਿਹਦੇ ਨਾਲ ਤੁਹਾਡਾ ਇੱਕ ਇਮੋਸ਼ਨਲ ਬੌਂਡ ਹੁੰਦਾ ਉਹਨੂੰ ਹੀ ਤੁਸੀਂ ਚਾਬੀਆਂ ਫੜਾਉਂਦੇ ਹੋ ਅਤੇ ਉਹ ਸਿੰਬਲ ਹੈ ਇੱਕ ਟਰੱਸਟ ਦਾ ਕਿ ਹਾਂ ਮੈਂ ਇਹਦੇ 'ਤੇ ਟਰੱਸਟ ਕਰਦਾ ਜਿਵੇਂ ਜਸਕੀਰਤ ਜੀ ਕਹਿ ਰਹੇ ਸੀ ਜਾਂ ਰਚਨਾ ਜੀ ਵੀ ਕਹਿ ਕੇ ਹਟੇ ਸੀਗੇ ਕਿ ਕਿਤੇ ਨਾ ਕਿਤੇ ਕਿਸੇ ਨੂੰ ਦੇ ਛੱਡੋ ਪਰ ਤੁਸੀਂ ਹਰ ਕਿਸੇ ਨੂੰ ਤਾਂ ਨਹੀਂ ਦਿਓਗੇ ਨਾ ਤੁਹਾਡਾ ਬਹੁਤ ਹੀ ਕਲੋਜ਼ ਬੰਦਾ ਹੋਏਗਾ ਜੇ ਤੁਸੀਂ ਟਰੱਸਟ ਕਰਦੇ ਹੋ ਉਹਨੂੰ ਤੁਸੀਂ ਆਪਣੇ ਘਰ ਦੀ ਸਪੇਅਰ ਕੀ ਦਿਓਗੇ ਤੇ
2: ਮੈਨੂੰ ਕੋਈ ਰਿਸਪੋਨਸੀਬਲ ਬੰਦਾ ਹੋਵੇ
0: ਹਾਂ
2: ਕਿ ਜਿਹਦੇ ਬਾਅਦ ਚੋਂ ਮਤਲਬ ਚਾਬੀ ਜਿਹੜੀ ਆ ਉਹ ਸੋਫਾ ਵੱਢ ਕੇ ਕੱਢ ਤੇ ਲਵੇ ਬੰਦਾ ਐਟਲੀਸਟ ਕੋਈ ਨੁਕਸਾਨ ਦੇ ਨਾ
0: ਅਗਲੇ ਤਾਂ ਸੋਫੇ ਦਾ ਹੋਏ ਤੁਹਾਡੀ ਚਾਬੀ ਵਧੀਆ ਰਹੇ ਹੈ ਨਾ ਤੇ ਨਵੀਂ ਚਾਬੀ ਨਵੀਂ ਸ਼ੁਰੂਆਤ ਦਾ ਸਿੰਬਲ ਹੈ ਜਿਵੇਂ ਨਵਾਂ ਘਰ ਆਪਾਂ ਲੈਂਦੇ ਹਾਂ ਤੇ ਹਮੇਸ਼ਾ ਨਾ ਕਿੰਨੀ ਖੁਸ਼ੀ ਹੁੰਦੀ ਹੈ ਅੱਜ ਸਾਨੂੰ ਚਾਬੀਆਂ ਮਿਲਣਗੀਆਂ ਹੈ ਨਾ ਘਰ ਸਾਨੂੰ ਮਿਲਣਾ ਤੇ ਇਹ ਪੇਪਰ ਵਰਕ ਸਾਈਨ ਤੇ ਨਹੀਂ ਪਰ ਚਾਬੀਆਂ ਦਾ ਬੜਾ ਕਰੇਜ਼ ਹੁੰਦਾ ਇੱਥੇ ਵੀ ਆਪਾਂ ਜਦੋਂ ਹੈਂਡ ਓਵਰ ਹੁੰਦਾ ਤੇ ਚਾਬੀ ਜਦੋਂ ਮਿਲਦੀ ਹੈ ਕਿ ਹਾਂ ਕਿ ਨਵੀਂ ਨਿਊ ਬਿਗਨਿੰਗ ਹੈ ਨਵੀਂ ਚੀਜ਼ ਦੀ ਸ਼ੁਰੂਆਤ ਨਵੀਂ ਖੁਸ਼ੀ ਹੈ ਨਾ ਸਾਡੇ ਤੇ ਜਿਵੇਂ ਕੋਈ ਬਿਜ਼ਨਸ ਦੇ ਵਿੱਚ ਵੀ ਜਿਵੇਂ ਪਿਓ ਪੁੱਤ ਨੂੰ ਆਪਣੇ ਜਾਂ ਫੈਮਿਲੀ ਦੇ ਵਿੱਚ ਆਪਣਾ ਟਰਾਂਸਫਰ ਕਰਦਾ ਹੈ ਬਿਜ਼ਨਸ ਜਿਵੇਂ ਕਿਸੇ ਦੀ ਦੁਕਾਨ ਹੈ ਕਿਸੇ ਦਾ ਕੋਈ ਬਿਜ਼ਨਸ ਹੈ ਉਹ ਟਰਾਂਸਫਰ ਕਰਦਾ ਕਿ ਤੇਰੇ ਨਵੀਂ ਜ਼ਿੰਮੇਦਾਰੀ ਮੈਂ ਤੈਨੂੰ ਦੇ ਰਿਹਾ ਇਹ ਮੇਰੀ ਦੁਕਾਨ ਦੀ ਇਹ ਮੇਰੇ ਗੱਲੇ ਦੀ ਚਾਬੀਆਂ ਹੈ ਨਾ ਉਹ ਆਪਣੀ ਕਲਚਰ 'ਚ ਬੜੀ ਉਹਦੀ ਇੱਕ ਇੰਪੋਰਟੈਂਸ ਹੈ ਨਾ ਕਿਉਂਕਿ ਹਰ ਕੋਈ ਆਪਣੇ ਗੱਲੇ ਦੀ ਚਾਬੀ ਦੁਕਾਨ ਦੀ ਚਾਬੀ ਜਾਂ ਬਿਜ਼ਨਸ ਦੀ ਚਾਬੀ ਕਿਸੇ ਨੂੰ ਨਹੀਂ ਦੇਗਾ ਆਪਣੇ ਬਲੱਡ ਰਿਲੇਸ਼ਨ ਦੇ ਵਿੱਚ ਹੀ ਜਿਹਨੂੰ ਉਹਨੂੰ ਟਰਾਂਸਫਰ ਕਰਨਾ ਕੈਰੀ ਫੋਰਵਰਡ ਕਰਨਾ ਉਹ ਬਿਜ਼ਨਸ ਇੱਕ ਉਹ ਨਈ ਜ਼ਿੰਮੇਦਾਰੀ ਦਾ ਤੇ ਇੱਕ ਦਿਲ ਦੀ ਚਾਬੀ ਤੇ ਇਹੀ ਹੈ ਕਿ ਹਾਂ ਜਿਹਦੇ ਨਾਲ ਤੁਹਾਡਾ ਦਿਲ ਮਿਲਦਾ ਸ਼ੁਰੂਆਤ 'ਚ ਤੁਸੀਂ ਗਾਣਾ ਲਗਾਇਆ ਸੀਗਾ ਹੈ ਨਾ ਕਿ ਉਹ ਤੁਹਾਡੇ ਇੱਕ ਪਿਆਰ ਦੀ ਬੌਂਡ ਦੀ ਨੂੰ ਵੀ ਇੱਕ ਚਾਬੀ ਨਾਲ ਰਿਜ਼ੈਂਬਲੈਂਸ ਦਿੱਤੀ ਜਾਂਦੀ ਹੈ ਜਾਂ ਸਿੰਬਲ ਕਿ ਹਾਂ
2: ਬਿਲਕੁਲ ਇਹੋ ਹੀ ਨੇ ਜੀ ਚਾਬੀ ਦਾ ਤੇ ਬਹੁਤ ਗਹਿਰਾਈ ਹੈ ਇਸ ਚੀਜ਼ ਦੇ ਵਿੱਚ ਬਾਕੀ ਜੇ ਆਪਾਂ ਗੱਲ ਇੱਕ ਵਾਰੀ ਇਹ ਕਰ ਲਈਏ ਕਿ ਆਸਟ੍ਰੇਲੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਜਾਂ ਫਿਰ ਆਪਾਂ ਕਰੀ ਨਾ ਆਪਣੇ ਜਿਹੜੇ ਕਾਲਰ ਉਹਨਾਂ ਨੂੰ ਵਿਹਲਿਆਂ ਕਰ ਦਈਏ ਫਿਰ ਜਾਂਦੇ ਜਾਂਦੇ ਤੁਹਾਨੂੰ ਇਹ ਦੱਸਦੇ ਹਾਂ ਕਿ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਨੇ ਇੱਥੇ ਤੁਹਾਡੀਆਂ ਸੁਰੱਖਿਅਤ ਨੇ ਕਿੰਨੀਆਂ ਕੁ ਤਾਲੇ 'ਚ ਰਹਿਣ ਵਾਲੀਆਂ ਅਤੇ ਕਿੰਨੀਆਂ ਕੁ ਬਾਹਰ ਰੱਖ ਲੈਣ ਵਾਲੀਆਂ 865 ਤੁਸੀਂ ਆਉਂਦੇ ਰਹੋ ਜੀ 865 ਅਤੇ ਕੁਲਵੀਰ ਜੀ ਤੁਸੀਂ ਆਉਂਦੇ ਰਹੋ
17: ਹਾਂਜੀ
2: ਹਾਂਜੀ ਹੁਣ ਤਾਂ ਬਗਾੜਾ ਕਰ ਲਓ ਫਿਰ
3: ਮੈਨੂੰ ਨਵੇੜ ਲਓ ਪਹਿਲਾਂ ਵੀ
0: ਲੇਡੀਜ਼
17: ਫਸਟ ਤੁਸੀਂ ਘਰੇ ਹੋ ਕੰਮ ਤੇ
3: ਮੈਂ ਕੰਮ ਤੇ ਆ
17: ਅੱਛਾ ਮੈਂ ਵੀ ਕੰਮ ਤੇ ਆ
3: ਅੱਜ ਕੋਈ ਚੱਕਰ ਨਹੀਂ ਮੈਂ ਕੋਈ ਤੀਕ ਤੇ ਲੈ ਲਓ ਪਹਿਲਾਂ
2: ਦੱਸ ਦਿਓ ਜੋ ਨਿਬੜ ਗਈ
17: ਪੈਣੀ ਪੀ ਦੇ ਹਾਂਜੀ
2: ਭਾਈ ਦਾ ਕਹਿਣ ਦਾ ਮਤਲਬ ਇਹ ਵੀ ਮੈਨੂੰ ਵਾਰੀ ਪਹਿਲਾਂ
17: ਜ਼ਿਆਦਾ ਟਾਈਮ ਨਹੀਂ ਲੱਗਦਾ
2: ਗੋਲ ਮੋਲ ਕਰ ਰਹੀ ਗੱਲ ਹੁਣ ਕਲੀਅਰ ਕੀਤੀ ਇਹਨਾਂ ਨੇ ਹਾਂਜੀ
17: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਟੋਨੀ ਬੋਲ ਰਿਹਾ ਸਿਡਨੀ ਤੋਂ
2: ਜੀ ਸਤਿ ਸ਼੍ਰੀ ਅਕਾਲ ਸਿਡਨੀ ਵਾਲਿਆਂ ਨੂੰ ਉਦਾਂ ਵੀ ਮੈਲਬਨ ਨਾਲੋਂ ਜ਼ਿਆਦਾ ਕਾਲੀ ਰਹਿੰਦੀ ਹੈ ਸ਼ਹਿਰ ਵੱਡਾ ਨਾ
17: ਨਹੀਂ
2: ਨਹੀਂ ਹੈਗਾ
17: ਵਿਚਾਰੇ ਨੇ ਬਜਟ ਤੋਂ ਨਾ ਵੈਨ ਹਾਇਰ ਕਰ ਲਈ ਤੇ ਬੜੀ ਦੂਰ ਕੰਮ ਵਾਸਤੇ ਗਿਆ ਤੇ ਉੱਥੇ ਜਾ ਕੇ ਨਾ ਚਾਬੀਆਂ ਭੁੱਲ ਗਏ ਮਤਲਬ ਉਹਦੀਆਂ ਗੁੰਮ ਗਈਆਂ ਚਾਬੀਆਂ ਤੇ ਉਹਨੂੰ ਇੰਨੀ ਕਰ ਜ਼ਿਆਦਾ ਇੱਕ ਤਾਂ ਐਕਸਪੈਂਸਿਵ ਪਈਆਂ ਜਿਹੜੀ ਸਟ੍ਰੈਸ ਪਈ ਉਹਨੇ ਕਾਲ ਕੀਤੀ ਬਜਟ ਵਾਲੇ ਨੂੰ ਵੀ ਤੁਹਾਡੇ ਕੋਲ ਐਕਸਟਰਾ ਚਾਬੀ ਹੈਗੀ ਉਹ ਕਹਿੰਦੇ ਵੀ ਤੁਹਾਨੂੰ ਨਾ ਜਿਹੜੀ ਵੈਨ ਆ ਉੱਥੇ ਟੋਅ ਕਰਾ ਕੇ ਲੈਣੀ ਪਏਗੀ ਬਜਟ ਦੇ ਜਿੱਥੇ ਹੈਗਾ ਬੇਸ
2: ਜੀ
17: ਉਸ ਤੋਂ ਬਾਅਦ ਜੇ ਤੁਸੀਂ ਕਿਤੇ ਲੋਕ ਸਮਿਥ ਕੋਲੋਂ ਉਹਨੂੰ ਲੋਕ ਨੂੰ ਛੇੜਿਆ ਤੇ ਜੇ ਹੋ ਗਿਆ ਉਹਦੇ ਵੀ ਅਸੀਂ ਤੁਹਾਡੇ ਕੋਲ ਪੈਸੇ ਲਾਵਾਂਗੇ ਲੋਕ
2: ਨੂੰ
17: ਹਾਂਜੀ ਐਨੀਵੇ ਉਹਨੇ ਵਿਚਾਰੇ ਨੇ ਟੋਅ ਕਰਕੇ ਬੜੀ ਦੂਰੋਂ ਲਿਆਇਆ ਉਹਦੇ ਪੈਸੇ ਲੱਗੇ ਉਸ ਤੋਂ ਬਾਅਦ ਚਾਬੀਆਂ ਗੁੰਮ ਗਈਆਂ ਚਾਬੀਆਂ ਦੇ ਪੈਸੇ ਦਿੱਤੇ ਮਤਲਬ ਉਹ ਬਹੁਤ ਹੀ ਜ਼ਿਆਦਾ ਸਟ੍ਰੈਸ ਚ ਹੋਇਆ ਤੇ ਇਹ ਤੇ ਇੱਕ ਇੰਸੀਡੈਂਟ ਰਿਹਾ ਤੇ ਦੂਜਾ ਸੀਗਾ ਸਟੂਡੈਂਟ ਲਾਈਫ ਚ ਸਾਡਾ, ਅਸੀਂ ਨਾ ਰਵੀ ਸ਼ਿਵਨ ਵਗੈਰਾ ਬਿਲਡਿੰਗ ਚ ਰਹਿੰਦੇ ਸੀਗੇ ਬੜੀ ਹਾਈ ਉੱਪਰ, ਤੇ ਸੱਟਣ ਗਏ ਤੇ ਇੱਕ ਮੁੰਡਾ ਅੰਦਰ ਟੀਵੀ ਦੇਖ ਰਿਹਾ ਸੀ, ਉਹਨੂੰ ਪਤਾ ਨੀ ਉਹ ਵੀ ਬਾਹਰ ਆ ਗਿਆ ਜੀ, ਲੋਕ ਹੋ ਗਿਆ। ਸਾਡੇ ਨਾਲ ਇੱਕ ਮੁੰਡਾ ਸ਼ਰਾਬ ਬੜੀ ਪੀਂਦਾ ਸੀਗਾ, ਤੇ ਉਹ ਅਸੀਂ ਨਾ ਚਾਲੀ ਉਸ ਟਾਈਮ ਚ ਨਾ 97-98 ਦੀ ਗੱਲ ਕਰ ਲੈਂਦੇ, ਤੇ ਉਹ ਜੀ 40 ਸੈਂਟ ਚ ਨਾ ਬੂਥ ਚ ਪਾ ਕੇ ਤੇ ਕੋਲ ਕਰਨੀ ਸੀਗੀ ਅਸੀਂ ਲੋਕ ਸਮਿਥ ਨੂੰ, ਤੇ ਅਸੀਂ 40 ਸੈਂਟ ਮੰਗੇ, ਸਾਨੂੰ ਕੋਈ 40 ਸੈਂਟ ਨਾ ਦੇ। ਤੇ ਅਸੀਂ ਰਹਿੰਦੇ ਵੀ ਸਾਊਥ ਸਾਈਡ ਸੀਗੇ ਗੋਰਿਆਂ ਦੇ ਏਰੀਆ ਚ, ਮਰਿੰਡਾ ਵਗੈਰਾ, ਮਰਿੰਡਾ ਪੈਂਦਾ ਸਦਰਨ ਸ਼ਹਿਰ। ਤੇ ਜੀ ਅਸੀਂ ਪੈਸੇ ਮੰਗੇ ਤੇ 40 ਸੈਂਟ ਦੇ ਦੋ, ਕਿਸੇ ਨੇ ਦਿੱਤੇ, ਰਾਤ ਦਾ ਟਾਈਮ ਸੀਗਾ। ਤੋ ਜਿਹੜਾ ਸ਼ਰਾਬ ਬੜੀ ਪੀਂਦਾ ਜਿਹਨੂੰ ਅਸੀਂ ਕਹਿੰਦੇ ਬਿੱਟੇ ਤੇ ਸ਼ਰਾਬ ਨਾ ਪੀਏਗਾ, ਬਹੁਤ ਜ਼ਿਆਦਾ ਪੀਂਦਾ, ਉਹ ਕਹਿੰਦੇ ਯਾਰ ਮੇਰਾ ਦੋਸਤ ਠੇਕੇ ਵਾਲਾ ਮੈਨੂੰ ਜਾਣਦਾ ਹੈ, ਕਹਿੰਦਾ ਠੇਕੇ ਵਾਲਾ ਮੇਰਾ ਦੋਸਤ ਹੈ ਗੋਰੇ ਦਾ ਏਰੀਆ, ਸਾਨੂੰ ਕੋਈ ਜਾਣਦਾ ਨੀ ਸੀਗਾ। ਉਹ ਜੀ ਠੇਕੇ ਦਾ ਲੈ ਗਿਆ ਅੱਗੋ ਮਾਈਕਲ, ਉਹ ਮਾਈਕਲ ਤੇ ਵਿਛ ਗਿਆ, ਮਾਈਕਲ ਕਹਿੰਦਾ ਤੂੰ ਹੁਕਮ ਕਰ, ਫੋਨ ਹੀ ਤੈਨੂੰ ਦੇ ਦਿੰਦਾ ਨਾਲ ਹੀ, ਯੈਲੋ ਜੇ ਛੋਟੇ ਛੋਟੇ ਨਾ ਉਹ ਆਂਦੇ ਨੇ ਰਿੰਗ, ਕੀ ਰਿੰਗਸ,
2: ਹਾਂਜੀ
17: ਹਾਂਜੀ, ਉਹ ਮੈਂ ਹਮੇਸ਼ਾ ਉਹਦੇ ਉੱਪਰ ਨੰਬਰ ਲਿਖ ਕੇ, ਆਪਣਾ ਮੋਬਾਈਲ ਨੰਬਰ, ਜੇ ਤੁਸੀਂ ਆਪਣਾ ਹੋਰ ਪਾਰਟਨਰ ਦਾ ਨੰਬਰ ਲਿਖਣਾ ਚਾਹੁੰਦੇ ਹੋ, ਦੋ ਨੰਬਰ ਲਿਖ ਕੇ ਤੇ ਬੈਕ ਸਾਈਡ ਰਿਵਾਰਡਿਡ $20 ਜਾਂ ਕੁਛ ਵੀ ਲਿਖ ਦੋ, ਵੀ ਅਸੀਂ ਰਿਵਾਰਡ ਵੀ ਕਰਾਂਗੇ ਕਾਲ ਕਰਨ ਵਾਲੇ ਨੂੰ।
2: ਓਕੇ,
17: ਤੇ ਉਹ ਸਰ ਤੁਸੀਂ ਚਾਬੀ ਜਿੱਥੇ ਮਰਜ਼ੀ ਭੁੱਲ ਜਾਓ,
2: ਤੁਹਾਨੂੰ ਆ ਜਾਊਗੀ,
17: ਥਾਰ ਦੇ ਪੁੱਜਣ ਤੋਂ ਪਹਿਲਾਂ ਤੁਹਾਨੂੰ ਕਾਲ ਆ ਜਾਊਗੀ। ਚਾਬੀ ਪਜਾਮਾ ਕੁੜਤਾ ਪਾ ਗਿਆ, ਪਜਾਮੇ ਚੋ ਜੇਬਾਂ ਜੁਬਾਂ ਨੀ ਲਾਈਆਂ, ਤੇ ਉੱਪਰ ਛੋਟੀ ਜਿਹੀ ਉਹ ਚ ਮੈਂ ਮੋਬਾਈਲ ਪਾਇਆ ਸੀਗਾ। ਤੇ ਜੀ ਉਹ ਚਾਬੀਆਂ ਦਾ ਗੁੱਛਾ ਨਾ ਮੇਰਾ ਪਹਿਲਾਂ ਤੇ ਰਹਿ ਗਿਆ ਗੁਰਦੁਆਰਾ ਸਾਹਿਬ ਅੰਦਰ, ਕੀਰਤਨ ਸੁਣਦੇ ਹੋਏ ਨਾਲ ਹੀ ਕੋਲ ਆ ਗਈ, ਭਾਈ ਤੁਹਾਡੀ ਚਾਬੀ ਪਈ ਇੱਥੇ, ਚਲੋ ਜੀ ਚਾਬੀ। ਉਸ ਤੋਂ ਬਾਅਦ ਮੈਂ ਲੰਗਰ ਹੋ ਚੋ ਪ੍ਰਸ਼ਾਦਾ ਛਕਣ ਬੈਠਾ, ਉੱਥੇ ਚਾਬੀਆਂ ਡਿੱਗੀਆਂ, ਫਿਰ ਕੋਲ ਆ ਗਈ
0: ਭਾਜੀ, $40 ਹੋ ਗਏ ਤੇ
17: ਹਾਂਜੀ। ਤੇ ਉਹ ਮਤਲਬ ਕਹਿੰਦੇ ਵੀ ਇੰਨਾ ਇਹ ਇਹ ਬਹੁਤ ਹੀ ਜਿਹੜਾ ਜਿਹੜਾ ਵੀ ਚਾਬੀਆਂ ਨਾਲ ਡਿਸਟਰਬ ਰਹਿੰਦਾ ਨਾ, ਇਹ ਹਮੇਸ਼ਾ ਆਪਣਾ ਮੋਬਾਈਲ ਨੰਬਰ ਨਾਲ ਰੱਖੋ।
2: ਤੁਹਾਡੇ ਤੇ ਵਾਹਵਾ ਸੂਤਰ ਬੈਠਾ ਕੰਮ ਹੈ, ਨਿੰਗੇ ਗੱਲ ਸਰ ਸੋ ਵਧੀਆ ਸੁਝਾਇਆ,
0: ਇਹ ਮੈਨੂੰ ਵਧੀਆ ਲੱਗਿਆ ਮੇਰੇ ਵਰਗੇ ਨੂੰ।
17: ਮੋਬਾਈਲ ਨੰਬਰ ਇੰਡੀਆ ਦਾ, ਆਸਟ੍ਰੇਲੀਆ ਦਾ, ਇਹ ਦੋਨੋਂ ਨੰਬਰ ਮੋਬਾਈਲ ਨੰਬਰ ਮੈਂ ਲਿਖਿਆ ਹੁੰਦਾ ਹੈ, ਪਲੀਜ਼ ਜੇ ਮੈਂ ਫੋਰਗੈਟ ਹੋ ਜਾਏ ਮੇਰਾ ਲਗੇਜ ਤੇ ਮੈਨੂੰ ਇਹ ਵਾਲੇ ਨੰਬਰਾਂ ਤੇ ਕਾਲ ਕਰੋ। ਉਹਦੇ ਚ ਵੀ ਤੁਹਾਨੂੰ ਹੈਲਪ, ਮਤਲਬ ਮੋਬਾਈਲ ਨੰਬਰ, ਤੁਸੀਂ ਜੇ ਮੋਬਾਈਲ ਵੀ ਤੁਹਾਡਾ ਗੁੰਮ ਜਾਏਗਾ ਤੁਸੀਂ ਦੁਬਾਰਾ ਉਹ ਨੰਬਰ ਲੈ ਸਕਦੇ ਹੋ, ਤੇ ਯੂ ਆਲਵੇਜ਼ ਗੁੱਡ ਡਨ।
2: ਤੁਹਾਡੀ ਗੱਲ ਬਈ ਤੇ ਨੀ ਹੋ ਗਈ?
0: ਮਾਈਕਰੋ ਕਰ ਲਾ ਗਿਆ, ਕੋਈ ਨੀ, ਸਤਿ ਸ਼੍ਰੀ ਅਕਾਲ।
19: ਨਹੀਂ ਬਈ ਤੇ ਨੀ ਹੋਈ, ਮੈਨੂੰ ਇਹੀ ਸੀਗਾ ਕਿ ਉਹ ਮੈਂ ਕਿਹਾ ਵੀਰ ਜੀ ਚਲੋ ਵਿਚਾਰੇ ਬਾੜੇ ਕਾਲੇ ਸੀਗੇ, ਚੱਲ ਪਹਿਲਾਂ ਦੱਸ ਦੇਣ, ਤੇ
0: ਜਨਾਨੀਆਂ
2: ਵੀ ਬੰਦਿਆਂ ਨੂੰ ਘਰ ਸਾਂਭਦੀਆਂ ਤੇ ਹੁਣ ਕਾਹਦਾ ਲੇਡੀਜ਼ ਫਸਟ ਹੋ ਗਿਆ, ਉਹ ਤਾਂ ਪਹਿਲੀਆਂ
0: ਮੇਰੇ ਤਾਂ ਖੰਘ ਹੀ ਚੜ ਗਈ।
19: ਬੰਦੇ ਸੁੱਤੇ ਹੁੰਦੇ ਸਵੇਰੇ ਜਦੋਂ ਚਰੀਆਂ ਜਨਾਨੀਆਂ ਚਾਬੀਆਂ ਨਾਲ ਸਟਰਗਲ ਕਰ ਰਹੀਆਂ ਦਰਵਾਜੇ ਬੰਦ ਕਰਨ ਦੀ, ਉਦੋਂ ਲੇਡੀ ਫਸਟ ਕੋਈ ਨੀ ਰਹਿ ਜਾਂਦਾ, ਉਦੋਂ ਇਵੇਂ ਗੁੱਸਾ ਚੜਦਾ ਕਿ ਨਹੀਂ ਲੇਡੀ ਫਸਟ ਤਾਂ ਕੁਛ ਹੈ ਨੀ ਇੱਥੇ,
2: ਇਹ ਆਰਾਮ ਨਾਲ ਸੁੱਤੇ ਆ, ਅਸੀਂ ਕੰਮ ਤੇ ਚੱਲੀਆਂ ਵਾਂ।
0: ਨਹੀਂ ਮੇਰੇ ਹਾਲੇ ਤੇ 3 ਵਜੇ ਉੱਠ ਕੇ ਜਾਂਦੇ, ਮੈਂ ਇਸ ਚ ਨੀ ਹਾਂ ਕਰ ਸਕਦੀ।
2: ਫਿਰ ਤੁਹਾਨੂੰ ਥੋੜਾ ਸਕੂਨ ਮਿਲਦਾ ਹੋਣਾ ਜਦੋਂ ਤੁਸੀਂ ਜਾ ਕੇ ਖੂਨ ਕੱਢਦੇ ਹੋਣੇ ਨਾ ਤੁਸੀਂ,
19: ਮੈਂ
2: ਨਰਸਾਂ ਵੱਲ ਵੇਖ ਕੇ ਨਾ ਭੈਣ ਜੀ ਸੋਚਦਾ ਵੀ ਇਹ ਕਿੰਨਾ ਇਹਨਾਂ ਨੂੰ, ਇਹਨਾਂ ਨੂੰ ਜਿੱਦਣ ਕਿਤੋਂ ਘਰੋਂ ਲੜ ਕੇ ਆਉਂਦੀਆਂ ਕਿੰਨਾ ਇਹਨਾਂ ਨੂੰ ਸਕੂਨ ਮਿਲਦਾ ਹੋਵੇ ਨਾ ਵੀ ਆਹ ਮੈਂ ਏਦਾਂ ਫੀਲ ਕਰਦੀ ਹੋਣੀ ਆ ਵੀ ਮੈਂ ਉਹਦਾ ਹੀ ਖੂਨ ਕੱਢਣ ਡਈ।
19: ਫਿਰ ਆਪ ਨਾ ਨਾ ਨੀਮਿਕ ਹੋਣ ਚੜੀ ਇੰਨਾ ਖੂਨ ਪੀ ਪੀ ਕੇ ਆਪਣਾ
2: ਦੁੱਖ ਤਕਲੀਫਾਂ ਲੋਕਾਂ ਦੀਆਂ ਵੇਖ ਕੇ ਸੁਣ ਕੇ ਆਪਣੇ ਆਪ ਨੂੰ ਮੋਟੀਵੇਟਿਡ ਰੱਖਣਾ ਬੜਾ ਔਖਾ ਵਾ।
19: ਥੋੜੀ ਹੈਕਟਿਕ ਹੁੰਦੀ ਜੋਬ, ਤੁਹਾਡਾ ਦਿਮਾਗ ਜਾਂਦਾ ਹੀ ਨੀ ਘਰ ਤੇ ਇਹ ਨਹੀਂ ਆ ਖੂਨ ਖਾਣ ਵਾਲਿਆਂ ਦਾ ਤਾਂ ਭੁੱਲ ਜਾਓ, ਨੀ ਕਿਤੇ ਰੱਬ ਨਾ ਕਰੇ ਕਿਤੇ ਤੁਹਾਡੇ ਕਿਤੇ ਉਧਰ ਕਿਤੇ ਚੜ ਗਈ ਉਧਰ ਤੁਸੀਂ ਤੇ ਕਹੋ ਘਰੋ ਬੀਬੀ ਅਜੇ ਲੜਕੇ ਆਏ ਹਿਸਾਬ ਨਾਲ ਸੂਈ ਕਪੂਰੀ ਪਈ।
0: ਮੇਰੇ ਮੇਰੀ ਵੇਨਸ ਬਹੁਤ ਥਿਨ ਹੁੰਦੀ ਹੈ ਨਾ ਤੇ ਮੈਨੂੰ ਜਦੋਂ ਵੀ ਬਲੱਡ ਟੈਸਟ ਕਰਵਾਉਣਾ ਹੋਇਆ ਨਾ ਮੈਂ ਪਹਿਲਾਂ ਹੀ ਉਹਨਾਂ ਨੂੰ ਕਹਿ ਦਿੰਦੀ ਹਾਂ ਮੈਨੂੰ ਬੇਬੀ ਵਾਲਾ ਦੇ ਦਿਓ, ਬਟਰਫਲਾਈ ਵਾਲਾ, ਕਿਉਂਕਿ ਮੇਰੇ ਮੇਰੇ ਚੰਗੇ ਚੰਗੇ ਤਾਂ ਉਹਨਾਂ ਨੂੰ ਮਿਲਦੀ ਨਹੀਂ ਵੇਨਸ, ਪਤਾ ਨਹੀਂ ਕੀ ਹੈ ਮੇਰੇ ਇਸ਼ੂ।
2: ਇਹ ਵੀ ਐਕਸਪਰਟਿਜ਼ ਆ, ਕਈ ਤੇ ਝੱਟ ਲੱਭ ਲੈਂਦੇ ਆ ਤੇ ਕਈ ਤੇ ਐਵੇਂ ਤੁਹਾਨੂੰ ਵਿੰਨਦੇ ਹੀ ਆ ਨਾ।
0: ਉਹ ਤੇ ਜਿੰਨੀ ਵਾਰ ਵੀ ਵੈਸੇ ਐਮਰਜੈਂਸੀ ਜਾਓ ਕਿਉਂਕਿ ਤੁਸੀਂ ਡੀਹਾਈਡਰੇਟ ਹੋ ਜਾਂਦੇ ਜਦੋਂ ਤੱਕ ਤੁਸੀਂ ਬਿਮਾਰ ਹੋ ਕੇ ਜਾਣਾ। ਉਹਨਾਂ ਨੇ ਲਿਟਰਲੀ ਡਾਰਵਿਨ ਦਾ ਮੇਰਾ ਕੇਸ ਹੈ, ਇੱਕ ਵਾਰੀ ਮੈਂ ਗਈ ਹਾਂ ਤੇ ਮੈਂ ਅੱਠ ਲੋਕਾਂ ਨੇ ਅੱਠ ਤੇ ਮੇਰੇ ਇੰਨੇ ਬਰੂਸਿਸ ਕਰਦੇ ਤੇ ਨੌ ਵੀ ਆਈ, ਇੱਕ ਨੌ ਵੀ ਚ ਮੈਨੂੰ ਪੂਰੀ ਮਾਤਾ ਚੜ ਗਈ
2: ਕਾਬੂ ਕਾਬੂ
0: ਨਹੀਂ। ਪਰ ਮੈਂ ਉਸਨੂੰ ਵਾਕਈ ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਕਿ ਬਸ ਮੈਂ ਤੇ ਜਾ ਰਹੀ ਹਾਂ ਘਰ, ਮੇਰੇ ਹੱਥ
2: ਬੰਦੇ ਨੂੰ ਮਹਿਸੂਸ ਤੁਹਾਨੂੰ ਤੇ ਲੱਗਦਾ ਹੋਣਾ ਵੀ ਮੇਰੇ ਚ ਹੈ ਵੀ ਹੈ ਖੂਨ।
0: ਉਹ ਕਹਿੰਦੇ ਕੈਨ ਆਈ ਟਰਾਈ, ਕੈਨ ਇੱਕ ਤੇ ਮਿੱਠਾ ਮਿੱਠਾ ਜਿਹਾ, ਕੈਨ ਵੀ ਟਰਾਈ ਕਰ ਕਰਕੇ।
19: ਜਿੱਦਾਂ ਇੰਜੈਕਸ਼ਨ ਦੀ ਐਜੂਕੇਸ਼ਨ ਵਗੈਰਾ ਦੇਖੀ ਹੁੰਦੀ ਆ, ਉਹ ਤੁਸੀਂ ਬਲੀਵ ਕਰੀਓ ਨੀਡਲ ਦੇਖ ਕੇ ਫੇਂਟ ਹੋ ਜਾਂਦੇ ਆ।
2: ਅੱਛਾ
19: ਕੀ? ਹਾਂ ਨੀਡਲ, ਮੈਂ ਸਾਡੇ ਮੇਰੇ ਇੱਕ ਸੀਗਾ ਕਲਾਇੰਟ ਕਿ ਉਹਦੇ ਘਰ ਵਾਲੇ ਨੂੰ ਨਵਾਂ ਨਵਾਂ ਡਾਇਗਨੋਸ ਹੋਇਆ ਸੀਗਾ ਡਾਇਬਟੀਜ਼ ਦਾ, ਤੇ ਉਹਨਾਂ ਨੂੰ ਨਾ ਜਦੋਂ ਐਜੂਕੇਸ਼ਨ ਦੇਣੀ ਕਿ ਸਾਡਾ ਕੰਮ ਆ ਕਿ ਅਸੀਂ ਲੋਕਾਂ ਨੂੰ ਆਪਣੇ ਆਪ ਇੰਡੀਪੈਂਡੈਂਟ ਕਰਦੇ, ਆਪਾਂ ਸਾਡੇ ਡਿਪੈਂਡ ਨਾ ਹੋਣ, ਤੇ ਇਹਨੂੰ ਉਹਨਾਂ ਨੂੰ ਐਜੂਕੇਸ਼ਨ ਦੇਣ, ਉਹਦੇ ਘਰ ਵਾਲੇ ਨੂੰ ਦਿਖਾਇਆ, ਉਹਦੀ ਘਰ ਵਾਲੀ ਨੀਡਲ ਦੇਖੀ, ਉਹ ਵੇਖ ਕੇ ਉੱਥੇ ਫੇਂਟ, ਮੈਨੂੰ ਸਮਝ ਨਾ ਆਉਣ ਮੈਂ ਜਿਹੜਾ ਇੰਜੈਕਸ਼ਨ ਉਹਨੂੰ ਲਾ ਰਹੀ ਉਹਨੂੰ ਫੜਾ ਕਿ ਮੈਂ ਪਹਿਲਾਂ ਉਹਦੀ ਘਰ ਵਾਲੀ ਨੂੰ ਫੜਾ ਜਿਹੜੀ ਡਿੱਗ ਗਈ।
2: ਇਹਨਾਂ ਨੂੰ ਵਿਚਾਰੀ ਨੇ ਹੋਣਾ ਨਾ ਵੀ ਪਤਾ ਨਹੀਂ ਕੀ ਹੋ ਗਿਆ, ਹੁਣ ਅੱਜ ਕੱਲ ਤੇ ਚਲੋ ਆਮ ਚੀਜ਼ਾਂ ਨੇ।
19: ਨਹੀਂ ਉਹ ਫਿਰ ਏਦਾਂ ਹੋਏ ਨਾ, ਬੜੀਆਂ ਇਹ ਚੀਜ਼ਾਂ ਦੇ ਸੋਲੂਸ਼ਨ ਹੈਗੇ ਇੱਥੇ ਕਿ ਹੁਣ ਚਲੋ ਓਪਨ ਨੀਡਲਸ ਨਹੀਂ ਆਉਂਦੀਆਂ, ਉਹ ਆਲਰੇਡੀ ਹੁੰਦੀਆਂ ਜਿੱਦਾਂ ਤੁਸੀਂ ਮਤਲਬ ਕਿ ਆਪਣੇ ਆਪ ਰਿਟਰੈਕਟ ਹੋ ਜਾਂਦੀਆਂ ਕਿ ਤੁਹਾਨੂੰ ਨੀਡਲ ਦਿਖਦੀ ਵੀ ਨਹੀਂ ਆ, ਜੇ ਤੁਸੀਂ ਉਸ ਹਿਸਾਬ ਨਾਲ ਓਦਾਂ ਦਾ ਸੋਲੂਸ਼ਨ ਲੱਭਦੇ ਹੋ ਤੇ ਉਹ ਬਾਅਦ ਵਿੱਚ ਹੁਣ ਇੰਨੀ ਐਕਸਪਰਟ ਆ, ਜਦੋਂ ਆਪਾਂ ਉਹਦੇ ਘਰੇ ਜਾਂਦੇ ਨੂੰ ਪੁੱਛਦੇ ਹਾਂ ਕਿ ਤੂੰ ਨਾ ਉਹ ਆਪ ਇੰਜੈਕਸ਼ਨ ਲਾਉਂਦੀ, ਉਹਦੇ ਕਹਿੰਦੇ ਨਾ ਆਈ ਆਈ ਥਿੰਕ ਆਈ ਐਮ ਬਿਕਮ ਨਰਸ ਨਾਓ, ਕਹਿੰਦੀ ਉਹ ਬੜੀ ਕੰਫੀਡੈਂਟ ਹੁੰਦੀ ਆ। ਨਹੀਂ ਫੋਬੀਆ ਹੁੰਦਾ ਕਈਆਂ
0: ਨੂੰ
19: ਤੇ। ਚਲੋ ਇਹਦੀ ਚਾਬੀਆਂ ਦੀ ਤੁਹਾਨੂੰ ਗੱਲ ਦੱਸਦੀ ਆ ਕਿ ਪੁਰਾਣੇ ਟਾਈਮ ਦੇ ਵਿੱਚ ਨਾ ਸਾਡੇ ਕਾਫੀ ਕਲੋਜ਼ ਫਰੈਂਡ ਹੁੰਦੇ, ਉਹ ਨਾ ਥੋਮਸ ਟਾਊਨ ਰਹਿੰਦੇ ਹੁੰਦੇ ਤੇ ਆਪਾਂ ਇੱਧਰ ਵੈਸਟ ਵੱਲ ਰਹਿੰਦੇ ਹੁੰਦੇ, ਤੇ ਬਹੁਤ ਆਉਣਾ ਜਾਣਾ ਹੁੰਦਾ ਕਿਉਂਕਿ ਉਦੋਂ ਕੋਈ ਬੱਚੇ ਨੀ, ਕੋਈ ਇੰਨੀ ਜ਼ਿੰਮੇਵਾਰੀ ਨੀ ਸੀ, ਤੇ ਨਾ ਆਪਾਂ ਨਾ ਵੀਕਐਂਡ ਤੇ ਇੱਧਰ ਤੋਂ ਉੱਧਰ, ਉਹਨਾਂ ਨੇ ਇੱਧਰ ਆਉਣਾ ਜਾਂ ਅਸੀਂ ਉੱਧਰ ਆਉਣਾ ਨਾ, ਅਸੀਂ ਐਡੀ ਦੂਰੋਂ ਅਸੀਂ ਟਰੈਵਲ, ਮੀਂਹ ਇੰਨਾ ਪੈ ਰਿਹਾ ਤੇ ਅਸੀਂ ਚਾਬੀਆਂ ਉਹਨਾਂ ਦੇ ਘਰੇ ਆਪਣੀਆਂ ਭੁੱਲ ਆਏ, ਸਾਡੇ ਘਰੇ ਸਾਡੇ ਨਾਲ ਹੀ ਆ ਰਹੇ, ਕਹਿੰਦੇ ਚਲ ਤੁਹਾਡੇ ਘਰੇ ਚੱਲਦੇ ਆ ਆਪਾਂ ਨਾ
2: ਚਾਹ ਪੀ ਕੇ,
19: ਚਾਬੀ ਉਹਨਾਂ ਦੇ ਘਰੇ ਕੋਲ। ਹਾਂ ਤੇ ਏਦਾਂ ਹੋਇਆ ਕਿ ਸਾਡੇ ਕੋਲ ਚਾਬੀਆਂ ਨਾ ਹੈਗੀਆਂ, ਉਹ ਭਾਜੀ ਅਸੀਂ ਫਿਰ ਤੁਹਾਨੂੰ ਲੱਭੀਏ ਕਿ ਹੁਣ ਅੰਦਰ ਵੜੀਏ ਕਿੱਦਾਂ, ਉਹ ਕਿਤੇ ਕੁਛ ਨੀ ਲੱਭਿਆ, ਕੋਈ ਰਸਤਾ ਨੀ ਲੱਭਿਆ ਕਿ ਅਸੀਂ ਕਿੱਧਰ ਨੂੰ ਜਾਣਾ, ਕੋਈ ਫਿਰ ਨਾ ਹੀ ਹੱਲ ਕੱਢਿਆ ਕਿ ਜਿਹੜੀ ਬਾਥਰੂਮ ਦੇ ਉੱਤੇ ਉਹ ਰੋਸ਼ਨਦਾਨ ਜੇ ਨੀ ਹੁੰਦੇ, ਪਹਿਲਾਂ ਕੱਚ ਦੇ ਜਿਹਦੇ ਲੱਗੇ ਹੁੰਦੇ ਛੋਟੇ ਛੋਟੇ ਸਲਾਈਡਾਂ ਜਿਹੀਆਂ ਆਸ ਤੇ, ਠੀਕ ਆ, ਤੇ ਅਸੀਂ ਸੋਚਿਓ ਭਾਜੀ ਵਿਚਾਰੇ ਜਿਹੜੇ ਸਾਡੇ ਨਾਲ ਸੀ ਉਹ ਕਹਿੰਦੇ ਉਹ ਬੜੇ ਮਤਲਬ ਬੜੇ ਪਤਲੇ ਜੇ ਤੇ ਬੜੇ ਫਲੈਕਸੀਬਲ ਜੇ ਨੀ ਹੁੰਦੇ ਕਈ ਬੰਦੇ, ਹਨਾ, ਉਹ ਕਹਿੰਦੇ ਕਿ ਤੁਸੀਂ ਰਹਿਣ ਦੋ ਆਪਾਂ ਇੱਕ ਦੂਰ ਥੋਮਸ ਕੀ ਜਾਣਾ।
2: ਮੇਰੇ ਦਿਮਾਗ ਚ ਪਤਾ ਕੀ ਆਇਆ, ਜਿੱਦਾਂ ਮੈਟਰਸ ਵਾਲੀ ਫੈਕਟਰੀ ਦੇ ਬਾਹਰ ਨੀ ਉਹ ਹੁੰਦੇ ਉਹ ਲੰਮੇ ਜਿਹਨਾਂ ਥੱਲਿਓ ਹਵਾ ਵੱਜਦੀ ਹੈ ਤੇ ਤਾਂ ਸਿੱਧੇ ਹੁੰਦੇ ਆ, ਇਹ ਲੰਮੇ ਪੈ ਜਾਂਦੇ, ਮੈਨੂੰ ਓਦਾਂ ਦਾ ਭਾਜੀ ਆਇਆ ਇਮੈਜੀਨੇਸ਼ਨ।
0: ਇੱਕ ਆਪਣੇ ਕੋਲ ਵੀ ਪਿਆ ਸੀਗਾ ਬਲੂਨ ਚ ਜਿਹੜਾ ਇੱਕ ਉਹ ਵਾਲਾ ਹੈ ਨਾ,
2: ਉਹ ਹੀ ਜਿੱਦਾਂ ਥੱਲੇ ਪੱਖਾ ਲਾਇਆ ਹੁੰਦਾ ਤੇ ਤਾਂ ਵਿਚਾਰਾ ਸਿੱਧਾ ਖੜਾ ਹੁੰਦਾ। ਫਲੈਕਸੀਬਲ ਭਾਜੀ
19: ਨਹੀਂ ਫਲੈਕਸੀਬਲ ਉਹ ਹਜੇ ਵੀ ਨਹੀਂ ਆ ਉਹ ਉਹਨਾਂ ਦੇ ਮਤਲਬ ਕਿ ਬੱਚੇ ਏਡੇ ਵੱਡੇ ਹੋ ਗਏ ਮਤਲਬ ਜਵਾਨ ਹੈ ਉਹਨਾਂ ਕੰਮ ਕਰ ਭਾਜੀ ਇਵੇਂ ਦੇ ਨਹੀਂ ਆ ਮਤਲਬ ਕਿ ਉਹ ਲੱਗਦਾ ਨਾ ਤਾਂ ਬੁੱਢੇ ਹੁੰਦੇ ਆ ਨਾ ਉਹ ਮੋਟੇ ਹੁੰਦੇ ਆ ਏਦਾਂ ਦੇ ਏਦਾਂ ਹੀ ਆ ਉਹ ਨਾ ਐਨੀ ਵੇ ਉਹ ਬੜੇ ਕੋਨਫੀਡੈਂਟ ਜੇ ਕਹਿੰਦੇ ਤੁਸੀਂ ਨਾ ਬਸ ਮੇਰਾ ਤਾਂ ਜੁਗਾੜ ਕਰ ਦੋ ਮੈਂ ਥੱਲੇ ਕਾਹਦੇ ਤੇ ਖਲੋਣਾ ਤੇ ਮੈਂ ਇਹਦੇ ਵਿੱਚ ਰੋਸ਼ਨਦਾਨ ਥਾਣੀ ਮਾਪੇ ਵੜ ਜੂੰਗਾ ਅੰਦਰ ਹੈ ਤੇ ਅਸੀਂ ਥੱਲੇ ਬਿਨ ਰੱਖਿਆ ਹੈ ਇੰਨਾ ਮੀਂਹ ਪੈ ਰਿਹਾ ਕਿ ਮੀਂਹ ਵੀ ਉਸ ਦਿਨ ਹੀ ਸੀਗਾ ਭਾਜੀ ਚੜ੍ਹਦੇ ਗਏ ਉੱਤੇ ਜਦੋਂ ਸਾਰੀਆਂ ਸਲਾਈਡਾਂ ਜਿਹੀਆਂ ਕੱਢੀਆਂ ਨਾ ਉੱਤੋਂ ਤੇ ਉਹ ਭਾਜੀ ਅੱਧ ਵਿਚਾਲੇ ਫਸ ਗਏ
0: ਮੈਂ ਤਾਂ ਸੀਨ ਇਮੈਜਿਨ ਕਰ ਰਹੀ ਹਾਂ
19: ਭਾਜੀ ਕਹਿੰਦੇ ਹੁਣ ਯਾਦ ਹੋਵੇਗੀ ਪਹਿਲਾਂ ਲੱਤਾਂ ਅੰਦਰ ਕਰਕੇ ਫਿਰ ਥੱਲੇ ਨੂੰ ਲੈਣਾ ਹੁਣ ਉਹਨਾਂ ਨੇ ਕੀਤਾ ਮੂੰਹ ਅੰਦਰ ਨੂੰ ਥੱਲੇ ਨੂੰ ਅੱਗੇ ਟੋਇਲਟ
2: ਓਹੋ ਅੱਛਾ ਅੱਗੇ ਟੋਇਲਟ ਓਕੇ
0: ਓ ਮਾਈ ਗੋਡ
2: ਓਕੇ
19: ਕਈ ਹੁੰਦਾ ਨਾ ਤੁਸੀਂ ਉਹਨਾਂ ਨੂੰ ਬਾਹਰੋਂ ਜੋ ਤੁਸੀਂ ਲੋਕ ਕਰਕੇ ਜਾਂਦੇ ਆ ਤੇ ਉਹ ਅੰਦਰੋਂ ਵੀ ਨੀ ਖੁੱਲਦੇ ਕਿਉਂਕਿ ਤੁਹਾਨੂੰ ਅੰਦਰੋਂ ਵੀ ਕੀ ਚਾਹੀਦੀ
2: ਜੀ
0: ਅੱਛਾ
2: ਉਹ ਵਾਲਾ ਸੀ
19: ਉਹ ਬੜਾ ਲੋਕ ਸੀ
2: ਉੱਥੇ ਕੀ ਕਰਨਾ ਬੇਚਾਰੇ
0: ਫਿਰ ਬਾਥਰੂਮ ਦੇ ਦਰਵਾਜ਼ੇ ਤੇ ਲੋ ਮੈਂ ਚਾਏ ਪਿਲਾਉਂਦਾ ਤੁਹਾਨੂੰ
19: ਫਿਰ ਉਹ ਕਹਿੰਦੇ ਹੁਣ ਬੜੀ ਕੋਸ਼ਿਸ਼ ਕੀਤੀ ਅੰਦਰੋਂ ਕਿ ਉਹ ਨਹੀਂ ਖੁੱਲਦਾ ਉਹ ਕਹਿੰਦੇ ਤੁਸੀਂ ਏਦਾਂ ਕਰੋ ਮੈਂ ਅੰਦਰ ਚਾਹ ਚੂ ਬਣਾਉਂਦਾ ਤੁਹਾਨੂੰ ਇੱਧਰੋਂ ਦੀ ਚਾਹ ਫੜਾਉਂਦਾ ਤੁਸੀਂ ਆਰਾਮ ਨਾਲ ਬਹਿ ਬੂ ਕੇ ਤਸੱਲੀ ਦੇ ਨਾਲ ਥੋਮਸ ਟੋਨ ਜਾਓ ਉੱਥੇ ਜਾ ਕੇ ਚਾਬੀ ਲੈ ਕੇ ਮੈਂ ਕੁਛ ਨੀ ਕਰ ਸਕਦਾ
0: ਟੀਵੀ ਵੇਖਦਾ
2: ਅੱਛਾ ਨਹੀਂ ਪਰ ਪਿਛਲਾ ਖੁੱਲ ਜਾਣਾ ਹੈ ਨਾ ਗਰਾਜ ਖੁੱਲ ਸਕਦਾ ਸੀ
19: ਗਰਾਜ ਨੀ ਸੀਗਾ ਪੁਰਾਣੇ ਘਰ ਹੁੰਦੇ ਜਿਨ੍ਹਾਂ ਦਾ ਕੋਈ ਗਰਾਜ ਨੀ ਹੁੰਦਾ ਮੈਂ ਉਹ ਪੁਰਾਣੇ ਘਰਾਂ ਦੀ ਗੱਲ ਕਰ ਰਹੀ ਲਵਰਟਨ ਵਾਲੇ ਘਰ ਉਧਰ ਬਹੁਤ ਇਦਾਂ ਦੇ ਘਰ ਹੁੰਦੇ ਸੀ ਜਿਹਦੇ ਵਿੱਚ ਸਿਰਫ ਇੱਕ ਉਹੀ ਵਾਲਾ ਨਾਲ ਹੀ ਲਾਂਡਰੀ ਦੇ ਇੱਕ ਰੂਮ ਹੁੰਦਾ ਹੁੰਦਾ ਸੀਗਾ ਉਹ ਤੁਸੀਂ ਉਹਨੂੰ ਬਾਹਰੋਂ ਲੋਕ ਕਰਦੇ ਅੰਦਰੋਂ ਵੀ ਲੋਕ ਹੁੰਦਾ ਚਾਬੀ ਤੋਂ ਬਿਨਾਂ ਨੀ ਖੁੱਲਦਾ ਤੇ ਉਹ ਇਵੇਂ ਸੀਗਾ ਕਿ ਬਾਹਰੋਂ ਤਾਂ ਵਿਚਾਰੇ ਕਿਉਂਕਿ ਬਿੰਨ ਬੁੰਦ ਰੱਖ ਕੇ ਵੜ ਗਏ ਅੰਦਰੋਂ ਉਹਨਾਂ ਨੂੰ ਕੋਈ ਹੋਰ ਸਪੋਰਟ ਚਾਹੀਦੀ ਬੰਦਾ ਤੀਜਾ ਨਾਲ ਕਿ ਜਿਹੜਾ ਉਹਨਾਂ ਨੂੰ ਫੇਰ ਵਾਪਸ ਇੱਧਰ ਨੂੰ ਕਰ ਸਕਦਾ ਅਸੀਂ ਘੰਟਾ ਲਾ ਕੇ ਫੇਰ ਥੋਮਸ ਸਟੋਨ ਗਏ ਪਰ ਅਸੀਂ ਫਿਰ ਉੱਥੇ ਜਾ ਕੇ ਫਿਰ ਚਾਬੀਆਂ ਲਿਆਂਦੀਆਂ ਉਹ ਬੜਾ ਇੰਸੀਡੈਂਟ ਅਸੀਂ ਕਦੇ ਨੀ ਭੁੱਲਦੇ ਪਰ ਉਹ ਇਵੇਂ ਦਾ ਸਾਡੇ ਉਦਾਂ ਸੀਗਾ ਕਿ ਘਰ ਦੇ ਵਿੱਚ ਰਹਿੰਦੇ ਕਾਫੀ ਜਾਣੇ ਸੀਗੇ ਆਪਾਂ ਸ਼ੇਅਰਿੰਗ ਦੇ ਵਿੱਚ ਨਾਲ ਮਤਲਬ ਕਿ ਮੁੰਡੇ ਮੰਡੇ ਵੀ ਰਹਿੰਦੇ ਸੀਗੇ ਉਹ ਇਵੇਂ ਹੋਇਆ ਕਿ ਜਿੱਦਾਂ ਉਹ ਵਾਲੇ ਘਰ ਦੇ ਚਾਬੀਆਂ ਬਹੁਤ ਭੁੱਲਦੇ ਸੀ ਇੱਕ ਉਹ ਵੀ ਹੁੰਦਾ ਸੀ ਨਾ ਮਾਸਟਰ ਕੀ ਇੱਕ ਤਾਂ ਦਿੱਤੀ ਹੁੰਦੀ ਸੀ ਫਿਰ ਤੁਸੀਂ ਜਿਹੜੀ ਉਹ ਕਾਪੀ ਕਰਾਉਂਦੇ ਉਹ ਵੀ 20-25 ਬਾਏ ਬਾਏ ਡਾਲਰ ਸਮਥਿੰਗ ਇੱਦਾਂ ਸੀ ਫਿਰ ਨਾ ਉਹ ਇੱਦਾਂ ਹੁੰਦਾ ਕਿ ਪਹਿਲਾਂ ਕਿੰਨੇ ਆ ਜਾਣਾ ਨਾ ਤੇ ਉਸ ਹਿਸਾਬ ਨਾਲ ਸਵੇਰੇ ਉਹਨਾਂ ਦਾ ਸਾਰਿਆਂ ਦਾ ਪਲਾਨ ਹੋਏਗਾ ਪਹਿਲਾਂ ਕਿੰਨੇ ਆਣਾ ਤੇ ਉਹ ਚਾਬੀ ਉਸੇ ਬੰਦੇ ਨੂੰ ਦੇ ਦਿੰਦੀ ਉਹ ਕਿਸੇ ਦਿਨ ਤਾਂ ਤੁਸੀਂ ਟ੍ਰੇਨ ਤੇ ਸਟੱਕ ਹੋ ਗਏ ਨਹੀਂ ਹੁੰਦੇ ਬੜੇ ਹੀ ਸਰੋਜ ਕੋਈ ਨਾ ਕੋਈ ਬਾਹਰ ਬੈਠਾ ਹੁੰਦਾ ਸਾਡੇ ਨਾਲ ਦੀ ਨਾ ਗੁਆਂਢਣ ਹੁੰਦੀ ਸੀਗੀ ਉਹ ਇਟਾਲੀਅਨ ਨਾ ਤੇ ਉਹਨੂੰ ਇੰਨੀ ਆਉਂਦੀ ਨੀ ਉਹਨੇ ਕਹਿੰਦਾ ਡਾਰਲਿੰਗ ਅਗੇਨ ਬਾਹਰ ਬੈਠੇ ਨੂੰ ਪਤਾ ਲੱਗ ਜਾਂਦਾ ਕਿ ਬਾਹਰ ਬੈਠੀ ਆ ਕਿਸੇ ਵੇਲੇ ਏਦਾਂ ਦਿਖਾਏ ਤੇ ਫਿਰ ਮੱਥੇ ਲੱਗਣ ਦੇ ਕਹਿਣਾ ਅੱਜ ਫਿਰ ਬਾਹਰ ਬੈਠੇ ਆ ਫਿਰ ਅਸੀਂ ਡਿਸਾਈਡ ਕੀਤਾ ਇੱਕ ਵੱਡਾ ਸਾਰਾ ਪੋਟ ਹੁੰਦਾ ਸੀਗਾ ਤੇ ਉਹ ਨਾ ਜਦੋਂ ਉਹ ਚ ਸੁੱਕਿਆ ਜਿਹਾ ਬੂਟਾ ਹੁੰਦਾ ਸੀ ਤੇ ਉਹਦੇ ਚ ਨਾ ਅਸੀਂ ਸੋਚਿਆ ਕਿ ਕੀ ਇਹਦੇ ਵਿੱਚ ਦੱਬਿਆ ਕਰਾਂਗੇ ਜਿਹਨੂੰ ਵੀ ਜਿਹੜਾ ਪਹਿਲਾਂ ਆ ਗਿਆ ਤੇ ਉਹ ਨਾ ਕੀ ਉਹਦੇ ਲੈ ਲਿਆ ਉਹ ਪਰ ਏਦਾਂ ਸੀਗਾ ਕਿ ਉਹ ਓਨਰ ਸੀਗਾ ਨਾ ਉਹ ਪਿੱਛੇ ਜਗ੍ਹਾ ਕਾਫੀ ਵੱਡੀ ਤੇ ਉਹਨੇ ਨਾ ਆਪਣਾ ਛੋਟਾ ਪਿੱਛੇ ਅਪਾਰਟਮੈਂਟ ਬਿਲਡ ਕਰਨਾ ਸ਼ੁਰੂ ਕਰ ਤਾਂ ਆਉਂਦਾ ਜਾਂਦਾ ਬਹੁਤ ਸੀ ਓਨਰ ਨਾ ਤੂੰ ਆ ਕੇ ਥੋੜੀ ਬਹੁਤੀ ਮੇਨਟੇਨੈਂਸ ਕਰਦਾ ਰਹਿੰਦਾ ਹੁੰਦਾ ਸੀਗਾ ਤੇ ਉਹ ਆਪਾਂ ਜਿੱਦਾਂ ਵੀ ਜਿਹੜਾ ਵੀ ਆਇਆ ਉਹਨੇ ਆ ਕੇ ਉਹ ਦਰਵਾਜ਼ਾ ਚੋਂ ਪੋਰਟ ਚੋਂ ਕੱਢ ਕੇ ਚਾਬੀ ਤੇ ਖੋਲ ਲੈਣਾ ਇੱਕ ਦਿਨ ਕੀ ਹੋਇਆ ਕਿ ਉਹਨੇ ਸੋਚਿਆ ਕਿ ਉਹ ਨਾ ਚਾਚੀ ਪੋਰਟ ਚੱਕ ਕੇ ਲੈ ਗਿਆ
0: ਕਿ ਸੁੱਕਿਆ ਜਾ ਪਿਆ
19: ਪੋਰਟ ਚੱਕ ਕੇ ਲੈ ਗਿਆ ਕਿ ਉਹਨੇ ਸਾਰਾ ਘਰ ਦਾ ਹੁਲੀਆ ਚੇਂਜ ਕਰਨਾ ਸੀਗਾ ਉਹਨੇ ਜਿਦਾਂ ਸਟਰੇ ਜਿਹੜੀ ਬਾਹਰ ਵਾਲੀ ਸਰੀ ਹੁੰਦੀ ਸੀਗੀ ਕਿ ਘਾਹ ਘੂ ਕੱਟਦੇ ਉਹਨੇ ਘਾਹ ਘੂ ਕੱਟਿਆ ਉਹਨੇ ਮਤਲਬ ਵਧੀਆ ਵਿਚਾਰਾ ਸਾਂਭਦਾ ਪਿਆ ਸੀ ਕਿ ਮੈਂ ਮਤਲਬ ਵਧੀਆ ਬਣਾ ਦਿੰਦਾ ਤੇ ਉਧਰੋਂ ਦੀ ਸ਼ਾਇਦ ਲੰਘਣੇ ਲੁੰਘਣੇ ਵੀ ਸੀਗੇ ਕਿ ਕਾਫੀ ਆ ਜਿਹੜੇ ਕੰਟਰੈਕਟਰ ਵਾਲੇ ਨਾ ਤੂੰਨੇ ਉਸ ਹਿਸਾਬ ਨਾਲ ਵੇ ਆਊਟ ਜਿਹਾ ਬਣਾਇਆ ਘਰ ਆਏ ਤੇ ਘਰ ਪੋਰਟ ਨੀ ਹੈਗਾ ਹੈ ਸਾਰੇ ਇੱਕ ਦੂਜੇ ਨੂੰ ਫੋਨ ਕਮਾਂਡ ਵੀ ਸਾਡਾ ਕੋਈ ਪੋਰਟ ਪੈ ਗਿਆ ਚੱਕ ਕੇ ਪੋਰਟ ਕੌਣ ਲੈ ਗਿਆ ਪਰ ਨਹੀਂ ਸਮਝ ਲੱਗੀ ਸਾਡੇ ਕੋਲ ਚਾਬੀ ਇੱਕ ਤੋਂ ਵੀ ਮਾਸਟਰ ਕੀ ਤੇ ਸ਼ਾਮਾਂ ਦਾ ਟਾਈਮ ਹੀ ਤੇ ਜਿਹੜੀਆਂ ਹੁੰਦੇ ਆ ਰੀਅਲ ਸਟੇਟ ਵਾਲੇ ਇਹ ਵੀ ਬੰਦ ਕਿਉਂਕਿ ਉਹਨਾਂ ਦੇ ਕੋਲ ਐਕਸਪੀਅਰ ਕੀ ਫਿਰ ਸਾਡੇ ਕੋਈ ਹੋਰ ਹੈ ਨੀ ਸੀ ਆਪਸ਼ਨ, ਮਤਲਬ ਅਸੀਂ ਫਿਰ ਨਾ ਉਹਨੂੰ ਓਨਰ ਨੂੰ ਫੋਨ ਕੀਤਾ ਨਾ ਕਿ ਵੀ ਸਾਡੇ ਕੋਲ ਏਦਾਂ ਏਦਾਂ ਕਰਕੇ ਅਸੀਂ ਬਾਹਰ ਹੋ ਗਏ ਆ ਜਾਂ ਕੁਛ ਵੀ ਆ, ਤੇ ਕਹਿੰਦਾ ਮੈਂ ਕੁਛ ਨੀ ਕਰ ਸਕਦਾ, ਤੁਸੀਂ ਨਾ ਲੋਕ ਵਾਲਿਆਂ ਨੂੰ ਫੋਨ ਕਰੋ ਨਾ. ਤੇ ਫਿਰ ਮੈਂ ਉਹਨੇ ਏਦਾਂ ਕਿਹਾ ਕਿ ਚੱਲ ਕੋਈ ਨਾ ਮੈਂ ਪਿੱਛੇ ਹੀ ਆ, ਜਿੱਥੋਂ ਘਰ ਬਣਾਉਂਦਾ ਤੇ ਮੈਂ ਇੱਥੇ ਮੈਂ ਆ ਕੇ ਦੇਖਦਾ ਤੁਹਾਡੇ ਲਈ ਕੀ ਕਰ ਸਕਦਾ ਨਾ. ਉਹਨੇ ਵਿਚਾਰੇ ਨੇ ਕਾਫੀ ਟੂਲ ਟਾਲ ਲਿਆਂਦੇ ਕਿ ਮੈਂ ਖੋਲਾਂ ਜਾਂ ਕੁਛ ਵੀ ਕਰਾਂ, ਪਰ ਨਹੀਂ ਖੁੱਲਿਆ. ਉਹ ਕਹਿੰਦਾ ਤੁਹਾਨੂੰ ਲੋਕ ਵਾਲਿਆਂ ਲਿਆਉਣਾ ਪੈਣਾ. ਫਿਰ ਨਾ ਮੇਰੇ ਹਸਬੈਂਡ ਹੋਲੀ ਇੱਕ ਦਿਨ ਇਹਨੂੰ ਕਹਿੰਦੇ, ਵੈਸੇ ਨਾ ਅਸੀਂ ਇੱਥੇ ਲਗਵਾਈ ਜਾਂਦੇ, ਸਾਡਾ ਕੋਈ ਪੋਟ ਛੱਕ ਕੇ ਲੈ ਗਿਆ. ਕਹਿੰਦਾ ਉਹ ਵੀ ਇਟਾਲੀਅਨ ਸੀ, ਮਤਲਬ ਉੱਤਰੀ ਏਰੀਆ ਇਟਾਲੀਅਨ ਬੜੇ ਸੀ. ਹੈ ਕਹਿੰਦੇ ਕਮ ਕਮ ਹੈਵ ਏ ਲੁੱਕ, ਕਹਿੰਦੇ ਕਮ ਹੈਵ ਏ ਲੁੱਕ. ਹੈ ਉਹਨਾਂ ਨਾ ਪਿੱਛੇ ਉਹ ਆ ਹੁੰਦਾ ਨਾ ਯੂਟ ਦੇ ਵਿੱਚ, ਉਹਨੇ ਕਿੱਡਾ ਵਰਾ ਕਹਿੰਦੇ ਕੁਲਦੀਪ, ਕਹਿੰਦੇ ਮੈਂ ਤਾਂ ਪਹਿਲਾਂ ਜਾ ਕੇ ਉਹਦੇ ਨਾਲ ਜਾ ਕੇ ਕੋਲੇ ਖਲੋਤਾ ਯੂਟ ਜੇ, ਉਹਦੇ ਨਾਲ ਗੱਲਾਂ ਕਰਦਾ ਕਰਦਾ ਉਹ ਚ ਹੱਥ ਜਿਹਾ ਮਾਰਿਆ, ਮੈਨੂੰ ਚਾਬੀ ਲੱਭ ਜੇ, ਮੈਨੂੰ ਤੇਰਾ ਪੋਟ ਨੀ ਚਾਹੀਦਾ. ਪਰ ਕਹਿੰਦੇ ਨਾਲੇ ਮੈਂ ਗੱਲਾਂ ਕਰੀਏ, ਨਾਲੇ ਮੈਂ ਚਾਬੀ, ਕਹਿੰਦੇ ਚਾਬੀ ਮੇਰੇ ਹੱਥ ਨਾਲ ਲੱਗੇ. ਕਹਿੰਦੇ ਮੈਂ ਕਿਹਾ ਮਾਈਕਲ ਮੈਨੂੰ ਨਾ ਪੋਟ ਚਾਹੀਦਾ, ਸਾਨੂੰ ਪੋਟ ਦੇ ਦੇਣਾ ਕਿ ਆਪਾਂ ਇਹਦੇ ਵਿੱਚ ਚਾਬੀ ਰੱਖਦੇ ਹਾਂ ਤੇ ਸਾਡਾ ਇੱਕ ਜਾਣੇ ਦਾ ਹੀ ਆ. ਕਹਿੰਦੇ ਅੱਜ ਤਾਂ ਮੈਂ ਤੁਹਾਨੂੰ ਚਾਬੀ ਦੇ ਦਿੰਦਾ, ਮੇਰਾ ਘਰ ਕਹਿੰਦਾ ਕੋਈ ਵੀ ਲੁੱਟ ਕੇ ਲਿਜਾ ਸਕਦਾ, ਇਹ ਤੁਹਾਡਾ ਕਹਿੰਦਾ ਹੈ ਨੀ ਕਿ ਤੁਸੀਂ ਇਹਦੇ ਵਿੱਚ ਨੂੰ ਚਾਬੀ ਰੱਖੋ ਨਾ. ਨਾਲੇ ਉਹਦੇ ਕੋਈ ਚੰਗਾ ਲੈਕਚਰ ਸੁਣਿਆ, ਨਾਲੇ ਚੰਗਾ. ਫਿਰ ਅਸੀਂ ਪੋਟ ਵਾਪਸ ਲੈਂਦੇ ਕਿ ਸੋਹਣਾ ਸਭ ਵਧੀਆ ਸਾਰਾ ਬੂਟੇ ਲਾਵਾਂਗੇ, ਤੂੰ ਟੈਨਸ਼ਨ ਨਾ ਲੈ, ਸਾਨੂੰ ਪੋਟ ਵਾਪਸ ਦੇ ਦੇ. ਪਰ ਅਸੀਂ ਉਹ ਚ ਬਾਰੇ ਕਦੇ ਚਾਬੀ ਨੀ ਰੱਖੀ, ਕਦੇ ਕੁਛ ਨੀ ਰੱਖਿਆ. ਇਹ ਨਵੀਂ ਜਗ੍ਹਾ ਲੱਭ ਲਈ ਕਿ ਅਸੀਂ ਉਹਦੇ ਵਿੱਚ ਮਤਲਬ ਕਿ ਬਾਅਦ ਚ ਚਾਬੀ ਰੱਖਣੀ ਸ਼ੁਰੂ ਕੀਤੀ. ਇਹ ਚਾਬੀ ਏਦਾਂ ਦੀ ਚੀਜ਼ ਆ ਨਾ, ਸੱਚੀ ਦੱਸਾਂ ਕਿ
0: ਨਿੱਕੀ ਜਿਹੀ ਚੀਜ਼ ਹੈ, ਪਰ ਜਦੋਂ ਉਦੋਂ ਮੁਸੀਬਤ ਪੈਂਦੀ ਹੈ ਨਾ ਤੇ ਕੁਛ ਸਮਝ ਨਹੀਂ ਆਉਂਦਾ.
19: ਦੇਖ ਕੇ ਨਹੀਂ ਹੁੰਦਾ, ਹੁਣ ਤਾਂ ਚਲੋ ਕਈ ਕੁਛ ਕਈ ਸੋਲੂਸ਼ਨ ਆ ਗਏ. ਪੁਰਾਣੇ ਉਹਲੇ ਟਾਈਮ ਦੇ ਵਿੱਚ ਤਾਂ ਇਹ ਹੁੰਦਾ ਕਿ ਰੀਅਲ ਸਟੇਟ ਵਾਲਿਆਂ ਕੋਲ ਜਾਓ, ਉਹਨਾਂ ਦੇ ਫਾਰਮ ਫਿਲ ਕਰੋ, ਤੁਸੀਂ ਭੁੱਲ ਗਏ ਆ, ਫਿਰ
0: ਉਹ ਵੀ ਨਹੀਂ ਈਜ਼ੀਲੀ ਨਹੀਂ ਦਿੰਦੇ
19: ਹੈਗੇ. ਹਾਂ ਉਹ ਵੀ ਨੀ ਥੋੜੇ ਕੀਤਿਆਂ ਦਿੰਦੇ ਹੈਗੇ. ਪਰ ਇਹ ਵੀ ਅਸੀਂ ਇੰਨੀ ਵੱਡੀ ਵੀ ਸੀਗੀ ਗਲਤੀ ਕਿ ਚੱਲ ਥੋੜੇ ਥੋੜੇ ਸਾਰੇ ਜਣੇ ਪੈਸੇ ਪਾ ਕੇ ਚੱਲ ਇੱਕ ਅੱਧੀ ਹੋਰ ਡੁਪਲੀਕੇਟ ਬਣਾ ਲੈਂਦੇ ਕਿ ਉਹ ਰੱਖ ਲੈਂਦੇ ਮਾਸਟਰ.
2: ਉਹ ਇੰਨਾ ਵੀ ਨਹੀਂ ਨਾ ਕੋਈ ਕਰਦਾ, ਸੋ ਇਹ ਵੀ
19: ਇੰਨਾ ਵੀ ਨਹੀਂ ਸੀ ਕੋਈ ਵੀ ਕਰਦਾ ਹੁੰਦਾ ਸੀਗਾ. ਸਹੀ ਗੱਲ,
2: ਗਵਾਚੀ ਤੇ ਹਰ ਇੱਕ ਕੋਲ ਹੀ ਹੁੰਦੀ ਹੈ, ਬਹੁਤ ਘੱਟ ਕੋਈ ਹੋਊਗਾ ਜਿੰਨੇ ਅੱਜ ਤੱਕ ਇਹਦੀ ਚਾਬੀ ਨਹੀਂ ਗਵਾਈ. ਜੀ ਥੈਂਕ ਯੂ ਭੈਣ
19: ਜੀ, ਥੈਂਕ ਯੂ ਜੀ ਸੋ ਮਚ,
2: ਥੈਂਕ ਯੂ. ਸੋ ਚਾਬੀ ਦੀਆਂ ਗੱਲਾਂ ਜੀ, ਜਿੰਦਰੇ ਦੀਆਂ ਗੱਲਾਂ ਤੇ ਗਵਾਚੇ ਦੀਆਂ ਗੱਲਾਂ, ਲੱਭੇ ਦੀਆਂ ਗੱਲਾਂ. ਸੋ ਇਹਦੇ ਨਾਲ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਸਾਡੀਆਂ ਨਿਰਭਰ ਕਰਦੀਆਂ ਨੇ ਕਿ ਆਪਾਂ ਆਪਣੇ ਘਰ ਦੀ ਸੇਫਟੀ ਕਿੱਦਾਂ ਕਰਦੇ ਹਾਂ. ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਰਲਦਾ ਮਿਲਦਾ ਇਹ ਦੱਸਦੀ ਕਿ ਜਿਹੜੀਆਂ ਚੀਜ਼ਾਂ ਵੀ ਸਾਡੇ ਧਿਆਨ ਦੇ ਵਿੱਚ ਓਹਲੇ ਰਹਿੰਦੀਆਂ ਜਿੱਦਾਂ ਆਪਾਂ ਮੇਨ ਗੇਟ ਦਾ ਹੀ ਹਮੇਸ਼ਾ ਧਿਆਨ ਰੱਖਦੇ ਹਾਂ, ਪਰ ਇੱਥੇ ਆਪਾਂ ਜੇ ਘਰਾਂ ਦੀ ਬਣਤਰ ਵੇਖੀਏ ਤਾਂ ਸਾਈਡ ਵਾਲੇ ਡੋਰ ਫਿਰ ਪਿੱਛੋਂ ਦੀ ਜਿਹੜੇ ਤੁਹਾਡੇ ਆਪਣੇ ਲੌਂਡਰੀ ਵਾਲਾ ਪਾਸਾ ਵਾ ਜਾਂ ਜਿੰਨੇ ਵੀ ਤੁਹਾਡੇ ਐਂਟਰੈਂਸ ਬਣਦੀ ਹੈ ਉਹ ਸਾਰੀਆਂ ਐਂਟਰੈਂਸ ਜਿਹੜੀਆਂ ਉਹ ਜ਼ਿਆਦਾ ਇਨਸਕਿਓਰ ਹੁੰਦੀਆਂ, ਸੋ ਉਹਦੇ ਉੱਤੇ ਧਿਆਨ ਤੁਹਾਨੂੰ ਜ਼ਿਆਦਾ ਦੇਣ ਦੀ ਜ਼ਰੂਰਤ ਹੈ. ਸੋ ਘਰ ਦੇ ਵਿੱਚ ਜਿਹੜੀਆਂ ਇੱਥੇ ਆਸਟ੍ਰੇਲੀਆ ਦੀ ਗੱਲ ਕਰਨੇ, ਇੱਥੇ ਜਿਹੜੀ ਚੋਰੀ ਹੁੰਦੀ ਹੈ ਉਹਦੇ ਨਾਲ ਕਹਿੰਦੇ ਵੀ ਤੁਹਾਡਾ ਜਿਹੜਾ ਮਾਲੀ ਨੁਕਸਾਨ ਘੱਟ ਹੁੰਦਾ ਵਾ ਅਤੇ ਤੁਹਾਡਾ ਜਿਹੜਾ ਮਾਨਸਿਕ ਤੌਰ ਦੇ ਉੱਤੇ ਨੁਕਸਾਨ ਜ਼ਿਆਦਾ ਹੁੰਦਾ ਕਿਉਂਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਸੇਫ ਮਹਿਸੂਸ ਨਹੀਂ ਕਰਦੇ. ਸੋ ਦੁਬਾਰਾ ਤੁਹਾਡਾ ਬਿਲਡ ਹੋਣਾ ਟਰੱਸਟ ਬੜਾ ਔਖਾ ਹੋ ਜਾਂਦਾ ਵਾ ਉਸੇ ਘਰ ਦੇ ਵਿੱਚ. ਸੋ ਇਸ ਕਰਕੇ ਜਿਹੜੇ ABS ਦੇ ਤਾਜ਼ਾ ਜਿਹੜੇ ਅੰਕੜੇ ਨੇ ਉਹ ਮਿਲਦੇ ਨੇ ਸਾਨੂੰ 2024-25 ਦੇ, ਉਹਦੇ ਆਧਾਰ ਦੇ ਉੱਤੇ ਆਪਾਂ ਜੇਕਰ ਤੁਹਾਡੇ ਨਾਲ ਸਾਂਝ ਪਾਈਏ ਅਤੇ ਚੋਰੀਆਂ ਜਿਹੜੀਆਂ ਨੇ ਉਹ ਲਗਭਗ 1.8% ਦੇ ਕਰੀਬ ਘਰਾਂ ਦੇ ਵਿੱਚ ਹੋਈਆਂ ਨੇ. ਇਹ ਕੋਈ ਛੋਟਾ ਮੋਟਾ ਅੰਕੜਾ ਨਹੀਂ ਬਣਦਾ, ਇਹ ਸਾਨੂੰ ਪਰਸੈਂਟੇਜ ਜ਼ਰੂਰ ਛੋਟੀ ਲੱਗ ਰਹੀ ਹੋਊਗੀ, ਪਰ 1,96,600 ਘਰਾਂ ਦੇ ਵਿੱਚ ਚੋਰੀਆਂ ਹੋਈਆਂ. ਇਸ ਤੋਂ ਇਲਾਵਾ ਜਿਹੜੇ ਅਟੈਂਪਟ ਕੀਤੇ ਗਏ ਬ੍ਰੇਕਿੰਗ ਦੇ ਉਹ 2%, ਯਾਨੀ ਕਿ 2,17,500 ਘਰਾਂ ਦੇ ਵਿੱਚ ਚੋਰੀਆਂ ਕਰਨ ਦੀ ਅਟੈਂਪਟ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ. ਚੋਰਾਂ ਦਾ ਜਿਹੜੇ ਲੋਕ ਸ਼ਿਕਾਰ ਹੋ ਗਏ ਲਗਭਗ 70% ਘਰਾਂ ਦੇ ਵਿੱਚੋਂ ਕੁਛ ਨਾ ਕੁਛ ਸਮਾਨ ਜਿਹੜਾ ਉਹ ਚੋਰੀ ਕਰਨ ਦੇ ਵਿੱਚ ਕਾਮਯਾਬ ਹੋ ਗਏ ਅਤੇ 44% ਮਾਮਲਿਆਂ ਦੇ ਵਿੱਚ ਦਰਵਾਜ਼ੇ ਖਿੜਕੀਆਂ ਤਾਲੇ ਇਹਦਾ ਕੋਈ ਨਾ ਕੋਈ ਉਹ ਨੁਕਸਾਨ ਕਰਕੇ ਚਲੇ ਗਏ. 12% ਉਹ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਾਹਮਣਾ ਹੀ ਹੋ ਗਿਆ, ਵੀ ਕੋਈ ਆਇਆ ਚੋਰੀ ਕਰਨ ਅਤੇ ਤੁਸੀਂ ਅਮਨਾ ਸਾਹਮਣਾ ਹੋ ਗਿਆ ਤੁਹਾਡਾ. ਸੋ ਉਹਦੇ ਵਿੱਚ ਵੀ ਆਪਾਂ ਵੇਖਦੇ ਹਾਂ ਵੀ ਕਈ ਵਾਰੀ ਉੱਥੇ ਵੀ ਨੁਕਸਾਨ ਹੋ ਜਾਂਦਾ, ਉੱਥੇ ਸਾਨੂੰ ਬੜਾ ਕੇਅਰਫੁੱਲ ਡਿਸੀਜ਼ਨ ਲੈਣਾ ਪੈਂਦਾ. ਆਮ ਤੌਰ ਦੇ ਉੱਤੇ ਚੋਰ ਕਿਹੜੀਆਂ ਚੀਜ਼ਾਂ 'ਤੇ ਆਸਟ੍ਰੇਲੀਆ ਦੇ ਵਿੱਚ ਧਿਆਨ ਦਿੰਦੇ ਨੇ? TV, ਵੱਡੇ ਇਲੈਕਟ੍ਰੋਨਿਕਸ, ਇਹ ਅੱਜ ਕੱਲ੍ਹ ਚੋਰੀ ਦਾ ਟਾਰਗੇਟ ਨਹੀਂ ਰਹਿ ਗਏ, ਕਿਸੇ ਸਮੇਂ ਹੁੰਦੇ ਸੀ, ਈਵਨ ਫੋਨ ਵੀ ਅੱਜ ਕੱਲ੍ਹ ਟਾਰਗੇਟ ਹੁਣ ਨਹੀਂ ਰਹਿ ਗਏ ਕਿਉਂਕਿ ਮੁੜ ਕੇ ਚੱਲਦੇ ਨਹੀਂ ਗਏ, ਬੰਦਾ ਬੰਦ ਕਰਵਾ ਦਿੰਦਾ. ਆਮ ਤੌਰ ਦੇ ਉੱਤੇ ਅੱਜ ਕੱਲ੍ਹ ਜਿਹੜੀਆਂ ਜ਼ਿਆਦਾਤਰ ਨੇ ਉਹ ਛੋਟੀਆਂ ਛੋਟੀਆਂ ਚੀਜ਼ਾਂ ਚੋਰੀ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਧਿਆਨ ਦੇ ਵਿੱਚ ਵੀ ਨਹੀਂ ਹੁੰਦੀਆਂ, ਜਿਹਨਾਂ ਨੂੰ ਆਸਾਨੀ ਦੇ ਨਾਲ ਉਹ ਲੈ ਕੇ ਜਾ ਸਕਦੇ ਨੇ. ਇੱਦਾਂ ਦੀਆਂ ਚੀਜ਼ਾਂ ਦਾ ਖਿਆਲ ਰੱਖੋ, ਖਾਸ ਤੌਰ ਦੇ ਉੱਤੇ ਤੁਹਾਡਾ ਸਾਈਕਲ, ਬੱਚਿਆਂ ਦੇ ਸਾਈਕਲ, ਤੁਹਾਨੂੰ ਪਤਾ ਉਹਨਾਂ ਨੇ ਚੁੱਕੇ 'ਤੇ ਲੈ ਜਾਣਾ ਅਤੇ ਗਾਂਹ ਜਾ ਕੇ ਚਲਾ ਵੀ ਲੈਣਾ ਅਤੇ ਆਰਾਮ ਦੇ ਨਾਲ, ਹੈ ਨਾ. ਇਹਨੂੰ ਬਚਾਉਣਾ ਕਿੱਦਾਂ ਵਾ, ਇਹਦੇ ਵੀ ਸਪੋਰਟਸ ਦਾ ਕੋਈ ਸਮਾਨ ਆ ਜਾਂ ਫਿਰ ਪਰਸ ਲੱਭ ਜੇ ਜਾਂ ਬਟੂਆ ਲੱਭ ਜੇ ਕੋਈ ਮਹਿੰਗਾ ਪਰਸ ਹੋਵੇ ਘਰ ਦੇ ਵਿੱਚ ਜਿਹੜੇ ਟੂਲ ਪਏ ਨੇ ਜਾਂ ਗਰਾਜ ਦੇ ਵਿੱਚ ਜ਼ਿਆਦਾਤਰ ਸਾਡੇ ਪਏ ਹੁੰਦੇ ਨੇ ਹੈ ਨਾ ਕਾਰ ਦੇ ਵਿੱਚ ਜਾਂ ਸਾਡੇ ਟੂਲਸ ਪਏ ਹੁੰਦੇ ਨੇ ਸੋ ਇੱਥੇ ਆਪਾਂ ਕਿਹੜੀ ਚੀਜ਼ ਦਾ ਧਿਆਨ ਕਿਹੜੀ ਚੀਜ਼ ਦਾ ਰੱਖਣਾ ਕਿ ਆਪਣੇ ਘਰ ਦੇ ਆਲੇ ਦੁਆਲੇ ਘੁੰਮ ਕੇ ਆਪਾਂ ਇਹ ਵੇਖਣਾ ਜਿੱਦਾਂ ਆਪਾਂ ਗੱਡੀ ਦੀ ਹਦਾਇਤ ਦਿੰਦੇ ਹੁੰਦੇ ਨਾ ਵੀ ਗੱਡੀ 'ਚ ਸਿੱਕੇ ਨਾ ਪਏ ਹੁਣ ਸਾਹਮਣੇ ਕੋਈ ਐਨਕ ਨਾ ਪਈ ਹੋਵੇ ਜ਼ਰੂਰੀ ਉਹ ਤੁਹਾਡਾ ਸ਼ੀਸ਼ਾ ਭੰਨ ਕੇ ਕੱਢਣ ਦੀ ਕੋਸ਼ਿਸ਼ ਕਰਨਗੇ ਇਸੇ ਤਰ੍ਹਾਂ ਘਰ ਦੇ ਵਿੱਚ ਵੀ ਸਾਹਮਣੇ ਸਾਹਮਣੇ ਕੋਈ ਚੀਜ਼ ਤੁਹਾਡੀ ਇੰਪੋਰਟੈਂਟ ਨਾ ਪਈ ਹੋਵੇ ਜਿਹੜੀ ਬਾਹਰੋਂ ਲੰਘਦੇ ਜਾਂਦੇ ਨੂੰ ਕਿਸੇ ਨੂੰ ਦਿਖ ਰਹੀ ਹੈ ਅਤੇ ਉਹ ਜ਼ਰੂਰ ਅਟੈਂਪਟ ਕਰਨ ਦੇ ਚਾਂਸ ਉਹਦੇ ਵੱਧ ਜਾਂਦੇ ਆ ਹੁਣ ਜਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਜਿਹੜੇ ਆਪਾਂ ਨਜ਼ਰਅੰਦਾਜ਼ ਕਰਦੇ ਹਾਂ ਜਿਹੜੇ ਪਾਸੇ ਘਰਾਂ ਦੇ ਉਹ ਆ ਜਿਹੜੇ ਬਿਨਾਂ ਤਾਲੇ ਵਾਲੇ ਸਾਡੇ ਸ਼ੈੱਡ ਹੁੰਦੇ ਨੇ ਜਾਂ ਫਿਰ ਸਾਈਡ ਗੇਟ ਹੁੰਦੇ ਨੇ ਉਹਨਾਂ ਦੇ ਵਿੱਚ ਜੇ ਤਾਲੇ ਹੁੰਦੇ ਵੀ ਆ ਤਾਂ ਉਹ ਇੱਦਾਂ ਦੇ ਹੁੰਦੇ ਨੇ ਵੀ ਉਹ ਅੰਦਰ ਵਾਲੋਂ ਦੇ ਹੱਥ ਪਾ ਕੇ ਤਾਂ ਖੁੱਲ੍ਹ ਜਾਂਦੇ ਆ ਉਹਦਾ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ ਉਹ ਤੁਹਾਨੂੰ ਸਿਕਿਓਰ ਕਰਨ ਦੀ ਲੋੜ ਹੁੰਦੀ ਜਾਂ ਫਿਰ ਜਿਹੜੇ ਲੋਕ ਕੰਮ ਕਰਦੇ ਨੇ ਟ੍ਰੇਡੀਜ਼ ਨੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਜਿਹੜਾ ਸਮਾਨ ਪਿਆ ਹੁੰਦਾ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵਾ ਉਹਨੂੰ ਲੁਕਾ ਕੇ ਰੱਖਣਾ ਚੋਰਾਂ ਤੋਂ ਸੜਕ ਤੋਂ ਦਿਖਾਈ ਕੋਈ ਵੀ ਚੀਜ਼ ਤੁਹਾਡੇ ਘਰ ਦੇ ਵਿੱਚ ਦਿੰਦੀ ਆ ਅਤੇ ਉਹ ਸਿੱਧਾ ਸਿੱਧਾ ਸੱਦਾ ਵਾ ਚੋਰਾਂ ਦੇ ਲਈ ਜਿਹੜਾ ਘਰ ਤੁਹਾਡਾ ਹਨੇਰੇ ਵਾਲੇ ਪਾਸੇ ਆ ਉੱਥੇ ਕੋਸ਼ਿਸ਼ ਕਰੋ ਕਿ ਕੋਈ ਬਲਬ ਲਾ ਛੱਡੋ ਜਾਂ ਫਿਰ ਆਟੋਮੈਟਿਕ ਜਿਹੜੀਆਂ ਸੈਂਸਰ ਦੇ ਨਾਲ ਚੱਲਣ ਵਾਲੀਆਂ ਲਾਈਟਸ ਨੇ ਉਹ ਲਾ ਛੱਡੋ ਹਨੇਰੇ ਪਾਸੇ ਨੂੰ ਜ਼ਰੂਰ ਉਹ ਟਾਰਗੇਟ ਕਰਨਗੇ ਕਿਉਂਕਿ ਉਸ ਪਾਸੇ ਆਉਂਦੀ ਦਿਖਦਾ ਨਹੀਂ ਆ ਜਾਂ ਫਿਰ ਉੱਧਰਲੇ ਪਾਸੇ ਤੁਹਾਡੇ ਐਟਲੀਸਟ ਜੇ ਤੁਸੀਂ ਕੈਮਰੇ ਲਵਾ ਸਕਦੇ ਹੋ ਤਾਂ ਹੋਰ ਵੀ ਬਹੁਤ ਵਧੀਆ ਵਾ ਅਤੇ ਜਿਹੜੇ ਸੀ ਸੀ ਟੀ ਵੀ ਕੈਮਰੇ ਨੇ ਸਭ ਤੋਂ ਵਧੀਆ ਜਿਹੜੀਆਂ ਚੀਜ਼ਾਂ ਜਿਹਨੇ ਜਿਹੜੀਆਂ ਸੁਝਾਈਆਂ ਜਾਂਦੀਆਂ ਨੇ ਵੈਸੇ ਤਾਂ ਜਿਹੜੇ ਕੈਮਰੇ ਲਾਉਣ ਵਾਲੇ ਉਹ ਵੀ ਤੁਹਾਨੂੰ ਦੱਸ ਦੇਣਗੇ 6 ਸਭ ਤੋਂ ਜਿਹੜੀਆਂ ਇੰਪੋਰਟੈਂਟ ਥਾਵਾਂ ਮੰਨੀਆਂ ਜਾਂਦੀਆਂ ਨੇ ਇੱਕ ਤਾਂ ਫਰੰਟ ਡੋਰ ਹੋ ਗਿਆ ਇੱਕ ਤੁਹਾਡਾ ਡਰਾਈਵਵੇ ਹੋ ਗਿਆ ਤੀਸਰਾ ਆ ਜਾਂਦਾ ਤੁਹਾਡਾ ਸਾਈਡ ਗੇਟ ਚੌਥਾ ਆ ਜਾਂਦਾ ਤੁਹਾਡਾ ਰੀਅਰ ਡੋਰ ਜਿਹੜਾ ਬੈਕਯਾਰਡ ਵਾਲਾ ਡੋਰ ਆ ਪੰਜਵਾਂ ਤੁਹਾਡਾ ਆ ਜਾਂਦਾ ਗਰਾਜ ਵਾਲਾ ਏਰੀਆ ਅਤੇ ਫਿਰ 6 ਤੁਹਾਡਾ ਆ ਜਾਂਦਾ ਵਾ ਸ਼ੈੱਡ ਵਾਲਾ ਏਰੀਆ ਸੋ ਇਹ 6 ਜਿਹੜੇ ਨੇ ਤੁਹਾਡੇ ਜ਼ਰੂਰ ਕਵਰ ਹੋਣੇ ਚਾਹੀਦੇ ਨੇ ਅਤੇ ਇਹੀ ਉਹ ਆ ਜਿੱਥੇ ਜ਼ਿਆਦਾ ਜਿਹੜੇ ਚੋਰ ਆ ਉਹ ਟਰਾਈ ਕਰਦੇ ਆ ਹੁਣ ਆਪਣੇ ਜਿਹੜੇ ਸਾਈਡ ਗੇਟ ਨੇ ਜਾਂ ਤੁਹਾਡੇ ਸ਼ੈੱਡ ਨੇ ਜਾਂ ਫਿਰ ਗਰਾਜ ਨੇ ਇਹਨਾਂ ਨੂੰ ਕੋਸ਼ਿਸ਼ ਕਰੋ ਕਿ ਹਮੇਸ਼ਾ ਤਾਲਾ ਲਾ ਕੇ ਰੱਖੋ ਬਹੁਤੀ ਵਾਰੀ ਆਪਾਂ ਉਹਦਾ ਖੁੱਲ੍ਹੇ ਛੱਡ ਦਿੰਦੇ ਹਾਂ ਅਸੀਂ ਆਪਣੇ ਲਈ ਖੁੱਲ੍ਹਾ ਛੱਡਦੇ ਹਾਂ ਵੀ ਕੋਈ ਨਹੀਂ ਵੇਲੇ ਵੇਲੇ ਆਪ ਇੱਧਰੋਂ ਦੀ ਬੰਦਾ ਆ ਜਾਂਦਾ ਪਰ ਤੁਸੀਂ ਤਾਂ ਆਉਂਦੇ ਹੀ ਆਉਂਦੇ ਹੋ ਹੋਰ ਵੀ ਕੋਈ ਕਿਸੇ ਵੇਲੇ ਆ ਸਕਦਾ ਤੁਹਾਡੇ ਕੋਈ ਵੀ ਕਿਸੇ ਕਿਸਮ ਦਾ ਕੋਈ ਪਿੰਡਾ ਕੋਈ ਔਜ਼ਾਰ ਹੈ ਕੋਈ ਸਾਈਕਲ ਆ ਕੋਈ ਪੌੜੀਆਂ ਪਈਆਂ ਨੇ ਸੜਕ ਤੋਂ ਦਿਖ ਰਹੀਆਂ ਨੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਆਸਾਨੀ ਦੇ ਨਾਲ ਅਗਲਾ ਚੁੱਕ ਕੇ ਗਾਹਾਂ ਜਾਂਦਾ ਫਿਰ ਕਾਰ ਦੀਆਂ ਚਾਬੀਆਂ ਜਿਹੜੀਆਂ ਨੇ ਅਤੇ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਪਰਸ ਆ ਜਾਂ ਫਿਰ ਗਰਾਜ ਦੇ ਰਿਮੋਟ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਘਰ ਦੇ ਮੇਨ ਦਰਵਾਜ਼ੇ ਦੇ ਲਾਗੇ ਨਾ ਰੱਖੋ ਜਿੱਦਾਂ ਤੁਸੀਂ ਵਿੱਚ ਮਾੜੀ ਜਿਹੀ ਗੱਲ ਕੀਤੀ ਸੀ ਉਹ ਜਿੱਦਾਂ ਡਿਟੈਕਟ ਹੋ ਜਾਂਦੇ ਆ ਅੱਜ ਕੱਲ੍ਹ ਉਹਦੇ ਨਾਲ ਅਤੇ ਇਸ ਕਰਕੇ ਜਿਹੜੀ ਹਨੇਰੇ ਵਾਲੀਆਂ ਤੁਹਾਡੀਆਂ ਰਾਹਾਂ ਨੇ ਉਹਦੇ ਉੱਤੇ ਜੇ ਤੁਸੀਂ ਸੈਂਸਰ ਵਾਲੀਆਂ ਲਾਈਟਾਂ ਲਾ ਦਿਓ ਤਾਂ ਉਹ ਜ਼ਿਆਦਾ ਵਧੀਆ ਨੇ ਦਰਵਾਜ਼ੇ ਅਤੇ ਖਿੜਕੀਆਂ ਦੇ ਨੇੜੇ ਜਿਹੜੀਆਂ ਆਪਣੀਆਂ ਤੁਹਾਡੇ ਘਰ ਦੇ ਵਿੱਚ ਕੋਈ ਬੂਟੇ ਬਾਟੇ ਲੱਗੇ ਹੁੰਦੇ ਆ ਕਈਆਂ ਨੇ ਸੰਘਣੀਆਂ ਝਾੜੀਆਂ ਲਾਈਆਂ ਆਪਾਂ ਇਹ ਸੋਚਦੇ ਹਾਂ ਜਾਂ ਬਹੁਤਿਆਂ ਦੀ ਸੋਚ ਇਹ ਹੁੰਦੀ ਆ ਕਿ ਬਾਰੀ ਬੂਰੀ ਜਿਹੜੀ ਆ ਉਹ ਅੰਦਰੋਂ ਦਿਖੂਗੀ ਨਹੀਂ ਕੁਛ ਇੱਥੇ ਝਾੜੀਆਂ ਠੀਕ ਨੇ ਹੁਣ ਉਹਦੇ ਦੋ ਨੁਕਸਾਨ ਨੇ ਇੱਕ ਤਾਂ ਆ ਵੀ ਉਹਨਾਂ ਝਾੜੀਆਂ ਦੇ ਉਹਲੇ ਜੇ ਤੁਹਾਡੇ ਆਲੇ ਦੁਆਲੇ ਘਰ ਦੇ ਝਾੜੀਆਂ ਨੇ ਕੋਈ ਇੱਦਾਂ ਦਾ ਰੁੱਖ ਹੈ ਤਾਂ ਉੱਥੇ ਕੋਈ ਲੁੱਕ ਛਿਪ ਕੇ ਬਹਿ ਸਕਦਾ ਨੰਬਰ 1 ਨੰਬਰ 2 ਵੈਸੇ ਵੀ ਜੀਵ ਜੰਤੂਆਂ ਦੇ ਲਿਹਾਜ਼ ਦੇ ਨਾਲ ਵੀ ਇੱਕ ਬਹੁਤਾ ਵਧੀਆ ਨਹੀਂ ਡਿਸੀਜ਼ਨ ਹੁੰਦਾ ਤੁਹਾਡਾ ਕਿਉਂਕਿ ਜਿੰਨੇ ਵੀ ਕੀੜ ਪਤੰਗੇ ਨੇ ਉਹ ਸਾਰੇ ਜੇ ਤਾਂ ਉਹ ਘਰ ਦੇ ਨਾਲ ਟਹਿਣੀਆਂ ਖਹਿੰਦੀਆਂ ਨੇ ਅਤੇ ਉਹਦੇ ਨਾਲ ਫਿਰ ਉਹ ਚਾਂਸ ਵੱਧ ਜਾਂਦੇ ਆ ਵੀ ਉਹ ਤੁਹਾਡੇ ਘਰ ਸਮਝੋ ਵੀ ਉਹਦੇ ਥਾਣੀ ਹੋ ਕੇ ਚੜਨ ਦੇ ਉਹਨਾਂ ਦੇ ਚਾਂਸ ਵੱਧ ਗਏ ਸੋ ਕੋਈ ਵੀ ਜਿਹੜੀ ਝਾੜੀ ਉਹ ਤੁਹਾਡੇ ਘਰ ਦੇ ਨਾਲ ਟੱਚ ਨਾ ਹੀ ਹੁੰਦੀ ਹੋਵੇ ਬਾਰੀਆਂ ਦੇ ਨਾਲ ਟੱਚ ਨਾ ਹੀ ਹੁੰਦੀ ਹੋਵੇ ਤਾਂ ਉਹ ਜ਼ਿਆਦਾ ਬਿਹਤਰ ਹੈ ਬਾਰੀਆਂ ਤੁਹਾਡੇ ਘਰਾਂ ਦੇ ਵਿੱਚ ਇਸ ਕਰਕੇ ਲੱਗੀਆਂ ਨੇ ਕਿਉਂਕਿ ਉਹਨਾਂ ਨੂੰ ਧੁੱਪ ਆਉਂਦੀ ਰਹੇ ਛਾਂ ਆਉਂਦੀ ਰਹੇ ਹਵਾ ਆਉਂਦੀ ਰਹੇ ਅਤੇ ਜੇ ਉਹਨਾਂ ਬਾਰੀਆਂ ਨੂੰ ਤੁਸੀਂ ਬਾਹਰੋਂ ਕੋਈ ਵੇਲਾਂ ਵੂਲਾਂ ਚਾੜ ਕੇ ਤੁਸੀਂ ਬੂਟੇ ਬਾਟੇ ਲਾ ਕੇ ਉਹਨੂੰ ਯੱਕੇ ਯੁੱਕੇ ਜੇ ਲਾ ਕੇ ਢੱਕਿਆ ਵਾ ਤਾਂ ਉਹ ਇਹਦਾ ਮਤਲਬ ਕਿ ਤੁਸੀਂ ਕੁਛ ਗਲਤ ਕਰ ਰਹੇ ਹੋ ਇਹਦਾ ਮਤਲਬ ਕਿ ਉਹ ਤੁਹਾਡੀ ਸਹੀ ਚੋਣ ਨਹੀਂ ਹੈ ਜੋ ਇਹਨਾਂ ਦੇ ਹਿਸਾਬ ਦੇ ਨਾਲ ਬਾਕੀ ਤੁਸੀਂ ਆਪਣਾ ਜੋ ਵੀ ਆਈਡੀਆ ਲਾਇਆ ਹੋਊਗਾ ਉਹ ਚਲੋ ਸਿਰ ਮੱਥੇ ਅਤੇ ਹੁਣ ਜਿਹੜਾ ਤੁਹਾਡੇ ਕੈਮਰੇ ਨੇ ਉਹਨਾਂ ਦਾ ਵੀ ਕਹਿੰਦੇ ਨੇ ਕਿ ਜਿਹੜਾ ਡੀ ਵੀ ਆਰ ਵਗੈਰਾ ਵਾ ਉਹਦਾ ਤੁਸੀਂ ਟਾਈਮ ਅਤੇ ਉਹਦੀ ਜਿਹੜੀ ਤਰੀਕ ਆ ਉਹਨੂੰ ਸਹੀ ਤਰੀਕੇ ਦੇ ਨਾਲ ਯਾਦ ਰੱਖੋ ਉਹਨੂੰ ਇਸ ਤੋਂ ਇਲਾਵਾ ਜਿਹੜੇ ਤੁਸੀਂ ਕਿਰਾਏ ਦੇ ਉੱਤੇ ਦਿੰਦੇ ਹੋ ਜਾਂ ਕਿਰਾਏ ਦੇ ਉੱਤੇ ਰਹਿੰਦੇ ਹੋ ਅਪਾਰਟਮੈਂਟਸ ਨੇ ਉਹਨਾਂ ਦੇ ਲਈ ਕਿਰਾਏਦਾਰਾਂ ਦੇ ਲਈ ਜੋ ਸੁਝਾਅ ਨੇ ਉਹ ਆ ਕਿ ਤੁਸੀਂ ਜਿਹੜਾ ਪੋਰਟੇਬਲ ਅਲਾਰਮ ਸੈਂਸਰ ਜਾਂ ਫਿਰ ਡੋਲ ਬੈਲ ਵਾਲੇ ਜਿਹੜੇ ਕੈਮਰੇ ਆ ਉਹ ਐਟਲੀਸਟ ਜ਼ਰੂਰ ਲਵਾ ਕੇ ਰੱਖੋ ਮਕਾਨ ਮਾਲਕ ਦੇ ਨਾਲ ਗੱਲਬਾਤ ਕਰ ਲਓ ਉਹਦੀ ਇਜਾਜ਼ਤ ਤੋਂ ਬਿਨਾਂ ਕੋਈ ਤਾਲਾ ਨਾ ਲਵਾਓ ਕੋਈ ਫੇਰ ਬਦਲ ਨਾ ਕਰੋ ਕਿਉਂਕਿ ਉਹ ਤੁਹਾਨੂੰ ਬਾਅਦ ਵਿੱਚ ਕਹਿ ਸਕਦਾ ਵਾ ਇਸ ਚੀਜ਼ ਦੇ ਉੱਤੇ ਬੇਸਮੈਂਟ ਦੇ ਵਿੱਚ ਜਿਹੜੀਆਂ ਕੇਜਿਸ ਨੇ ਉਹਦੇ ਵਿੱਚ ਵੀ ਕਈ ਲੋਕ ਸੋਚਦੇ ਨੇ ਕਿ ਇੱਥੇ ਜ਼ਿਆਦਾ ਸਾਡਾ ਰਹਿ ਜੂਗਾ, ਸਹੀ ਰਹਿ ਜੂਗਾ। ਅਤੇ ਇਸੇ ਤਰ੍ਹਾਂ ਦੇ ਨਾਲ ਜਿਹੜੇ ਤੁਹਾਡੇ ਕਿਰਾਏ ਦੇ ਘਰਾਂ 'ਚ ਰਹਿੰਦੇ ਜਾਂ ਅਪਾਰਟਮੈਂਟ ਵਾਲਿਆਂ ਦੇ ਲਈ ਖਾਸ ਤੌਰ ਦੇ ਉੱਤੇ ਜਿਹੜੇ ਸਾਈਕਲ ਨੇ ਤੁਹਾਡੇ ਉਹ ਥੱਲੇ ਲਾਉਣੇ ਪੈਂਦੇ ਨੇ, ਸੋ ਇਸ ਕਰਕੇ ਜਿਹੜੇ ਸਾਈਕਲ ਵਾਲੇ ਜਿਹੜੇ ਤੁਹਾਡੇ ਲੋਕ ਨੇ ਉਹ ਅਲੱਗ ਤੋਂ ਆਉਂਦੇ ਨੇ, ਅਤੇ ਉਹ ਬਿਹਤਰ ਆ ਵੀ ਚੰਗੀ ਕੁਆਲਿਟੀ ਦੇ।
0: ਹਾਂ ਉਹ ਵੀ ਪੱਟ ਕੇ,
2: ਹਾਂ ਉਹ ਚਾਟੀ ਨਹੀਂ ਤਾਂ ਟੁੱਟ ਜਾਂਦੇ ਨੇ, ਉਹਨਾਂ ਨੂੰ ਪਤਾ ਵਾ ਵੀ ਆਮ ਜਿਹੜੇ ਆਪਾਂ ਐਵੇਂ ਸਸਤੇ ਜਿਹੇ ਲੈ ਕੇ ਲਾ ਲੈਂਦੇ, ਉਹਨਾਂ ਦਾ ਕਹਿੰਦੇ ਨੇ ਕਿ ਚੋਰਾਂ ਨੂੰ ਭਲੀ ਭਾਂਤ ਪਤਾ ਵੀ ਇਹਨਾਂ ਨੂੰ ਕਿੱਦਾਂ ਆਪਾਂ ਤੋੜਨਾ, ਸੋ ਇਸ ਕਰਕੇ ਤੁਸੀਂ ਉਹ ਥੋੜ੍ਹੇ ਜਿਹੇ ਮਹਿੰਗੇ ਲੈ ਕੇ ਰੱਖ ਲਓ। ਅਤੇ ਜੇਕਰ ਬਿਲਡਿੰਗ ਦੇ ਵਿੱਚ ਲਾਈਟ ਘੱਟ ਆ ਤਾਂ ਪ੍ਰੋਪਰਟੀ ਮੈਨੇਜਰ ਦੇ ਨਾਲ ਅੱਜ ਹੀ ਤੁਸੀਂ ਸੰਪਰਕ ਕਰੋ, ਉਹਨੂੰ ਕਹੋ ਵੀ ਇੱਥੇ ਇਸ ਏਰੀਏ ਦੇ ਵਿੱਚ ਲਾਈਟ ਘੱਟ ਆ, ਇੱਥੇ ਭਾਈ ਸਾਨੂੰ ਲਾਈਟਾਂ ਤੋਂ ਲਗਵਾ ਕੇ ਦੇ। ਸੋ ਇਹ ਕੁਛ ਇੱਕ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ, ਧਿਆਨ ਰੱਖਣਾ। ਅਤੇ ਮੈਂ ਜਿੱਦਾਂ ਕੱਲ੍ਹ ਹੀ ਵੇਖਿਆ, ਕੱਲ੍ਹ ਹੀ ਇੱਕ ਇੰਸੀਡੈਂਟ, ਅੱਜ ਕੱਲ੍ਹ ਆਪਾਂ ਆਸ ਪਾਸ ਆਪਣੇ ਬਹੁਤ ਕੁਛ ਵੇਖਦੇ ਹਾਂ, ਅਤੇ ਮੇਰਾ ਕੱਲ੍ਹ ਰਾਤ ਦਾ ਹੀ ਜਸਟ ਇੱਕ ਇੰਸੀਡੈਂਟ ਹੋਇਆ। ਆਪਣਾ ਜਿਹੜਾ ਇੱਥੇ ਇੱਕ ਪੈਂਦਾ ਵਾ

0: ਕਰਨ ਵਾਲੀ ਉਹ ਵੀ ਤੇ ਕੀ ਆ ਨਾ ਦਰਵਾਜ਼ਾ ਖੁੱਲਦਾ ਉਹ ਤੇ ਉਹ ਸਾਰਿਆਂ ਦੇ ਨਾ ਦਰਵਾਜ਼ੇ ਇੱਦਾਂ ਹੀ ਖੋਲਣ ਡਿਆ ਸੀ ਵੀ ਜਿਹੜਾ ਬੰਦਾ ਅੱਗੇ ਜਾ ਕੇ ਖਲੋਂਦਾ ਸੀ ਆਟੋਮੈਟਿਕ ਨਹੀਂ ਉਹ ਖੁੱਲਦਾ ਉਹ ਬੰਦ ਉਹਦੇ ਵੱਲ ਵੇਖਣਾ ਪੈਂਦਾ ਸੀ ਤੇ ਉਹ ਬੰਦਾ ਵੇਂਦਾ ਸੀ ਵੀ ਹਾਂ ਵੀ ਇਹ ਠੀਕ ਹੈ ਤੇ ਫਿਰ ਉਹ ਆਪ ਖੋਲਦੇ ਸੀ ਤੇ ਮੈਂ ਯਾਰ ਅੱਜ ਪਤਾ ਨਹੀਂ ਕਿਉਂ ਅਜੀਬ ਜਿਹਾ ਕਰ ਰਿਹਾ ਤੇ ਉਹਨੇ ਚਿਰ ਨੂੰ ਮੈਂ ਸਮਾਨ ਸਮੂਨ ਲੈ ਕੇ ਤੇ ਜਦੋਂ ਮੈਂ ਕਾਊਂਟਰ ਤੇ ਪਹੁੰਚਿਆ ਤੇ ਉਹ ਕਿੰਨੇ ਜਾਣੇ ਇਕਦਮ ਅੱਗੋਂ ਪਿੱਛੋਂ ਜਿਹੜੇ ਸਮਾਨ ਸਮੂਨ ਲਾਉਣ ਡੇ ਉਹ ਸਾਰੇ ਭੱਜ ਕੇ ਤੇ ਆ ਗਏ ਅੱਛਾ ਮਤਲਬ ਮੈਂ ਪਹਿਲੀ ਵਾਰੀ ਇੰਨੇ ਚੋਰ ਇਕੱਠੇ ਵੇਖੇ ਮਤਲਬ ਇਹ ਤੇ ਉਹਨਾਂ ਦਾ ਸਟਾਫ ਹੀ ਪਰ ਉਸ ਤੋਂ ਇਲਾਵਾ ਇੱਕ ਜਣਾ ਮੈਂ ਵੇਖਿਆ ਮੈਂ ਉਹ ਇੱਕ ਜਣਾ ਜਾ ਕੇ ਤੇ ਇੱਕ ਜਿਹੜਾ ਉਹ ਚੈੱਕ ਇਨ ਹੁੰਦਾ ਵਾ ਸੈਲਫ ਚੈੱਕ ਇਨ ਇੱਕ ਜਣਾ ਉਹਦੇ ਉੱਤੇ ਜਾ ਕੇ ਉਹਨਾਂ ਗੱਲ ਕਰਨ ਲੱਗ ਪਿਆ ਤੇ ਮੈਂ ਵੇਖਿਆ ਦੂਸਰੇ ਜਿਹੜੇ ਪਰਾਂ ਨੂੰ ਚਲੇ ਗਏ ਉੱਧਰ ਵੇਖਿਆ ਉੱਧਰ ਇੱਕ ਹੋਰ ਚੋਰ ਮਤਲਬ ਲੁੱਕੀ ਹੁੰਦੀ ਨਾ ਉਹਨਾਂ ਦੀ ਇੱਕ ਦੋ ਤਿੰਨ ਚਾਰ ਪੰਜ ਸੱਤ ਜਣੇ ਇਕੱਠੇ ਤੇ ਉਹ ਬਸ ਉਹਨਾਂ ਨੂੰ ਕਹਿਣ ਵੀ ਉਹ ਵਿਖਾਓ ਤੁਸੀਂ ਝੋਲਾ ਉਹ ਗਾਲਾਂ ਕੱਢਣ ਅੱਗੋਂ ਫਿਰ ਉਹਨੇ ਕਿਸੇ ਨੇ ਪੰਜਾਂ ਦਾ ਘਸਿਆ ਜਾ ਨੋਟ ਕੱਢਿਆ ਕਿਤੋਂ ਐਂ ਕੰਮ ਦੇ ਜੇ ਹੱਥਾਂ ਦੇ ਨਾਲ ਕਿਤੇ ਇੱਧਰੋਂ ਉੱਧਰੋਂ ਕਰ ਕੁਰ ਕੇ ਹਨਾ ਵਾਹਵਾ ਉਹਨਾਂ ਨੇ ਤਮਾਸ਼ਾ ਜਿਹਾ ਲਾਇਆ ਉੱਥੇ ਤੇ ਕਈ ਤਾਂ ਉੱਦਾਂ ਸਮਾਨ ਕਈਆਂ ਨੇ ਸੁੱਟਤਾ ਪਰ ਬਹੁਤਿਆਂ ਨੇ ਜਿਹੜਾ ਉਹ ਆਪਣਾ ਐਵੇਂ ਹੀ ਲਿਖ ਪਲੁਖਾ ਜਿਹਾ ਪਾ ਕੇ ਪੈਸੇ ਕਿਉਂਕਿ ਉਹਨਾਂ ਕੋਲ ਵੀ ਇੱਕ ਲਿਮਿਟਿਡ ਜਿਹੀ ਪਾਵਰ ਹੁੰਦੀ ਉਹ ਨਹੀਂ ਬਹੁਤਾ ਕਰ ਨਹੀਂ ਸਕਦੇ ਤੇ ਬਾਅਦ 'ਚ ਜਿੰਨਾ ਚਿਰ ਮੈਂ ਬਾਹਰ ਨਿਕਲਿਆ ਤੇ ਉਹਨੇ ਚਿਰ ਉਹ ਵੀ ਇੱਕ ਇੱਕ ਕਰਕੇ ਬਾਹਰ ਨਿਕਲਣ ਡਿਆ ਹਨਾ ਬਾਹਰ ਨਿਕਲ ਕੇ ਫਿਰ ਉਹਨਾਂ ਨੇ ਉਹ ਦੁੱਖੜੇ ਸੁੱਖੜੇ ਫੋਲੇ ਉਹਨਾਂ ਨੇ ਉਹ ਕਹਿੰਦਾ ਤੇਰਾ ਤੇਰਾ ਬੈਗ ਚੈੱਕ ਕੀਤਾ ਜਨਾਨੀਆਂ ਵੀ ਵਿੱਚ ਕੁੜੀਆਂ ਕੁੜੀਆਂ ਵੀ ਵਿੱਚ ਉਹਨਾਂ ਦੇ ਉਹ ਕਹਿੰਦਾ ਤੇਰਾ ਬੈਗ ਫੁੱਲਿਆ ਸੀ ਉਹ ਕਹਿੰਦੀ ਆਹੋ ਆਂਦੀ ਉਹਨੇ ਮਤਲਬ ਗਾਲਾਂ ਕੱਢ ਕੱਢ ਕੇ ਉਹ ਵੀ ਉਹਨੇ ਮੇਰਾ ਬੈਗ ਪੁੱਛਿਆ ਮੈਨੂੰ ਉਹਦਾ ਮਤਲਬ ਉਹ ਇੱਦਾਂ ਗੱਲਾਂ ਕਰਨ ਜਦੋਂ ਆ ਕੇ ਤੇ ਉਹਦੇ ਖੜੇ ਸੀ ਆਪਣੇ ਬੱਸ ਸਟੋਪ ਦੇ ਉੱਤੇ ਖੜੇ ਹਨ ਤੇ ਮੈਂ ਇਹਨਾਂ ਭਲਾ ਕੀ ਗੱਲਾਂ ਕਰਦੇ ਆ ਤੇ ਉਹ ਉਹਨਾਂ ਗੱਲਾਂ ਇਸ ਤਰੀਕੇ ਦੇ ਨਾਲ ਕਰਨ ਡੇ ਵੀ ਜਿੱਦਾਂ ਉਹਨਾਂ ਦਾ ਨਾ ਹੱਕ ਬਣਦਾ ਸੀ ਤੇ ਉਹਨਾਂ ਦਾ ਹੱਕ ਕਿਸੇ ਨੇ ਖੋਇਆ ਹੁੰਦਾ ਵਾ ਉਹ ਕੌਣ ਹੁੰਦੀ ਕਹਿੰਦਾ ਤੇਰਾ ਬੈਗ ਚੈੱਕ ਕਰਨ ਲਈ ਆਪਾਂ ਵੇਖ ਲਾਂਗੇ ਇਹਨੂੰ ਆਪਾਂ ਕਰ ਲਾਂਗੇ ਨਾ
1: ਉਹ ਪਹਿਲੀ ਵਾਰੀ ਦੇਖੀ ਨਾ ਮੈਂ ਤੇ ਹੁਣ ਡਰ ਉੱਥੇ ਹਰ ਕੋਈ ਕਨੈਕਟ ਕਰੇਗਾ ਇਸ ਗੱਲ ਨਾਲ ਕਿਉਂਕਿ ਉੱਥੇ ਅੱਠ ਅੱਠ ਦਸ ਦਸ ਦੇ ਵਿੱਚ ਟੋਲੀਆਂ ਦੇ ਵਿੱਚ ਉਹਨਾਂ ਨੇ ਸਿਰਫ ਪਤਾ ਕੀ ਲੈਣਾ ਨਾ ਕੋਕ $2 ਦੀ ਕੋਕ ਵਾਸਤੇ ਸਿਰਫ ਬੱਚੇ ਵੀ ਹੋਣੇ ਮਿਡ ਏਜ ਦੇ ਵੀ ਹੋਣੇ ਯੰਗਸਟਰਸ ਵੀ ਹੋਣੇ ਤੇ ਉਹਨਾਂ ਨੇ ਅੱਠ ਅੱਠ ਦਸ ਦਸ
0: ਭਾਂਪ ਲਿਆ ਉਹ ਫੜੇ ਗਏ ਤੇ ਉਹਨਾਂ ਨੇ ਬਹੁਤਾ ਸਮਾਨ ਫੜਿਆ ਨੀ ਅਦਰ ਦੈਨ ਉਹਨਾਂ ਨੇ ਨਾ ਜਿੱਦਾਂ ਵੈਸੇ ਉਹਨਾਂ ਨੇ ਝੋਲੇ ਵੱਡੇ ਵੱਡੇ ਪਾਏ ਸੀ ਪਰ ਉਹ ਜਦੋਂ ਮੈਂ ਵੇਖਿਆ ਉਹ ਖਾਲੀ ਹੀ ਝੋਲੇ ਉਹਨਾਂ ਨੇ ਜਿੱਦਾਂ ਇੱਕ ਇੱਕ ਝੋਲਾ ਉਹ ਵੀ ਪਾਇਆ ਸਾਰਿਆਂ ਦਾ ਨਾ ਸੇਮ ਹੀ ਪੈਟਰਨ ਵੀ ਇੱਕ ਤੇ ਉਹ ਝੋਲਾ ਆਮ ਹੁੰਦਾ ਵਾ ਤੇ ਇੱਕ ਉਹਨਾਂ ਨੇ ਜਿਹੜਾ ਉਹ ਵੀ ਹੁੰਦਾ ਨੀ ਆਪਣਾ ਠੰਡਾ ਰੱਖਣ ਵਾਲਾ ਇੰਸੂਲੇਟਿਡ ਝੋਲਾ ਸਾਰਿਆਂ ਦੇ ਮੋਢੇ ਤੇ ਇੱਕ ਇੱਕ ਇੰਸੂਲੇਟਿਡ ਝੋਲਾ ਤੇ ਦੋ ਦੋ ਦੂਸਰੇ ਝੋਲੇ ਹੈਂ ਕਿਸੇ ਦੇ ਇੱਕ ਕਿਸੇ ਦੇ ਦੋ ਮਤਲਬ ਪੱਕਾ ਹੀ ਸਾਰੇ ਕਦਾ ਪਰ ਉਹਦੇ ਵਿੱਚ ਸਮਾਨ ਉਹ ਹੀ ਇੱਕ ਇੱਕ ਚੀਜ਼ ਉਹ ਹੀ ਕੈਨ ਦੀ ਕੈਨ ਆਪਣਾ ਉਹਦਾ ਕੋਕ ਦਾ ਕਿਸੇ ਦਾ ਸਪਰਾਈਟ ਦਾ ਜਾਂ ਹੋਰ
1: ਨਿੱਕੇ
0: ਨਿੱਕੇ ਜਾਂ ਤੇ ਉਹ ਚੁੱਕਣ ਚ ਕਾਮਯਾਬ ਨੀ ਹੋਏ ਤੇ ਜਾਂ ਫਿਰ ਉਹ ਬਾਕੀ ਏਦਾਂ ਦਾ ਹੀ ਉਹਨਾਂ ਕੋਲ ਸਮਾਨ ਪਰ ਉਹਨਾਂ ਨੇ ਜਿਹੜੀ ਉਹ ਹਾਲ ਦਵਾਈ ਪਾਈ ਨਾ ਬਾਹਰ ਆ ਕੇ ਉਹਨਾਂ ਨੇ ਵੀ ਇਹ ਮਤਲਬ ਵੀ ਜਿੱਦਾਂ ਸਾਡਾ ਮਤਲਬ ਹੱਕ ਹੈ ਇਹ ਇਹਨਾਂ ਨੇ ਕਿੱਦਾਂ ਡਾਕਾ ਮਾਰਿਆ ਸਾਡੇ ਹੱਕ ਤੇ ਖੈਰ ਏਦਾਂ ਦਾ ਇਹਨਾਂ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਛਿੰਦੀ ਚੋਰ ਤੇ ਛਿੰਦੀ ਚੋਰਾਂ ਦਾ ਇਹੋ ਹੀ ਹੁੰਦਾ ਵਾ ਵੀ ਤੁਸੀਂ ਆਪਣੇ ਘਰ ਦੇ ਆਲੇ ਦੁਆਲੇ ਆਪਣੀ ਗੱਡੀ ਦੇ ਵਿੱਚ ਕੋਈ ਵੀ ਇੱਦਾਂ ਦਾ ਸਮਾਨ ਨਾ ਛੱਡੋ ਜਿਹੜਾ ਉਹ ਵੇਖ ਕੇ ਤੇ ਅਟਰੈਕਟ ਹੋਣ ਤੇ ਐਵੇਂ ਤੁਹਾਡਾ ਕਿਉਂਕਿ ਇਹਨਾਂ ਦੇ ਨਾ ਬੜੇ ਸਿੱਧੇ ਸਿੱਧੇ ਜੇ ਸਿੰਪਲ ਜੇ ਐਕਸਕਿਊਜ਼ ਆ ਉਹ ਓਕੇ ਹਾਂ ਸੋਰੀ ਹਾਂ ਉਹਨਾਂ ਨੇ ਮਤਲਬ ਉਹਨਾਂ ਨੇ ਤੋੜ ਕੇ ਵੀ ਕਹਿਣਾ ਓਕੇ ਇਹ ਤੁਹਾਡੀ ਗੱਡੀ ਆ ਤੇ ਤੁਸੀਂ ਕੁਛ ਕਰ ਵੀ ਨਹੀਂ ਸਕਦੇ
1: ਉਹਨਾਂ ਨੇ ਐਵੇਂ ਹੀ ਸ਼ੋਅ ਕਰਨਾ
0: ਕਿਉਂਕਿ ਇੰਨੇ ਕਦੇ ਪਿੱਛੇ ਤੁਸੀਂ ਜੇ ਇੰਸ਼ੋਰੈਂਸ ਵੀ ਕਲੇਮ ਕਰੋ ਤੇ ਉਹ ਉਲਟਾ ਤੁਹਾਡਾ ਹੋਰ ਨੁਕਸਾਨ ਹੋ ਜਾਂਦਾ ਸੋ ਬਿਹਤਰ ਆ ਵੀ ਤੁਸੀਂ ਖਿਆਲ ਹੀ ਰੱਖੋ ਜਿੰਨਾ ਵੀ ਵੱਧ ਤੋਂ ਵੱਧ ਰੱਖਿਆ ਜਾਂਦਾ ਧੰਨਵਾਦ ਜੀ ਤੁਹਾਡਾ ਤੇ ਕਹਿੰਦੇ ਨੇ ਕਿ ਪ੍ਰੋਗਰਾਮ ਵਧੀਆ ਸੀ ਤੇ ਭਾਅ ਜੀ ਕਹਿੰਦੇ ਕਿ ਕਹਿੰਦੇ ਰੂਫ ਦੇ ਵਿੱਚ ਐਂਟਰ ਹੋਣ ਦੇ ਲਈ ਜੋ ਸਕੁਏਅਰ ਐਂਟਰੀ ਬਣੀ ਹੁੰਦੀ ਆ ਉਹ ਵੀ ਕਹਿੰਦੇ ਕਿ ਲੌਕਡ ਫਰੋਮ ਇਨਸਾਈਡ ਹੋਣੀ ਚਾਹੀਦੀ ਹੈ ਚੋਰ ਕਹਿੰਦੇ ਨੇ ਕਿ ਰੂਫ ਟਾਇਲਸ ਹਟਾ ਕੇ ਵੀ ਰੂਫ ਦੇ ਵਿੱਚੋਂ ਦੀ ਦੈਨ ਸਕੁਏਅਰ ਐਂਟਰੀ ਵਿੱਚ ਘਰ ਵਿੱਚ ਕਹਿੰਦੇ ਕਿ ਐਂਟਰ ਹੋ ਜਾਂਦੇ ਨੇ ਗੁਰਜਿੰਦਰ ਜੀ ਮੈਸੇਜ ਕਰਦੇ ਨੇ ਇੱਥੇ ਨਾ ਵੈਸੇ ਜਦੋਂ ਆਪਾਂ ਚੋਰਾਂ 'ਤੇ ਫਿਰ ਇੱਕ ਦਿਨ ਹੋਰ ਡਿਟੇਲ 'ਚ ਗੱਲ ਦੁਬਾਰਾ ਕਰਾਂਗੇ ਦੋ ਤਰ੍ਹਾਂ ਦੀਆਂ ਜਿਹੜੀਆਂ ਮੋਟਾ ਮੋਟਾ ਜਿਹਾ ਇੱਥੇ ਕੈਟੇਗਰੀਆਂ ਇੱਕ ਤਾਂ ਆਹ ਜਿਹੜੇ ਛਿੰਦੀ ਚੋਰ ਹੈ ਇਹ ਬਿਲਕੁਲ ਛੱਤਾਂ ਛੁੱਤਾਂ 'ਚ ਵੜਨ ਵੁੜਨ ਵਾਲਾ ਇਹਨਾਂ ਦਾ ਕੋਈ ਸੁਭਾਅ ਨਹੀਂ ਹੁੰਦਾ ਇਹਦਾ
1: ਮਾੜਾ ਮੋਟਾ ਇੱਕ
0: ਇਹਦੇ ਵਿਚਾਰੇ ਆਪ ਵਿਚਾਰੇ ਸਾਹਬ ਰੋਲਦੇ ਫਿਰਦੇ ਉਹ ਜਿਹੜੇ ਛੱਤਾਂ 'ਚ ਵੜਨ ਵਾਲੇ ਆ ਉਹ ਹੁੰਦੇ ਆ ਜਿਹਨਾਂ ਨੂੰ ਪੱਕਾ ਪੁਖਤਾ ਪਤਾ ਵੀ ਇਸ ਘਰ ਦੇ ਵਿੱਚ ਮੋਟਾ ਹਾਂ ਮੋਟਾ ਕੁਛ ਹੱਥ ਲੱਗਣ ਵਾਲਾ ਵਾ ਤੇ ਫਿਰ ਉਹ ਕਿਸੇ ਵੀ ਹੱਦ 'ਚ ਉਹਨਾਂ ਦੇ ਫਿਰ ਇੱਕੋ ਹੀ ਏਮ ਹੁੰਦਾ ਵੀ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਘਰ 'ਚ ਐਂਟਰ ਹੋਣਾ ਵਾ, ਬ੍ਰੇਕ ਇਨ ਕਰਨਾ ਵਾ। ਸੋ ਉਹ ਇੱਕ ਅਲੱਗ
1: ਉਹ ਪੂਰੀ ਪਲੈਨਿੰਗ ਹੁੰਦੀ ਆ, ਉਹ ਮਹੀਨਿਆਂ ਦੀ ਰੈਕੀ ਕਰ

0: ਕਰਕੇ ਕਿਸ ਟਾਈਮਿੰਗ ਕੀ ਸਾਰਾ ਉਹ
1: ਸੋ ਉਹਦਾ ਤੁਸੀਂ ਤੁਹਾਡੀ ਗੱਲ ਸਹੀ ਹੈ ਬਾਕੀ ਹੋਰ 36 ਲੂਪ ਹੋਲ ਨੇ ਹੁਣ ਇੱਥੇ ਤੁਹਾਨੂੰ ਪਤਾ ਹੀ ਆ ਕਰ ਕਿੰਨੇ ਕੁ ਕਿਤੇ ਸੁਰੱਖਿਅਤ ਨੇ
0: ਹਾਂਜੀ
1: ਥੈਂਕ ਯੂ ਜੀ ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਕਹਿੰਦੇ ਨੇ ਕਿ ਅੰਡਰ CCTV ਰਹਿੰਦੇ ਨੇ ਕਹਿੰਦੇ ਯਸ਼ਪ੍ਰੀਤ ਤਾਂ ਅੰਡਰ CCTV ਕੈਮਰਾ ਰਹਿੰਦੇ ਫੁੱਲ ਔਨ ਸਰਵਲੈਂਸ ਆ ਕਹਿੰਦੇ ਅਤੇ ਉਹ ਜਿਹੜੀ ਡਿਸਕਸ਼ਨ ਹੈ ਕਹਿੰਦੇ ਉਹਦੇ 'ਚ ਮੈਂ ਆਊਂਗੀ ਇਹ ਵਧੀਆ ਇੰਟਰਸਟਿੰਗ ਹੋ ਗਿਆ ਦੱਸੋ ਤੁਸੀਂ ਆਪਣੇ ਆਪਣੇ ਭੇਜੋ ਇੰਟਰਸਟ ਭੇਜੋ
0: 40 ਕਿਲੋ ਲੇਡੀ ਸਪੈਸ਼ਲ
1: ਕਹਿੰਦੇ ਜੈਸੀ ਮੈਂ ਨਿੱਕੀ ਹੁੰਦੀ ਨੇ ਚਾਬੀ ਅੰਦਰ ਸੁੱਟ ਦਿੱਤੀ ਸੀ ਤੇ ਵਾਰੀ ਵਿੱਚ ਦੀ ਤੇ ਮੇਰੇ ਕਹਿੰਦੇ ਕੁੱਟ ਪਈ ਸੀ ਮੰਮੀ ਤੋਂ ਉਹ ਕਹਿੰਦੇ ਨੇ ਕਿ ਚਾਚਾ ਜੀ ਦੇ ਘਰ ਦੀ ਸੀ ਤੇ ਉਹਨਾਂ ਦੇ ਅੰਦਰ ਦੀ ਕਹਿੰਦੇ ਅੰਦਰ ਉਹਨਾਂ ਦੇ ਅੰਦਰ ਹੀ ਸੁੱਟ ਦਿੱਤੀ ਸੀ ਓਕੇ ਅਤੇ ਧੰਨਵਾਦ ਕੇਸ਼ੀ ਕਹਿੰਦੇ ਕਿ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਮਨੋਕਾਮਨਾਵਾਂ ਤੁਹਾਡੀਆਂ ਪੂਰੀਆਂ ਹੋਣ ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡੇ ਵੀ ਚੜ੍ਹਦੀ ਕਲਾ ਰਵੇ ਚੜ੍ਹਦੀ ਕਲਾ ਦੀ ਜ਼ਿੰਦਗੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਇੱਕ ਰਿਸ਼ਤਾ ਵੀ ਭੇਜਿਆ ਜੀ ਇਹਨਾਂ ਨੇ ਅਨਾਊਂਸ ਕਰਨ ਦੇ ਲਈ ਅਤੇ ਕਹਿੰਦੇ ਨੇ ਕਿ ਕੁੜੀ ਦੀ ਭਾਲ ਆ 84 5'10" ਹਾਈਟ ਬੀਟੈਕ ਇਹਨਾਂ ਨੇ ਕੀਤੀ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਅਤੇ ਆਸਟ੍ਰੇਲੀਅਨ ਸਿਟੀਜ਼ਨ ਨੇ ਡਿਵੋਰਸ ਹੋਇਆ ਵਾ 10 ਦਾ ਇਹਨਾਂ ਦਾ ਇੱਕ ਬੱਚਾ 50-50 ਕਸਟਡੀ ਦੇ ਵਿੱਚ ਵਿਕਟੋਰੀਆ ਦੇ ਵਿੱਚ ਰਹਿੰਦੇ ਨੇ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ ਪਿੱਛੋਂ ਲੁਧਿਆਣੇ ਤੋਂ ਨੇ ਅਤੇ ਇਹਨਾਂ ਦੇ 100,000+ ਦਾ ਪੈਕੇਜ ਆ ਇਹਨਾਂ ਦਾ ਸੋਹਣੀ ਜੋਬ ਕਰਦੇ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚੋਂ ਪਾਰਟਨਰ ਲੱਭ ਰਹੇ ਨੇ ਕਿਸੇ ਵੀ ਵੀਜ਼ੇ ਦੇ ਉੱਤੇ ਹੋਵੇ ਅਤੇ ਬਿਲੋਂਗ ਟੂ ਵੈਲ ਰੈਪਟਿਡ ਫੈਮਿਲੀ ਸੋ ਇੱਥੇ ਆਸਟ੍ਰੇਲੀਆ ਤੋਂ ਵੀ ਅਤੇ ਇੰਡੀਆ ਤੋਂ ਵੀ ਸੋਹਣੀ ਜਾਇਦਾਦ ਇੱਥੇ ਵੀ ਘਰ ਆ ਆਪਣਾ ਅਤੇ ਜੇਕਰ ਕੋਈ ਇੰਟਰਸਟਿਡ ਹੋਵੇ ਤਾਂ ਇਹਨਾਂ ਦਾ ਨੰਬਰ ਸਾਡੇ ਕੋਲ ਲੈ ਸਕਦਾ ਭਾਈ ਇਹਨਾਂ ਕਹਿੰਦਿਆਂ ਹੋਇਆ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣੇ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
3: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪਾ ਹੈ
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
3: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
7: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
9: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
10: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
11: ਓ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
12: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
13: ਫਿਰ ਲਵਾਈਏ ਕਿੱਥੋਂ
12: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
13: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
14: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410 045-555 या आज ही विजिट करो 104 कॉलिंस रोड मेल्टन।
3: इश्क कदे धर्म जात जां सरहदां वेख के नहीं हुंदा।
4: चढ़दे पंजाब बार्डर कबूतर नहीं टप सकदा। ते तू किस तरह टपा है?
3: अते एक बार इश्क हो जावे ता आशिक माशूक लई हर हद टप सकदे ने।
5: बागी ते आशिक हदां सरहदां टपी आउंदे ने।
3: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
15: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
16: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
15: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
16: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
17: ਨਾਲੇ ਫਿਰ

0: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
1: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪ ਹੈ।
0: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
2: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
0: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
3: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
0: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
4: ਉਹ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
7: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
8: ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ।
8: ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ।
9: ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਰੇਡੀਓ ਹਾਂਜੀ 1674 ਪ੍ਰੋਗਰਾਮ ਇੱਕ ਵਾਰੀ ਫਿਰ ਤੋਂ ਲੈ ਕੇ ਹਾਜ਼ਰ ਹਾਂ, ਜਿਹਦੇ ਵਿੱਚ ਆਪਾਂ ਵਾਤਾਵਰਣ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਆਪਣੇ ਚੁਗਿਰਦੇ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਨੇ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਗਲਤੀਆਂ ਨੇ ਜਾਂ ਫਿਰ ਪਿੱਛੇ ਕੀਤੀਆਂ ਉਹ ਗਲਤੀਆਂ ਜਿਨ੍ਹਾਂ ਦੇ ਕਰਕੇ ਕੋਈ ਖਮਿਆਜ ਜੇ ਸਾਨੂੰ ਇਸ ਮੌਕੇ ਭੁਗਤਣੇ ਪੈ ਰਹੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਸਮੱਸਿਆ ਵੱਧ ਸਕਦੀ ਹੈ। ਸੋ ਸਾਡੇ ਵਾਤਾਵਰਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਰ ਹਫ਼ਤੇ ਲੈ ਕੇ ਆਉਂਦੇ ਨੇ। ਸੋ ਇਸ ਹਫ਼ਤੇ ਵੀ ਸਾਡੇ ਲਈ ਇਹਨਾਂ ਨੇ ਸਮਾਂ ਕੱਢਿਆ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਇਹਨਾਂ ਦਾ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੇ ਵੱਲੋਂ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਜੀ ਸਮਾਂ ਕੱਢਣ ਦੇ ਲਈ। ਤੇ ਕੀ ਚੱਲ ਰਿਹਾ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਮੁਲਕ ਤੋਂ ਉਧਰੋਂ ਸ਼ੁਰੂ ਕਰ ਲੈਨੇ, ਉਧਰ ਕੀ ਚੱਲ ਰਿਹਾ ਮੌਸਮ ਨੂੰ ਲੈ ਕੇ?
1: ਸਾਡੇ ਗਰਮੀ ਚੱਲ ਰਹੀ ਹੈ ਜੀ, ਇੱਥੇ ਸਾਡੇ ਨਾਰਥ ਦੇ ਵਿੱਚ ਕਾਫੀ ਫੋਰੈਸਟ ਫਾਇਰ ਚੱਲ ਰਹੀਆਂ ਨੇ, ਜਿਹਦੇ ਕਰਕੇ ਧੂੰਆਂ ਜਿਹੜਾ ਸੀ ਕਾਫੀ ਫੈਲਿਆ ਹੋਇਆ ਇੱਥੇ ਟੋਰਾਂਟੋ ਤੇ ਨਿਊਯਾਰਕ। ਤੇ ਡੋਨਲਡ ਟਰੰਪ ਕਹਿ ਰਿਹਾ ਸੀ ਕਿ ਮੈਂ ਕੈਨੇਡਾ ਨੂੰ ਸੂ ਕਰਨਾ ਕਿ ਤੁਹਾਡੀਆਂ ਜੰਗਲਾਂ ਦੇ ਅੱਗਾਂ ਦਾ ਜਿਹੜਾ ਧੂੰਆਂ ਸਾਡੇ ਕੰਟਰੀ 'ਚ ਆਉਂਦਾ ਉਹ ਜਿਵੇਂ ਹੁੰਦੇ ਹੀ ਨੇ। ਤੇ ਉਂਝ ਗਰਮੀ, ਅੱਜ ਬੜੀ ਗਰਮੀ ਕਾਫੀ ਪੈ ਰਹੀ ਹੈ ਇੱਥੇ, ਸਾਡਾ ਗਰਮੀ ਦਾ ਮੌਸਮ ਵੀ ਹੈ
0: ਜੀ। ਫਿਰ ਉਦਾਂ ਦਾ ਹੋ ਗਿਆ ਕੰਮ, ਜਿੱਦਾਂ ਆਪਣੇ ਉਹ ਦਿੱਲੀ ਵਾਲੇ ਕਹਿੰਦੇ ਵੀ ਪੰਜਾਬ ਤੋਂ ਆਉਂਦਾ ਵਾ ਧੂੰਆਂ।
1: ਯੂਰਪ
0: ਦੇ ਵਿੱਚ ਕੀ ਚੱਲ ਰਿਹਾ, ਕੀ ਸੂਰਤ ਹਾਲ ਨੇ ਤਾਜ਼ਾ?
1: ਯੂਰਪ ਦੇ ਵਿੱਚ ਬੁਰੇ ਹਾਲ ਹੈ ਜੀ। ਮੈਂ ਅੱਜ ਪੜ੍ਹ ਰਿਹਾ ਸੀ ਖ਼ਬਰ ਬਈ, ਜਿਹੜੀ ਯੂਰਪ ਦੇ ਵਿੱਚ 2 ਜਾਂ 3 ਹਫ਼ਤੇ ਹੀਟ ਵੇਵ ਚੱਲੀ ਹੈ, ਉਹਦੇ ਨਾਲ ਉੱਥੋਂ ਦੀਆਂ ਫਸਲਾਂ ਦਾ ਝਾੜ 50% ਘੱਟ ਤੇ ਤਕਰੀਬਨ 50 ਬਿਲੀਅਨ ਯੂਰੋ ਇੰਨੀਆਂ ਉਹਦਾ ਨੁਕਸਾਨ ਹੋਇਆ ਫਸਲਾਂ ਦਾ, ਜਿਹੜੀਆਂ 2 ਤੋਂ 3 ਹਫ਼ਤੇ ਚੱਲੀ ਹੈ। ਤੇ ਉਹਦੇ ਨਾਲ ਖਾਣ ਦੀ ਜਿਹੜੇ ਆਪਣੇ ਖਾਂਦੇ ਆ ਜੋ ਆਪਣਾ ਫੂਡ ਹੈ ਉਹਦੀਆਂ ਪ੍ਰਾਈਸਿਸ ਵਧਣਗੀਆਂ। ਤੇ ਤੁਸੀਂ ਇਹਨੂੰ ਜੋੜ ਕੇ ਪੰਜਾਬ ਨਾਲ ਵੇਖ ਸਕਦੇ ਹੋ ਵੀ ਉੱਥੇ ਸਿਰਫ ਇਹ ਟੈਂਪਰੇਚਰ ਵੱਧ ਤੋਂ ਵੱਧ 42 ਗਿਆ ਸੀ ਤੇ ਪੰਜਾਬ ਵਗੈਰਾ 46-47 ਤੱਕ ਗਿਆ ਹੋਇਆ। ਤੇ ਉਹ ਇੱਥੇ ਯੂਰਪ ਦੇ ਵਿੱਚ ਸਿਰਫ ਉਹ 2-3 ਹਫ਼ਤੇ ਚੱਲੀ, ਸਾਡੇ 2 ਮਹੀਨੇ ਚੱਲੀ। ਸੋ ਤੁਸੀਂ ਉਹਨੂੰ ਖੁਦ ਹੀ ਜਮ੍ਹਾਂ ਤਕਸੀਮ ਕਰ ਸਕਦੇ ਹੋ ਵੀ ਉੱਥੇ ਨੁਕਸਾਨ ਕਿੰਨਾ ਹੋਇਆ ਹੋਏਗਾ। ਤੇ ਸੋ ਇਹ ਜਿਹੜੀ ਸਾਡੀ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਆਲਮੀ ਤਪਸ਼ ਹੈ। ਸੋ ਬਾਈ ਜੀ, ਇਹਦਾ ਜਿਹੜਾ ਵਰਤਾਰਾ ਅੱਜ ਦੀ CNN ਦੀ ਨਿਊਜ਼ ਸੀ ਵੀ ਹੁਣ ਤੁਹਾਨੂੰ ਕੀ ਇਹਦਾ ਪ੍ਰੂਫ ਚਾਹੀਦਾ ਵੀ ਇਹ ਤਾਂ ਇੱਕ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ। ਅੱਜ ਦੀ ਫਰਾਂਸ ਦੇ ਵਿੱਚ ਉਹਨਾਂ ਨੇ 2.5 ਲੱਖ ਬੰਦੇ ਨੂੰ ਇਵੈਕੂਏਟ ਕੀਤਾ, ਉਹ ਜਿਹੜੀਆਂ ਅੱਗਾਂ ਨੇ ਉਹ ਇੰਨੀਆਂ ਨੇੜੇ ਆ ਗਈਆਂ ਵੱਡੇ ਸ਼ਹਿਰਾਂ ਦੇ। ਸੋ ਇਹ ਜਿਹੜਾ ਭਿਆਨਕ ਦ੍ਰਿਸ਼ ਹੈ, ਇਹ ਸਾਇੰਟਿਸਟਾਂ ਨੇ ਸਾਨੂੰ ਤਕਰੀਬਨ 100 ਸਾਲ ਪਰ ਘੱਟੋ ਘੱਟ 1996 ਚ ਪਹਿਲੀ ਕਯੋਟੋ ਟ੍ਰੀਟੀ ਹੋਈ ਸੀ ਉਦੋਂ ਤੋਂ ਲਗਾਤਾਰ ਉਹ ਵਾਰਨਿੰਗ ਦੇ ਰਹੇ ਆ ਵੀ ਤੁਸੀਂ ਆਪਣੇ ਜਿਹੜੇ ਤੇਲ ਗੈਸ ਤੇ ਕੋਲਾ ਬਾਲਦੇ ਹੋ ਉਹਨੂੰ ਬੰਦ ਕਰਕੇ ਘਟਾ ਕੇ ਤੇ ਉਹਨੂੰ ਤੁਸੀਂ ਰਿਨਿਊਬਲ ਐਨਰਜੀ ਤੇ ਲੈ ਕੇ ਆਓ। ਤੇ ਪਰ ਜਿਹੜੀ ਤੇਲ ਤੇ ਗੈਸ ਦੀ ਲੋਬੀ ਇੰਨੀ ਵੱਡੀ ਹੈ, ਪੂਰੀ ਜਿਹੜੇ ਮਿਡਲ ਈਸਟ ਹੈ, ਸਾਊਦੀ ਅਰਬ ਵਾਲੇ ਨੇ ਉਹ ਸਾਲ ਦਾ ਅਰਬਾਂ ਡਾਲਰ ਇਸੇ ਗੱਲ ਤੇ ਖਰਚਦੇ ਨੇ ਵੀ ਉਹਨਾਂ ਨੇ ਕਿਵੇਂ ਸਰਕਾਰਾਂ ਨੂੰ ਮਾਤ ਪਾਉਣੀ ਹੈ ਤੇ
0: ਬਿਲਕੁਲ ਇੱਕ ਪਾਸੇ ਤਾਂ ਆਪਾਂ ਵੇਖਦੇ ਹਾਂ ਤੇਲ ਦੇ ਲਈ ਹਲੇ ਤੱਕ ਲੜਾਈਆਂ ਜਾਰੀ ਨੇ, ਉਲਟਾ ਉਹਦੇ ਕਰਕੇ ਹੋਰ ਜ਼ਿਆਦਾ ਸਮੱਸਿਆ ਵੱਧ ਰਹੀ ਹੈ। ਅਤੇ ਜੇਕਰ ਇੰਨਾ ਕੋਈ ਸਮਝ ਜਾਵੇ ਕਿ ਇਸ ਦੇ ਕਰਕੇ ਪ੍ਰੋਬਲਮ ਆ ਅਤੇ ਆਪਾਂ ਪਿੱਛੇ ਹਟਣਾ ਤਾਂ ਫਿਰ ਸ਼ਾਇਦ ਇਹ ਲੜਾਈਆਂ ਵੀ ਸ਼ਾਇਦ ਘੱਟ ਜਾਣ ਜਾਂ ਫਿਰ ਹੁੰਦੀਆਂ ਹੀ ਨਾ। ਸੋ ਇਹ ਤਾਂ ਹਾਲੇ ਤੱਕ ਚੱਲ ਰਹੀਆਂ ਨੇ। ਉਹ ਗੱਲ ਵੱਖਰੀ ਕਿ ਹੁਣ ਜਿੱਦਾਂ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚ ਕੁਛ ਹੁੰਦਾ ਆ ਅਤੇ ਉਹ ਜ਼ਰੂਰ ਅਖਬਾਰਾਂ ਦੀਆਂ ਸੁਰਖੀਆਂ 'ਤੇ ਜ਼ਰੂਰ ਬਣਨਗੀਆਂ। ਉੱਥੇ ਜੇ ਤਾਪਮਾਨ ਵੱਧਦਾ ਅੱਗਾਂ ਲੱਗਣਗੀਆਂ ਅਤੇ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ। ਪਰ ਤਰਾਸਦੀ ਇਸ ਗੱਲ ਦੀ ਕਿ ਜਿਹੜੇ ਆਪਾਂ ਕਹਿ ਲੈਂਦੇ ਹਾਂ ਕਿ ਦੇਸ਼ ਹਾਲੇ ਵਿਕਸਿਤ ਨਹੀਂ ਗਏ, ਉਹਨਾਂ ਦੇਸ਼ਾਂ ਦੇ ਵਿੱਚ ਜਾਂ ਫਿਰ ਗਰੀਬ ਦੇਸ਼ਾਂ ਦੇ ਵਿੱਚ ਕੁਛ ਹੁੰਦਾ ਹੈ ਅਤੇ ਉਹ ਤਾਂ ਅਖਬਾਰਾਂ ਤੱਕ ਵੀ ਬੜਾ ਔਖਾ ਕਿਤੇ ਪਹੁੰਚ ਪਾਉਂਦਾ। ਸੋ ਉੱਥੇ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੈ ਫਿਰ।
1: ਹਾਂਜੀ ਬਿਲਕੁਲ ਬਿਲਕੁਲ, ਸਾਡੀ ਜੋ ਹੁਣ ਅਸੀਂ ਸਾਡੀ ਜਿਹੜੀ ਕਿਸਮਤ ਹੈ ਜੁੜੀ ਹੋਈ ਹੈ, ਚਾਹੇ ਆਸਟ੍ਰੇਲੀਆ 'ਚ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਕੈਨੇਡਾ ਹੋਵੇ, ਇਸ ਲਈ ਸਾਨੂੰ ਵੱਧ ਤੋਂ ਵੱਧ ਹਰ ਥਾਂ ਤੇ ਹੱਥ ਲੈਣਾ ਚਾਹੀਦਾ, ਤੇ ਕਿਉਂਕਿ ਆਪਣੇ ਚੋਂ ਬਹੁਤੇ ਲੋਕ ਨੇ ਜਿਹੜੇ ਆਪਾਂ ਪੰਜਾਬੀ ਬੋਲਣ ਵਾਲੇ ਪੰਜਾਬ ਨਾਲ ਜੁੜੇ ਹੋਏ ਆ, ਚਾਹੇ ਉਹ ਲਹਿੰਦਾ ਪੰਜਾਬ ਆ ਚਾਹੇ ਚੜ੍ਹਦਾ ਪੰਜਾਬ ਹੈ, ਤੇ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ, ਉੱਥੇ ਸਭ ਤੋਂ ਵੱਧ ਬਰਬਾਦੀ ਆਉਣੀ ਆ ਜਿਹੜੇ ਦੋ ਪੰਜਾਬ ਨੇ, ਤੇ ਇਸ ਲਈ ਉੱਥੇ ਜਿਹੜਾ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਉੱਥੇ ਜਿਹੜਾ ਪੰਜਾਬ ਦੇ ਵਿੱਚ ਦੋਨੇ ਪੰਜਾਬਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਬਿਜਲੀ ਬਣਦੀ ਹਾਲੇ ਵੀ ਉਹ ਕੋਲੇ ਤੋਂ ਬਣਦੀ ਆ, ਤੇ ਤੁਸੀਂ ਉਹਦਾ ਜਿਹੜੇ ਵੱਧ ਤੋਂ ਵੱਧ ਆਪਣੇ ਤੁਹਾਡਾ ਆਪਣਾ ਘਰ ਹੈ ਉੱਥੇ, ਜਾਂ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਨੇ, ਜਾਂ ਤੁਹਾਡੇ ਪਿੰਡ ਦਾ ਕੋਈ ਗੁਰਦੁਆਰਾ ਜਾਂ ਕੋਈ ਸਾਂਝੀ ਜਗ੍ਹਾ, ਸਕੂਲ ਹੈ, ਕਾਲਜ ਹੈ, ਤੁਸੀਂ ਉੱਥੇ ਜੇ ਉਹਨਾਂ ਤੇ ਸੋਲਰ ਪੈਨਲ ਤਾਂ ਲਗਾ ਕੇ ਦਿੰਦੇ ਆ, ਇੱਕ ਤਾਂ ਉਹਨਾਂ ਦਾ ਬਿੱਲ ਖਤਮ ਹੋ ਗਿਆ, ਉਹਨਾਂ ਦੀ ਤੁਸੀਂ ਮਾਲੀ ਮਦਦ ਕਰਤੀ ਅਗਲੇ 40 ਸਾਲ ਤੱਕ, ਤੇ ਦੂਸਰਾ ਤੁਸੀਂ ਧਰਤੀ ਦਾ ਵੀ ਭਲਾ ਕੀਤਾ, ਪੰਜਾਬ ਸਰਕਾਰ ਦਾ ਵੀ ਭਲਾ ਕਰਤਾ, ਕਿਉਂਕਿ ਪੰਜਾਬ ਸਰਕਾਰ ਨੂੰ ਹੁਣ ਓਨੀ ਬਿਜਲੀ ਨਹੀਂ ਬਣਾਉਣੀ ਪੈਣੀ, ਉਹਨਾਂ ਦੇ ਪਹਿਲਾਂ ਹੀ ਬੁਰੇ ਹਾਲ ਨੇ, ਕੱਟ ਲੱਗ ਰਹੇ ਨੇ ਉੱਥੇ, ਸੋ ਜਿਹੜੇ ਉਹ ਤੁਸੀਂ ਉਹਨਾਂ ਦਾ ਵੀ ਭਲਾ ਕਰਦੇ ਹੋ, ਤੇ ਬਾਈ ਜੀ ਪੰਜਾਬ ਦੇ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਸੋਲਰ ਪੈਨਲ ਨੇ ਇੰਨੇ ਸਸਤੇ ਆ ਬਈ ਤਕਰੀਬਨ 1 ਕਿਲੋਵਾਟ ਦਾ ਜਿਹੜਾ ਉਹ 37,000 ਰੁਪਏ ਦਾ ਹੁੰਦਾ, ਤੇ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਘਰ ਨੇ ਉਹਨਾਂ ਦੇ ਵਿੱਚ 3 ਤੋਂ ਲੈ ਕੇ 4 ਕਿਲੋਵਾਟ ਦੇ ਕਰੀਬ ਲੱਗਦੇ ਆ, ਤੇ ਜਿੰਨੀ ਵੀ ਤੁਹਾਡੀ ਬਿੱਲ ਆ ਬਿਜਲੀ ਦਾ ਉਹਦੇ ਨਾਲ ਤੁਹਾਡਾ ਉਹ ਜਿਹੜਾ ਹੈਗਾ ਤਕਰੀਬਨ ਉਹ 3 ਸਾਲ ਦੇ ਵਿੱਚ ਪੂਰਾ ਹੋ ਜਾਂਦਾ, ਮਤਲਬ ਪਹਿਲਾਂ ਸਗੋਂ ਬਾਕੀ ਭਾਵੇਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੋਲਰ ਪੈਨਲ ਅਜਿਹੀ ਚੀਜ਼ ਹੈ ਜਿਹਦੀਆਂ ਕੀਮਤਾਂ ਘੱਟ ਗਈਆਂ, ਸੋ ਅੱਜ ਤੁਸੀਂ ਲਵਾਓਗੇ ਸਸਤਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸਾਡੇ ਪਿੰਡ 2 ਗੁਰਦੁਆਰੇ ਨੇ, ਸੋ ਮੈਂ 1 ਗੁਰਦੁਆਰੇ ਦੇ ਵਿੱਚ ਆਪਣੀ ਮਦਰ ਦੀ ਯਾਦ ਵਿੱਚ ਸੋਲਰ ਪੈਨਲ ਲਵਾਏ, ਤੇ ਉਹ 6 ਕਿਲੋਵਾਟ ਦਾ ਉਹਨਾਂ ਦਾ ਆਲਮੋਸਟ 6-7 ਵਾਰ ਦਾ ਕਰਜ਼ਾ ਖਤਮ ਹੋ ਗਿਆ, ਬਿੱਲ ਖਤਮ ਹੋ ਗਿਆ, ਤੇ ਜਿਹੜੇ ਮੇਰੇ ਪਿੱਛੇ 2 ਹਫ਼ਤੇ ਪਹਿਲਾਂ ਮੇਰੇ ਫਾਦਰ ਸੀ ਉਹਨਾਂ ਦੀ ਡੈਥ ਹੋ ਗਈ, ਤੇ ਹੁਣ ਮੈਂ ਦੂਜੇ ਗੁਰਦੁਆਰੇ ਚ ਉਹਨਾਂ ਦੀ ਯਾਦ ਦੇ ਵਿੱਚ ਲਵਾ ਦਾ, ਤੇ ਉਹ ਤਕਰੀਬਨ ਲੈ ਕੇ ਫਰਾ ਤਕਰੀਬਨ ਮੇਰੇ ਖਿਆਲ 2,28,000 ਰੁਪਏ ਲੱਗਦਾ, ਤੇ 6 ਕਿਲੋਵਾਟ ਦਾ ਜਿਹੜਾ, ਤੇ ਸੋ ਤੁਸੀਂ ਕਿਉਂਕਿ ਉਹ ਸਾਡੇ ਡਾਲਰਾਂ ਦੇ ਹਿਸਾਬ ਨਾਲ ਆਸਟ੍ਰੇਲੀਅਨ ਡਾਲਰਾਂ ਦੇ ਹਿਸਾਬ ਨਾਲ ਕਨਵਰਟ ਕਰਕੇ ਬਹੁਤ ਥੋੜਾ ਹੁੰਦਾ, ਤੇ ਆਮ ਤੌਰ ਤੇ ਸਾਡੇ ਹਰੇਕ ਪਿੰਡ ਦੇ 2-4-5 ਪਰਿਵਾਰ ਹਰ ਥਾਈ ਹੁੰਦੇ ਨੇ, ਤੇ ਜੇ ਅਸੀਂ ਇਹਦੀਆਂ ਤੁਹਾਡੇ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਨੇ ਨਾ, ਉਹ ਤਾਂ ਸਾਂਝੀਆਂ ਨੇ, ਉੱਥੇ ਤੁਸੀਂ ਕਰਾਓਗੇ ਉਹਦਾ ਸਾਰਿਆਂ ਨੂੰ ਭਲਾ ਹੋਏਗਾ, ਤੇ ਜੇ ਤੁਸੀਂ ਉਹਨਾਂ ਥਾਂ ਦੇ ਉੱਤੇ ਫੁੱਲ ਐਨਰਜੀ ਲਗਾਓਗੇ, ਤੇ ਉਹ ਜਿਵੇਂ ਕਿਹਾ ਵੀ ਮਤਲਬ ਉਹਦੇ ਇੱਕ ਤੀਰ ਨਾਲ ਕਈ ਸ਼ਿਕਾਰ ਨੇ ਉਹਦੇ, ਤੁਸੀਂ ਉਸ ਥਾਂ ਦਾ ਬਿੱਲ ਕਢਾ ਦਿੱਤਾ, ਫਿਰ ਤੁਸੀਂ ਹਵਾ ਦੇ ਵਿੱਚ ਜਿਹੜਾ ਗੋਲਾ ਬਾਲ ਕੇ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਉਹ ਘਟਾਤੀ, ਫਿਰ ਤੁਸੀਂ ਧਰਤੀ ਦਾ ਭਲਾ ਹੋ ਗਿਆ ਗਲੋਬਲ ਵਾਰਮਿੰਗ ਦਾ, ਫਿਰ ਤੁਸੀਂ ਪੰਜਾਬ ਸਰਕਾਰ ਦਾ ਭਲਾ ਕਰ ਦਿੱਤਾ, ਸੋ ਇਹਦੀਆਂ ਬਹੁਤ ਪਰਤਾਂ ਨੇ ਇਹਦੇ ਕਰਨ ਦੀਆਂ, ਸੋ ਬਾਈ ਜੀ ਪੰਜਾਬ ਦੇ ਵਿੱਚ ਕਿਉਂਕਿ ਸਾਡੀ ਕੋਲੇ ਤੋਂ ਬਣਦੀ ਬਿਜਲੀ ਹਾਲੇ ਵੀ ਜ਼ਿਆਦਾ, ਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਹਰ ਰੋਜ਼ 30 ਰੇਲ ਗੱਡੀਆਂ ਕੋਲੇ ਦੀਆਂ ਜਾਲੀਆਂ ਜਾਂਦੀਆਂ ਹਰ ਰੋਜ਼ 24 ਘੰਟਿਆਂ ਚ।
0: ਅੱਛਾ ਜੀ।
1: ਤੁਸੀਂ ਦੇਖ ਲਓ ਇੱਕ ਦਿਨ ਸੂਰਜ ਚੜ੍ਹਦਾ ਦੂਜੇ ਦਿਨ ਸੂਰਜ ਚੜ੍ਹਨ ਤੱਕ 24 ਗੱਡੀਆਂ ਕੋਲੇ ਦੀਆਂ, ਹੁਣ ਉਹ ਕੋਲਾ ਕਿੱਥੋਂ ਆਉਂਦਾ, ਜਾਂ ਬੰਬੇ ਬੰਦਰਗਾਹ ਚੋਂ ਆਉਂਦਾ, ਜਾਂ ਉਧਰੋਂ ਬੰਗਾਲ ਤੇ ਬਿਹਾਰ ਚੋਂ ਆਉਂਦਾ, ਉਹਨੂੰ ਲਿਆਉਣ ਤੇ ਕਿੰਨਾ ਖਰਚਾ ਆਉਂਦਾ, ਜਿਹੜਾ ਉਹ ਵੀ ਉਹਦੇ ਨਾਲ ਵੀ ਜਿਹੜਾ ਉਹਦਾ ਖਰਚਾ ਹੈ ਤੁਹਾਡੀਆਂ, ਤੇ ਮਤਲਬ ਦੁਨੀਆਂ ਭਰ ਦੇ ਵਿੱਚ ਜਿੰਨੇ ਸਮੁੰਦਰੀ ਜਹਾਜ਼ ਨੇ ਉਹਨਾਂ ਚੋਂ ਅੱਧੇ ਸਮੁੰਦਰੀ ਜਹਾਜ਼ ਸਿਰਫ ਕੋਲਾ ਤੇਲ ਤੇ ਗੈਸ ਢੋਂਦੇ ਆ,
0: ਓਕੇ
1: ਅੱਧੇ, ਤੇ ਜੇ ਆਪਾਂ ਕੱਲ ਨੂੰ ਸਾਰੇ ਥਾਂ ਤੇ ਆਪਣੇ ਆਪ ਨੂੰ ਬਿਜਲੀ ਨਾਲ ਕਨਵਰਟ ਕਰ ਦਈਏ, ਤੇ ਬਿਜਲੀ ਅਸੀਂ ਹਵਾ ਦੇ ਨਾਲ ਤੇ ਸੂਰਜ ਨਾਲ ਬਣਾਈਏ ਜਾਂ ਪਾਣੀ ਨਾਲ ਬਣਾਉਣੀ ਸ਼ੁਰੂ ਕਰ ਦਈਏ, ਤਾਂ ਸਮੁੰਦਰਾਂ ਦੇ ਵਿੱਚ ਜਿਹੜੇ ਜਹਾਜ਼ਾਂ ਦਾ ਟ੍ਰੈਫਿਕ ਆ ਉਹ ਅੱਧਾ ਘੱਟ ਜਾਏਗਾ।
0: ਸੋ ਇਹ ਸਰਕਾਰਾਂ ਉਸ ਲਿਹਾਜ਼ ਦੇ ਨਾਲ ਆਪਾਂ ਵੇਖਦੇ ਹਾਂ ਕਿ ਨਹੀਂ ਇਹਨੂੰ ਪ੍ਰਮੋਟ ਕਰਦੀਆਂ ਇਹਨਾਂ, ਜਦਕਿ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਕਿ ਕਾਫ਼ੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਸਬਸਿਡੀ ਦਿੱਤੀ ਜਾਂਦੀ ਹੈ, ਪਰ ਉੱਥੇ ਆਪਾਂ ਵੇਖੀਦਾ ਕਿ ਨੇਤੇ ਘੱਟ ਹੀ ਇਹਨਾਂ ਚੀਜ਼ਾਂ 'ਤੇ ਗੱਲਾਂ ਕਰਦੇ ਆ।
1: ਬਿਲਕੁਲ ਜੀ, ਉਹ ਕਰਪਸ਼ਨ ਦੀ ਕੋਈ ਹੱਦ ਹੈ, ਹੁਣ ਤਾਂ ਹੀ ਉੱਥੇ ਐਡਾ ਵੱਡਾ ਪ੍ਰੋਟੈਸਟ ਹੋ ਕੇ ਹਟਿਆ, ਉੱਥੇ ਤਾਂ ਮਤਲਬ ਮੰਦਰ ਮਸਜਿਦ ਦਾ ਝਗੜਾ ਪਰ ਸ਼ੁਰੂ ਕਰ ਦਿੰਦੇ ਆ ਬਸ ਉਹਨਾਂ ਨੇ, ਹੁਣ ਜਦੋਂ ਉਹਨਾਂ ਲੱਗੇ ਉਹਨਾਂ ਨੇ ਤਾਂ ਲੁੱਟ ਦਾ ਕੰਮ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ, ਹਰ ਲੀਡਰ ਇਹ ਸੋਚਦਾ ਵੀ ਅੱਜ ਮੈਂ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਕਿੰਨੇ ਕਰੋੜ ਲੈ ਕੇ ਜਾਣਾ, ਕੋਈ ਬੰਦਾ ਨਹੀਂ, ਇੱਕ ਬੰਦਾ ਨਹੀਂ ਮੈਂ ਜਾਣਦਾ ਜਿਹੜਾ ਬੰਦਾ ਕੋਈ ਲੀਡਰ ਦਫ਼ਤਰ ਜਾ ਕੇ ਕਹੇ ਅੱਛਾ ਜੀ ਲਿਆਓ ਫਾਈਲ ਦਿਖਾਓ ਆਪਾਂ ਕਿਹੜੀ 'ਤੇ ਕੰਮ ਕਰਨਾ, ਕਿਹੜਾ ਪ੍ਰੋਜੈਕਟ ਰੁਕਿਆ ਹੋਇਆ, ਕਿਹਦੀ ਮਨਜ਼ੂਰੀ ਦੇਣੀ ਆ, ਨਾਟ ਇੱਕ ਇੱਕ ਵੀ ਨਹੀਂ। ਇਹ ਤਾਂ ਮਤਲਬ ਰੱਬ ਦੇ ਆਸਰੇ ਚੱਲ ਰਿਹਾ ਮੁਲਕ ਜਿਹੜਾ, ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਉਹ ਬਾਕੀ। ਇਸੇ ਕਰਕੇ ਏਡਾ ਵੱਡਾ ਪ੍ਰੋਟੈਸਟ ਹੋਇਆ, 40% ਜਿਹੜੇ ਕਾਲਜ ਦੇ ਗ੍ਰੈਜੂਏਟਸ ਨੇ ਇੰਡੀਆ ਦੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, 40% ਅੱਧੇ ਦੇ ਕਰੀਬ ਹੋ ਗਏ ਨਾ
0: ਜੀ। ਤੇ ਬਾਕੀ ਵੀ ਜਿਹੜਿਆਂ ਨੂੰ ਮਿਲਦੀ ਵੀ ਆ ਉਹਨਾਂ ਨੂੰ ਉਹ ਥੋੜੀ ਆ ਕਿ ਉਹਨਾਂ ਦੇ ਪੜ੍ਹਾਈ ਦੇ ਮੁਤਾਬਿਕ ਕੋਈ ਵਾਜਬ ਨੌਕਰੀ ਮਿਲਦੀ ਆ।
1: ਹਾਂ
0: ਉਹ ਤੇ ਕੋਈ ਮਾੜਾ ਮੋਟਾ ਅੱਜ ਕੱਲ ਡਿਲੀਵਰੀ ਡਿਲੀਵਰੀ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਵਿੱਚ ਗਿਣ ਕੇ ਤੇ ਚਲੋ ਇੱਜ਼ਤ ਜੀ ਬਚਾਈ ਇਹਨਾਂ ਨੇ।
1: ਹਾਂ ਹਾਂ, ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਵੀ ਇਹੀ ਹਾਲ ਹੈ, ਇਹ ਇੰਨੇ ਬੜੇ ਡੇਂਜਰਸ ਤਰੀਕੇ ਦੇ ਨਾਲ ਹੈ। ਚਲੋ ਤੁਹਾਡੇ ਮੇਰੇ ਲਈ, ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਮੈਂ ਕੈਨੇਡਾ ਰਹਿੰਦਾ, ਸਾਡਾ ਰੋਟੀ ਪਾਣੀ ਚੱਲਦਾ, ਸਾਡਾ ਭਵਿੱਖ ਜਿਹੜਾ ਜਿਵੇਂ ਵੀ ਜਿੰਨਾ ਵੀ ਹੈ ਸੁਰੱਖਿਅਤ ਹੈ, ਪਰ ਜਿਹੜਾ ਬੰਦਾ ਇੰਡੀਆ ਦੇ ਵਿੱਚ ਹੈ, ਜਦੋਂ ਤੁਸੀਂ ਡਿਗਰੀ ਕਰਕੇ ਤੁਹਾਨੂੰ ਜੋਬ ਨਹੀਂ ਲੱਭ ਰਹੀ, ਫਿਰ ਤੁਸੀਂ ਕੀ ਕਰੋਗੇ? ਫਿਰ ਉਹੀ ਹਾਲ ਹੋਣਾ ਜੋ ਬੰਗਾਲ, ਜੋ ਨੇਪਾਲ ਚ ਹੋਇਆ, ਜੋ ਸ੍ਰੀਲੰਕਾ ਚ ਹੋਇਆ, ਜੋ ਬੰਗਲਾਦੇਸ਼ ਚ ਹੋਇਆ। ਉਹਨਾਂ ਨੇ ਘਰ ਤੇ ਨੀ ਪੈਣਾ, ਘਰ ਬੈਠ ਕੇ ਭੁੱਖੇ ਥੋੜੋ ਮਰਨਗੇ, ਸੋ ਕੁਛ ਤਾਂ ਹੱਥ ਪੈਰ ਮਾਰਨਗੇ ਨਾ। ਸੋ ਜਿਹੜੀ ਸਾਡੀ ਇਹ ਕਲਾਈਮੇਟ ਚੇਂਜ ਦਾ ਮੁੱਦਾ ਉਹਦੇ ਮਾਮਲੇ ਦੇ ਉੱਤੇ, ਉਹ ਤਾਂ ਉਹਨਾਂ ਦੇ ਸਿਰ ਤੇ ਜੂਨ ਤੱਕ ਨੀ ਫਰਕਦੀ। ਇਸ ਲਈ ਤੁਹਾਨੂੰ ਆਪਾਂ ਨੂੰ ਆਪਣੇ ਹੱਥਾਂ ਚ ਲੈਣ ਦੀ ਲੋੜ ਹੈ। ਤੇ ਜੇ ਅਸੀਂ ਜਿਵੇਂ ਦੱਸਿਆ ਪੰਜਾਬ ਚ 13,000 ਪਿੰਡ ਨੇ, 13,000 ਪਿੰਡਾਂ ਦੇ ਵਿੱਚ ਇੱਕ ਗੁਰੂ ਘਰ ਵੀ ਹੈ, ਤੁਸੀਂ ਉਹ ਵੇਖ ਲਓ ਕਿੰਨੇ ਹੋ ਗਏ, ਤੇ ਜੋ 6 ਕਿਲੋਵਾਟ ਦਾ ਵੀ ਹੈ ਤੁਸੀਂ ਆਪ ਕੋਲ ਇੱਕ ਨਿਊਕਲੀਅਰ ਪਲਾਂਟ ਦੇ ਬਰਾਬਰ ਦੀ ਬਿਜਲੀ ਲੱਗ ਰਹੀ ਉਹਨਾਂ ਨੂੰ। ਸੋ ਜੇ ਅਸੀਂ ਉਹਨਾਂ ਨੂੰ ਸੋਲਰ ਤੇ ਲਾ ਦਾਂਗੇ ਤੇ ਤੁਹਾਡੀ ਸੇਵਾ ਵੀ ਹੈ ਤੇ ਸਾਡੀ ਕੁਦਰਤ ਦਾ ਤੇ ਧਰਤੀ ਦਾ ਵੀ ਭਲਾ।
0: ਜੀ, ਸੋ ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਪਣੇ ਘਰ ਦੀ, ਆਪਣੀ ਧਰਤੀ ਦੀ, ਆਪਣੇ ਵਾਤਾਵਰਣ ਦੀ ਆਪਾਂ ਮਦਦ ਕਰ ਸਕਦੇ ਹਾਂ। ਸੋ ਇਹ ਜਿਹੜਾ ਸੋਲਰ ਆਪਾਂ ਲੋਨ ਹੈ, ਕੀ ਇੱਥੇ ਹੁਣ ਤੁਸੀਂ ਤੇ ਹੱਥੀਂ ਲਵਾਇਆ ਵਾ, ਉੱਥੇ ਕਾਫੀ ਆਸਾਨ ਹੈ, ਕਾਫੀ ਕੰਪਨੀਆਂ ਇਹ ਕੰਮ ਕਰ ਰਹੀਆਂ, ਜਾਂ ਕੀ ਪ੍ਰੋਸੈਸ ਕੀ ਹੈ?
1: ਹਾਂਜੀ ਬਿਲਕੁਲ, ਬੜੀਆਂ ਕੰਪਨੀਆਂ ਕੰਮ ਕਰਦੀਆਂ ਨੇ ਤੇ, ਪਰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਠੱਗੀਬਾਜ਼ੀ ਹੁੰਦੀ ਆ, ਸੋ ਉੱਥੇ ਤੁਹਾਨੂੰ ਥੋੜਾ ਲੱਭਣਾ ਪੈਂਦਾ ਮਿਹਨਤ ਕਰਕੇ ਵੀ ਕਿਹੜੀ ਕੰਪਨੀ, ਕਿਉਂਕਿ ਜੇ ਤੁਸੀਂ ਜਿਹੜੇ ਸੋਲਰ ਪੈਨਲ ਨੇ ਉਹਨੂੰ ਦੇਖੋਗੇ ਤੁਹਾਨੂੰ ਤਾਂ ਕੋਈ ਪਤਾ ਨਹੀਂ ਲੱਗਣਾ ਵੀ ਇਹ ਮਾੜਾ ਆ ਕਿ ਚੰਗੀ ਕੁਆਲਿਟੀ ਦਾ, ਕਿਉਂਕਿ ਚਾਈਨਾ ਵਾਲੇ ਜਿੰਨਾ ਵੀ ਪੂਅਰ ਕੁਆਲਿਟੀ ਦਾ ਹੁੰਦਾ ਉਹ ਸਾਰਾ ਇੰਡੀਆ 'ਚ ਡੰਪ ਕਰ ਦਿੰਦੇ ਨੇ। ਤੁਸੀਂ ਉੱਥੇ ਜਿਹੜੀ ਰਿਪਿਊਟਡ ਕੰਪਨੀ ਜਿਹਨੂੰ ਪਤਾ, ਕਿਉਂਕਿ ਉਹ ਜਿਹੜਾ ਚੰਗਾ ਤੇ ਮਾੜਾ ਦੇਖਣ ਨੂੰ ਇੱਕੋ ਲੱਗਦੇ ਨੇ, ਕਈ ਵਾਰ ਇੱਕੋ ਕੰਪਨੀ ਦੇ ਹੁੰਦੇ ਨੇ, ਇੱਕ ਤਾਂ ਕੁਆਲਿਟੀ ਫੇਲ ਹੋਇਆ ਹੋਇਆ, ਇੱਕ ਪਾਸ ਹੋਇਆ ਹੋਇਆ, ਤੇ ਉਹ ਜਿਹੜਾ ਮਾੜਾ ਆ ਉਹ 5-7-10 ਸਾਲ ਬਾਅਦ ਜੜ ਕੇ ਖਰਾਬ ਹੋ ਜਾਏਗਾ, ਜਿਹੜਾ ਚੰਗਾ ਉਹ ਆਪਣਾ ਪੂਰਾ 35-40 ਸਾਲ ਚੱਲੇਗਾ। ਉਹ ਤੁਸੀਂ ਉੱਥੇ ਜਿਹੜੀ ਵੀ ਕੋਈ ਕੰਪਨੀ ਵੱਡੀ ਹੈ, ਕੋਈ ਜਿਹੜੀ ਜਿਹਨੂੰ ਤੁਸੀਂ ਪਤਾ ਹੈ ਕਿ ਚੰਗਾ ਕੰਮ ਕਰਦੇ ਨੇ, ਮੈਂ ਇੱਕੋ ਹੀ ਕੰਪਨੀ ਆ ਮੈਂ ਜਿਹਨਾਂ ਨਾਲ ਡੀਲ ਕਰਦਾ, ਉਹ ਪੂਰੇ ਪੰਜਾਬ 'ਚ ਲਾਉਂਦੇ ਨੇ ਤੇ ਉਹਨਾਂ ਦਾ ਕੰਮ ਕਾਰ ਬੜਾ ਵਧੀਆ, ਕਿਉਂਕਿ ਉਹ ਆਪ ਖੁਦ ਜਲਵਾਯੂ ਤਬਦੀਲੀ 'ਤੇ ਬੜਾ ਕੰਮ ਕਰਦੇ ਨੇ ਉਹਦੇ ਜਿਹੜੇ ਭਾਈ ਸਾਹਿਬ ਨੇ। ਤੇ ਇਸ ਲਈ ਤੁਹਾਨੂੰ ਉਹ ਜੇ ਕੋਈ ਹੈ ਮੈਂ ਮੈਨੂੰ ਕੰਟੈਕਟ ਕਰ ਸਕਦੇ ਫੇਸਬੁੱਕ 'ਤੇ, ਮੈਂ ਉਹਨਾਂ ਨੂੰ ਰੈਫਰੈਂਸ ਵੀ ਦੇ ਦਾਂਗਾ। ਤੇ ਮੇਰਾ ਪਿੰਡ ਜਲੰਧਰ ਦੇ ਲੱਗਿਆ, ਅਸੀਂ ਉੱਥੇ ਜਲੰਧਰ ਵਗੈਰਾ ਦੇ ਲਵਾ ਰਹੇ ਹਾਂ, ਹੋਰ ਵੀ ਕਈ ਪਿੰਡਾਂ ਦੇ ਵਿੱਚ, ਪਰ ਇਹ ਸਭ ਤੋਂ ਵੱਡਾ ਭਲਾ ਤੁਹਾਡਾ, ਕਿਉਂਕਿ ਹੋ ਸਕਦਾ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋਵੋ, ਤੁਸੀਂ ਇੱਕ ਰੈਂਟ 'ਤੇ ਰਹਿੰਦੇ ਹੋਵੇ, ਤੁਸੀਂ ਸੋਲਰ ਪੈਨਲ ਨਹੀਂ ਲਵਾ ਸਕਦੇ, ਜਾਂ ਤੁਹਾਡੇ ਘਰ ਦੀ ਜਿਹੜੀ ਛੱਤ ਦੀ ਦਿਸ਼ਾ ਇਹੀ ਆ ਵੀ ਉਹ ਉੱਤਰ ਵੱਲ ਨੂੰ ਹੈ ਤਾਂ ਉੱਤੇ ਨਹੀਂ ਲੱਗਦੇ, ਕਿਉਂਕਿ ਸੂਰਜ ਹਮੇਸ਼ਾ ਜਿਹੜਾ ਆਪਣੇ ਸੂਰਜ ਪੂਰਬ 'ਚ ਚੜ੍ਹਦਾ ਤੇ ਫਿਰ ਜਿਹੜਾ ਪੱਛਮ 'ਚ ਛੁਪਦਾ, ਪਰ ਉਹਦੀ ਜਿਹੜੀ ਟ੍ਰਜੈਕਟਰੀ ਹੁੰਦੀ ਹੈ ਉਹ ਸਾਊਥ ਵੱਲ ਰਹਿੰਦੀ ਹੈ, ਦੱਖਣ ਵੱਲ ਰਹਿੰਦੀ ਹੈ। ਤੇ ਤੁਸੀਂ ਕੌਂਡੋ 'ਚ ਰਹਿੰਦੇ ਹੋ ਜਾਂ ਤੁਸੀਂ ਆਪਣੇ ਘਰ ਨਹੀਂ ਬਣਾਇਆ ਆਪਣਾ, ਜਾਂ ਘਰ ਦਾ ਕੋਈ ਹੋਰ ਚੱਕਰ ਹੈ, ਸੋ ਪਰ ਇਹ ਜਿਹੜਾ ਛੋਟਾ ਤੁਸੀਂ ਡਾਲਰਾਂ ਦਾ ਜਮ੍ਹਾਂ ਤਕਸੀਮ ਕਰ ਲਓ ਵੀ, ਕਿਉਂਕਿ ਡਾਲਰ 'ਤੇ ਕਿ ਅੱਜ ਕੱਲ੍ਹ ਮੈਨੂੰ ਪਤਾ ਨਹੀਂ ਆਸਟ੍ਰੇਲੀਅਨ ਡਾਲਰ 'ਤੇ ਕਿੰਨੇ ਰੁਪਏ ਮਿਲਦੇ ਨੇ, ਅਤੇ ਉਹ ਜਿਹੜਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਉਹਨਾਂ ਨੂੰ ਦੋ ਚਾਰ ਨੂੰ ਰਲ ਕੇ ਆਪਣੇ ਪਿੰਡ ਦੇ ਪੰਚਾਇਤ ਘਰ, ਆਪਣੇ ਸਕੂਲ, ਆਪਣੇ ਗੁਰੂ ਘਰ ਦੇ ਉੱਤੇ ਲਾਉਣਾ ਕੋਈ ਵੱਡੀ ਗੱਲ ਨਹੀਂ, ਤੇ ਨਾਲੇ ਇਹਨਾਂ ਦਾ ਕੋਈ ਇਹਨਾਂ 'ਚ ਕੋਈ ਕਿਹੜੀ ਗਰਾਰੀਆਂ ਜਾਂ ਗੇਅਰ ਨੇ ਜਿਹੜੇ ਖਰਾਬ ਹੋਣੇ, ਇੱਕ ਵਾਰ ਲੱਗ ਗਏ ਉਹਨਾਂ ਦਾ ਕੋਈ ਮੂਵਿੰਗ ਪਾਰਟ ਨਹੀਂ ਹੈ, ਬਸ ਉਹਨਾਂ ਨੂੰ ਸਿਰਫ ਇਹ ਹੈ ਵੀ ਜਦੋਂ ਵੀ ਆਪਣੇ ਹਾੜੀ ਸੋਹਣੀ ਹੁੰਦੀ, ਜਦੋਂ ਆਪਣੀ ਮਿੱਟੀ ਘੱਟਾ ਬਹੁਤ ਉੱਡਦਾ, ਉਹਨੂੰ ਸਿਰਫ ਤੁਸੀਂ ਸਾਫ਼ ਕਰਨਾ ਹੁੰਦਾ, ਜਦੋਂ ਮੀਂਹ ਪੈ ਜਾਵੇ ਉਹ ਮੀਂਹ ਨਾਲ ਸਾਫ਼ ਹੋ ਜਾਂਦੇ ਆ, ਤਾਂ ਕਿ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਨਾ ਘਟੇ। ਤੇ ਪਰ ਉੱਥੇ ਧੜਾ ਧੜ ਲੱਗ ਵੀ ਰਹੇ ਨੇ, ਪਰ ਹਾਲੇ ਅਸੀਂ ਬਹੁਤ ਪਿੱਛੇ ਹਾਂ, ਪੰਜਾਬ ਸੋਲਰ ਲਗਾਉਣ ਦੇ ਵਿੱਚ ਗੁਜਰਾਤ ਤੇ ਕਰਨਾਟਕ ਵਗੈਰਾ ਤੋਂ ਬਹੁਤ ਪਿੱਛੇ ਆ, ਕੇਰਲਾ ਤੋਂ ਬਹੁਤ ਪਿੱਛੇ ਆ।
0: ਜੀ, ਸੋ ਇੱਥੇ ਜਿਹੜੇ ਪੰਜਾਬ ਤੋਂ ਸੁਣ ਰਹੇ ਨੇ ਜਾਂ ਜਿਹੜੀ ਵੀ ਸਟੇਟ ਤੋਂ ਤੁਸੀਂ ਸੁਣ ਰਹੇ ਹੋ, ਉੱਥੇ ਤੁਸੀਂ ਆਪਣੇ ਘਰੀਂ ਵੀ ਲਵਾ ਕੇ ਦੇ ਸਕਦੇ ਹੋ, ਤੁਸੀਂ ਆਪਣੇ ਮੋਟਰ 'ਤੇ ਲਵਾ ਕੇ ਦੇ ਸਕਦੇ ਹੋ। ਸੋ ਕੁਛ ਨਾ ਕੁਛ ਫਾਇਦਾ ਜਿੱਦੇ ਜਿਹੜੇ ਜਿਹੜੇ ਫਾਇਦੇ ਆਪਾਂ ਇੱਥੇ ਗਿਣਦੇ ਕਰਦੇ ਹਾਂ ਇੱਥੇ ਸਾਨੂੰ ਭੇਜਦੀ ਆ ਸੋਲਰ ਦਾ, ਸੋ ਉੱਥੇ ਵੀ ਤੁਸੀਂ ਉਹੀ ਚੀਜ਼ਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਬਾਈ ਧਿਆਨ ਦੇ ਵਿੱਚ ਰੱਖਣ ਵਾਲੀਆਂ ਜਿਹੜੀਆਂ ਇੱਥੇ ਬੈਠਿਆਂ NRI ਕਰ ਸਕਦੇ ਨੇ?
1: ਹਾਂਜੀ, ਇੱਕ ਦੂਸਰਾ ਤੁਸੀਂ ਆਪਣੇ ਜਿਹੜੀ ਵੀ ਤੁਹਾਡੇ ਪਿੰਡ ਦੇ ਸ਼ਹਿਰ ਦੇ ਵਿੱਚ ਸਾਂਝੀ ਥਾਂ ਆ, ਉੱਥੇ ਜਿਹੜਾ ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ ਉਹਨਾਂ ਨੂੰ ਉੱਥੋਂ ਪੈਸੇ ਦੇ ਕੇ ਤੁਸੀਂ ਉੱਥੇ ਵੱਧ ਤੋਂ ਵੱਧ ਰੁੱਖ ਲਗਵਾ, ਅਤੇ ਤਾਂ ਕਿ ਜਿਹੜੇ ਰੁੱਖ ਨੇ ਇਹ ਕੁਦਰਤ ਨੇ, ਇੱਕ ਜਿਹੜੀਆਂ ਸਾਡੀਆਂ ਕਾਰਾਂ ਨੇ, ਸਾਡੇ ਸਕੂਟਰ ਅਤੇ ਫੈਕਟਰੀਆਂ, ਹਰ ਚੋਂ ਜਿੱਥੋਂ ਵੀ ਧੂੰਆਂ ਨਿਕਲਦਾ ਉਹ ਕਾਰਬਨ ਡਾਈਆਕਸਾਈਡ ਅਸੀਂ ਹਵਾ 'ਚ ਪਾਉਂਦੇ ਹਾਂ, ਪਰ ਹਵਾ 'ਚੋਂ ਕੱਢਣ ਦਾ ਕੁਦਰਤ ਨੇ ਇੱਕੋ ਹੀ ਮਸ਼ੀਨ ਬਣਾਈ ਆ, ਉਹ ਰੁੱਖ ਨੇ ਨਾ, ਅਤੇ ਜੇ ਜਿੰਨੇ ਰੁੱਖ ਹੋਣਗੇ ਉਹ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪਾ ਰਹੇ ਹਾਂ ਉਹ 'ਚੋਂ ਕੋਈ ਥੋੜ੍ਹਾ ਬਹੁਤਾ 1% 2% ਤੱਕ ਉਹਨੂੰ ਆਪਣਾ ਸੋਖ ਸਕਦੇ ਆ। ਸੋ ਤੁਸੀਂ ਵੱਧ ਤੋਂ ਵੱਧ ਰੁੱਖ ਲਗਵਾਓ, ਅਤੇ ਰੁੱਖ ਉਹ ਲਾਓ ਜਿਹੜੇ ਜੱਦੀ ਨੇ, ਜਿਹੜੇ ਸਾਡੇ ਜਿਹੜੀਆਂ ਪਾਮ ਟ੍ਰੀ ਲਾਉਣ ਲੱਗ ਪਏ ਲੋਕ, ਪੰਜਾਬ ਦਾ ਰੁੱਖ ਨਹੀਂ ਹੈ ਪਾਮ, ਅਤੇ ਤੁਸੀਂ ਸਜਾਵਟੀ ਜਾਂ ਫੁੱਲਾਂ 'ਤੇ ਜ਼ਿਆਦਾ ਧਿਆਨ ਨਾ ਦਿਓ, ਜਿਹੜੇ ਸਾਡੇ ਜੱਦੀ ਰੁੱਖ ਨੇ ਉਹ ਫੁੱਲਾਂ ਵਾਲੇ ਰੁੱਖ ਵੀ ਹੈਗੇ ਨੇ, ਅਤੇ ਤੁਸੀਂ ਉਹ ਲਗਾਓ, ਕਿਉਂਕਿ ਜਿਹੜਾ ਸਾਡਾ ਚੁਗਿਰਦਾ ਹੈ ਉਹਨੂੰ ਪਤਾ ਉਸ ਰੁੱਖ ਦਾ ਮੈਂ ਫਾਇਦਾ ਕਿਵੇਂ ਉਠਾਉਣਾ, ਕਿਹੜਾ ਪੰਛੀ ਕਿਹੜੇ ਰੁੱਖ 'ਤੇ ਆਲਣਾ ਪਾਉਂਦਾ। ਹਰ ਪੰਛੀ ਹਰ ਰੁੱਖ 'ਤੇ ਆਲਣਾ ਨਹੀਂ ਪਾਉਂਦਾ, ਹਰ ਪੰਛੀ ਹਰ ਰੁੱਖ 'ਤੇ ਬੈਠਦਾ ਵੀ ਨਹੀਂ ਹੈ, ਮਤਲਬ ਜਿੱਥੇ ਉਹਨੂੰ ਖਾਣ ਨੂੰ ਮਿਲਦਾ ਹੈ, ਉਹਨੂੰ ਫਲ ਲੱਗਦਾ ਹੈ, ਪੰਛੀ ਉੱਥੇ ਜਾਂਦੇ ਨੇ। ਸੋ ਤੁਸੀਂ ਰੁੱਖ ਲਗਵਾਓ, ਬਰਸਾਤਾਂ ਆ ਰਹੀਆਂ ਨੇ, ਤੁਸੀਂ ਪ੍ਰਣ ਕਰੋ ਕਿ ਤੁਸੀਂ ਆਪਣੇ ਪਿੰਡ ਤੁਹਾਡੇ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਨਾਂ 'ਤੇ ਹਰ ਸਾਲ 1 ਜਾਂ 2 ਜਾਂ 3 ਰੁੱਖ ਲਗਾਉਣੇ, ਅਤੇ ਉਹਦੇ ਨਾਲ ਅਸਰ ਪਏਗਾ ਹੌਲੀ ਹੌਲੀ। ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਬਹੁਤ ਮਾੜੇ ਹਾਲ ਸੀ, ਖਾਸ ਕਰਕੇ ਦੁਆਬੇ ਦੇ ਵਿੱਚ ਤੈਨੂੰ ਰੁੱਖ ਦਿਖਦਾ ਨਹੀਂ ਸੀ ਸੜਕਾਂ 'ਤੇ, ਖਾਸ ਕਰਕੇ ਦਿਖਦਾ ਨਹੀਂ ਸੀ। ਐਨ ਅਸੀਂ ਜਿਹੜੇ ਆਪਣੇ ਡੇਰੇ ਸੀ, ਖੂਹ ਜਿਹਨੂੰ ਕਹਿੰਦੇ ਆ, ਅਸੀਂ ਐਨ ਸਾਫ਼ ਕਰ ਦਿੱਤੇ ਸੀ ਕੱਟ ਕੇ। ਹੁਣ ਉੱਥੇ ਮਤਲਬ ਮੇਰਾ ਪਿੰਡ ਹੈ, ਮੇਰੇ ਪਿੰਡ ਦੇ ਆਲੇ ਦੁਆਲੇ ਸਾਰੇ ਰੁੱਖ ਕੱਟੇ ਗਏ ਸੀ, ਪਰ ਹੁਣ ਉੱਥੇ ਜਿਹੜੇ ਪਿਛਲੇ 5-7 ਸਾਲਾਂ ਤੋਂ ਪਿੰਡਾਂ ਦੇ ਲੋਕ ਨੇ, ਕੋਈ 1 ਜਾਂ 2 ਬੰਦੇ ਹੁੰਦੇ ਆ, ਉਹ ਲਗਾ ਰਹੇ ਨੇ। ਤੁਸੀਂ ਜਾਓ ਤਾਂ ਹੁਣ ਤੁਹਾਨੂੰ ਉੱਥੇ ਰੁੱਖ ਦੁਬਾਰਾ ਲਿਖਣ ਲੱਗ ਗਏ ਜਲੰਧਰ ਦੇ ਆਸ ਪਾਸ
0: ਜੀ। ਸੋ ਹੁਣ ਪਹਿਲਾਂ ਦੇ ਨਾਲੋਂ ਥੋੜ੍ਹਾ ਥੋੜ੍ਹਾ ਜਿਹਾ ਜਿਹੜਾ ਉਹ ਕੋਈ ਵੀ ਐਫਰਟ ਆਪਾਂ ਜਦੋਂ ਕਰਦੇ ਹਾਂ ਤਾਂ ਥੋੜ੍ਹਾ ਥੋੜ੍ਹਾ ਸਮਾਂ ਲੱਗਦਾ ਉਹਨੂੰ, ਪਰ ਉਸ ਚੀਜ਼ ਦੇ ਨਾਲ ਕਾਫ਼ੀ ਫਾਇਦਾ ਹੋ ਰਿਹਾ। ਇੱਧਰ ਇੰਡੀਆ ਤੋਂ ਇੱਕ ਮੈਸੇਜ ਇੰਡੀਆ ਤੋਂ ਸੁਣਦੇ ਹੁੰਦੇ ਮੋਹਨ ਜੀ, ਸਾਨੂੰ ਕਹਿੰਦੇ ਕਿ ਇਨਵਰਟਰ 'ਤੇ ਕਿੰਨਾ ਸੋਲਰ ਲਾ ਸਕਦੇ ਹਾਂ?
1: ਉਹਨਾਂ ਨੇ 100% ਕਰਤਾ ਜੀ ਹੁਣ, ਜਿੰਨੇ ਤੁਹਾਡੇ ਘਰ ਦਾ ਕਨੈਕਸ਼ਨ ਆ, ਪਹਿਲਾਂ 80% ਕਹਿੰਦੇ ਹੁੰਦੇ ਸੀਗੇ, ਮੈਂ ਕਿਹਾ ਉਹਨੇ 1-1.5 ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਵੀ ਜੇ ਤੁਹਾਡੇ ਘਰ ਜਿੰਨੇ ਯੂਨਿਟ ਦਾ ਉਹਨਾਂ ਨੇ ਕਨੈਕਸ਼ਨ ਦਿੱਤਾ ਹੋਇਆ ਉਹ ਕਿਲੋ ਵਾਟ 'ਚ ਗਿਣਦੇ ਆ ਵੀ 2 ਕਿਲੋ ਵਾਟ ਆ, 3 ਕਿਲੋ ਵਾਟ ਆ, ਅਤੇ ਉਨੇ ਦੇ ਤੁਸੀਂ ਲਗਾ ਸਕਦੇ ਹੋ। ਅਤੇ ਹੁਣ ਬੈਟਰੀਆਂ ਵੀ ਆ ਰਹੀਆਂ ਨੇ, ਆਪਾਂ ਆਉਣ ਵਾਲੇ ਦਿਨਾਂ 'ਚ ਬੈਟਰੀਆਂ ਦੀ ਵੀ ਗੱਲ ਕਰਾਂਗੇ ਵੀ ਤੁਸੀਂ ਬੈਟਰੀ ਵੀ ਤੁਸੀਂ ਉਦੋਂ ਵੱਡਾ ਵੀ ਲਗਾ ਸਕਦੇ ਹੋ ਤਾਂ ਕਿ ਜਿਹੜੀ ਵੱਧ ਹੈ ਉਹ ਤੁਸੀਂ ਬੈਟਰੀ 'ਚ ਸਟੋਰ ਕਰ ਲਓ ਜਦੋਂ ਬਿਜਲੀ ਚੱਲ ਜਾਵੇ ਉਦੋਂ ਕਰ ਲਏ, ਪਰ ਉਹ ਅਲੱਗ ਹੈ। ਅਤੇ ਜਿਹੜੀ ਤੁਹਾਡੀ ਬਿਜਲੀ ਦੀਆਂ ਤਾਰਾਂ ਨੇ ਉਹੀ ਤੁਹਾਡੀ ਬੈਟਰੀ ਨੇ, ਤੁਸੀਂ ਉਹਨੂੰ ਦਿਓ ਅਤੇ ਮੁੜ ਕੇ ਤੁਹਾਨੂੰ ਤੁਸੀਂ ਵਰਤੋ ਅਤੇ ਤੁਹਾਡਾ ਬਿੱਲ 0 ਹੋ ਜਾਏਗਾ। ਅਤੇ ਜੇ ਤੁਸੀਂ ਨਹੀਂ ਵੀ ਕਰ, ਤੁਹਾਡੇ ਆਂਢੀ ਗੁਆਂਢੀ ਵਰਤਣਗੇ ਪਰ ਤੁਹਾਨੂੰ ਉਹਦਾ ਕ੍ਰੈਡਿਟ ਮਿਲਦਾ ਰਹੇਗਾ। ਸੋ ਇਹ ਜੇ ਮੈਂ ਕਹਾਂ ਵੀ ਆਮ ਤੌਰ 'ਤੇ ਕੀ ਹੁੰਦਾ, ਜਿਹੜੇ NRI ਨੇ ਜਦੋਂ ਪੰਜਾਬ ਜਾਂਦੇ ਆ ਉਹ ਅਖੰਡ ਪਾਠ ਦਾ ਭੋਗ ਕਰਾਉਂਦੇ ਆ, ਗੀਤਾ ਦਾ ਪਾਠ ਕਰਾਉਂਦੇ ਆ, ਉਹ ਜਾਂ ਉਹ ਕਿਸੇ ਤੀਰਥ ਯਾਤਰਾ 'ਤੇ ਜਾਂਦੇ ਆ, ਅੱਜ ਦੀ ਤਾਰੀਖ ਦੇ ਵਿੱਚ ਸਾਡੀ ਤੀਰਥ ਯਾਤਰਾ ਵੀ ਇਹੀ ਹੈ, ਸਾਡੇ ਅਖੰਡ ਪਾਠ ਦੇ ਭੋਗ ਵੀ ਇਹੀ ਨੇ, ਸਾਡੇ ਗੀਤਾ ਦੇ ਪਾਠ ਵੀ ਇਹੀ ਨੇ। ਕਿਉਂਕਿ ਜੇ ਸਾਡੀ ਧਰਤੀ ਨਾ ਬਚੀ, ਜੇ ਸਾਡਾ ਪੰਜਾਬ ਨਾ ਬਚਿਆ, ਅਤੇ ਜਿਹੜੇ ਸਾਡੇ ਜਿਹੜੇ ਧਰਮ ਨੇ ਉਹਨਾਂ ਦਾ ਕੀ ਮਤਲਬ ਰਹਿ ਜਾਏਗਾ ਜੇ ਬੰਦਾ ਹੀ ਨਾ ਰਿਹਾ।
0: ਸੋ ਇਹੀ ਸਮੱਸਿਆ ਹੁਣ ਜਿੱਦਾਂ ਉੱਥੇ ਫ੍ਰੀ ਦੇ ਵਿੱਚ ਬਿਜਲੀ ਦਿੱਤੀ ਜਾਂਦੀ ਹੈ, ਬਿੱਲ ਮਾਫ਼ ਕੀਤੇ ਜਾਂਦੇ ਆ, ਸੋ ਉਸ ਸਭ ਕੁਛ ਦਾ ਜਿਹੜਾ ਖਰਚਾ ਸਰਕਾਰ ਦੇ ਸਿਰ ਪੈ ਰਿਹਾ, ਆਈ ਥਿੰਕ ਉਨੇ ਕੁ ਖਰਚੇ ਦੇ ਵਿੱਚ ਆਰਾਮ ਦੇ ਨਾਲ ਜੇ ਉਸ ਬੰਦੇ ਨੂੰ ਸੋਲਰ ਲਵਾ ਦਿੱਤਾ ਜਾਵੇ ਜਾਂ ਇਸ ਪਾਸੇ ਨੂੰ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲੇ ਸਰਕਾਰਾਂ ਦੇ ਖਰਚੇ ਬਚ ਜਾਣ।
1: ਬਿਲਕੁਲ ਹਾਂ, ਸਰਕਾਰ ਉਹਨੂੰ ਬਜਾਏ ਫ੍ਰੀ ਕਰਨ ਦੇ ਉਹਨੇ ਤਾਂ ਉਹਨੂੰ ਸੋਲਰ ਪੈਨਲ ਲਾ
0: ਦੇਣਾ।
1: ਹਾਂ, ਇਹਦਾ ਜਿਹੜੀ ਪੰਜਾਬ 'ਚ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਉਹਨਾਂ ਨੇ ਫ੍ਰੀ ਦੇ ਯੂਨਿਟ ਦਿੱਤੇ, ਇਹਦਾ ਨੁਕਸਾਨ ਬਹੁਤ ਹੋਇਆ। ਬਿਜਲੀ ਬੋਰਡ ਸਾਡਾ ਬੈਂਕਰਪਟ ਹੈ, ਬਿਜਲੀ ਬੋਰਡ ਨੇ ਹੀ ਤਾਂ ਜਿਹੜੀਆਂ ਨਵੇਂ ਸੋਰਸਿਸ ਲਾਉਣੇ ਹੁੰਦੇ ਆ, ਛੋਟੇ ਡੈਮ ਬਣਾਉਣੇ ਹੁੰਦੇ ਆ, ਨਵੀਆਂ ਚੀਜ਼ਾਂ ਲੱਭਣੀਆਂ, ਉਹਨਾਂ ਕੋਲ ਪੈਸਾ ਕੋਈ ਨਹੀਂ, ਉਹ ਤਾਂ ਤਨਖਾਹਾਂ ਦੇ ਰਹੇ ਮਸ਼ੀਨ ਦੇ ਨਾਲ, ਕਿਉਂਕਿ ਉਹਨਾਂ ਕੋਲ ਪੈਸਾ ਕਿੱਥੋਂ ਆਉਣਾ? ਤੁਸੀਂ 300 ਯੂਨਿਟ ਤੱਕ ਫ੍ਰੀ ਕਰਤੇ, ਜੇ ਇਸ ਘਰ 'ਚ ਕੋਈ ਘਰ ਵੱਡਾ ਵੀ ਸੀ ਲੋਕਾਂ ਨੂੰ 2 ਮੀਟਰ ਲਗਾਇਆ, ਜੇ ਉਹਨੇ 600 ਖਪਤ ਸੀ ਉਹਨੇ ਉਹਦੇ 2 ਮੀਟਰ ਲਗਵਾ ਦਿੱਤੇ, ਇੱਕ ਵੱਖਰਾ ਵਿਸ਼ਾ, ਪਰ ਇਹਦਾ ਨੁਕਸਾਨ ਬਹੁਤ ਹੋਇਆ। ਕਿਉਂਕਿ ਗੁਜਰਾਤ ਦੇ ਵਿੱਚ ਤੇ ਰਾਜਸਥਾਨ ਤੇ ਕਰਨਾਟਕਾ ਚ ਬਿਜਲੀ ਮੁਫ਼ਤ ਨਹੀਂ ਆ, ਇਸ ਲਈ ਉੱਥਾਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਬਹੁਤ ਵੱਡੀ ਪੱਧਰ ਤੇ ਹਰ ਰੋਜ਼ ਇੰਡੀਆ ਦੇ ਵਿੱਚ 10 ਵਾਰ ਦੇ ਕਰੀਬ ਘਰਾਂ ਦੇ ਉੱਤੇ ਫੁੱਲ ਪੈਣ ਲੱਗਦੇ।
0: ਕਿਉਂਕਿ ਇਹਦਾ ਵੱਖਰਾ ਇੱਕ ਫਾਇਦਾ ਨੁਕਸਾਨ ਇਹ ਵੀ ਆ ਨਾ ਜੀ, ਆਪਾਂ ਜਦੋਂ ਹੁਣ ਲੋਕਾਂ ਨੂੰ ਪਤਾ ਵੀ ਸਾਡਾ ਤਾਂ ਬਿੱਲ ਵੈਸੇ ਨਹੀਂ ਆ ਰਿਹਾ ਅਤੇ ਕੋਈ ਇਸ ਪਾਸੇ ਨੂੰ ਸੋਚੂਗਾ ਹੀ ਨਹੀਂ, ਕੋਈ ਇਸ ਪਾਸੇ ਨੂੰ ਜਾਊਗਾ ਹੀ ਨਹੀਂ, ਜਦੋਂ ਬੰਦੇ ਨੂੰ ਪਤਾ ਵੀ ਮੈਨੂੰ ਮੇਰਾ ਖਰਚਾ ਹੋ ਰਿਹਾ ਅਤੇ ਫਿਰ ਉਹ ਸੋਲਰ ਵਾਲੇ ਸੋਚਦਾ ਹੁਣ ਮੇਰਾ ਕੋਈ ਖਰਚਾ ਹੀ ਨਹੀਂ ਹੈ, ਮੈਂ ਕਿਉਂ ਸੋਚਾਂ। ਸੋ ਇੱਕ ਤਰ੍ਹਾਂ ਦਾ ਨੈਗੇਟਿਵ ਅਸਰ ਹੈ।
1: ਬਿਲਕੁਲ ਜੀ, ਹਾਂ ਨੈਗੇਟਿਵ ਅਸਰ ਹੈ ਬਹੁਤ ਜ਼ਿਆਦਾ ਵੱਡਾ। ਪੰਜਾਬ ਦੀ ਬਰਬਾਦੀ 'ਚ ਦੋ ਪੋਲਿਸੀਆਂ ਨੇ ਜਦੋਂ ਵੀ ਇਹਦਾ ਦੇਖਾ ਜੋਖਾ ਹੋਇਆ, ਇੱਕ ਜਦੋਂ ਕਿਸਾਨਾਂ ਨੂੰ ਪਾਣੀ ਫ੍ਰੀ ਕੀਤਾ ਗਿਆ ਉਹਦੇ ਨਾਲ, ਇੱਕ ਤਾਂ ਸਾਡੀ ਬਿਜਲੀ ਦੇ ਲੋਕਾਂ ਦੇ ਟਿਊਬਵੈੱਲ ਚੱਲ ਰਹੇ ਨੇ, ਪਾਣੀ ਲੋੜ ਹੀ ਨਹੀਂ, ਪਾਣੀ ਟੁੱਟ ਕੇ ਸੜਕਾਂ ਦੇ ਕਿਨਾਰੇ ਪਈ ਜਾਂਦਾ, ਫਰਜ਼ੀ ਤੁਹਾਡੀ ਉਹ ਵੇਸਟ ਹੁੰਦੀ। ਦੂਜਾ ਸਾਡਾ ਧਰਤੀ ਦੇ ਥੱਲੋਂ ਪਾਣੀ ਖਤਮ ਹੋ ਗਿਆ ਕਿਉਂਕਿ ਅਸੀਂ ਇੰਨਾ ਪਾਣੀ ਕੱਢਣਾ, ਫ੍ਰੀ ਦੀ ਬਿਜਲੀ ਹੈ ਜੀ, ਜਿੰਨਾ ਮਰਜ਼ੀ ਲਗਾ ਲਓ। ਝੋਨਾ ਜਿਹੜਾ ਕਿ ਪੰਜਾਬ ਦੀ ਫਸਲ ਨਹੀਂ ਹੈ, ਪੰਜਾਬ ਦੀ ਫਸਲ ਨਹੀਂ ਹੈ ਝੋਨਾ, ਅਸੀਂ ਉਹਨੂੰ ਫਿਰ ਫੇਰ ਆਪਣੀ ਪੋਲਿਸੀ ਦੇ ਸਹਾਰੇ ਤੇ ਲਗਾ ਦਿੱਤਾ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ ਸਾਨੂੰ ਇਹ ਝੋਨੇ ਕਣਕ ਮੱਕੀ ਦਾ ਜਿਹੜਾ ਸਾਈਕਲ ਹੈ ਤੋੜਨਾ ਪੈਣਾ। ਜਿੰਨੀ ਮੱਕੀ ਦੇ ਵਿੱਚੋਂ ਆਮਦਨ ਹੁੰਦੀ ਹੈ, ਜਲੰਧਰ ਏਕੜ ਦੇ ਜਲੰਧਰ ਦੇ ਆਸ ਪਾਸ ਤੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਸਾਨੂੰ ਐਵਰੇਜ ਮੱਕੀ ਦੀ ਇੱਕ ਫਸਲ ਦੀ ਸਾਨੂੰ 45,000 ਰੁਪਏ ਏਕੜ ਦੇ ਵਿੱਚ ਖਰਚੇ ਕੱਢ ਕੇ ਹੁੰਦੀ ਹੈ, ਤੇ ਮੱਕੀ ਨੂੰ ਪਾਣੀ ਲਾਉਣਾ ਪੈਂਦਾ 25 ਤੋਂ ਲੈ ਕੇ 30 ਵਾਰੀ। ਤੇ ਜੇ ਤੁਸੀਂ ਮੂੰਗਫਲੀ ਬੀਜਦੇ ਹੋ ਤਾਂ ਮੂੰਗਫਲੀ ਜਿਹੜੀ ਆ, ਮੂੰਗਫਲੀ ਦੀ ਆਮਦਨ ਹੁੰਦੀ ਹੈ ਉਸੇ ਖੇਤ ਦੇ ਵਿੱਚੋਂ 1,02,000, 2.5 ਗੁਣਾ ਜ਼ਿਆਦਾ। ਤੇ ਮੂੰਗਫਲੀ ਨੂੰ ਪਾਣੀ ਲਾਉਣਾ ਪੈਂਦਾ ਸਿਰਫ 2 ਜਾਂ 3 ਵਾਰੀ, 90% ਘੱਟ ਪਾਣੀ ਲੱਗਦਾ ਮੂੰਗਫਲੀ ਨੂੰ। ਦਵਾਈਆਂ ਨੀ, ਖਾਦ ਵੀ ਬਹੁਤ ਘੱਟ ਹੈ, ਖਾਦ ਇੱਕ ਅੱਧੀ ਵਾਰੀ ਵੀ ਨੀ ਪਾਉਂਦੇ, ਦਵਾਈਆਂ ਬਿਲਕੁਲ ਨੀ ਪਾਉਂਦੇ। ਸੋ ਇਹ ਜਿਹੜੀ ਸਾਡੀ ਮਤਲਬ ਜਦੋਂ ਇਹਨਾਂ ਨੇ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਤੇ ਮੁੜ ਕੇ ਜਿਹੜੀ ਇਹਨਾਂ ਨੇ ਸਾਰਿਆਂ ਨੂੰ ਕੀਤੀ, ਇਹ ਦੋ ਪਾਲਿਸੀ ਨੇ ਪੰਜਾਬ ਨੂੰ ਪੂਰਾ ਬੈਂਕਰਪਟ ਕਰਤਾ। ਤੁਸੀਂ ਜਲਵਾਯੂ ਤਬਦੀਲੀ ਵਾਲਾ ਮਸਲਾ ਛੱਡ ਵੀ ਦਿਓ, ਇਹਦੇ ਸਿੱਟੇ ਹੁਣ ਇੱਕ ਵਾਰੀ ਫ੍ਰੀ ਹੋ ਜਾਏ ਉਹਨੂੰ ਕੋਈ ਬੰਦ ਹੀ ਨਹੀਂ ਕਰਦੀ ਸਰਕਾਰ, ਨਵੀਆਂ ਸਰਕਾਰਾਂ ਨੂੰ ਹੇਆ ਨਹੀਂ ਪੈਂਦਾ, ਕਿਉਂਕਿ ਲੋਕਾਂ ਨੂੰ ਚੰਗੀ ਲੱਗਦੀ ਹੈ ਫ੍ਰੀ ਦੀ। ਪਰ ਮੇਰੇ ਹਿਸਾਬ ਨਾਲ ਫ੍ਰੀ ਦੀ ਬਿਜਲੀ ਉਵੇਂ ਹੀ ਹੈ, ਕੋਈ ਬੰਦਾ ਜਿਵੇਂ ਆਪਣੀ ਉਂਗਲੀ ਕੱਟ ਕੇ ਉਹਦੇ ਚੋਂ ਆਪਣਾ ਲਹੂ ਚੂਸ ਰਿਹਾ ਹੋਵੇ, ਕਵੇ ਵੀ ਮੈਂ ਤਾਂ ਲਹੂ ਚੂਸ ਰਿਹਾ, ਪਰ ਉਹ ਆਪਣੀ ਉਂਗਲੀ ਕੱਟ ਕੇ ਉਹਦਾ ਲਹੂ ਚੂਸ ਰਿਹਾ।
0: ਬਿਲਕੁਲ,
1: ਜਦ ਜਿਹਨੂੰ ਕਹਿੰਦੇ ਘਰ ਆਪਣੇ ਘਰ ਨੂੰ ਅੱਗ ਲਾ ਕੇ ਬੰਦਾ ਕਹੇ ਮੈਂ ਤਾਂ ਅੱਜ ਤੋਂ ਨਾ ਧੂਣੀ ਸੇਕਣੀ ਹੈ, ਠੰਡ ਹੈ, ਮੈਂ ਆਪਣੇ ਘਰ ਨੂੰ ਅੱਗ ਲਾ ਲਈ,
0: ਹੌਲੀ ਹੌਲੀ ਉਹ ਆਪਾਂ ਆਪਣਾ ਹੀ ਕੁੱਲ ਮਿਲਾ ਕੇ ਨੁਕਸਾਨ ਕਰ ਰਹੇ ਹੁੰਦੇ ਹਾਂ। ਸੋ ਆਪਾਂ ਇਹ ਤੁਹਾਡੀ ਗੱਲ ਵਾਜਬ ਹੈ, ਕੋਈ ਸਰਕਾਰ ਜਿਹੜੀ ਆ ਉਹ ਕਿਸੇ ਦਾ ਆ ਕੇ ਮੁੜ ਕੇ ਉਹ ਚੇਂਜ ਨਹੀਂ ਕਰ ਪਾਉਂਦੀ, ਜਾਂ ਕਿਸੇ ਨੇ ਕੁਛ ਚੰਗਾ ਵੀ ਕੀਤਾ, ਜਿੱਦਾਂ ਮੰਨ ਲਓ ਚੰਦੀ ਸਰਕਾਰ ਨੇ ਕਹਿੰਦੇ ਜਾਂਦੇ ਜਾਂਦੇ 1 ਕਿਲੋਵਾਟ ਦਾ ਜਿਹੜਾ ਹਰ ਘਰ ਨੂੰ ਦਿੱਤਾ ਸੀ ਫ੍ਰੀ ਦੇ ਵਿੱਚ ਸੋਲਰ, ਪਰ ਦੂਸਰੀ ਸਰਕਾਰ ਆ ਕੇ ਇਸੇ ਕਰਕੇ ਹੀ ਨਹੀਂ ਕਰਦੀ, ਕਿਉਂਕਿ ਉਹ ਕਰ ਗਏ ਹੀ ਇਹ ਲੱਗੂਗਾ ਵੀ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਬਹੁਤ ਹੀ ਯਾਰੀ ਇਸੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਰੀਜ਼ਨ ਕਰਕੇ ਹੀ ਸਰਕਾਰਾਂ ਅੱਗੇ ਚੱਜ ਦੇ ਕੰਮ ਨਹੀਂ ਕਰਦੀਆਂ।
1: ਹਾਂਜੀ ਬਿਲਕੁਲ, ਤੇ ਜੇ ਪੰਜਾਬ ਨੇ ਬਚਣਾ ਤੇ ਜਿਹੜਾ ਸਾਨੂੰ ਉਹਦੇ ਪਾਣੀ ਦਾ ਇਲਾਜ ਕਰਨਾ ਪੈਣਾ, ਸਾਨੂੰ ਆਪਣੀਆਂ ਫਸਲਾਂ ਬਦਲਣੀਆਂ ਪੈਣੀਆਂ, ਜਿਹੜੀਆਂ ਦਾਲਾਂ ਮੂੰਗਫਲੀ, ਜਿਹੜੀ ਸਰੋਂ ਹੈ, ਜਿਹੜਾ ਤਾਰਾ ਮੀਰ ਹੈ, ਜਿਹਨਾਂ ਨੂੰ ਘੱਟ ਪਾਣੀ ਲੱਗਦਾ, ਬਹੁਤਿਆਂ ਨੂੰ ਬਿਲਕੁਲ 1 ਵਾਰੀ ਵੀ ਨਹੀਂ ਲੱਗਦਾ ਉਹਨਾਂ ਦੇ ਵਿੱਚੋਂ, ਤੇ ਨਾਲੇ ਜਿਉਂ ਜਿਉਂ ਪੰਜਾਬ 'ਚ ਗਰਮੀ ਵੱਧ ਰਹੀ ਹੈ ਉਹਦੇ ਨਾਲ ਜਿਹੜੀਆਂ ਸਾਡੀਆਂ ਪੁਰਾਣੀ ਅਸੀਂ ਫਸਲਾਂ ਵੇਚ ਰਹੇ ਈਵਨ ਆਲੂ ਅਤੇ ਮੱਕੀ ਉਹ ਨਹੀਂ ਹੋਣਗੀਆਂ। ਨਾਲੇ ਬਾਈ ਜੀ ਜਿਹੜੀ ਮੂੰਗਫਲੀ ਦੀ ਫਸਲ ਆ 2 ਵਾਰੀ ਹੁੰਦੀ, 2 ਵਾਰੀ ਬੀਜਦੇ ਨੇ ਲੋਕ ਉਹਨੂੰ ਸਾਲ 'ਚ, ਤੇ ਸੋ ਤੁਸੀਂ ਇਹ ਸਾਨੂੰ ਸਾਰਾ ਕੁਝ ਬਦਲਣਾ ਪੈਣਾ, ਤੇ ਇਹ ਸਾਰੇ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ ਸਾਡੀ ਸੋਲਰ ਪਾਵਰ, ਤੇ ਜਿਹੜੀ ਤੁਸੀਂ ਜਦੋਂ ਇੱਕ ਵਾਰੀ ਲਵਾ ਲੈਂਦੇ ਹੋ ਤੇ ਉਹ ਤੁਹਾਡੀ ਫ੍ਰੀ ਹੈ। ਜੇ ਤੁਹਾਡੀ ਕਾਰ ਇਲੈਕਟ੍ਰਿਕ ਹੈ, ਸਕੂਟਰ ਇਲੈਕਟ੍ਰਿਕ ਹੈ, ਹੁਣ ਉਹਦਾ ਜਿਹੜਾ ਪੈਟਰੋਲ ਪੈਂਦਾ ਬਿਜਲੀ ਦਾ ਪੈਟਰੋਲ, ਉਹ ਵੀ ਫ੍ਰੀ ਹੋ ਗਿਆ ਤੁਹਾਡਾ। ਹੁਣ ਕਿਸੇ ਨਾ ਪੈਟਰੋਲ ਨੇ ਕਦੀ ਫ੍ਰੀ ਹੋਣਾ, ਨਾ ਡੀਜ਼ਲ ਨੇ ਕਦੀ, ਨਾ ਤੁਹਾਡੇ LPG ਸਿਲੰਡਰ ਨੇ ਫ੍ਰੀ ਹੋਣਾ। ਫ੍ਰੀ ਚੀਜ਼ ਇੱਕੋ ਇੱਕ ਹੈ, ਉਹ ਹੈ ਸੋਲਰ ਪਾਵਰ।
0: ਉਹ ਤੁਸੀਂ ਜੇ ਮਦਦ ਕਰ ਸਕਦੇ ਹੋ ਤਾਂ ਇੱਕ ਦੂਸਰੇ ਦੀ, ਆਪਣੇ ਆਪ ਦੀ ਵੱਧ ਤੋਂ ਵੱਧ ਜ਼ਰੂਰ ਕਰ ਲਈ ਜਾਵੇ। ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸਮਾਂ ਦੇਣ ਦੇ ਲਈ।
1: ਬਹੁਤ ਬਹੁਤ ਧੰਨਵਾਦ ਭਾਈ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਜਿਹੜੇ ਹਰ ਵਾਰ ਬੜੀਆਂ ਵੈਲਿਊਬਲ ਗੱਲਾਂ ਦੱਸਦੇ ਨੇ, ਅਤੇ ਹੌਲੀ ਹੌਲੀ ਆਪਾਂ ਇੱਕ ਇੱਕ ਕਰਕੇ ਅਤੇ ਕੀ ਆਪਾਂ ਕਰ ਸਕਦੇ ਹਾਂ ਆਪਣੇ ਲੈਵਲ ਦੇ ਉੱਤੇ, ਨਿੱਜੀ ਪੱਧਰ ਦੇ ਉੱਤੇ ਕਿਹੜੀਆਂ ਕਿਹੜੀਆਂ ਆਪਾਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ, ਅਤੇ ਜੇਕਰ ਤੁਸੀਂ ਕਰ ਰਹੇ ਹੋ ਅਤੇ ਅੱਗੇ ਵੀ ਤੁਹਾਨੂੰ ਆਨੰਦ ਆਉਂਦਾ ਵਾ ਇਸ ਚੀਜ਼ ਦਾ, ਤਾਂ ਅੱਗੇ ਵੀ ਜ਼ਰੂਰ ਇਹ ਚੀਜ਼ਾਂ ਪਹੁੰਚਾ ਦਿਆ ਕਰੋ, ਕਿਉਂਕਿ ਪੁੰਨ ਦਾ ਕੰਮ ਹਮੇਸ਼ਾ ਫਲਦਾ, ਉਹ ਸਾਨੂੰ ਹਮੇਸ਼ਾ ਸੁੱਖ ਦਿੰਦਾ। ਸਾਲ 2026 ਦੀ ਸਥਿਤੀ ਇਹ ਆ, ਵਿਗਿਆਨੀਆਂ ਦਾ ਇਹ ਕਹਿਣਾ ਕਿ ਸਾਲ ਦੇ ਜਿਹੜਾ ਪਹਿਲਾ ਅੱਧ ਆ ਉਹ ਰਿਕਾਰਡ ਤੋੜ ਗਰਮੀ ਵਾਲਾ ਰਿਹਾ ਵਾ, ਤੇ ਅਲਨੀਨੋ ਦੇ ਪ੍ਰਭਾਵ ਦੇ ਕਾਰਨ ਆਲਮੀ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ। ਸੋ ਇਸ ਸਾਲ ਦੇ ਵਿੱਚ ਤਾਂ ਕਰਕੇ ਜ਼ਿਆਦਾ ਹਾਹਾਕਾਰ ਮੱਚੀ ਹੈ। ਜੇ ਤੁਹਾਨੂੰ ਬਹੁਤੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲ ਰਹੀਆਂ, ਅਖਬਾਰਾਂ ਦੇ ਵਿੱਚ ਕੋਈ ਨਹੀਂ ਛਾਪ ਰਿਹਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਛ ਠੀਕ ਠਾਕ ਆ। ਉਹ ਇਸ ਕਰਕੇ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇੱਦਾਂ ਦਾ ਪ੍ਰਚਾਰ ਤੁਹਾਡੇ ਤੱਕ ਪਹੁੰਚੇ, ਨਹੀਂ ਤਾਂ ਮੰਨ ਕੇ ਚੱਲੋ ਕਿ ਬਹੁਤ ਸਾਰਾ ਕੁਛ ਠੀਕ ਨਹੀਂ ਆ। ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਤਾਪਮਾਨ ਵੱਧ ਰਿਹਾ ਧਰਤੀ ਦਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕਾਫੀ ਖਤਰਨਾਕ ਸਾਬਤ ਹੋਣ ਵਾਲਾ, ਇਹ ਚੀਜ਼ ਸਾਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੇਕਰ ਵਧੀਆ ਲੱਗੇ ਸਾਡੇ ਪ੍ਰੋਗਰਾਮ ਤਾਂ ਆਪਣੀ ਫੀਡਬੈਕ ਭੇਜਿਆ ਕਰੋ, ਅਤੇ ਫੀਡਬੈਕ ਦੇ ਨਾਲੋਂ ਵੀ ਵਧੇਰੇ ਜ਼ਰੂਰੀ ਆ ਕਿ ਤੁਸੀਂ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਆਪਣੇ ਪਰਿਵਾਰ ਤੱਕ, ਯਾਰਾਂ ਦੋਸਤਾਂ ਲੋਕਾਂ ਤੱਕ ਜਾਣਕਾਰੀ ਇਹ ਸਾਂਝੀ ਕਰਦਿਆ ਕਰੋ। ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਕੁਦਰਤ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹੋ। ਰੱਬ ਰੱਖਾ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
6: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
8: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਬੱਲੇ ਓਏ ਸ਼ੇਰ ਜਵਾਨਾ, ਤੇਰੇ ਤੋਂ ਸਦਕੇ ਜਾਨਾ, ਤੇਰੇ ਤੋਂ ਸਦਕੇ ਜਾਨਾ।

0: ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
2: ਹੁਣ ਟੈਂਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਂਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
4: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
6: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
4: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
2: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
5: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
6: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆ
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
7: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
5: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
0: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
5: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
6: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆ
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
7: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
5: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
9: ਟੈਨਸ਼ਨ ਮੇਰੀ ਟੈਨਸ਼ਨ
10: ਕੀ ਹੋਇਆ
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
10: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-97-33
10: ਜਾਂ ਈਮੇਲ info@vyimmigration.com.au
9: ਯਾਦ ਰੱਖੋ 9077-9733
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
9: ਹਰ ਕਦਮ ਤੁਹਾਡੇ ਨਾਲ
0: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
11: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ Unit 1, 19-25 Somerton Road, Campbellfield. Call 03908-6655 or visit tireforce.com.au.
1: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
12: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
13: अमृत ए कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
12: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
5: इश्क कदे धर्म जात जां सरहद्दां वेख के नहीं हुंदा
6: चढ़दे पंजाब बार्डर कबूतर नहीं टप सकदा ते तू किस तरह टप्पा है
5: अते एक वार इश्क हो जावे ता आशिक माशूक लई हर हद टप सकदे ने
7: बागी ते आशिक हद्दां सरहद्दां टापी आउंदे ने
5: इसे तरह दे जुनून भरे इश्क दी कहानी है इश्क नामा
8: रांझे दित्ते 12 साल ते मैं दित्ती आ जिंदगी
5: अरविंदर सिंह खैरा दी डायरेक्शन अते जय रंधावा अते शहनाज़ गिल दी जोड़ी दी कमाल दी केमिस्ट्री वेखो सिनेमा दे वड्डे पर्दे ते 24 जुलाई नू फिल्म इश्कनामा
14: तुसी सुन रहे हो इस प्रोग्राम दा रिपीट ब्रॉडकास्ट

0: ਰੇਡੀਓ ਹਾਂਜੀ 1674 AM ਕਹਿੰਦੇ ਨੇ ਇੱਕ ਸੁਪਨਾ ਹੀ ਤਾਂ ਹੁੰਦਾ ਜਿਹੜੀਆਂ ਬੰਦ ਅੱਖਾਂ ਦੇ ਨਾਲ ਵੇਖਿਆ ਜਾਂਦਾ, ਖੁੱਲੀਆਂ ਅੱਖਾਂ ਦੇ ਨਾਲ ਤਾਂ ਹਕੀਕਤ ਨੂੰ ਅੰਜਾਮ ਦਿੱਤਾ ਜਾਂਦਾ। ਵਾਹ ਕਿਆ ਬਕਵਾਸ ਫਿਲੋਸਫੀਕਲ ਗੱਲਬਾਤ ਦੇ ਨਾਲ ਮੈਂ ਸ਼ੁਰੂਆਤ ਕੀਤੀ ਹੈ, ਪਰ ਬੜੀਆਂ ਚੰਗੀਆਂ ਫਿਲੋਸਫੀਕਲ ਗੱਲਾਂ ਅਤੇ ਬੜੀਆਂ ਚੰਗੀਆਂ ਸਾਇੰਟੀਫਿਕ ਗੱਲਾਂ ਦੇ ਨਾਲ ਪ੍ਰੋਗਰਾਮ ਡੀਪ ਟੋਕ ਲੈ ਕੇ ਡਾਕਟਰ ਸੰਦੀਪ ਕੌਰ ਜੀ ਹੋ ਗਏ ਹਾਜ਼ਰ। ਸੰਦੀਪ ਜੀ ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ ਨੇ?
1: ਸ਼ਿਵਾ ਜੀ ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ। ਉਹ ਜਿਵੇਂ ਕਿਹੜੀ ਸੀਗੀ ਉਹ ਕਵਿਤਾ ਕਿ ਜ਼ਿੰਦਗੀ ਦੀ ਮੌਤ ਮੌਤ ਨਹੀਂ ਹੁੰਦੀ, ਸੁਪਨਿਆਂ ਦੀ ਮੌਤ ਮੌਤ ਹੁੰਦੀ ਹੈਗੀ ਹੈ, ਪਾਸ਼ ਦੀ।
1: ਹਾਂਜੀ ਪਾਸ਼,
0: ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ। ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ। ਆਪਾਂ ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ, ਆਪਾਂ ਪਤਾ ਨਹੀਂ ਆਪਾਂ ਆਪਸ 'ਚ ਹੀ ਗੱਲ ਕੀਤੀ ਸੀ, ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀਗੀ, ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ, ਡੀਪ ਟੋਕ ਸ਼ੋਅ ਹੈਗਾ, ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ। ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ। ਦੁਨੀਆ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼, ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ, ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ ਹਾਂ, ਸਿਰਫ ਇੰਨਾ ਕੁ ਨਹੀਂ ਸੀ ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ। ਜਿਵੇਂ ਅਸੀਂ ਐਰਿਸਟੋਟਲ ਦੀ ਗੱਲ ਕੀਤੀ ਹੈ, ਸੁਕਰਾਤ ਦੀ ਗੱਲ ਕਰਾਂਗੇ ਅੱਗੇ ਚੱਲ ਕੇ, ਹੈ ਨਾ? ਸੋ ਇਹ ਸਾਰੇ ਜਦੋਂ ਫਿਲੋਸਫਰਸ ਦੀ ਗੱਲ ਆਉਂਦੀ ਹੈ ਜਾਂ ਦੁਨੀਆਂ ਨੂੰ ਜਦੋਂ ਦਰਸ਼ਨ ਸ਼ਾਸਤਰ ਮਿਲਣਾ ਸ਼ੁਰੂ ਹੋਇਆ, ਉਹ ਤੋਂ ਪਹਿਲਾਂ ਦਾ ਸਾਇੰਸ, ਉਸ ਡਿਊਰਿੰਗ ਦਾ ਸਾਇੰਸ ਅਤੇ ਉਹ ਤੋਂ ਬਾਅਦ ਦਾ ਹੁਣ ਅੱਜ ਕੱਲ੍ਹ ਦਾ ਸਾਇੰਸ, ਇਹ ਵੀ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈਗਾ, ਇਸ ਕਰਕੇ ਉਹ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਸੋ ਸੰਦੀਪ ਜੀ ਕਿੱਦਾਂ ਬੀਤੇ ਦਿਨ, ਕਿੱਦਾਂ ਬੀਤੀਆਂ ਰਾਤਾਂ?
1: ਵਧੀਆ ਭਾਜੀ, ਜਦੋਂ ਦੀ ਸੁਪਨਿਆਂ ਵੱਲ ਇਹਨਾਂ ਚੀਜ਼ਾਂ ਵੱਲ ਮੇਰਾ ਇੰਟਰਸਟ ਹੈ, ਮੈਂ ਵੀ ਹੁਣ ਆਪਣੇ ਸੁਪਨਿਆਂ ਨੂੰ ਥੋੜਾ ਧਿਆਨ ਨਾਲ ਦੇਖਣ ਲੱਗ ਗਈ।
0: ਧਿਆਨ ਨਾਲ ਦੇਖਣ ਲੱਗ ਗਈ
1: ਮਤਲਬ ਕਿ ਉੱਠ ਕੇ ਬਾਅਦ ਚੋਂ ਅਸਿਊਮ ਕਰਨ ਲੱਗ ਗਈ, ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ 'ਚ, ਕਿਉਂ
0: ਕੈਲਕੂਲੇਸ਼ਨਸ ਹੋਣ ਲੱਗ ਗਈਆਂ, ਹੁਣ ਬੜਾ ਕੁਛ ਪੜ੍ਹ ਲਿਆ ਨਾ ਤੁਸੀਂ।
1: ਹਾਂਜੀ,
0: ਅੱਜ ਦਾ ਜਦੋਂ ਸ਼ੋਅ ਮੁੱਕੂਗਾ, ਅੱਜ ਬੈਠ ਕੇ ਤੁਸੀਂ ਵੀ ਜਿੰਨੇ ਵੀ ਸ਼ੋਅ ਸੁਣ ਰਹੇ ਹੈਗੇ ਹੋ ਬੈਠੇ, ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ, ਅੱਛਾ ਉਹ ਤਾਂ ਸ਼ੋਅ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ, ਦਾਅਵੇ ਨਹੀਂ ਹੈਗੇ, ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ, ਡ੍ਰੀਮਸ ਦੇ ਨਾਲ ਜੁੜੀਆਂ, ਉਹ ਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ, ਕਿਉਂਕਿ ਮੇਰੇ ਫਿਰ ਕੁਸ਼ਚਨ ਜ਼ਿਆਦਾ ਹੋ ਜਾਂਦੇ ਨੇ ਅਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ।
1: ਜੀ ਬਿਲਕੁਲ, ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗੂ ਜ਼ਰੂਰ ਲੱਗਣ ਲੱਗ ਜੂਗੇ, ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ, ਸਮਾਂ ਦਾ ਆਇਆ ਤੇ ਚਲੇ ਗਿਆ ਹਨਾ। ਤੇ ਹਾਂਜੀ,
0: ਵੈਸੇ ਤਾਂ ਸਾਰੇ ਅੱਖਾਂ 'ਚ ਸੁਪਨੇ ਲੈ ਕੇ ਹੀ ਆਏ ਹਾਂ, ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ, ਜਿਹੜੇ ਇੰਡੀਆ 'ਚ ਵੀ ਬੈਠੇ ਨੇ, ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ, ਐਂ ਤਾਂ ਹੈ ਨਹੀਂ, ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ। ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਹਾਂ, ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ, ਉਹਨਾਂ ਦੇ ਪਿੱਛੇ ਫਿਲੋਸਫੀ, ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ, ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ ਜਾਂ ਪਿਛਲੇ 'ਚ ਅਫਲਾਤੂਨ ਦੀ, ਐਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ, ਹੈ ਨਾ, ਇਹ 300-400 BC ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ, ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ, ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ, ਰਾਤ ਤਾਂ ਉਦੋਂ ਵੀ ਹੁੰਦੀ ਸੀ, ਇਨਸਾਨ ਤਾਂ ਉਦੋਂ ਵੀ ਸੀਗੇ, ਖਾਂਦੇ ਪੀਂਦੇ ਸੀ, ਸੌ ਜਾਂਦੇ ਸੀ, ਈਟ ਸਲੀਪ ਰਿਪੀਟ, ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ, ਅਤੇ ਕੋਈ ਇਸ ਕਿਸਮ ਦੇ ਕਿੰਨੇ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ, ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ 'ਤੇ ਉਹ ਘੇਰ ਦਿੰਦੇ ਹੁੰਦੇ ਸੀ।
1: ਹਾਂਜੀ ਬਿਲਕੁਲ, ਜਿਹੜੀ ਆਪਾਂ ਨੂੰ ਕਿਹੜੀ ਪੁਰਾਣੀ ਉਹ ਗੁਫਾਵਾਂ ਦੇ ਵਿੱਚ ਵੀ ਕਈ ਵਾਰ ਮਿਲਦੇ ਆ ਪ੍ਰਿੰਟ, ਹੋ ਸਕਦਾ ਕਿ ਉਹ ਇਹਨਾਂ ਦੇ ਕੋਈ ਸੁਪਨਾ ਆਇਆ ਔਰ ਉਹਨਾਂ ਨੇ ਉਹ ਚੀਜ਼ ਹੈ ਨਾ ਯਾਦ ਰੱਖਣ ਲਈ ਉੱਤੇ ਕਰ ਦਿੱਤੀ। ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ, ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ, ਉਹਨਾਂ ਦੇ ਡਾਕੂਮੈਂਟ ਮਿਲਦੇ, ਓਬਵੀਅਸਲੀ ਉਹ ਇੱਕ ਅੱਜਕੱਲ ਜਿਹੜੀ ਅਸੀਂ ਲੈਂਗੁਏਜ ਬੋਲਦੇ ਹਾਂ ਉਹਦੇ ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ ਜਿਹਨੂੰ ਜਿਹੜਾ ਡੀ ਕੋਡ ਕਰਨਾ ਵੀ ਇੱਕ ਆਪਣੇ ਆਪ ਚ ਇੱਕ ਅਲੱਗ ਗੱਲ ਹੁੰਦੀ ਆ, ਹਨਾ।
0: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ, ਹਨਾ।
1: ਹਾਂਜੀ, ਉਹ ਵਾਲੀ ਲੈਂਗੁਏਜ ਉਹ ਯੂਜ਼ ਕਰਦੇ ਸੀਗੇ। ਜਿੱਦਾਂ ਮੋਸਟਲੀ ਫਿਲੋਸਫਰ, ਜਿੱਦਾਂ ਤੁਸੀਂ ਕਹਿ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ ਚ ਵੀ ਗੱਲ ਕੀਤੀ ਸੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ, ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ। ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ, ਔਰ ਉਹਨਾਂ ਨੂੰ ਵੀ ਅਫਕੋਰਸ ਸੁਪਨੇ ਆਉਂਦੇ ਸੀਗੇ। ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ, ਜੇ ਉਹ ਕਿਸੇ ਨੂੰ, ਹਨਾ, ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਏ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ, ਹਨਾ। ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ, ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ, ਹਨਾ। ਤੇ ਉਹ ਪਹਿਲਾਂ ਇੱਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ, ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ ਗਿਆ, ਹਨਾ। ਤੇ ਉਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ, ਤਾਂ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ। ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤਾਂ ਉਹਨਾਂ ਟੈਂਪਲਸ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ। ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ, ਜਿਹੜਾ ਡ੍ਰੀਮਸ ਲੈਣ ਲਈ ਹੀ ਪਰਟੀਕੁਲਰ ਕਮਰਾ ਸੀ ਨਾ, ਤਾਂ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਿਰ ਚ ਜਾਂਦੇ ਸੀ ਆਪਣਾ, ਜੋ ਅੱਜ ਵੀ ਜੋ ਆਪਾਂ ਕਰਦੇ ਆ, ਜਾ ਕੇ ਇਸ਼ਨਾਨ ਕਰਦੇ ਆ, ਸਾਰਾ ਕੁਛ, ਹੈ ਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌਂ ਜਾਂਦੇ ਸੀਗੇ, ਔਰ ਉਹ ਅਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ, ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਹੀਲ ਹੋ ਜੂਗੀ, ਹੈ ਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਇਸ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ, ਹਨਾ, ਤਾਂ ਉਹ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਹਾਂ ਕਿ ਚੜਾਉਂਦੇ ਆ ਕੁਛ ਵੀ, ਹਨਾ, ਮੰਦਰਾਂ ਚ ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ, ਤਾਂ ਉਹ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ, ਕਿ ਤੁਹਾਨੂੰ ਵਧੀਆ ਡ੍ਰੀਮ ਆਉਣ, ਜਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਓਰ ਹੋ ਜਾਵੇ, ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਅਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ, ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ, ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
0: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਉਹ ਕੰਟੀਨਿਊ ਹੈਗੇ। ਇਨਫੈਕਟ ਆਪਾਂ 2000-2500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ। ਇਨਫੈਕਟ ਆਹ ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੋਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ, ਹੈ ਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ, ਹੈ ਨਾ, ਰਾਮ ਜੀ ਨੂੰ ਭੇਜ ਦਿਉ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ, ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ, ਹੈ ਨਾ। ਅਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਉੱਥੇ ਪੰਡਿਤ ਬਣਿਆ ਹਨਾ।
1: ਹਾਂਜੀ, ਨਹੀਂ ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਇਆ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ ਆ ਹਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ ਉਸ ਟਾਈਮ ਦੇ ਵਿੱਚ, ਮਤਲਬ 19th century ਦੇ ਵਿੱਚ, ਤਾਂ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆਇਆ, ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ, ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦਿਓ ਹਨਾ, ਤੇ ਉਹ ਗਿਆ। ਉਹ ਮਤਲਬ ਐਜ ਏ ਮਤਲਬ ਮੈਥਮੈਟੀਸ਼ੀਅਨ ਸੀਗਾ, ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸੀ, ਐਪੀਸੋਡ ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ, ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ ਚ ਜੋ ਵੀ ਗੱਲਾਂ ਘੁੰਮਦੀਆਂ ਹਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਦੋਂ ਤੁਸੀਂ ਕਿਹਾ ਕਿ ਹਿਸਟਰੀ ਚ ਹੁੰਦਾ ਸੀ, ਔਰ ਸਿਰਫ ਇਹ ਇਹਨਾਂ ਦੇਵੀ ਔਰ ਉਹਨਾਂ ਦਾ ਨੀ ਸੀ, ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਕਿ ਮੰਨ ਲਓ ਸੁਪਨੇ ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ ਹਨਾ, ਤਾਂ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
0: ਓਕੇ, ਤੇ ਆਪਾਂ ਵੈਸੇ ਪਿਛਲੇ 2-3 ਐਪੀਸੋਡ ਦੇ ਵਿੱਚ ਪਰਟੀਕੁਲਰ ਫਿਲਾਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ ਦੋ ਫਿਲਾਸਫੀ, ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ 'ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਰਟੀਕੁਲਰ ਫਿਲਾਸਫਰ ਨੇ ਬੋਲਿਆ ਉਹਦੀ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲਾਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
1: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰੇਟ ਹੈਗਾ, ਉਹ ਤਾਂ ਹਰ ਹਰ ਜਿਹੜਾ ਕੋਈ ਵੀ ਕੋਨਸੈਪਟ ਉਹਦੇ ਵਿੱਚ ਆਈ ਜਾਂਦਾ ਹੈ। ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਆ, ਜਿਹੜੀ ਸਾਨੂੰ ਸੁਪਨੇ ਆਉਂਦੇ ਆ। ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ, ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ ਹਨਾ। ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਦਮਾ ਦੱਸਿਆ ਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼। ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ, ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ, ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ, ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ ਆ, ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ, ਉਹਨਾਂ ਨੂੰ ਕਾਬੂ ਕਰਨ 'ਚ ਜਿਹੜੀ ਸਾਨੂੰ ਹੈਲਪ ਕਰਦਾ ਹਨਾ। ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ, ਸਾਨੂੰ ਜੋ ਡਰ ਲੱਗਦਾ ਹੈ ਜਿਹਨਾਂ ਚੀਜ਼ਾਂ ਤੋਂ, ਜਾਂ ਜੋ ਸਾਨੂੰ ਗੁੱਸਾ ਆਉਂਦਾ ਹਨਾ, ਜਾਂ ਸਾਡੇ ਇਮੋਸ਼ਨਸ ਹੈਗੇ ਆ, ਤਾਂ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ 'ਚ ਰੱਖਦੇ ਆ ਹਨਾ, ਪਰ ਜਦੋਂ ਅਸੀਂ ਸੌ ਜਾਂਦੇ ਹਾਂ ਉਹਦੇ ਕਹਿਣਾ ਸੀ, ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ ਤੇ, ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ ਹਨਾ, ਕਿ ਇਹ ਚੀਜ਼ ਅਸੀਂ ਨਹੀਂ ਕਰਨੀ, ਜੇ ਇਹ ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ। ਪਰ ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ 'ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ, ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਹਨਾ। ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ ਹੈ, ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈਣ, ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ, ਬਟ ਸੁਪਨੇ ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼। ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਨਾ ਜਿਹੜੀ ਚੀਜ਼ਾਂ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋ ਨਹੀਂ ਕਰ ਸਕਦੇ, ਉਹ ਤੁਸੀਂ ਸੁਪਨੇ ਚ ਕਰ ਲੈਂਦੇ ਆ, ਤੁਹਾਡਾ ਮਨ ਜਿਹੜਾ ਸੁਪਨੇ ਚ ਉਹ ਚੀਜ਼ਾਂ ਨੂੰ ਕਰਦਾ ਹੈਗਾ। ਉਹਦੀ ਜਿਹੜੀ ਇੱਕ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ, ਰਿਪਬਲਿਕ ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ, ਤੇ ਉਹਦੇ ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ੍ਹ ਲਾਈਫ 'ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ, ਜੋ ਅਸੀਂ ਉਹਦੇ 'ਤੇ ਫੋਟੋਜ਼ ਪਾਉਂਦੇ ਹਾਂ, ਆਪਾਂ ਸੁਣਦੇ ਹਾਂ ਨਾ ਕਿ ਐਕਚੁਅਲ 'ਚ ਹਰ ਕਿਸੇ ਦੀ ਲਾਈਫ ਉੱਦਾਂ ਦੀ ਨਹੀਂ ਹੁੰਦੀ। ਸੋ ਉਹ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਸੋਸਾਇਟੀ ਨੂੰ ਮਾਇੰਡ 'ਚ ਰੱਖ ਕੇ ਸੋਚਦੇ ਹਾਂ, ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਦਰ ਨਹੀਂ ਕਰਦੇ, ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ। ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ 'ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ 'ਚ ਦੇਖਦਾ ਹੈ, ਹਨਾ।
0: ਰਾਈਟ ਰਾਈਟ,
1: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨੀ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਕਿਤੋਂ ਜਾਂ ਕੋਈ ਹਨਾ ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ। ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਸਾਨੂੰ ਆਪਣੇ ਜਿਹੜੇ ਨੇਚਰ ਦੇ ਬਾਰੇ ਦੱਸਦਾ ਕਿ ਅਸੀਂ ਅੰਦਰੋਂ ਕਿਵੇਂ ਦੇ ਆ ਜਾਂ ਜੋ ਵੀ ਸਾਡੇ ਮਨ ਚ ਹੈਗਾ ਆ। ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨੀ ਆਉਂਦੇ, ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ ਜਿਹਦਾ ਸਾਨੂੰ ਸੁਪਨੇ ਆਉਂਦੇ ਆ। ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ, ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ, ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ, ਜਿਵੇਂ ਜਦੋਂ ਅਸੀਂ ਦੇਖਦੇ ਆ ਸੁਣਦੇ ਆ ਨਾ ਜੋ ਵੀ ਫੀਲ ਕਰਦੇ ਹਾਂ ਉਹ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ, ਤੇ ਜਦੋਂ ਅਸੀਂ ਸੌ ਜਾਂਦੇ ਹਾਂ ਫਿਰ ਇਹ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ ਹਨਾ, ਤਾਂ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ। ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਆ ਬਟ ਅਸੀਂ ਅਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲਦੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ, ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਆ। ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਆ ਤੇ ਅਸੀਂ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ। ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨੇ ਚ ਆ ਸਕਦਾ। ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਸੁਪਨੇ ਚ ਗਰਮੀ ਲੱਗ ਸਕਦੀ ਹੈ ਨਾ, ਮਤਲਬ ਇਹ ਉਹਦਾ ਮੰਨਣਾ ਸੀਗਾ। ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤੇ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨੇ ਚ ਵੀ ਏਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ, ਤੇ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤਾ ਇਹਦੇ ਚ ਹੈਗਾ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ। ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਕਿ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ। ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹੀ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌ ਜਾਂਦਾ ਉਸ ਟਾਈਮ ਬਿਲਕੁਲ ਐਕਟਿਵ ਨਹੀਂ ਹੁੰਦਾ। ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ। ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਜੋ ਇਹ ਕਹਿੰਦੇ ਸੀਗੇ ਮਤਲਬ ਜੋ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋ ਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਤੇ ਜੋ ਸਾਡੇ ਅਨਕੋਨਸ਼ੀਅਸ ਮਾਇੰਡ 'ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ 'ਚ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ 'ਚ ਆਉਂਦਾ ਰਹਿੰਦਾ ਹਨਾ, ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ 'ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ।
0: ਕਈ ਵਾਰ ਤੁਸੀਂ ਕਿਹੋ ਜਿਹੀ ਫਿਲਮ ਦੇਖੀ ਹੈ, ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ, ਕੀ ਤੁਸੀਂ ਕੰਮ ਕੀਤਾ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ। ਨਿਊਰੋ ਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ? ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ 'ਤੇ ਹੀ ਗੱਲ ਕਰਦੇ ਚੱਲਦੇ ਹਾਂ। ਮਾਡਰਨ ਅਤੇ ਐਂਸ਼ੀਅੰਟ ਫਿਲੋਸਫੀ ਜਿਹੜੀ ਹੈਗੀ ਹੈ, ਸੋਰੀ ਫਿਲੋਸਫੀ ਛੱਡੋ, ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ, ਇਹ ਸਾਇੰਸ ਕੀ ਕਹਿ ਰਹੀ ਹੈਗੀ ਹੈ, ਨਿਊਰੋ ਸਾਇੰਸ ਕੀ ਕਹਿ ਰਹੀ ਹੈ?
1: ਹਾਂਜੀ, ਨਿਊਰੋ ਸਾਇੰਸ ਦੀ ਮੈਂ ਗੱਲ ਕਰਦੀ ਹਾਂ। ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ। ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਉਦਾਂ ਦੇ ਸੁਪਨੇ ਆਉਗੇ ਹਨਾ, ਤੁਸੀਂ ਪੇਂਟਰ ਆ ਤੁਹਾਨੂੰ ਉਦਾਂ ਦੇ ਸੁਪਨੇ ਵੀ ਆਉਗੇ, ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ। ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮਸ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟੀਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ, ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਔਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮਸ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ, ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਆ ਜਾਂ ਪੇਂਟ ਕਰਦੇ ਨਾ ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ। ਤਾਂ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ। ਤੇ ਨਿਊਰੋ ਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ, ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਹਾਂ, ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ, ਤੋ ਨਿਊਰੋਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ, ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਹਾਂ ਕਿ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ, ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ। ਰੈਮ ਸਲੀਪ ਦਾ ਮਤਲਬ ਆ ਰੈਪਿਡ ਆਈ ਮੂਵਮੈਂਟ, ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਹਨਾ, ਤੋ ਉਹ ਦੋ ਤਰ੍ਹਾਂ ਦੋ ਸਟੇਜਿਸ ਚ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ। ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ, ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ, ਹਨਾ
0: ਉਦਾਂ ਹੀ ਕਹਿੰਦੇ ਰਹਿ ਗਏ ਤਾਂ ਗਹਿਰੀ ਨੀਂਦ ਦੇ ਸੁੱਤਾ ਹੈ, ਇਹ ਕੱਚੀ ਨੀਂਦ ਚ ਹੈ।
1: ਹਾਂਜੀ, ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀਆਂ ਅੱਖਾਂ ਮੂਵ, ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ, ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ ਨਾ। ਹਾਂਜੀ, ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ, ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ, ਉਹਨੂੰ ਅਸੀਂ ਤਿੰਨ ਸਟੇਜਿਸ ਚ ਡਿਵਾਈਡ ਕਰ ਦਿੰਦੇ ਹਾਂ, N1, N2, and N3 ਕਹਿੰਦੇ ਆ ਉਹਨੂੰ, ਸਿਰਫ ਸੌਖਾ ਜਿਹਾ ਕਰਕੇ। N1 ਉਹ ਸਟੇਜ ਹੁੰਦੀ ਜਿਹੜੀ ਸਾਡੀ ਜਦੋਂ ਤੁਸੀਂ ਸੌਂਦੇ ਹਾਂ ਤਾਂ ਤੁਹਾਡੀ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ, ਐਂਟਰੀ ਸਟੇਜ ਹੀ ਹੁੰਦੀ ਆ ਨਾ, ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆਂ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ, ਪ੍ਰੋਪਰ ਨੀਂਦ ਚ ਨਹੀਂ ਹੁੰਦੇ, ਤੇ ਕੁਛ ਮਿੰਟ ਹੀ ਰਹਿੰਦੀ ਆ ਮੋਸਟਲੀ, 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਹੀ ਲੈਂਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ। ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ N2 ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀਆਂ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਆ, ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਆ ਸਾਡੀ ਇਹਦਾ ਬਾਡੀ ਦਾ, ਤੇ ਹੌਲੀ ਹੌਲੀ ਅਸੀਂ ਜਿਹੜੀ ਆ ਬਾਹਰ ਦੀ ਜਿਹੜੇ ਆ ਸਾਡਾ ਜਿਹੜੀ ਇੱਕ ਅਵੇਅਰਨੈਸ ਵਾਲੀ ਦੁਨੀਆ ਹੈਗੀ ਉਹ ਤੋਂ ਅਸੀਂ ਡ੍ਰੀਮਸ ਵਾਲੀ ਦੁਨੀਆ ਵਿੱਚ ਜਿਹੜੀ ਜਾਣ ਲੱਗ ਜਾਂਦੇ ਹਾਂ ਨਾ। ਤੇ ਹਾਂਜੀ, ਲਾਸਟ ਜਿਹੜੀ ਇਹਦੀ ਸਟੇਜ ਆ ਗਈ ਡੀਪ ਰੈਸਟੋਰੇਟਿਵ ਸਲੀਪ, ਮਤਲਬ ਡੂੰਘੀ ਜਦੋਂ ਸਲੀਪ ਤੁਹਾਡੀ ਹੋ ਜਾਂਦੀ ਆ, ਇਹਨੂੰ ਅਸੀਂ ਸਲੋ ਵੇਵ ਸਲੀਪ ਵੀ ਕਹਿ ਦਿੰਦੇ ਹਾਂ। ਤੇ ਇਹਦੇ ਵਿੱਚ ਤੁਹਾਡੀ ਬਾਡੀ ਜਿਹੜੀ ਆ ਉਹਦੇ ਰਿਪੇਅਰ ਟਿਸ਼ੂ ਆਪਣੇ ਆਪ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ, ਮਤਲਬ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਸਟਰੈਂਥ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦਾ ਨਾ, ਤੇ ਤੁਹਾਡੀ ਕੁਛ ਮੈਮਰੀਜ਼ ਜਿਹੜੀਆਂ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਇਸ ਸੁਪਨੇ ਦੇ ਵਿੱਚ। ਔਰ ਇਹ ਉਹ ਸਟੇਜ ਹੁੰਦੀ ਆ, ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀ ਅੱਖਾਂ ਨਹੀਂ ਮੂਵਮੈਂਟ। ਇਹਦੀ ਜਿਹੜੀ ਲਾਸਟ ਸਟੇਜ ਹੈ N3, ਇਹ ਉਹ ਵਾਲੀ ਸਟੇਜ ਆ ਜਦੋਂ ਜੇ ਉਸ ਸਟੇਜ 'ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਉਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ, ਤਾਂ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੋਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ, ਜਦੋਂ ਇਸ ਸਟੇਜ 'ਚ ਤੁਸੀਂ ਬੰਦੇ ਨੂੰ ਉਠਾ ਵੀ ਦਓਗੇ ਕਈ ਵਾਰ ਧੱਕਾ ਧੁੱਕਾ ਕਰਕੇ, ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈ, ਜੇ ਉੱਠੇਗਾ ਉਹਨੂੰ ਪਤਾ ਨਹੀਂ ਲੱਗਦਾ ਹਾਂਜੀ ਵੀ ਕੀ ਹੋ ਰਿਹਾ ਹਨਾ, ਤੇ ਕਨਫਿਊਜ਼ਨ ਹੋ ਜਾਂਦੀ ਆ, ਮੈਂਟਲੀ ਬੰਦਾ ਟਾਇਰਡ ਹੁੰਦਾ, ਸਮਝ ਨਹੀਂ ਆ ਰਿਹਾ ਵੀ ਕੀ ਹੋ ਰਿਹਾ। ਇਹਨੂੰ ਅਸੀਂ ਜਿਹੜੀ ਆ ਸਲੀਪ ਇਨਰਸ਼ੀਆ ਵੀ ਕਹਿ ਦਿੰਦੇ ਹਾਂ ਇਸ ਸਟੇਜ ਨੂੰ।
0: ਓਕੇ,
1: ਤੇ ਇਹੀ ਉਹ ਸਟੇਜ ਹੁੰਦੀ ਆ ਜਿਹਦੇ ਚ ਸਾਨੂੰ ਜਿਹੜੀ ਆ ਕਿੱਧਰ, ਕਈ ਲੋਕ ਸਲੀਪ ਵਾਕਿੰਗ ਕਰਦੇ ਆ ਨਾ, ਸੁੱਤੇ ਸੁੱਤੇ ਚੱਲਣ ਲੱਗ ਜਾਂਦੇ ਆ, ਜਾਂ ਕਈ ਵਾਰ ਰਾਤ ਨੂੰ ਹਾਂਜੀ ਬੋਲਣ ਲੱਗ ਪੈਂਦੇ ਨੇ, ਡਰਾਉਣੇ ਸੁਪਨੇ ਆਉਂਦੇ ਆ ਜਿਹੜੇ ਲੋਕਾਂ ਨੂੰ ਹਨਾ, ਜਾਂ ਉਹ ਚੀਕਣ ਲੱਗ ਜਾਂਦੇ ਆ ਕਈ ਵਾਰ ਸੁੱਤੇ ਪਏ, ਉਹ ਜਿਹੜੀ ਸਾਰੀ ਇਹ ਲਾਸਟ ਜਿਹੜੀ ਤੁਹਾਡੀ ਡੀਪ ਸਲੀਪ ਜਿਹੜੀ ਹੋ ਜਾਂਦੀ ਆ ਐਨ ਰੈਮ ਦੀ, ਉਹਦੇ ਚ ਹੁੰਦੇ ਆ। ਤੇ ਉਸ ਤੋਂ ਬਾਅਦ ਸਾਡੀ ਜਿਹੜੀ ਇਹ ਰੈਪਿਡ ਆਈ ਮੂਵਮੈਂਟ ਜਿਹੜੀ ਆ, ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ, ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਇੱਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਹਾਂ ਅਸੀਂ ਆਪਣੀ ਨੀਂਦ ਦੇ ਵਿੱਚ ਹਨਾ। ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ, ਇਸ ਟਾਈਮ ਦੇ ਵਿੱਚ ਸਾਨੂੰ ਸੁਪਨੇ ਸਭ ਤੋਂ ਜ਼ਿਆਦਾ ਯਾਦ ਰਹਿੰਦੇ ਆ। ਇਹ ਜਦੋਂ ਜਦੋਂ ਸ਼ੁਰੂ ਹੁੰਦਾ ਪਹਿਲੇ ਸਾਈਕਲ ਚ ਹੁੰਦਾ, ਤੇ 5 ਮਿੰਟ ਦਾ ਹੁੰਦਾ ਹੈ ਰੈਮ ਜਿਹੜਾ ਜਿਹੜਾ ਰੈਪਿਡ ਆਈ ਮੂਵਮੈਂਟ। ਪਰ ਜਿੱਦਾਂ ਜਿੱਦਾਂ ਰਾਤ ਲੰਘਦੀ ਜਾਂਦੀ ਹੈ, ਇਹਦਾ 1 ਘੰਟੇ ਤੱਕ ਇਹਦੀ ਜਿਹੜੀ ਆ ਡਿਊਰੇਸ਼ਨ ਹੋ ਸਕਦੀ ਆ। ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ, ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ ਸਾਡੀ। ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਸਾਰਾ, ਕਈ ਵਾਰ ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਕੋਈ ਸੈਂਸ ਜੀ ਨਹੀਂ ਬਣਦੀ ਸੁਪਨਿਆਂ ਦੀ, ਹਨਾ ਵੀ ਕਈ ਵਾਰ ਪਤਾ ਨੀ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ ਐਨੀਮਲ ਬੋਲ ਰਿਹਾ ਹੁੰਦਾ, ਮਤਲਬ ਕੁਛ ਵੀ ਤਰ੍ਹਾਂ ਦਾ ਸੁਪਨਾ ਸਾਨੂੰ ਆ ਜਾਂਦਾ ਜਿਹੜੀ ਸੋਚਦੇ, ਕੋਈ ਸੈਂਸ ਨੀ ਬਣੀ ਹਨਾ। ਹਾਂਜੀ, ਰੈਂਡਮ ਸੁਪਨਾ ਉਹ ਇਸ ਲਈ ਆਉਂਦਾ ਕਿਉਂਕਿ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਹੁੰਦਾ ਪ੍ਰੀ ਫਰੰਟਲ ਕੋਰਟੈਕਸ, ਉਹ ਉਸ ਟਾਈਮ ਦੇ ਉੱਤੇ ਇਨਐਕਟਿਵ ਹੋਇਆ ਹੁੰਦਾ ਆ, ਕਿ ਉਹੀ ਹਿੱਸਾ ਜਿਹੜਾ ਉਹ ਆ ਜਿਹੜਾ ਲੋਜਿਕ ਨੂੰ ਜਿਹੜਾ ਆ ਲੋਜਿਕ ਨੂੰ ਕੰਮ ਕਰਦਾ, ਮਤਲਬ ਲੋਜਿਕ ਉਹਦੇ ਬੇਸ ਤੇ ਹੀ ਕੰਮ ਕਰਦਾ ਅਗਰ ਤੁਹਾਡੇ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈਗਾ, ਤੇ ਕਿਉਂਕਿ ਉਹ ਇਨਐਕਟਿਵ ਹੋ ਜਾਂਦਾ ਇਸ ਲਈ ਤੁਹਾਡਾ ਬ੍ਰੇਨ ਕੋਈ ਲੋਜਿਕ ਨਹੀਂ ਬਣਾ ਪਾਉਂਦਾ ਕਿਸੇ ਚੀਜ਼ ਦੀ, ਤੁਹਾਨੂੰ ਸਮਝ ਨਹੀਂ ਲੱਗਦਾ ਕਿ ਕੀ ਚੱਲੀ ਜਾ ਰਿਹਾ, ਇਲੋਜੀਕਲ ਜਿਹਾ ਜਿਹੜੇ ਸੁਪਨੇ ਸਾਨੂੰ ਜਿਹੜੇ ਆਉਂਦੇ ਰਹਿੰਦੇ ਆ। ਹੁਣ ਅਸੀਂ ਇਹ ਸੋਚਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਕਿਉਂ ਸੁਪਨੇ ਆਉਂਦੇ ਆ ਜਦੋਂ ਅਸੀਂ ਨਿਊਰੋਸਾਇੰਸ ਚ ਗੱਲ ਕਰਦੇ ਹਾਂ, ਤਾਂ ਦੋ ਮੇਨ ਜਿਹੜੀ ਅਸੀਂ ਤਿੰਨ ਮੇਨ ਜਿਹੜੀਆਂ ਚੀਜ਼ਾਂ ਕਹਿੰਦੇ ਹਾਂ ਕਿ ਇੱਕ ਅਸੀਂ ਕਹਿੰਦੇ ਹਾਂ ਕਿ ਮੈਮਰੀ ਸਾਡੀ ਕੰਸੋਲੀਡੇਟ ਹੋ ਰਹੀ ਆ, ਮਤਲਬ ਕਿ ਸਾਡੀ ਮੈਮਰੀ ਸਟਰੋਂਗ ਹੋ ਰਹੀ ਆ। ਜਦੋਂ ਅਸੀਂ ਮੈਮਰੀ ਵਾਲਾ ਪੋਡਕਾਸਟ ਕੀਤਾ ਸੀ ਤਾਂ ਅਸੀਂ ਗੱਲ ਕੀਤੀ ਸੀ ਨਾ ਕਿ ਕਿਵੇਂ ਸਾਡੀ ਮੈਮਰੀ ਜਿੰਨੀ ਜ਼ਿਆਦਾ ਉਹਨੂੰ ਨਿਊਰੋਨ ਨੂੰ ਸਟਰੈਂਥ ਮਿਲਦੀ ਹੈ ਉਨੀ ਜ਼ਿਆਦਾ ਸਾਡੀ ਮੈਮਰੀ ਸਟਰੋਂਗ ਹੁੰਦੀ ਆ। ਤਾਂ ਅਸੀਂ ਕਹਿੰਦੇ ਕਿ ਡ੍ਰੀਮਸ ਜਿਹੜਾ ਆ ਸਾਨੂੰ ਬ੍ਰੇਨ ਸਾਡੀ ਮੈਮਰੀਜ਼ ਨੂੰ ਪ੍ਰੋਸੈਸ ਤੇ ਸਟੋਰ ਕਰਨ 'ਚ ਹੈਲਪ ਕਰਦੇ ਆ, ਤੇ ਨਾਲ ਹੀ ਜਿਹੜੇ ਆ ਸਾਡੇ ਨਵੇਂ ਐਕਸਪੀਰੀਅੰਸ ਸਾਨੂੰ ਹੁੰਦੇ ਆ ਜਾਂ ਜੋ ਸਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਸ 'ਚ ਜਿਹੜਾ ਇਕੱਠਾ ਕਰਕੇ ਇੱਕ ਡ੍ਰੀਮ ਬਣ ਜਾਂਦਾ, ਮਤਲਬ ਇੱਕ ਪਜ਼ਲ ਪੀਸਿਸ ਜਿਹਾ ਤੁਸੀਂ ਰੱਖ ਸਕਦੇ ਆ ਕਿ ਅਲੱਗ ਅਲੱਗ ਤੁਹਾਡੇ ਬ੍ਰੇਨ ਦੇ ਕੌਨਸ਼ੀਅਸ ਅਨਕੌਨਸ਼ੀਅਸ ਮਾਇੰਡ 'ਚ ਅਨਕੌਨਸ਼ੀਅਸ ਮਾਇੰਡ 'ਚ ਜਿਹੜੇ ਪਏ ਆ ਉਹ ਤੁਹਾਡੇ ਕੌਨਸ਼ੀਅਸ ਮਾਇੰਡ 'ਚ ਆਉਂਦੇ ਆ, ਤਾਂ ਤੁਹਾਨੂੰ ਡ੍ਰੀਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ। ਤੇ ਇਹ ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਆ। ਤੇ ਦੂਜਾ ਜਿਹੜਾ ਹੈਗਾ ਸੀ ਇਹ ਮੰਨਦੇ ਆ ਕਿ ਇਮੋਸ਼ਨਲ ਰੈਗੂਲੇਟ ਜਿਹੜਾ ਰੈਗੂਲੇਸ਼ਨ ਕਰਦਾ ਹੈ ਕਿ ਜੋ ਸਾਡੇ ਇਮੋਸ਼ਨਲ ਐਕਸਪੀਰੀਅੰਸਿਸ ਆ, ਕੋਈ ਸਾਡੀ ਲਾਈਫ ਚ ਕੋਈ ਐਕਸਪੀਰੀਅੰਸ ਵਧੀਆ ਐਕਸਪੀਰੀਅੰਸ ਸੀ ਜਿਹਨੂੰ ਅਸੀਂ ਯਾਦ ਕਰਨਾ ਚਾਹੁੰਦੇ ਹਾਂ, ਔਰ ਕਿਉਂਕਿ ਉਹ ਸਾਡੀ ਮੈਮਰੀ ਚ ਹੈਗਾ ਤਾਂ ਸਾਨੂੰ ਉਹ ਵੀ ਡ੍ਰੀਮ ਚ ਜਿਹੜਾ ਸ਼ੋ ਹੋ ਸਕਦਾ ਹਨਾ। ਔਰ ਜ਼ਰੂਰੀ ਨਹੀਂ ਹੈ ਕਿ ਡ੍ਰੀਮ ਚ ਜਿਹੜਾ ਤੁਹਾਨੂੰ ਕਰੈਕਟਰ ਜਿਹੜਾ ਸ਼ੋ ਹੋਇਆ, ਤੁਹਾਨੂੰ ਕੋਈ ਬੰਦਾ ਤੁਸੀਂ ਦੇਖਿਆ ਜਿਹੜਾ ਜਿਹਨੂੰ ਤੁਸੀਂ ਜਾਣਦੇ ਹਾਂ, ਜ਼ਰੂਰੀ ਨਹੀਂ ਹੈ ਕਿ ਉਹ ਡ੍ਰੀਮ ਉਸੇ ਬੰਦੇ ਨੂੰ ਹੀ ਰੈਫਰ ਕਰ ਰਿਹਾ, ਹੋ ਸਕਦਾ ਤੁਹਾਡਾ ਡ੍ਰੀਮ ਜਿਹੜਾ ਕੋਈ ਵੀ, ਕਿਉਂਕਿ ਤੁਸੀਂ ਬੰਦੇ ਨੂੰ ਜਾਣਦੇ ਹੋ ਤੁਹਾਡੀ ਮੈਮਰੀ ਚ ਕਿਤੇ ਪਿਆ ਹੈਗਾ ਤਾਂ ਤੁਹਾਡੇ ਸੁਪਨੇ ਚ ਵੀ ਆ ਗਿਆ ਹਨਾ। ਤੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਇੱਕ ਜਿਹੜੀ ਜਿੱਦਾਂ ਕ੍ਰੀਏਟੀਵਿਟੀ ਦੀ ਮੈਂ ਗੱਲ ਕੀਤੀ ਆ, ਪ੍ਰੋਬਲਮ ਸੋਲਵਿੰਗ ਦੀ ਜਿਹੜੀ ਆ ਗੱਲ ਕੀਤੀ ਆ ਕਿ ਡ੍ਰੀਮਸ ਜਿਹੜੇ ਆ ਉਹ ਪ੍ਰੋਬਲਮ ਸੋਲਵ ਕਰਨ ਚ ਹੈਲਪ ਕਰਦੇ ਆ, ਔਰ ਇਹਦਾ ਰੀਜ਼ਨ ਇਹ ਹੋ ਸਕਦਾ ਕਿਉਂਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਜਿੱਦਾਂ ਪਹਿਲਾਂ ਕਿਹਾ ਕਿ ਹੋਰ ਕਿਸੇ ਚੀਜ਼ ਦੇ ਸਾਨੂੰ ਜਿਹੜੀ ਕੋਈ ਸੈਂਸ ਨਹੀਂ ਹੁੰਦੀ ਹੈ ਨਾ, ਆਪਾਂ ਸੁੱਤੇ ਪਏ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸਾਡਾ ਬ੍ਰੇਨ ਨੇ ਜਿਹੜੀ ਇਨਫੋਰਮੇਸ਼ਨ ਅਕਵਾਇਰ ਕੀਤੀ ਹੈਗੀ ਉਹਨੂੰ ਅਸੀਂ ਪ੍ਰੋਸੈਸ ਜਦੋਂ ਕਰ ਰਹੇ ਹਾਂ ਤਾਂ ਆਪਣੇ ਆਪ ਇੱਕ ਸੈਂਸ ਜੀ ਬਣਾਉਣ ਲੱਗ ਜਾਂਦੀ ਹੈ ਨਾ। ਇਸ ਲਈ ਕਈ ਵਾਰ ਕਈ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮੂਵੀਜ਼ ਜਦੋਂ ਬਣਾਈਆਂ ਤਾਂ ਸਾਨੂੰ ਤਾਂ ਬਣਾਈ ਜਦੋਂ ਮੈਨੂੰ ਸੁਪਨਾ ਆਇਆ ਹਨਾ। ਕਈ ਵਾਰ ਸਾਨੂੰ ਇਹ ਹੁੰਦਾ ਕਿ ਅਸੀਂ ਇਗਜ਼ਾਮ ਆ ਸਾਡਾ ਨੈਕਸਟ ਡੇ ਤੇ ਅਸੀਂ ਪੜ੍ਹ ਰਹੇ ਹਾਂ ਕੋਈ ਚੀਜ਼, ਸਾਨੂੰ ਇਕੁਏਸ਼ਨ ਸੋਲਵ ਨਹੀਂ ਹੋ ਰਹੀ ਹਨਾ, ਸੁਪਨੇ 'ਚ ਆਪਾਂ ਉਹ ਚੀਜ਼ ਦੇਖਦੇ ਹਾਂ ਤੇ ਸਾਨੂੰ ਸੋਲਵ ਹੋ ਜਾਂਦੀ ਹੈ ਉਹ ਚੀਜ਼। ਸੋ ਇਸੇ ਲਈ ਹੁੰਦੀ ਹੈ ਕਿਉਂਕਿ ਆਪਣਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ, ਕਿਉਂਕਿ ਜਦੋਂ ਬਿਲੀਅਨ ਟ੍ਰਿਲੀਅਨ ਨਿਊਰੋਨ ਕੰਮ ਕਰੂਗੇ ਤਾਂ ਕੁਛ ਨਾ ਕੁਛ ਤਾਂ ਜਿਹੜਾ ਕਰੂਗੇ ਹਨਾ,
0: ਕੋਤਾ ਨਿਕਲ ਕੇ ਆਊਗਾ ਇਹ ਬਾਹਰ। ਬਿਲਕੁਲ, ਬਹੁਤ ਵਧੀਆ ਗੱਲ। ਇਹਦੇ ਤੇ ਮੈਂ ਕਹਿੰਦਾ ਇੱਕ ਆਪਾਂ ਪਹਿਲਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹਲੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਸਵਾਲ ਹੋਰ ਮੇਰੇ ਬਾਕੀ ਹੈਗੇ ਨੇ, ਤੇ ਤੁਹਾਡੇ ਜਵਾਬ ਵੀ ਬਕਾਇਦਾ ਉਹਨਾਂ ਦੇ ਉੱਤੇ ਹੋਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਡੀਪ ਟਾਕ ਸ਼ੋ ਇਸ ਵਕਤ ਤੁਸੀਂ ਸੁਣ ਰਹੇ ਹੈਗੇ ਹੋ। ਆਪਣੀ ਫੀਡਬੈਕ ਨਾਲ ਦੀ ਨਾਲ ਭੇਜਦੇ ਰਿਹਾ ਕਰੋ 0472464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: is now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ, ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: This station is now the ultimate power in the universe.
1: Radio Haji 16748.
7: ਜੈਨੂ ਵਾਪਸ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਹੈਗਾ, ਔਰ ਨਾਲ ਸਾਡੇ ਡਾਕਟਰ ਸੰਦੀਪ ਕੌਰ ਜੀ ਮੌਜੂਦ ਨੇ, ਔਰ ਫੋਨ ਲਾਈਨ ਦੇ ਉੱਤੇ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਸੁਪਨਿਆਂ ਦੀ ਕਰ ਰਹੀ ਹੈ। ਜੇ ਤੁਸੀਂ ਪ੍ਰੋਗਰਾਮ ਦਾ ਪਿਛਲਾ ਹਿੱਸਾ ਮਿਸ ਕਰ ਗਏ ਹੋ, ਹੁਣੇ ਤੋਂ ਸੁਣਨ ਲੱਗੇ ਹੋ, ਘਬਰਾਇਓ ਨਾ। ਇਸ ਸ਼ੋਅ ਦੇ ਪੋਡਕਾਸਟ ਬਕਾਇਦਾ ਸਾਡੀ ਮੋਬਾਈਲ ਐਪ ਦੇ ਉੱਤੇ ਮੌਜੂਦ ਹੈਗੇ ਨੇ। ਹਾਂ, ਉਹ ਥੋੜ੍ਹੇ ਚਿਰ ਬਾਅਦ ਆਉਂਦੇ ਨੇ, ਸੋ ਇਹਦੀ ਇੱਕ ਐਡਵਾਂਟੇਜ ਰਹਿੰਦੀ ਹੈ ਕਿ ਜੇ ਤੁਸੀਂ ਲਾਈਵ ਸੁਣਦੇ ਹੋ ਇਸ ਸ਼ੋਅ ਨੂੰ ਤਾਂ ਫਾਇਦਾ ਰਹਿ ਜਾਂਦਾ, ਅਤੇ ਲਾਈਵ ਆਪਣੀ ਫੀਡਬੈਕ ਵੀ ਭੇਜ ਦਿਆ ਕਰੋ। ਹਾਂ, ਜੇ ਲੇਟ ਗਾਏ ਵਗਾਏ ਸੁਣਦੇ ਹੈਗੇ ਹੋ, ਕਈ ਕਈ ਵਾਰ ਦੋ ਦੋ ਹਫ਼ਤਾ ਜਾਂ ਤਿੰਨ ਤਿੰਨ ਹਫ਼ਤੇ ਦਾ ਸਾਡਾ ਜਿਹੜਾ ਗੈਪ ਚੱਲਦਾ ਹੈਗਾ, ਪਰ ਤੁਹਾਡੇ ਤੱਕ ਸਾਰੇ ਐਪੀਸੋਡ ਜਿਹੜੇ ਨੇ ਉਹ ਵਾਅਦਾ ਹੈਗਾ ਉਹਦੇ 'ਚ ਪਏ ਹੋਣਗੇ, ਪਿਛਲੇ ਵੀ ਜਾ ਕੇ ਚਾਹੇ ਤੁਸੀਂ ਸੁਣ ਸਕਦੇ ਹੋ। ਸੰਦੀਪ ਜੀ, ਵੈਲਕਮ ਬੈਕ। ਅਤੇ ਮੈਂ ਕਹਿੰਦਾ ਕਿ ਜਿਹੜੀ ਆਪਣਾ ਅੱਗੇ ਮੇਰੇ ਕੋਲ ਹੋਰ ਦੋ ਤਿੰਨ ਕੁਸ਼ਚਨ ਹੈਗੇ ਨੇ, ਅਤੇ ਉਹ ਸਾਰੇ ਥੋੜ੍ਹੇ ਜਿਹੇ ਉਹ ਇਹੋ ਜਿਹੇ ਨੇ ਕਿ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਹੈਗੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਪਿਛਲਾ ਕੁਛ ਕੋਈ ਕਮੀ ਪੇਸ਼ੀ ਰਹਿ ਗਈ, ਨਹੀਂ ਤਾਂ ਫਿਰ ਮੈਂ ਅਗਲਾ ਕੁਸ਼ਚਨ ਦੱਸਦਾ।
8: ਹਾਂਜੀ ਹਾਂਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਆਪਾਂ ਇਹਦੀ ਡ੍ਰੀਮਸ ਦੀ ਕਿ ਕਿਉਂ ਹੁੰਦੇ ਆ, ਹਨਾ, ਇਹਦੇ 'ਚ ਮੈਂ ਗੱਲ ਕਰੀਏ ਕਿ ਇਮੋਸ਼ਨਲ ਰੈਗੂਲੇਸ਼ਨ ਹੁੰਦੀ, ਅਤੇ ਇਹਦੇ ਰਿਲੇਟਡ ਸਾਡੇ ਕੋਲ ਕੁਛ ਰਿਸਰਚ ਵੀ ਹੋਈ ਆ, ਮਤਲਬ ਚੱਲਦੀਆਂ ਰਹਿੰਦੀਆਂ ਰਿਸਰਚ, ਹੈ ਨਾ, ਕਿਉਂਕਿ ਡ੍ਰੀਮਸ ਜਦੋਂ ਅਸੀਂ ਡ੍ਰੀਮਸ ਦੀ ਗੱਲ ਕਰਦੇ ਬਹੁਤ ਫੈਸੀਨੇਟਿੰਗ ਜਿਹਾ ਇੱਕ ਕੋਨਸੈਪਟ ਆ, ਹੈ ਨਾ, ਕਿ ਤੁਸੀਂ ਡ੍ਰੀਮਸ ਦੀ ਸੈਂਸ ਬਣਾਉਣੀ ਆ ਕਿ ਕੀ ਹੋ ਰਿਹਾ ਸਾਡੇ ਡ੍ਰੀਮ ਦੇ ਵਿੱਚ, ਤਾਂ ਇਹਦੇ ਨਾਲ ਰਿਲੇਟਡ ਰਿਸਰਚ ਵੀ ਚੱਲਦੀ ਰਹਿੰਦੀ ਆ, ਹੈ ਨਾ। ਅਤੇ ਇੱਕ 2024 ਦੇ ਵਿੱਚ ਸਟੱਡੀ ਹੋਈ ਸੀਗੀ ਜਿਹਦੇ 'ਚ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿਹੜਾ ਇੱਕ ਰਾਤ ਲਈ ਓਬਜ਼ਰਵ ਕੀਤਾ ਕਿ ਉਹਨਾਂ ਦੀ ਡ੍ਰੀਮਸ ਜਿਹੜੇ ਉਹਨਾਂ ਦੇ ਇਮੋਸ਼ਨਸ ਨੂੰ ਕਿਵੇਂ ਇਫੈਕਟ ਕਰਦੇ, ਜਾਂ ਉਹਨਾਂ ਦੀ ਮੈਮਰੀਜ਼ ਨੂੰ ਕਿਵੇਂ ਇਫੈਕਟ ਕਰਦੇ, ਹੈ ਨਾ। ਤੇ ਨੈਕਸਟ ਜੇ ਦੇ ਜਦੋਂ ਉਹਨਾਂ ਨੇ ਉਹਨਾਂ ਨੂੰ ਡ੍ਰੀਮਸ ਬਾਰੇ ਪੁੱਛਿਆ, ਤਾਂ ਜਿਹੜੇ ਲੋਕਾਂ ਨੂੰ ਜਿਹੜੇ ਸੁਪਨੇ ਉਹਨਾਂ ਦੇ ਯਾਦ ਸੀਗੇ, ਜਦੋਂ ਉਹਨਾਂ ਨੂੰ ਨੈਗੇਟਿਵ ਕੁਛ ਏਦਾਂ ਦੀ ਫੋਟੋਜ਼ ਦਿਖਾਈ ਗਈਆਂ ਜਿਹੜੀ ਨੈਗੇਟਿਵ ਜਿਹੜੀਆਂ ਫੋਟੋ ਸੀ, ਮਤਲਬ ਜਿਹੜੀ ਸਾਨੂੰ ਹਿਊਮਨ ਮਾਇੰਡ ਨੂੰ ਇੰਪੈਕਟ ਕਰ ਸਕਦੀਆਂ, ਹੈ ਨਾ, ਤਾਂ ਉਹਨਾਂ ਨੇ ਜਿਹੜਾ ਉਹਦੀ ਰਿਐਕਸ਼ਨ ਇੰਨੀ ਜਿਹੜੀ ਸਟਰੋਂਗ ਨਹੀਂ ਦਿੱਤੀ। ਜਿਵੇਂ ਮੰਨ ਲਓ ਸਾਡੇ ਮੂਹਰੇ ਕੋਈ ਇੱਦਾਂ ਦੀ ਫੋਟੋ ਹੋਵੇ, ਅਸੀਂ ਬਹੁਤ ਹੋਰ ਤਰ੍ਹਾਂ ਬਿਹੇਵ ਕਰਦੇ ਨਾ ਕੀ ਹੋ ਰਿਹਾ, ਡਰ ਜਾਂਦੇ ਹਾਂ ਕੋਈ ਚੀਜ਼ ਏਦਾਂ ਨਹੀਂ ਦੇਖ ਕੇ, ਕੋਈ ਵਾਇਲੈਂਸ ਦੀ ਫੋਟੋ ਦੇਖ ਕੇ, ਹੈ ਨਾ। ਤੇ ਉਹਨਾਂ ਨੇ ਕੋਈ ਐਡੀ ਖਾਸ ਰਿਐਕਸ਼ਨ ਨਹੀਂ ਦਿੱਤੀ ਜਿਹੜੇ ਲੋਕਾਂ ਨੂੰ ਆਪਣੇ ਸੁਪਨੇ ਜਿਹੜੇ ਯਾਦ ਸੀਗੇ। ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਕਿ ਜਿਵੇਂ ਲੋਕਾਂ ਦੇ ਸੁਪਨੇ ਜਿੰਨੇ ਪੋਜ਼ਿਟਿਵ ਸੀਗੇ, ਉਹਨਾਂ ਦਾ ਜਿਹੜਾ ਇਮੋਸ਼ਨਲੀ ਵੀ ਉਨੇ ਹੀ ਜਿਹੜੇ ਪੋਜ਼ਿਟਿਵ ਉਹ ਸੀਗੇ, ਮਤਲਬ ਉਨਾ ਹੀ ਉਹ ਰਿਐਕਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਇੱਦਾਂ ਦੀਆਂ ਫੋਟੋ ਦਿਖਾ ਰਹੇ ਸੀਗੇ, ਹੈ ਨਾ। ਤੇ ਇਹਦਾ ਰੀਜ਼ਨ ਜਿਹੜਾ ਇੱਕ ਉਹਨਾਂ ਨੇ ਦਿੱਤਾ ਕਿ ਹੋ ਸਕਦਾ ਕਿ ਜਦੋਂ ਰੈਮ ਸਲੀਪ ਦੇ ਵਿੱਚ ਜਿਹੜਾ ਬ੍ਰੇਨ ਦੇ ਵਿੱਚ ਇੱਕ ਨੋਰ ਐਡਰੀਨਲਿਨ ਨਾਂ ਦਾ ਇੱਕ ਕੈਮੀਕਲ ਹੁੰਦਾ ਹੈ, ਉਹਦਾ ਲੈਵਲ ਘੱਟ ਜਾਂਦਾ, ਉਹ ਵਾਲਾ ਲੈਵਲ ਜਿਹੜਾ ਜਿਹੜਾ ਕੈਮੀਕਲ ਹੁੰਦਾ ਉਹ ਸਾਡੀ ਐਂਗਜ਼ਾਇਟੀ ਤੇ ਸਟ੍ਰੈਸ ਨੂੰ ਜਿਹੜਾ ਵਧਾਉਂਦਾ ਆ, ਤੇ ਕਿਉਂਕਿ ਉਹਦਾ ਜਦੋਂ ਲੈਵਲ ਘੱਟ ਜਾਂਦਾ ਤਾਂ ਸਾਡਾ ਬ੍ਰੇਨ ਜਿਹੜਾ ਆ ਪੁਰਾਣੀਆਂ ਜਿਹੜੀਆਂ ਮੈਮਰੀਜ਼ ਜਿਹੜੀਆਂ ਸਾਡੀਆਂ ਜਿਹੜੀਆਂ ਦੁਖੀ ਮੈਮਰੀਜ਼ ਹੁੰਦੀਆਂ ਨਾ ਦੁੱਖ ਵਾਲੀਆਂ, ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ ਚ ਹੈਲਪ ਕਰਦਾ ਕਿਉਂਕਿ ਉਹਦਾ ਲੈਵਲ ਘੱਟ ਗਿਆ, ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਆ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ, ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ, ਹਨਾ?
7: ਰਾਈਟ।
8: ਤੇ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ ਉਹਨਾਂ ਨੇ ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ, ਹਨਾ? ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ ਜਿਹੜਾ ਜੋ ਅਸੀਂ ਡ੍ਰੀਮਸ ਦੇਖਦੇ ਹਾਂ, ਜੋ ਵੀ ਕੰਟੈਂਟ ਦੇਖਦੇ ਹਾਂ, ਲੋਕ ਦੇਖਦੇ ਹਾਂ, ਇਮੇਜਸ ਦੇਖਦੇ ਹਾਂ, ਹਨਾ, ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ, ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ, ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ, ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ, ਹਨਾ? ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫੀਕੈਂਟ ਐਕਸਪੀਰੀਅੰਸਿਸ ਨੂੰ ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਔਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ 'ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਹ ਵੀ ਸਾਨੂੰ ਸੁਪਨਿਆਂ 'ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ ਚਾਹੇ ਉਹ ਸਾਡੇ ਫਿਲੋਸਫਰ ਹੋਣ ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹ ਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ, ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ 'ਚ ਦੇਖਦੇ ਹਾਂ, ਹਨਾ? ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ, ਹਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ, ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਆ ਜਾਂ ਨਹੀਂ, ਹਨਾ? ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ, ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ, ਤੇ ਤੁਸੀਂ ਚੈੱਕ ਕਰਾ ਸਕਦੇ ਹਾਂ ਜੋ ਵੀ ਆ, ਹਨਾ।

0: ਹਾਂਜੀ
1: ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦਾ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ।
0: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਹੈ ਨਾ ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਬਲੂ ਲਾਈਟ ਜਿਹੜੀ ਆ ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ ਜਿਹੜੀ ਏਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨੀਂਦ ਖਰਾਬ ਹੋਵੇ। ਔਰ ਬੱਚਿਆਂ ਲਈ ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜੋ ਤੁਸੀਂ ਖਾਂਦੇ ਜ਼ਿਆਦਾ ਤੁਹਾਡੀ ਬੋਡੀ ਬੈਲੈਂਸ ਚ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ ਹੈ ਨਾ ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ ਕਿਉਂਕਿ ਓਬਵੀਅਸਲੀ ਉਹ ਇਦਾਂ ਦੀਆਂ ਚੀਜ਼ਾਂ ਇਸ ਡ੍ਰੀਮਸ ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ ਚ ਦੇਖ ਰਹੇ ਹੋਗੇ ਜਾਂ ਗੇਮਸ ਚ ਦੇਖ ਰਹੇ ਹੋਗੇ, ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਲਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਏਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ, ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ 'ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ ਔਰ ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ 'ਚ ਹੀ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ, ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ ਹੈਗਾ ਉਹਦਾ ਇਹ ਹੈਗਾ ਕਿ ਤੁਸੀਂ ਉਸ ਬੰਦੇ ਨੂੰ ਟਾਈਮ ਦਿਓ, ਥੋੜਾ ਟਾਈਮ ਉਹਨੂੰ ਥੋੜਾ ਮਤਲਬ ਥੋੜੀ ਜਿਹੀ ਹੌਲੀ ਜਿਹੀ ਆਵਾਜ਼ 'ਚ ਉਹਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇੱਕਦਮ ਉਸ ਡ੍ਰੀਮ ਤੋਂ, ਕਿਉਂਕਿ ਫਿਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ, ਤੇ ਉਹਨੂੰ ਥੋੜਾ ਜਿਹਾ ਟਾਈਮ ਜਿਹੜਾ ਉਸ ਟਾਈਮ ਦੇਣਾ ਚਾਹੀਦਾ। ਤੇ ਮੇਰੇ ਖਿਆਲ 'ਚ ਇਹੀ ਹੈ ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਇਨਵਾਇਰਮੈਂਟ ਦੇ ਬੇਸ ਦੇ ਉੱਤੇ ਸਾਨੂੰ ਸੁਪਨੇ ਆਉਂਦੇ ਆ, ਤਾਂ ਅਸੀਂ ਚੀਜ਼ਾਂ ਨੂੰ ਉਹਨਾਂ ਨੂੰ ਅਵੋਇਡ ਹੀ ਕਰੀਏ ਜਿਹਨਾਂ ਤੋਂ ਕਿਸੇ ਵੀ ਪਰਟੀਕੁਲਰ ਪਰਸਨ ਨੂੰ ਡਰ ਲੱਗਦਾ ਹੈ ਜਾਂ ਕੋਈ ਵੀ ਇੱਦਾਂ ਦੀ ਡੇਂਜਰਸ ਚੀਜ਼ ਸਪੈਸ਼ਲੀ ਬੱਚਿਆਂ ਲਈ। ਆਈ ਥਿੰਕ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਜਾਓ, ਜਿੱਦਾਂ ਤੁਸੀਂ ਕਿਹਾ, ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ, ਈਵਨ ਵੱਡਿਆਂ 'ਚ ਵੀ ਅਗਰ 1000 ਬੰਦੇ ਟਰਾਈ ਕਰਦੇ ਤਾਂ ਉਹਨਾਂ 'ਚ ਇੱਕ ਬੰਦਾ ਜਿਹੜਾ ਇਹਦੇ 'ਚ ਆਪਣਾ ਜਿਹੜਾ ਕਹਿ ਸਕਦੇ ਆ ਕਿ ਮੁਹਾਰਤ ਹਾਸਲ ਕਰ ਸਕਦਾ। ਹਾਂਜੀ, ਤੇ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਡ੍ਰੀਮ ਲੈ ਰਹੇ ਹੁੰਦੇ ਹਾਂ ਤਾਂ ਸਾਡੇ ਜਿਹੜੇ ਆ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਜਿਹੜਾ ਉਹ ਇਨਐਕਟਿਵ ਹੋ ਜਾਂਦਾ। ਸੋ ਲੂਸਿਡ ਡ੍ਰੀਮਿੰਗ ਇੱਕ ਏਦਾਂ ਦੀ ਪ੍ਰੋਸੈਸ ਹੈਗੀ ਆ ਜਿਹਦੇ 'ਚ ਜਿਹੜਾ ਸਾਡਾ ਉਸ ਬ੍ਰੇਨ ਦਾ ਜਿਹੜਾ ਹਿੱਸਾ ਉਹ ਐਕਟਿਵ ਜਿਹੜਾ ਤੁਸੀਂ ਕਰ ਸਕਦੇ ਆ। ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ 'ਚ ਜਿਹੜਾ ਕੀ ਹੋਇਆ, ਹਨਾ, ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਹੈ ਕਿ ਮੇਰੇ ਸੁਪਨਾ ਜਿਹੜਾ ਆ ਜੇ ਸੁਪਨੇ 'ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ। ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ, ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ, ਹਨਾ, ਕਿਵੇਂ ਤੇਰੇ ਦਿਮਾਗ 'ਚ ਆਇਆ, ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਹਿੰਦਾ ਸੀ ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸਿਡ ਡ੍ਰੀਮਿੰਗ ਕਰਦੇ ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ 'ਚ ਜਾਂ ਕੰਟਰੋਲ ਕਰਨ 'ਚ, ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਸਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ, ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌਂ ਜਾਓ 10-15 ਮਿੰਟ ਬਾਅਦ ਉੱਠੋ ਤਾਂ हो सकता थोड़ा सुपना वह दोबारा याद आ जाए है ना। तो कहता कि मैं क्योंकि सौंदा ही मैं इस हिसाब ना कि मैं स्टोरीज मेरे दिमाग च बनन है ना। तो इस तरह हौली हौली उन्हें मूवी बनाई। तो मूवी च जिदा आप देखते हैं कि वह दूजे बंदे के सुपने च जा रहे होंगे सारे है ना, तो सुपन जाके कंट्रोल उस

0: ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ। ਸੋ ਲੂਸਿਡ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕਾਨਸੈਪਟ ਆ, ਬਟ ਅਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਂਦੇ, ਅਸੀਂ ਆਪਣੇ ਸੁਪਨੇ ਚ ਨੂੰ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਦਾ ਰੀਜ਼ਨ ਹੋ ਸਕਦਾ ਕਿ ਲੋਕਾਂ ਨੂੰ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ, ਹਨਾ, ਉਹ ਚੀਜ਼ ਹੋ ਸਕਦੀ ਆ। ਲੋਕ ਕ੍ਰੀਏਟਿਵਿਟੀ ਲਈ ਯੂਜ਼ ਕਰ ਸਕਦਾ, ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ, ਰਾਈਟਰਸ ਦੀ ਜਾਂ ਮਿਊਜੀਸ਼ੀਅਨਸ ਹੋ ਗਏ, ਹਨਾ। ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ, ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ। ਤੋ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ, ਔਰ ਈਵਨ ਐਜ਼ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ, ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰਸ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ ਨਾ ਉਹਨਾਂ ਨੂੰ, ਜਾਂ ਐਗਜ਼ਾਇਟੀ ਵਗੈਰਾ ਜਿਹਨਾਂ ਨੂੰ ਇਹ ਸਾਰੇ ਡਿਸਆਰਡਰ, ਤਾਂ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਆ ਇਹਨੂੰ ਐਜ਼ ਏ ਥੈਰੇਪੀ। ਸੋ ਇਹਦੀ ਟੈਕਨੀਕ ਕੀ ਹੁੰਦੀ ਆ, ਕੁਛ ਲੋਕ ਜਿਹੜਾ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ, ਹਨਾ, ਸਪੋਂਟੇਨੀਅਸ, ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ, ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ, ਹਨਾ, ਉਹਦੀ ਇੱਕ ਸੈਂਸ ਬਣਾ। ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ, ਹਨਾ, ਤੁਸੀਂ ਉਹਨੂੰ ਨੋਟ ਕਰ ਸਕਦੇ ਆ ਕਿ ਮੈਨੂੰ ਅੱਛਾ ਸੁਪਨਾ ਆਇਆ, ਮੈਂ ਸੁਪਨੇ ਚ ਕੀ ਦੇਖਿਆ, ਕਿਉਂਕਿ ਸੁਪਨੇ ਚ ਕਈ ਵਾਰ ਸਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ, ਤੇ ਤੁਹਾਨੂੰ ਕੁਛ ਕੁਛ ਹੀ ਯਾਦ ਰਹਿੰਦਾ, ਹਨਾ। ਤੇ ਜਿਹੜਾ ਤੁਸੀਂ ਇਹਦੇ ਲਈ ਕੁਛ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਹਾਂ, ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ, ਹਨਾ, ਤੇ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਂਗੇ, ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ, ਹਨਾ, ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ। ਅਫਕੋਰਸ ਇਹ ਸੁਣਨ ਨੂੰ ਥੋੜੀ ਜਿਹੀ ਇੱਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਇੱਦਾਂ ਕਿੱਦਾਂ ਹੋ ਸਕਦਾ, ਬਟ ਜਿੱਦਾਂ ਮੈਂ ਕਿਹਾ ਕਿ ਲਈ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ, ਕਿ ਤੁਸੀਂ ਇਹ ਨਹੀਂ ਆਇਆ ਕਿ ਤੁਸੀਂ ਅੱਜ ਸ਼ੁਰੂ ਹੋਏ ਤੇ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ। ਡ੍ਰੀਮ ਜਰਨਲਿੰਗ ਹੁੰਦੀ, ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ, ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਆ ਸੌਣ ਟਾਈਮ ਆਪਣੇ ਕੋਲ, ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌ, ਹਨਾ। ਇੱਕ ਮੈਂ ਹੋਰ ਮੂਵੀ ਦੇਖੀ ਸੀਗੀ, ਉਹਦਾ ਨਾਮ ਹੀ ਲੂਸਿਡ ਡ੍ਰੀਮ ਸੀਗਾ, ਤੇ ਉਹ ਮੂਵੀ ਕੋਰੀਅਨ ਮੂਵੀ ਸੀਗੀ, ਹਾਂਜੀ। ਉਹਦੇ ਚ ਜਿਹੜਾ ਹੀਰੋ ਹੁੰਦਾ ਉਹਦਾ ਬੇਟਾ ਜਿਹੜਾ ਉਹ ਕਿਸੇ ਉਹ ਮਤਲਬ ਲੈ ਕੇ ਜਾਂਦਾ ਉਹਨੂੰ ਮਤਲਬ ਪਾਰਕ ਚ, ਤੇ ਉੱਥੇ ਗੁੰਮ ਹੋ ਜਾਂਦਾ ਤੇ ਉਹ ਸੁਪਨੇ ਚ ਜਾ ਕੇ ਫਿਰ ਦੁਬਾਰਾ ਲੂਸਿਡ ਡ੍ਰੀਮ ਕਰਕੇ ਉਹ ਦੇਖਦਾ ਉਹਨੂੰ ਮਤਲਬ ਲੱਭਦਾ ਹੈ ਕਿਹਨੇ ਮੇਰੇ ਬੱਚੇ ਨੂੰ ਕਿਡਨੈਪ ਕੀਤਾ, ਹਨਾ, ਉਹਦਾ ਬੱਚੇ ਨੂੰ ਕੋਈ ਕਿਡਨੈਪ ਕਰ ਲੈਂਦਾ, ਹਾਂਜੀ। ਤੇ ਉਹਦੇ ਚ ਇੱਕ ਹੋਰ ਕਰੈਕਟਰ ਹੁੰਦਾ ਮੂਵੀ ਚ ਜਿਹੜਾ ਮੈਨੂੰ ਤਾਂ ਯਾਦ ਆਇਆ ਸੀ, ਕਿਉਂਕਿ ਉਹ ਜਦ ਲੂਸਿਡ ਡ੍ਰੀਮਿੰਗ ਦੀ ਤੁਸੀਂ ਕਿਹਾ ਕਿ ਨੀਂਦ ਕਿਉਂ ਖਰਾਬ ਕਰਨੀ ਆ, ਤੇ ਉਹ ਬੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ ਚ ਮੈਨੂੰ ਕੁਛ ਇੰਟਰਸਟਿੰਗ ਨਹੀਂ ਲੱਗ ਰਿਹਾ ਸੀਗਾ, ਤੇ ਮੈਂ ਸੋਚਿਆ ਮੈਨੂੰ ਕਹਿੰਦਾ ਲੂਸਿਡ ਡ੍ਰੀਮਿੰਗ ਬਾਰੇ ਪਤਾ ਚੱਲਿਆ, ਤਾਂ ਮੈਂ ਲੂਸਿਡ ਡ੍ਰੀਮਿੰਗ ਮਤਲਬ ਆਪਣੇ ਸੁਪਨਿਆਂ ਚ ਜਾਣਾ ਸ਼ੁਰੂ ਕਰ ਦਿੱਤਾ, ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਤੇ ਕਹਿੰਦਾ ਜਦੋਂ ਮੈਂ ਕਰਦਾ ਰਿਹਾ ਥੋੜੇ ਟਾਈਮ ਬਾਅਦ ਮੈਂ ਬੋਰ ਹੋ ਗਿਆ ਇਹਦੇ ਤੋਂ ਵੀ, ਤੇ ਫਿਰ ਉਹਦੇ ਚ ਇੱਕ ਥੋੜੀ ਹੋਰ, ਇਹ ਸਿਰਫ ਫਿਲਮਾਂ ਚ ਹੀ ਆ, ਅਸਲ ਚ ਇਹੋ ਜਿਹਾ ਕੁਛ ਨਹੀਂ ਹੈਗਾ ਕਿ ਤੁਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾ ਸਕਦੇ, ਇਹ ਨਹੀਂ ਹੈਗਾ। ਔਰ ਦੂਜਾ ਉਹਨੇ ਜਿਹੜੀ ਚੀਜ਼ ਕਿ ਉਹ ਕਹਿੰਦਾ ਮੈਂ ਸ਼ੇਅਰ ਡ੍ਰੀਮਿੰਗ ਕਰਨ ਲੱਗ ਗਿਆ, ਮਤਲਬ ਜਿਹਦੇ ਚ ਕੀਤਾ ਦੋ ਲੋਕ ਇਕੱਠੇ ਜਿਹੜੇ ਆ ਸੇਮ ਸੁਪਨਾ ਲੈ ਰਹੇ ਹੁੰਦੇ ਆ। ਇਹ ਇੱਦਾਂ ਹੋ ਸਕਦਾ ਹੈ ਕਿ ਤੁਸੀਂ ਜਿਹੜੇ ਤੁਹਾਡੇ ਦੋ ਫਰੈਂਡਸ, ਤੁਸੀਂ ਦੋ ਫਰੈਂਡਸ ਕਿਤੇ ਘੁੰਮਣ ਗਏ, ਹਨਾ, ਤੁਹਾਨੂੰ ਸੇਮ ਜੋ ਵੀ ਕੋਈ ਉੱਥੇ ਕੋਈ ਉੱਥੇ ਚੀਜ਼ ਹੋਈ ਜਿਹੜੀ ਤੁਹਾਨੂੰ ਕਦੇ ਸੇਮ ਸੁਪਨੇ ਚ ਆ ਗਈ, ਬਟ ਅਫਕੋਰਸ ਉਹ ਵੀ ਇੱਦਾਂ ਨਹੀਂ ਹੈ ਕਿ ਸੇਮ ਡੇ ਹੀ ਤੁਹਾਨੂੰ ਸੁਪਨਾ ਆਊਗਾ ਨਾ। ਤਾਂ ਉਹਦੇ ਚ ਮੂਵੀ ਚ ਕਹਿੰਦਾ ਕਿ ਮੈਂ ਸ਼ੇਅਰ ਡ੍ਰੀਮਿੰਗ ਫੇਰ ਕਰਨ ਲੱਗ ਗਿਆ, ਮਤਲਬ ਮੈਂ ਦੂਜੇ ਲੋਕਾਂ ਦੇ ਸੁਪਨੇ ਚ ਜਾਣ ਲੱਗ ਗਿਆ, ਸੇਮ ਜਿੱਦਾਂ ਇਨਸੈਪਸ਼ਨ ਮੂਵੀ ਚ ਉਹਨਾਂ ਨੇ ਦਿਖਾਇਆ ਸੀ। ਹਾਂਜੀ,
1: ਮੈਟ੍ਰਿਕਸ ਵਰਗਾ ਵੀ ਸੀਨ ਕੁਛ ਇਹੋ ਜਿਹਾ ਹੀ ਹੈਗਾ। ਇਹ ਕਿੱਦਾਂ ਜਿਹੜੀ ਇੱਕ ਚੀਜ਼ ਆਪਾਂ ਜਿਵੇਂ ਆਪਣੇ ਕਲਚਰ ਦੇ ਵਿੱਚ ਵੀ ਇਹ ਹੈਗੀ ਹੈ ਨਾ ਕਿ ਦੇਖੋ ਜੀ ਸਵੇਰੇ ਜੇ ਤੜਕੇ ਸਵੇਰੇ ਜਿਹੜੇ ਸੁਪਨੇ ਆਉਂਦੇ ਨੇ ਉਹ ਸੱਚ ਹੁੰਦੇ ਨੇ, ਅੱਧੀ ਰਾਤ ਤੋਂ ਪਹਿਲਾਂ ਦੇ ਜਿਹੜੇ ਨੇ ਉਹ ਵੈਸੇ ਹੀ ਉਹ ਸੁਪਨੇ ਹੀ ਹੁੰਦੇ ਨੇ, ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੇ ਸੱਪ ਨੂੰ ਦੁੱਧ ਪਿਲਾਇਆ ਤਾਂ ਇਹਦਾ ਮਤਲਬ ਦਬਿਆ ਹੋਇਆ ਖਜ਼ਾਨਾ ਹੋਊਗਾ ਤੁਹਾਡਾ ਕੋਈ, ਜੇ ਇੱਦਾਂ, ਹਨਾ, ਇੱਦਾਂ ਕਰਕੇ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ ਵੀ ਜੇ ਕੋਠੇ ਤੋਂ ਜੰਪ ਮਾਰਿਆ ਤੁਸੀਂ ਤਾਂ ਇਹਦਾ ਮਤਲਬ ਕੋਈ ਤਰੱਕੀ ਹੋਣ ਲੱਗੀ ਹੈ। ਸੋ ਇਹ ਕੈਨ ਵੀ ਮੇਕ ਸੈਂਸ ਆਊਟ ਆਫ ਡ੍ਰੀਮਸ, ਆਪਾਂ ਸੁਪਨਿਆਂ ਨੂੰ ਜੋੜ ਕੇ ਜਾਂ ਉਹਨਾਂ ਦੀ ਕੋਈ ਤੁਕਬੰਦੀ ਇੱਦਾਂ ਕਰਕੇ, ਜਿਵੇਂ ਪੁਰਾਣੇ ਸਮਿਆਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਅੱਜ ਦੇ ਟਾਈਮ ਦੇ ਵਿੱਚ ਡ੍ਰੀਮਸ ਦੀ ਮਤਲਬ ਸਿੱਧਾ ਸਿੱਧਾ ਇਹ ਸਵਾਲ ਇਹ ਹੈ ਕਿ ਆਰ ਦੇ ਸੈਂਸਲੈਸ, ਮਤਲਬ ਯੂਜ਼ਲੈਸ ਨੇ, ਸਿਰਫ ਇੱਕ ਨੀਂਦ ਦਾ ਇੱਕ ਪਾਰਟ ਹੈਗੇ ਨੇ ਜਾਂ ਫਿਰ ਉਹਨਾਂ ਚੋਂ ਕੁਛ ਮਤਲਬ ਕੱਢਿਆ ਜਾ ਸਕਦਾ ਹੁੰਦਾ, ਮਤਲਬ ਇਹਦਾ ਕੋਈ ਲੌਜਿਕ ਹੈਗਾ?
0: ਹਾਂਜੀ, ਜਦੋਂ ਤੁਸੀਂ ਇਹ ਕਿਹਾ ਆਪਾਂ ਜਿਹੜੇ ਸੁਪਨਿਆਂ ਦੇ, ਇਹ ਤਾਂ ਆਪਣੇ ਕਲਚਰ ਚ ਹੁਣ ਕਲਚਰ ਸਾਰੇ ਕਲਚਰ ਚ ਹੁੰਦੇ, ਜਿੱਦਾਂ ਪਹਿਲਾਂ ਪੁਰਾਣੇ ਕੁਛ ਕਲਚਰ ਚ ਇਹ ਸੀ, ਜੇ ਤੁਹਾਡਾ ਸੁਪਨੇ ਚ ਦੰਦ ਟੁੱਟ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਤੋਂ ਡਰ ਰਹੇ ਹੋ ਕਿ ਤੁਸੀਂ ਆਪਣਾ ਕੰਟਰੋਲ ਖੋ ਰਹੇ ਹੋ ਕਿਸੇ ਚੀਜ਼ ਤੇ, ਨਾ ਪਾਵਰ ਕੰਟਰੋਲ ਜਾਂ ਕੁਛ ਵੀ, ਹੈ ਨਾ, ਜਾਂ ਜਿਹੜਾ ਅਸੀਂ ਮਤਲਬ ਏਦਾਂ ਦੀ ਡਿਫਰੈਂਟ ਡਿਫਰੈਂਟ ਸੁਭਾਅ, ਕੋਈ ਤੁਹਾਡੇ ਕੋਈ ਸਪੈਸ਼ਲ ਕੋਈ ਐਨੀਮਲ ਆ ਗਿਆ, ਕੋਈ ਬਰਡ ਆ ਗਿਆ, ਉਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਦਿੰਦੇ ਸੀ ਨਾ ਕਿ ਉਹ ਇਹ ਦੱਸ ਰਿਹਾ, ਬਟ ਇਹ ਸਾਰਾ ਕਿ ਸਾਡੇ ਜਿਹੜੀ ਦਫੇ ਮੈਂ ਕਿਹਾ ਕਿ ਜੋ ਸਾਡੇ ਡਰ ਹੈਗੇ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ, ਪਰ ਜਦੋਂ ਅਸੀਂ ਡ੍ਰੀਮਸ, ਅਗਰ ਅਸੀਂ ਕਿਉਂਕਿ ਸੁਪਨੇ ਇੰਡੀਵਿਜੁਅਲ ਦੇ ਹੁੰਦੇ ਆ ਨਾ, ਪਰਸਨਲੀ ਹੁੰਦੇ, ਇਹ ਇਹਨੂੰ ਵੀ ਇੱਕ ਜਿਹੜੀ ਆ ਇਹਨੂੰ ਵੀ ਇੱਕ ਮਤਲਬ ਇੱਕ ਕ੍ਰਾਈਟੀਰੀਆ ਮੰਨ ਲੈਂਦੇ ਕਿ ਤੁਸੀਂ ਜਿਹੜੀ ਜਨਰਲ ਚੀਜ਼ਾਂ ਪੂਰੀ ਦੁਨੀਆ ਲਈ ਹੋ ਸਕਦੀਆਂ, ਹਨਾ, ਕਿ ਤੁਸੀਂ ਚੰਦ ਤਾਰੇ ਸਾਡੇ ਸਾਰਿਆਂ ਲਈ ਹੈਗੇ ਆ, ਤੋ ਸਾਨੂੰ ਸਾਰਿਆਂ ਨੂੰ ਉਹ ਸੁਪਨੇ ਚ ਆ ਸਕਦੇ ਆ, ਕੋਈ ਵੀ ਚੀਜ਼ ਸਾਨੂੰ ਹੋ ਸਕਦੀ ਆ, ਬਟ ਮੋਸਟਲੀ ਡ੍ਰੀਮ ਜਿਹੜੇ ਇੰਡੀਵਿਜੁਅਲ ਹੁੰਦੇ, ਕਿਉਂਕਿ ਡ੍ਰੀਮਸ ਜਿਹੜੇ ਮੋਸਟਲੀ ਇਮੋਸ਼ਨ ਨਾਲ ਜੁੜੇ ਹੁੰਦੇ ਆ, ਸਾਡੇ ਮੈਮਰੀਜ਼ ਨਾਲ, ਇਹਦੇ ਵਿੱਚ ਸਾਨੂੰ ਸਾਡੀ ਫੈਮਿਲੀ ਮੈਂਬਰਸ ਦਿਖ ਜਾਂਦੇ ਆ, ਫਰੈਂਡਸ ਦਿਖ ਜਾਂਦੇ ਆ, ਹਨਾ, ਜਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਆਪਣੀ ਲਾਈਫ ਚ ਉਹ ਸਾਨੂੰ ਦਿਖਦੀ ਆ, ਅਗਰ ਤੁਸੀਂ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਕੰਸਿਸਟੈਂਟ ਹੈਗੇ ਆ ਤੁਸੀਂ ਜਿਹੜੇ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਲਈ, ਹਨਾ। ਤੋ ਕਿਉਂਕਿ ਜਦੋਂ ਅਸੀਂ ਕਿਉਂਕਿ ਡ੍ਰੀਮਸ ਹੁੰਦੇ ਪਰਸਨਲ ਆ, ਤੋ ਉਹਨਾਂ ਦੀ ਸੈਂਸ ਵੀ ਜਿਹੜੀ ਆ ਪਰਸਨਲ ਸੈਂਸ ਦੇ ਬੇਸ ਤੇ ਹੋ ਸਕਦੀ ਆ। ਸੋ ਇੱਕ ਜਿਹੜਾ ਕਾਰਲ ਯੰਗ ਨੂੰ ਅਸੀਂ ਸਾਰੇ ਜਾਣਦੇ ਹੋਣੇ ਆ ਕਿ ਫਿਲੋਸਫਰ, ਜਿਹੜਾ ਪੁਰਾਣਾ ਫਿਲੋਸਫਰ ਸੀਗਾ ਉਹ ਵੀ, ਤੇ ਉਹਨੇ ਵੀ ਜਿਹੜਾ ਡ੍ਰੀਮਸ ਨੂੰ ਸਟੱਡੀ ਕੀਤਾ ਸੀਗਾ, ਔਰ ਉਹਦਾ ਮੰਨਣਾ ਵੀ ਇਹ ਸੀ ਕਿ ਜਿਹੜਾ ਡ੍ਰੀਮਸ ਜਿਹੜੇ ਸਾਡੇ ਅਨਕੋਨਸ਼ੀਅਸ ਮਾਇੰਡ ਦੇ ਜਿਹੜੇ ਉਹ ਐਕਸਪ੍ਰੈਸ਼ਨ ਆ, ਮਤਲਬ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਹੈਗੀਆਂ ਆ, ਉਹ ਸਾਨੂੰ ਚੀਜ਼ਾਂ ਡ੍ਰੀਮ ਦੇ ਵਿੱਚ ਦਿਖਦੀਆਂ, ਹਨਾ, ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਆ। ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ, ਪਰਸਨਲ ਡ੍ਰੀਮ ਹੋ ਸਕਦੇ, ਬਿਗ ਡ੍ਰੀਮਸ ਹੋ ਸਕਦੇ, ਪਰਸਨਲ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ, ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ, ਨਾ, ਰਿਲੀਜੀਅਸ ਹੋ ਸਕਦੇ ਆ, ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ, ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ, ਮਤਲਬ ਕਾਫੀ ਐਜ ਏ ਸੋਸਾਇਟੀ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ, ਮੰਨ ਲਓ ਵਾਰ ਚੱਲ ਰਹੀ ਸੀਗੀ, ਹਨਾ, ਹੁਣ ਤੇ ਉਹ ਸਾਡੇ ਦਿਮਾਗ ਚ ਸਾਰਿਆਂ, ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਓਦਾਂ ਦੇ ਸੁਪਨੇ ਆ ਰਹੇ ਹੋਣ, ਹਨਾ, ਉਹਨਾਂ ਚੀਜ਼ਾਂ ਦੇ। ਤੇ ਇਹ ਸਾਰੀ ਜਿਹੜੀਆਂ ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ, ਤੇ ਉਹਦੀ ਜਿਹੜੀ ਆ ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ ਇੱਕ ਅਨਦਰ ਜਿਹੜਾ ਸਾਇੰਟਿਸਟ ਸੀਗਾ, ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਏਦਾਂ ਦੇ ਮੈਥਡ ਦੱਸੇ। ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੌਨਸਨ, ਤੇ ਉਹਨੇ ਬੁੱਕ ਲਿਖੀ ਇਨਰ ਵਰਕ ਯੂਜ਼ਿੰਗ ਡ੍ਰੀਮਸ ਐਂਡ ਐਕਟਿਵ ਇਮੈਜੀਨੇਸ਼ਨ ਫੋਰ ਪਰਸਨਲ ਗਰੋਥ, ਕਿ ਤੁਸੀਂ ਪਰਸਨਲ ਗਰੋਥ ਕਿੱਦਾਂ ਕਰਨੀ ਹੈ। ਤਾਂ ਉਹਨੇ ਕਿਹਾ ਕਿ ਪਹਿਲਾਂ, ਸਭ ਤੋਂ ਪਹਿਲਾਂ ਪੁਆਇੰਟ ਹੈ ਕਿ ਜਦੋਂ ਤੁਹਾਨੂੰ ਸੁਪਨਾ ਆਉਂਦਾ ਤਾਂ ਤੁਸੀਂ ਅਗਲੇ ਦਿਨ ਉੱਠ ਕੇ ਆਪਣੇ ਸੁਪਨੇ ਨੂੰ ਡਿਟੇਲ ਦੇ ਵਿੱਚ ਲਿਖੋ ਇੱਕ ਕਾਪੀ ਦੇ ਉੱਤੇ, ਅਗਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਉਹਦੇ ਸੈਂਸ ਬਣਾਉਣਾ ਚਾਹੁੰਦੇ ਆ, ਤੇ ਤੁਸੀਂ ਡ੍ਰੀਮ ਨੂੰ ਡਿਟੇਲ ਦੇ ਵਿੱਚ ਲਿਖ ਲਓ, ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ ਐਸੋਸੀਏਸ਼ਨ, ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰੋ, ਹਨਾ। ਮੰਨ ਲਓ ਤੁਹਾਨੂੰ ਜਿਹੜਾ ਤੁਹਾਡੀ ਤੁਸੀਂ ਕੰਮ ਦੀ ਜਗ੍ਹਾ ਤਾਂ ਤੁਹਾਨੂੰ ਕੋਈ ਸੁਪਨਾ ਆਇਆ, ਤਾਂ ਤੁਸੀਂ ਉਹਨੂੰ ਸਟ੍ਰੈਸ ਦੇ ਨਾਲ ਐਸੋਸੀਏਟ ਕਰ ਸਕਦੇ ਆ, ਜਿਹੜਾ ਕੰਪੀਟੀਸ਼ਨ ਦੇ ਨਾਲ ਐਸੋਸੀਏਟ ਕਰ ਸਕਦੇ ਆ, ਹਨਾ। ਫਿਰ ਉਸ ਤੋਂ ਬਾਅਦ ਤੀਜਾ ਜਿਹੜਾ ਤੁਹਾਡੀ ਡ੍ਰੀਮ ਇਮੇਜ ਜੋ ਤੁਸੀਂ ਡ੍ਰੀਮ ਦੇ ਵਿੱਚ ਦੇਖਿਆ ਉਹ ਤੁਹਾਡੇ ਇੰਟਰਨਲੀ ਤੁਹਾਡੀ ਮਾਇੰਡ ਦੇ ਵਿੱਚ ਕੀ ਚੱਲ ਰਿਹਾ, ਤੁਸੀਂ ਉਹਦੇ ਨਾਲ ਜਿਹੜਾ ਰਿਲੇਟ ਕਰ ਸਕਦੇ ਆ। ਮੰਨ ਲਓ ਤੁਹਾਨੂੰ ਜਿਹੜਾ ਆ ਕੋਈ ਤੁਹਾਡੇ ਫਰੈਂਡਸ ਦੇਖੇ ਆ ਸੁਪਨੇ ਦੇ ਵਿੱਚ, ਤਾਂ ਤੁਸੀਂ ਦੇਖ ਸਕਦੇ ਕਿ ਮੇ ਬੀ ਤੁਸੀਂ ਤੁਹਾਡੇ ਕੋਈ ਨਵੇਂ ਫਰੈਂਡਸ ਬਣੇ ਆ, ਬਟ ਤੁਹਾਨੂੰ ਜੋ ਸੁਪਨਾ ਆਇਆ ਤਾਂ ਤੁਹਾਨੂੰ ਤੁਹਾਡੇ ਪੁਰਾਣੇ ਫਰੈਂਡਸ ਦੀ ਸ਼ਕਲ ਜਿਹੜੀ ਉਹਨਾਂ ਵਿੱਚ ਦਿਖੀ, ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਪਸ ਚ ਕੋਈ ਕੰਪੈਰੀਜ਼ਨ ਹੋਵੇ, ਨਾ। ਇਹ ਤੁਸੀਂ ਦੇਖਣਾ ਕਿ ਤੁਹਾਡੇ ਮਾਇੰਡ ਚ ਕੀ ਚੀਜ਼ਾਂ ਚੱਲ ਰਹੀਆਂ, ਜੋ ਤੁਹਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੈਗੀਆਂ, ਫਿਰ ਤੁਸੀਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਸਟੈਪ 4 ਜਿਹੜਾ ਆ, ਇਹ ਸਾਰੀ ਚੀਜ਼ਾਂ ਜੋ ਤੁਸੀਂ ਲਿਖ ਲਓਗੇ, ਤਾਂ ਫਿਰ ਤੁਹਾਨੂੰ ਜਦੋਂ ਤੁਸੀਂ ਇੰਟਰਪ੍ਰੈਟ ਕਰੋ ਕਿ ਅੱਛਾ ਮੇਰੇ ਫਰੈਂਡਸ ਜਿਹੜੇ ਆ ਔਰ ਮੈਂ ਇਸ ਫਰੈਂਡ ਦੇ ਨਾਲ ਇੱਥੇ ਸੀਗਾ, ਤੇ ਇਹ ਕਿਹੜੀ ਚੀਜ਼ ਨੂੰ ਜਿਹੜਾ ਸ਼ੋ ਕਰ ਰਿਹਾ ਹੋ ਸਕਦਾ ਹੈ, ਤਾਂ ਉਹ ਤੁਸੀਂ ਜਿਹੜਾ ਲਿਖ ਸਕਦੇ ਆ ਆਪਣੀ ਕਾਪੀ ਦੇ ਉੱਤੇ, ਤੇ ਮੇ ਬੀ ਹੋ ਸਕਦਾ ਤੇ ਤੁਹਾਨੂੰ ਕੋਈ ਜਿਹੜੀ ਆ ਸੈਂਸ ਜਿਹੜੀ ਆ ਬਣ ਜਾਵੇ। ਬਟ ਅਫਕੋਰਸ, ਹਾਂਜੀ, ਜਿੱਦਾਂ ਤੁਸੀਂ ਇਹ ਜਿਹੜੇ ਡ੍ਰੀਮਸ ਆਪਾਂ ਜਿਹੜੀ ਸੋਸਾਇਟੀ ਚ ਆਪਾਂ ਦੇਖਦੇ ਹਾਂ ਕਿ ਏਦਾਂ ਹੋ ਜਾਓ ਤੇ ਏਦਾਂ ਹੋ ਜਾਂਦਾ, ਤਾਂ ਫਿਰ ਮੇ ਬੀ ਅਗਰ ਤੁਹਾਨੂੰ ਕੋਈ ਡ੍ਰੀਮ ਕੰਟੀਨਿਊਸਲੀ ਆਉਂਦਾ, ਤੁਸੀਂ ਉਹਦੇ ਜਿਹੜਾ ਜਦੋਂ ਨੋਟ ਡਾਊਨ ਕਰਦੇ ਇੱਕ ਸਟੈਟਿਸਟਿਕਸ ਬਣਾ ਕੇ ਦੇਖ ਸਕਦੇ ਆ ਕਿ ਕਿੰਨਾ ਉਸ ਚੀਜ਼ ਨਾਲ ਜਿਹੜਾ ਤੁਹਾਨੂੰ ਐਕਚੁਅਲ ਚ ਹੋਇਆ, ਜੋ ਤੁਸੀਂ ਉਸ ਸੁਪਨੇ ਚ ਸੋਚਿਆ ਸੀ ਜਾਂ ਤੁਸੀਂ ਸੋਚਿਆ ਕਿ ਉਹਦੇ ਨਾਲ ਰਿਲੇਟ ਹੋ ਸਕਦਾ ਆ, ਉਹ ਹੋਇਆ ਜਾਂ ਨਹੀਂ ਹੋਇਆ, ਹਨਾ। ਤੇ ਇਹ ਥੋੜੀਆਂ ਜਿਹੀਆਂ ਸੋਸਾਇਟੀ ਚ ਹੀ ਹੁੰਦੀਆਂ ਆਪਾਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ, ਸੋ ਇਹਦੀ ਤਾਂ
1: ਉਹਨਾਂ ਨੂੰ ਹੀ ਡਾਟਸ ਆਪਸ 'ਚ ਜੋੜ ਲੈਂਦੇ ਹਾਂ ਆਪਾਂ।
0: ਹਾਂਜੀ
1: ਰਾਈਟ, ਚਲੋ ਠੀਕ ਹੈ। ਅੱਛਾ, ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜ੍ਹਾ ਜਿਹਾ ਕਰਨਾ ਚਾਹੂੰਗਾ, ਊਠ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ, ਪਰ ਉਹਦੇ ਤੁਸੀਂ ਬਹੁਤ ਲੌਜੀਕਲ, ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ। ਬੰਦਿਆਂ ਦੀ ਗੱਲ ਕਰ ਲਈ ਆਪਾਂ, ਜਾਨਵਰ ਵੀ ਸੌਂਦੇ ਨੇ, ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ? ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ, ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ, ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ, ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ?
0: ਹਾਂਜੀ ਬਿਲਕੁਲ, ਜਾਨਵਰ ਵੀ ਲੈਂਦੇ ਆ ਸੁਪਨੇ ਜਿੱਦਾਂ ਆਪਾਂ ਲੈਂਦੇ ਆ, ਉਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ। ਆਫਕੋਰਸ ਪੈਟਰਨ ਡਿਫਰੈਂਟ, ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਤਰ੍ਹਾਂ ਕੰਮ ਕਰਦਾ। ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ, ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ, ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ, ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ। ਤੇ ਬਰਡਸ ਸੁਪਨੇ ਲੈਂਦੇ ਹੈਗੇ ਆ, ਬਰਡਸ ਦਾ ਇੱਕ ਸਟੱਡੀ ਹੋਈ ਸੀ, ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ, ਮਤਲਬ ਹਜੇ ਅਡਲਟ ਨਹੀਂ ਹੁੰਦੇ, ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀਆਂ ਮਤਲਬ ਬੋਲਦੇ ਆ, ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ, ਹਨਾ, ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ, ਜਿਹੜੀ ਉਹਨਾਂ ਨੇ ਹਾਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ, ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ, ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ। ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ, ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਆ ਕਾਲ ਕੱਢਣ ਦੀ, ਹਨਾ, ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਨਾਂ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ। ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ, ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ। ਐਵੇਂ ਲਿਜ਼ਰਡ ਜਿਹੜੇ ਹੋ ਗਏ, ਛਿਪਕਲੀਆਂ ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ, ਉਹ ਵੀ ਯਾਦ ਰੱਖਦੀਆਂ। ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ, ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ।
1: ਰਾਈਟ, ਠੀਕ ਹੋ ਗਿਆ। ਨਹੀਂ, ਬਹੁਤ ਥੈਂਕ ਯੂ ਸੋ ਮੱਚ, ਤੁਹਾਡਾ ਸ਼ੁਕਰੀਆ। ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ, ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਉ, ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ। ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਜਸ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ, ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ, ਸਲੀਪਿੰਗ ਸਾਈਕਲ ਦੀਆਂ।
0: ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲ ਗਈ, ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪਣੀ ਲਾਈਫ ਦਾ 27 ਇਅਰਸ ਸੁਪਨੇ ਦੇਖਣ ਚ ਲਗਾਉਂਦੇ ਆ, ਮਤਲਬ ਵਨ ਥਰਡ ਆਪਣੀ ਲਾਈਫ ਦਾ ਅਸੀਂ ਸੁਪਨੇ ਦੇਖਣ ਚ ਲਗਾ ਦਿੰਦੇ ਆ ਸੁੱਤੇ ਪਏ,
1: ਕਿਉਂਕਿ ਇੰਨੀ ਅੱਛਾ ਮਤਲਬ ਆਪਾਂ ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਔਨ ਐਂਡ ਐਵਰੇਜ 8 ਘੰਟੇ ਦੀ, ਬਟ ਉਹਦੇ ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਹਾਂ, ਅਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਉਹਦੀ, ਹੈ ਨਾ? ਅਤੇ ਨਹੀਂ ਵਾਕਈ
0: ਯਾਦ ਨਹੀਂ ਰਹਿੰਦੇ, ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ, ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ, ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ, ਫੋਰ ਐਗਜ਼ਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ, ਹਨਾ, ਔਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ, ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ, ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ੍ਹ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ੍ਹ ਰਿਹਾ, ਹਾਂਜੀ, ਤਾਂ ਉਹਦੀ ਅੱਖ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ, ਹਨਾ, ਬਾਰ ਬਾਰ
1: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ, ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ, ਵਿਲਾ ਮੈਂ
0: ਹਾਂਜੀ ਮੈਨੂੰ ਯਾਦ ਹੈਗੀ ਇਹਦੇ ਤੋਂ, ਜਿਹੜੀ ਇਨਸੈਪਸ਼ਨ ਚੋਂ ਕੇਕ ਵਾਲੀ ਗੱਲ ਕਰ ਦਿੰਦੇ ਹੋ, ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕੇਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਆ, ਹਨਾ, ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ, ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ, ਬਟ ਹੁੰਦਾ ਇੱਦਾਂ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਹਾਂ, ਨੀਂਦ ਸਾਡੀ ਖੁੱਲ ਜਾਂਦੀ ਹੈ ਨਾ, ਝਟਕਾ ਜਿਹਾ ਲੱਗਦਾ ਜਦੋਂ ਸੁਪਨੇ ਸੁੱਤੇ ਹੋਏ।
1: ਹਾਂਜੀ ਨਹੀਂ, ਬੜੀ ਵਧੀਆ, ਸੁਪਨਿਆਂ ਦੀ ਦੁਨੀਆ ਵੀ ਇੱਕ ਅਲੱਗ ਦੁਨੀਆ ਹੈਗੀ। ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ, ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ, ਅਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ, ਸੁਪਨੇ ਲੈਂਦੇ ਰਹੋ, ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ, ਜੇ ਮਗਰ ਪਏ ਹੋ, ਜੇ ਸਕਾਰਾਤਮਕ ਸੁਪਨੇ ਨੇ। ਇੱਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਲੁੱਟਣਾ ਹੀ ਲੁੱਟਣਾ ਅਤੇ ਉਹ ਸੁਪਨਾ ਆ ਗਿਆ ਤੁਹਾਨੂੰ, ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ। ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਾਓ ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ, ਪੂਰੇ ਹੁੰਦੇ ਨੇ। ਥੈਂਕ ਯੂ ਸੋ ਮਚ ਸੰਦੀਪ ਜੀ।
0: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਇੰਨਾ ਹੀ, ਮੈਨੂੰ ਵੀ ਦਿਓ ਇਜਾਜ਼ਤਾਂ, ਰੱਖੋ ਖਿਆਲ, ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ, ਦੱਸ ਦਿਆ ਕਰੋ ਭਾਈ, 0472464674 ਇਹ ਨੰਬਰ ਹੈਗਾ, ਇਹਦੇ 'ਤੇ ਨਹੀਂ ਦੱਸਣਾ। facebook.com/hanjisydney 'ਤੇ ਦੱਸ ਦਿਉ, ਉਹਦੇ 'ਤੇ ਵੀ ਨਹੀਂ ਦੱਸਣਾ। info@hanji.com.au ਦੇ ਉੱਤੇ ਦੱਸ ਦਿਉ ਈਮੇਲ ਪਾ ਕੇ। ਥੈਂਕ ਯੂ।

ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮ Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-280।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਕਰ ਰਹੇ ਹੋਵੇਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਜਦੋਂ ਆਪਾਂ ਸਵੇਰੇ ਸਵੇਰੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦੇ ਹਾਂ, ਖੁਸ਼ੀ ਲੈ ਕੇ ਆਉਂਦੇ ਹਾਂ, ਤਾਂ ਆਪਾਂ ਤੈਅ ਕਰ ਚੁੱਕੇ ਹੁੰਦੇ ਹਾਂ ਅੱਜ ਆਪਾਂ ਆਪਣਾ ਦਿਨ ਕਿਹੜੇ ਪਾਸੇ ਲੈ ਕੇ ਜਾਣਾ। ਜੇ ਨਹੀਂ ਤਾਂ ਕਿਸੇ ਦਿਨ ਅਜ਼ਮਾ ਕੇ ਵੇਖ ਲਓ, ਜਾਂ ਫਿਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪੁੱਛ ਕੇ ਵੇਖ ਲਿਓ। ਸਾਡਾ ਦਿਨ ਤੈਅ ਹੁੰਦਾ ਕਿ ਆਪਾਂ ਸਵੇਰ ਕਿਹਦੇ ਕਿਹੜੇ ਨਾਲ ਕਿਹੜੇ ਤਰੀਕੇ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ। ਖੁਸ਼ੀ ਖੁਸ਼ੀ ਸ਼ੁਰੂ ਕਰਦੇ ਹਾਂ, ਮੱਥੇ 'ਤੇ ਤਿਊੜੀਆਂ ਪਾ ਕੇ ਕਰਦੇ ਹਾਂ, ਗਿਲੇ ਸ਼ਿਕਵਿਆਂ ਦੇ ਨਾਲ ਕਰਦੇ ਹਾਂ, ਰੋਸਿਆਂ ਦੇ ਨਾਲ ਕਰਦੇ ਹਾਂ, ਕੱਲ੍ਹ ਦੇ ਦਿਨ ਦਾ ਭਾਰ ਲੈ ਕੇ ਕਰਦੇ ਹਾਂ ਜਾਂ ਫਿਰ ਹੌਲੇ ਭਾਰ, ਕੱਲ੍ਹ ਦੇ ਦਿਨ ਦਾ ਸਾਰਾ ਕੁਛ ਇੱਕ ਪਾਸੇ ਰੱਖ ਕੇ ਨਵੇਂ ਸਿਰੇ ਤੋਂ ਇੱਕ ਨਵੀਂ ਹਲਕੀ ਫੁਲਕੀ ਸਵੇਰ ਆਪਾਂ ਸ਼ੁਰੂ ਕਰਦੇ ਹਾਂ। ਅਤੇ ਫਿਰ ਦਿਨ ਸਾਡੇ ਹੱਥ ਵਿੱਚ ਆਪਾਂ ਕਿੱਦਾਂ ਦਾ ਬਿਤਾਉਣਾ। ਅਤੇ ਵੈਸੇ ਕੌਣ ਨਹੀਂ ਚਾਹੁੰਦਾ ਕਿ ਮੇਰਾ ਦਿਨ ਅੱਜ ਖੁਸ਼ੀ ਖੁਸ਼ੀ ਬੀਤੇ। ਆਓ ਫਿਰ ਇਸੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹਾਂ, ਇਹਨਾਂ ਖੁਸ਼ੀਆਂ ਨੂੰ ਬਰਕਰਾਰ ਰੱਖਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਜਪਾਨ ਦੇ ਵਿੱਚ ਇੱਕ ਫਕੀਰ ਹੋਇਆ ਰਜ਼ਾਈ। ਅਕਸਰ ਹੀ ਨਿੱਕੀਆਂ ਨਿੱਕੀਆਂ ਕਹਾਣੀਆਂ ਦੇ ਵਿੱਚ ਅੱਜ ਵੀ ਕਹਿੰਦੇ ਨੇ ਜਪਾਨ 'ਚ ਉਹਨੂੰ ਯਾਦ ਕੀਤਾ ਜਾਂਦਾ, ਉਹਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ, ਉਹਦੀਆਂ ਸਿੱਖਿਆਵਾਂ ਅੱਗੇ ਬੱਚਿਆਂ ਨੂੰ ਦੱਸੀਆਂ ਜਾਂਦੀਆਂ ਨੇ, ਬੱਚਿਆਂ ਨੂੰ ਅਤੇ ਕੀ ਵੱਡਿਆਂ ਨੂੰ ਵੀ ਬੜੇ ਸਰਲ ਜਿਹੇ ਤਰੀਕੇ ਦੇ ਨਾਲ ਸਮਝਾਉਣ ਦੇ ਲਈ ਇਹ ਕਹਾਣੀਆਂ ਵਰਤ ਲਈਆਂ ਜਾਂਦੀਆਂ। ਉਸੇ ਦੇ ਵਿੱਚੋਂ ਇੱਕ ਕਹਾਣੀ, ਕਹਿੰਦੇ ਨੇ ਕਿ ਇੱਕ ਵਾਰੀ ਇੱਕ ਚੋਰ ਰਜਾਈ ਦੀ ਕੁਟੀਆ 'ਚ ਆ ਵੜਿਆ। ਵੈਸੇ ਰਜਾਈ ਬਾਰੇ ਦੱਸ ਦਈਏ ਤਾਂ ਕਹਿੰਦੇ ਨੇ ਕਿ ਉਹ ਇੱਕ ਐਸਾ ਫਕੀਰ ਸੀ ਜਿਹਨੇ ਕਦੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਕਮਾਇਆ, ਜੇ ਕਮਾਇਆ ਤਾਂ ਉਸ ਰੱਬ ਦਾ ਨਾਂ। ਹੋਰ ਦੁਨਿਆਵੀ ਵਸਤਾਂ ਦੇ ਵਿੱਚੋਂ ਉਹਦੇ ਕੋਲੋਂ ਇੱਕ ਕੰਬਲ ਤੋਂ ਇਲਾਵਾ ਹੋਰ ਕੁਛ ਨਹੀਂ ਸੀ। ਕੜਾਕੇ ਦੀ ਠੰਡ, ਰਜਾਈ ਅਤੇ ਉਹਦਾ ਕੰਬਲ ਇੱਕ ਅਲੱਗ ਬਿਰਤੀ ਦੇ ਵਿੱਚ ਬੈਠਾ ਅੱਜ ਆਪਣੇ ਰੱਬ ਨੂੰ ਯਾਦ ਕਰ ਰਿਹਾ। ਅਕਸਰ ਹੀ ਵੇਖਣ ਵਾਲੇ ਕਹਿੰਦੇ ਸੀ ਕਿ ਰਜਾਈ ਮਰ ਗਿਆ, ਇੱਕ ਦੂਸਰੇ ਦੀਆਂ ਸਹੁੰਾਂ ਖਾ ਜਾਂਦੇ ਸੀ ਕਿ ਮੈਨੂੰ ਇੱਦਾਂ ਪ੍ਰਤੀਤ ਹੋਇਆ। ਮੈਂ ਖੁਦ ਵੇਖਿਆ, ਮੈਂ ਖੁਦ ਮਹਿਸੂਸ ਕੀਤਾ ਕਿ ਉਹ ਸਾਹ ਨਹੀਂ ਸੀ ਲੈ ਰਿਹਾ। ਅਗਲੇ ਦਿਨ ਜਦੋਂ ਜਾ ਕੇ ਵੇਖਦੇ ਤਾਂ ਫਿਰ ਚੰਗਾ ਭਲਾ ਹੁੰਦਾ। ਉਹ ਰੱਬ ਦੇ ਨਾਲ ਇੱਦਾਂ ਇੱਕ ਮੈਂ ਘੋ ਕੇ ਗੱਲਾਂ ਕਰਦਾ ਜਿੱਦਾਂ ਇਸ ਦੁਨੀਆ ਤੋਂ ਕਿਸੇ ਦੂਸਰੀ ਦੁਨੀਆ ਦੇ ਵਿੱਚ ਚਲਾ ਗਿਆ ਹੋਵੇ। ਅੱਜ ਜਦੋਂ ਇੱਕ ਚੋਰ ਕੜਕੀ ਠੰਡ ਦੇ ਵਿੱਚ ਇਹਦੀ ਕੁਟੀਆ 'ਚ ਵੜਿਆ, ਰਜਾਈ ਆਪਣੇ ਧਿਆਨ ਦੇ ਵਿੱਚ ਬੈਠਾ ਸੀ। ਚੋਰ ਨੇ ਇੱਧਰ ਉੱਧਰ ਹੱਥ ਪੈਰ ਮਾਰਿਆ, ਉਹਨੂੰ ਲੱਗਾ ਕਿ ਇਹ ਮਰਿਆ, ਉਹਨੂੰ ਲੱਗਾ ਕਿ ਇਹ ਸੁੱਤਾ, ਕੁਛ ਹਿੱਲ ਜੁਲ ਹੋਈ ਹੈ, ਇਹਨੂੰ ਕੋਈ ਪਤਾ ਨਹੀਂ ਲੱਗਾ। ਉਹਦੀ ਝੁੱਗੀ ਝੌਂਪੜੀ ਦੇ ਵਿੱਚ ਕੋਈ ਬਹੁਤਾ ਸਮਾਨ ਤਾਂ ਸੀ ਨਹੀਂ, ਚੋਰ ਨੂੰ ਬਹੁਤਾ ਸਮਾਂ ਨਹੀਂ ਲੱਗਾ ਇਹ ਤੈਅ ਕਰਨ ਦੇ ਵਿੱਚ ਕਿ ਹੁਣ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ। ਅੱਜ ਉਹਦੀ ਸਾਰੀ ਰਾਤ ਇਸੇ ਤਰ੍ਹਾਂ ਲੰਘੀ, ਕਿਸੇ ਵੀ ਪਾਸੇ ਦਾਅ ਨਹੀਂ ਸੀ ਲੱਗਾ। ਉਹ ਸੋਚਦਾ ਸੀ ਕਿ ਇਸ ਕੁਟੀਆ ਦੇ ਵਿੱਚੋਂ ਕੁਛ ਮਾੜਾ ਮੋਟਾ ਹੀ ਹੱਥ ਲੱਗ ਜੇ। ਚੋਰ ਦੀ ਫਿਤਰਤ ਹੈ, ਹੁਣ ਘਰੋਂ ਨਿਕਲਿਆ ਤੇ ਉਹਨੇ ਕੁਛ ਨਾ ਕੁਛ ਤੇ ਚੋਰੀ ਕਰਕੇ ਜਾਣਾ, ਪਰ ਰਜਾਈ ਕੋਲ ਉਹਨੂੰ ਕੀ ਲੱਭਣਾ ਸੀ? ਕੁਛ ਨਹੀਂ ਲੱਭਾ। ਜਾਣ ਲੱਗਾ ਤਾਂ ਰਜਾਈ ਦੀ ਸਮਾਧੀ ਟੁੱਟ ਗਈ। ਰਜਾਈ ਨੇ ਪਿੱਛੋਂ ਆਵਾਜ਼ ਮਾਰੀ, ਇੱਕ ਜ਼ੋਰਦਾਰ ਕੜਕੀ ਹੋਈ ਆਵਾਜ਼, ਠਹਿਰ, ਕਿੱਥੇ ਜਾ ਰਿਹਾ? ਚੋਰ ਇੱਕਦਮ ਡਰ ਗਿਆ, ਜਿੱਦਾਂ ਮੈਂ ਫੜਿਆ ਗਿਆ ਹਾਂ। ਰਜਾਈ ਨੇ ਇਸ਼ਾਰੇ ਦੇ ਨਾਲ ਲਾਗੇ ਆਉਣ ਲਈ ਕਿਹਾ। ਉਹਦੇ ਚਿਹਰੇ ਦੇ ਉੱਤੇ, ਉਹਦੀਆਂ ਅੱਖਾਂ ਦੇ ਵਿੱਚ, ਉਹਦੀ ਆਵਾਜ਼ ਦੇ ਵਿੱਚ ਕੁਛ ਇੱਦਾਂ ਦਾ ਸੀ ਕਿ ਚੋਰ ਭੱਜਣ ਦਾ ਸੋਚ ਹੀ ਨਹੀਂ ਸਕਿਆ। ਜਿੱਦਾਂ ਇੱਕ ਤਾਰ ਦੇ ਨਾਲ ਬੰਨ ਕੇ ਰਜਾਈ ਨੇ ਆਪਣੇ ਵੱਲ ਖਿੱਚ ਲਿਆ ਹੋਵੇ। ਕਹਿਣ ਲੱਗਾ, ਖਾਲੀ ਹੱਥੀਂ ਕਿਉਂ ਜਾ ਰਿਹਾ? ਤੂੰ ਕੁਛ ਲੱਭਦਾ ਸੀ, ਮੇਰੇ ਘਰੋਂ ਤੂੰ ਖਾਲੀ ਹੱਥੀਂ ਜਾਏਗਾ, ਮੈਨੂੰ ਉਸ ਰੱਬ ਦੀ ਨਜ਼ਰਾਂ ਦੇ ਵਿੱਚ ਗੁਨਹਗਾਰ ਬਣਾਉਣਾ? ਅੱਜ ਪਹਿਲੀ ਵਾਰ ਇੱਦਾਂ ਹੋਇਆ ਮੇਰੇ ਘਰ ਕੋਈ ਆਇਆ, ਮੈਂ ਉਸ ਰੱਬ ਦਾ ਸ਼ੁਕਰਾਨਾ ਕਰਾਂ, ਮੇਰੇ ਘਰ ਉਹਨੇ ਕੋਈ ਭੇਜਿਆ, ਮੇਰੇ ਦਾਰ ਉਹਨੇ ਕੋਈ ਭੇਜਿਆ। ਅਕਸਰ ਲੋਕ ਅਮੀਰਾਂ ਦੇ ਘਰ ਜਾਂਦੇ ਆ, ਪੈਸੇ ਵਾਲਿਆਂ ਦੇ ਘਰ ਜਾਂਦੇ ਆ, ਜਿਨ੍ਹਾਂ ਦੇ ਘਰ 'ਚ ਬਹੁਤ ਕੁਛ ਹੁੰਦਾ ਵਾ, ਉੱਥੇ ਜਾ ਕੇ ਮੰਗਦੇ ਆ, ਉੱਥੇ ਚੋਰੀ ਕਰਦੇ ਆ। ਮੈਂ ਕਿੱਦਾਂ ਸ਼ੁਕਰਾਨਾ ਕਰਾਂ ਆਪਣੇ ਰੱਬ ਦਾ, ਅੱਜ ਮੇਰੇ ਘਰ ਵੀ ਉਹਨੇ ਚੋਰ ਭੇਜਿਆ, ਅਤੇ ਜੇ ਮੈਂ ਅੱਜ ਤੈਨੂੰ ਖਾਲੀ ਹੱਥੀਂ ਭੇਜਦਾ, ਮੈਂ ਕਿੱਥੇ ਲੇਖਾ ਦਊਂ? ਆਪਣੇ ਪਿੰਡੇ ਤੋਂ ਕੰਬਲ ਉਤਾਰ ਕੇ ਚੋਰ ਵੱਲ ਨੂੰ ਵਧਾ ਦਿੱਤਾ। ਰਜਾਈ ਕੋਲ ਇਸ ਕੰਬਲ ਤੋਂ ਇਲਾਵਾ ਹੋਰ ਕੁਛ ਨਹੀਂ ਸੀ। ਸਿਰੇ ਦੀ ਠੰਡ ਕੰਬਲ ਲਾ ਕੇ ਚੋਰ ਨੂੰ ਫੜਾਇਆ ਤਾਂ ਚੋਰ ਮਨਾ ਨਹੀਂ ਕਰ ਸਕਿਆ। ਹਾਲਾਂਕਿ ਉਹਦੇ ਮਨ ਦੇ ਵਿੱਚ ਆਇਆ ਕਿ ਕਰ ਕਰਾ ਕੇ ਫਕੀਰਾ, ਤੇਰੇ ਪਿੰਡੇ 'ਤੇ ਸਿਰਫ ਇਹ ਕੰਬਲ ਹੀ ਆ, ਜਿਵੇਂ ਇਹ ਵੀ ਲੈ ਗਿਆ ਤੂੰ ਠੰਡ 'ਚ ਮਰ ਜਾਏਗਾ। ਪਰ ਚੋਰ ਉਹਦੇ ਸਾਹਮਣੇ ਕੁਛ ਬੋਲ ਨਹੀਂ ਪਾਇਆ, ਕੰਬਲ ਲੈ ਕੇ ਚੱਲਦਾ ਬਣਿਆ। ਅਗਲੇ ਦਿਨ ਰਜਾਈ ਜਦੋਂ ਪਿੰਡ ਦੇ ਵਿੱਚ ਨਿਕਲਿਆ ਤਾਂ ਸਾਰੇ ਰੌਲਾ ਪੈ ਗਿਆ। ਹੁਣ ਤਾਂ ਇਹਨੇ ਕੰਬਲ ਵੀ ਲਾ ਦਿੱਤਾ, ਇੰਨੀ ਠੰਡ ਬਿਮਾਰ ਨਾ ਹੋ ਜਾਏ। ਕਈ ਸ਼ਰਤਾਂ ਲਾਉਂਦੇ ਨੇ, ਨਹੀਂ ਇਹਨੂੰ ਕੁਛ ਨਹੀਂ ਹੋ ਸਕਦਾ। ਕਈ ਸ਼ਰਤਾਂ ਲਾਉਂਦੇ ਨੇ, ਹੁਣੇ ਮਰਿਆ ਹੀ ਲੈ। ਅਲੱਗ ਅਲੱਗ ਕਿਆਸ ਰਾਹੀਆਂ ਲਾਈਆਂ ਜਾ ਰਹੀਆਂ ਨੇ, ਕੰਬਲੇ ਦਾ ਗਿਆ ਤਾਂ ਗਿਆ ਕਿੱਥੇ? ਇਹ ਆਏ ਦਿਨ ਕੋਈ ਨਾ ਕੋਈ ਨਵਾਂ ਕੌਤਕ ਰਚਦਾ। ਹਾਲੇ ਗੱਲਾਂ ਚੱਲ ਹੀ ਰਹੀਆਂ ਸੀ ਕਿ ਉਧਰੋਂ ਚੋਰ ਫੜਿਆ ਗਿਆ, ਕਿਤੇ ਹੋਰ ਚੋਰੀ ਕਰਦਾ ਫੜਿਆ ਗਿਆ, ਫੜ ਕੇ ਰਾਜੇ ਕੋਲ ਲੈ ਕੇ ਗਏ। ਉਹਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਰਜਾਈ ਦਾ ਕੰਬਲ ਉਹਦੇ ਘਰ ਦੇ ਵਿੱਚੋਂ ਲੱਭ ਗਿਆ। ਹੁਣ ਤਾਂ ਗੁੱਸਾ ਹੋਰ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਸੀ ਰਾਜੇ ਦਾ, ਕਿਉਂਕਿ ਰਾਜੇ ਨੇ ਵੀ ਬੜੀ ਵਾਰੀ ਵੇਖਿਆ ਸੀ ਉਹਨੂੰ ਉਸੇ ਕੰਬਲ ਦੇ ਵਿੱਚ, ਕਿਉਂਕਿ ਉਹਦੇ ਕੋਲ ਇਸ ਕੰਬਲ ਤੋਂ ਇਲਾਵਾ ਹੋਰ ਕੁਛ ਹੈ ਹੀ ਨਹੀਂ ਸੀ। ਰਾਜਾ ਵੀ ਮੰਨਦਾ ਸੀ ਫਕੀਰ ਨੂੰ, ਰਾਜੇ ਨੂੰ ਵੀ ਪਤਾ ਸੀ ਕਿ ਇਹਦੀ ਕਈ ਕੋਈ ਗੱਲ ਝੂਠੀ ਨਹੀਂ ਪੈਂਦੀ। ਇਹ ਆਪਣੀ ਮਸਤੀ ਦੇ ਵਿੱਚ ਜੋ ਕਹਿ ਦੇ, ਹੋ ਨਹੀਂ ਸਕਦਾ ਉਹ ਪੂਰਾ ਨਾ ਹੋਵੇ। ਹਰ ਇੱਕ ਨੂੰ ਪਤਾ ਸੀ ਕਿ ਇਹ ਕੰਬਲ ਕਿਹਦਾ, ਉਦਾਂ ਤਾਂ ਭਾਵੇਂ ਚੋਰੀ 'ਚ ਤੈਨੂੰ ਛੱਡ ਦਿੰਦੇ, ਪਰ ਜਿਹੜੇ ਫਕੀਰ ਦਾ ਤੂੰ ਕੰਬਲ ਚੋਰੀ ਕੀਤਾ ਨਾ, ਹੁਣ ਨਹੀਂ ਤੈਨੂੰ ਛੱਡਿਆ ਜਾ ਸਕਦਾ। ਚੋਰ ਨੇ ਹੱਥ ਜੋੜੇ ਤੇ ਕਹਿਣ ਲੱਗਾ, ਰਾਜਾ ਮੈਂ ਚੋਰੀ ਨਹੀਂ ਕੀਤੀ, ਬਾਕੀ ਚੋਰੀਆਂ ਸਿਰ ਮੱਥੇ, ਪਰ ਇਹ ਕੰਬਲ ਮੈਂ ਚੋਰੀ ਨਹੀਂ ਕੀਤਾ। ਮੈਂ ਉਹਦੀ ਕੁਟੀਆ ਗਿਆ ਜ਼ਰੂਰ ਸੀ, ਪਰ ਇਹ ਮੈਂ ਚੋਰੀ ਨਹੀਂ ਕੀਤੀ, ਉਹਨੇ ਮੈਨੂੰ ਆਪ ਹੀ ਦਿੱਤਾ, ਮੈਂ ਤਾਂ ਉੱਥੋਂ ਭੱਜਣ ਲੱਗਾ ਸੀ। ਉਹਨੇ ਇੱਕ ਕੜਕਵੀਂ ਆਵਾਜ਼ ਦੇ ਵਿੱਚ ਮੈਨੂੰ ਪਿੱਛੋਂ ਬੁਲਾਇਆ। ਬੁਲਾ ਕੇ ਕਹਿਣ ਲੱਗਾ, ਇਹ ਕੰਬਲ ਤੂੰ ਲੈ ਕੇ ਜਾਣਾ। ਉਹਨੇ ਮੈਨੂੰ ਜਿੱਦਾਂ ਹੁਕਮ ਦਿੱਤਾ ਹੋਵੇ ਕਿ ਮੈਂ ਉਸ ਦਿਨ ਖਾਲੀ ਹੱਥੀ ਨਹੀਂ ਸੀ ਜਾ ਸਕਦਾ ਉਹਦੀ ਕੁਟੀਆ 'ਚੋਂ, ਜੇ ਨਹੀਂ ਯਕੀਨ ਤਾਂ ਉਹਨੂੰ ਸੱਦ ਕੇ ਪੁੱਛ ਲਓ। ਫੈਸਲਾ ਹੋਇਆ ਕਿ ਜੇਕਰ ਉਹ ਆਪ ਕਹਿ ਦੇ ਤਾਂ ਫਿਰ ਤੈਨੂੰ ਛੱਡ ਦਿੱਤਾ ਜਾਊਗਾ। ਆਪਣੇ ਸਿਪਾਹੀ ਭੇਜੇ, ਫਕੀਰ ਨੂੰ ਬੁਲਾਇਆ, ਭਰੀ ਸਭਾ ਦੇ ਵਿੱਚ ਪੁੱਛਿਆ ਗਿਆ ਕਿ ਤੇਰਾ ਕੰਬਲ ਚੋਰੀ ਹੋਇਆ। ਰਜਾਈ ਕਹਿਣ ਲੱਗਾ, ਮੇਰਾ ਕੁਛ ਚੋਰੀ ਨਹੀਂ ਹੋਇਆ ਰਾਜਨ, ਮੇਰਾ ਹੈਗਾ ਹੀ ਕੀ ਸੀ ਜਿਹੜਾ ਚੋਰੀ ਹੋ ਜਾਣਾ। ਜਿਹੜੇ ਕੰਬਲ ਦੀ ਤੁਸੀਂ ਗੱਲ ਕਰਦੇ ਹੋ ਇਹ ਮੈਂ ਆਪ ਹੀ ਦਿੱਤਾ। ਜੋ ਇਹ ਬੰਦਾ ਕਹਿ ਰਿਹਾ ਇਹ ਬਿਲਕੁਲ ਠੀਕ ਕਹਿ ਰਿਹਾ। ਮੇਰੀ ਬੇਨਤੀ, ਇਹਨੂੰ ਸਜ਼ਾ ਨਾ ਕੀਤੀ ਜਾਵੇ। ਇਹਨੇ ਤਾਂ ਮੇਰੇ 'ਤੇ ਬੜਾ ਪਰਉਪਕਾਰ ਕੀਤਾ। ਸਾਰੇ ਹੈਰਾਨ, ਇਹੋ ਜਿਹਾ ਕੀ ਪਰਉਪਕਾਰ ਕਰ ਦਿੱਤਾ ਇਸ ਚੋਰ ਨੇ। ਫਕੀਰ ਕਹਿਣ ਲੱਗਾ, ਇਹਨੇ ਉਹ ਕੀਤਾ ਜਿਹੜਾ ਮੇਰੇ ਨਾਲ ਅੱਜ ਤੱਕ ਨਹੀਂ ਸੀ ਹੋਇਆ। ਇਹਨੇ ਮੈਨੂੰ ਕੁਛ ਦੇਣ ਜੋਗਾ ਕਰ ਦਿੱਤਾ। ਮੇਰਾ ਨਾਮ ਹੀ ਉਹਨਾਂ ਲੋਕਾਂ ਦੇ ਵਿੱਚ ਆ ਗਿਆ ਜਿਹੜੇ ਕੁਛ ਦਾਨ ਪੁੰਨ ਕਰ ਦਿੰਦੇ ਨੇ। ਇਸ ਵਿਅਕਤੀ ਨੇ ਮੈਨੂੰ ਅਹਿਸਾਸ ਕਰਾਇਆ ਕਿ ਮੇਰੇ ਕੋਲ ਵੀ ਕੁਛ ਸੀ ਜਿਹੜਾ ਮੈਂ ਦੇ ਸਕਦਾ। ਮੇਰਾ ਦਿੱਤਾ ਇਹ ਕੰਬਲ ਇਹਨੇ ਲੈ ਕੇ ਮੈਨੂੰ ਮਾਣ ਮਹਿਸੂਸ ਕਰਵਾਇਆ। ਹੁਣ ਮੈਂ ਕਹਿ ਸਕਦਾ ਕਿ ਮੇਰੇ ਘਰ ਆਇਆ ਵੀ ਕੋਈ ਖਾਲੀ ਹੱਥੀ ਨਹੀਂ ਸੀਗਾ। ਜੇ ਇੱਦਾਂ ਹੀ ਮੁੜ ਜਾਂਦਾ, ਇਹ ਕੰਬਲ ਨਾ ਲੈ ਕੇ ਜਾਂਦਾ, ਤਾਂ ਮੈਂ ਆਪਣੇ ਰੱਬ ਨੂੰ ਕਿਹੜਾ ਮੂੰਹ ਵਿਖਾਉਣਾ ਹੈ। ਚੋਰ ਨੂੰ ਛੱਡ ਦਿੱਤਾ ਗਿਆ ਕਿਉਂਕਿ ਹੁਣ ਉਹ ਚੋਰ ਨਹੀਂ ਸੀ ਰਿਹਾ, ਹੁਣ ਉਹ ਰਜਾਈ ਦਾ ਹੋ ਚੁੱਕਾ ਹੈ। ਹੋਰ ਬਹੁਤ ਸਾਰੇ ਲੋਕਾਂ ਦੇ ਵਾਂਗੂ ਹੁਣ ਉਹ ਵੀ ਫਕੀਰ ਦੇ ਲੜ ਲੱਗ ਚੁੱਕਾ ਸੀ। ਇੱਦਾਂ ਦਾ ਇੱਕ ਅੰਦਾਜ਼ ਸੀ ਫਕੀਰ ਦਾ, ਇੱਕ ਅੰਦਾਜ਼ ਸੀ ਰਜਾਈ ਦਾ, ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਾ ਇਨਸਾਨ ਵੇਖਦਾ, ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਿਆਈ ਵੇਖਦਾ, ਜਿਹੜਾ ਦਾਰਾ ਏ ਚੋਰ ਨੂੰ ਵੀ ਕਹਿੰਦਾ ਹੈ ਮੇਰੀ ਭਲਾਈ ਕਰਨ ਆਇਆ ਹੈ। ਇਹ ਆ ਨਜ਼ਰੀਆ, ਅਤੇ ਗੱਲ ਹੈ ਸਾਰੀ ਨਜ਼ਰੀਏ ਦੀ। ਜਦੋਂ ਆਪਾਂ ਆਪਣਾ ਨਜ਼ਰੀਆ ਚੇਂਜ ਕਰ ਲਈਏ, ਆਪਣੇ ਆਪ ਨੂੰ ਆਪਾਂ ਬਦਲ ਲਈਏ, ਤਾਂ ਫਿਰ ਸਾਰੀ ਦੁਨੀਆ ਬਦਲ ਜਾਂਦੀ ਹੈ। ਜਿੱਦਾਂ ਤੁਸੀਂ ਵੇਖਣਾ ਚਾਹੁੰਦੇ ਹੋ ਇਸ ਦੁਨੀਆ ਨੂੰ, ਉੱਦਾਂ ਵੇਖਣਾ ਸ਼ੁਰੂ ਕਰ ਦਿਓ। ਤੁਹਾਨੂੰ ਕੋਈ ਵੀ ਮਾੜਾ ਨਹੀਂ ਲੱਭਦਾ, ਮਾੜੇ ਵੀ ਤੁਹਾਨੂੰ ਚੰਗੇ ਚੰਗੇ ਲੱਗਣ ਲੱਗ ਪੈਂਦੇ। ਅਤੇ ਜੇ ਕਿਤੇ ਆਪਣੇ ਆਪ ਦੇ ਵਿੱਚ ਮਾੜਾ ਹੋਵੇ ਬੰਦਾ, ਆਪਣੀ ਸੋਚ ਮਾੜੀ ਹੋਵੇ, ਚੰਗੇ ਭਲੇ ਉਹ ਫਕੀਰਾਂ ਦੇ ਵਿੱਚ, ਸਾਧਾਂ ਦੇ ਵਿੱਚ, ਸੂਫੀ ਸੰਤਾਂ ਦੇ ਵਿੱਚ ਵੀ ਨੁਕਸ ਕੱਢਣ ਲੱਗ ਪੈਂਦਾ, ਉਹਨੂੰ ਉਹ ਵੀ ਚੋਰ ਲੱਗਦੇ ਨੇ। ਕਹਿੰਦੇ ਨੇ ਜਦੋਂ ਆਪਾਂ ਕਿਸੇ ਬਾਰੇ ਕੋਈ ਟਿੱਪਣੀ ਕਰਦੇ ਹਾਂ, ਕਿਸੇ ਬਾਰੇ ਕੋਈ ਗੱਲ ਕਰਦੇ ਹਾਂ, ਕਿਸੇ ਬਾਰੇ ਕੋਈ ਵਿਚਾਰ ਦਿੰਦੇ ਹਾਂ, ਤਾਂ ਅਸੀਂ ਸ਼ੀਸ਼ੇ ਦੇ ਮੂਹਰੇ ਖੜ੍ਹੇ ਹੁੰਦੇ ਹਾਂ। ਜਿੱਦਾਂ ਸ਼ੀਸ਼ਾ ਸਾਨੂੰ ਸਾਡਾ ਅਕਸ ਵਿਖਾਉਂਦਾ, ਇਸੇ ਤਰ੍ਹਾਂ ਦੇ ਨਾਲ ਆਪਾਂ ਜਦੋਂ ਕਿਸੇ ਦੂਸਰੇ ਵਿਅਕਤੀ ਬਾਰੇ ਟੀਕਾ ਟਿੱਪਣੀ ਕਰਦੇ ਹਾਂ, ਉਹਦੀ ਬੁਰਾਈ ਕਰਦੇ ਹਾਂ, ਤਾਂ ਆਪਾਂ ਆਪਣੇ ਆਪ ਦੀ ਗੱਲ ਕਰ ਰਹੇ ਹੁੰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਠੱਗ ਬੰਦਾ ਦੂਸਰੇ ਦੀ ਠੱਗੀ ਬੜੀ ਛੇਤੀ ਪਛਾਣ ਲੈਂਦਾ, ਇੱਕ ਠੱਗ ਦੂਸਰੇ ਠੱਗ ਦੀ ਅੱਖ ਬੜੀ ਛੇਤੀ ਪਛਾਣ ਲੈਂਦਾ। ਉਸੇ ਤਰ੍ਹਾਂ ਜਿੱਦਾਂ ਇੱਕ ਸ਼ਰਾਬੀ ਦੂਸਰੇ ਸ਼ਰਾਬੀ ਦੀ ਰਮਜ ਝੱਟ ਸਮਝ ਜਾਂਦਾ, ਆਪਾਂ ਜੋ ਹੁੰਦੇ ਹਾਂ ਉਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਜਿੱਥੇ ਜਾਂਦੇ ਹਾਂ ਆਪਣਾ ਉੱਦਾਂ ਦਾ ਰੰਗ ਆਪਾਂ ਖਿਲਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਚੀਜ਼ਾਂ ਹੌਲੀ ਹੌਲੀ ਸਾਡੇ ਸੁਭਾਅ ਦੇ ਵਿੱਚ ਇੱਥੋਂ ਤੱਕ ਗ੍ਰਸ ਚੁੱਕੀਆਂ ਹੁੰਦੀਆਂ ਨੇ ਕਿ ਇਸ ਚੀਜ਼ ਦੀ ਕਮਾਂਡ ਤੁਹਾਨੂੰ ਆਪਣੇ ਆਪ ਨੂੰ ਦੇਣੀ ਨਹੀਂ ਪੈਂਦੀ, ਉਹ ਆਟੋਮੈਟਿਕ ਹੋ ਜਾਂਦੀ ਹੈ। ਜਦੋਂ ਵਾਰ ਵਾਰ ਆਪਾਂ ਕੋਈ ਚੀਜ਼ ਰਿਪੀਟ ਕਰਦੇ ਹਾਂ ਤਾਂ ਫਿਰ ਉਹ ਸਹਿ ਸੁਭਾਅ ਸਾਡੇ ਮੂੰਹ ਦੇ ਵਿੱਚੋਂ ਸਾਡੀ ਜ਼ਬਾਨ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਨਿਕਲਦੀ ਹੈ ਕਿ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ। ਜਿੱਦਾਂ ਇੱਕ ਸ਼ਰਾਬੀ ਨੂੰ ਇੱਕ ਨਵੇਂ ਸ਼ਹਿਰ ਦੇ ਵਿੱਚ ਇੱਕ ਓਪਰੀ ਥਾਂ 'ਤੇ ਛੱਡ ਦਿੱਤਾ ਜਾਵੇ ਤਾਂ ਜਿੰਨਾ ਮਰਜ਼ੀ ਕਹਿ ਲਓ ਇੱਥੋਂ ਸ਼ਰਾਬ ਨਹੀਂ ਮਿਲਦੀ, ਉਹ ਤੁਹਾਨੂੰ ਬਹੁਤ ਜਲਦ ਉੱਥੋਂ ਦੇ ਸਾਰੇ ਸ਼ਰਾਬ ਅੱਡੇ ਲੱਭ ਕੇ ਦੱਸ ਦੂ ਅਤੇ ਥੋੜ੍ਹੇ ਦਿਨਾਂ ਦੇ ਵਿੱਚ ਉਸ ਸ਼ਹਿਰ ਦੇ ਉਸ ਪਿੰਡ ਦੇ ਸਾਰੇ ਸ਼ਰਾਬੀਆਂ ਦੇ ਨਾਲ ਉਹਦੀ ਯਾਰੀ ਵੀ ਪਤਾ ਪੈ, ਉਹਨਾਂ ਲੋਕਾਂ ਦੇ ਨਾਲ ਹੀ ਜਾ ਕੇ ਯਾਰੀਆਂ ਲਾਓ ਜਿੱਦਾਂ ਦਾ ਉਹਦਾ ਆਪਣਾ ਸੁਭਾਅ ਹੈ। ਇਸ ਕਰਕੇ ਜਦੋਂ ਆਪਾਂ ਕਿਸੇ ਦੀ ਭੰਡਣੀ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਚੁਗਲੀ ਕਰਦੇ ਹਾਂ, ਇੱਕ ਵਾਰੀ ਜ਼ਰੂਰ ਯਾਦ ਕਰ ਲਿਓ ਕਿ ਆਪਾਂ ਸ਼ੀਸ਼ੇ ਅੱਗੇ ਖੜ੍ਹੇ ਹਾਂ, ਕਿਉਂਕਿ ਉਸ ਵਿਅਕਤੀ ਦੇ ਵਿੱਚੋਂ ਤੁਸੀਂ ਉਹੀ ਲੱਭਿਆ ਜੋ ਤੁਹਾਡੇ ਅੰਦਰ ਹੈ। ਜਿਹੜੇ ਲੋਕ ਕਿਸੇ ਦੀ ਚੰਗਿਆਈ ਕਰਦੇ ਨੇ ਉਹ ਖੁਦ ਚੰਗੇ ਨੇ। ਹੁਣ ਤੈਅ ਆਪਾਂ ਕਰਨਾ ਆਪਾਂ ਚੰਗੇ ਬਣਨਾ ਕਿ ਬੁਰੇ ਬਣਨਾ, ਜਾਂ ਫਿਰ ਜਿੱਦਾਂ ਦੇ ਵਿਚਾਰ ਤੁਸੀਂ ਕਿਸੇ ਬਾਰੇ ਦਿੰਦੇ ਹੋ ਮੰਨ ਲਓ ਕਿ ਤੁਸੀਂ ਵੀ ਉੱਦਾਂ ਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਬੇਨਤੀ ਇਹੋ ਹੀ ਕਿ ਕੋਸ਼ਿਸ਼ ਕਰੀਏ ਆਪਾਂ ਨਿੰਦਿਆ ਚੁਗਲੀ ਤੋਂ ਦੂਰ ਰਹੀਏ। ਜੇ ਕਿਸੇ ਬਾਰੇ ਕੁਛ ਬੋਲਣਾ ਤਾਂ ਚੰਗਾ ਹੀ ਬੋਲੀਏ, ਕੋਸ਼ਿਸ਼ ਕਰੀਏ ਉਹਦੇ ਸੁਭਾਅ 'ਚੋਂ ਕੁਛ ਚੰਗਾ ਲੱਭ ਕੇ ਉਹ ਬੋਲੀਏ। ਹੌਲੀ ਹੌਲੀ ਸਾਡੀ ਆਪਣੀ ਸ਼ਖਸੀਅਤ ਵੀ ਨਿਖਰ ਆਊਗੀ। ਜੇ ਕਿਸੇ ਦੀ ਕੋਈ ਗੱਲ ਸੁਣ ਕੇ ਤੁਹਾਡੇ ਮਨ ਦੇ ਵਿੱਚ ਈਰਖਾ ਆਉਂਦੀ ਹੈ, ਇਹਦਾ ਮਤਲਬ ਕਿ ਤੁਸੀਂ ਖੁਦ ਈਰਖਾ ਲਓ। ਤੁਹਾਨੂੰ ਕਿਸੇ ਦੀ ਸਿਫਤ ਸੁਣਨੀ ਜੇਕਰ ਚੰਗੀ ਨਹੀਂ ਲੱਗਦੀ, ਇਹਦਾ ਮਤਲਬ ਕਿ ਤੁਹਾਡੇ ਵਿੱਚ ਘਮੰਡ ਇੰਨਾ ਕੁ ਜ਼ਿਆਦਾ ਭਰ ਚੁੱਕਾ ਕਿ ਹੁਣ ਉਹਨੂੰ ਧੋਣ ਦੀ ਲੋੜ ਹੈ। ਸੋ ਅੱਜ ਤੋਂ ਬਾਅਦ ਜਦੋਂ ਕੋਈ ਕਿਸੇ ਦੀ ਸਿਫਤ ਕਰੇ ਤਾਂ ਮੰਨ ਲਓ ਕਿ ਉਹ ਸਿਫਤ ਤੁਸੀਂ ਵੀ ਕਰਨੀ ਹੈ, ਨਾ ਕਿ ਉਸ ਸਿਫਤ ਨੂੰ ਸੁਣ ਕੇ ਉਸ ਬੰਦੇ ਦੀ ਸ਼ਖਸੀਅਤ ਦਾ ਦੂਸਰਾ ਪੱਖ ਦੱਸਣ ਦੀ ਕੋਸ਼ਿਸ਼ ਕਰਨੀ ਹੈ। ਬਿਲਕੁਲ ਰਜਾਈ ਵਾਂਗੂ ਜਦੋਂ ਉਹਨੇ ਚੋਰ ਦੇ ਵਿੱਚੋਂ ਵੀ ਚੰਗਾ ਲੱਭ ਰਿਹਾ, ਇਹ ਕਹਾਣੀ ਸਾਨੂੰ ਭੇਜੀ ਸੀ ਸੰਤੋਖ ਸਿੰਘ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਓਸ਼ੋ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਤੁਹਾਡੇ ਨਾਲ ਅੱਜ ਸਾਂਝ ਪਾਈ ਹੈ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਂਝ ਪਾਉਣ ਦੇ ਲਈ ਸਾਡੇ ਫੇਸਬੁੱਕ ਪੇਜ ਦੇ ਉੱਤੇ, ਸਾਡੇ ਵਟਸਐਪ 044-717-1674 ਦੇ ਉੱਤੇ, ਜਾਂ ਫਿਰ ਈਮੇਲ info@haanji.com.au ਦੇ ਉੱਤੇ ਵੀ ਭੇਜ ਸਕਦੇ ਹੋ। ਧੰਨਵਾਦ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04932802052 ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212046 ਤੇ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਦਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਟੈਂਸ਼ਨ ਟੈਂਸ਼ਨ ਨਿਰੀ ਟੈਂਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-500
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ ਦੇ ਉੱਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਅੱਧਾ ਕੁ ਦਰਵਾਜ਼ਾ ਖੋਲ੍ਹ ਕੇ ਉਹ ਜਦੋਂ ਮੈਨੂੰ ਗਲੀ ਦੇ ਵਿੱਚ ਖੜ੍ਹੇ ਨੂੰ ਵੇਖਿਆ ਕਰਦੀ ਸੀ ਨਾ, ਤਾਂ ਉਹਦੀ ਤਿੱਖੀ ਨਜ਼ਰ ਐਨ ਰੂਹ ਤੱਕ ਪਹੁੰਚਦੀ। ਮੈਨੂੰ ਯਾਦ ਹੈ ਜਦੋਂ ਉਹਨੂੰ ਪਹਿਲੀ ਵਾਰ ਵੇਖਿਆ, ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਵਿਆਹ ਸੀ, ਉਹ ਕਦੀ ਨਹੀਂ ਭੁੱਲਦਾ। ਇੱਕ ਦੂਸਰੇ ਦੇ ਨਾਲ ਨਜ਼ਰ ਮਿਲੀ ਤੇ ਉਹਨੇ ਅਚਾਨਕ ਮੂੰਹ ਫੇਰ ਲਿਆ, ਪਰ ਮੈਂ ਉਹਨੂੰ ਵੇਖਦਾ ਰਿਹਾ। ਸ਼ਾਇਦ ਉਹ ਵੀ ਲੁੱਕ ਲੁੱਕ ਕੇ ਵੇਖਦੀ ਰਹੀ। ਪਤਾ ਨਹੀਂ ਉਹ ਪਹਿਲੀ ਵਾਰੀ ਵੇਖਿਆ ਤੇ ਉਸ ਤੋਂ ਬਾਅਦ ਕਦੀ ਨਜ਼ਰ ਹਟੀ ਨਹੀਂ ਉਸ ਚਿਹਰੇ ਤੋਂ, ਚਾਹੇ ਉਹ ਚਿਹਰਾ ਸਾਹਮਣੇ ਹੋਵੇ ਚਾਹੇ ਨਾ, ਕਦੀ ਫਰਕ ਹੀ ਨਹੀਂ ਪਿਆ। ਔਖੇ ਸੌਖੇ ਹੋ ਕੇ ਯਤਨ ਕਰਕੇ ਪਤਾ ਕੀਤਾ ਤਾਂ ਕਹਿੰਦੇ ਨੇ ਉਹਦਾ ਨਾਂ ਪ੍ਰੀਤ ਹੈ। ਹੌਲੀ ਹੌਲੀ ਕਰਕੇ 6 ਮਹੀਨੇ ਲੰਘ ਗਏ। ਇਹਨਾਂ 6 ਮਹੀਨਿਆਂ ਦੇ ਵਿੱਚ ਉਹਦੀ ਗਲੀ ਦਾ ਘਰ ਦਾ ਵੀ ਪਤਾ ਕਰ ਲਿਆ। ਆਨੇ ਬਹਾਨੇ ਨਿੱਤ ਦਿਨ ਉਹਦੀ ਗਲੀ ਦੇ ਵਿੱਚ ਆਉਣਾ, ਜਿੱਦਾਂ ਇਹ ਹੁਣ ਦਿਨ ਕਿਰਿਆ ਬਣ ਗਈ ਹੋਵੇ। ਸ਼ਾਇਦ ਖਿੱਚ ਉੱਧਰ ਵੀ ਸੀ। ਜਦ ਵੀ ਮੈਂ ਜਾਂਦਾ ਤਾਂ ਦਰਵਾਜ਼ਾ ਅੱਧਾ ਕੁ ਖੁੱਲ੍ਹਾ ਹੁੰਦਾ। ਉਹ ਹਲਕੀ ਜਿਹੀ ਝਾਤੀ ਮਾਰਦੀ ਅਤੇ ਪਿੱਛੇ ਚਲੀ ਜਾਂਦੀ। ਹੌਲੀ ਹੌਲੀ ਇਹ ਸਫ਼ਰ ਅੱਗੇ ਵਧਿਆ ਤਾਂ ਹੁਣ ਉਹ ਥੋੜ੍ਹਾ ਜਿਹਾ ਵੇਖ ਕੇ ਮੁਸਕਰਾ ਦਿੰਦੀ। ਪਰ ਗੱਲ ਨਹੀਂ ਸੀ ਕਦੀ ਹੋਈ, ਬਸ ਇੰਨਾ ਕੁ ਬਹੁਤ ਸੀ। ਇੰਨਾ ਕੁ ਹੁੰਦਾ ਤਾਂ ਲੱਗਦਾ ਸੀ ਆਉਣਾ ਸਫਲ ਹੋ ਗਿਆ। ਮੈਂ ਆਪਣੇ ਘਰ, ਉਹ ਆਪਣੇ ਘਰ, ਬਸ ਇੰਨਾ ਕੁ ਰਿਸ਼ਤਾ ਸੀ ਸਾਡਾ। ਨਾ ਕਦੀ ਹੱਦ ਉਸ ਨੇ ਟੱਪੀ ਤਾਂ ਨਾ ਮੈਂ। ਉਹਦੀ ਇੱਕ ਮੁਸਕਾਨ ਦੇ ਲਈ ਤਾਂ ਮੈਂ ਜਾਂਦਾ ਸੀ। ਇੱਕ ਦਿਨ ਜਾਂਦਾ ਤਾਂ ਅਗਲੇ ਕਈ ਦਿਨ ਉਹ ਮੁਸਕਾਨ ਆਪਣੇ ਦਿਲ ਦੇ ਵਿੱਚ ਸਮੇਟੀ ਰੱਖਦਾ, ਆਪਣੇ ਆਪ ਨੂੰ ਉਸ ਹੱਦ ਤੱਕ ਰੋਕ ਕੇ ਰੱਖਦਾ ਜਦੋਂ ਤੱਕ ਦਿਲ ਵੱਸੋਂ ਬਾਹਰ ਨਾ ਹੋ ਜਾਵੇ। ਨਹੀਂ, ਰੋਜ਼ ਰੋਜ਼ ਨਹੀਂ ਜਾਣਾ, ਅੱਜ ਵੀ ਨਹੀਂ ਜਾਣਾ, ਫਿਰ ਕਿਸੇ ਦਿਨ ਜਾਊਂਗਾ। ਲੱਗਦਾ ਸੀ ਉਹਦੇ 'ਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਆ ਨਾ ਜਾਵੇ। ਫਿਰ ਸੋਚਦਾ ਉਹ ਇੰਤਜ਼ਾਰ ਕਰਦੇ ਹੋਊਗੇ, ਪਰ ਫਿਰ ਵੀ ਮੁੱਕਦੀ ਗੱਲ ਕੋਈ ਹਫ਼ਤਾ ਕੁ ਔਖੇ ਸੌਖੇ ਲੰਘਾ ਹੀ ਲੈਂਦੇ। ਫਿਰ ਇੱਕ ਦਿਨ ਅਚਾਨਕ ਮੇਰੇ ਘਰ ਬਾਪੂ ਅਤੇ ਬੀਜੀ ਜੀ ਰਿਸ਼ਤੇ ਦੀ ਗੱਲ ਕਰਦੇ ਕਰਦੇ ਹੁਣ ਥੋੜ੍ਹਾ ਜਿਹਾ ਜ਼ਿਆਦਾ ਸੀਰੀਅਸ ਹੋਣ ਲੱਗ ਪਏ। ਪਹਿਲਾਂ ਵੀ ਗੱਲ ਤੋਰਦੇ ਰਹਿੰਦੇ ਸੀ, ਮੈਂ ਅਕਸਰ ਮਨਾ ਕਰ ਦਿੰਦਾ। ਕੁੜੀਆਂ ਦੀਆਂ ਫੋਟੋਆਂ ਲਿਆਉਂਦੇ ਵਿਖਾਉਂਦੇ, ਪਰ ਹੁਣ ਕੋਈ ਕਿੰਨਾ ਵੀ ਸੋਹਣਾ ਚਿਹਰਾ ਹੋਵੇ ਉਹਦੇ ਉੱਤੇ ਨਜ਼ਰ ਹੀ ਨਹੀਂ ਸੀ ਟਿਕਦੀ। ਹੁਣ ਪ੍ਰੀਤ ਤੋਂ ਬਿਨਾਂ ਇਹਨਾਂ ਅੱਖਾਂ ਨੂੰ ਕੋਈ ਜੱਚਦਾ ਨਹੀਂ ਸੀ। ਹਰ ਕੁੜੀ ਦੇ ਚਿਹਰੇ ਦੇ ਵਿੱਚ ਉਹਦੇ ਨੈਣ ਨਕਸ਼ ਵੇਖਣ ਦੀ ਕੋਸ਼ਿਸ਼ ਕਰਦਾ। ਕਈ ਵਾਰੀ ਤਾਂ ਭੁਲੇਖਾ ਵੀ ਪੈ ਜਾਂਦਾ, ਮੈਂ ਉਹਦੀ ਫੋਟੋ ਵੇਖ ਰਿਹਾ। ਮਨ ਦੇ ਵਿੱਚ ਇੱਕੋ ਗੱਲ ਚੱਲਦੀ ਰਹਿੰਦੀ ਕਿ ਉਹ ਕੁਛ ਕਵੇ, ਉਧਰੋਂ ਇਸ਼ਾਰਾ ਮਿਲੇ ਤਾਂ ਮੈਂ ਆਪਣੇ ਘਰ ਗੱਲ ਤੋਰਾਂ। ਹਾਲੇ ਤੱਕ ਕਦੀ ਗੱਲ ਵੀ ਤਾਂ ਨਹੀਂ ਹੋਈ। ਇੱਕ ਦਿਨ ਮਨ ਬਣਾ ਲਿਆ ਕਿ ਉਹਨੂੰ ਮੈਂ ਜਾਂਦੇ ਜਾਂਦੇ ਚਿੱਠੀ ਫੜਾਵਾਂਗਾ। ਚਿੱਠੀ ਦੇ ਵਿੱਚ ਆਪਣੇ ਦਿਲ ਦਾ ਹਾਲ ਲਿਖੂੰਗਾ, ਉਹਨੂੰ ਪੁੱਛੂੰਗਾ ਉਹਦੇ ਦਿਲ ਦੇ ਵਿੱਚ ਕੀ ਹੈ। ਪਰ ਮੈਂ ਕਿਹਾ ਤਾਂ ਉਹਨੇ
उन्हें पहल कर दिते। उन्हें ही मेरे तक एक चिट्ठी वगा मारी। चिट्ठी च लिखा सी मेरा विआह हो रहा, हुण शायद यह दरवाजा तुहानू कदी खुला ना मिले, शायद साडा सफर इत्थों तक सी। ये पढ़ना मेरे लिए बहुत मुश्किल, क्योंकि थले लाइन लिखी सी हुण तू दोबारा मैनू मिलना आवी। उस दिन उस गली चों किदां पैर बाहर पुटे, ये शायद शब्दां च बयान नहीं किया जा सकता। अखां भर आईयां सी कि बाहर डुल गईयां ही, ये भी समझ नहीं आई। जिदा कॉलेज दे विच रुग भरिया गया होवे, मैं तां हले उहनूं बहुत कुछ कहना सी, पर कहना भी की सी, की कहिंदा, किन्ना चिर उहदे वल वेखदा रहा। शायद उहदियां भी अखां गिल्लियां सी, अद्धा दरवाजा खोली उह मेरे वल वेखदी रही, शायद हंझू भौंदी रही। मेरा मन कीता मैं सारी जिंदगी उसनूं इसे तरह के नाल गड़ी गली दे मोड़ दे उत्ते खड़ा वेखदा रहां, पर लोग की कहणगे, मेरा हक की बनता उहदे उत्ते। जाना तां पैना, क्योंकि वह दरवाजा बंद हो गया है। दिल दे विच जिदा जिदा कोई चीका मार रहा होवे, जिदा कोई उसका नाम पुकार रहा होवे, पर हुण की कर सकते। इदां लगता सी जायद बहुत दूर देर हो गई है। मैं अपने घर चला गया। कुछ दिनों बाद एक होर जगह घरदियां ने विआह की गल तोर ली। इस बारी गल सिर्फ तोरी नहीं सी, इस बारी तां सिर्फ फरमान जारी होया सी, काका गल पक्की हो गई है। मैं बथेरा कहा मैं नहीं मिलना। बीजी कहन लगी एक बारी कुड़ी दी फोटो तां वेख ला, हुण तेरे टालम टोले नहीं चलने, आखिर साडा भी कोई हक बनता तेरे उत्ते। तेरे लिए जो वेख्या सोच समझ के वेख्या होगा। किन्नी वारी क्या जे कुछ हैगा तां उह तूं दस दे। की कहिंदा ते नाले हुण कहिण दा फायदा भी की सी। किन्ना चिर मापिआं दी गल मोड़ दे। बीजी दे कहिण दे उत्ते जद मैं फोटो वेखी तां यकीन नहीं आउंदा उह फोटो प्रीत दी सी। जांदे जांदे बीजी ने कहा गुरद्वारा साहब दे विच पहली बार मिलनी तय होई है, एक बारी कुड़ी नूं मिल ला। उन्हां नूं की दसां, मेरा तां पल पल भी औखा लंघना मिलन तों। गुरु घर गए तां उह मैनूं दूर बैठी दी सी, उहदा चेहरा भी जिद्दां मैनूं वेख के बिल्कुल उदा ही सी जिदा पहली बार आप एक दूसरे नूं मिले। चेहरे उत्ते उही चमक, वह मेरे पल वेख के मुस्कुराई जिदा असी सदियां तो एक दूसरे नूं जानते हुई है, पर अज पहली बार वह खुल के मुस्कुराई सी। मेरी भी खुशी ना सांभी जाए, कुछ पलों बाद असी एक दूसरे के सामने बैठे सी। यकीन ही नहीं आता। मैं सोच रहा सी जिन्हां दा मिलना धुरों लिख के आया होए उन्हूं टाल भी कौन सकता, वह सत्त वाल भन के भी मिल पैंदे ने। अज यकीन आ रहा कि जोड़ियां तुरों बन के आउंदियां ने। मैं ते प्रीत ने एक दूसरे का हाथ फड़ लिया सारी जिंदगी दे लई, ते नाले सदा दे लई यकीन हो गया

ਗੱਲ ਸਿਰਫ ਵਿਸ਼ਵਾਸ ਦੀ, ਤੁਹਾਡੇ ਅੰਦਰ ਦੇ ਸੱਚ ਦੀ, ਤੁਹਾਡੀ ਸਾਦਗੀ ਦੀ, ਤੁਹਾਡੇ ਰਿਸ਼ਤੇ ਦੇ ਵਿੱਚ ਪਵਿੱਤਰਤਾ ਦੀ। ਕਹਾਣੀ ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਲਿਖਣ ਵਾਲੇ ਦਾ ਨਾਂ ਅਗਿਆਤ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 01

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 45 ਤੇ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮ

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜੇਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰਤਵਲ ਆਕਾਸ਼, ਸੁਣੈ ਦੀਪ ਲੋਪ ਪਾਤਾਲ, ਸੁਣੈ ਪੋ ਨ ਸਕੈ ਕਾਲ। ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ ਜਾਂ ਕਰਤਾ, ਸਿਰ ਠੀਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨ ਵੇਖ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇਂ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਇੱਕ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸੇ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਤਗੁਣਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਹਜ ਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੁਪਤ ਕੌਣ ਕਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁਸਾਜ ਸਨਹ ਦੁਰਜਾਨ।

ਬੜੇ ਬੜਿਆਰ ਅਵਚਾਰੀ ਸਾਰ ਕੀ ਧਾਰ ਬਿਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸਚੀ ਪਤ ਅੰਤ

0: ਕਾਉਣ ਲੈ ਪਾਇਨ ਪੂਤਰਿਓ ਸਿਰ ਕਾਉਣ ਲੈ ਲਿੰਗਲੇ ਢਲਕਾਇਓ ਕਾਉਣ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਾਉਂ ਪੁਛਾਂ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਭੈ ਤੁਮ ਕਾਵੋ ਆਪ ਹਾਥ ਦੈ ਮੋਏ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ

0: ਸੱਚਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

ਦੇ ਮਾਲਕ ਰੂਹਾਨੀਅਤ ਦੇ ਪੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮ ਕੀਤੀ ਹੈ। ਜਿੱਥੇ ਅੰਮ੍ਰਿਤ ਵੇਲੇ ਦੇ ਸਤਿਗੁਰ ਜੀਆਂ ਨੇ ਜਾਪਣੇ ਬਖਸ਼ਿਸ਼ ਕੀਤੇ ਹਨ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਬਖਸ਼ਿਸ਼ ਕੀਤੇ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਜੋ ਸਾਨੂੰ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਮੁੱਖ ਵਾਕ ਹੁਕਮਨਾਮੇ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਅੱਜ ਦਾ ਪਾਵਨ ਮੁੱਖ ਵਾਕ ਗੁਜਰੀ ਰਾਗ ਅੰਦਰ ਭਗਤ ਰਵਿਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 525 ਉੱਤੇ ਸਵਾਹਿਮਾਨ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਰੂਪ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ। ਇਸ ਪਾਵਨ ਸ਼ਬਦ ਵਿੱਚ ਉਸ ਹਰੀ ਗੋਬਿੰਦ ਅਕਾਲ ਪੁਰਖ ਰੱਬ ਪਰਮੇਸ਼ਰ ਦੀ ਪੂਜਾ ਕਿਵੇਂ ਹੋ ਸਕਦੀ ਹੈ, ਹਜ਼ੂਰ ਨੇ ਸਾਨੂੰ ਦੱਸਣਾ ਕੀਤਾ। ਔਰ ਉਸ ਵਕਤ ਜਿਨ੍ਹਾਂ ਤਰੀਕਿਆਂ ਨਾਲ ਜਿਨ੍ਹਾਂ ਚੀਜ਼ਾਂ ਨਾਲ ਪੂਜਾ ਹੁੰਦੀ ਸੀ ਉਹਨਾਂ ਦਾ ਵੀ ਜ਼ਿਕਰ ਕੀਤਾ। ਅੱਜ ਵੀ ਇਹਨਾਂ ਚੀਜ਼ਾਂ ਨਾਲ ਇਹਨਾਂ ਪਦਾਰਥਾਂ ਨਾਲ ਪੂਜਾ ਹੁੰਦੀ ਹੈ। ਪੂਜਾ ਕੀ ਹੈ, ਪੂਜਾ ਕਿਸ ਦੀ ਕਰਨੀ ਹੈ ਔਰ ਪੂਜਾ ਕਿਵੇਂ ਕਰਨੀ ਹੈ, ਤਿੰਨ ਚੀਜ਼ਾਂ ਇਸ ਸ਼ਬਦ ਵਿੱਚੋਂ ਆਪਾਂ ਸਮਝਣੀਆਂ ਨੇ ਕਿ ਪੂਜਾ ਕੀ ਹੈ, ਪੂਜਾ ਕਿਸ ਦੀ ਕਰਨੀ ਹੈ ਤੇ ਪੂਜਾ ਕਿਵੇਂ ਕਰਨੀ ਹੈ। ਕਿਉਂਕਿ ਸਾਧ ਸੰਗਤ ਇਹ ਚੀਜ਼ ਸਮਝਣੀ ਜ਼ਰੂਰੀ ਹੈ। ਕੋਈ ਵੀ ਕੰਮ ਕਰਨ ਲੱਗਿਆ ਪਤਾ ਹੋਣਾ ਚਾਹੀਦਾ ਕਿਉਂ ਕਰਨਾ, ਕਿਵੇਂ ਕਰਨਾ ਤੇ ਕਰਨ ਦਾ ਫਾਇਦਾ ਕੀ ਹੋਏਗਾ। ਜਦੋਂ ਮਕਸਦ ਪਤਾ ਲੱਗ ਜਾਏ ਫਿਰ ਮੰਜ਼ਿਲ ਜ਼ਰੂਰ ਆਉਂਦੀ ਹੈ। ਜਦੋਂ ਮਕਸਦ ਨਾ ਪਤਾ ਹੋਵੇ ਤੇ ਬੰਦੇ ਦੀ ਮੰਜ਼ਿਲ ਵੀ ਖੁੰਝ ਜਾਂਦੀ ਹੈ। ਜਿੰਨੇ ਵੀ ਰਸਤੇ ਵਿੱਚ ਲੋਕ ਡਰਾਈਵ ਕਰ ਰਹੇ ਨੇ, ਗੱਡੀਆਂ ਚੱਲ ਰਹੀਆਂ ਨੇ, ਹਰ ਇੱਕ ਬੰਦਾ ਆਪਣੀ ਮੰਜ਼ਿਲ ਵੱਲ ਜਾ ਰਿਹਾ। ਔਰ ਦੁਨਿਆਵੀ ਉਹ ਮੰਜ਼ਿਲ ਪਹਿਲਾਂ ਲੋਕ ਰਸਤਾ ਪੁੱਛਦੇ ਨੇ ਕਿਹੜੇ ਰਸਤੇ ਤੋਂ ਜਾਣਾ ਹੈ, ਕਿਹੜਾ ਰਸਤਾ ਠੀਕ ਰਹੇਗਾ, ਕਿਸ ਰਸਤੇ ਉੱਤੇ ਟ੍ਰੈਫਿਕ ਹੈ, ਕਿਹੜਾ ਰਸਤਾ ਸੌਖਾ ਲੰਘ ਜਾਏਗਾ। ਔਰ ਸਾਧ ਸੰਗਤ ਫਿਰ ਵੀ ਉਸ ਰਸਤਾ ਪੁੱਛਣ ਵਾਲੇ ਨੂੰ ਰਾਹ ਤੇ ਉਹ ਪੁੱਛ ਲੈਂਦਾ, ਪਰ ਉਹਦੀ ਸੁਰਤੀ ਵਿੱਚ ਉਹਨੂੰ ਮੰਜ਼ਿਲ ਚੇਤੇ ਹੋਣੀ ਚਾਹੀਦੀ। ਕੋਈ ਵੀ ਰਸਤਾ, ਕੋਈ ਵੀ ਮਾਰਗ ਮੰਜ਼ਿਲ ਉੱਤੇ ਉਦੋਂ ਪਹੁੰਚਾਉਂਦਾ ਜਦੋਂ ਜਾਣ ਵਾਲੇ ਨੂੰ ਮੰਜ਼ਿਲ ਚੇਤੇ ਹੋਵੇ ਕਿ ਪਹੁੰਚਣਾ ਕਿੱਥੇ ਹੈ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਹਨ, ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀ ਹਾਜ਼ਰੀ ਲਵਾਓ, ਜਿੰਨੇ ਸਰੀਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਜਾਂ ਦੂਰ ਦੁਰੇਡੇ ਦੇਸ਼ ਵਿਦੇਸ਼ ਵਿੱਚ ਇੰਟਰਨੈਟ ਚੈਨਲ ਦੇ ਮਾਧਿਅਮ ਰਾਹੀਂ ਜੁੜੇ ਹੋ, ਆਪੋ ਆਪਣੀ ਸੁਰਤੀ ਵਿਰਤੀ ਇਕਾਗਰ ਕਰਕੇ ਲਵਾਓ ਹਾਜ਼ਰੀ। ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ

0: ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖਿਆ ਕਰੋ ਸਾਧ ਸੰਗਤ ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ ਔਰ ਪੰਜਮ ਪਾਤਸ਼ਾਹ ਦਾ ਹੁਕਮ ਹੈ ਭਾਈ ਸੰਗਤ ਵਿਚ ਬਹਿ ਕੇ ਸਿੱਖ ਨੇ ਕੀ ਕਰਨਾ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੁਰਤੀ ਵਿਚ ਕੇਵਲ ਨਾਮ ਰੱਖਣਾ ਇਸ ਲਈ ਬਾਹਰੋਂ ਜਪਾਂਗੇ ਫਿਰ ਸੁਰਤੀ ਵਿਚ ਵੀ ਜਾਏਗਾ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਜਰੀ ਰਾਗ ਹੈ ਸ੍ਰੀ ਰਵਿਦਾਸ ਜੀ ਕੇ ਪਦੇ ਇਹ ਜਿਹੜੇ ਪਦੇ ਹਨ ਪੰਜ ਪਦਿਆਂ ਦਾ ਸ਼ਬਦ ਇਹ ਭਗਤ ਰਵਿਦਾਸ ਜੀਆਂ ਦਾ ਉਚਾਰਨ ਕੀਤਾ ਹੋਇਆ ਕਿਉਂਕਿ ਪਿਛਲੇ ਅੰਗ ਤੋਂ ਬਾਣੀ ਜਿਹੜੀ ਹੈ ਉਹ ਭਗਤਾਂ ਦੀ ਚੱਲ ਰਹੀ ਹੈ ਉਸ ਭਗਤਾਂ ਦੀ ਬਾਣੀ ਵਿੱਚ ਪਹਿਲਾਂ ਕਬੀਰ ਸਾਹਿਬ ਦੀ ਬਾਣੀ ਫਿਰ ਨਾਮਦੇਵ ਜੀਆਂ ਦੀ ਬਾਣੀ ਹੁਣ ਅਗਲੇ ਪੰਜ ਪਦੇ ਸ੍ਰੀ ਰਵਿਦਾਸ ਜੀਆਂ ਦੇ ਔਰ ਇਹਨਾਂ ਤੋਂ ਬਾਅਦ ਫਿਰ ਅਗਲੇ ਪਦੇ ਜਿਹੜੇ ਉਹ ਭਗਤ ਤ੍ਰਿਲੋਚਨ ਜੀ ਦੇ ਆਉਣਗੇ ਇਸ ਲਈ ਹਜ਼ੂਰ ਨੇ ਲਿਖਿਆ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਸ਼ਬਦ ਨੂੰ ਗਾਉਣ ਲੱਗਿਆਂ ਘਰ ਤੀਜੇ ਵਿੱਚ ਗਾਉਣਾ ਘਰ ਤੀਜਾ ਸ਼ਬਦ ਆਰੰਭ ਤੋਂ ਪਹਿਲਾਂ ਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਸੰਖੇਪ ਵਿੱਚ ਮੂਲ ਮੰਤਰ ਇੱਕੋ ਓਅੰਕਾਰ ਉਹ ਕਿਵੇਂ ਮਿਲਦਾ ਹੈ ਸਤਿਗੁਰ ਪ੍ਰਸਾਦ ਸਤਿਗੁਰ ਜੀ ਦੀ ਕਿਰਪਾ ਗ੍ਰੇਸ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ
0: ਦੂਦ ਤਾ ਬਛਰੈ ਥਨਹੋ ਬਿਟਾਰਿਓ
1: ਹੁਣ ਮਹਾਰਾਜ ਜੀ ਸ਼ਬਦ ਆਰੰਭ ਕਰਦੇ ਕਹਿੰਦੇ ਪੂਜਾ ਕਰਨ ਦਾ ਤਰੀਕਾ ਲੋਕਾਂ ਨੇ ਲੱਭਿਆ ਵੀ ਦੁੱਧ ਚੜਾਉਣਾ ਦੁੱਧ ਨਾਲ ਭੋਗ ਲਵਾਉਣਾ ਦੁੱਧ ਦੀ ਪੂਜਾ ਕਰਨੀ ਦੁੱਧ ਨਾਲ ਪੂਜਾ ਕਰਨੀ ਅੱਛਾ ਪੂਜਾ ਕੀ ਹੈ ਪੂਜਾ ਦੇ ਅਰਥ ਭਾਈ ਕਾਨ ਸਿੰਘ ਨਾਭਾ ਨੇ ਕੀਤਾ ਕਿਸੇ ਨੂੰ ਖੁਸ਼ ਕਰਨ ਵਾਸਤੇ ਕੋਈ ਅਰਪਣ ਕੀਤੀ ਹੋਈ ਚੀਜ਼ ਕਿਸੇ ਨੂੰ ਖੁਸ਼ ਕਰਨ ਵਾਸਤੇ ਕੋਈ ਅਰਪਣ ਕੀਤੀ ਹੋਈ ਚੀਜ਼ ਉਹਨੂੰ ਪੂਜਾ ਕਹਿੰਦੇ ਨੇ ਕੁਝ ਅਰਪਣ ਕਰਨਾ ਪੈਂਦਾ ਤੇ ਪੂਜਾ ਕਰ ਰਹੇ ਹੁਣ ਰੱਬ ਦੀ ਪੂਜਾ ਕਰਨ ਵਾਸਤੇ ਭਗਤ ਰਵਿਦਾਸ ਜੀ ਕਹਿੰਦੇ ਕੁਝ ਲੋਕਾਂ ਨੇ ਚੁਣ ਲਿਆ ਵੀ ਦੁੱਧ ਨਾਲ ਪੂਜਾ ਹੋਣੀ ਹੈ ਕਿਉਂਕਿ ਦੁੱਧ ਸੁੱਚਾ ਦੁੱਧ ਚੜਾਇਆ ਜਾਏ ਜੀ ਦੁੱਧ ਨਾਲ ਨਲਾਇਆ ਜਾਏ ਜੀ ਦੁੱਧ ਨਾਲ ਪੂਜਾ ਕੀਤੀ ਜਾਏ ਤਾਂ ਫਿਰ ਪਾਤਸ਼ਾਹ ਕਹਿੰਦੇ ਭਾਈ ਦੁੱਧ ਤਾਂ ਪਹਿਲਾਂ ਹੀ ਜੂਠਾ ਹੋ ਗਿਆ ਕਦੋਂ ਜਦੋਂ ਵਛੜੇ ਨੇ ਪਹਿਲਾਂ ਦੁੱਧ ਚੁੰਘਿਆ ਚੋਣ ਤੋਂ ਪਹਿਲਾਂ ਕਿਸੇ ਵਛੜੇ ਨੇ ਕਿਸੇ ਮੱਝ ਦੇ ਕੱਟੇ ਨੇ ਭਾਵ ਪੱਟੀ ਨੇ ਵਛੜੇ ਨੇ ਬਛੇਰੀ ਨੇ ਜਦੋਂ ਦੁੱਧ ਚੁੰਘ ਲਿਆ ਤਾਂ ਉਹ ਦੁੱਧ ਜੂਠਾ ਹੋ ਗਿਆ ਬਾਅਦ ਵਿੱਚੋਂ ਦੁੱਧ ਚੋਇਆ ਗਿਆ ਇਸ ਲਈ ਜੇ ਕੋ ਕਵੇ ਮੈਂ ਦੁੱਧ ਸੁੱਚਾ ਕਰਕੇ ਪੂਜਾ ਕਰ ਰਿਹਾ ਤਾਂ ਹਜ਼ੂਰ ਸਮਝਾਉਂਦੇ ਭਾਈ ਦੁੱਧ ਤਾਂ ਪਹਿਲਾਂ ਹੀ ਥਣਾਂ ਵਿੱਚ ਵਛੜੇ ਨੇ ਜੂਠਾ ਕਰ ਦਿੱਤਾ
0: ਫੂਲ ਭਵਰ ਜਲ ਮੀਨ ਬਿਗਾੜਿਓ
1: ਦੋ ਚੀਜ਼ਾਂ ਹੋਰ ਨੇ ਜਾਂ ਫਿਰ ਜਲ ਨਾਲ ਪੂਜਾ ਕਰਦੇ ਤੇ ਜਾਂ ਫਿਰ ਫੁੱਲ ਚੜਾਉਂਦੇ ਕਹਿੰਦੇ ਭਾਈ ਹੁਣ ਫੁੱਲ ਵੀ ਸੁੱਚੇ ਨੀ ਕਿਉਂ ਫੁੱਲਾਂ ਵਿੱਚ ਭੌਰੇ ਪਹਿਲਾਂ ਹੀ ਬਹਿ ਗਏ ਉਹ ਭੌਰਿਆਂ ਨੇ ਪਹਿਲਾਂ ਹੀ ਚੁੰਝ ਭਰ ਭਰ ਕੇ ਸੁਗੰਧੀ ਲੈ ਲਈ ਤਾਂ ਜਿਹਨਾਂ ਫੁੱਲਾਂ ਨੂੰ ਤੋੜ ਕੇ ਤੂੰ ਚੜਾ ਕੇ ਸੁੱਚੀ ਪੂਜਾ ਕਹਿ ਰਿਹਾ ਭਾਈ ਉਹ ਭਵਰਿਆਂ ਨੇ ਜੂਠੇ ਕਰਤੇ ਜਲ ਜਿਹੜਾ ਉਹ ਮੱਛੀਆਂ ਨੇ ਜੂਠਾ ਕਰ ਦਿੱਤਾ ਇਸ ਲਈ ਕੋਈ ਵੀ ਚੀਜ਼ ਰੱਬ ਦੀ ਪੂਜਾ ਲਈ ਸੁੱਚੀ ਨਹੀਂ ਹੈ
0: ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ
1: ਕਹਿੰਦੇ ਫਿਰ ਹੇ ਮੇਰੀ ਮਾਏ ਉਸ ਗੋਬਿੰਦ ਦੀ ਪੂਜਾ ਵਾਸਤੇ ਕਿਹੜੀ ਚੀਜ਼ ਅਰਪਣ ਕਰਨ ਹੁਣ ਇੱਕ ਬੇਨਤੀ ਸਮਝੋ ਪੂਜਾ ਕਿਹਦੀ ਗੋਬਿੰਦ ਰੱਬ ਦੀ ਪੂਜਾ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਵਿਹੜੇ ਵਿੱਚ ਤੁਸੀਂ ਵਾਰ ਵਾਰ ਸੁਣਦੇ ਹੋ ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਉਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਗੱਲ ਪੂਜਾ ਦੀ ਆਈ ਤਾਂ ਪੂਜਾ ਕਿਹਦੀ ਕਰਨੀ ਆ ਕਾਲ ਪੁਰਖ ਦੀ ਸਤਿ ਸੰਗਤ ਇੱਥੇ ਪੂਜਾ ਦੀ ਨਿੰਦਿਆ ਨਹੀਂ ਹੈ ਕਿਸੇ ਧਰਮ ਦੀ ਕੋਈ ਨਿੰਦਿਆ ਨਹੀਂ ਹੈ ਪਰ ਵਿੱਚੋਂ ਅਸਲੀਅਤ ਸਮਝਾਉਣ ਦੀ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਭਾਈ ਸਭ ਤੋਂ ਪਹਿਲਾਂ ਸਮਝੋ ਪੂਜਾ ਕਿਹਦੀ ਕਰਨੀ ਹੈ, ਫਿਰ ਇਹ ਸਮਝੋ ਪੂਜਾ ਕਾਹਦੇ ਨਾਲ ਹੋਣੀ ਹੈ। ਜੇ ਤੂੰ ਦੁੱਧ ਫੁੱਲ ਜਾਂ ਪਾਣੀ ਚੜਾ ਕੇ ਕਹਿੰਦਾ ਪੂਜਾ ਹੋ ਗਈ ਤਾਂ ਨਹੀਂ ਹੋਈ ਮਹਾਰਾਜ। ਫਿਰ ਪੂਜਾ ਕਰਨੀ ਕਿਸਨੇ? ਕਹਿੰਦੇ ਇੱਕ ਅਕਾਲ ਪੁਰਖ ਦੀ, ਜਿਹੜਾ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਅਕਾਲ ਪੁਰਖ ਦੀ ਪੂਜਾ ਵਾਸਤੇ ਇਹ ਗੱਲ ਸਮਝਾਈ, ਭਾਈ ਇੱਕੋ ਹੀ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੋਇਆ। ਇੱਕ ਨੁਕਤਾ ਹੋਰ ਨੋਟ ਕਰਿਓ, ਦੁਨਿਆਵੀ ਲੋਕ ਦੋ ਚੀਜ਼ਾਂ ਲਈ ਪੂਜਾ ਕਰਦੇ, ਜਾਂ ਤਾਂ ਕੁਝ ਲੈਣ ਵਾਸਤੇ ਜਾਂ ਫਿਰ ਡਰ ਦੇ ਵਾਸਤੇ ਕਿ ਡਰ ਆ ਰਿਹਾ ਤੇ ਤਾਂ ਪੂਜਾ ਕਰ ਰਹੇ ਨੇ ਦੁਨਿਆਵੀ ਲੋਕ। ਭਗਤਾਂ ਦੀ ਪੂਜਾ ਡਰ ਜਾਂ ਸਵਾਰਥ ਵਾਸਤੇ ਨਹੀਂ ਹੈ, ਆਮ ਬੰਦਿਆਂ ਦੀ ਪੂਜਾ ਜਾਂ ਡਰ ਵਾਸਤੇ ਹੈ ਕਿ ਡਰ ਲੱਗ ਰਿਹਾ, ਜਾਂ ਫਿਰ ਡਰਦੇ ਪੂਜਾ ਕਰਨਗੇ ਜਾਂ ਕੁਝ ਚੀਜ਼ਾਂ ਲੈਣ ਵਾਸਤੇ ਕਰਨਗੇ। ਇਸੇ ਲਈ ਹਿੰਦੁਸਤਾਨ ਦੀ ਇੱਕ ਧਾਰਨਾ ਰਹੀ ਧਾਰਮਿਕ ਦੁਨੀਆਂ ਵਿੱਚ ਕਿ ਜੀ ਇਸ ਸ੍ਰਿਸ਼ਟੀ ਨੂੰ ਤਿੰਨ ਭਾਗਾਂ ਵਿੱਚ ਵੰਡ ਦਿੱਤਾ, ਇੱਕ ਨੇ ਪੈਦਾ ਕੀਤਾ ਉਹ ਪੈਦਾ ਕਰਕੇ ਪਾਸੇ ਹਟ ਗਿਆ, ਪਾਲਣ ਵਾਲਾ ਦੂਜਾ ਕੋਈ ਹੋਰ ਹੈ ਤੇ ਮਾਰਨ ਵਾਲਾ ਕੋਈ ਹੋਰ ਹੈ। ਔਰ ਫਿਰ ਉਹਨੂੰ ਨਾਮ ਦੇ ਦਿੱਤਾ ਬ੍ਰਹਮਾ ਵਿਸ਼ਨੂੰ ਮਹੇਸ਼। ਔਰ ਤੁਸੀਂ ਹੈਰਾਨ ਹੋਵੋਗੇ ਪੂਰੀ ਦੁਨੀਆਂ ਵਿੱਚ ਪੈਦਾ ਕਰਨ ਵਾਲੇ ਦੇ ਮੰਦਰ ਜਿਹਨੂੰ ਬ੍ਰਹਮਾ ਕਹਿੰਦੇ, ਉਂਗਲੀਆਂ ਤੇ ਗਿਣਨ ਵਾਲੇ ਦੋ ਚਾਰ ਹੋਣਗੇ ਸਵਾਰਥ ਕਰਕੇ, ਕਿਉਂਕਿ ਪਾਲਣ ਵਾਲੇ ਜਿਹਦੇ ਕੋਲੋਂ ਚੀਜ਼ਾਂ ਮੰਗਣੀਆਂ ਵਿਸ਼ਨੂੰ ਦੇ ਮੰਦਰ ਵੱਧ ਹੋਣਗੇ, ਜਿਹਦੇ ਕੋਲੋਂ ਡਰ ਲੱਗਦਾ ਮਹੇਸ਼ ਭਾਵ ਸ਼ਿਵਜੀ ਦੇ ਮੰਦਰ ਉਹਦੇ ਨਾਲੋਂ ਵੀ ਵੱਧ ਹੋਣਗੇ। ਕਿਉਂ ਭਾਈ? ਲੋਕ ਡਰਦੇ ਪੂਜਾ ਕਰਦੇ ਨੇ ਜਾਂ ਕਿਸੇ ਸਵਾਰਥ ਕਰਕੇ ਲੋਕ ਪੂਜਾ ਕਰਦੇ ਨੇ, ਪਰ ਪਾਤਸ਼ਾਹ ਦੀ ਬਾਣੀ ਨੇ ਕਿਹਾ ਭਾਈ ਇਸ ਤਰ੍ਹਾਂ ਨਹੀਂ ਹੈ ਕਿ ਰੱਬ ਨੇ ਸ੍ਰਿਸ਼ਟੀ ਸਾਜੀ ਤੇ ਪਾਲਣ ਔਰ ਮਾਰਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਹੋਵੇ। ਸਭ ਕੁਝ ਰੱਬ ਨੇ ਆਪਣੇ ਹੱਥ ਵਿੱਚ ਰੱਖੇ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਇਹਨੂੰ ਹਜ਼ੂਰ ਅਸਰ ਦੀ ਵਾਰ ਅੰਦਰ ਕਹਿੰਦੇ ਆਪਿੰਨੇ ਆਪ ਸਾਜਿਓ, ਆਪਿੰਨੇ ਰਚਿਓ ਨਾਓ, ਦੁਈ ਕੁਦਰਤ ਸਾਜੀਏ ਕਰ ਅਸਣ ਡਿੱਠੋ ਚਾਓ। ਰੱਬ ਭਾਲ ਕੇ ਪਾਸੇ ਨਹੀਂ ਹੋਇਆ, ਸੰਸਾਰ ਵਿੱਚ ਜਨਮ ਦੇ ਕੇ ਕਿਸੇ ਤੋਂ ਪਾਸੇ ਨਹੀਂ ਹੋਇਆ, ਸੱਜਣ ਤੋਂ ਬਾਅਦ ਉਹ ਕਰ ਅਸਣ ਡਿੱਠੋ ਚਾਓ, ਸਾਰਿਆਂ ਦੇ ਅੰਦਰ ਵੜੇ ਚਾਓ ਨਾਲ ਰੱਬ ਵਿੱਚ ਵੱਸ ਗਿਆ। ਔਰ ਫਿਰ ਬਣਾਉਣ ਵਾਲਾ ਨਹੀਂ ਕੱਲਾ ਉਹ, ਪਾਲਣ ਵਾਲਾ ਵੀ ਉਹੀ ਹੋਵੇ। ਇਹਨੂੰ ਹਜ਼ੂਰ ਕਹਿੰਦੇ ਫਿਰ ਉਹ ਕੀ ਕਰਦਾ? ਦਾਤਾ ਕਰਤਾ ਆਪ ਤੂੰ, ਆਪੇ ਹੀ ਉਹ ਦਾਤਾ ਹੈ ਪਾਲਣ ਵਾਲੇ, ਆਪੇ ਉਹ ਕਰਤਾ ਹੈ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ, ਇਸ ਲਈ ਦੂਜਾ ਨਹੀਂ ਹੋਰ ਕੋਈ ਨਹੀਂ। ਹਜ਼ੂਰ ਕਹਿੰਦੇ ਸੰਸਾਰ ਦੀ ਧਾਰਨਾ ਬਣੀ ਹੋਈ ਸੀ ਕਿ ਇੱਕ ਸਾਜ ਰਿਹਾ, ਇੱਕ ਪਾਲ ਰਿਹਾ, ਇੱਕ ਮਾਰ ਰਿਹਾ, ਪਰ ਹਜ਼ੂਰ ਕਹਿੰਦੇ ਸਭ ਕੁਝ ਜੋ ਰੱਬ ਆਪ ਕਰ ਰਿਹਾ, ਇਸ ਲਈ ਆਪੇ ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੈ, ਦੇ ਲੈਸੈ ਜਿੰਦ ਕਵਾਓ ਕਰ ਆਸਣ ਡਿੱਠੋ ਚਾਓ। ਜਿੰਦ ਦੇਣ ਵਾਲਾ ਵੀ ਉਹ ਹੈ, ਜਿੰਦ ਕੱਢਣ ਵਾਲਾ ਵੀ ਉਹ ਹੈ, ਪਾਲਣ ਵਾਲਾ ਵੀ ਉਹ ਤੇ ਪੈਦਾ ਕਰਨ ਵਾਲਾ ਵੀ ਉਹੀ ਹੈ। ਇਸ ਲਈ ਤਾਂ ਹਜ਼ੂਰ ਕਹਿੰਦੇ ਭਾਈ ਪੂਜਾ ਕਿਹਦੀ ਕਰਨੀ ਹੈ? ਅਕਾਲ ਪੁਰਖ ਰੱਬ ਦੀ, ਉਹਦੀ ਪੂਜਾ ਕਰ। ਫਿਰ ਉਹਦੀ ਪੂਜਾ ਵਾਸਤੇ ਉਹਦੀਆਂ ਬਣਾਈਆਂ ਚੀਜ਼ਾਂ ਅਰਪਣ ਕਰਕੇ ਕਵੇਂ ਮੈਂ ਪੂਜਾ ਕਰ ਰਿਹਾ, ਫੁੱਲ ਤੂੰ ਨਹੀਂ ਬਣਾਏ, ਰੱਬ ਨੇ ਪੈਦਾ ਕੀਤੇ ਨੇ। ਔਰ ਜੇ ਤੂੰ ਕਵੇਂ ਕਿ ਮੈਂ ਸੁੱਚੇ ਫੁੱਲ ਰੱਖ ਰਿਹਾ ਤਾਂ ਉਹ ਸੁੱਚੇ ਹੈ ਹੀ ਨਹੀਂ। ਫਿਰ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਇਹ ਵੀ ਸਮਝਾਉਣਗੇ ਪੂਜਾ ਕਾਹਦੇ ਨਾਲ ਕਰਨੀ, ਪੂਜਾ ਕਿਹਦੀ ਕਰਨੀ? ਇੱਕ ਅਕਾਲ ਪੁਰਖ ਦੀ ਜਿਹਨੇ ਸਾਰੀ ਸ੍ਰਿਸ਼ਟੀ ਸਾਜੀ ਹੋਈ ਹੈ। ਆਪਿੰਨੇ ਆਪ ਸਾਜਿਓ, ਆਪਿੰਨੇ ਰਚਿਓ ਨਾਓ। ਤਾਈਓ ਹਜ਼ੂਰ ਨੇ ਜਪਜੀ ਸਾਹਿਬ ਅੰਦਰ ਬਚਨ ਕਹੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਪਰ ਸੱਚਾਈ ਇਹ ਹੈ ਕਿ ਜਿਵ ਤਿਸ ਭਾਵੇ ਤਿਵੇ ਚਲਾਵੇ, ਜਿਵ ਹੋਵੇ ਫੁਰਮਾਨ। ਭਾਈ ਜਿਵੇਂ ਉਹ ਅਕਾਲ ਪੁਰਖ ਦਾ ਹੁਕਮ ਹੁੰਦਾ ਤਿਵੇਂ ਸਭ ਕੁਝ ਹੋ ਰਿਹਾ। ਇਸ ਲਈ ਸਾਧ ਸੰਗਤ ਨਾ ਡਰ ਕਰਕੇ ਪੂਜਾ ਕਰਨੀ, ਔਰ ਪਾਤਸ਼ਾਹ ਨੇ ਕਿਹਾ ਨਾ ਭਾਈ ਕਿਸੇ ਸਵਾਰਥ ਕਰਕੇ ਪੂਜਾ ਕਰਨੀ। ਮਹਾਰਾਜ ਫਿਰ ਪੂਜਾ ਕਿਉਂ ਕਰਨੀ? ਕਹਿੰਦੇ ਅਕਾਲ ਪੁਰਖ ਦੇ ਗੁਣ ਚੇਤੇ ਕਰ, ਉਹਨੇ ਤੇਰੇ ਤੇ ਕਿੰਨੇ ਪਰਉਪਕਾਰ ਕੀਤੇ ਨੇ, ਉਹਨੇ ਤੈਨੂੰ ਕੀ ਕੁਝ ਦਿੱਤਾ, ਰੱਬ ਦੇ ਕੀਤੇ ਪਰਉਪਕਾਰ ਚੇਤੇ ਕਰ। ਫਿਰ ਉਹਦੇ ਪਰਉਪਕਾਰ ਚੇਤੇ ਕਰਕੇ ਮਨ ਅਰਪਣ ਕਰ, ਮਨ ਕਰਕੇ ਉਹਦੀ ਪੂਜਾ ਕਰ, ਤੂੰ ਪ੍ਰਵਾਨ ਹੋ ਜਾਏਗਾ। ਉਹਦੇ ਪਰਉਪਕਾਰ ਚੇਤੇ ਕਰ, ਕਿਹਨੂੰ ਹਜ਼ੂਰ ਰੋਜ਼ ਚੇਤੇ ਕਰਾਉਣਗੇ? ਫਿਰ ਸੁਖਮਨੀ ਸਾਹਿਬ ਅੰਦਰ ਹਜ਼ੂਰ ਕਹਿੰਦੇ ਰਾਮਈਆ ਕੇ ਗੁਣ ਚੇਤ ਪਰਾਨੀ। ਭਾਈ ਰੱਬ ਦੀ ਪੂਜਾ ਕਰਨੀ, ਰੱਬ ਦੀ ਤੇ ਗੁਣ ਚੇਤੇ ਕਰ ਉਹਦੇ, ਉਹਨੇ ਤੈਨੂੰ ਕੀ ਕੁਝ ਦਿੱਤਾ। ਸੰਸਾਰ ਵਿੱਚ ਲੱਖਾਂ ਲੋਕ ਰੱਬ ਨੇ ਨੇਤਰਹੀਣ ਪੈਦਾ ਕੀਤੇ, ਤੈਨੂੰ ਰੱਬ ਨੇ ਦੁਨੀਆ ਵੇਖਣ ਲਈ ਅੱਖਾਂ ਦਿੱਤੀਆਂ। ਸਤ ਸੰਗਤ, ਇਹਨਾਂ ਅੱਖਾਂ ਨਾਲ ਸਵੇਰੇ ਜਦੋਂ ਅੱਖਾਂ ਖੁੱਲਦੀਆਂ ਸੰਸਾਰ ਵੇਖਦੇ ਹੋ। ਰੱਬ ਦਾ ਪਰ ਉਪਕਾਰ ਚੇਤੇ ਕਰਕੇ ਅੱਖਾਂ ਖੋਲਦਿਆਂ ਸਾਰ ਕਹਿ ਸਤਨਾਮ ਸ੍ਰੀ ਵਾਹਿਗੁਰੂ, ਇਹ ਹੈ ਉਹਦੀ ਪੂਜਾ। ਮਨ ਕਰਕੇ ਉਹਨੂੰ ਚੇਤੇ ਕਰ। ਅੱਜ ਹਜ਼ੂਰ ਅੱਗੇ ਜਾ ਕੇ ਕਹਿਣਗੇ ਮਨ ਤਨ ਅਰਪੋ ਪੂਜ ਕਰਾਵੋ। ਭਾਈ ਮਨ ਤੇ ਤਨ ਅਰਪਣ ਕਰ, ਜੋ ਤੇਰੇ ਤਨ ਨੂੰ ਰੱਬ ਨੇ ਤੰਦਰੁਸਤੀ ਦਿੱਤੀ ਇਹਨੂੰ ਚੇਤੇ ਕਰਕੇ ਮਨ ਵਿੱਚ ਉਹਦਾ ਸ਼ੁਕਰਾਨਾ ਕਰ। ਇਹੀ ਪੂਜਾ ਹੈ, ਇਹੀ ਭਗਤੀ ਹੈ। ਪੜੋ ਰਾਮਈਆ ਕੇ ਗੁਣ ਚੇਤ ਪਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਅਗਲੀ ਗੱਲ, ਜਿਨ ਤੂੰ ਸਾਜ ਸਵਾਰ ਸਿੰਘਰਿਆ, ਗਰਭਗਨ ਮੇ ਜਿਨ ਉਵਾਰਿਆ। ਕਹਿੰਦੇ ਰੱਬ ਨੇ ਤੈਨੂੰ ਗਰਭ ਦੇ ਅੰਦਰ ਪਾਲਿਆ, ਕਰੋੜਾਂ ਗਰਭ ਵਿੱਚ ਖਿਰ ਗਏ, ਫਿਰ ਮਾਤਾ ਦੇ ਗਰਭ ਵਿੱਚ ਤੇਰੇ ਅੰਗ ਪੈਰ ਸਹੀ ਸਲਾਮਤ ਬਣਾਏ। ਲੱਖਾਂ ਬੱਚੇ ਦੁਨੀਆਂ ਤੇ ਜਨਮ ਲੈਂਦੇ ਨੇ, ਸਾਰੀ ਉਮਰ ਵੀਲ ਚੇਅਰ ਤੇ ਲੰਘ ਜਾਂਦੀ ਆ, ਬਾਹਜ ਪੈਦਾ ਹੋਏ, ਦੁਨੀਆਂ ਦੀ ਕੋਈ ਮੈਡੀਕਲ ਸਾਇੰਸ ਨਹੀਂ ਉਹਨਾਂ ਨੂੰ ਤੋਰ ਸਕੀ। ਲੱਖਾਂ ਲੋਕ ਜ਼ਬਾਨ ਤੋਂ ਗੁੰਗੇ ਪੈਦਾ ਹੋਏ, ਦੁਨੀਆਂ ਦੀ ਕੋਈ ਮੈਡੀਕਲ ਸਾਇੰਸ ਨਹੀਂ ਬੁਲਾ ਸਕੀ। ਭਾਈ ਰੱਬ ਦੇ ਪਰ ਉਪਕਾਰ ਚੇਤੇ ਕਰ, ਮਨ ਕਰਕੇ ਉਹਦਾ ਸ਼ੁਕਰਾਨਾ ਕਰ। ਇਹੀ ਪੂਜਾ ਹੈ। ਪੂਜਾ ਕਿਹਦੀ ਕਰਨੀ? ਅਕਾਲ ਪੁਰਖ ਦੀ। ਉਹ ਅਕਾਲ ਪੁਰਖ ਜਿਹਨੇ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਪਹਿਲਾਂ ਆਪ ਉਹਨੇ ਸ੍ਰਿਸ਼ਟੀ ਕੁਦਰਤ ਸਾਜੀ, ਔਰ ਫਿਰ ਉਹਦੇ ਵਿੱਚ ਕਰ ਆਸਣ ਡਿੱਠੋ ਚਾਓ। ਅੱਛਾ, ਜਦੋਂ ਕੁਝ ਵੀ ਨਹੀਂ ਸੀ ਸਾਜਿਆ ਉਦੋਂ ਕੀ ਸੀ? ਤਾਂ ਵੀ ਹਜ਼ੂਰ ਦੀ ਬਾਣੀ ਨੇ ਕਿਹਾ ਤਾਂ ਵੀ ਰੱਬ ਸੀ, ਸ੍ਰਿਸ਼ਟੀ ਨਹੀਂ ਸੀ ਪਰ ਰੱਬ ਤਾਂ ਵੀ ਸੀ। ਕਿੱਥੇ? ਅਰਬਦ ਨਰਬਦ ਧੰਦੂ ਕਰ, ਧਰਨ ਨਾ ਗਗਨਾ ਹੁਕਮ ਪਰ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ ਨਾ। ਰੱਬ ਕਿਸੇ ਸੁਨ ਆਨੰਦ ਦੀ ਅਵਸਥਾ ਵਿੱਚ ਬੈਠਾ ਸੀ, ਉਹਨੇ ਫਿਰ ਆਪਣੀ ਮੌਜ ਵਿੱਚ ਸ੍ਰਿਸ਼ਟੀ ਸਾਜੀ। ਔਰ ਜਿਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸ੍ਰਿਸ਼ਟੀ ਦੀ ਆਰੰਭ ਤੱਕ ਗਈ, ਵਿਗਿਆਨ ਨੇ ਉਹ ਚੀਜ਼ ਮੰਨ ਲਈ ਹੈ ਕਿ ਸੱਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਜਿਹੜੀ ਗੱਲ ਪਾਤਸ਼ਾਹ ਨੇ ਕਹੀ, ਰੱਬ ਉਸ ਆਨੰਦ ਦੀ ਅਵਸਥਾ ਵਿੱਚ, ਜਦੋਂ ਉਸ ਅਵਸਥਾ ਤੋਂ ਬਾਹਰ ਰੱਖ ਕੇ ਉਹਨੇ ਆਪਣੀ ਮੌਜ ਵਿੱਚ ਸ੍ਰਿਸ਼ਟੀ ਸਾਜੀ, ਜਿਵੇਂ ਰੱਬ ਨੇ ਸ੍ਰਿਸ਼ਟੀ ਸਾਜੀ ਉਹਨੂੰ ਵਿਗਿਆਨ ਮੰਨਦਾ ਕਿ ਇਸ ਤਰੀਕੇ ਨਾਲ ਸ੍ਰਿਸ਼ਟੀ ਬਣੀ। ਪਰ ਬਣੀ ਹੋਈ ਕੁਦਰਤ ਦੀ ਵਿਆਖਿਆ ਲੋਕ ਕਰ ਰਹੇ ਨੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਕੱਲਾ ਕੁਦਰਤ ਵੱਲ ਨਾ ਵੇਖ, ਕੁਦਰਤ ਵਿੱਚ ਵਸੇ ਹੋਏ ਰੱਬ ਨੂੰ ਵੀ ਵੇਖਣ ਦਾ ਯਤਨ ਕਰ, ਕਿਉਂਕਿ ਕੁਦਰਤ ਕਰਕੇ ਵਸਿਆ ਸੋਏ। ਰੱਬ ਕੁਦਰਤ ਦੇ ਵਿੱਚ ਹੱਬ ਬੈਠੇ, ਪਰ ਆਸਣ ਡਿੱਠੋ ਚਾਹੋ। ਰੋਜ਼ ਰਹਿਰਾਸ ਦੀ ਸ਼ੁਰੂਆਤ ਹੀ ਇੱਥੋਂ ਹੋਏਗੀ ਸ਼ਾਮਾਂ ਨੂੰ ਕਿ ਬਲਿਹਾਰੀ ਕੁਦਰਤ ਵਸੇ, ਤੇਰਾ ਅੰਤ ਨਾ ਜਾਈ ਲੱਖੇ। ਪੜੋ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖੇ। ਹੇ ਅਕਾਲ ਪੁਰਖ, ਵਾਹਿਗੁਰੂ ਬਲਿਹਾਰ ਤੁਹਾਡੇ ਤੋਂ, ਕਿਉਂ? ਤੁਸੀਂ ਆਪੇ ਕੁਦਰਤ ਸਾਜ ਕੇ ਸਾਰੀ ਸ੍ਰਿਸ਼ਟੀ ਆਪ ਸਾਜੀ, ਫਿਰ ਵਿੱਚ ਕਰ ਆਸਣ ਡਿੱਠੋ ਚਾਓ। ਸਾਰੀ ਕੁਦਰਤ ਵਿੱਚ ਆਪ ਰੱਬ ਆ ਕੇ ਵਸ ਗਿਆ। ਸਾਧ ਸੰਗਤ, ਕਈ ਵਾਰ ਇਹ ਚੀਜ਼ ਸਾਨੂੰ ਸਮਝ ਨਹੀਂ ਆਉਂਦੀ ਕਿ ਕੁਦਰਤ ਵਿੱਚੋਂ ਵਸਿਆ ਹੋਇਆ। ਰੋਜ਼ ਹਜ਼ੂਰ ਜਪਜੀ ਸਾਹਿਬ ਦੀ ਸਮਾਪਤੀ ਤੇ ਕਹਿਣਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਸ ਰਾਤ ਦਾਈ ਦਾਇਆ ਖਿਲ ਸਗਲ ਜਗਤ, ਇਸ ਧਰਤੇ ਦੀ ਸਾਜੀ ਹੋਈ ਕੁਦਰਤ ਵਿੱਚੋਂ ਰੱਬ ਵਸਿਆ ਹੋਇਆ। ਉਹ ਪਾਣੀ ਵਿੱਚ ਹੈ, ਉਹ ਹਵਾ ਵਿੱਚ ਹੈ, ਉਹ ਆਕਾਸ਼ ਵਿੱਚ ਹੈ, ਉਹ ਮਹੀਲ ਵਿੱਚ ਹੈ, ਧਰਤੀ ਤੇ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਹਰ ਜੀਵ ਵਿੱਚ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੁੱਧ ਮੈਂ ਕੀਆ, ਉਚ ਨੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀ ਆ। ਸਤ ਸੰਗਤ, ਫਿਰ ਇੱਕ ਚੀਜ਼ ਕਈ ਵਾਰ ਸਵਾਲ ਪੈਦਾ ਹੁੰਦਾ, ਆਪਾਂ ਉਹਦੀਆਂ ਪੈਦਾ ਕੀਤੀਆਂ ਚੀਜ਼ਾਂ ਦੀ ਪੂਜਾ ਵਿੱਚ ਲੋਕ ਲੱਗ ਗਏ। ਡਰਦੇ ਕਰਕੇ ਲੋਕ ਸੱਪਾਂ ਦੀ ਪੂਜਾ ਕਰਨ ਲੱਗ ਪਏ, ਡਰਦੇ ਹੋਏ ਲੋਕ ਵੱਡੇ ਦਰਖਤਾਂ ਦੀ ਪੂਜਾ ਕਰਨ ਲੱਗ ਪਏ, ਔਰ ਪੂਜਾ ਗਲਤ ਤਰੀਕੇ ਨਾਲ ਕੀਤੀ। ਠੀਕ ਹੈ, ਕੁਦਰਤ ਵਿੱਚ ਕਰਤਾ ਵਸਿਆ, ਕੁਦਰਤ ਵਿੱਚ ਰੱਬ ਦਾ ਵਾਸਾ ਹੈ, ਪਰ ਉਹਦੀ ਪੂਜਾ ਗਲਤ ਤਰੀਕੇ ਨਾਲ ਹੋਣ ਲੱਗ ਪਈ। ਡਰ ਦੇ ਮਾਰੇ ਜਿਸ ਦਰਖਤ ਦੀ ਪੂਜਾ ਭਾਰਤ ਵਿੱਚ ਸਭ ਤੋਂ ਵੱਧ ਪਿੱਪਲ ਦੀ ਪੂਜਾ ਹੁੰਦੀ ਹੈ, ਗੁੱਸਾ ਨਾ ਕਰਿਓ। ਪਿੱਪਲ ਦੀ ਪੂਜਾ ਕਰਨ ਵਾਲੇ ਕਿਉਂ ਭਾਈ, ਇਹਨੂੰ ਭੂਗੋਲ ਤੇ ਖਗੋਲ ਵਿਗਿਆਨ ਮੰਨਦਾ ਕਿ ਸਭ ਤੋਂ ਵੱਧ ਆਕਸੀਜਨ ਦਿੰਦਾ। ਬਾਕੀ ਦਰਖਤ ਦਿਨੇ ਆਕਸੀਜਨ ਛੱਡਦੇ ਨੇ, ਰਾਤ ਨੂੰ ਕਾਰਬਨ ਡਾਈਆਕਸਾਈਡ ਜਿਹੜੀ ਦੂਜੀ ਗੈਸ ਉਹ ਛੱਡਦੇ ਨੇ, ਪਰ ਇੱਕ ਪਿੱਪਲ ਏਦਾਂ ਦਾ ਦਰਖਤ ਹੈ ਜਿਹਨੂੰ ਮੰਨਿਆ ਗਿਆ ਵੀ ਰਾਤ ਨੂੰ ਵੀ ਉਹ ਆਕਸੀਜਨ ਛੱਡਦਾ। ਇਸ ਲਈ ਉਹ ਕੁਦਰਤ ਦੇ ਵਿੱਚ ਉਹਦਾ ਸਨਮਾਨ ਸਤਿਕਾਰ ਕਰਨਾ ਚੰਗੀ ਗੱਲ ਸੀ। ਪੂਜਾ ਦਾ ਅਰਥ ਹੁੰਦਾ ਕਿਸੇ ਦਾ ਸਨਮਾਨ ਕਰਨ, ਪਰ ਉਹਦੇ ਸਨਮਾਨ ਵਜੋਂ ਦਰਖਤ ਨੂੰ ਪਾਣੀ ਪਾਉਣਾ ਚਾਹੀਦਾ, ਦਰਖਤ ਦੀ ਸੰਭਾਲ ਕਰਨੀ ਚਾਹੀਦੀ ਹੈ। ਉਲਟਾ ਕੀ ਕੀਤਾ, ਉਹਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਲੱਗ ਪਏ ਲੋਕ, ਉਹਦੀਆਂ ਜੜ੍ਹਾਂ ਵਿੱਚ ਦੁੱਧ ਪਾਉਣ ਲੱਗ ਪਏ, ਪਿੱਪਲ ਦੀਆਂ ਜੜ੍ਹਾਂ ਵਿੱਚ ਮਿੱਠਾ ਪਾਉਣ ਲੱਗ ਪਏ। ਉੱਥੇ ਕੀੜਿਆਂ ਦੇ ਭੌਣ ਨੇ ਉਹ ਦਰਖਤ ਅੰਦਰੋਂ ਖੋਖਲੇ ਕਰਤੇ। ਸਾਧ ਸੰਗਤ, ਪੂਜਾ ਕਰਨ ਦਾ ਤਰੀਕਾ ਗਲਤ ਹੋ ਗਿਆ। ਸਨਮਾਨ ਕਰਨਾ ਸੀ ਕਰਤੇ ਪੁਰਖ ਦਾ, ਵਾਹਿਗੁਰੂ ਆਹ ਚੀਜ਼ਾਂ ਤੋਂ ਸ੍ਰਿਸ਼ਟੀ ਨੇ ਭਲੇ ਲਈ ਦਿਨ ਰਾਤ ਆਕਸੀਜਨ ਲਈ ਪੈਦਾ ਕੀਤੀ ਹੈ, ਉਸ ਪਿੱਪਲ ਵਿੱਚੋਂ ਇਕੱਲੇ ਪਿੱਪਲ ਦੀ ਪੂਜਾ ਨਹੀਂ, ਕੁਦਰਤ ਵਿੱਚੋਂ ਕਰਤੇ ਨੂੰ ਲੱਭਣਾ ਸੀ, ਕਰਤੇ ਨੂੰ ਵੇਖਣਾ ਸੀ। ਕਿਉਂ ਭਾਈ, ਉਹ ਪਿੱਪਲ ਦਾ ਦਰਖਤ ਕਿਸੇ ਬੰਦੇ ਨੇ ਨਹੀਂ ਬਣਾਇਆ, ਕਰਤੇ ਪੁਰਖ ਨੇ ਬਣਾਇਆ। ਜਦੋਂ ਤੁਸੀਂ ਉਹਦੇ ਕਰਤੇ ਦੀ ਰਚਨਾ ਵਿੱਚੋਂ ਕਰਤੇ ਦੀ ਪੂਜਾ ਕਰੋਗੇ, ਫਿਰ ਇਹਨਾਂ ਚੀਜ਼ਾਂ ਦਾ ਵਹਿਮ ਭਰਮ ਨਹੀਂ ਰਹੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕੁਦਰਤ ਵਿੱਚੋਂ ਕਰਤੇ ਨੂੰ ਵੇਖਣ ਵਾਸਤੇ ਉਪਦੇਸ਼ ਦਿੱਤਾ। ਇੱਥੋਂ ਤੱਕ ਹਜ਼ੂਰ ਨੇ ਕਿਹਾ, ਜਿਨ੍ਹੀ ਰੱਬ ਨੂੰ ਪ੍ਰੇਮ ਕਰਕੇ ਕੁਦਰਤ ਵਿੱਚੋਂ ਲੱਭਿਆ, ਉਹਨਾਂ ਕੁਦਰਤ ਵਿੱਚੋਂ ਕਰਤੇ ਦੀ ਪਹਿਚਾਣ ਕੀਤੀ। ਇੱਕ ਪੰਕਤੀ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਤੁਸੀਂ ਰੋਜ਼ ਕਥਾ ਸੁਣਦੇ ਹੋ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਕੁਦਰਤ ਵਿੱਚੋਂ ਪਹਿਚਾਣ, ਸ਼ਨਾਖਤ ਦਾ ਅਰਥ ਹੁੰਦਾ ਪਹਿਚਾਣ। ਕਹਿੰਦੇ ਕੁਦਰਤ ਵਿੱਚੋਂ ਕਰਤੇ ਦੀ ਸ਼ਨਾਖਤ ਕਰ, ਪਹਿਚਾਣ ਕਰ। ਇਸ ਗੱਲ ਉੱਤੇ ਛੋਟੀ ਜਿਹੀ ਇੱਕ ਗੱਲ ਕਹਿ ਕੇ ਫਿਰ ਮੈਂ ਅੱਗੇ ਵਧਾਂਗਾ। ਇੱਕ ਪਿਓ ਬੜੀ ਭਾਵਨਾ ਵਾਲਾ, ਉਹ ਕੁਦਰਤ ਵਿੱਚੋਂ ਕਰਤੇ ਦੀਆਂ ਗੱਲਾਂ ਕਰਦਾ, ਤੇ ਜਿਹੜਾ ਉਹਦਾ ਮੁੰਡਾ ਉਹਦਾ ਲੜਕਾ ਪੜਿਆ ਹੋਇਆ, ਬੇਟਾ ਉਹਦਾ ਵੱਡੀ ਯੂਨੀਵਰਸਿਟੀ ਚ ਪੜਿਆ, ਉਹ ਕੱਲੀ ਕੁਦਰਤ ਦੀ ਗੱਲ ਕਰਦਾ। ਦੋਵਾਂ ਪਿਓ ਪੁੱਤਰਾਂ ਵਿੱਚ ਕਈ ਵਾਰ ਬਹਿਸ ਹੋ ਜਾਂਦੀ ਹੈ। ਉਹਦਾ ਪਿਓ ਕਹਿੰਦਾ, ਪੁੱਤਰ ਪਾਣੀ ਰੱਬ ਨੇ ਬਣਾਇਆ, ਆਪਾਂ ਨੂੰ ਸੰਭਾਲ ਕਰਨੀ ਚਾਹੀਦੀ। ਉਹ ਪੁੱਤਰ ਕਹਿੰਦਾ, ਪਿਤਾ ਜੀ ਪਾਣੀ ਰੱਬ ਨੇ ਨਹੀਂ ਬਣਾਇਆ, ਪਾਣੀ H2O2 ਹਾਈਡਰੋਜਨ ਆਕਸੀਜਨ ਗੈਸਾਂ ਦੇ ਮਿਸ਼ਰਣ ਨਾਲ ਬਣਦਾ, ਪਾਣੀ ਇਸ ਤਰ੍ਹਾਂ ਬਣਦਾ। ਪਿਓ ਕਹਿੰਦੇ, ਚੰਦਰਮਾ ਰੱਬ ਨੇ ਬਣਾਇਆ। ਉਹ ਪੁੱਤਰ ਕਹਿੰਦਾ, ਨਹੀਂ ਮੈਂ ਪ੍ਰਯੋਗਸ਼ਾਲਾ ਚ ਪੜਿਆ, ਸਾਨੂੰ ਯੂਨੀਵਰਸਿਟੀ ਚ ਪੜ੍ਹਾਇਆ, ਚੰਦਰਮਾ ਇੱਕ ਧਰਤੀ ਹੈ, ਔਰ ਜਿੰਨੇ ਗ੍ਰਹਿ ਧਰਤੀ ਚੰਦਰਮਾ ਸੂਰਜ ਆਕਾਸ਼ ਇੱਕ ਦੂਜੇ ਨੂੰ ਗੁਰੂਤਾਕਰਸ਼ਨ ਗ੍ਰੈਵੀਟੇਸ਼ਨ ਵਿੱਚ ਖਿੱਚਿਆ ਹੋਇਆ ਸਾਰਿਆਂ ਨੇ। ਕਹਿੰਦੇ, ਪਿਤਾ ਜੀ ਵਿਗਿਆਨ ਬਹੁਤ ਤਰੱਕੀ ਕਰ ਗਿਆ, ਸਾਇੰਸ ਦੱਸ ਰਹੀ ਹੈ ਇਹ ਚੀਜ਼ਾਂ, ਤੁਸੀਂ ਕਹਿੰਦੇ ਹੋ ਆਹ ਵੀ ਰੱਬ ਨੇ ਬਣਾਇਆ, ਵੀ ਰੱਬ ਨੇ ਨਹੀਂ, ਆਹ ਕੁਦਰਤ ਵਿੱਚ ਇਸ ਚੀਜ਼ ਨਾਲ ਬਣਿਆ ਹੋਇਆ, ਪਾਣੀ ਇਹਦੇ ਕਰਕੇ ਬਣਿਆ, ਅੱਗ ਦਾ ਆਹ ਤੱਤ ਹੈ, ਪਾਣੀ ਦਾ ਆਹ ਤੱਤ ਹੈ, ਮਿੱਟੀ ਵਿੱਚ ਆਹ ਤੱਤ ਹੈ। ਹੁਣ ਉਹ ਬੱਚਾ ਯੂਨੀਵਰਸਿਟੀ ਦਾ ਪੜਿਆ ਹੋਇਆ, ਉਹਦੀਆਂ ਗੱਲਾਂ ਵਿੱਚ ਵੀ ਲੌਜਿਕ ਹੈ, ਉਹ ਗਲਤ ਨਹੀਂ ਕਹਿ ਰਿਹਾ। ਵਿਗਿਆਨ ਜੋ ਪੜ੍ਹਾ ਰਿਹਾ ਉਹਨਾਂ ਦੀਆਂ ਗੱਲਾਂ ਵਿੱਚ ਵੀ ਲੌਜਿਕ ਹੈ, ਪਰ ਪਿਓ ਭਾਵਨਾ ਵਾਲਾ, ਉਹ ਰੱਬ ਦੇ ਪਾਸਿਓਂ ਵੇਖਦਾ। ਬਸ ਆਹੀ ਤਰੀਕਾ ਹੈ ਸੰਸਾਰ ਵਿੱਚ, ਕੁਝ ਲੋਕ ਭਾਵਨਾ ਨਾਲ ਕੁਦਰਤ ਵਿੱਚੋਂ ਸ਼ਨਾਖਤ ਕੁਦਰਤੀ ਰੱਬ ਦੀ ਸ਼ਨਾਖਤ ਕਰਦੇ ਨੇ, ਕੁਝ ਲੋਕ ਇਕੱਲੇ ਕੁਦਰਤ ਦੀਆਂ ਚੀਜ਼ਾਂ ਨੂੰ ਪੂਜਣ ਤੱਕ ਰਹਿ ਗਏ। ਸਹਿਬ ਦੀ ਬਾਣੀ ਨੇ ਕਿਹਾ, ਚੀਜ਼ਾਂ ਤੱਕ ਪਦਾਰਥਾਂ ਤੱਕ ਨਾ ਰਹਿ, ਪੂਜਾ ਅਕਾਲ ਕੀ। ਜਿਸ ਰੱਬ ਨੇ ਕੁਦਰਤ ਸਾਜੀ ਹੈ, ਆਪਿੰਨੇ ਆਪ ਸਾਜਿਓ ਆਪਿੰਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ, ਜਿਹੜਾ ਕੁਦਰਤ ਵਿੱਚ ਬੈਠਾ ਉਹਨੂੰ ਪੂਜਣਾ ਸ਼ੁਰੂ ਕਰ, ਕੁਦਰਤ ਦੀ ਸੰਭਾਲ ਕਰ, ਕਿਉਂਕਿ ਉਹਦੇ ਵਿੱਚੋਂ ਬੈਠਾ। ਹੁਣ ਉਹ ਦੋਵਾਂ ਪਿਓ ਪੁੱਤਰਾਂ ਦੀ ਬਹਿਸ ਹੁੰਦੀ ਜਾਵੇ, ਇੱਕ ਦਿਨ ਪਿਓ ਨੇ ਸੋਚਿਆ ਕਿਵੇਂ ਸਮਝਾਇਆ ਜਾਵੇ, ਤੇ ਉਹਦੀ ਸਮਝ ਵਿੱਚ ਇੱਕ ਗੱਲ ਆ ਗਈ। ਉਸ ਸਿਆਣੇ ਬਾਪ ਨੇ ਇੱਕ ਸਿਨਰੀ ਲਿਆਂਦੀ, ਬਣੀ ਹੋਈ ਮੂਰਤ ਫੋਟੋ, ਸਿਨਰੀ ਲਿਆ ਕੇ ਕੁਦਰਤ ਦੀ, ਜਿਹਦੇ ਵਿੱਚ ਫੁੱਲ ਬੂਟੇ ਪਹਾੜ ਘਾਹ ਬਣਿਆ ਹੋਇਆ, ਉਹਨੇ ਸਿਨਰੀ ਲਿਆ ਕੇ ਆਪਣੇ ਘਰ ਵਿੱਚ ਲਾ ਦਿੱਤੀ। ਜਦੋਂ ਉਹਦਾ ਬੇਟਾ ਸ਼ਰਮਾ ਨੂੰ ਯੂਨੀਵਰਸਿਟੀ ਦੀ ਜੌਬ ਤੋਂ ਵਾਪਸ ਆਇਆ, ਆ ਕੇ ਪੁੱਛਦਾ, ਕਹਿੰਦਾ ਬਾਪੂ ਜੀ ਸਿਨਰੀ ਬਹੁਤ ਸੋਹਣੀ ਹੈ, ਕਿਹਨੇ ਲਿਆ ਕੇ ਲਾਈ ਹੈ? ਉਹਦਾ ਬਾਪੂ ਕਹਿੰਦਾ, ਮੈਨੂੰ ਤਾਂ ਪਤਾ ਨਹੀਂ ਬਈ, ਤੇਰੀ ਮਾਂ ਨੂੰ ਪਤਾ ਹੋਣਾ, ਉਹਨੂੰ ਪੁੱਛਣੇ। ਆਵਾਜ਼ ਦੇਖ ਕੇ ਉਹਦੀ ਮੰਮੀ ਨੂੰ ਪੁੱਛਿਆ, ਉਹ ਆਪਣੀ ਮਾਂ ਨੂੰ ਪੁੱਛਦਾ, ਮਾਤਾ ਜੀ सिनरी किने लिया के लाई है, वो कहने पुत मैनू इन्हां कम्मां दा की पता है, तेरे पिता नूं पता होना, तो प्यो वल वेखदे उहदे पिता जी बोले कहने वे ना तो मैं लाई है सिनरी, ना तेरी मां ने लाई है, आपां तीन ही जने इस घर विच है, फिर सिनरी तुम ही लिया के नहीं लाई, इहदा मतलब है सिनरी ना आपे ही आप बन गई होनी है, दिने दिन सवेर तो शाम तक ये सिनरी अपने आप बन गई। तो लड़का हसदा कहना बापू जी की गल्लां करदे हो, सिनरी अपने आप कैसे बन सकती है। कहना बेटे तुसीं घर विच कागज भी रखे हुए है, रंग भी लिया के रखे हुए है, हो सकता है वो रंग पए ने कागज पए ने अपने आप सिनरी बन गई हो। कहना बापू जी आ 21वीं सदी है, विज्ञान ने तरक्की कर ली है, ऐदा कैसे हो सकता है, यह कोई जादू थोड़ी है, अपने आप नहीं सिनरी बन सकती, आओ मैं तुहानू दिखाउने। वो लड़का अपने बाप नू सिनरी दे कोल लै गया, चंगी तरह गौर नाल सिनरी वेखी, ते इक खुंजे विच इक छोटी जे नुक्कर विच सिनरी बनाउण वाले दा नाम लिखा होया सी। तो पढ़ के फिर हस के बोलिया उहदा लड़का, कहना बापू जी वेखे आ बंदे ने सिनरी बनाई है, ते तुसीं लिया के लाई होनी है, बनाउण वाले दा नाम लिखा होया है, आ देखो छोटा जिहा इत्थे लिखा होया आर्टिस्ट किने बनाई है, छोटी जी नुक्कर विच उहदा नाम लिखा होया, ये बड़ा मशहूर आर्टिस्ट है, इन्हें इस आर्टिस्ट ने बनाई है। तो उहदा बापू हस पे मोढे ते हथ रख के कहना बस बच्चा इहो गल मैं तैनू समझाउणी चाहुंदे, जदों घर विच कागज पए ने, जदों घर विच रंग पए ने, फिर सिनरी अपने आप किवें बन सकदी सी, तू कहिंदे अपने आप सिनरी बनी नहीं, जे कागज रंग दे हुंदिआं सिनरी अपने आप नहीं बन सकती, जिन्हां तत्तां दी गल करदे इह वी सृष्टि अपने आप नहीं बनी, इहनूं वी किसे ने बनाया, जिवें आ सिनरी नूं किसे ने बनाया, कागज रंग सब कुछ पे, पर वो रंग ते कागज ब्रश होण दे बावजूद भी अपने आप सिनरी नहीं बनी, कोई बनाउण वाला है, इदां तत्त जरूर ने सृष्टि विच, अपने आप सृष्टि नहीं बनी, इहनूं वी बनाउण वाला है, मैनूं बांह तों फड के तूं सिनरी दे कोल लै गए। कहना बापू जी कोल होके वेखो, एक नुक्कर विच वेखो बनाउण वाले दा नाम लिखे, जिवें मैनूं कोल जाके सिनरी बनाउण वाले दा नाम दिखाउणे, ओह बच्चे इहो गल मेरा गुरु समझाउंदे, आ कुदरत दे नेड़े होके वेख, जिदन कुदरत दे नेड़े होके वेखेगा गुरु समझाउंदे, कुदरत बनाउण वाले दी शनाखत विच है, करते पुरख नूं विचों लभ नानक सच दा तार, शनाखत कुदरती। हुण दूजा सवाल है दिसदा नहीं रब, फिर आपां कल्ला वाहिगुरू वाहिगुरू कहिंदे, कोई राम कहिंदे, कोई अल्लाह कहिंदा, कोई गोविंद जपदे, जे रब दिसदा नहीं कल्ला वाहिगुरू कहण नाल की होएगा, जे रब दिसिया नहीं कुदरत विचों कल्ला वाहिगुरू राम अल्लाह कहण नाल की होणा है। एक बेनती समझो, कई साडे वाले भी कहण लग पैंदे कल्ला वाहिगुरू वाहिगुरू करन नाल की हुंदा है, रब दा कल्ला नाम नाल लैण नाल की होणा है। सात संगत हजूर कहिंदे प्रभ स्यों लाग रहो मेरा चीत, क्यों भाई आद अंत प्रभ सदा सहाई धन हमारा नीत। इहदी एक एग्जाम्पल सुनियो फिर आपां चलदे, घर विच परिवार विच रहिंदे आ एकदम हनेरे विच लाइट चली गई, कदे वेख्यो रात पैंदी है लाइटां जगदियां ने घर विच, रात नूं लाइट चली जाए तुहाडे परिवार घर विच बच्चे खेड रहे ने, जदों घर दी लाइट बंद हुंदी ना हनेरा पैंदा है, ते फिर की हुंदा, जिहड़ी घर विच मां आ इकदम उहदा ध्यान अपने बच्चों वल जांदा है, मां दे ध्यान विच बच्चों की याद आई मेरी बच्ची फलाने कमरे विच है, वह बच्ची डर ना जावे हनेरे विच, बच्चा डर ना जावे हनेरे विच, ते मां की करदी है रसोई विचों ही आवाज मार के कह गई बचिए डरना बस लाइट आन वाली है मैं इत्थे ही हां, लाइट चली गई बचिए डरी ना मैं इत्थे ही हां बस लाइट आ जानी हुणे, लाइट आई नहीं मां दूर है, पर उन्हें रसोई विचों आवाज दिती, मां की आवाज सुन के हनेरे विच बच्चे नूं डर लगनों हट गए। इहो गल मेरे गुरु ने कही सिखा, तू वाहिगुरु जपना शुरू कर तेनू डर लगनों हट जाएगा संसार, निरभौ जपे सगल भौ मिटे, रब तू वेख्या नहीं, जिवें मां की आवाज सुन के बच्चे का डर दूर हो गया मां ने कहा बेटे मैं इत्थे ही हां, लाइट आ जानी है। आई नहीं लाइट, मां की आवाज नाल हनेरे विच भी डर तो मन दूर हो गया। एकदम गुरु ने कहा तू द्रब दिसदा नहीं तेनों, पर दुखां दे हनेरे विच वाहिगुरु कहना शुरू कर जा तेनों डर लगनों हट जाएगा। निरभउ जपे सगल भउ मिटे, प्रभु कृपा ते प्राणी छुटे। अज हजूर सवाल करदे हे मां रब दी गोविंद दी पूजा किहड़ी चीज नाल करां, पूजा किहदी करनी, गोविंद पूजा कहां लै चरावो। हुण महाराज की बख्शिश करदे, रहाओ तो बाद जवाब।

ਕਹਿੰਦੇ ਚਲੋ ਇੱਕ ਪੂਜਾ ਦਾ ਹੋਰ ਤਰੀਕਾ ਲੋਕਾਂ ਨੇ ਲੱਭਿਆ, ਉਹ ਕੀ ਚੰਦਨ ਨਾਲ। ਕਹਿੰਦੇ ਭਾਈ ਚੰਦਨ ਚੜਾਓ, ਚੰਦਨ ਦਾ ਤਿਲਕ ਲਾਓ। ਪਰ ਕਹਿੰਦੇ ਚੰਦਨ ਦਾ ਵੀ ਜੇ ਕੋਈ ਭੋਗ ਲਵਾਉਂਦਾ ਵੀ ਚੰਦਨ ਨਾਲ ਪੂਜਾ ਕਰ ਲਈ ਹੈ, ਚੰਦਨ ਦੀ ਸੁਗੰਧੀ ਲਾ ਦਈ ਹੈ, ਕਹਿੰਦੇ ਫਿਰ ਤਾਂ ਚੰਦਨ ਵੀ ਝੂਠਾ, ਚੰਦਨ ਦੇ ਨਾਲ ਵੀ ਸੱਪ ਲਿਪਟੇ ਰਹਿੰਦੇ ਨੇ, ਭਾਈ ਚੰਦਨ ਵੀ ਸੁੱਚਾ ਨਹੀਂ। ਇਹ ਚੀਜ਼ਾਂ ਕਹਿਣ ਦਾ ਅਰਥ ਭਾਵ ਇਹ ਨਹੀਂ ਕਿ ਤੁਸੀਂ ਪੂਜਾ ਪਾਠ ਬੰਦ ਕਰ ਦਿਓ, ਮੱਥਾ ਟੇਕਣਾ ਬੰਦ ਕਰ ਦਿਓ, ਕੋਈ ਅਗਰਬੱਤੀ ਲਾਉਣੀ ਬੰਦ ਕਰ ਦਿਓ, ਕੋਈ ਧੂਫ ਸੁਗੰਧੀ ਲਾਉਣੀ ਬੰਦ ਕਰ ਦਿਓ। ਨਹੀਂ, ਅਸਲੀਅਤ ਸਮਝਾਉਂਦੇ ਨੇ ਪਾਤਸ਼ਾਹ, ਭਾਈ ਇਹਦੇ ਵਿੱਚ ਰਹਿੰਦਿਆਂ ਕਰਤੇ ਪੁਰਖ ਦੀ ਪਛਾਣ ਕਰ, ਕੱਲਾ ਅਗਰਬੱਤੀਆਂ ਚੰਦਨ ਚੜਾ ਕੇ ਕਮੀ ਮੈਂ ਪੂਜਾ ਕਰ ਲਈ ਨਹੀਂ ਹੋਈ। ਮਹਾਰਾਜ ਫਿਰ ਪੂਜਾ ਕਿਵੇਂ ਹੋਣੀ?

0: ਅੰਦਰ ਤੇ ਅੰਮ੍ਰਿਤ ਇੱਕੋ ਜਗ੍ਹਾ ਤੇ ਰਹਿੰਦੇ ਨੇ ਭਾਈ ਕੋਈ ਵੀ ਚੀਜ਼ ਸੁੱਚੀ ਨਹੀਂ ਹੈ
1: ਧੂਪ ਦੀਪ ਨਹੀਂ ਪੇਤਾ ਬਸ
0: ਫਿਰ ਪੂਜਾ ਵਾਸਤੇ ਧੂਪ ਔਰ ਦੀਪ ਨਹੀਂ ਬੇਦੇ ਦਾ ਅਰਥ ਹੈ ਉਹ ਵਸਤੂਆਂ ਉਹ ਪਦਾਰਥ ਜਿਹੜੇ ਅਰਪਣ ਕੀਤੇ ਜਾਂਦੇ ਸਜਾ ਕੇ ਇਹ ਸਾਰੀਆਂ ਚੀਜ਼ਾਂ ਪੂਜਾ ਵਾਸਤੇ ਲੋਕ ਅਰਪਣ ਕਰਦੇ ਹਨ
1: ਕੈਸੇ ਪੂਜ ਕਰੇ ਤੇਰੀ ਦਾਸ
0: ਹੇ ਅਕਾਲ ਪੁਰਖ ਵਾਹਿਗੁਰੂ ਜੀ ਹੇ ਸਤਿਗੁਰੂ ਜੀ ਜੇ ਇਹਨਾਂ ਚੀਜ਼ਾਂ ਨਾਲ ਪੂਜਾ ਨਹੀਂ ਹੋ ਸਕਦੀ ਫਿਰ ਸਵਾਲ ਪੈਦਾ ਹੋਇਆ ਕੈਸੇ ਪੂਜ ਕਰੋ ਤੇਰੀ ਦਾਸ ਆਦਾਸ ਤੇਰਾ ਕਿਵੇਂ ਪੂਜਾ ਕਰੇ ਗਰੀਬ ਬੰਦਾ ਤਾਂ ਚੰਦਨ ਵੀ ਨਹੀਂ ਖਰੀਦ ਸਕਦਾ ਗਰੀਬ ਬੰਦੇ ਕੋਲ ਤਾਂ ਪੀਣ ਵਾਸਤੇ ਦੁੱਧ ਮਸੀ ਹੈ ਉਹ ਦੁੱਧ ਨਾਲ ਕਿਵੇਂ ਪੂਜਾ ਕਰੇਗਾ ਅਰਦਾਸ ਕੀਤੀ ਹੈ ਸਤਿਗੁਰੂ ਕੈਸੇ ਪੂਜ ਕਰੋ ਤੇਰੀ ਦਾਸਾ ਦੱਸੋ ਤੁਹਾਡਾ ਦਾਸ ਕਿਵੇਂ ਪੂਜਾ ਕਰੇ
1: ਤਨ ਮਨ ਅਰਪਾਓ ਪੂਜ ਚੜਾਵੋ
0: ਹਾਂ ਆਹ ਗੱਲ ਹੁਣ ਕੰਮ ਦੀ ਹਜ਼ੂਰ ਨੇ ਕਹੀ ਆਹ ਰਸਤਾ ਤੇਰਾ ਉੱਥੇ ਪਹੁੰਚਾਉਂਦਾ ਤੈਨੂੰ ਹੁਣ ਆਹ ਗੱਲ ਸਮਝਣ ਵਾਸਤੇ ਹੈ ਬਾਕੀ ਗੱਲਾਂ ਪੂਜਾ ਦੀਆਂ ਗੱਲ ਕਰਦੇ ਆਹ ਧਰਮ ਦੀ ਉਹ ਕੰਮ ਦੀ ਗੱਲ ਹੈ ਜਿਹਨੂੰ ਕਹਿ ਜੋ ਅਰਪਣ ਕਰਨਾ ਉਹ ਸੁਣ ਕੱਲੇ ਫੁੱਲ ਨਹੀਂ ਦੁੱਧ ਨਹੀਂ ਚੰਦਨ ਨਹੀਂ ਧੂਪ ਦੀਪ ਨਹੀਂ ਜੇ ਅਰਪਣ ਕਰ ਸਕਦੇ ਫਿਰ ਮਨ ਤਨ ਅਰਪੋ ਪੂਜ ਚਰਾਵੋ ਭਾਈ ਮਨ ਤੇ ਤਨ ਅਰਪਣ ਕਰ ਕਿਉਂਕਿ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ ਮਨ ਵੇਚਣ ਦਾ ਅਰਥ ਹੈ ਆਪਣੇ ਮਨ ਦੀ ਮਰਜ਼ੀ ਛੱਡ ਦੇ ਕੱਲਾ ਮੱਥਾ ਟੇਕਣ ਨਾਲ ਨਹੀਂ ਕੁਝ ਹੋਏਗਾ ਮੱਥਾ ਟੇਕਣ ਦਾ ਭਾਵ ਹੀ ਇਹ ਹੈ ਆ ਬੁੱਧ ਮੈਂ ਆਪਣੀ ਮੱਤ ਤੇਰੇ ਚਰਨਾਂ ਚ ਰੱਖੀ ਸਤਿਗੁਰੂ ਮੈਨੂੰ ਆਪਣੀ ਮੱਤ ਬਖਸ਼ਿਸ਼ ਕਰੋ ਸਾਧ ਸੰਗਤ ਮਨ ਅਰਪਣਾ ਪੈਂਦਾ ਇਹਨੂੰ ਹਜ਼ੂਰ ਕਹਿੰਦੇ ਜਿਸ ਵੱਖਰ ਪਾ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਅੱਜ ਹਜ਼ੂਰ ਕਹਿੰਦੇ ਤਨ ਮਨ ਅਰਪੋ ਪੂਜ ਚਰਾਵੋ ਜੇ ਰੱਬ ਦੀ ਪੂਜਾ ਕਰਨੀ ਫਿਰ ਤਨ ਤੇ ਮਨ ਪੂਜਾ ਵਿੱਚ ਅਰਪਣ ਕਰ ਗੁਰੂ ਨੂੰ ਇੱਕ ਬੇਨਤੀ ਸਮਝਿਓ ਪਹਿਲਾਂ ਗੁਰੂ ਨੂੰ ਤਨ ਅਰਪਣ ਕਰਨਾ ਪੈਂਦਾ ਗੁੱਸਾ ਨਾ ਕਰਿਓ ਇਹ ਚੀਜ਼ ਸਮਝਣ ਵਾਲੀ ਹੈ ਜਿਹੜੇ ਬੰਦੇ ਕਹਿੰਦੇ ਨਾ ਮਨ ਸੁੱਚਾ ਹੋਣਾ ਚਾਹੀਦਾ ਬਾਹਰ ਦੀ ਕੀ ਗੱਲ ਹੈ ਜੀ ਫਿਰ ਕੀ ਹੋਇਆ ਜੇ ਖਾ ਲਿਆ ਜੀ ਫਿਰ ਕੀ ਹੋਇਆ ਜੇ ਆਹ ਖਾ ਲਿਆ ਫਿਰ ਕੀ ਹੋਇਆ ਜੀ ਜੇ ਆਹ ਪਹਿਨ ਲਿਆ ਫਿਰ ਕੀ ਹੋ ਗਿਆ ਜੀ ਜੇ ਆਹ ਕੰਮ ਕਰ ਮਨ ਸੁੱਚਾ ਹੋਣਾ ਚਾਹੀਦਾ ਨਹੀਂ ਪਹਿਲਾਂ ਗੁਰੂ ਤਨ ਦੀ ਰਹਿਤ ਦਿੰਦਾ ਪੰਜ ਪਿਆਰੇ ਵੀ ਪਹਿਲਾਂ ਖੰਡੇ ਵਾਟੇ ਦੀ ਪੋਲਿਸ਼ ਕਰਕੇ ਬਜਰ ਕਰੈਤਾਂ ਤੋਂ ਵਰਜ ਕੇ ਤਨ ਦੀ ਰਹਿਤ ਦਿੰਦੇ ਨੇ ਆਹ ਚੀਜ਼ ਨਹੀਂ ਖਾਣੀ ਰੋਮਾਂ ਦੀ ਵਿਅਦ ਵੀ ਨਹੀਂ ਕਰਨੀ ਪਹਿਲਾਂ ਤਨ ਦੀ ਰਹਿਤ ਪਹਿਲਾਂ ਗੁਰੂ ਦਾ ਹੁਕਮ ਮੰਨ ਕੇ ਤਨ ਦੀ ਰਹਿਤ ਰੱਖਣੀ ਪੈਂਦੀ ਹੈ ਫਿਰ ਹੌਲੀ ਹੌਲੀ ਮਨ ਦਾ ਭਾਂਡਾ ਵੀ ਸੁੱਚਾ ਹੋ ਜਾਂਦਾ ਤੇ ਜੇ ਕੋਈ ਬੰਦਾ ਕਹੇ ਜੀ ਨਾ ਨਾ ਅੰਦਰ ਦੀ ਚੀਜ਼ ਮਨ ਸ਼ੁੱਧ ਹੋਣਾ ਚਾਹੀਦਾ ਮਾਫ ਕਰਿਓ ਪਾਤਸ਼ਾਹ ਕਹਿੰਦੇ ਭਾਂਡਾ ਧੋਏ ਵੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਵੋ ਭਾਂਡਾ ਗੰਦਾ ਉਹਦੇ ਵਿੱਚ ਪਾਈ ਹੋਈ ਵਸਤੂ ਵੀ ਗੰਦੀ ਹੋ ਜਾਏਗੀ ਤੀਨ ਭਵਨ ਇੱਕ ਜੋਤੀ ਪਹਿਲਾਂ ਆਪਣੇ ਤਿੰਨੇ ਭਵਨ ਸ਼ੁੱਧ ਕਰ ਸੋ ਗੁਰੂ ਪਹਿਲਾਂ ਤਨ ਦੀ ਰਹਿਤ ਵੀ ਦਿੰਦਾ ਅੱਜ ਹਜ਼ੂਰ ਕਹਿੰਦੇ ਤਨ ਮਨ ਅਰਪੋ ਪੂਜ ਚਰਾਵੋ ਜੇ ਤੂੰ ਪੂਜਾ ਕਰਨੀ ਚਾਹੁੰਦੇ ਤਨ ਤੇ ਮਨ ਗੁਰੂ ਨੂੰ ਅਰਪਣ ਕਰ
1: ਗੁਰ ਪ੍ਰਸਾਦ ਨਿਰੰਜਨ ਪਾਵੋ
0: ਫਿਰ ਗੁਰੂ ਕੋਲੋਂ ਪ੍ਰਾਪਤ ਹੋਏਗਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਗੁਰੂ ਦੀ ਨਜ਼ਰ ਕਿਉਂ ਭਾਈ ਇਹਨੇ ਗੁਰੂ ਨੂੰ ਆਪਣਾ ਤਨ ਮਨ ਅਰਪਣ ਕਰ ਦਿੱਤਾ ਉਹਦੇ ਨਾਲ ਫਿਰ ਨਿਰੰਜਨ ਪਾਵੋ ਕਾਲਖ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜਿਹਦੀ ਪੂਜਾ ਵਿੱਚ ਲੱਗੇ ਉਹ ਵੀ ਤੈਨੂੰ ਪ੍ਰਾਪਤ ਹੋ ਜਾਏਗਾ
1: ਪੂਜਾ ਅਰਚਾ ਆਹੇ ਨਾ ਤੋਰੀ
0: ਹੁਣ ਉੱਪਰਲੀਆਂ ਗੱਲਾਂ ਕਹਿ ਕੇ ਭਗਤ ਰਵਿਦਾਸ ਜੀ ਕਹਿੰਦੇ ਉਹ ਦੁਨੀਆਂ ਦੇ ਲੋਕੋ ਜੇ ਆਹੀ ਚੀਜ਼ਾਂ ਨਾਲ ਪੂਜਾ ਹੁੰਦੀ ਹੋਵੇ ਫਿਰ ਤਾਂ ਮੇਰੇ ਵਰਗਾ ਦਾਸ ਪੂਜਾ ਕਰ ਹੀ ਨਹੀਂ ਸਕਦਾ ਕਿੱਥੋਂ ਲਿਆਏਗਾ ਚੰਦਨ ਕਿੱਥੋਂ ਲਿਆਏਗਾ ਇਹ ਚੀਜ਼ਾਂ ਕਹਿੰਦੇ ਹੇ ਰੱਬ ਜੀ ਪੂਜਾ ਅਰਚਾ ਆਹੇ ਨਾ ਤੋਰੀ ਆਹ ਪੂਜਾ ਤਾਂ ਫਿਰ ਹੋ ਨਹੀਂ ਸਕਦੀ ਜੇ ਇਹੀ ਉਹ ਪੂਜਾ ਤੇਰੀ ਹੈ ਸੰਸਾਰੀ ਪਦਾਰਥਾਂ ਵਾਲੀ ਫਿਰ ਤਾਂ ਰਵਿਦਾਸ ਦੀ ਗਤੀ ਕਿਵੇਂ ਹੋਏਗੀ ਫਿਰ ਤਾਂ ਗਰੀਬ ਬੰਦਾ ਕਿਵੇਂ ਪੂਜਾ ਕਰੇਗਾ ਇਸ ਲਈ ਸਾਧ ਸੰਗਤ ਅੱਜ ਹਜ਼ੂਰ ਬਖਸ਼ਿਸ਼ ਕਰਦੇ ਪਦਾਰਥਾਂ ਦੀ ਪੂਜਾ ਤੋਂ ਪਰਉੱਠ ਪਰਮਾਤਮਾ ਦੀ ਪੂਜਾ ਵਿੱਚ ਲੱਗ ਪਦਾਰਥ ਭੇਂਟ ਕਰਨ ਵਾਲਿਆ ਪਹਿਲਾਂ ਮਨ ਅਰਪਣ ਕਰ ਆ ਆਪਣਾ ਮਨ ਗੁਰੂ ਨੂੰ ਭੇਂਟ ਕਰ, ਮਨ ਦੀ ਮਰਜ਼ੀ ਛੱਡ। ਹਜ਼ੂਰ ਸਮਝਾਉਂਦੇ ਐਸ ਪੂਜਾ ਨਾਲ ਤਾਂ ਫਿਰ ਦਾਸ ਦੀ ਪੂਜਾ ਹੋਏ ਨਹੀਂ ਸਕਦੀ।
1: ਕਹਿ ਰਵਿਦਾਸ ਕਵਨ ਗਤ ਮੋਰੀ।
0: ਰਵਿਦਾਸ ਜੀ ਕਹਿੰਦੇ ਫਿਰ ਮੇਰੀ ਗਤੀ ਕਿਵੇਂ ਹੋਏਗੀ, ਫਿਰ ਤਾਂ ਇਹ ਪੂਜਾ ਮੈਂ ਕਰ ਹੀ ਨਹੀਂ ਸਕਾਂਗਾ। ਸੋ ਅਸਲ ਪੂਜਾ ਦੱਸੀ ਕਾਹਦੀ ਕਿ ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਮਨ ਆਪਣਾ ਗੁਰੂ ਅੱਗੇ ਭੇਂਟ ਕਰਨਾ ਪੈਂਦਾ, ਗੁਰੂ ਦਾ ਵਚਨ ਮੰਨਣਾ ਪੈਂਦਾ। ਇੱਥੋਂ ਤੱਕ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ। ਅੱਜ ਦੇ ਮੁੱਖ ਵਾਕ ਦਾ ਇਹੀ ਸਾਰ ਅੰਸ਼ ਹੈ, ਆਪਾਂ ਮਨ ਗੁਰੂ ਨੂੰ ਭੇਂਟ ਕਰਨਾ। ਇਹਦੇ ਕਿਸੇ ਚੀਜ਼ ਦਾ ਕੋਈ ਐ ਨਿੰਦਿਆ ਨਾ ਸਮਝੋ, ਵਿੱਚੋਂ ਗੁਰੂ ਨੇ ਅਸਲੀਅਤ ਦਿੱਤੀ ਹੈ, ਕਿਸੇ ਚੀਜ਼ ਤੋਂ ਨਹੀਂ ਰੋਕਿਆ। ਜੇ ਆਪਾਂ ਦੂਜੀਆਂ ਚੀਜ਼ਾਂ ਦੇ ਕਹਾਂਗੇ ਭਾਈ ਤੁਸੀਂ ਆਹ ਪੂਜਾ ਗਲਤ ਕਰ ਰਹੇ ਹੋ, ਆਹ ਪੂਜਾ ਗਲਤ ਕਰ ਰਹੇ, ਤਾਂ ਹਜ਼ੂਰ ਕਹਿੰਦੇ ਭਾਈ ਉਹ ਬਾਹਰਲੀਆਂ ਚੀਜ਼ਾਂ ਅੰਦਰ ਰੱਬ ਤੱਕ ਪਹੁੰਚਣ ਵਾਸਤੇ। ਇੱਕ ਛੋਟੀ ਜਿਹੀ ਗੱਲ ਕਹਿ ਕੇ ਮੈਂ ਲੜੀਵਾਰ ਕਥਾ ਵੱਲ ਆਉਣ ਲੱਗਾ, ਤਾਂ ਜੋ ਗੱਲ ਕਲੀਅਰ ਹੋ ਜਾਏ ਕਿ ਕਿਸੇ ਵੀ ਧਰਮ ਦੀ ਪੂਜਾ ਦੀ ਨਿੰਦਿਆ ਨਹੀਂ ਹੈ। ਪਦਾਰਥਾਂ ਤੋਂ ਪਰਮਾਤਮਾ ਤੱਕ ਪਹੁੰਚਣਾ, ਕੁਦਰਤ ਵਿੱਚੋਂ ਕਰਤੇ ਦੀ ਸ਼ਨਾਖਤ ਕਰਨੀ ਹੈ। ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਨਾਲ ਗੱਲ ਤੁਹਾਡੇ ਪਕੜ ਵਿੱਚ ਆ ਜਾਏਗੀ। ਜਦੋਂ ਬੱਚਾ ਪਹਿਲੀ ਕਲਾਸ ਵਿੱਚ ਨਰਸਰੀ ਵਿੱਚ ਪੜ੍ਹਨ ਜਾਂਦਾ, ਉਹਨੂੰ ਅੱਖਰ ਪੜ੍ਹਾਉਣ ਲੱਗਿਆਂ ਟੀਚਰ ਮੂਰਤਾਂ ਦਿਖਾਉਂਦਾ। ਜੇ ਊੜਾ ਜਿਹੜਾ ਪੜ੍ਹਾਉਂਦਾ ਤਾਂ ਊੜੇ ਤੋਂ ਊਠ ਵੀ ਪੜ੍ਹਾ ਦਿੰਦੇ ਨੇ, ਊੜੇ ਤੋਂ ਉਂਗਲ ਵੀ ਪੜ੍ਹਾ ਦਿੰਦੇ ਨੇ, ਐੜੇ ਤੋਂ ਅੰਬ ਪੜ੍ਹਾ ਦਿੰਦੇ ਨੇ, ਈੜੀ ਤੋਂ ਇੱਟ ਪੜ੍ਹਾ ਦਿੰਦੇ ਨੇ। ਅੰਗਰੇਜ਼ੀ ਪੜ੍ਹਾਉਣਗੇ ਏ ਫਾਰ ਐਪਲ, ਬੀ ਫਾਰ ਬੈਟ, ਸੀ ਫਾਰ ਕੈਟ। ਜਦੋਂ ਬੱਚਾ ਕਲਾਸ ਵਿੱਚ ਅੱਗੇ ਵੱਧਦਾ ਮੂਰਤਾਂ ਛੁੱਟ ਜਾਂਦੀਆਂ ਨੇ, ਅੱਖਰ ਵਸ ਜਾਂਦੇ ਨੇ। ਫਿਰ ਧਿਆਨ ਨਾਲ ਸੁਣਿਓ, ਕਲਾਸ ਅੱਗੇ ਹੋ ਗਈ, ਨਰਸਰੀ ਤੋਂ ਅਗਲੀ ਕਲਾਸ ਵਿੱਚ ਜਾਣ ਤੋਂ ਬਾਅਦ ਮੂਰਤਾਂ ਛੁੱਟ ਗਈਆਂ, ਅੱਖਰ ਅੰਦਰ ਵਸ ਗਏ। ਪਰ ਜੇ ਕੋਈ ਵਿਦਿਆਰਥੀ ਮੂਰਖ ਰਹਿ ਜਾਏ ਉਹ ਮੂਰਤਾਂ ਤੱਕ ਰਹਿ ਜਾਂਦੇ। ਜੇ ਉਹ ਪੜ੍ਹ ਰਿਹਾ ਫਿਰ ਮੂਰਤਾਂ ਪਿੱਛੇ ਰਹਿ ਜਾਣਗੀਆਂ, ਅੱਖਰ ਅੰਦਰ ਵਸ ਜਾਣਗੇ। ਇੱਦਾਂ ਬਾਹਰੀ ਤੌਰ ਤੇ ਕੀਤਾ ਹੋਇਆ ਧਰਮ ਦਾ ਕਰਮ ਕਰਤੇ ਤੱਕ ਪਹੁੰਚਣ ਵਾਸਤੇ ਹੈ। ਜੇ ਤੂੰ ਕਰਤੇ ਤੱਕ ਨਾ ਪਹੁੰਚਿਆ, ਬਾਹਰਲੀ ਪੂਜਾ ਉਹ ਉੱਥੋਂ ਤੱਕ ਰਹਿ ਜਾਏਗਾ ਜਿਹੜੇ ਮੂਰਤਾਂ ਤੱਕ ਹੀ ਇਕੱਲੇ ਰਹਿ ਗਏ। ਭਾਈ ਤੂੰ ਅੱਗੇ ਵਧਣਾ। ਅੱਛਾ, ਬਹੁਤੇ ਲੋਕਾਂ ਨੇ ਜਿਨ੍ਹਾਂ ਨੇ ਸ਼ਾਇਦ ਇਹ ਪੂਜਾ ਸ਼ੁਰੂ ਕਰਾਈ ਹੋਏਗੀ, ਸ਼ਾਇਦ ਉਹਨੀ ਸ਼ਨਾਖਤ ਕੁਦਰਤ ਵਿੱਚੋਂ ਰੱਬ ਤੱਕ ਪਹੁੰਚਣ ਦਾ ਜ਼ਰੀਆ ਲੱਭਿਆ ਹੋਵੇ। ਪਰ ਕੁਝ ਚਲਾਕ ਤੇ ਸ਼ਾਤਰ ਲੋਕਾਂ ਨੇ ਲੋਕਾਂ ਨੂੰ ਉੱਥੋਂ ਤੱਕ ਹੀ ਰੱਖਤਾ। ਜਿਵੇਂ ਕੋਈ ਸ਼ਾਤਰ ਬੰਦਾ ਕਵੇ ਵੇ ਆਹ ਵਿਦਿਆਰਥੀ ਅੱਗੇ ਨਾ ਵਧੇ, ਉਹ ਮੂਰਤ ਤੋਂ ਬਾਹਰ ਨਹੀਂ ਨਿਕਲਣ ਦਿੰਦਾ, ਉਸੇ ਪੜ੍ਹਾਈ ਦਾ ਰੱਖਦਾ। ਏਦਾਂ ਹਜ਼ੂਰ ਨੇ ਕਿਹਾ ਭਾਈ ਇਹ ਸੰਸਾਰ ਵਿੱਚ ਕੁਝ ਲੋਕਾਂ ਨੇ ਪਦਾਰਥਾਂ ਦੀ ਪੂਜਾ ਤੱਕ ਲੋਕਾਂ ਨੂੰ ਰੱਖ ਲਿਆ, ਪਰਮਾਤਮਾ ਤੱਕ ਪਹੁੰਚਣ ਨਹੀਂ ਦਿੱਤਾ। ਮੂਰਤਾਂ ਠੀਕ ਸੀ ਪਰ ਪਹਿਲੀ ਨਰਸਰੀ ਦੀ ਕਲਾਸ ਵਿੱਚ ਪੜ੍ਹਨੀਆਂ ਠੀਕ ਸੀ, ਮੂਰਤਾਂ ਛੁੱਟ ਜਾਣੀਆਂ ਸੀ। ਜੇ ਤੂੰ ਅੱਖਰਾਂ ਤੱਕ ਅੱਗੇ ਪਹੁੰਚ ਜਾਂਦਾ, ਇੱਦਾਂ ਕਰਤੇ ਦੀ ਕੁਦਰਤ ਵਿੱਚ ਪੂਜਾ ਕਰਦਿਆਂ ਕਰਤੇ ਨੂੰ ਵੇਖਣੇ, ਬਾਹਰਲੀਆਂ ਚੀਜ਼ਾਂ ਦੀ ਪੂਜਾ ਵਿੱਚ ਨਹੀਂ ਲੱਗਣਾ, ਵੀ ਇੱਥੋਂ ਹੀ ਕੁਛ ਮਿਲ ਜਾਣਾ। ਹਜ਼ੂਰ ਸਮਝਾਉਂਦੇ ਨੇ ਇਹ ਸੰਸਾਰ ਦੀ ਪੂਜਾ ਫਿਰ ਮੁਕਤ ਨਹੀਂ ਕਰ ਸਕੇਗੀ। ਅਸਲ ਪੂਜਾ ਕੀ ਹੈ? ਮਨ ਤਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਅੱਜ ਹਜ਼ੂਰ ਹੁਣ ਲੜੀਵਾਰ ਕੀ ਬਖਸ਼ਿਸ਼ ਕਰਦੇ ਹਨ, ਇਹਦੇ ਵਿੱਚ ਵੀ ਪਾਤਸ਼ਾਹ ਨੇ ਵੈਸਾਖ ਦੇ ਮਹੀਨੇ ਵਿੱਚ ਕਰਤੇ ਦੀ ਕੁਦਰਤ ਤੋਂ ਕਰਤੇ ਤੱਕ ਪਹੁੰਚਣ ਦਾ ਉਪਦੇਸ਼ ਦਿੱਤਾ। ਜਿਹੜਾ ਸ਼ਬਦ ਆਪਾਂ ਹੁਕਮਨਾਮੇ ਪੜ੍ਹੇ ਉਹਦੇ ਨਾਲ ਉਪਦੇਸ਼ ਮਿਲਦਾ ਜੁਲਦਾ ਅੱਜ ਲੜੀਵਾਰ ਸ਼ਬਦ ਵਿੱਚ ਵੀ ਆਪਾਂ ਪੜ੍ਹਨੇ, ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਹਨ। 1108 ਅੰਗ ਉੱਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਿਰਪਾ ਕਰਕੇ

0: ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ, ਫਿਰ ਆਖੋ ਸਤਨਾਮ ਸ੍ਰੀ। ਹਜ਼ੂਰ ਕਹਿੰਦੇ ਭਾਈ ਵੈਸਾਖ ਦੇ ਮਹੀਨੇ ਦਾ ਉਪਦੇਸ਼ ਦਿੰਦੇ, ਵੈਸਾਖ ਭਲਾ ਸਾਖਾਂ ਇਸ ਕਰੇ। ਕਹਿੰਦੇ ਜਦੋਂ ਵਿਸਾਖ ਦਾ ਮਹੀਨਾ ਆਉਂਦਾ ਚੇਤ ਤੋਂ ਬਾਅਦ, ਉਦੋਂ ਕੀ ਹੁੰਦਾ ਵੇ, ਦਰਖਤਾਂ ਨੂੰ ਬਨਸਪਤੀ ਨੂੰ ਕੁਦਰਤ ਵਿੱਚ ਕੁਰੰਬਲਾਂ ਫੁੱਟਦੀਆਂ। ਐ ਲੱਗਦਾ ਜਿਵੇਂ ਰੱਬ ਨੇ ਕੁਦਰਤ ਦਾ ਸ਼ਿੰਗਾਰ ਕਰ ਦਿੱਤਾ ਹੋਵੇ। ਦਰਖਤਾਂ ਨੂੰ ਕੁਰੰਬਲਾਂ ਫੁੱਟੀਆਂ, ਥੋੜੇ ਥੋੜੇ ਫੁੱਲ ਫੁੱਟਣੇ ਸ਼ੁਰੂ ਹੋਏ। ਔਰ ਇਸੇ ਵਿਸਾਖ ਦੇ ਮਹੀਨੇ, ਕਦੇ ਤੁਸੀਂ ਪਹਿਲਾਂ ਛੋਟੇ ਹੁੰਦਿਆਂ ਸਕੂਲਾਂ 'ਚ ਪੜ੍ਹੇ ਹੋ, ਰਿਜ਼ਲਟ ਆਉਣਾ ਜਦੋਂ 31 ਮਾਰਚ ਜਾਂ 1-2 ਅਪ੍ਰੈਲ ਨੂੰ, ਉਦੋਂ ਦਰਖਤਾਂ ਦੇ ਨਵੇਂ ਫੁੱਟੇ ਹੋਏ ਫੁੱਲ ਬੱਚਿਆਂ ਨੇ ਤੋੜ ਕੇ ਲੈ ਕੇ ਜਾਣੇ, ਵੀ ਟੀਚਰਾਂ ਤੇ ਸੁੱਟਾਂਗੇ। ਇਹ ਮਹੀਨਾ ਵਿਸਾਖ ਦਾ ਨਵੀਆਂ ਕੁਰੰਬਲਾਂ ਫੁੱਟਦੀਆਂ। ਐਂ ਲੱਗਦਾ ਜਿਵੇਂ ਕਰਤੇ ਪੁਰਖ ਨੇ ਕੁਦਰਤ ਦਾ ਸ਼ਿੰਗਾਰ ਕੀਤਾ ਹੋਵੇ। ਤੇ ਭਾਈ ਉਹ ਕੁਦਰਤ ਦਾ ਸ਼ਿੰਗਾਰ ਵੇਖ ਕੇ ਕਰਤੇ ਦੀ ਭਾਲ ਕਰਨ ਵਾਲੇ ਜਗਿਆਸੂ ਕਰਤੇ ਦੀ ਕੁਦਰਤ ਵਿੱਚੋਂ ਕਰਤੇ ਨੂੰ ਯਾਦ ਕਰਦੇ, ਉਹਦੀ ਸਿਫਤ ਸਲਾਹ ਕਰਦੇ, ਉਹਨਾਂ ਦੇ ਅੰਦਰ ਵੀ ਚਾਓ ਪੈਦਾ ਹੁੰਦਾ। ਜਿਵੇਂ ਕਿਸੇ ਨਵ ਵਿਆਹੀ ਬੱਚੀ ਦਾ ਸ਼ਿੰਗਾਰ ਵੇਖ ਕੇ ਜਵਾਨ ਹੋਈਆਂ ਬੱਚੀਆਂ ਧੀਆਂ ਦੇ ਅੰਦਰ ਵੀ ਇਹ ਚਾਓ ਪੈਦਾ ਹੁੰਦਾ, ਮੈਂ ਵੀ ਇੱਕ ਦਿਨ ਏਦਾਂ ਸ਼ਿੰਗਾਰ ਕਰਨਾ, ਮੈਂ ਵੀ ਇੱਕ ਦਿਨ ਵਿਆਹੀ ਜਾਵਾਂਗੀ, ਮੈਂ ਵੀ ਇੱਕ ਦਿਨ ਇਸ ਤਰ੍ਹਾਂ ਦੀ ਜਚਾਂਗੀ। ਏਦਾਂ ਕਰਤੇ ਦੀ ਕੁਦਰਤ ਦਾ ਸ਼ਿੰਗਾਰ ਵੇਖ ਕੇ ਵੈਸਾਖ, ਹਜ਼ੂਰ ਕਹਿੰਦੇ ਭਲਾ ਸਾਖਾ ਵੇਸ ਕਰੇ। ਭਾਈ ਸ਼ਾਖਾਵਾਂ ਨੂੰ ਫੁੱਟਿਆ ਹੋਇਆ ਸ਼ਿੰਗਾਰ, ਏਦਾਂ ਕਰਤੇ ਦੀ ਭਾਲ ਕਰਨ ਵਾਲੇ ਜਗਿਆਸੂਆਂ ਦੇ ਅੰਦਰ ਚਾਓ ਪੈਦਾ ਹੋਇਆ, ਉਹਨੀ ਕੁਦਰਤ ਨੂੰ ਵੇਖ ਕੇ ਕਰਤੇ ਨੂੰ ਗਾਉਣਾ ਸ਼ੁਰੂ ਕੀਤਾ।
1: ਧਨ ਦੇਖੈ ਹਰ ਦੁਆਰ ਆਵ ਉਹ ਦਇਆ ਕਰੇ।
0: ਕਹਿੰਦੇ ਜੀਵ ਇਸਤਰੀ ਦੇ ਅੰਦਰ ਇਹ ਚਾਓ ਪੈਦਾ ਹੋਇਆ, ਹੇ ਵਾਹਿਗੁਰੂ ਆਹ ਸ੍ਰਿਸ਼ਟੀ ਨੂੰ ਨਵਾਂ ਰੂਪ ਦੇਣ ਵਾਲਿਆ, ਕੁਦਰਤ ਨੂੰ ਨਵਾਂ ਰੂਪ ਦੇਣ ਵਾਲਿਆ, ਵਾਹਿਗੁਰੂ ਦਇਆ ਕਰੋ, ਮੇਰੇ ਹਿਰਦੇ ਘਰ ਵਿੱਚ ਆ ਵਸੋ। ਸਾਰੀ ਸ੍ਰਿਸ਼ਟੀ ਨੂੰ ਕਿਵੇਂ ਸਵਾਰ ਦਿਓ, ਇਸੇ ਤਰ੍ਹਾਂ ਮੇਰੇ ਅੰਦਰੋਂ ਵੀ ਵਿਕਾਰਾਂ ਦੇ ਪੱਤਰ ਝਾੜ ਦਿਓ, ਨਵੀਆਂ ਸ਼ੁਭ ਗੁਣਾਂ ਦੀਆਂ ਕੁੰਡਾਂ ਫੁੱਟ ਜਾਣ। ਜਗਿਆਸੂ ਇਸ ਤਰ੍ਹਾਂ

0: ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਨੂੰ ਸੋਝੀ ਆਈ ਜਗਿਆਸੂਆਂ ਨੂੰ, ਉਹਨੇ ਕੀ ਕਿਹਾ? ਰੱਬ ਨੇ ਕੁਦਰਤ ਵੇਖ ਕੇ ਅਰਦਾਸ ਕੀਤੀ, ਘਰ ਆਓ ਪਿਆਰੇ, ਮੇਰੇ ਹਿਰਦੇ ਘਰ ਵਿੱਚ ਵਸੋ ਵਾਹਿਗੁਰੂ। ਦੁੱਤਰ ਤਾਰੇ, ਸੰਸਾਰ ਦੀ ਇਸ ਦੁਰਮਤ ਤੋਂ ਜਿੱਥੋਂ ਤਰਨ ਔਖਾ ਹੈ, ਜਿਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਪੱਤੇ ਸੁੱਕ ਗਏ ਨੇ, ਕਾਮ ਕ੍ਰੋਧ ਲੋਭ ਅਹੰਕਾਰ ਈਰਖਾ ਦੁਐਸ਼, ਇਹਨਾਂ ਗਰਮ ਹਵਾਵਾਂ ਵਿੱਚ ਅੰਦਰ ਦੇ ਕਈ ਗੁਣ ਸੁੱਕ ਗਏ, ਵਾਹਿਗੁਰੂ ਉਹ ਔਗੁਣ ਬਣੀਆਂ ਹੋਈਆਂ ਚੀਜ਼ਾਂ ਝਾੜ ਦਿਓ, ਕਿਰਪਾ ਦਇਆ ਕਰੋ। ਜਿਵੇਂ ਪੁਰਾਣੇ ਪੱਤੇ ਝੜ ਜਾਂਦੇ ਨੇ, ਨਵੀਆਂ ਕੁਰਮਲਾਂ ਫੁੱਟ ਪੈਂਦੀਆਂ ਨੇ, ਇੱਦਾਂ ਮੇਰੇ ਅੰਦਰ ਦੇ ਔਗਣਾਂ ਦੇ ਸੁੱਕੇ ਪੱਤਰ ਝਾੜ ਦਿਓ, ਨਵੇਂ ਗੁਣਾਂ ਦੀਆਂ ਕੁੰਬਲਾਂ ਅੰਦਰ ਪੈਦਾ ਕਰ ਦਿਓ। ਆਓ ਪਿਆਰੇ ਦੁੱਤਰ ਤਾਰੇ, ਹੇ ਵਾਹਿਗੁਰੂ ਤੁਧ ਵੀ ਨੱਡ ਨਾ ਮੋਲੋ। ਜੇ ਇਸ ਤਰ੍ਹਾਂ ਤੂੰ ਅੰਦਰ ਨਵਾਂ ਨਕੋਰ ਨਾ ਵਸਿਆ, ਤੇਰੇ ਤੋਂ ਬਗੈਰ ਮੇਰਾ ਕੋਈ ਮੁੱਲ ਨਹੀਂ ਰੱਬ ਦੀ ਦਰਗਾਹ ਵਿੱਚ। ਇਸ ਜਿੰਦ ਦਾ ਰੱਬ ਦੇ ਨਾਮ ਤੋਂ ਬਗੈਰ ਕੋਈ ਮੁੱਲ ਨਹੀਂ ਪੈਣਾ। ਇੱਕ ਬੇਨਤੀ ਸਮਝਿਓ ਧਿਆਨ ਨਾਲ, ਬੰਦੇ ਕੋਲ ਜ਼ਮੀਨ ਘੱਟ ਜਾਏ, ਫਿਕਰ ਕਰਦਾ, ਕਹਿੰਦਾ ਮੇਰੀ ਜਗ੍ਹਾ ਘੱਟ ਗਈ ਜੀ। ਕਈ ਵਾਰ ਜਦੋਂ ਨਵੀਂ ਫਸਲ ਬੀਜਣੀ ਹੁੰਦੀ ਨਾ, ਪਿੰਡਾਂ ਚ ਰੌਲਾ ਪਿਆ ਹੁੰਦਾ, ਪਤਾ ਕਹਿੰਦਾ ਸਾਡੀ ਜ਼ਮੀਨ ਪੂਰੀ ਕਰਕੇ ਦਿਓ ਜੀ, ਸਾਡੀ ਜ਼ਮੀਨ ਇੱਧਰ ਨੂੰ ਘੱਟਦੀ ਹੈ। ਉਹ ਦਰਖਾਸਤ ਦਿੰਦੇ ਫਿਰ ਮਾਲ ਵਿਭਾਗ ਚ, ਪਟਵਾਰੀ ਆਉਂਦਾ, ਨੰਬਰਦਾਰ ਆਉਂਦਾ, ਚੌਕੀਦਾਰ ਆਉਂਦਾ, ਪੰਚਾਇਤ ਇਕੱਠੀ ਕਰਕੇ ਜ਼ਮੀਨ ਮਿਲਣਗੇ, ਮੇਰੀ ਜ਼ਮੀਨ ਘੱਟਦੀ ਜੇ ਪੂਰੀ ਕਰਕੇ ਦਿਓ। ਕਿਸੇ ਦੀ ਕੋਈ 4 ਸਰਸਾਈਆਂ 10 20 ਸਰਸਾਈਆਂ ਜ਼ਮੀਨ ਘੱਟ ਦੇ, ਉਹਨੂੰ ਫਿਕਰ ਪੈਂਦਾ ਮੇਰੀ ਜਗ੍ਹਾ ਪੂਰੀ ਕਰੋ। ਕਿਸੇ ਦਾ ਪੈਸਾ ਘੱਟ ਦੇ, ਉਹ ਕਹਿੰਦਾ ਜੀ ਮੇਰਾ ਪੈਸਾ ਉਹਦੇ ਨਿਕਲਦਾ, ਮੈਨੂੰ ਹਿੱਸਾ ਪੂਰਾ ਦਿਓ। ਜ਼ਮੀਨ ਘੱਟਦੀ ਬੰਦਾ ਫਿਕਰ ਕਰਦਾ, ਪੈਸਾ ਘੱਟਦਾ ਬੰਦਾ ਚਿੰਤਾ ਕਰਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਭਲਿਆ ਇੱਕ ਸਭ ਤੋਂ ਕੀਮਤੀ ਚੀਜ਼ ਹੈ ਜਿਹੜੀ ਰੋਜ਼ ਘੱਟ ਜਾਂਦੀ ਹੈ, ਕਦੇ ਉਹਦਾ ਵੀ ਫਿਕਰ ਕਰੋ ਕੀ ਹੈ, ਤੇਰੀ ਉਮਰ ਘੱਟ ਰਹੀ ਦਿਨ ਤੇ ਪਹਿਰ, ਪਹਿਰ ਤੇ ਘਰੀਆ, ਆਪ ਘਟੈ ਤਨ ਸ਼ਿਜੈ, ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਵਣ ਬਿਦ ਕੀਜੈ। ਜਿੰਨੀ ਉਮਰ ਰਾਤੀ ਸੀ ਉਹ ਘੱਟ ਗਈ ਹੈ, ਸਵੇਰੇ ਉੱਠ ਕੇ ਫਿਕਰ ਕਰਕੇ ਜਪ ਸਤਨਾਮ ਸ੍ਰੀ ਵਾਹਿਗੁਰੂ, ਇਹਦਾ ਵੀ ਫਿਕਰ ਕਰ, ਤੇਰੀ ਉਮਰ ਘੱਟ ਰਹੀ ਹੈ। ਜ਼ਮੀਨ ਘੱਟਦੀ ਫਿਕਰ ਕਰਨ ਲੱਗ ਪੈਂਦਾ, ਪੈਸਾ ਘੱਟਦਿਆਂ ਤਨਖਾਹ ਘੱਟ ਗਈ ਫਿਕਰ ਕਰਦਾ, ਉਹ ਭਲਿਆ ਉਮਰ ਘੱਟਦੀ ਹੈ ਉਹਦਾ ਵੀ ਫਿਕਰ ਕਰ। ਅੱਜ ਹਜ਼ੂਰ ਸਮਝਾਉਂਦੇ, ਕਹਿੰਦੇ ਤੁੱਧ ਵੀ ਨੱਡ ਨਾ ਮੋਲੋ। ਜਿਹੜੀ ਜਿੰਦ ਆਤਮਾ ਜਗਿਆਸੀ ਨੂੰ ਪਤਾ ਲੱਗਾ, ਉਹਨੇ ਫਿਰ ਰੱਬ ਅੱਗੇ ਫਰਿਆਦ ਕੀਤੀ, ਅਰਦਾਸ ਕੀਤੀ, ਵਾਹਿਗੁਰੂ ਤੇਰੇ ਨਾਮ ਤੋਂ ਬਗੈਰ ਅੱਧੀ ਕੌਡੀ ਵੀ ਮੇਰਾ ਮੁੱਲ ਨਹੀਂ ਪੈਣਾ, ਉੱਥੇ ਮੈਂ ਕੌਣ ਹੈ, ਕਿਰਪਾ ਕਰੋ ਮੇਰੇ ਅੰਦਰੋਂ ਔਗਣਾਂ ਦੇ ਸੁੱਤੇ ਪੱਤਰ ਝਾੜ ਦਿਓ, ਤੇ ਵੈਸਾਖ ਭਲਾ ਸਾਖਾ ਇਸ ਤਰ੍ਹਾਂ ਮੇਰੇ ਅੰਦਰ ਸ਼ੁਭ ਗੁਣਾਂ ਦਾ ਸ਼ਿੰਗਾਰ ਕਰ ਦਿਓ।
1: ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ।
0: ਕਹਿੰਦੇ ਹੇ ਵਾਹਿਗੁਰੂ ਜੇ ਕਿਤੇ ਤੁਹਾਡਾ ਨਾਮ ਵਸ ਗਿਆ ਨਾ, ਗੁਣ ਵਸ ਗਏ, ਤਾਂ ਕੀਮਤ ਕੌਣ ਕਰੇ ਤੁਧ ਭਾਵੇ। ਜਿਹੜਾ ਤੈਨੂੰ ਭਾਗ ਹੈ ਉਹਦੀ ਕੌਣ ਕੀਮਤ ਪਾ ਸਕਦਾ, ਉਹਦਾ ਫਿਰ ਕੋਈ ਮੁੱਲ ਨਹੀਂ। ਵਾਹਿਗੁਰੂ ਦੇਖ ਦਿਖਾਵੇ ਢੋਲੋ, ਹੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ, ਆਪ ਰੱਬ ਨੂੰ ਵੇਖਣ ਵਾਲਿਆ ਸਾਨੂੰ ਵੀ ਉਸ ਰੱਬ ਨੂੰ ਵਿਖਾ। ਜਿੱਦਣ ਇਹ ਆਤਮਾ ਜਿੰਦ ਰੱਬ ਨੂੰ ਭਾਉਣ ਲੱਗ ਪਈ, ਚੰਗੀ ਲੱਗ ਗਈ, ਉਦਣ ਇਹਦਾ ਕੋਈ ਮੁੱਲ ਨਹੀਂ, ਇਹ ਸਭ ਤੋਂ ਕੀਮਤੀ ਹੋ ਜਾਏਗੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਫਿਰ ਇਹਦਾ ਕੋਈ ਮੁੱਲ ਨਹੀਂ। ਕਿਉਂ ਭਾਈ? ਗੁਰੂ ਨੇ ਆਪ ਦੇਖ ਕੇ ਰੱਬ ਨੂੰ ਵਿਖਾ ਦਿੱਤਾ, ਔਰ ਸ਼ੁਭ ਗੁਣ ਜਿਹਨਾਂ ਗੁਣਾਂ ਕਰਕੇ ਗੁਣ ਨਿਧਾਨ ਤੱਕ ਪਹੁੰਚਣਾ, ਉਹ ਗੁਣ ਅੰਦਰ ਆ ਗਏ। ਇੱਕ ਨੁਕਤਾ ਛੋਟਾ ਜਿਹਾ ਹੋਰ ਨੋਟ ਕਰਿਓ, ਇੱਕੋ ਚੀਜ਼ ਦੇ ਦੋ ਪਾਸੇ ਨੇ, ਗੁਣ ਤੇ ਔਗਣ। ਜੇ ਤਾਂ ਪਾਣੀ ਦਰਿਆ ਦੇ ਕੰਢਿਆਂ ਚ ਚੱਲਦਾ, ਫਿਰ ਤਾਂ ਉਹਦਾ ਗੁਣ ਹੈ। ਗੁਣ ਕੀ ਹੈ? ਫਸਲਾਂ ਪਾਲਦਾ, ਪਿਆਸ ਬੁਝਾਉਂਦਾ। ਜੇ ਉਹ ਕੰਢੇ ਟੁੱਟ ਕੇ ਪਾਣੀ ਦਰਿਆ ਦਾ ਹੜ੍ਹ ਵਿੱਚ ਆ ਜਾਏ, ਫਿਰ ਉਹਦਾ ਔਗਣ ਹੈ, ਫਸਲਾਂ ਤਬਾਹ ਕਰ ਦਿੰਦਾ। ਹੜ੍ਹ ਦੇ ਪਾਣੀ ਚੋਂ ਕੌਣ ਪਿਆਸ ਬੁਝਾਉਂਦਾ? ਇੱਦਾਂ ਭਾਈ ਪਾਣੀ ਦਾ ਗੁਣ ਵੀ ਹੈ ਤੇ ਔਗਣ ਵੀ ਹੈ। ਅੱਗ ਦਾ ਗੁਣ ਵੀ ਹੈ, ਉਹ ਭੋਜਨ ਪਕਾਉਂਦੀ ਹੈ, ਚੁੱਲ੍ਹੇ ਤੋਂ ਬਾਹਰ ਹੋ ਜਾਏ ਔਗਣ ਵੀ ਹੈ। ਇੱਦਾਂ ਭਾਈ ਤੇਰੇ ਅੰਦਰ ਗੁਣ ਤੇ ਔਗਣ ਦੋ ਚੀਜ਼ਾਂ ਨੇ। ਜੇ ਤਾਂ ਤੂੰ ਮਰਿਆਦਾ ਵਿੱਚ ਕੰਢਿਆਂ ਵਿੱਚ ਚੱਲਦਾ ਰਿਹਾ, ਫਿਰ ਤਾਂ ਇੱਕ ਦਿਨ ਗੁਰੂ ਦੀ ਮਰਿਆਦਾ ਤੈਨੂੰ ਰੱਬ ਤੱਕ ਲੈ ਜਾਏਗੀ, और गुणा दा ओ कंडिया विच चले हुए गुण निदान तक पहुंच जांदे ने। जेड़े कंडिया तो मर्यादा तो बाहर चले गए उस बहा दे पानी दी तरह टुट के सुख सड़ गए। एदा भाई गुरु दी मर्यादा विच चल, एक दिन गुण निदान तक पहुंच जाएगा। क्यों? कंडिया दी गुरु दी मर्यादा विच चलन वाले गुणा दे दरिया बन के गुण निदान तक पहुंच जांदे। और रब दा एक नाम गुण निदान भी है, ताइयों हजूर कहिंदे रब भी उन्हां नूं मिलदा है। भाई जिन्हां दे अंदर गुण है भगतां नालों दी मिलवरतों रहिंदी है, क्योंकि भगत मर्यादा विच चलदे ने। अविनाशी जीवन को दाता सोठ महला पंजवा, अविनाशी जीवन को दाता सिमरत सब मल खोई, गुण निदान भगतन को वर्तन विरला पावे कोई। एदां गुरु दी दसी मर्यादा च तुरना पैंदा। लोगों ने बहुत कुछ कहने, यार तू तो बुजुर्ग लगन लग पिया, तू थोड़े जे काले बाल कर लिया कर, छड़ परे तां की होया कर ल। भाई गुरु दी दसी मर्यादा च तुरोंगे, गुरु अपने तक कुथों तक लै जांदा, देख दिखावे ढोलो रब तक लै जांदे। इसलिए मर्यादा वे तुरना ही वो फिर गुण निधान तक पहुंचदा। अज हजूर बख्शिश कर दे, एकदम फिर वो

0: ਕਿਉਂ ਗੁਰੂ ਫਿਰ ਵਿਖਾ ਦਿੰਦਾ ਸ਼ੁਭ ਗੁਣਾ ਕਰਕੇ, ਕੋਈ ਮਰਿਆਦਾ ਫਿਰ ਤੁਰਦਾ, ਫਿਰ ਸਮਝ ਕੇ ਆਉਂਦਾ ਦੂਰ ਨਾ ਜਾਨ, ਰੱਬ ਕੋਈ ਦੂਰ ਥੋੜੀ ਹੈ, ਅੰਤਰ ਮਨ ਅੰਦਰੋਂ ਹੀ ਉਹ ਦਿਸ ਪੈਂਦਾ, ਜਿੰਨੀ ਦੇਰ ਅੰਦਰੋਂ ਨਹੀਂ ਦਿਸਦਾ ਉਨੀ ਦੇਰ ਕਿਸੇ ਵਿੱਚੋਂ ਨਜ਼ਰ ਨਹੀਂ ਆਉਂਦਾ, ਦੂਰ ਨਾ ਜਾਨਾ ਅੰਤਰ ਮਨ ਹਰ ਕਾ ਮਹਿਲ ਪਛਾਨਾ, ਜਦੋਂ ਅੰਦਰੋਂ ਉਹਨੂੰ ਮਹਿਸੂਸ ਕੀਤਾ ਫਿਰ ਰੱਬ ਦਾ ਮਹਿਲ ਵੀ ਉਹਨੂੰ ਪਛਾਣ ਵਿੱਚ ਆ ਜਾਂਦਾ।
1: ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਨ।
0: ਇਸ ਤਰ੍ਹਾਂ ਭਾਈ ਵੈਸਾਖ ਦੇ ਮਹੀਨੇ ਰਾਹੀਂ ਹਜ਼ੂਰ ਉਪਦੇਸ਼ ਦਿੰਦੇ, ਜਿਵੇਂ ਕੁਰੰਬਲਾਂ ਫੁੱਟੀਆਂ ਵਿਸਾਖ ਵਿੱਚ ਨਵੀਂ ਰੁੱਤ ਆਈ, ਏਦਾਂ ਭਾਈ ਤੇਰੀ ਸੁਰਤ ਜਦੋਂ ਸ਼ਬਦ ਨਾਲ ਜੁੜਨ ਲੱਗ ਪਈ, ਸੁਰਤੀ ਗੁਣਾਂ ਵਾਲੀ ਹੋ ਜਾਏਗੀ, ਨਵੀਂ ਨਕੋਰ ਹੋ ਜਾਏਗੀ, ਸੁਰਤੀ ਵਿੱਚੋਂ ਔਗਣ ਦਵੈਸ਼ ਨਿੰਦਿਆ ਚੁਗਲੀ ਖਤਮ ਹੋਣ ਲੱਗ ਜਾਏਗੀ, ਫਿਰ ਕੀ ਹੋਏਗਾ। ਇਸ ਤਰ੍ਹਾਂ ਨਾਨਕ ਵੈਸਾਖੀ ਪ੍ਰਭਾਵੈ ਸੁਰਤ ਸ਼ਬਦ ਮਨ ਮੰਨ, ਸ਼ਬਦ ਨਾਲ ਸੁਰਤ ਮੰਨ ਗਈ, ਜਦੋਂ ਸੁਰਤੀ ਸ਼ਬਦ ਵਿੱਚ ਰਹਿਣ ਲੱਗ ਜਾਏ ਫਿਰ ਤੁਹਾਡਾ ਧਿਆਨ ਮਾੜੀਆਂ ਹੋਰ ਚੀਜ਼ਾਂ ਵੱਲ ਨਹੀਂ ਜਾਏਗਾ। ਇੱਕ ਚੀਜ਼ ਤੁਹਾਡਾ ਧਿਆਨ, ਇੱਕੋ ਮਿੰਟ ਰਹਿ ਗਏ, ਜਿਸ ਭੈਣ ਨੇ ਕੀਮਤੀ ਗਹਿਣਾ ਪਾਇਆ ਹੋਵੇ ਨਾ ਗਲ ਚ ਕੋਈ, ਉਹ ਕਿੰਨੇ ਵੀ ਸੰਘਣੇ ਬਾਜ਼ਾਰ ਤੇ ਮੇਲੇ ਵਿੱਚ ਹੋਵੇ, ਬਾਰ ਬਾਰ ਉਹਦਾ ਹੱਥ ਤੇ ਉਹਦਾ ਧਿਆਨ ਆਪਣੇ ਗਹਿਣੇ ਵੱਲ ਜਾਂਦਾ, ਚੰਨੀ ਹੈ ਕਿਤੇ ਡਿੱਗਤ ਨਹੀਂ ਪਈ। ਜਿਹਨੇ ਜੇਬ ਵਿੱਚ ਕੋਈ ਕੀਮਤੀ ਚੀਜ਼ ਪੈਸਾ ਪਾਇਆ ਹੋਵੇ, ਬਾਰ ਬਾਰ ਉਹਦਾ ਧਿਆਨ ਆਪਣੀ ਕੀਮਤੀ ਚੀਜ਼ ਵੱਲ ਜਾਂਦਾ, ਜਿੱਦਣ ਗੁਰੂ ਰਾਹੀਂ ਸਮਝ ਪੈ ਗਈ ਕਿ ਸੁਰਤੀ ਦਾ ਸਭ ਤੋਂ ਕੀਮਤੀ ਸੁਰਤੀ ਲਈ ਸ਼ਬਦ ਹੈ, ਉਦਣ ਸੰਸਾਰ ਦੇ ਮੇਲੇ ਵਿੱਚ ਗੁਆਚਾਂਗੇ ਨਹੀਂ। ਤੁਰਦਿਆਂ ਫਿਰਦਿਆਂ ਕਾਰੋਬਾਰ ਵਿਆਹ ਸ਼ਾਦੀਆਂ ਵਿੱਚ ਰਹਿੰਦਿਆਂ ਵੀ ਤੁਹਾਨੂੰ ਵਾਰ ਵਾਰ ਸੁਰਤੀ ਚ ਯਾਦ ਆਏਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੈਨੂੰ ਕਿਤੇ ਨਾਮ ਨਾ ਵਿਸਰ ਜਾਏ। ਇਹ ਵਾਰ ਵਾਰ ਫਿਰ ਗੁਰੂ ਕੋਲੋਂ ਮੰਗੋਗੇ ਕਿ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਨ ਦਿਨ ਰਾਤ ਨਾਨਕ ਚਾਹੋ ਇਹੋ, ਇਹੀ ਅਰਦਾਸ ਹੋਏਗੀ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਕਿਉਂਕਿ ਸਮਝ ਪੈ ਗਈ ਸ਼ਬਦ ਸੁਰਤ ਮਨ ਮਨ। ਸਤਿਗੁਰ ਕਿਰਪਾ ਕਰਨ, ਤੁਹਾਡਾ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਥਾਂ ਪਵੇ, ਔਰ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸ਼ਬਦ ਸੁਰਤ ਦਾ ਅਭਿਆਸ ਬਖਸ਼ਣ। ਜਦੋਂ ਵੀ ਸਵੇਰੇ ਨੀਂਦ ਚੋਂ ਜਾਗ ਖੁੱਲਦੀ ਹੈ, ਉੱਠਦਿਆਂ ਸਾਰ ਦੋ ਚਾਰ ਮਿੰਟ ਜ਼ਰੂਰ ਆਪਣੀ ਸੁਰਤ ਟਿਕਾ ਕੇ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਦੀ ਕਿਵੇਂ ਬਖਸ਼ਣੀ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕੈਨੇਡਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433 46

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ। ਆਸ ਕਰਦਾ ਤੁਸੀਂ ਰਾਜੀ ਖੁਸ਼ੀ ਹੋ ਗਏ ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ। ਕੋਸ਼ਿਸ਼ ਕਰਿਓ ਕਿ ਕਾਲ ਨਾ ਹੋਵੇ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ। ਸੋ ਹੌਲੀ ਹੌਲੀ ਆਪਾਂ ਇਹ ਨੇਮ ਬਣਾਈਏ। ਜਿੱਦਾਂ ਜਿੱਦਾਂ ਕੈਮਰੇ ਵੱਧ ਰਹੇ ਨੇ ਸੜਕਾਂ ਦੇ ਉੱਤੇ, ਅਤੇ ਕੈਮਰੇ ਵੀ ਉਹ ਜਿਹੜੇ ਮਾਡਰਨ ਤਕਨੀਕ ਦੇ ਨਾਲ ਬਣਾਏ ਗਏ, ਜਿਹੜੇ ਕਿ ਝੱਟ ਇਹ ਫੜ ਲੈਂਦੇ ਆ ਵੀ ਮੋਬਾਈਲ ਨੂੰ ਕਿਸੇ ਨੇ ਟੱਚ ਕੀਤਾ। ਅਤੇ ਇਸ ਚੀਜ਼ ਤੋਂ ਬਚਦਿਆਂ ਬਚਾਉਂਦਿਆਂ ਉਹ ਹੌਲੀ ਹੌਲੀ ਆਪਾਂ ਆਪਣੀ ਆਦਤ ਇਹ ਸੁਧਾਰਦੇ ਹਾਂ ਤਾਂ ਕਿ ਮਹਿੰਗਾ ਨਾ ਪਵੇ, ਤਾਂ ਕਿ ਸਾਡੀਆਂ ਕੀਤੀਆਂ ਜਾਣ ਵਾਲੀਆਂ ਕਮਾਈਆਂ, ਸਾਡੀਆਂ ਮਿਹਨਤਾਂ ਐਵੇਂ ਅਜਾਈ, ਐਵੇਂ ਬੇਕਾਰ, ਐਵੇਂ ਫਜ਼ੂਲ ਨਾ ਜਾਣ। ਅਤੇ ਉਹ ਵੱਧਦਿਆਂ ਕਿ ਅੱਜ 13 ਤਰੀਕ ਹੋ ਗਈ ਹੈ ਸਾਉਣ ਦੇ ਮਹੀਨੇ ਦੀ, ਅਤੇ ਆਪਾਂ ਅੰਗਰੇਜ਼ੀ ਮਹੀਨਿਆਂ ਦੀ ਅੱਜ 28 ਤਰੀਕ ਦੇ ਵਿੱਚ ਜੁਲਾਈ ਦਾ ਮਹੀਨਾ ਆਪਣੇ ਆਖੀਰੀ ਦਿਨਾਂ ਦੇ ਵਿੱਚ ਵੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ। ਸਭ ਤੋਂ ਪਹਿਲਾਂ ਜੇ ਆਪਾਂ ਮੌਸਮ ਤੋਂ ਸ਼ੁਰੂਆਤ ਕਰੀਏ ਤਾਂ ਸਿਡਨੀ ਦੇ ਵਿੱਚ ਅੱਜ ਇਸ ਟਾਈਮ 9 ਤਾਪਮਾਨ ਸ਼ੋਅ ਹੋ ਰਿਹਾ, ਠੰਡ ਹੈ ਸਵੇਰੇ ਸਵੇਰੇ 6 ਕਿਉਂਕਿ ਮਹਿਸੂਸ ਕਰ ਰਹੇ ਹੋ ਤੁਸੀਂ, ਤਾਂ 21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਗੇ ਚੱਲ ਕੇ ਇਹਦਾ ਮਤਲਬ ਕਿ ਧੁੱਪ ਬਹੁਤ ਸੋਹਣੀ ਪਿਆਰੀ ਲੱਗਣ ਜਾ ਰਹੀ ਹੈ, ਅਤੇ ਬਹੁਤ ਸੋਹਣਾ ਅੱਜ ਦਾ ਦਿਨ ਰਹਿਣ ਵਾਲਾ ਸਿਡਨੀ ਵਾਸੀਆਂ ਦੇ ਲਈ। ਅਤੇ ਮੈਲਬਨ ਦੇ ਵਿੱਚ ਸਵੇਰੇ ਸਵੇਰੇ ਦੇ ਸਮੇਂ ਵਿੰਡੀ ਆ, ਹਵਾਵਾਂ ਤੇਜ਼ ਨੇ, ਨੌਰਥ ਵੈਸਟ ਵਾਲੇ ਪਾਸੇ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ, ਦੁਪਹਿਰੇ ਵੀ ਸ਼ੋਅ ਹੋ ਰਹੀ ਆ, ਹਾਲਾਂਕਿ ਸਵੇਰੇ ਵੀ ਹਵਾਵਾਂ ਚੱਲ ਰਹੀਆਂ ਨੇ ਅਤੇ ਇਹ ਹਨੇਰੀਆਂ ਦਾ ਰੂਪ ਧਾਰਨ ਕਰ ਜਾਣਗੀਆਂ। ਨੌਰਥ ਵਾਲੇ ਪਾਸੇ ਵੀ 30 ਤੋਂ 45 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਸ਼ੋਅ ਹੋ ਰਹੀ, ਕਈ ਥਾਵਾਂ ਦੇ ਉੱਤੇ ਇਹ ਹਵਾਵਾਂ ਨੁਕਸਾਨ ਵੀ ਕਰ ਸਕਦੀਆਂ, ਖਾਸ ਤੌਰ ਦੇ ਉੱਤੇ ਗਿਪਸਲੈਂਡ, ਈਸਟ ਗਿਪਸਲੈਂਡ ਵਾਲਾ ਇਲਾਕਾ, ਇਹ ਵਿਕਟੋਰੀਆ ਦਾ ਖੇਤਰੀ ਇਲਾਕਾ ਪੈ ਜਾਂਦਾ। ਅੱਗੇ ਚੱਲ ਕੇ ਮੀਂਹ ਦੇ ਵੀ ਚਾਂਸ ਨੇ, 80% ਚਾਂਸ 1 ਤੋਂ 5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ, ਖਾਸ ਤੌਰ ਦੇ ਉੱਤੇ ਦੁਪਹਿਰੇ ਅਤੇ ਸ਼ਾਮ ਦੇ ਸਮੇਂ ਕੁਛ ਚਾਂਸ ਵਧੇਰੇ ਨੇ। ਸਵੇਰੇ ਸਵੇਰੇ ਠੰਡ ਹੈ, 4.3 ਤੁਸੀਂ ਮਹਿਸੂਸ ਕਰ ਰਹੇ ਹੋ, ਵੈਸੇ 10 ਦੇ ਆਸ ਪਾਸ ਤਾਪਮਾਨ ਚਲਾ ਗਿਆ। ਬ੍ਰਿਸਬਨ ਨਾਲ ਨੂੰ ਚੱਲਦੇ ਹਾਂ ਤਾਂ ਇੱਥੇ ਵੀ ਸੋਹਣੀ ਧੁੱਪ ਖਿੜੂਗੀ, 22 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, 14 ਸਵੇਰੇ ਸਵੇਰੇ ਦੇ ਸਮੇਂ ਸ਼ੋਅ ਹੋ ਰਿਹਾ, ਅਤੇ ਇਹ ਸੋਹਣਾ ਦਿਨ ਜਾਊਗਾ। ਪਰਥ ਦੇ ਵਿੱਚ ਵੀ ਅੱਜ ਬਹੁਤ ਸੋਹਣਾ ਦਿਨ ਜਾਊਗਾ, ਧੁੱਪ ਸੋਹਣੀ ਲੱਗੂਗੀ, ਸਵੇਰੇ ਸਵੇਰੇ ਠੰਡ ਕਾਫੀ ਹੈ, 4.5 ਦੇ ਆਸ ਪਾਸ ਤਾਪਮਾਨ ਸ਼ੋਅ ਹੋ ਰਿਹਾ, ਅਤੇ ਮਹਿਸੂਸ ਤੁਸੀਂ 3.5 ਕਰ ਰਹੇ ਹੋ, ਅਤੇ 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਠੰਡਾ ਠੰਡਾ ਜਿਹਾ ਮੌਸਮ ਅੱਜ ਐਡੀਲੇਡ ਦੇ ਵਿੱਚ ਵੀ ਰਹੂਗਾ, ਕਿਉਂਕਿ ਅੱਜ ਮੀਂਹ ਆ, 90% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ ਨਾਲ, ਨੌਰਥ ਵੈਸਟ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ, ਅੱਜ ਕਾਫੀ ਹਾਈ ਚਾਂਸ ਨੇ ਮੀਂਹ ਪੈਣ ਦੇ, ਅਤੇ ਜਿੱਦਾਂ ਜਿੱਦਾਂ ਰਾਤ ਅੱਗੇ ਵੱਧਦੀ ਹੈ ਉੱਦਾਂ ਉੱਦਾਂ ਚਾਂਸ ਘਟਣੇ ਵੀ ਸ਼ੁਰੂ ਹੋ ਜਾਂਦੇ ਆ, ਅਤੇ 15 ਅੱਜ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਅੱਜ ਮੀਂਹ ਵਾਲਾ ਮਾਹੌਲ ਚੱਲ ਰਿਹਾ ਵੀ ਐਡੀਲੇਡ ਵਾਲੇ, ਉਸ ਹਿਸਾਬ ਦੇ ਨਾਲ ਕਰਨ ਤਿਆਰੀ, ਅਤੇ ਮੌਜੂਦਾ ਹਾਲਾਤ ਜ਼ਰੂਰ ਤੁਸੀਂ ਦੱਸ ਸਕਦੇ ਹੋ ਜੇਕਰ ਇਸ ਟਾਈਮ ਕੋਈ ਇੱਦਾਂ ਦਾ ਮਾਹੌਲ ਬਣਿਆ। ਅਤੇ ਹੁਬਾੜ ਦੇ ਵਿੱਚ ਅੱਜ 11 ਦੇ ਆਸ ਪਾਸ ਤਾਪਮਾਨ ਸ਼ੋਅ ਹੋ ਰਿਹਾ, 16 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਧੁੱਪ ਸੋਹਣੀ ਲੱਗੂਗੀ ਪਰ ਉਸ ਤੋਂ ਬਾਅਦ ਫਿਰ ਮੀਂਹ ਦੇ ਵੀ ਚਾਂਸ 80% ਬਣਨਗੇ ਦੁਪਹਿਰ ਤੋਂ ਬਾਅਦ। ਕੈਨਬਰਾ ਦੇ ਵਿੱਚ ਠੰਡ ਆ, ਅਤੇ ਸਭ ਤੋਂ ਵਧੇਰੇ ਠੰਡ ਕੈਨਬਰਾ 'ਚ ਹੀ ਕਹਿ ਲਈਏ ਆਪਾਂ, 4.3 ਤਾਪਮਾਨ ਸ਼ੋਅ ਹੋ ਰਿਹਾ, ਵੈਸੇ -0.1 ਡਿਗਰੀ ਸ਼ੋਅ ਹੋ ਰਿਹਾ ਵਾ ਜਿਹੜਾ ਤੁਸੀਂ ਮਹਿਸੂਸ ਕਰ ਰਹੇ ਹੋ, ਅਤੇ 13 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਯਾਨੀ ਕਿ ਕਾਫੀ ਜ਼ਿਆਦਾ ਠੰਡ ਆ। ਅਤੇ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਸਵੇਰੇ ਸਵੇਰੇ ਦੇ ਸਮੇਂ ਠੰਡ ਹੋਰ ਵਧਾਉਂਦੀਆਂ ਨੇ। ਨੌਰਥ ਵੈਸਟ ਵਾਲੇ ਖਾਸ ਤੌਰ ਦੇ ਉੱਤੇ ਪਾਸਾ ਜਿਹੜਾ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਸਵੇਰੇ ਸਵੇਰੇ ਦੇ ਸਮੇਂ ਹਵਾਵਾਂ ਦੀ, ਅਤੇ ਸ਼ਾਮ ਦੇ ਸਮੇਂ ਮੀਂਹ ਦੇ ਵੀ ਹਲਕੇ ਜੇ ਚਾਂਸ ਬਣੇ ਰਹਿਣ ਦੇ ਆਸਾਰ ਨੇ। ਗਰਮੀ ਵੇਖਣੀ ਹੈ ਤਾਂ ਫਿਰ ਡਾਰਵਿਨ ਚੱਲਦੇ ਹਾਂ, ਅਤੇ 31 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸਵੇਰੇ ਸਵੇਰੇ 19-20 ਤਾਪਮਾਨ ਚੱਲਿਆ ਵੀ ਗਿਆ ਕਿਉਂਕਿ ਇਹ ਡਾਰਵਿਨ ਆ। ਮੌਸਮ ਤੋਂ ਅੱਗੇ ਵੱਧਦਿਆਂ ਹੋਇਆਂ ਹੁਣ ਆਪਾਂ ਇੱਕ ਟ੍ਰੈਫਿਕ 'ਤੇ ਝਾਤੀ ਮਾਰਦੇ ਹਾਂ, ਤੁਹਾਡੇ ਕੋਲ ਕੋਈ ਜਾਣਕਾਰੀ ਅਤੇ 0444-1677-1674 ਦੇ ਉੱਤੇ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ। ਕੋਈ ਤੁਹਾਨੂੰ ਵਿਕ ਰੋਡ ਤੱਕ ਪਹੁੰਚਾਉਣ ਵਾਲੀ ਲੱਗੇ ਅਤੇ 13-11-70 ਦੇ ਉੱਤੇ ਕਾਲ ਕਰ ਦਿਓ, ਐਮਰਜੈਂਸੀ ਹੋਊਗੀ ਤਾਂ ਹੀ 000 ਦੇ ਉੱਤੇ ਕਾਲ ਕਰਿਓ। ਕੁਛ ਇੱਕ ਵੈਬਸਾਈਟ ਅਪਡੇਟ ਜਿਹੜੀਆਂ ਸਾਡੇ ਕੋਲ ਆ ਰਹੀਆਂ ਨੇ, ਮਾਲਵਨ ਅਤੇ ਬਰਕ ਰੋਡ ਦੇ ਉੱਤੇ ਜਿਹੜਾ ਕਿ ਗਲੈਨੇਰ ਆਇਰਿਸ ਦਾ ਇਲਾਕਾ ਐਕਸੀਡੈਂਟ ਹੋਇਆ ਵਾ, ਅਤੇ ਇਸ ਵਜ੍ਹਾ ਕਰਕੇ ਇੱਥੇ ਤੁਹਾਨੂੰ ਸਮੱਸਿਆ ਆ ਰਹੀ, 1.5 ਘੰਟਾ ਪਹਿਲਾਂ ਦੀ ਇਹ ਅਪਡੇਟ ਹੈ। ਸਿਟੀ ਬਾਉਂਡ ਵਾਲਾ ਪਾਸਾ ਜਿਹੜਾ ਮਾਲਵਨ ਰੋਡ ਦਾ, ਅਤੇ ਜਦੋਂ ਤੁਸੀਂ ਖੱਬੇ ਵਾਲੇ ਪਾਸੇ ਨੂੰ ਵੇਖਦੇ ਹੋ ਤੁਸੀਂ ਨੌਰਥ ਬਾਉਂਡ ਵਾਲੇ ਪਾਸੇ ਦੀ ਲੇਨ ਜਿਹੜੀ ਬਰਕ ਰੋਡ ਦੀ, ਅਤੇ ਉਹ ਸਾਰੇ ਦਾ ਸਾਰਾ ਬਲੋਕ ਹੈ ਇਹ ਏਰੀਆ, ਇਹ ਇੰਟਰਸੈਕਸ਼ਨ ਅਤੇ ਇਸ ਚੌਂਕ ਦੇ ਵਿੱਚ ਹੋਇਆ ਐਕਸੀਡੈਂਟ। ਇਸ ਵਜ੍ਹਾ ਦੇ ਕਰਕੇ ਇਹ ਇਲਾਕੇ ਦੀ ਟ੍ਰੈਫਿਕ ਕਾਫੀ ਪ੍ਰਭਾਵਿਤ ਆ, ਅਤੇ ਬਾਕੀ ਆਪਾਂ ਕਹਿ ਲਈਏ ਕਿ ਠੀਕ, ਕੋਈ ਵੱਡੀ ਕੋਈ ਐਸੀ ਅਪਡੇਟ ਨਹੀਂ। ਹਾਂ, ਟ੍ਰੈਫਿਕ ਜ਼ਰੂਰ ਚੱਲ ਰਹੀ ਆ, ਅਤੇ ਇਹ ਟ੍ਰੈਫਿਕ ਦੇ ਨਾਲ ਦੋ ਚਾਰ ਸਵੇਰੇ ਸਵੇਰੇ ਸਾਨੂੰ ਹੋਣਾ ਹੀ ਪੈਣਾ, ਕਿਉਂਕਿ ਇਹ ਵੱਡੇ ਸ਼ਹਿਰ 'ਤੇ ਹੁਣ ਹੌਲੀ ਹੌਲੀ ਸਾਨੂੰ ਆਦਤ ਦਾ ਹਿੱਸਾ ਬਣਾਉਣਾ ਪਊਗਾ। ਸਿਡਨੀ ਦੇ ਵਿੱਚ ਵੀ ਟ੍ਰੈਫਿਕ ਹੈ ਇਸ ਟਾਈਮ ਦੇ ਉੱਤੇ। ਹਾਂ, ਰੋਜ਼ਬੇ ਤੋਂ ਇੱਕ ਅਪਡੇਟ ਸ਼ੋਅ ਹੋ ਰਹੀ ਹੈ ਜਿੱਥੇ ਕਿ ਲਾਈਟਾਂ ਖਰਾਬ ਹੋਈਆਂ ਨੇ, ਪਾਵਰ ਫੇਲੀਅਰ, ਇਸ ਵਜ੍ਹਾ ਦੇ ਕਰਕੇ ਸਾਰੀਆਂ ਡਾਇਰੈਕਸ਼ਨਾਂ ਦੇ ਵਿੱਚ ਪ੍ਰਭਾਵਿਤ ਹੈ। ਨਿਊ ਕੈਸਲ ਸਟਰੀਟ, ਨਿਊ ਸਾਊਥ ਹੈੱਡ ਰੋਡ ਦੇ ਉੱਤੇ ਇਹ ਸਮੱਸਿਆ ਆ ਰਹੀ ਹੋ ਸਕਦੀ ਹੈ ਤੁਹਾਨੂੰ। ਇਸ ਤੋਂ ਇਲਾਵਾ ਕਰੋਇਡਨ ਦੇ ਵਿੱਚ ਵੀ ਸਮੱਸਿਆ ਜਿਹੜੀ ਆ ਉਹ ਇਸ ਕਰਕੇ ਹੈ ਕਿਉਂਕਿ ਕੰਮ ਕਾਰ ਚੱਲ ਰਹੇ, ਸੜਕੀ ਮੁਰੰਮਤ ਚੱਲ ਰਹੀ ਹੈ। ਇੱਕ ਬੱਸ ਖਰਾਬ ਹੋਈ ਹੈ ਸਾਂਸ ਸੂਸੀ, ਇਹ ਕੀ ਚੀਜ਼ ਹੈ ਬਈ? ਇਹ ਚਲੋ ਜਿਹੜੇ ਲੋਕਲ ਰਹਿੰਦੇ ਉਹਨਾਂ ਨੂੰ ਸ਼ਾਇਦ ਸਮਝ ਲੱਗ ਰਹੀ ਹੋਵੇ। ਰੌਕੀ ਪੁਆਇੰਟ ਰੋਡ, ਇਹ ਵਿਲਿੰਗਟਨ ਸਟਰੀਟ ਦੇ ਲਾਗੇ ਬੱਸ ਖਰਾਬ ਹੋਈ ਹੈ। ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਜਿਹੜੀ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਤਿੰਨਾਂ 'ਚੋਂ ਇੱਕ 'ਤੇ ਜਿਹੜੀ ਆ ਉਹ ਬਿਲਕੁਲ ਹੀ ਬੰਦ ਹੈ, ਅਤੇ ਇਸ ਕਰਕੇ ਥੋੜ੍ਹਾ ਜਿਹਾ ਵਧੇਰੇ ਪੇਸ਼ੈਂਸ ਤੁਸੀਂ ਲੈ ਕੇ ਨਿਕਲਿਓ। ਕਿਸੇ ਵੇਲੇ ਵੀ ਕੋਈ ਵੱਧ ਘੱਟ ਸਮਾਂ ਲੱਗ ਸਕਦਾ, ਸੋ ਹੌਲੀ ਹੌਲੀ ਆਪਾਂ ਆਦਤ ਬਣਾਈਏ ਕਿ ਪੰਜ ਪੰਜ ਮਿੰਟ ਕਰਕੇ ਸਿਖਾਈਏ ਅਤੇ ਪਹਿਲਾਂ ਨਿਕਲ ਜਾ ਕਰੀਏ, ਕਿਉਂਕਿ ਕੋਈ ਪਤਾ ਨਹੀਂ ਲੱਗਦਾ ਟ੍ਰੈਫਿਕ ਦਾ ਕਿੱਥੇ ਕਿੱਦਾਂ ਅਤੇ ਕਿੰਨੀ ਕੁ। ਅਤੇ ਆਓ ਤੁਹਾਡੇ ਆਪਾਂ ਮੈਸੇਜਸ ਵੱਲ ਵੇਖਦੇ ਹਾਂ, ਜੇਕਰ ਤੁਹਾਡੇ ਮੈਸੇਜਾਂ 'ਚੋਂ ਕੁਛ ਲੱਭੇ ਅਤੇ ਜੇਕਰ ਤੁਹਾਡੇ ਕੋਲ ਹੁੰਦੀ ਹੈ ਕੋਈ ਜਾਣਕਾਰੀ ਤਾਂ ਤੁਸੀਂ ਸਾਡੇ ਤੱਕ ਜ਼ਰੂਰ ਭੇਜਦਾ ਕਰੋ। ਗੁਰਵਿੰਦਰ ਸੰਧੂ ਜੀ ਜਾਣਕਾਰੀ ਭੇਜਦੇ ਨੇ ਕਿ ਅੱਜ ਦੇਸੀ ਮਹੀਨੇ ਦੀ 13 ਤਰੀਕ ਹੋ ਗਈ ਹੈ, ਸਾਉਣ ਦਾ ਮਹੀਨਾ ਚੱਲ ਰਿਹਾ, ਅਤੇ ਬਹੁਤ ਮਿਹਰਬਾਨੀ ਜੀ ਤੁਹਾਡੀ। ਅਤੇ ਇੱਧਰ ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਰਣਜੀਤ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਟੋਂਬਾ ਤੋਂ, ਅਤੇ ਕਰਨ ਜੀ ਕਹਿੰਦੇ ਅੱਜ ਦਾ ਸ਼ਬਦ ਬਹੁਤ ਵਧੀਆ ਲੱਗਾ, ਬਹੁਤ ਮਿਹਰਬਾਨੀ। ਸੇਖੋਂ ਸਾਹਿਬ ਵੀ ਧੰਨਵਾਦ ਭੇਜਦੇ ਨੇ। ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਇਕਬਾਲ ਸੈਣੀ ਜੀ ਐਡੀਲੇਟ ਤੋਂ ਪਿਆਰ ਭਰਿਆ ਅਤੇ ਖੁਸ਼ੀਆਂ ਭਰਿਆ ਕਹਿੰਦੇ ਕਿ ਦਿਨ ਰਵੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਡਰਾਈਵ ਧਿਆਨ ਦੇ ਨਾਲ ਕਰਿਓ ਭਾਈ। ਗੁਰਦੀਪ ਦਿਓਲ ਜੀ ਕਹਿੰਦੇ ਕਿ ਬਹੁਤ ਸੋਹਣਾ ਦਿਨ ਰਵੇ ਸਾਰਿਆਂ ਦਾ, ਬਲਗੂਲਗਾ ਤੋਂ ਸਾਂਝ ਪਾਉਂਦੇ ਨੇ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਅਤੇ ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਿਆਰ ਭਰੀ ਪੈਕਨਮ ਤੋਂ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਅਤੇ ਚੜ੍ਹਦੀ ਕਲਾ ਬਣੀ ਰਵੇ, ਹੱਸਦੇ ਖੇਡਦੇ ਰਹੋ, ਅਤੇ ਬਹੁਤ ਬਹੁਤ ਸ਼ੁਕਰੀਆ। ਕੁਲਵੰਤ ਸਿੰਘ ਬਾੜ ਜੀ ਵੀ ਗੁੱਡ ਮੋਰਨਿੰਗ ਭੇਜਦੇ ਨੇ ਸਾਰਿਆਂ ਦੇ ਲਈ, ਬਹੁਤ ਮਿਹਰਬਾਨੀ। ਅਤੇ ਇੱਧਰ ਵੀਰ ਹੋਣੀ ਅਪਡੇਟ ਭੇਜਦੇ ਨੇ ਰੇਖਾ ਦੀ, ਕਹਿੰਦੇ ਨੇ ਕਿ ਰੇਖਾ ਆ ਰਹੀ ਹੈ ਇੰਡੀਅਨ ਫਿਲਮ ਫੈਸਟੀਵਲ ਦੇ ਵਿੱਚ। ਧੰਨਵਾਦ ਜੀ, ਬਹੁਤ ਮਿਹਰਬਾਨੀ, ਅਤੇ ਆ ਰਹੀ ਆ ਅਤੇ ਫਿਰ ਆਪਾਂ ਵੇਖਾਂਗੇ ਭਾਈ। ਰੇਖਾ ਦੇ ਜਿਹੜੇ ਚਾਹੁਣ ਵਾਲੇ ਨੇ, ਜਿਹੜੇ ਫੈਨ ਨੇ, ਉਹ ਰੇਖਾ ਨੂੰ ਵੇਖ ਸਕਦੇ ਹੋ ਭਾਈ ਤੁਸੀਂ। ਇੰਡੀਅਨ ਫਿਲਮ ਫੈਸਟੀਵਲ ਹੋਣ ਜਾ ਰਿਹਾ ਅਤੇ ਅਗਲੇ ਮਹੀਨੇ ਸ਼ੁਰੂ ਹੋ ਜਾਣਾ, ਅਤੇ ਫਿਰ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਾਂਗੇ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਯੈਸਟਰਡੇ ਡਿਨਰ ਵਾਜ਼ ਛੋਲਿਆਂ ਦੀ ਐਡ ਬਰੋਕਲੀ ਇਨ ਇਨ ਦੇਰ ਅਤੇ ਵਿਦ ਬੀਨਸ ਆਲੂ ਰਾਈਸ ਵਿਦ ਸੈਲਡ, ਬਹੁਤ ਸੋਹਣਾ। ਧੰਨਵਾਦ ਜੀ, ਤੰਦਰੁਸਤ ਰਹੋ, ਸੋਹਣਾ ਖਾਓ, ਸੋਹਣਾ ਸੋਚੋ। ਅਤੇ ਰੁਪਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕ੍ਰਿਕਬਨ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ। ਸਿਮਰਨ ਜੀ ਕਹਿੰਦੇ ਕਿ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਵਿੰਡੀ ਆ ਅੱਜ, ਡਰਾਈਵ ਕੇਅਰਫੁਲੀ ਕਰਿਓ। ਹਾਂਜੀ ਵਾਕਈ ਜੀ, ਅੱਜ ਤਾਂ ਬਾਰੀ ਖੋਲ੍ਹ ਕੇ ਐਂ ਲੱਗਦਾ ਜਿੱਦਾਂ ਫਿਰ ਕਿਸੇ ਨੇ ਬਾਰੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਇੰਨਾ ਜ਼ਿਆਦਾ ਵਿੰਡੀ ਸੀਗਾ ਸਵੇਰੇ ਸਵੇਰੇ ਵੀਰ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਮਨ ਸਾਹਿਬ ਦੇ ਵੱਲੋਂ ਐਡੀਲੇਟ ਤੋਂ, ਅਤੇ ਉਹ ਵੀ ਸਮਾਈਲ ਦੇ ਨਾਲ। ਮਨ ਸਾਹਿਬ ਕੀ ਹਾਲ ਚਾਲ ਤੁਹਾਡਾ, ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਓਕੇ ਰਿਪੋਰਟ ਹੋਵੋਗੇ ਤੁਸੀਂ, ਅਤੇ ਦੱਸਿਓ ਫਿਰ ਐਡੀਲੇਟ ਦੇ ਵਿੱਚ ਕਿੱਦਾਂ ਮੀਂਹ ਪੈ ਰਿਹਾ ਅੱਜ, ਕਿ ਉੱਦਾਂ ਹੀ ਬਸ ਗੱਲਾਂ ਬਾਤਾਂ 'ਚ ਹੀ ਆ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਦਾ ਦਿਨ ਸਭ ਲਈ ਖੁਸ਼ੀਆਂ ਭਰਿਆ ਹੋਵੇ, ਬਹੁਤ ਮਿਹਰਬਾਨੀ ਵੀਰ ਜੀ। ਧੰਨਵਾਦ ਬਲਵੀਰ ਕੌਰ ਮਾਂਗੜ ਜੀ ਦਾ, ਅਤੇ ਹਰਚੰਦ ਸਿੰਘ ਢਿੱਲੋਂ ਜੀ ਵੀ ਬੈਰਿਕ ਅਤੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਰੱਬ ਸਾਰਿਆਂ 'ਤੇ ਮਿਹਰ ਭਰਿਆ ਹੱਥ ਬਣਾਈ ਰੱਖੇ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਲਈ, ਕੁਲਵੀਰ ਜੀ ਭੇਜਦੇ ਨੇ, ਅਤੇ ਗੁੱਡ ਮੋਰਨਿੰਗ ਦੀ ਸਾਂਝ ਇੱਧਰ ਸਾਡੇ ਨਾਲ ਪਾਉਂਦੇ ਨੇ ਰੋਹਿਤ ਕੁਮਾਰ ਜੀ, ਅਤੇ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਜੀ। ਅਜੀਤ ਬੁੱਟਰ ਜੀ ਦੇ ਵੱਲੋਂ ਚਾਹ ਕੌਫੀ ਆ ਗਈ ਅਤੇ ਚੀਜ਼ੀਆਂ ਆ ਗਈਆਂ। ਗੁਰਨਿਸ਼ਾਨ ਜੀ ਕਹਿੰਦੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਵਧੀਆ ਸੀ, ਅਤੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਜੀ। ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਭੋਲਾ ਹੰਸ ਜੀ ਗੁੱਡ ਮੋਰਨਿੰਗ ਭੇਜਦੇ ਨੇ, ਨਾਲ ਭੇਜਦੇ ਨੇ ਚਾਹ, ਅਤੇ ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਤਿ ਸ਼੍ਰੀ ਅਕਾਲ। ਇੱਧਰ ਸਾਡੇ ਨਾਲ ਸਾਂਝੀ ਕਰਦੇ ਨੇ ਅੰਮ੍ਰਿਤਪਾਲ ਸਿੰਘ ਜੀ ਵੀ ਕਹਿੰਦੇ ਕਿ ਰੱਬ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਜਸਵਾਲ ਸਾਹਿਬ ਕਹਿੰਦੇ ਕਿ ਤੁਹਾਡੀ ਜ਼ਿੰਦਗੀ ਵਿੱਚ ਚਾਹੇ ਜਿੰਨੀ ਵੀ ਵੱਡੀ ਪਰੇਸ਼ਾਨੀ ਹੋਵੇ ਉਹ ਹਮੇਸ਼ਾ ਤੁਹਾਡੇ ਹੌਂਸਲੇ ਅੱਗੇ ਢੇਰ ਹੈ। ਸ਼ੁਭ ਸਵੇਰ, ਬਹੁਤ ਮਿਹਰਬਾਨੀ ਜਸਵਾਲ ਸਾਹਿਬ, ਸਵੇਰੇ ਸਵੇਰੇ ਸੋਹਣੇ ਪਿਆਰੇ ਮੈਸੇਜ ਭੇਜਣ ਦੇ ਲਈ, ਵਿਚਾਰ ਭੇਜਣ ਦੇ ਲਈ, ਅਤੇ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਅਤੇ ਮਿਹਰਬਾਨੀ ਅਤੇ ਅਤੇ ਆਪਾਂ ਹੁਣ ਲੈਂਦੇ ਹਾਂ ਇੱਕ ਬ੍ਰੇਕ ਅਤੇ ਆ ਕੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਅਤੇ ਆ ਕੇ ਆਪਾਂ ਸ਼ੁਰੂਆਤ ਕਰਾਂਗੇ ਅੱਜ ਦੀ ਕਹਾਣੀ ਤੋਂ, ਅੱਜ ਦੇ ਵਿਚਾਰ ਤੋਂ।
1: ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ रेमन हॉल।
6: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
9: अमृत ए कमाल है गोल्ड लीप डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
6: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ ਚਿਹਰੇ 'ਤੇ ਹੋਊਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਆਪਾਂ ਜੋ ਲੈ ਕੇ ਨਿਕਲਦੇ ਹਾਂ ਉਹੀ ਖੱਟ ਕਮਾ ਕੇ ਵਾਪਸ ਪਰਤਦੇ ਹਾਂ। ਆਓ ਫਿਰ ਆਪਾਂ ਅੱਜ ਖੁਸ਼ੀਆਂ ਲੈ ਕੇ ਨਿਕਲਦੇ ਹਾਂ। ਸ਼ਾਮ ਨੂੰ ਖੱਟ ਕਮਾ ਕੇ ਖੁਸ਼ੀਆਂ ਦੁਨੀਆਂ ਚੌਣੀਆਂ ਸਫਾਈਆਂ ਕਰਕੇ ਅਤੇ ਫਿਰ ਆਪਾਂ ਵਾਪਸ ਘਰਾਂ ਨੂੰ ਪਰਤਾਂਗੇ। ਕਿੱਡਾ ਸੋਹਣਾ ਸੌਦਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਜੈਨ ਧਰਮ ਨਾਲ ਸੰਬੰਧਿਤ ਹੈ। ਕਹਿੰਦੇ ਨੇ ਕਿ ਇੱਕ ਵਾਰੀ ਇੱਕ ਜੈਨ ਭਿਕਸ਼ੂ ਜਿਹੜਾ ਹੁਣ ਕਾਫੀ ਦੂਰ ਦਰੇਡੇ ਤੱਕ ਘੁੰਮ ਫਿਰਾ ਹੈ, ਉਹਨੇ ਜੰਗਲਾਂ ਦੇ ਵਿੱਚ ਰਹਿ ਕੇ ਅਲੱਗ ਅਲੱਗ ਗੁਰੂਆਂ ਦੇ ਕੋਲ ਘੁੰਮ ਕੇ ਕੁਛ ਐਸੀਆਂ ਸਿੱਧੀਆਂ ਐਸੀਆਂ ਰਿਧੀਆਂ ਉਹਨੇ ਪ੍ਰਾਪਤ ਕੀਤੀਆਂ ਕਿ ਹੁਣ ਉਹ ਬਾਕੀਆਂ ਦੇ ਨਾਲੋਂ ਕੁਛ ਵਧੇਰੇ ਜਾਣਦਾ ਸੀ। ਉਹ ਜਾਣਦਾ ਸੀ ਕਿ ਆਪਣੇ ਸਾਹਾਂ ਨੂੰ ਕਿੱਦਾਂ ਕਾਬੂ ਦੇ ਵਿੱਚ ਕਰਨਾ, ਉਹ ਜਾਣਦਾ ਸੀ ਕਿ ਆਪਣੇ ਵਿਚਾਰਾਂ ਨੂੰ ਕਿੱਦਾਂ ਕਾਬੂ ਦੇ ਵਿੱਚ ਕਰਨਾ, ਉਹ ਜਾਣਦਾ ਸੀ ਕਿ ਕਿੱਦਾਂ ਆਪਣੇ ਆਪ ਦੇ ਉੱਤੇ ਕੰਟਰੋਲ ਰੱਖਣਾ, ਉਹ ਜਾਣਦਾ ਸੀ ਕਿ ਕਿੱਦਾਂ ਉਹਨਾਂ ਗਲਤੀਆਂ ਦਾ ਧਿਆਨ ਰੱਖਣਾ ਜਿਹੜੀਆਂ ਦੂਸਰੇ ਕਰਦੇ ਨੇ, ਦੂਸਰਿਆਂ ਦੇ ਨਾਲੋਂ ਕੁਛ ਵਧੇਰੇ ਜਾਣ ਕੇ ਜਦੋਂ ਵਾਪਸ ਪਰਤਿਆ ਤਾਂ ਜਪਾਨ ਦੇ ਵਿੱਚ ਇੱਕ ਉਸ ਸਮੇਂ ਦੇ ਸਭ ਤੋਂ ਵੱਡੇ ਮੱਠ ਦੇ ਵਿੱਚ ਪਹੁੰਚਿਆ ਜਿੱਥੇ ਇੱਕ ਬੜਾ ਬਜ਼ੁਰਗ ਗੁਰੂ ਉਸ ਮੱਠ ਨੂੰ ਰਨ ਕਰਦਾ ਹੈ। ਉਮਰ ਹੋ ਗਈ ਕੋਈ ਲਗਭਗ 110 ਸਾਲ। ਅਤੇ ਜਦੋਂ ਆਪ ਤੋਂ ਵੱਡਾ ਕਹਿੰਦੇ ਨੇ ਕੋਈ ਟੱਕਰ ਪੈਂਦਾ ਫਿਰ ਆਪਾਂ ਹਮੇਸ਼ਾ ਆਪਣੇ ਵੱਡੇ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਵੀ ਬਹੁਤ ਕੁਛ ਆਉਂਦਾ। ਸ਼ਾਇਦ ਇਸੇ ਕੋਸ਼ਿਸ਼ ਦੇ ਵਿੱਚ ਇੱਕ ਦਿਨ ਜਾ ਕੇ ਗੁਰੂ ਨੂੰ ਕਹਿਣ ਲੱਗਾ ਜਿਹੜਾ ਤੁਸੀਂ ਕੱਲ੍ਹ ਪ੍ਰਵਚਨ ਦਿੱਤਾ ਸੀ ਕਿ ਆਪਣੇ ਮਨ ਦੇ ਵਿੱਚ ਜਿੰਨੇ ਵੀ ਵਿਚਾਰ ਆਉਂਦੇ ਨੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਇੱਕ ਪਾਸੇ ਕਰੀ ਜਾਓ, ਆਪਣੇ ਮਨ ਦੇ ਵਿਚਾਰਾਂ ਨੂੰ ਹੌਲੀ ਹੌਲੀ ਮਾਈਨਸ ਕਰੀ ਜਾਓ, ਮਨਫੀ ਕਰੀ ਜਾਓ, ਅਤੇ ਫਿਰ ਤੁਸੀਂ ਸੱਚ ਜਾਣ ਲਓਗੇ। ਪਰ ਗੁਰੂ ਜੀ ਮੈਂ ਜਾਣਨਾ ਚਾਹੁੰਦਾ ਕਿ ਮੇਰੇ ਲਈ ਕੀ ਅਭਿਆਸ ਹੈ, ਕਿਉਂਕਿ ਮੇਰੇ ਮਨ ਦੇ ਵਿੱਚ ਤਾਂ ਵਿਚਾਰ ਪਹਿਲੇ ਨੇ। ਮੈਂ ਕਾਫੀ ਲੰਮਾ ਸਮਾਂ ਫਲਾਂ ਫਲਾਂ ਥਾਵਾਂ ਦੇ ਉੱਤੇ ਲੈ ਰਹਿ ਕੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬੜਾ ਸੋਹਣਾ ਕਾਬੂ ਪਾਇਆ। ਮੈਂ ਜਾਣਨਾ ਚਾਹੁੰਦਾ ਕਿ ਬਾਕੀਆਂ ਦੇ ਨਾਲੋਂ ਵੱਖਰਾ ਮੈਂ ਕੀ ਕਰਾਂ। ਇਹ ਤਾਂ ਉਸ ਅਭਿਆਸ ਦੇ ਵਿੱਚ ਲੱਗੇ ਰਹਿਣਗੇ, ਪਰ ਮੇਰੇ ਲਈ ਤੁਸੀਂ ਕੀ ਕਹੋਗੇ? ਤਾਂ ਗੁਰੂ ਨੇ ਕੁਛ ਚਿਰ ਚੁੱਪ ਰਹਿਣ ਤੋਂ ਬਾਅਦ ਬੋਲਿਆ, ਤੂੰ ਇਹਨੂੰ ਵੀ ਪਾਸੇ ਸੁੱਟ ਦੇ। ਇਹਨਾਂ ਕਹਿ ਕੇ ਗੁਰੂ ਨੇ ਫਿਰ ਦੁਬਾਰਾ ਤੋਂ ਅੱਖਾਂ ਮੀਟ ਲੀਆਂ। ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਹੁਣ ਉਮਰ ਜ਼ਿਆਦਾ ਹੋ ਗਈ ਹੈ, ਇਸ ਕਰਕੇ ਗੁਰੂ ਬਹੁਤ ਘੱਟ ਬੋਲਦਾ। ਉਹਨੂੰ ਵੀ ਇਹੋ ਹੀ ਲੱਗਾ, ਪਰ ਉਹਨੂੰ ਇਹ ਗੱਲ ਸਮਝ ਨਾ ਆਈ। ਫਿਰ ਅਗਲੇ ਦਿਨ ਆ ਗਿਆ। ਮੈਂ ਗੁਰੂ ਜੀ ਕੱਲ੍ਹ ਦੇ ਦਿਨ ਤੁਹਾਡੇ ਨਾਲ ਇੱਕ ਸਵਾਲ ਸਾਂਝਾ ਕੀਤਾ ਸੀ, ਜਿਹੜਾ ਤੁਸੀਂ ਇਹ ਕਹਿੰਦੇ ਹੋ ਕਿ ਆਪਣੇ ਮਨ ਦੇ ਵਿਚਾਰ ਹੌਲੀ ਹੌਲੀ ਕਰਕੇ ਮਨਫੀ ਕਰਨੇ ਸ਼ੁਰੂ ਕਰ ਦਿਓ, ਮਨ ਦੇ ਵਿੱਚ ਐਵੇਂ ਬੇਲੋੜੇ ਵਿਚਾਰ ਨਹੀਂ ਆਉਣੇ ਚਾਹੀਦੇ। ਜੇ ਮਨ ਦੇ ਵਿਚਾਰਾਂ ਨੂੰ ਤੁਸੀਂ ਕਾਬੂ ਦੇ ਵਿੱਚ ਕਰ ਲਓ ਤਾਂ ਫਿਰ ਤੁਸੀਂ ਉਹ ਪ੍ਰਾਪਤ ਕਰ ਲਓਗੇ ਜੋ ਤੁਸੀਂ ਇੱਥੇ ਕਰਨ ਆਏ ਹੋ। ਤਾਂ ਮੇਰਾ ਸਵਾਲ ਆ ਕਿ ਮੈਂ ਤਾਂ ਪਹਿਲਾਂ ਤੋਂ ਹੀ ਆਪਣੇ ਮਨ ਦੇ ਵਿੱਚ ਵਿਚਾਰਾਂ ਨੂੰ ਆਉਣ ਹੀ ਨਹੀਂ ਦਿੰਦਾ। ਮੇਰੇ ਮਨ ਦੇ ਵਿੱਚੋਂ ਹੁਣ ਵਿਚਾਰ ਖਾਲੀ ਹੋ ਚੁੱਕੇ ਨੇ, ਮੇਰੇ ਲਈ ਕੀ ਆਗਿਆ? ਤਾਂ ਗੁਰੂ ਨੇ ਫਿਰ ਦੁਬਾਰਾ ਕਿਹਾ, ਇਹ ਵਿਚਾਰ ਕਿ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਹੈ, ਇਹਨੂੰ ਵੀ ਕੱਢ ਕੇ ਪਾਸੇ ਸੁੱਟ ਦੇ। ਇਹਨਾਂ ਕਹਿ ਕੇ ਗੁਰੂ ਫਿਰ ਦੁਬਾਰਾ ਸਮਾਧੀ ਦੇ ਵਿੱਚ ਲੀਨ ਹੋ ਗਿਆ। ਪਰ ਹੁਣ ਜਿੱਦਾਂ ਇਸ ਨੌਜਵਾਨ ਦੇ ਹੰਕਾਰ ਨੂੰ ਸੱਟ ਵੱਜੀ ਸੀ, ਉਹ ਆਪਣੇ ਗਿਆਨ ਦਾ ਹੰਕਾਰ ਆਪਣੇ ਮਨ ਦੇ ਉੱਤੇ ਲੱਦ ਕੇ ਘੁੰਮਦਾ ਹੈ।
ਉਹਨੂੰ ਲੱਗਦਾ ਸੀ ਕਿ ਮੈਂ ਆਪਣੇ ਮਨ ਦੇ ਵਿੱਚੋਂ ਸਾਰੇ ਵਿਚਾਰ ਮਨ ਵੀ ਕਰ ਚੁੱਕਾ ਅਤੇ ਹੁਣ ਉਹਨੇ ਇੱਧਰ ਉੱਧਰ ਹੌਲੀ ਹੌਲੀ ਸਾਰਿਆਂ ਨੂੰ ਆਸ਼ਰਮ ਦੇ ਵਿੱਚ ਕਹਿਣਾ ਸ਼ੁਰੂ ਕੀਤਾ ਗੁਰੂ ਜ਼ਿਆਦਾ ਬਜ਼ੁਰਗ ਹੋ ਗਏ ਨੇ ਲੱਗਦਾ ਮੈਨੂੰ ਲੱਗਦਾ ਮੇਰਾ ਸਵਾਲ ਉਹਨਾਂ ਨੂੰ ਸਮਝ ਨਹੀਂ ਆਇਆ ਮੈਂ ਫਿਰ ਦੁਬਾਰਾ ਪੁੱਛਾਂਗਾ ਕਿਸੇ ਨੇ ਕਿਹਾ ਹਾਂ ਤੈਨੂੰ ਪੁੱਛ ਲੈਣਾ ਚਾਹੀਦਾ ਕਿਸੇ ਨੇ ਕਿਹਾ ਨਹੀਂ ਗੁਰੂ ਗੱਲ ਹੀ ਇੰਨੀ ਕੁ ਕਰਦੇ ਹੁੰਦੇ ਆ ਮੂੰਹ 'ਤੇ ਕਿਸੇ ਨੂੰ ਗਲਤ ਕਹਿਣ ਦੀ ਹਿੰਮਤ ਤਾਂ ਕਿਸੇ ਕਿਸੇ 'ਚ ਹੁੰਦੀ ਹੈ ਉਹ ਆਪਣੇ ਆਪ ਨੂੰ ਠੀਕ ਸਮਝੀ ਜਾਂਦਾ ਹੋਰ ਉਹਨੂੰ ਕੁਛ ਕੋਈ ਦੱਸਣ ਜੋਗਾ ਨਹੀਂ ਕਿਉਂਕਿ ਬਾਕੀਆਂ ਦੇ ਨਾਲੋਂ ਵਧੇਰੇ ਜਾਣਦਾ ਜੋ ਉਹ ਕਰਦਾ ਉਹ ਬੜਾ ਕੁਛ ਬਾਕੀਆਂ ਨੂੰ ਤਾਂ ਆਉਂਦਾ ਨਹੀਂ ਇਸ ਕਰਕੇ ਕਾਫੀ ਦਿਨ ਇਹ ਕਸ਼ਮਕਸ਼ ਚੱਲਦੀ ਰਹੀ ਆਖਿਰਕਾਰ ਇੱਕ ਦਿਨ ਆਸ਼ਰਮ ਦੇ ਵਿੱਚ ਇੱਕ ਬਿਲਕੁਲ ਨਵਾਂ ਜਿਹਾ ਨੌਜਵਾਨ ਉਹਨੂੰ ਜਾ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਜਦੋਂ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਹੈ ਹੀ ਨਹੀਂ ਅਤੇ ਫਿਰ ਮੈਂ ਉਹਨੂੰ ਕੱਢ ਕੇ ਪਾਸੇ ਕਿੱਦਾਂ ਰੱਖ ਦੇਵਾਂ ਮੈਨੂੰ ਸਮਝ ਨਹੀਂ ਆਉਂਦੀ ਇਹ ਸਾਰੇ ਇਸ ਗੁਰੂ ਦੇ ਪਿੱਛੇ ਲੱਗੇ ਕਿਉਂ ਆ ਇੱਕ ਉਮਰ ਕਹਿੰਦੇ ਨੇ ਆਉਂਦੀ ਆ ਜਦੋਂ ਤੁਹਾਡੀ ਸਮਝ ਕੰਮ ਕਰਨਾ ਬੰਦ ਕਰ ਦਿੰਦੀ ਇੱਕ ਉਮਰ ਐਸੀ ਆਉਂਦੀ ਹੈ ਜਦੋਂ ਸਾਨੂੰ ਕਈ ਚੀਜ਼ਾਂ ਭੁੱਲਣੀਆਂ ਸ਼ੁਰੂ ਕਰ ਦਿੰਦੀਆਂ ਇੱਕ ਅਵਸਥਾ ਐਸੀ ਆਉਂਦੀ ਹੈ ਜਦੋਂ ਸਾਡੇ ਕੰਨ ਵੀ ਜਵਾਬ ਦੇ ਜਾਂਦੇ ਨੇ ਇੱਕ ਅਵਸਥਾ ਕਹਿੰਦੇ ਨੇ ਕਿ ਐਸੀ ਆਉਂਦੀ ਆ ਜੋ ਅਸੀਂ ਸੁਣਦੇ ਹਾਂ ਉਹਦਾ ਤਾਲਮੇਲ ਸਾਡੀ ਬੁੱਧੀ ਦੇ ਨਾਲ ਬਹੁਤਾ ਬਣ ਨਹੀਂ ਪਾਉਂਦਾ ਤਾਂ ਉਸ ਨੌਜਵਾਨ ਨੇ ਕਿਹਾ ਮੈਨੂੰ ਬਹੁਤ ਤਾਂ ਨਹੀਂ ਪਤਾ ਮੈਂ ਹਾਲੇ ਨਵਾਂ ਆਇਆ ਹਾਲੇ ਤਾਂ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਵਿਚਾਰ ਹੁੰਦੇ ਕੀ ਨੇ ਇਹ ਆਉਂਦੇ ਕਿੱਥੋਂ ਨੇ ਇਹ ਕਿੱਦਾਂ ਮਨ ਨੂੰ ਪਰੇਸ਼ਾਨ ਕਰਦੇ ਨੇ ਅਤੇ ਕੀ ਇਹਨਾਂ ਨੂੰ ਦੂਰ ਕਰਨ ਦੇ ਨਾਲ ਸਾਰੀਆਂ ਸਮੱਸਿਆ ਦਾ ਹੱਲ ਹੋ ਜਾਂਦਾ ਹਾਲੇ ਤਾਂ ਮੈਨੂੰ ਇਹੋ ਹੀ ਨਹੀਂ ਸਮਝ ਆ ਰਿਹਾ ਕਿ ਇਹਨਾਂ ਵਿਚਾਰਾਂ ਨੂੰ ਰੋਕਣਾ ਕਿੱਦਾਂ ਪਰ ਹਾਂ ਮੈਨੂੰ ਇੰਨਾ ਕੁ ਜ਼ਰੂਰ ਸਮਝ ਆ ਰਿਹਾ ਕਿ ਜੋ ਤੁਸੀਂ ਮੇਰੇ ਨਾਲ ਗੱਲਾਂ ਕਰ ਰਹੇ ਹੋ ਇਹ ਵੀ ਤਾਂ ਸ਼੍ਰੀਮਾਨ ਵਿਚਾਰ ਹੀ ਨੇ ਆਪਾਂ ਕਿਹੜੀ ਤਰ੍ਹਾਂ ਦੇ ਵਿਚਾਰਾਂ ਦੀ ਗੱਲ ਕਰ ਰਹੇ ਹਾਂ ਵੈਸੇ ਵੇਖਿਆ ਜਾਵੇ ਤਾਂ ਇਹ ਉਸ ਨਵੇਂ ਸਿਖਾਂਦਰੂ ਦਾ ਬਿਲਕੁਲ ਸਧਾਰਨ ਜਿਹਾ ਕੁਐਸਚਨ ਸੀ

ਇਸ ਕਰਕੇ ਉਸ ਨਵੇਂ ਨਵੇਂ ਆਏ ਨੌਜਵਾਨ ਨੇ ਬਿਲਕੁਲ ਸਿੱਧੀ ਸਿੱਧੀ ਜੀ ਸਪਸ਼ਟ ਗੱਲ ਕੀਤੀ ਸੀ ਕਿ ਜੋ ਤੂੰ ਮੇਰੇ ਨਾਲ ਸਾਂਝਾ ਕਰ ਰਿਹਾ ਕੀ ਇਹ ਵਿਚਾਰ ਨਹੀਂ ਆ, ਕੀ ਮਨ ਦੇ ਵਿੱਚ ਆਇਆ ਫੁਰਨਾ ਨਹੀਂ ਆ, ਅਤੇ ਜੇ ਨਹੀਂ ਆ ਫਿਰ ਆਪਾਂ ਕਿਹੜੀ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚੋਂ ਪਾਸੇ ਕਰਨ ਦੀ ਗੱਲ ਕਰ ਰਹੇ ਹਾਂ। ਉਹ ਬੜੇ ਭੋਲੇਪਨ ਦੇ ਨਾਲ ਸਮਝਣਾ ਚਾਹੁੰਦਾ ਸੀ, ਪਰ ਉਹਦੀ ਇਸ ਸਮਝਣ ਨੇ, ਉਹਦੇ ਇਸ ਕੁਐਸਚਨ ਨੇ ਜਿੱਦਾਂ ਉਸ ਨੌਜਵਾਨ ਨੂੰ ਝੰਜੋੜ ਕੇ ਰੱਖ ਦਿੱਤਾ, ਜਿਵੇਂ ਉਹਨੂੰ ਇੱਕ ਇੱਕ ਜ਼ੋਰ ਦੀ ਕਿਸੇ ਨੇ ਧੱਕਾ ਮਾਰਿਆ ਹੋਵੇ ਅਤੇ ਉਹ ਮੁੱਧੜੇ ਮੂੰਹ ਕਿਤੇ ਦਲ ਦਲ ਦੇ ਵਿੱਚ ਡਿੱਗਾ ਹੋਵੇ ਅਤੇ ਹੁਣ ਉਹਨੂੰ ਅਹਿਸਾਸ ਹੋਇਆ ਹੋਵੇ ਕਿ ਮੈਂ ਤਾਂ ਲਿਬੜ ਗਿਆ, ਹੁਣ ਉਹਨੂੰ ਅਹਿਸਾਸ ਹੋਇਆ ਹੋਵੇ ਕਿ ਹਾਂ ਮੈਂ ਤਾਂ ਵਾਕਈ ਦਲ ਦਲ ਦੇ ਕੰਢੇ ਖੜਾ ਸੀ, ਲੋੜ ਸੀ ਸਿਰਫ ਮੈਨੂੰ ਧੱਕਾ ਦੇਣ ਦੀ। ਕਈ ਗੱਲਾਂ ਜਿਹੜੀਆਂ ਜਿਹੜੀਆਂ ਗੁਰੂ ਦੇ ਕਹੇ ਦੇ ਉੱਤੇ ਮੈਨੂੰ ਸਮਝ ਨਹੀਂ ਆਈਆਂ, ਉਹ ਸ਼ਾਇਦ ਇਸ ਨੌਜਵਾਨ ਦੇ ਕਹਿਣ 'ਤੇ ਮੈਨੂੰ ਸਮਝ ਆ ਗਈਆਂ। ਕਹਿ ਤਾਂ ਇਹ ਸੱਚ ਹੀ ਰਿਹਾ, ਹੈ ਤਾਂ ਇਹ ਵੀ ਵਿਚਾਰ ਕੀ ਇਹ ਮੇਰਾ ਭਰਮ ਹੀ ਸੀ ਕਿ ਮੇਰੇ ਮਨ ਦੇ ਵਿੱਚੋਂ ਸਾਰੇ ਵਿਚਾਰ ਚਲੇ ਗਏ ਨੇ। ਅਤੇ ਅੱਜ ਪਹਿਲੀ ਵਾਰੀ ਉਹ ਸੱਚੇ ਮਨੋਂ ਜਾ ਕੇ ਗੁਰੂ ਦੇ ਸਾਹਮਣੇ ਸਮਰਪਣ ਕਰਦਾ, ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਉੱਤੇ ਅਰਪਣ ਕਰਦਾ, ਮਾਫ਼ੀ ਮੰਗਦਾ, ਰੋਂਦਾ ਅਤੇ ਅਗਲੀ ਕਾਰਵਾਈ ਪੁੱਛਦਾ। ਅਤੇ ਗੁਰੂ ਨੇ ਫਿਰ ਉਹੀ ਜਵਾਬ ਦਿੱਤਾ, ਜੋ ਤੇਰੇ ਕੋਲ ਹੋਣੇ ਇਹਨੂੰ ਵੀ ਲਾ ਕੇ ਇੱਕ ਪਾਸੇ ਸੁੱਟ ਦੇ। ਸ਼ਾਇਦ ਉਹਨੇ ਸੁੱਟ ਦਿੱਤਾ ਹੋਵੇ, ਪਰ ਸਾਡੇ ਵਰਗੇ ਦੁਨਿਆਵੀ ਬੰਦਿਆਂ ਦੇ ਲਈ ਇਹਦੇ ਵਿੱਚੋਂ ਕੀ ਸਿੱਖਣ ਵਾਲਾ, ਸਾਡੇ ਲਈ ਸ਼ਾਇਦ ਇਹ ਸਿੱਖਣ ਵਾਲਾ ਕਿ ਜਦੋਂ ਆਪਾਂ ਮਨ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਲੱਦ ਲੈਂਦੇ ਹਾਂ, ਬਹੁਤ ਜ਼ਿਆਦਾ ਸਿੱਖਿਆਵਾਂ ਜਦੋਂ ਆਪਾਂ ਲੱਦ ਲੈਂਦੇ ਹਾਂ, ਅਤੇ ਫਿਰ ਸੱਚ ਦੀ ਥਾਂ ਬੜੀ ਘੱਟ ਬਚਦੀ ਹੈ। ਵੈਸੇ ਵੇਖਿਆ ਜਾਵੇ ਤਾਂ ਜਿਹੜਾ ਬੰਦਾ ਦੁਨੀਆਦਾਰੀ ਦੇ ਵਿੱਚ ਵਿਚਰ ਰਿਹਾ ਉਹਦਾ ਕੀ ਟੀਚਾ ਹੋਊਗਾ, ਸਾਡੇ ਵਰਗਿਆਂ ਦਾ ਕੀ ਟੀਚਾ ਵਾ, ਅਸੀਂ ਕਿਹੜੀ ਚੀਜ਼ ਇਕੱਠੀ ਕਰ ਰਹੇ ਹਾਂ। ਅਤੇ ਅਧਿਆਤਮ ਦੀ ਦੁਨੀਆ ਦੇ ਵਿੱਚ ਕਹਿੰਦੇ ਨੇ ਇਹ ਚੀਜ਼ ਮੰਨੀ ਜਾਂਦੀ ਹੈ ਕਿ ਜਿੱਦਾਂ ਇੱਕ ਗ੍ਰਹਿਸਥੀ ਬੰਦਾ ਧਨ ਦੌਲਤ ਇਕੱਠੀ ਕਰਦਾ, ਅੰਨ ਇਕੱਠਾ ਕਰਦਾ, ਅਤੇ ਉਹਨੂੰ ਇਸ ਚੀਜ਼ ਦਾ ਹੰਕਾਰ ਹੁੰਦਾ, ਉਹਦਾ ਕੰਪੀਟੀਸ਼ਨ ਚੱਲਦਾ ਇੱਕ ਦੂਸਰੇ ਦੇ ਨਾਲ ਜਿੱਦਾਂ ਸਾਡਾ ਚੱਲਦਾ, ਉਹਦੇ ਕੋਲ ਵੱਧ ਆ ਮੈਨੂੰ ਉਹਦੇ ਤੋਂ ਵੱਧ ਕਮਾਉਣਾ ਪਊਗਾ, ਉਹਦੇ ਕੋਲ ਘਰ ਆ ਮੈਨੂੰ ਉਹ ਤੋਂ ਵੱਡਾ ਘਰ ਲੈਣਾ ਪਊਗਾ, ਇਹ ਕਾਰਾਂ ਦੀਆਂ ਦੌੜਾਂ, ਇਹ ਜ਼ਮੀਨ ਜਾਇਦਾਦ ਵਧਾਉਣ ਦੀਆਂ ਦੌੜਾਂ, ਇਹ ਰੁਤਬਾ ਵਧਾਉਣ ਦੀਆਂ ਦੌੜਾਂ। ਇੱਕ ਗ੍ਰਹਿਸਥੀ ਬੰਦਾ ਜਿੱਦਾਂ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਇੱਕ ਦੂਸਰੇ ਦੇ ਨਾਲ ਕੰਪੀਟੀਸ਼ਨ ਕਰਦਾ, ਮੁਕਾਬਲਾ ਕਰਦਾ, ਤੁਲਨਾ ਕਰਦਾ ਵਾ, ਅਤੇ ਉਹ ਇਸੇ ਚੱਕਰਵੀਹ ਦੇ ਵਿੱਚ ਪੈ ਕੇ ਆਪਣੀ ਸਾਰੀ ਜ਼ਿੰਦਗੀ ਖਰਾਬ ਕਰਦਾ। ਪਰ ਅਧਿਆਤਮ ਵਾਲੇ ਕਹਿੰਦੇ ਨੇ ਜਦੋਂ ਸਾਰਾ ਕੁਝ ਛੱਡ ਕੇ ਇਨਸਾਨ ਉਸ ਰਾਹ ਦੇ ਉੱਤੇ ਤੁਰਦਾ ਨਾ, ਅਤੇ ਉੱਥੇ ਗਿਆਨ ਇਸ ਧਨ ਦੌਲਤ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੁੰਦਾ। ਗੱਲ ਸੁਣ 'ਚ ਕਿਸੇ ਨੂੰ ਸ਼ਾਇਦ ਬੁਰੀ ਲੱਗੇ, ਪਰ ਜੇ ਤੁਸੀਂ ਗਹੁ ਦੇ ਨਾਲ ਵੇਖੋ ਤਾਂ ਸਾਡੇ ਘਰਾਂ ਦੇ ਵਿੱਚੋਂ ਉਹ ਜੀ ਜਿਹੜੇ ਹੁਣ ਕੰਮ ਕਾਰ ਛੱਡ ਕੇ ਬਹੁਤੇ ਜਿਹੜੇ ਉਹ ਮਾਇਆ ਦਾ ਮੋਹ ਉਸ ਤਰੀਕੇ ਦੇ ਨਾਲ ਨਹੀਂ ਕਰਦੇ। ਇੱਕ ਉਮਰ ਆਉਂਦੀ ਆ ਜਦੋਂ ਆਪਾਂ ਇੱਕ ਅਵਸਥਾ ਦੇ ਵਿੱਚ ਜਾ ਕੇ, ਇੱਕ ਬੁਢਾਪੇ ਦੇ ਵਿੱਚ ਜਾ ਕੇ ਵੇਖਦੇ ਹਾਂ ਕਿ ਕਈ ਲੋਕ ਸਿਰਫ ਪਾਠ ਪੂਜਾ ਕਰਦੇ ਨੇ, ਉਹ ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਲਾ ਚੁੱਕੇ ਹੁੰਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਚਲਾ ਗਿਆ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸਭ ਕੁਝ ਛੱਡ ਦਿੱਤਾ, ਉਹਨਾਂ ਨੂੰ ਵਾਕਈ ਗੁਰੂ ਦੀ ਸਮਝ ਆ ਰਹੀ ਹੈ। ਇਹ ਸਿਰਫ ਇੱਕ ਹੰਕਾਰ ਛੱਡ ਕੇ ਦੂਸਰੀ ਤਰ੍ਹਾਂ ਦਾ ਹੰਕਾਰ ਗੱਲ ਲਾਉਣ ਵਾਲੀ ਗੱਲ, ਇਹ ਹੰਕਾਰ ਕਿ ਅਸੀਂ ਹੁਣ ਗੁਰੂ ਦੇ ਲੜਨ ਲੱਗ ਗਏ, ਇਹ ਹੰਕਾਰ ਕਿ ਹੁਣ ਅਸੀਂ ਪਾਠ ਬਹੁਤ ਕਰਦੇ ਹਾਂ, ਇਹ ਹੰਕਾਰ ਕਿ ਅਸੀਂ ਹੁਣ ਦੁਨੀਆਦਾਰੀ ਛੱਡ ਦਿੱਤੀ, ਅਸੀਂ ਹੁਣ ਆਉਂਦੇ ਜਾਂਦੇ ਘੱਟ ਹਾਂ, ਸਾਨੂੰ ਹੁਣ ਮਾਇਆ ਦਾ ਕੋਈ ਲੋਭ ਨਹੀਂ। ਪਰ ਵੇਖਿਆ ਜਾਵੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਹੰਕਾਰ ਹੈ। ਕਹਿੰਦੇ ਨੇ ਇਹ ਹੰਕਾਰ ਹੋਰ ਵੀ ਜ਼ਿਆਦਾ ਖਤਰਨਾਕ ਹੈ। ਪਿਛਲੀ

ਉਮਰ ਦੇ ਵਿੱਚ ਜਾ ਕੇ ਬਹੁਤੇ ਇਹੋ ਹੀ ਗਲਤੀ ਕਰਦੇ, ਇਸ ਕਰਕੇ ਸ਼ਾਇਦ ਉਹਨਾਂ ਨੂੰ ਟਿਕਾਅ ਨਹੀਂ ਮਿਲਦਾ, ਇਸ ਕਰਕੇ ਉਹਨਾਂ ਨੂੰ ਬਹੁਤੀਆਂ ਚੀਜ਼ਾਂ ਦੂਸਰਿਆਂ ਦੇ ਨਾਲੋਂ ਵੱਖ ਦੇਖਣੀਆਂ ਸ਼ੁਰੂ ਹੋ ਜਾਂਦੀਆਂ। ਉਪਰੀ ਉਤਲੀ ਉਤਲੀ ਜੀ ਨਜ਼ਰੇ ਵੇਖੀਏ ਤਾਂ ਕਈਆਂ ਨੂੰ ਇਹ ਲੱਗਦਾ ਕਿੰਨੇ ਸੋਹਣੇ ਇਹਨਾਂ ਦੇ ਵਿਚਾਰ ਹੋ ਗਏ ਨੇ, ਉਮਰ ਦੇ ਨਾਲ ਕਿੰਨੀ ਬੰਦੇ ਨੂੰ ਅਕਲ ਤਮੀਜ਼ ਆ ਜਾਂਦੀ ਹੈ, ਇਹਨਾਂ ਦੇ ਕੋਲੋਂ ਕਿੰਨਾ ਕੁਛ ਸਿੱਖਣ ਵਾਲਾ। ਪਰ ਜਦੋਂ ਕੋਈ ਬਹੁਤ ਜ਼ਿਆਦਾ ਲਾਗੇ ਹੋ ਕੇ ਵੇਖਦਾ ਤਾਂ ਉਹਨੂੰ ਸਮਝ ਆਉਂਦੀ ਹੈ ਕਿ ਨਹੀਂ। ਇੱਕ ਕਿਤਾਬੀ ਗਿਆਨ ਅਤੇ ਕਿਤਾਬੀ ਗਿਆਨ ਇੱਕ ਸਮੇਂ ਜਾ ਕੇ ਹੰਕਾਰ ਦੇ ਵਿੱਚ ਤਬਦੀਲ ਹੋ ਜਾਂਦਾ। ਵਿਚਾਰ ਵੇਖਿਆ ਜਾਵੇ ਤਾਂ ਮਨ ਦੇ ਵਿੱਚੋਂ ਵੱਖ ਕਰਨੇ ਬੜੇ ਔਖੇ ਨੇ, ਉਹ ਤੁਸੀਂ ਚਾਹ ਕੇ ਵੀ ਨਹੀਂ ਕਰ ਸਕਦੇ। ਜਿਉਂਦੀ ਜਾਨ ਦੇ ਵਿੱਚ ਵਿਚਾਰਾਂ ਚੱਲਦੀਆਂ ਰਹਿਣੀਆਂ, ਸਮਝਣ ਦੀ ਲੋੜ ਇਹ ਹੈ ਕਿ ਕਿਹੜੀ ਤਰ੍ਹਾਂ ਦੇ ਵਿਚਾਰ ਆਪਾਂ ਤਿਆਗਣੇ। ਕਿਸੇ ਪ੍ਰਤੀ ਜੇ ਮਨ ਦੇ ਵਿੱਚ ਨਿੰਦਿਆ ਆਉਂਦੀ ਹੈ ਉਹ ਨਹੀਂ ਆਉਣ ਦੇਣੀ, ਜੇ ਆਪਣੇ ਆਪ ਦੇ ਪ੍ਰਤੀ ਮਨ ਦੇ ਵਿੱਚ ਹੰਕਾਰ ਆਉਂਦਾ ਉਹ ਨਹੀਂ ਆਉਣ ਦੇਣਾ, ਜੇ ਕਿਸੇ ਦੇ ਨਾਲ ਐਵੇਂ ਬੇਲੋੜੀ ਤੁਲਣਾ ਆਉਂਦੀ ਹੈ ਉਹ ਤੁਲਣਾ ਨਹੀਂ ਕਰਨੀ। ਕੋਈ ਕਿਸੇ ਚੀਜ਼ ਦੇ ਵਿੱਚ ਵਧੀਆ ਹੋ ਸਕਦਾ, ਤੁਸੀਂ ਉਸ ਰੱਬ ਦੀ ਕਿਰਪਾ ਦੇ ਨਾਲ ਕਿਸੇ ਹੋਰ ਚੀਜ਼ 'ਚ ਜ਼ਿਆਦਾ ਵਧੀਆ ਹੋਵੇ। ਪਰ ਜੇਕਰ ਇਸ ਤਰੀਕੇ ਦੇ ਵਿਚਾਰ ਆਪਾਂ ਮਨ ਦੇ ਵਿੱਚੋਂ ਨਹੀਂ ਤਿਆਗ ਸਕਦੇ, ਕਿਸੇ ਨੂੰ ਵੇਖ ਕੇ ਕਿਸੇ ਤਰ੍ਹਾਂ ਦੀ ਮਨ ਦੇ ਵਿੱਚ ਗਲਤ ਵਿਚਾਰ ਆਉਂਦੀ ਆ ਤਾਂ ਉਹ ਨਹੀਂ ਆਉਣ ਦੇਣਾ। ਅਸਲ ਦੇ ਵਿੱਚ ਇਹ ਆ ਮਨ ਦੇ ਵਿੱਚੋਂ ਵਿਚਾਰਾਂ ਨੂੰ ਤਿਆਗਣਾ। ਅਤੇ ਫਿਰ ਹੌਲੀ ਹੌਲੀ ਜਦੋਂ ਆਪਾਂ ਬਹੁਤ ਵੱਡੇ ਗਲਤ ਕਰਮ ਆਪਣੇ ਵਿਚਾਰਾਂ ਦੇ ਵਿੱਚੋਂ ਕੱਢ ਦਿੰਦੇ ਹਾਂ ਅਤੇ ਹੌਲੀ ਹੌਲੀ ਜਿਹੜੀ ਛੋਟੀ ਜਾਂ ਫਿਰ ਘੱਟ ਤੀਬਰਤਾ ਵਾਲੇ ਹੁੰਦੇ ਆ ਉਹ ਵੀ ਕਹਿੰਦੇ ਨੇ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ। ਸ਼ਾਇਦ ਇਹੋ ਹੀ ਆ ਗ੍ਰਹਿਸਥੀ ਨੂੰ ਛੱਡ ਕੇ ਅਤੇ ਅਧਿਆਤਮ ਦੇ ਰਾਹ ਦੇ ਉੱਤੇ ਚੱਲਣਾ। ਪਰ ਇੱਥੇ ਬਹੁਤ ਬਹੁਤ ਜ਼ਿਆਦਾ ਕੇਅਰਫੁੱਲ ਰਹਿਣ ਵਾਲੀ ਚੀਜ਼ ਇਹ ਹੈ ਜਾਂ ਇਹ ਦੱਸੀ ਜਾਂਦੀ ਆ ਕਿ ਸਿਰਫ ਕੰਮ ਕਾਰ ਛੱਡ ਦੇਣੇ, ਕਮਾਈ ਛੱਡ ਦੇਣੀ ਅਤੇ ਇਹ ਸੋਚਣਾ ਕਿ ਹੁਣ ਆਪਾਂ ਸਾਰਾ ਕੁਛ ਠੀਕ ਕਰ ਲਿਆ, ਹੁਣ ਰੱਬ ਸਾਡੇ ਤੋਂ ਖੁਸ਼ ਹੋ ਜਾਊਗਾ, ਤਾਂ ਸ਼ਾਇਦ ਇਹ ਬੰਦੇ ਦਾ ਇੱਕ ਬੜਾ ਵੱਡਾ ਭਰਮ। ਤੁਹਾਨੂੰ ਵੇਖਣਾ ਇਹ ਪਊਗਾ ਕਿ ਕੀ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਗੁੱਸਾ ਆਉਣਾ ਹਟ ਗਿਆ, ਕਿਸੇ ਦੇ ਨਾਲ ਕਿਸੇ ਨੂੰ ਵੇਖ ਕੇ ਹੰਕਾਰ ਆਉਣਾ ਹਟ ਗਿਆ, ਤੁਸੀਂ ਦੂਜਿਆਂ ਦੇ ਨਾਲੋਂ ਬਿਹਤਰ ਹੋ ਕਿਉਂਕਿ ਤੁਸੀਂ ਹੁਣ ਮਾਇਆ ਦੀ ਦੌੜ ਛੱਡ ਦਿੱਤੀ ਆ, ਤੁਸੀਂ ਕੰਮ ਕਾਰ ਛੱਡ ਦਿੱਤੇ ਨੇ, ਆਪਣੇ ਆਪ ਨੂੰ ਕੀ ਤੁਸੀਂ ਸੁਪੀਰੀਅਰ ਤਾਂ ਨਹੀਂ ਸਮਝਣ ਲੱਗ ਪਏ। ਵੇਖਿਆ ਜਾਵੇ ਤਾਂ ਇਹ ਦੌੜ ਇਹ ਉਹ ਵਿਚਾਰ ਜਿਹੜੇ ਮਨ ਦੇ ਵਿੱਚੋਂ ਤਿਆਗਣ ਵਾਲੇ, ਅਤੇ ਆਪਾਂ ਤਾਂ ਕਰਮ ਵਾਲੇ ਹਾਂ, ਸਾਡੇ ਕੋਲ ਗੁਰੂ ਸਾਰਾ ਕੁਛ ਲਿਖਤੀ ਰੂਪ ਦੇ ਵਿੱਚ ਛੱਡ ਗਿਆ। ਕੋਈ ਵੀ ਕਿਸੇ ਕਿਸਮ ਦਾ ਸਵਾਲ ਹੋਵੇ ਤਾਂ ਆਪਾਂ ਉਹਦਾ ਜਵਾਬ ਲੱਭ ਸਕਦੇ ਹਾਂ, ਅਤੇ ਜੇ ਲੱਭ ਲਿਆ ਤਾਂ ਫਿਰ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰ ਲੈਣਾ ਚਾਹੀਦਾ। ਧੰਨਵਾਦ, ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਜੇ ਨਾ ਕੋਈ ਗੱਲ ਸਮਝਾ ਸਕਿਆ ਹੋਵਾਂ ਜਾਂ ਸਮਝ ਆਈ ਹੋਵੇ ਤਾਂ ਉਹਦੇ ਲਈ ਮਾਫ਼ੀ। ਆਪਣੇ ਆਪਣੇ ਸਮਝ ਦੇ ਮੁਤਾਬਕ ਇਹਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ, ਕਿਉਂਕਿ ਇਸ ਚੀਜ਼ ਦੀ ਕੋਈ ਸਿੱਖਣ ਦੀ ਕੋਈ ਸਿਆਣਪ ਦੀ ਕੋਈ ਉਮਰ ਨਹੀਂ ਹੁੰਦੀ। ਉਹ ਲੋਕ ਸਭ ਤੋਂ ਵੱਡੀ ਗਲਤੀ ਕਰਦੇ ਹਨ ਜਿਹੜੇ ਸ਼ਾਇਦ ਉਮਰਾਂ ਦਾ ਇੰਤਜ਼ਾਰ ਕਰਦੇ ਨੇ। ਇੱਕ ਉਮਰ ਆਊਗੀ ਫਿਰ ਆਪਾਂ ਥੋੜ੍ਹਾ ਜਿਹਾ ਚੰਗੇ ਬਣਾਂਗੇ, ਫਿਰ ਆਪਾਂ ਰੱਬ ਵੱਲ ਲੱਗਾਂਗੇ। ਰੱਬ ਵੱਲ ਤਾਂ ਹਮੇਸ਼ਾ ਤੁਸੀਂ ਲੱਗੇ ਹੁੰਦੇ ਹੋ, ਰੱਬ ਵੱਲ ਲੱਗਣ ਦੇ ਲਈ ਜ਼ਰੂਰੀ ਨਹੀਂ ਕਿ ਸਮਾਂ ਕੱਢ ਕੇ ਤੁਸੀਂ ਉਹਦੇ ਕੋਲ ਹਮੇਸ਼ਾ ਬਹਿਣਾ ਹੁੰਦਾ। ਸਿਰਫ ਉਹਦੀਆਂ ਗੱਲਾਂ ਮੰਨਣੀਆਂ ਹੁੰਦੀਆਂ, ਉਹਦੀ ਦਿੱਤੀ ਮੱਤ ਮੰਨਣੀ ਹੁੰਦੀ ਆ, ਉਹ ਤੁਸੀਂ ਕਿਸੇ ਉਮਰ 'ਚ ਵੀ ਮੰਨ ਸਕਦੇ ਹੋ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸੋਗੇ, ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਹੱਸ ਲੈਣਾ ਬੜਾ ਵਧੀਆ ਕਾਰਜ ਆ। ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ। ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਸੋਹਣੀ ਜਿਹੀ ਧੁੱਪ ਵਾਲੀ ਸਵੇਰ ਦਾ ਮਾਣ ਰਹੋਵੋਗੇ ਆਨੰਦ। ਹਾਂਜੀ ਰਣਜੋਤ ਜੀ, ਬਾਹਰ ਧੁੱਪ ਨਿਕਲ ਚੁੱਕੀ ਆ
0: ਜੀ,
1: ਤੁਸੀਂ ਚਿੱਟੀਆਂ ਐਨਕਾਂ ਤੋਂ ਕਾਲੀਆਂ 'ਤੇ ਪਹੁੰਚ ਚੁੱਕੇ ਗੱਡੀ 'ਚ ਬੈਠ ਕੇ।
0: ਵਾਹ, ਤੁਸੀਂ ਤਾਂ ਐਂ ਗੱਲਾਂ ਕਰ ਰਹੇ ਜਿੱਦਾਂ ਨਵੀਆਂ ਨਵੀਆਂ ਅੱਖਾਂ ਬਣਾਈਆਂ ਹੁੰਦੀਆਂ, ਚਿੱਟੀਆਂ ਐਨਕਾਂ ਕਾਲੀਆਂ
1: ਕਾਲੀਆਂ ਐਨਕਾਂ, ਤੇ ਤੁਸੀਂ ਸਾਰਾ ਟ੍ਰੈਫਿਕ ਜਿਹੜਾ ਆ ਉਹਨੂੰ ਕ੍ਰੋਸ ਕਰਦੇ ਹੋਏ, ਅਨਦਰ ਜਿਹੜੀਆਂ ਫੋਕਸਾਂ ਆ ਉਹਨਾਂ ਨੂੰ ਕ੍ਰੋਸ ਕਰ, ਉਹਨਾਂ ਨੂੰ ਪਾਸ ਕਰਦੇ ਹੋਏ ਰੇਡੀਓ ਤੇ ਮੈਂ ਪਹੁੰਚ ਚੁੱਕੀ ਆ। ਆਸ ਕਰਦੀ ਆ ਤੁਸੀਂ,
0: ਬਾਕੀ ਫੋਕਸਾਂ ਹੀ ਲੱਗਦੀਆਂ ਲੱਗੇ ਬੰਨੇ। ਵਾਹ,
1: ਮੰਨ ਲਓ ਇੱਕ ਫੋਕਸ ਤਾਂ ਕਹਿੰਦੀ ਵੀ ਮਤਲਬ ਤੂੰ ਲੰਘ ਕਿੱਦਾਂ ਜਾਊਂਗੀ ਪਹਿਲਾਂ, ਮੈਂ ਕਿਹਾ ਚੱਲ ਆ ਜਾਵੇ।
0: ਵਾਹ ਵਾਹ ਵਾਹ, ਇਹ ਵੀ ਐਵੇਂ ਅਜੀਬ ਜਿਹੀ ਦੌੜ ਹੁੰਦੀ ਆ ਜਿਹੜੀ ਬੈਠਿਆਂ ਗੱਲਾਂ ਕਰੋ ਤੇ ਇਦਾਂ ਲੱਗਦਾ ਵਾ ਵੀ ਐਵੇਂ ਨਜਾਇਜ਼ ਹੈ, ਪਰ ਜਦੋਂ ਤੁਸੀਂ ਉਹ 'ਚ ਫਸ ਜਾਓ ਤੇ ਫਿਰ ਹਰ ਕੋਈ ਲਾ ਪੈਂਦਾ। ਚਲੋ ਹੈ ਨਹੀਂ, ਫਿਰ ਨਹੀਂ ਲਾਉਣੀ ਚਾਹੀਦੀ। ਵੇਖੋ ਸੜਕਾਂ ਦੇ ਉੱਤੇ ਕੋਈ ਕਿਸੇ ਦੇ ਨਾਲ ਕੋਈ ਮੁਕਾਬਲਾ ਨਹੀਂ, ਕੋਈ ਕਿਸੇ ਨਾਲ ਕੰਪੀਟੀਸ਼ਨ ਨਹੀਂ, ਜਿਹੜਾ ਲੰਘਦਾ ਉਹਨੂੰ ਲੰਘ ਲੈਣ ਦਿਓ ਐਵੇਂ।
1: ਸਪੈਸ਼ਲੀ ਉਹਨੂੰ ਲੰਘ ਲੈਣ ਦਿਓ ਜਿਹਦੀ ਲੇਨ ਖਤਮ ਹੋਣ ਲੱਗੀ ਆ।
0: ਹਾਂ ਨਹੀਂ, ਉਹ ਜਾਣ ਬੁੱਝ ਕੇ ਜਿਹੜਾ ਉਹ ਫਸਾਉਂਦੇ ਨਾ, ਉਹਨਾਂ ਖਿੱਝ ਤੇ ਇਸ ਗੱਲ ਦੀ ਹੁੰਦੀ ਵੀ ਤੂੰ ਯਾਰ ਚਲਾਕੀ ਕਿਉਂ ਮਾਰ ਰਿਹਾ, ਗੱਲ ਆ ਹੁੰਦੀ ਹੈ। ਇੱਕ ਸਲੀਕਾ ਹੁੰਦਾ ਵਾ, ਭਾਵੇਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ, ਭਾਵੇਂ ਆਪਾਂ ਸੜਕਾਂ ਦੇ ਉੱਤੇ ਵਿਚਰਦੇ ਹਾਂ, ਇੱਕ ਸਲੀਕਾ ਹੁੰਦਾ ਵਾ ਤੁਹਾਡੇ ਕੋਲੋਂ ਰਾਹ ਲੈਣ ਦਾ, ਹੈ ਨਾ। ਸੋ ਉਹ ਤੁਹਾਨੂੰ ਆਉਂਦਾ ਹੋਣਾ ਚਾਹੀਦਾ, ਪਰ ਤੁਸੀਂ ਇੱਕ ਢੰਗ ਆ ਵੀ ਤੁਸੀਂ ਚਲਾਕੀ ਮਾਰ ਕੇ ਤੁਸੀਂ ਭਜਾ ਕੇ ਅੱਗੇ ਵਾੜ ਲਈ, ਇੱਕ ਆ ਵੀ ਤੁਸੀਂ ਬੜੇ ਵਾਜਬ ਤਰੀਕੇ ਨਾਲ ਤੁਸੀਂ ਥੈਂਕ ਯੂ ਕਰਕੇ, ਮਤਲਬ ਉਹ ਬੰਦੇ ਉਹ ਤੁਹਾਨੂੰ ਸਗੋਂ ਆਉਣਾ ਚਾਹੀਦਾ ਵਾ ਲਾਈਫ ਦੇ ਵਿੱਚ ਵੀ। ਖੈਰ ਚਲੋ ਆਓ ਵੱਧਦੇ ਹਾਂ ਆਪਾਂ ਲਾਫਟਰ ਥੈਰੇਪੀ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਗੁਰਬਾਜ, ਤਾਜ ਅਤੇ ਐਂਬਰ, ਅਤੇ ਤੁਸੀਂ ਯਾਦ ਕਰ ਰਹੇ ਸ਼ਾਇਦ ਇਹਨਾਂ ਨੂੰ, ਨਹੀਂ ਮੈਨੂੰ ਚੇਤਾ ਭੁੱਲ ਗਿਆ, ਕੌਣ ਯਾਦ ਕਰ ਰਿਹਾ ਸੀ, ਖਰੇ ਯਾਸ਼ੀ ਯਾਦ ਕਰਦੇ ਸੀ ਮੈਨੂੰ ਲੱਗਦਾ ਕੱਲ੍ਹ। ਸਤਿ ਸ਼੍ਰੀ ਅਕਾਲ ਐਂਬਰ।
2: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਐਂਡ ਸੁਕਾਂਤੀ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ?
2: ਵਧੀਆ, ਕਦ ਕੀ ਹਾਲ?
1: ਸਾਡਾ ਹਾਲ ਬਹੁਤ ਵਧੀਆ।
0: ਅੱਜ ਪਹਿਲਾਂ ਵਾਰੀ ਲੈ ਲਈ ਗੁਰਬਾਜ?
2: ਹਾਂਜੀ।
0: ਓਏ ਉਹ ਕਿੱਦਾਂ, ਕੀ ਕੀਤਾ?
1: ਵਿਨ ਹੋ ਗਿਆ।
0: ਪਗਾੜਾ ਕੀਤਾ?
2: ਹਾਂਜੀ।
0: ਹਾਂ ਪਗਾੜਾ ਵਿਨ ਕੀਤਾ?
2: ਹਾਂਜੀ।
0: ਓਕੇ, ਕੀ ਸੁਣਾਓਗੇ ਫਿਰ ਪਗਾੜਾ?
2: ਬੋਲੀ।
0: ਓਕੇ ਓਕੇ,
2: ਬੁੱਝੋ ਬੁਝਾਰਤ।
0: ਅੱਛਾ ਬੁੱਝੋ ਬੁੱਝੋ ਬੁੱਝੋ ਬੁੱਝੋ, ਓਕੇ।
1: ਚੁਟਕਲਾ ਸੁਣਾ ਦਿਓ। ਚਲੋ।
0: ਨਹੀਂ ਨਹੀਂ, ਗੁਰਬਾਜ ਤੁਸੀਂ ਨਾ ਐਂਬਰ ਨੂੰ ਕਹੋ ਵੀ ਉਹ 2 ਮਿੰਟ ਚੁੱਪ ਕਰ ਜੇ, ਸਾਨੂੰ ਨਾ ਪਤਾ ਨੀ ਲੱਗਦਾ ਉਹ ਪਿੱਛੇ ਉਹਦੀ ਵੀ ਆਈ ਜਾਂਦੀ ਆਵਾਜ਼।
1: ਕੁੜੀਆਂ ਨੂੰ ਨੀ ਚੁੱਪ ਕਰਾਈ ਦਾ ਰਣਜੋਤ ਜੀ।
0: ਅੱਛਾ,
1: ਹੋਰ ਕੀ,
0: ਫਿਰ ਬਾਹਰ ਕੱਢ ਦੋ ਕਮਰੇ ਚੋਂ, ਕੋਈ ਗੱਲ ਹੋਊਗਾ। ਹਾਂਜੀ ਦੁਬਾਰਾ ਦੱਸੋ ਹੁਣ।
2: ਤੁਰਦਾ ਲੱਕ ਮੋੜ ਕੇ ਕਰੋ ਕਾ ਗੱਦੀ ਦਾ ਹੱਥ ਜੋੜ ਕੇ।
0: ਅੱਛਾ, ਤੁਰਦਾ ਲੱਕ ਮਰੋੜ ਕੇ ਤੇ ਘਰੋਂ ਕੱਢੀ ਦਾ ਲੱਕ
1: ਹੱਥ ਜੋੜ ਕੇ।
0: ਇਹੋ ਹੀ ਤੇ ਗੱਲ ਕਹੀ ਮੈਂ ਤੁਹਾਨੂੰ, ਤੇ ਤੁਹਾਨੂੰ ਇਹੋ ਹੀ ਤੇ ਗੱਲ ਕਹੀ ਮੈਂ, ਐਂਬਰ ਲੱਕ ਮਰੋੜ ਕੇ ਤੁਰਦੀ ਆ ਤੇ ਉਹਨੂੰ ਹੱਥ ਜੋੜ ਕੇ ਕਹਿਣਾ ਪੈਂਦਾ ਵੀ ਤੂੰ ਬਾਹਰ ਜਾ ਮੈਨੂੰ ਗੱਲ ਕਰ ਲੈਂਦੇ। ਬੁੱਝ ਤੇ ਲਈ ਐਮ, ਇਹਦਾ ਜਵਾਬ ਹੈ ਐਂਬਰ।
2: ਰੋਂਗ ਆਨਸਰ।
0: ਓਹੋ, ਫਿਰ ਤਾਜ ਵੀਰਾ ਹੋਣਾ?
1: ਲੌਂਗ ਬਲੈਕ ਸੱਪ।
2: ਹਾਂਜੀ
1: ਬਰਾਊਨ ਵੀ ਹੋ ਸਕਦਾ ਮੈਨੂੰ ਲੱਗਦਾ ਨਾ
2: ਹਾਂਜੀ
1: ਹਾਂ ਹੱਥ ਚੁੱਟ ਕੇ ਦੇਣਾ ਜਾ ਬਾਬਾ ਜਾ
0: ਅੱਛਾ ਸੱਪ ਆ ਓਕੇ ਓਕੇ ਓਕੇ
1: ਹੈਨਾ ਇੱਦਾਂ ਕਹਿੰਦੇ ਹੁੰਦੇ ਗੁਰਬਾਜ
2: ਹਾਂਜੀ
0: ਥੈਂਕ ਯੂ
1: ਥੈਂਕ ਯੂ ਗੁਰਬਾਜ
2: ਐਂਬਰ ਨਾਲ ਗੱਲ ਕਰ ਲਓ
1: ਕਰਾ ਦਿਓ ਗੱਲ ਐਂਬਰ ਨਾਲ ਹੈਲੋ ਐਂਬਰ
2: ਸਤਿ ਸ਼੍ਰੀ ਅਕਾਲ ਮਨਜੋਤਨ ਜੀ ਐਂਡ ਸੁਕਾਂਤੀ ਜੀ
1: ਸਤਿ ਸ਼੍ਰੀ ਅਕਾਲ ਐਂਬਰ ਕਿੱਦਾਂ ਹਾਲ ਚਾਲ ਆ
0: ਕਿਤੇ ਸਕਾ ਨਾ ਦਿਓ ਆਂਟੀ ਨੂੰ
2: ਕੀ ਹਾਲ
0: ਆ ਤੁਸੀਂ ਜਿਹੜਾ ਸੁੱਕ ਆਂਟੀ ਕਹਿੰਦੇ ਜਿਹੜਾ ਕਿਤੇ ਸਕਾ ਨਾ ਦਿਓ
1: ਕਿਤੇ ਸੁੱਕ
0: ਐਂਬਰ ਕੀ ਸੁਣਾਓਗੇ
2: ਬੋਲ ਸੰਗ
0: ਓਕੇ
1: ਓਕੇ ਆਉਣ ਦਿਓ ਫਿਰ
2: ਮੇਰੇ ਹੱਥਾਂ ਉੱਤੇ ਮੰਦੀ ਲੱਗੀ ਹੋਈ ਆ
1: ਅੱਗੇ ਭਾਂਡੇ ਧੋਣੇ ਝਾੜੂ ਲਾਉਣਾ ਪੋਚੇ ਲਾਉਣੇ ਕੱਪੜੇ ਧੋਣੇ ਰੋਟੀ ਬਣਾਉਣੀ ਸਬਜ਼ੀ ਬਣਾਉਣੀ ਨਿਆਣੇ ਸਕੂਲ ਛੱਡਣੇ ਨਿਆਣੇ ਲੈ ਕੇ ਆਉਣੇ ਰਾਤ ਦੀ ਰੋਟੀ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਸਾਰਾ ਕੁਝ ਗਣਾ ਦੇ ਅੰਬਰ
0: ਵਾਹ ਵਾਹ ਵਾਹ ਵਾਹ ਵਾਹ
1: ਵੈਕਿਊਮ
0: ਹਾਂ ਨੀ
2: ਮੈਂ ਇੱਕ ਹੋਰ ਬੋਲੀ ਸੁਣਾਉਣੀ
0: ਅੱਛਾ ਓਕੇ
2: ਪਾਪੀ ਮੇਰੀ ਕਤ ਕਰ ਦੇ ਮੈਨੂੰ ਚਾਹੀਏ ਸੌ ਮਸਾਲ ਪਾਪੀ ਮੇਰੀ ਕਤ ਕਰ ਦੇ ਮੈਨੂੰ ਚਾਹੀਏ ਖੁੱਲ ਗਏ ਵਾਲ ਪਾਪੀ ਮੇਰੀ ਕਤ ਕਰ ਦੇ ਮੈਨੂੰ ਚਾਹੀਏ ਮਸਾਲ ਪਾਪੀ ਮੇਰੀ ਕਤ ਕਰ ਦੇ
0: ਬੱਲੇ ਬੱਲੇ ਬੱਲੇ ਬੱਲੇ
2: ਬੱਲੇ
1: ਥੈਂਕ ਯੂ ਐਂਬਰ
0: ਥੈਂਕ ਯੂ ਐਂਬਰ ਥੈਂਕ ਯੂ
1: ਆਪਣੇ ਇੰਨੇ ਸੋਹਣੇ ਐਕਸੈਂਟ ਵਿੱਚ ਸਾਨੂੰ ਬੋਲੀ ਸੁਣਾਉਣ ਦੇ ਲਈ
0: ਤਾਜਵੀਰਾ ਵੀ ਸੁਣਾਉਂਗਾ ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
1: ਦੇਖਿਆ ਹੈਲੋ ਉਹੀ ਗੱਲ ਯੁਵਰਾਜ ਨੇ
0: ਹਾਂ ਯੁਵਰਾਜ ਦੀ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਚਲੋ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ
1: ਸਾਡਾ ਹਾਲ ਬਹੁਤ ਵਧੀਆ ਬ੍ਰੇਕਫਾਸਟ ਕਰ ਲਿਆ
2: ਹਾਂਜੀ ਆਪਾਂ ਤਾਂ ਤਿਆਰੀ ਬੈਠੇ ਆ
1: ਓ ਬੱਲੇ ਤੁਹਾਡੇ ਤੁਸੀਂ ਨੀ ਲੇਟ ਹੁੰਦੇ ਕਦੀ ਵੀ ਹਾਂ
0: ਪਹੁੰਚ ਗਏ ਹੋ
2: ਜਿਹੜੇ ਲੋਕ ਤੋੜ ਕੇ ਖੁਸ਼ ਹੁੰਦੇ ਨੇ
0: ਲੋਕ ਤੋੜ ਕੇ ਖੁਸ਼ ਹੁੰਦੇ ਵਾਦਾ
2: ਵਾਦਾ ਕੀ ਹੁੰਦਾ
1: ਇਹ ਪਿਛਲੀ ਵਾਰ ਵੀ ਤੀਕ ਨੇ ਇੱਦਾਂ ਦੀ ਪਾਈ ਸੀ ਨਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਟੁੱਟੇ ਤੇ ਦੁੱਖ ਲੱਗਦਾ ਕਿ ਰੋਣਾ ਆਉਂਦਾ ਜਦੋਂ ਆਪਾਂ ਕਿਹਾ ਸੀ ਆਪਾਂ ਸਾਰਿਆਂ ਨੂੰ ਛੱਡਦੇ ਆ
0: ਹਾਂ ਨਹੀਂ ਉਹ ਹਰਗੁਣ ਨੇ ਪਾਈ ਸੀ
1: ਹਰਗੁਣ ਨੇ ਪਾਈ ਸੀ ਕਿਹੜੀ ਚੀਜ਼ ਹੈ ਜਿਹੜੀ ਲੋਕ ਤੋੜ ਕੇ
0: ਖੁਸ਼ ਹੁੰਦੇ ਆ ਤੋੜ ਕੇ ਖੁਸ਼ ਹੁੰਦੇ
2: ਆ ਹਾਂ
0: ਓਕੇ
2: ਹਾਂਜੀ
1: ਮੈਂ ਨਹੀਂ ਦੇਣਾ
0: ਹੁਣ ਦੰਦ
2: ਨਹੀਂ
1: ਦਿਲ
0: ਹੈ ਕੀ ਤੋੜ ਕੇ ਖੁਸ਼ ਹੋ ਜਾਂਦੇ ਆ
1: ਨਾਰੀਅਲ
0: ਮੋਮਬੱਤੀ
1: ਹਰੇਕ ਗੱਲ ਚ ਮੋਮਬੱਤੀ ਰੰਜੋ ਜੀ ਵਾਪਸ ਆ ਜਾਓ
0: ਉਹ ਹੈਗੀ ਆ ਸਾਡੀ ਮੋਮਬੱਤੀ ਐਗ ਬਲੂਨ
1: ਟੁੱਟਦਾ ਵੀ
0: ਜਾਮਨੂ
1: ਕਲੂ ਦੇ ਦੋ ਕਲੂ
0: ਮਰੂਦ ਅੰਬ ਹਾਰ ਗਏ
1: ਹਾਰ ਗਏ ਰਿਕਾਰਡ ਅਸੀਂ ਬੁੱਤ ਕਈ ਤੋੜੇ ਹੋਣ ਤੇ ਸਾਨੂੰ ਖੁਸ਼ੀ ਹੋਵੇ ਤੇ ਸਾਨੂੰ ਅਹਿਸਾਸ ਹੋਵੇ ਵੀ ਕੀ ਰਿਕਾਰਡ ਤੋੜਨ ਦੀ ਖੁਸ਼ੀ ਆ ਸੌਣ ਸੂਣ ਦਾ ਕੋਈ ਰਿਕਾਰਡ ਹੋਵੇ ਤਾਂ ਤੋੜ ਸਕੀਏ ਭਾਂਡੇ ਭੂੰਡੇ ਤੋੜ ਦਾ
0: ਥੈਂਕ ਯੂ
2: ਜਿਹੜੇ ਪੀਪਲ ਕੁਛ ਹੁੰਦੇ ਨੇ ਉਹ ਫੇਮਸ ਹੋ ਜਾਂਦੇ ਨੇ ਰਿਕਾਰਡ ਬ੍ਰੇਕ ਕਰੀ ਨੂੰ
1: ਹਾਂ ਇਹ ਵੀ ਗੱਲ ਹੈਗੀ ਆ ਸਾਡੇ ਵਰਗੇ ਨੂੰ ਨੀਂਦ ਵੀ ਨੀ ਆਉਣੀ ਨਾ ਇੰਨਾ ਚਿਰ
0: ਚਲੋ ਤੇ ਬੋਡੀ ਪਾਰਟ
2: ਜਿਹੜੇ ਆਪਣੀ ਸਕਲੇਟਲ ਸਿਸਟਮ ਦੇ ਵਿੱਚ ਜੋ ਸਾਰੇ ਔਰਗਨ ਹੁੰਦੇ ਨੇ ਉਹ ਸਕਲੇਟਲ ਸਿਸਟਮ ਨੂੰ ਪ੍ਰੋਟੈਕਟ ਕਰਦੇ ਆ ਤੇ ਜਿਹੜੇ ਤੇ ਫਿਰ ਜੇ ਸਕਲੇਟਲ ਸਿਸਟਮ ਨਾ ਹੋ ਫਿਰ ਦੋ ਚੀਜ਼ਾਂ ਹੋਣਗੇ ਆਪਾਂ ਜੈਲੀ ਬਣ ਜਾਣਾ ਤੇ ਜਿਹੜੇ ਸਾਰੇ ਔਰਗਨ ਨੇ ਆਪਣੇ ਵਿੱਚ ਉਹ ਸਾਰੇ ਈਜ਼ਲੀ ਇੰਜਰ ਹੋ ਜਾਂਦੇ ਨੇ
0: ਫਿਰ ਊਸ਼ੀਆਂ ਟਾਈਪ ਬਣ ਜਾਣਾ ਆਪਾਂ ਹਨਾ ਹੈਲੋ ਤੇ ਜੇ ਮੰਨਤ ਫਤਿਹ ਬਿਜ਼ੀ ਨੇ ਤੇ ਫਿਰ ਸਾਡੇ ਨਾਲ ਸ਼੍ਰੇਆ ਆ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਸੁਣਾਓ ਚਾਹ ਪਾਣੀ ਪੀ ਲਿਆ ਦੁੱਧ ਪੀਤਾ
1: ਮਾਣੋ ਬਿੱਲੀ ਤਾਂ ਸਵੇਰੇ ਸਵੇਰੇ ਦੁੱਧ ਪੀ ਲੈਂਦੀ ਆ
0: ਸਵੇਰੇ ਸਵੇਰੇ ਦੁੱਧ ਪੀ ਕੇ ਤੇ ਵੱਡੇ ਹੋ ਗਏ
1: ਲੱਗਦੀ
0: ਚਾਹ ਪੀ ਕੇ ਆਏ ਕੀ ਲੈ ਕੇ ਆਯੋ ਫਿਰ ਚਾਹ ਚ ਦੁੱਧ ਪਾ ਕੇ
2: ਆਪਾਂ ਦੀਦੀ ਦਾ ਮੇਕਅਪ ਕਰਦੇ
0: ਮੇਕਅਪ ਕਰਦੇ
1: ਕਿ ਬੇਕਅਪ
0: ਓ
1: ਮੇਕਅਪ ਕਿ ਵੇਕਅਪ ਦੀਦੀ ਕੀ ਬਣ ਕੇ ਚੱਲੀ ਆ ਮਾਈ ਬੁੱਢੀ ਕੀ ਪਾਇਆ ਬਾਲਾਂ ਤੇ ਪਾਊਡਰ ਕਿੰਨੀ ਐਕਸਾਈਟਿਡ ਆ ਮੈਂ ਦੇਖਣ ਲਈ ਦੀਦੀ ਫੋਟੋ ਭੇਜਿਓ ਸਾਨੂੰ
0: ਠੀਕ ਆ ਹਾਂ ਤੁਹਾਡੇ ਜ਼ਿੰਮੇਵਾਰੀ ਤੇ ਸਾਰੀ ਫਿਰ ਵੀਰੇ ਨੂੰ ਆ ਨਾ
1: ਖੂੰਡੀ ਫੜੀ ਆ ਦੀਦੀ ਨੇ ਹੱਥ ਚ
2: ਪਰਸ
1: ਫੜਿਆ
0: ਓਕੇ ਤੇ ਕੀ ਸੁਣਾਓਗੇ ਫਿਰ
1: ਚੇਹਰ
0: ਤੇ ਕੋਕਰੇ ਚ
2: ਕਿਉਂ
0: ਕਿਉਂਕਿ ਤੁਸੀਂ ਸਫਾਈ ਨੀ ਕੀਤੀ ਤਾਂ ਕਰਕੇ
1: ਸੱਚੀ
0: ਕਿਉਂਕਿ ਸਫਾਈ ਨੀ ਨਾ ਕੀਤੀ ਤਾਂ ਕਰਕੇ
2: ਓ
0: ਅੱਛਾ ਫਿਰ ਤੁਸੀਂ ਦੱਸੋ ਕਿਉਂ ਕੋਕਰੇਚ ਆ ਫਿਰ ਅੱਛਾ ਸਾਡੇ
1: ਨਹੀਂ ਸਾਡੇ ਤਾਂ ਹੈ ਨੀ ਕੋਕਰੇਚ
0: ਆਹੋ ਤੇ ਅਸੀਂ ਆਪਣੀ ਗੱਲ ਕਰਦੇ ਹਾਂ ਭਰਾ ਚਲੋ ਥੈਂਕ ਯੂ ਵੀਰਾ
2: ਦੀਦੀ ਦਾ ਗੱਲ ਕੋਲ ਬਾਏ ਬਾਏ ਮਾਲੂ
0: ਬਾਏ ਬਾਏ
1: ਬਾਏ ਬਾਏ ਮਾਲੂ
0: ਬਾਏ ਬਾਏ
1: ਹੈਲੋ ਦੀਦੀ,
0: ਦੀਦੀ ਨੇ ਗੱਲ ਕਰਦੀ। ਚਲੋ
1: ਦੀਦੀ,
0: ਫਿਰ ਅੱਜ ਦੀਦੀ ਨੇ ਮੇਕਅਪ ਕਰ ਲਿਆ। ਚਲੋ ਠੀਕ ਆ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ ਭਾਈ, ਸੋਹਣਾ ਸੋਹਣਾ ਦਿਨ ਰਹੇ ਤੁਹਾਡਾ। ਥੈਂਕ ਯੂ ਜਵਰਾਜ, ਤੁਸੀਂ ਆਉਂਦੇ ਰਹੋ।
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ੍ਰੀ ਅਕਾਲ
1: ਯੁਵਰਾਜ, ਰੈਡੀ ਹੋ?
2: ਹਾਂਜੀ,
1: ਸ਼ੁਕਰੀਆ।
0: ਕੀ ਲਿਆਇਓ ਫਿਰ?
2: ਇੱਕ ਚੁਟਕਲਾ।
0: ਹਾਂਜੀ,
2: ਇੱਕ ਵਾਰੀ ਟੀਚਰ ਪੱਪੂ ਸਾਰੇ ਕਲਾਸ ਨੂੰ ਇੱਕ ਨੋਟ ਭੇਜਦੀ ਆ ਤੇ ਕਹਿੰਦੀ ਵੀ ਇਹ ਤੁਸੀਂ ਆਪਦੇ ਪੇਰੈਂਟਸ ਨੂੰ ਦੇ ਦਿਓ। ਤੇ ਫਿਰ ਉਹ ਜਦੋਂ ਬੱਚਿਆਂ ਦੇ ਮੰਮੀ ਪੱਪੂ ਆਪਦੇ ਮੰਮੀ ਨੂੰ ਦਿੰਦਾ ਤੇ ਫਿਰ ਉਹ ਤੇ ਲਿਖਿਆ ਹੁੰਦਾ ਵੀ ਬੱਚਿਆਂ ਚੋ ਕਲਾਸ ਚੋ ਬਹੁਤ ਸਮੈਲ ਆਉਂਦੀ ਆ, ਪਲੀਜ਼ ਤੁਸੀਂ ਉਹਨਾਂ ਨੂੰ ਨਾ ਲਾ ਕੇ ਭੇਜਿਆ ਕਰੋ। ਪੱਪੂ ਦੀ ਮੰਮੀ ਲਿਖਦੀ ਆ ਵੀ ਟੀਚਰ ਜੀ ਤੁਸੀਂ ਕਿਰਪਾ ਕਰਕੇ ਬੱਚਿਆਂ ਨੂੰ ਸੁੰਗਿਆ ਨਾ ਕਰੋ, ਪੜਾਇਆ ਕਰੋ।
0: ਥੈਂਕ ਯੂ ਯੁਵਰਾਜ ਜੀ,
2: ਥੈਂਕ ਯੂ। ਮੇਰੀ ਦੀਦੀ ਵੀ ਸਤਾਉਗੀ।
0: ਹਾਂਜੀ, ਲਿਓ ਜੀ। ਸਤਿ ਸ੍ਰੀ ਅਕਾਲ ਦੀਦੀ ਜੀ।
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਸਭ ਦੀ ਜੀ।
1: ਸਤਿ ਸ੍ਰੀ ਅਕਾਲ ਮੇਰੀ ਦੀਦੀ ਜੀ, ਕਿੱਦਾਂ ਹਾਲ ਚਾਲ?
2: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
1: ਬਹੁਤ ਵਧੀਆ।
0: ਦੀਦੀ ਹੱਸਦੀ ਕਿਉਂ ਹੈ ਨਾ?
1: ਮੇਰੀ ਦੀਦੀ ਆ ਨਾ,
0: ਯੂਵੀ
1: ਕਹਿੰਦਾ ਹੁੰਦਾ ਨਾ ਮੇਰੀ ਦੀਦੀ ਨਾਲ ਵੀ ਗੱਲ ਕਰ ਲਓ।
0: ਅੱਛਾ ਅੱਛਾ,
1: ਮੈਂ ਕਹਿੰਦੀ ਹੁੰਦੀ ਮੇਰੀ ਦੀਦੀ।
0: ਦੀਦੀ ਅੱਜ ਛੁੱਟੀ ਫਿਰ?
2: ਪੱਪੂ ਬੈਂਕ ਜਾਂਦਾ ਹੁੰਦਾ ਤੇ ਪੈਸੇ ਜਮਾ ਕਰਾਉਣ ਤੇ ਓਦਾਂ ਹੀ ਮੁੜਿਆ ਹੁੰਦਾ ਤੇ ਪੱਪੂ ਦਾ ਡੈਡੀ ਪੁੱਛਦਾ ਕਿ ਤੂੰ ਤਾਂ ਪੈਸੇ ਜਮਾ ਕਰਾਉਣਗੇ, ਅਸੀਂ ਆਈ ਕਾ ਤੂੰ ਮੁੜਿਆ ਆ? ਤੇ ਪੱਪੂ ਕਹਿੰਦਾ ਮੈਨੂੰ ਨਾ ਸੁਪਨਾ ਆਇਆ ਸੀਗਾ ਵੀ ਇੱਕ ਕੁੜੀ ਨੇ ਮੈਨੂੰ ਚੱਪਲ ਲਾ ਕੇ ਮੇਰੇ ਸਿਰ ਚ ਮਾਰੀ। ਤੇ ਉਹਦਾ ਡੈਡੀ ਕਹਿੰਦਾ ਵੀ ਉਹ ਤੇਰੇ ਸੁਪਨੇ ਨਾਲ ਪੈਸੇ ਜਮਾ ਕਰਾਉਣ ਦਾ ਕੀ ਸੰਬੰਧ? ਤੇ ਪੱਪੂ ਕਹਿੰਦਾ ਜਦੋਂ ਮੈਂ ਉੱਥੇ ਗਿਆ ਨਾ ਉੱਥੇ ਐਂ ਲਿਖਿਆ ਸੀ ਵੱਡੇ ਵੱਡੇ ਅਕਸ਼ਰਾਂ ਚ ਵੀ ਸੁਪਨਿਆਂ ਨੂੰ ਹਕੀਕਤ ਚ ਬਦਲ ਦਿੰਦੇ ਆ, ਤਾਂ ਮੈਂ ਡਰ ਕੇ ਵਾਪਸ।
1: ਕਿਤੇ ਚੱਪਲਾਂ ਹੀ ਨਾ ਪੈ ਜਾਣ।
0: ਥੈਂਕ ਯੂ ਜਸ਼ਿਕਾ,
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਮੰਨਤ ਫਤਿਹ ਹੋ ਗਏ ਵੇਲੇ। ਤੁਸੀਂ ਕੀ ਹਾਲ ਚਾਲ ਹੈ?
2: ਜਦੋਂ
1: ਤੁਹਾਨੂੰ ਆਵਾਜ਼ ਮਾਰੀ ਸੀ ਦੂਜੇ ਨੰਬਰ ਤੇ ਉਦੋਂ ਤੁਸੀਂ ਕਿੱਥੇ ਗਾਇਬ ਸੀਗੇ?
2: ਯਾ ਫਿਰ ਤੁਸੀਂ ਨੈਕਸਟ ਵਾਰੀ ਦੱਸ ਦੇ ਕਰੋ ਕਿਹਦੀ ਹੈ, ਫਿਰ ਉਹਦੇ ਅਕੋਰਡਿੰਗ ਅਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਹਾਂ।
0: ਹਾਂਜੀ ਪੁੱਤੋ, ਉਹ ਤੇ ਮੈਂ ਠੀਕ ਹਾਂ, ਤੁਹਾਡੀ ਵੀ ਮੈਂ ਸਮਝਦਾ, ਪਰ ਮੇਰੀ ਵੀ ਮਜਬੂਰੀ ਸਮਝਿਆ ਕਰੋ। ਕਈ ਚੀਜ਼ਾਂ ਪੋਸੀਬਲ ਹੈ ਮੇਰੇ ਲਈ, ਕਈ ਚੀਜ਼ਾਂ ਨਹੀਂ ਪੋਸੀਬਲ ਹੈ।
2: ਓਕੇ, ਪਰ ਤੁਸੀਂ ਨੈਕਸਟ ਵਾਰੀ ਦੱਸ ਦਿਆ ਕਰੋ ਫਿਰ।
0: ਹਾਂ, ਮੈਂ ਉਹੀ ਦੱਸ ਰਿਹਾ ਨਾ ਪੁੱਤਰ ਜੀ, ਕਈ ਚੀਜ਼ਾਂ ਮੇਰੇ ਲਈ ਹੁੰਦੀਆਂ ਪੋਸੀਬਲ, ਕਈ ਨਹੀਂ ਪੋਸੀਬਲ ਹੁੰਦੀਆਂ ਨਾ। ਹੈ ਨਾ, ਸੌਰੀ, ਆਈ ਐਮ ਡੂਇੰਗ ਮਾਈ ਬੈਸਟ।
2: ਮੰਨਤ
1: ਪਤਾ ਨਹੀਂ ਕਿੰਨੇ ਜਣੇ ਮੈਨੂੰ ਰਿਕੁਐਸਟ ਕਰ ਚੁੱਕੇ ਆ ਕਿ ਜੇ ਅਮਰਿੰਦਰ ਗਿੱਲ ਜੀ ਆਏ ਤੇ ਸਾਨੂੰ ਬੁਲਾਇਓ ਤੇ ਫਿਰ ਇਹ ਤੇ ਫਿਰ ਇੱਥੇ ਤਾਂ ਫਿਰ ਕਿੰਨੇ ਜਣੇ ਆਜੂਗੇ ਨਾ, ਫਿਰ ਵਧੀਆ ਹੋਊਗਾ ਨਾ, ਕਿੰਨੇ ਜਣੇ ਨੂੰ ਆਪਾਂ ਮਿਲਾਂਗੇ। ਫਿਰ ਤੁਸੀਂ ਰਿਕੁਐਸਟ ਕਰਿਓ ਨਾ ਵੀ ਤੁਸੀਂ ਆਓ ਆਸਟ੍ਰੇਲੀਆ, ਸਾਰੇ ਜਣੇ ਆਈ ਜਾਂਦੇ ਆ ਵੀ ਤੁਸੀਂ ਕਿਉਂ ਨਹੀਂ ਆਉਂਦੇ ਹੈਗੇ, ਤੁਸੀਂ ਆਉਂਗੇ ਤਾਂ ਹੀ ਫਿਰ ਬੱਚੇ ਤੁਹਾਨੂੰ ਜਾਣੀ ਕਿ ਮਿਲੂਗੇ, ਬਿਨਾਂ ਇੱਦਾਂ ਫਿਲਮ 'ਚ ਦੇਖੇ ਤੇ ਕਿਉਂਕਿ ਸਾਨੂੰ ਮਜ਼ਾ ਨਹੀਂ ਆਉਂਦਾ, ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ।
2: ਚੁਟਕਲਾ ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਅੱਜ ਮੇਰੇ ਸਖੀ ਮੁਰਸੀ ਜੀ ਦਾ ਅੱਜ ਬਰਥਡੇ ਆ।
0: ਸਖੀ ਕਿ ਸਖੀ ਰੀਅਲ ਸਖੀ ਮਤਲਬ ਰੀਅਲ ਕਿ ਨਾ ਆ ਸਖੀ
2: ਰੀਅਲ
0: ਅੱਛਾ ਰੀਅਲ ਓਕੇ ਅੱਛਾ ਸਖੀ ਮਾਸੀ ਦਾ ਓਕੇ ਓਕੇ ਸਖੀ ਮਾਸੀ ਦੇ ਕੰਨ ਮਰੋੜੇ ਵਿੱਚੋਂ ਨਿਕਲੇ ਗੁੱਡ ਦੇ ਰੋੜੇ
1: ਵਿੱਚੋਂ ਨਿਕਲੀ ਜੂ
0: ਹੈ
2: ਅੱਜ ਉਹਨਾਂ ਨੂੰ ਮੈਂ ਵਿਸ਼ ਕਰਨਾ ਚਾਹੁੰਦੀ ਆ।
0: ਓਕੇ ਕਰੋ ਕਰੋ।
2: ਹੈਪੀ ਬਰਥਡੇ ਟੂ ਯੂ,
0: ਹੈਪੀ ਬਰਥਡੇ ਟੂ ਯੂ,
1: ਹੈਪੀ
0: ਬਰਥਡੇ ਟੂ
1: ਮਨ ਦੇ ਸਕੇ ਮਾਸੀ ਜੀ।
0: Happy birthday,
2: happy birthday to you.
0: You.
1: Hip hip.
0: Hooray.
1: Hip hip.
0: Hooray.
1: Hip hip.
0: Haan ji.
2: Haan ji.
1: Ki kahonge fir?
0: Ki leke dena maasi nu rab kolo?
2: Ki rab unhan nu hamesha khushiyan dewe te jehde mere cousins baithe Canada oh honna nu gift bhejde rehna. Ha
1: te jehde Australia wale ah oh.
0: Aithe.
1: Oh ki gal?
0: ਡਿਮਾਂਡਾਂ ਕਰਦੀ ਹੈ। ਮਾਸੀ ਕੈਨੇਡਾ ਬੈਠੀ ਹੈ ਤੇ ਸਾਨੂੰ ਕਹਿ ਰਹੀ ਹੈ ਵੀ ਮੁੰਡਿਆਂ ਨੂੰ ਮਿਲਾਓ।
2: ਆਹੋ
0: ਤੇ ਮੁੰਡਿਆਂ ਨੂੰ ਉਹਨਾਂ ਨੂੰ ਕਵੇ ਨਾ, ਤੁਸੀਂ ਆਪਣੇ ਕਜ਼ਨ ਨੂੰ ਕਹੋ
1: ਕੁੜੀ ਤੇ ਮੁੰਡਾ, ਤੁਸੀਂ ਆਪਣੇ ਕਜ਼ਨਸ ਦੇ ਕੋਲ ਜਾਓ ਕੈਨੇਡਾ, ਉੱਥੇ ਤੁਸੀਂ ਮਿਲ ਸਕਦੇ ਆ ਉਹਨਾਂ ਨੂੰ।
0: ਉਹ ਤੇ ਉੱਥੇ ਰਹਿੰਦੇ ਆ,
1: ਉੱਥੇ ਤਾਂ ਰਹਿੰਦੇ ਆ ਉਹ।
2: ਹਾਂਜੀ ਹਾਂਜੀ, ਨਾਲੇ ਮੇਰੇ ਇੱਕ ਮੰਮਾ ਦੇ ਬੈਸਟ ਫਰੈਂਡ ਨੇ, ਉਹ ਵੀ ਸਰੀ ਦੇ ਕੋਲ ਰਹਿੰਦੇ ਵੈਨਕੂਵਰ।
1: ਤੈਨੂੰ ਪਤਾ ਵੀ ਕਿੱਥੇ ਰਹਿੰਦੇ ਉਹ?
0: ਪਤਾ ਤੇ ਤੈਨੂੰ ਸਾਰਾ ਕੁਛ ਹੀ ਆ ਕੁੜੀਏ,
1: ਮਤਲਬ ਤੇ ਗਲੀ ਦਾ ਨਾਮ ਵੀ ਦੱਸ ਦੇ,
0: ਇਹਨੂੰ ਦੱਸ ਵੀ ਦੇਣਾ।
1: ਮੈਂ ਵੀ ਜਾਣਾ ਸੀ ਇੱਕ ਮਹੀਨਿਆਂ ਤੱਕ, ਫਿਰ ਮੈਂ ਵੀ ਜਾ ਕੇ ਉੱਥੇ ਗਲੀ 'ਚ ਗੇੜੇ ਮਾਰ ਕੇ ਆਉਂਗੀ।
0: ਇਹਨੂੰ ਤਾਂ ਕੋਈ ਦੱਸਦਾ ਨਹੀਂ ਹੋਣਾ ਵੀ ਇਹਨੇ ਦੱਸ ਦੇਣਾ ਗਾ, ਹੈ ਨਾ ਮਨਤ? ਹਾਂ ਫਿਰ ਪ੍ਰਾਈਵੇਟ ਗੱਲਾਂ ਕਰਿਆ ਕਰੋ ਨਾ,
1: ਪ੍ਰਾਈਵੇਟ ਦੱਸਣਾ ਸੀ ਐਡਰੈਸ ਉਹਨੇ ਸੋ ਖਾਂਟੀ ਨੂੰ।
2: ਮੈਨੂੰ ਖੇਤ ਦਿਖਾ ਦੋ, ਮੈਂ ਆਪੇ ਖਾ ਲਊਂਗਾ।

0: ਤੇ ਫਿਰ ਉਹਨਾਂ ਨੇ ਮਾਰਕਫੈਟ ਦਾ ਡੱਬਾ ਵਿਖਾਤਾ
1: ਹਾਲ ਚਾਲ ਆ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਸਭ ਵਧੀਆ, ਠੀਕ ਠਾਕ। ਕੀ ਪ੍ਰੋਗਰਾਮ ਹੈ ਅੱਜ ਸਕੂਲ ਦਾ?
2: ਪਤਾ ਨੀ, ਤੇ ਵੈਸੇ ਵੀ ਤੇ ਜਦੋਂ ਮਰਜੀ ਦੇ ਦਿਆ ਕਰੋ ਸਾਨੂੰ, ਬੜੀ ਬਸ ਸਾਨੂੰ ਦੱਸ ਦਿਆ ਕਰੋ ਕੌਣ ਬਚ ਹੁੰਦਾ।
0: ਠੀਕ ਹੈ
1: ਠੀਕ ਹੈ, ਅਸੀਂ ਟਰਾਈ ਕਰਾਂਗੇ। ਠੀਕ ਹੈ,
0: ਥੈਂਕ ਯੂ। ਕੀ ਸੁਣਾਓਗੇ ਫਿਰ?
2: ਇਹ ਮੈਂ ਅੱਜ ਸੁਣਾਉਣਾ ਨੀ, ਮੈਂ ਆਪਣੀ ਮਾਸੀ ਜੀ ਨੂੰ ਮਿਸ ਕਰਨਾ।
0: ਅੱਛਾ, ਮਿਸ ਕਰਨਾ ਕਿ ਵਿਸ਼ ਕਰਨਾ?
1: ਵਿਸ਼
0: ਤੇ ਇਕੱਠੇ ਕਰ ਲਿਆ ਕਰੋ। ਹਾਂ ਬੁੱਧ
1: ਮਾਸੀ ਜੀ, ਸਾਡੇ ਵੱਲੋਂ ਤੁਹਾਨੂੰ ਜਿਗਿਲੀਅਨ ਡਾਲਰ ਦਾ ਫਾਈਨ।
2: ਨਹੀਂ,
0: ਲੈ ਲੋ ਹੁਣ।
1: ਨਹੀਂ, ਮਾਸੀ ਨੂੰ ਫਾਈਨ ਲਾ ਅੱਜ। ਮਾਸੀ ਦੇ ਤੇ ਦੋ ਬੱਚੇ ਫਤਿਹ ਕੈਨੇਡਾ, ਮੇਰੇ ਤਾਂ ਦੋਨੇ ਹੀ ਆਸਟ੍ਰੇਲੀਆ ਆ, ਮੈਂ ਕਿੱਦਾਂ ਫਾਈਨ ਪੇ ਕਰੂੰਗੀ?
0: ਥੈਂਕ ਯੂ ਫਤਿਹ,
1: ਥੈਂਕ ਯੂ ਫਤਿਹ, ਥੈਂਕ ਯੂ ਮੰਨਤ,
2: ਨਾਈਸ ਡੇ, ਬਾਏ
1: ਬਾਏ ਬਾਏ,
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਤੇ ਬਾਕੀ ਅੱਗੇ ਬੇਨਤੀ ਵੀ ਥੋੜ੍ਹੀ ਜਿਹੀ ਵੇਟ ਕਰ ਲਓ ਤੁਸੀਂ, ਅਤੇ ਜਿੱਦਾਂ ਜਿੰਨਾ ਕੁ ਟਾਈਮ ਬਚਿਆ ਫਿਰ ਉਸ ਹਿਸਾਬ ਦੇ ਨਾਲ ਮੈਂ ਉਹ ਪਿੱਕ ਕਰੂੰਗਾ, ਤੁਸੀਂ ਪਲੀਜ਼ ਵੇਟ ਕਰ ਲਓ, ਮੈਂ ਆਵਾਜ਼ ਦੇਣਾ ਤੁਹਾਨੂੰ। ਹਾਂਜੀ ਅਸੀਸ, ਤੁਸੀਂ ਆਉਂਦੇ ਰਹੋ।
1: ਅਸੀਂ ਤੇ ਬਹੁਤ ਵਧੀਆ, ਅਸੀਂ ਰੋਟੀ ਖਾ ਲਈ, ਤਿਆਰ ਹੋ ਗਏ, ਰੇਡੀਓ ਪਹੁੰਚ ਗਏ, ਅਸੀਂ ਸਾਰੇ ਕੰਮ ਕਰ ਲਏ, ਤੁਸੀਂ ਦੱਸੋ।
3: ਬਸ ਦੋ ਤਿੰਨ ਅਮੀਨ
0: ਤੁਸੀਂ ਖਾ ਲੋ ਫਿਰ ਫਿਨਿਸ਼ ਕਰ ਲੋ, ਮੈਂ ਉਹਨਾਂ ਚਿਰ ਨਾ ਹੋਰ ਗੱਲ ਦੀਦੀ ਨਾਲ ਗੱਲ ਕਰ ਲੈਣਾ। ਹਾਂ
1: ਫਿਰ ਤੁਹਾਨੂੰ ਬਾਰੀ ਦੇ ਦਿੰਦੇ, ਫਿਨਿਸ਼ ਕਰ ਲੋ ਪ੍ਰਾਊਡ ਆਫ ਯੂ ਅਸੀਸ, ਇੱਦਾਂ ਕਿੱਦਾਂ?
0: ਕਿਉਂਕਿ ਉਹਦਾ ਜੀ ਨਹੀਂ ਕਰਨ ਡਿਆ ਖਾਣ ਨੂੰ, ਤਾਂ ਕਰਕੇ
1: ਤਾਂ ਹੀ ਬਹਾਨਾ ਤਾਂ ਮਾਰਨਾ।
3: ਉਹ ਫਿਰ ਤੁਸੀਂ ਲੈ ਲਓ ਉਹਨੇ, ਜਾਂ ਫਿਰ ਮੈਂ ਖਾ ਲੂੰ, ਫਿਰ ਮੈਂ ਪੂਰੀ ਰੈਡੀ ਹੋ ਲੂੰ, ਤੁਸੀਂ ਕਰ ਲਓ।
1: ਚਲੋ ਠੀਕ ਆ,
0: ਪੱਕੀ ਗੱਲ ਹੈ?
1: ਥੈਂਕ ਯੂ ਬੇਬੇ ਜੀ,
3: ਪੱਕੀ ਗੱਲ,
0: ਵੇਖ ਲਾ ਫਿਰ
3: ਮੈਂ ਬਾਅਦ ਚੋਂ ਕਰ ਲੂ, ਜਦੋਂ ਮੈਂ ਰੈਡੀ ਹੋ ਗਈ, ਜੋ ਮੈਂ ਗੱਡੀ ਚ ਬਹਿ ਗਈ ਨਾ, ਮੈਂ ਭੇਜ ਦੂ ਸਾਨੂੰ ਮੈਸੇਜ, ਫਿਰ ਤੁਸੀਂ ਮੈਨੂੰ ਲੈ ਲੂ।
0: ਚਲੋ ਠੀਕ ਹੈ, ਓਕੇ ਓਕੇ ਓਕੇ ਓਕੇ ਓਕੇ ਬੁੱਤੂ, ਓਕੇ ਓਕੇ ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ। ਹਾਂਜੀ ਤਵਨੀਤ, ਤੁਸੀਂ ਆਉਣੇ ਰਹੋ ਬੁੱਤੂ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ,
0: ਸਤਿ ਸ਼੍ਰੀ ਅਕਾਲ
1: ਤਵਨੀਤ,
2: ਕੀ ਹਾਲ ਹੈ?
0: ਠੀਕ ਆ, ਵਧੀਆ, ਤੁਸੀਂ ਸੁਣਾਓ?
2: ਮੈਂ ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਹਾਲ ਬਹੁਤ ਵਧੀਆ, ਰੈਡੀ ਹੋ ਗਏ ਹੋ?
2: ਹਾਂਜੀ, ਕੱਲ ਸ਼ੂਜ਼ ਪਾਣੇ।
1: ਓ ਵਾਓ, ਕੀ ਸੁਣਾਉਂਗੇ ਸ਼ੂਜ਼ ਪਾਉਣ ਤੋਂ ਪਹਿਲਾਂ? ਫਿਰ
2: ਇੱਕ ਬੁਝਾਰਤ
1: ਆਉਣ ਦਿਓ ਫਿਰ।
2: ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਕਦੀ ਵੀ ਨੀ ਉਹਨੂੰ ਕੋਈ ਕੁਐਸਚਨ ਪੁੱਛ ਰਹੇ, ਬਸ ਉਹਨਾਂ ਨੂੰ ਰੋਜ਼ ਆਨਸਰ ਕਰਦਾ?
1: ਮੋਮਬੱਤੀ।
2: ਨਹੀਂ,
3: ਦਾਦੀ ਬੁਝਾਰਤ ਹੁੰਦੀ ਉਹਦਾ ਆਸ਼ਰ ਮੋਮਬੱਤੀ ਨਹੀਂ ਹੁੰਦਾ, ਪਰ ਜਿਹੜੀ ਦੂਜੀ ਬੱਚੀ ਦੀ ਬੁਝਾਰਤ ਹੁੰਦੇ ਉਹ ਮੋਮਬੱਤੀ ਦਾ ਆਸ਼ਰ ਹੁੰਦਾ।
0: ਕੋਈ ਜਿਹੜੇ ਬਾਕੀ ਸਾਰੇ ਬੱਚੇ ਜੋ ਬੁਝ ਪਾਉਂਦੇ ਨਾ ਉਹਦਾ ਆਨਸਰ, ਉਹਦਾ ਆਨਸਰ ਸਾਡੀ ਨਹੀਂ, ਸਾਡੀ ਨਹੀਂ ਹੁੰਦਾ। ਪਰ ਤੁਹਾਡੇ ਮੰਮੀ ਮੋਮਬੱਤੀ ਕਿਉਂ ਆਨਸਰ ਦਿੰਦੇ ਆਲਵੇਜ਼?
3: ਸਾਰੇ
1: ਦੁਖੀ ਆ ਮੰਮੀਆਂ ਦੀ ਆਦਤ ਤੋਂ, ਕੀ ਕਰੀਏ।
0: ਤੁਸੀਂ ਫਿਰ ਏਦਾਂ ਕਰੋ, ਤੁਸੀਂ ਨਾ ਇੱਕ ਦਿਨ ਲੈ ਕੇ ਲਾਈਟਰ ਤੇ ਸਾਰੀਆਂ ਮੋਮਬੱਤੀਆਂ ਬਾਲ ਦੋ,
3: ਨਹੀਂ
0: ਤੇ ਆਪਣੇ ਘਰਾਂ ਚ ਤੇ ਮੈਂ ਘੱਟੇ ਜੰਮੇ ਵੇਖੀਆਂ।
1: ਜਿਹੜੀ ਬਿਨਾ ਬੋਲੇ ਆਨਸਰ ਦਿੰਦੀ ਆ,
0: ਉਹ ਤੇ ਹਾਰ
1: ਗਿਆ। ਬਿਨਾ ਪੁੱਛੇ ਆਨਸਰ ਦਿੰਦੀ ਆ
0: ਵਹੁਟੀ,
1: ਵਾਈਫ,
0: ਵਾਈਫ, ਵਾਈਫ, ਹਸਬੈਂਡ, ਹਸਬੈਂਡ, ਹਸਬੈਂਡ,
1: ਹਸਬੈਂਡ, ਉਹ ਤਾਂ ਪੁੱਛੇ ਤੇ ਨਹੀਂ ਆਨਸਰ।
0: ਚਲੋ ਹਾਰ ਗਏ, ਹਾਰ ਗਏ, ਹਾਰ ਗਏ।
3: ਡੋਰਬੈਲ,
1: ਹਾਂ ਡੋਰਬੈਲ,
0: ਓਕੇ। ਉਹ ਕਿਦਾਂ ਆਨਸਰ ਦਿੰਦੀ ਬਿਨਾ ਪੁੱਛੇ?
3: ਤੁਸੀਂ ਉਹਨੂੰ ਕੁਝ ਪੁੱਛੇ ਦੇ ਨਹੀਂ, ਤੁਸੀਂ ਉਹ ਬਟਨ ਪ੍ਰੈਸ ਕਰਦੇ ਫਿਰ ਆਨਸਰ ਦਿੰਦਾ।
0: ਕੀ?
3: ਦੈਟ ਆ ਗਿਆ ਪੀਪਲ।
0: ਅੱਛਾ, ਓਕੇ। ਇਹ ਆਪੇ ਬਣਾਈ ਆ ਕਿ ਰੈਡੀਮੇਡ ਆ? ਹਾਂ,
3: ਗੂਗਲ
0: ਤੋਂ ਲੱਭੀ। ਅੱਛਾ, ਗੂਗਲ
1: ਤੋਂ ਲੱਭੀ, ਸੋਰਸ ਵੀ
0: ਦੱਸ ਦੇ। ਥੈਂਕ ਯੂ ਤਬਲੀ।
3: ਤੇ ਤੁਸੀਂ ਕੱਲ ਕੀ ਖਾਦਾ?
0: ਅਸੀਂ ਕੱਲ ਤੇ ਰੋਟੀ ਖਾਦੀ, ਬਤਾ
1: ਤੁਹਾਨੂੰ ਯਾਦ ਹੈ?
3: ਕਿਹੜੀ ਰੋਟੀ?
0: ਹੈ
3: ਕਿਹੜੀ ਰੋਟੀ?
1: ਮੱਕੀ ਦੀ,
0: ਕਣਕ ਦੀ,
1: ਸਾਗ ਦੇ ਨਾਲ। ਅਸੀਂ ਆਪਣਾ ਆਪਣਾ ਦੱਸਿਆ ਤੁਹਾਨੂੰ।
0: ਹੈ
3: ਜੋ ਟੰਕ ਦੀ ਸੁੱਕੀ ਰੋਟੀ ਖਾਦੀ?
0: ਨਹੀਂ, ਗਿੱਲੀ ਕਰਕੇ ਖਾਦੀ।
1: ਖਾਦੀ
0: ਕੀ ਤੁਹਾਡੀ ਭਿੰਡੀ? ਹੁਣ ਜਾਓ ਭੱਜੇ ਫਿਰ। ਹੁਣ ਚਲੋ, ਓਕੇ।
1: ਉਹ ਹਜੇ ਪਿਉਣ ਵਾਲੀ ਨੀ ਹੋਈ, ਉਹ 10-15 ਸਾਲਾਂ ਨੂੰ ਹੋ ਗਈ, ਹੁਣ ਵੇਟ ਕਰਿਓ।
0: ਥੈਂਕ ਯੂ ਤਵਨੀ,
3: ਲੰਡਨ ਚਲ ਗਈ।
1: ਓਕੇ,
0: ਕਰੇਲਾ ਵੀ ਆਪਣਾ ਹੀ ਆ ਗਏ। ਥੈਂਕ ਯੂ,
3: ਸਤਿ
0: ਸ੍ਰੀ ਅਕਾਲ।
1: ਪਨੀਰ
0: ਵਾਲੇ ਅੰਕਲ,
1: ਪਨੀਰ ਖਾ ਲਿਆ ਤੁਸੀਂ? ਕੱਲਿਆਂ ਨੇ ਪਨੀਰ ਕਿੱਥੇ ਖਾ ਲਿਆ?
0: ਤੁਸੀਂ ਕੀ ਖਾਦਾ ਸੀ ਕੱਲ? ਤੁਸੀਂ ਕੀ ਖਾਦਾ ਸੀ?
1: ਵਧੀਆ ਜਿਹੀ ਡਿਸ਼ ਸੋਚ ਲੈਣ ਦੋ।
3: ਆਲੂ ਵਾਲੇ ਪਰੌਂਠੇ।
0: ਆਲੂ ਵਾਲੇ ਪਰੌਂਠੇ, ਓਕੇ ਓਕੇ ਓਕੇ। ਸਤਿ ਸ੍ਰੀ ਅਕਾਲ ਆਲੂ ਵਾਲੇ ਪਰੌਂਠੇ ਜੀ।
3: ਸਤਿ ਸ੍ਰੀ ਅਕਾਲ
1: ਨਾਲ ਪਿਆਜ ਜੀ।
0: ਕੀ ਸੁਣਾਓਗੇ ਫਿਰ ਆਲੂ ਵਾਲੇ ਪਰੌਂਠੇ?
3: ਸੀ ਕਾ ਕੇ ਸਾਥ ਵਿਜਿਸ ਹੋ ਗਏ ਸੀ।
0: ਓਕੇ ਓਕੇ ਓਕੇ, ਗੁੱਡ ਗੁੱਡ। ਫਿਰ ਤੇ ਨੀਂਦ ਵਧੀਆ ਪੂਰੀ ਹੋ ਗਈ ਤੇ। ਕੀ ਸੁਣਾਓਗੇ ਫਿਰ?
3: ਇੱਕ ਬੁਝਾਲਤ।
0: ਹਾਂਜੀ,
3: ਪਾਣੀ
0: ਹੋਲਡ ਕਰਦਾ
3: ਨਹੀਂ।
0: ਨਾਲੇ ਨਾਲੇ ਤੁਹਾਡੀ ਨੌਲੇਜ ਲਈ ਦੱਸ ਦਈਏ ਵੀ ਟੈਪ ਚ ਮੋਰੀਆਂ ਨਹੀਂ ਹੁੰਦੀਆਂ।
3: ਭਾਂਡੇ ਧੋਣ ਲਈ ਯੂਜ਼ ਕਰਦੇ।
0: ਭਾਂਡੇ ਧੋਣ ਲਈ ਯੂਜ਼ ਕਰਦੇ
1: ਹੋ? ਸਪੰਜ
0: ਮੰਮਾ?
3: ਹਾਂਜੀ।
0: ਅੱਛਾ,
1: ਕੀ ਚ ਮੰਮਾ ਕੇ ਸਪੰਜ?
0: ਸਹੀ ਕਿਹੜਾ ਸੀ ਮੰਮਾ ਕਿ ਸਪੰਜ? ਅੱਛਾ ਸਪੰਜ, ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਠੀਕ ਹੈ ਮਿਸਟਰ ਸਪੰਜ
3: ਤੇ ਵੀਰ ਜੀ ਨੂੰ ਗਿੱਚੀ ਪਈ।
1: ਮਿਸਟਰ ਡੈਡੀ ਕੀ ਗਿੱਚੀ ਦਾ ਕੁਛ ਹੈ ਨਾ ਮਮਾ
0: ਕੀ ਵੀਰ ਜੀ ਨੂੰ ਗਿੱਚੀ ਚ ਪਈ?
3: ਓ ਮਮਾ ਤਾ
0: ਉਹ ਕਿਹੜੀ ਗੱਲੋਂ
1: ਸ਼ਰਾਰਤ ਕਰ ਰਹੀ
3: ਹੈ? ਕੱਲ ਵੀਰ ਜੀ ਲੱਤਾ ਮਾਰ ਲਿਆ ਸੀ।
0: ਓ ਫਿਰ ਤਾਂ ਗਿੱਚੀ ਚ ਖਾਣ ਵਾਲੀਆਂ ਕਰਦਾ ਵਾ ਤੇ ਲਿਆ ਕਰਾਉ ਹਾਂ ਗੱਲ ਭਲਾ ਗਿੱਚੀ ਚ ਖਾ ਕੇ ਕਿੱਦਾਂ ਦੀਆਂ ਗੱਲਾਂ ਕਰਦਾ ਭਲਾ। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ।
3: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
1: ਕੀ ਹੋਇਆ
0: ਸਰਦਾਰ ਜੀ? ਕੀ ਗੱਲ ਹੋ ਗਈ ਸਵੇਰੇ ਸਵੇਰੇ? ਹੈਂ
1: ਪੱਕਾ ਪਈਆਂ ਲੱਗਦੀ ਆ।
0: ਸਵੇਰੇ ਸਵੇਰੇ ਕੀ ਗੱਲ ਹੋ ਗਈ ਆ?
3: ਕੁਛ ਨਹੀਂ
0: ਕੁਛ ਨਹੀਂ। ਓਹੋ
1: ਦੀਦੀ ਤਾਂ ਕੁਛ ਦੱਸੀ ਜਾਂਦੀ ਸੀ।
0: ਦੀਦੀ ਐਵੇਂ ਮਰੀ ਜਾਂਦੀ ਆ? ਉਹ ਤਾਂ ਸਰਦਾਰ ਜੀ ਨੇ ਸਰਦਾਰ ਜੀ ਜਿੰਦਾਬਾਦ ਆ।
1: ਆ ਇੱਥੇ ਕੰਨ ਦੇ ਥੱਲੇ ਲਾਲ ਲਾਲ ਜਿਹਾ ਕਿਉਂ ਹੋਇਆ?
0: ਉਹ ਤਾਂ ਉਦਾਂ ਉਹਨੇ ਖੁਰਕਿਆ ਸੀ। ਤੁਹਾਨੂੰ ਪਤਾ ਕਿੰਨਾ ਇੰਟੈਲੀਜੈਂਟ ਹੈ ਮੁੰਡਾ
3: ਹੈ।
0: ਹੋਰ
3: ਹਾਂਜੀ
0: ਸਵੇਰੇ ਸਵੇਰੇ ਪਤਾ ਕਿੰਨੀ ਗੱਡੀ ਭਜਾਉਂਦਾ
1: ਸੱਚੀ
0: ਸਾਰਿਆਂ ਨਾਲੋਂ ਪਹਿਲਾਂ ਉੱਠ ਕੇ ਤਿਆਰ ਹੁੰਦਾ ਵਾ।
1: ਓ ਵਾਹ।
0: ਹੋਰ ਆ ਲੇਜੀ ਜੀਆਂ ਦੀਦੀਆਂ ਵਾ ਸਾਰੀਆਂ
1: ਦੀਦੀਆਂ ਸੁਣਦੀਆਂ
3: ਹਾਂਜੀ।
0: ਹੋਰ ਵੇ ਸਰਦਾਰ ਜੀ ਘੈਂਟ ਬੰਦਾ ਵਾ।
1: ਸਾਰੇ ਉਹਦੀ ਖਾਦੀ ਉਹ ਕੁੱਟ ਲਾ ਦੇਣੀ ਤੁਸੀਂ ਹੁਣ।
0: ਸਰਦਾਰ ਜੀ ਕੀ ਲਿਆਏ? ਕੀ ਲਿਆਏ ਫਿਰ?
3: ਇੱਕ ਬੋਲੀ।
1: ਓਕੇ
3: ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ, ਖੱਟਣ ਲੈਂਦਾ ਬਤਾ
0: ਸਾਈਕਲ ਜਿੰਦਾਬਾਦ। ਥੈਂਕ ਯੂ
3: ਜਿੰਦਾਬਾਦ
0: ਵੀਰ ਜੀ ਜਿੰਦਾਬਾਦ। ਸਰਦਾਰ ਜੀ ਜਿੰਦਾਬਾਦ
3: ਜਿੰਦਾਬਾਦ।
0: ਥੈਂਕ ਯੂ ਅਕਾਲੀ ਦਲ ਬਾਦ।
3: ਬੱਸ ਖਰਾਬ ਹੋਈ, ਬੱਸ ਕਿਵੇਂ ਖਰਾਬ ਹੋਈ?
0: ਕਿਹੜੀ ਬੱਸ?
1: ਅਸੀਂ ਦੱਸੂਗੇ 10 ਵਜੇ ਸੁਣਿਓ।
3: ਜਦੋਂ ਅਸੀਂ ਜਿਮਨਾਸਟਿਕ ਤੋਂ ਅਮਕਲੇ ਜਾ ਰਹੇ ਸੀ, ਮੈਂ ਬੱਸ ਡਿੱਕੀ ਤੇ ਉਹਦੇ ਲੱਗੇ ਪੁਲਿਸ ਸੀ।
1: ਓਏ ਹੋਏ
0: ਉਹਨੇ ਸਾਨੂੰ ਕੁਛ ਨਹੀਂ ਪਤਾ
1: ਫਿਰ ਨਹੀਂ ਸਿਮਰਨ ਜੀ ਅੱਜ ਫੋਨ ਕਰਦੇ।
0: ਹਾਂ ਉਹ ਬੱਸ ਜਿਹੜੀ ਉਹ ਗੌਤਮ ਅੰਕਲ ਨੂੰ ਪਤਾ ਹੈ, ਸੋਰੀ ਸਾਨੂੰ ਨਹੀਂ ਪਤਾ।
3: ਬੱਸ
0: ਦੀ ਵੱਖੀ ਭੀੜ ਹੋ ਗਈ। ਹਾਂ ਚਲੋ
1: ਖਰਾਬ ਹੋ ਗਈ ਬੱਸ ਦੀ।
0: ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ ਵੀਰ ਜੀ।
0: ਕੱਲ ਰਿਪੋਰਟ ਦਿਓ ਸਾਰੀ, ਅੱਜ ਥੋੜੀ ਲੇਟ ਆ ਆਪਾਂ। ਸਤਿ ਸ਼੍ਰੀ
1: ਅਕਾਲ
0: ਸਤਿ ਸ਼੍ਰੀ ਅਕਾਲ ਵੀਰ ਜੀ। ਅਸੀਂ ਸਤਿ ਸ਼੍ਰੀ ਅਕਾਲ ਖਾਲੀ ਰੋਟੀ
3: ਸਤਿ ਸ਼੍ਰੀ ਅਕਾਲ ਅੰਕਲ ਜੀ
0: ਗੱਡੀ ਚ ਬਹਿ ਗਏ ਹੋਣਾ? ਓਕੇ ਕਿਹੜੀ ਸੀਟ ਤੇ ਬੈਠੇ ਹੋ?
1: ਪਿੱਛੇ
0: ਪਿੱਛੇ ਮਿਡਲ ਦੇ ਵਿੱਚ ਕਿ ਲੈਫਟ ਕਿ ਰਾਈਟ?
1: ਲੈਫਟ
3: ਰਾਈਟ
0: ਰਾਈਟ ਵਾਲੇ ਪਾਸੇ। ਤੇ ਮਿਡਲ ਚ ਕੌਣ ਬੈਠਾ?
3: ਟੀਚਰ
0: ਸੀਟ ਤੇ ਬਹਿੰਦੇ ਆ, ਹੋਰਾਂ ਨੂੰ ਥੋੜੀ ਸੀਟ ਮਿਲਦੀ ਆ। ਟੀਚਰ ਤੇ ਸਭ ਤੋਂ ਬੈਸਟ ਹੁੰਦੇ ਆ ਜਿਨ੍ਹਾਂ ਨੂੰ ਸੀਟ ਮਿਲਦੀ ਆ। ਹਮ ਤੁਹਾਨੂੰ ਪਤਾ ਪਤਾ ਨੀ ਲੱਗਦਾ ਕੁਛ ਵੀ ਸਟੂਡੈਂਟ ਜੀ।
1: ਕੀ ਕਰਾਂ
0: ਅਸੀਸ ਕੀ ਲਿਆਇਓ ਫਿਰ?
3: ਮੈਂ ਕਿਹੜਾ ਰੀਅਲ ਟੀਚਰ ਹੈ?
1: ਮੇਰੇ ਲਈ ਤਾਂ ਰੀਅਲ ਹੀ ਆ।
0: ਤੁਸੀਂ ਰੀਅਲ ਹੀ ਹੋ ਪੁੱਤ। ਤੁਸੀਂ ਤਾਂ ਇੰਨੀਆਂ ਸੋਹਣੀਆਂ ਗੱਲਾਂ ਸਿਖਾਉਂਦੇ ਹੋ ਤੁਸੀਂ ਸਾਰਿਆਂ ਨੂੰ, ਤੁਹਾਡੇ ਕੋਲੋਂ ਕਿੰਨੀਆਂ
3: ਬੋਲੀਆਂ। ਇਹ ਬਾਲਾ ਹਾਰਡ ਹੁੰਦਾ ਕਿਉਂਕਿ ਮੇਰੇ ਕੋਲ ਕਿਹੜਾ ਕੁਝ ਲੈਪਟਾਪ ਆ ਜਾਂ ਕੁਝ ਹੈਗਾ ਜਿਹੜਾ ਮੈਨੂੰ ਦੱਸ ਦੇ ਵੀ ਹੁਣ ਕੀ ਸਿਖਾਉਣਾ ਕੀ ਕਰਨਾ।
1: ਤੁਹਾਡੇ ਕੋਲ ਦਿਮਾਗ ਹੈਗਾ ਲੈਪਟਾਪ ਤੋਂ ਵੀ ਤੇਜ਼ ਚੱਲਣ ਵਾਲਾ?
3: ਉਹ ਹੈਗਾ ਨੀ, ਉਹ ਤਾਂ ਫਿਰ ਮੈਂ ਬਸ ਰੋਂਗ ਵੇ ਟਰਾਇਆ ਹੈ, ਇਸ ਨੂੰ ਬਸ ਯਾਦ ਕਰਕੇ ਹੀ ਸਿਖਾਈ ਰਹੋ।
1: ਬਸ ਮੈਂ ਇਦਾਂ ਦਾ ਹੀ ਸਿੱਖਣ ਵਾਲਾ ਸਟੂਡੈਂਟ ਆ।
0: ਹੋਰ ਇਹ ਬੈਸਟ ਟੀਚਰ ਹੁੰਦੇ ਆ,
1: ਮੈਨੂੰ ਕਿਹੜਾ ਲੈਪਟਾਪ ਚਲਾਉਣਾ ਆਉਂਦਾ ਤੇ ਨਾ ਮੈਂ ਲੈਪਟਾਪ ਸਿੱਖਣਾ, ਮੈਂ ਤਾਂ ਗੱਲਾਂ ਸਿੱਖਣੀਆਂ ਸੀ ਇਸ ਤੋਂ।
0: ਗੱਲਾਂ ਤੇ ਸੀਸ ਨੂੰ ਸਭ ਤੋਂ ਵਧੀਆ ਆਉਂਦੀਆਂ,
3: ਆਉਂਦੀਆਂ ਤਾਂ
0: ਹੋ ਬੋਲੀਆਂ ਵੀ ਆਉਂਦੀਆਂ ਇੰਨੀਆਂ ਹੈ।
3: ਸੁਣ ਪਤਾ ਮੈਨੂੰ ਬੋਲੀਆਂ ਆਉਂਦੀਆਂ ਨਹੀਂ, ਮੈਂ ਬੋਲੀਆਂ ਯਾਦ
1: ਕਰ। ਓ
0: ਅੱਛਾ ਅੱਛਾ ਅੱਛਾ, ਹਾਂ ਮਮਾ ਮਮਾ ਯਾਦ ਕਰਾ ਦਿੰਦੇ ਹਨ ਫਿਰ। ਮਮਾ ਟੀਚਰ ਹੋਏ ਕਿ
3: ਮਮਾ ਮੇਰੇ ਟੀਚਰ ਆ ਬੋਲੀਆਂ ਸਿਖਾਉਣ ਲਈ?
0: ਹਾਂ ਮਮਾ ਬੋਲੀਆਂ ਟੀਚਰ ਹੈ ਹਨਾ, ਤੇ ਅਸੀਸ ਜਿਹੜੀ ਆ ਉਹ ਗੱਲਾਂ ਦੀ ਟੀਚਰ ਹੈ। ਗੱਲਾਂ ਗੱਲਾਂ ਸਿੱਖ ਸਕਦੇ ਆਪਾਂ ਇਹਦੇ ਕੋ।
1: ਤੇ ਅੱਜ ਕਿਹੜੀ ਗੱਲ ਸਿਖਾਉਂਗੀ?
3: ਅੱਜ ਮੈਂ ਬੁੱਢੀ ਬਣ ਕੇ ਜਾ ਰਹੀ।
1: ਓਏ ਅੱਜ ਤੁਹਾਡੇ ਵੀ 100 ਡੇਜ਼ ਆ?
0: ਓ ਓ
3: ਕਿ ਮੈਂ ਤਾਂ ਸ਼ਾ ਸੇਮ ਸਕੂਲ ਚ।
0: ਅੱਛਾ
3: ਅਸੀਂ ਦੋਨੇ ਪ੍ਰੈਪ ਚ ਆ, ਸਾਰੇ ਪ੍ਰੈਪ ਚ ਸੈਲੀਬ੍ਰੇਟ ਕਰ ਰਹੇ
1: 100 ਡੇਜ਼।
3: ਫਸਟ 100 ਹੈ। ਓਏ ਸਾਨੂੰ ਪਤਾ ਅਮ 1 2 3 6 ਕੌਣ ਸੈਲੀਬ੍ਰੇਟ ਕਰੇ? ਕੋਈ ਉਹ ਤਾਂ
1: 200 300 400 500 600 700 800 ਪਾਈ ਆ?
3: Yes.
0: ਤੇ ਸ਼੍ਰੇਆ ਨੇ ਤੇ ਲਿਪਸਟਿਕ ਵੀ ਲਾਈ ਹੈ, ਤੁਸੀਂ ਲਾਈ?
3: ਨਹੀਂ।
0: ਓਕੇ
1: ਗੋਲ ਐਂਡ ਕਲਿੰਗ
3: ਮੈਨੂੰ ਵੈਸੇ ਲਿਪ ਬਾਮ ਲਾਉਣੀ ਚਾਹੀਦੀ
0: ਕਿਉਂਕਿ
3: ਮੇਰੇ ਬੁੱਲ ਡਰਾਏ ਆ।
0: ਹਾਂ ਗੁੱਡ, ਬੱਚੇ ਬੱਚੇ ਲਿਪ ਬਾਮ ਹੀ ਲਾਉਂਦੇ ਆ ਨਾ।
1: ਦੇਸੀ ਕੇ ਬੈਸਟ ਲਿਪ ਬਾਮ ਆ ਪਤਾ?
0: ਗੁੱਡ
1: ਦੇਸੀ ਕੇ ਦਦਾ ਉਹਨੂੰ ਕਰਕੇ ਫਿੰਗਰ ਦੇ ਨਾਲ ਲਿਪਸ ਤੇ ਲਾ ਲਓ ਤੇ ਬੈਸਟ ਹੁੰਦਾ ਉਹ।
0: ਤੇ ਪਰਸ ਪਰਸ ਵੀ ਲੈ ਕੇ ਚੱਲੇ? ਸ਼੍ਰੇਆ ਤੇ ਪਰਸ ਵੀ ਫੜੀ ਫਿਰਦੀ ਆ।
1: ਖੁੰਡੀ ਆ ਖੁੰਡੀ
0: ਖੁੰਡੀ ਨਹੀਂ ਪਰਸ।
3: ਮਾਤੇ ਮਾਸੀ ਦੀ ਮਤ ਫੋਨ ਨੇ ਮਾਰੀ ਮਾਤੇ ਮਾਸੀ ਦੀ ਫੋਨ ਨੇ।

0: रे ना रे ना ना ना कूंडी कूंडी
1: परस परस परस कूंडी हो गई आज 100 days prep 100 days prep सेलिब्रेट करना असीस ते श्रेया ने गुड लक असीस असीस श्रेया
0: थैंक यू असीस
2: ਤੁਹਾਡਾ
0: ਦਿਨ ਬਹੁਤ ਵਧੀਆ ਵਧੀਆ
1: ਇੰਜੋਏ ਸੀਸ
2: ਤੇ ਤੁਸੀਂ ਜਸਟ ਇਨ ਟਾਈਮ ਗੱਲ ਫਿਨਿਸ਼ ਕਰ ਲਈ ਕੋਈ ਮੈਂ ਸਕੂਲ
0: ਪਹੁੰਚ ਓ ਥੈਂਕ ਯੂ
1: ਬਾਏ ਬਾਏ
0: ਥੈਂਕ ਯੂ ਬਤੂ ਥੈਂਕ ਯੂ ਤੇ ਡਰਵਾਲ ਸਾਹਿਬ ਤੁਸੀਂ ਆਉਨੇ ਰੋ ਸਤਿ ਸ਼੍ਰੀ ਅਕਾਲ ਡਰਵਾਲ ਸਾਹਿਬ ਕੀ ਹਾਲ ਚਾਲ ਹੈ
3: ਠੀਕ ਅੱਜ ਵੀ ਦਾ ਬਤਿਆ
0: ਕਿਦਾ
1: ਵੀਰੇ ਦਾ ਵੀਰੇ ਦਾ
3: ਮੇਰੇ ਵੀਰੇ ਦਾ
0: ਹਾਂ ਸੱਚੀ
3: ਹਾਂ ਬਾ
0: ਤੁਸੀਂ ਦੱਸਿਆ ਹੀ ਨਹੀਂ ਯਾਰ ਉਹ ਤੁਸੀਂ ਤਾਂ ਸੱਦਿਆ ਹੀ ਨਹੀਂ ਪਾਰਟੀ ਤੇ ਹੈ
1: ਪਾਰਟੀ ਤੇ ਸੈਟਰਡੇ ਨੂੰ ਆ ਸੱਦ ਲੂਗੇ
0: ਹੈ
3: ਹਾਂਜੀ
0: ਹੈ
3: ਮੇਰਾ ਵੀ ਬਰਥਡੇ ਹੋਣਾ ਵਾ
1: ਤੁਹਾਡਾ ਕਦੋਂ
0: ਤੁਹਾਡਾ ਕਦੋਂ
3: ਅਗਸਤ
0: ਓਏ ਆ ਗਿਆ ਤੁਹਾਡਾ ਵੀ ਆ ਗਿਆ ਫਿਰ ਤੇ
1: ਉਹ ਤਾਂ ਆ ਗਿਆ ਫਿਰ
0: ਯਾਰ ਮੈਨੂੰ ਲੱਗਦਾ ਤੁਸੀਂ ਵੱਡੇ ਹੋ ਤੇ ਬਰਥਡੇ ਪਹਿਲਾਂ ਵੀਰੇ ਦਾ ਆ ਗਿਆ ਇਹ ਕਿੱਦਾਂ ਹੋ ਗਿਆ
3: ਤੁਹਾਡਾ
0: ਪਹਿਲਾਂ ਚਾਹੀਦਾ ਸੀ ਨਾ ਬਰਥਡੇ ਤੁਹਾਡਾ ਜੂੜਾ ਵੱਡਾ ਵਾ ਹਾਂਜੀ ਕਹੋ ਇਹ ਪਾਪਾ ਨੇ ਚੁੱਪ ਕਰਾਤਾ ਜਾਪਦਾ ਹੈ ਕੋਈ ਗੱਲ ਦੱਸਣ ਲੱਗਾ ਹੈ ਮੈਨੂੰ ਲੱਗਦਾ ਮੁੰਡਾ
1: ਸੱਚੀ
0: ਹੈ
1: ਦੱਸ ਦੋ ਗੱਲ
0: ਚਲੋ ਫਿਰ ਹੈਪੀ ਬਰਥਡੇ ਕਰੀਏ ਵੀਰੇ ਨੂੰ ਹੈ
3: ਤੇਰੇ ਲਈ ਦੇਖੋ ਇਹ ਜਿਹੜਾ ਨਿੰਜਾਗੂ ਵਾਲਾ
0: ਹਾਂ ਫਿਰ ਆਪਾਂ ਹੈਪੀ ਬਰਥਡੇ ਕਰੀਏ ਵੀਰੇ ਨੂੰ ਸੁਖਨ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਵੀਰ ਜੀ ਹੈਪੀ ਬਰਥਡੇ ਤੁਸੀਂ ਕੀ ਵਿਸ਼ ਕਰੋਗੇ ਵੀਰ ਜੀ ਲਈ ਵੀਰ ਜੀ

0: ਜੀ ਲਈ?
1: ਨਹੀਂ ਵੀਰ ਜੀ ਲਈ ਕੇ,
0: ਵੀਰ ਜੀ ਸ਼ੇਅਰ ਕਰਦੇ ਹੁੰਦੇ ਆ?
1: ਹੋਰ
2: ਹਾਂਜੀ
1: ਵੀਰ ਜੀ ਵੀ ਸ਼ੇਅਰ ਕਰਦੇ, ਇਹ ਵੀ ਸ਼ੇਅਰ ਕਰਦੇ,
0: ਨਹੀਂ ਸ਼ੇਅਰ ਕਰੀਦਾ ਫਿਰ ਹਨਾ?
1: ਨਹੀਂ ਕਰਦੇ ਆ, ਤੁਸੀਂ ਤੇ ਬ੍ਰਦਰ ਤੇ ਕਰ ਲੈਂਦੇ ਆ ਹਨਾ। ਥੈਂਕ ਯੂ ਡਰਵਾਲ ਸਾਹਿਬ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਅਤੇ ਇਸੇ ਤਰ੍ਹਾਂ ਤੁਸੀਂ ਸੋਹਣੀਆਂ ਸੋਹਣੀਆਂ ਘੈਂਟ ਘੈਂਟ ਗੱਲਾਂ ਸਾਨੂੰ ਸੁਣਾਉਂਦੇ ਰਹੋ। ਥੈਂਕ ਯੂ ਸੁਖਨ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਆਪ ਤੋਂ
0: ਹੈਪੀ ਬਰਥਡੇ ਟੂ ਯੂ ਸੁਖਨ।
1: ਅੱਛਾ ਵੀਰ ਜੀ, ਵੀਰ ਜੀ ਗਏ ਨੀ ਸਕੂਲ ਵਾਲੇ? ਲੈ ਲਿਆਓ ਫਿਰ ਕਰਾਓ ਤੇ। ਸਤਿ ਸ਼੍ਰੀ ਅਕਾਲ ਸੁਖਨ। ਸਤਿ ਸ਼੍ਰੀ ਅਕਾਲ
0: ਅੰਕਲ ਜੀ। ਸੁਖਨ ਹੈਪੀ ਬਰਥਡੇ।
1: ਨਹੀਂ ਇਹ ਸਾਹਿਬ, ਇਹ ਸਾਹਿਬ ਆ, ਸੋਰੀ ਸੁਖਨ, ਸੁਖਨ ਪਹਿਲਾਂ ਹੀ ਹੈ ਨਾ?
2: ਹਾਂਜੀ
1: ਓਕੇ ਓਕੇ। ਤੇ ਅੱਜ ਬਰਥਡੇ ਸਾਹਿਬ ਦਾ ਵਾ ਹੈ ਨਾ?
2: ਹਾਂਜੀ
1: ਓਕੇ ਓਕੇ। ਅਸੀਂ ਫਿਰ ਉਲਟ ਪੁਲਟ ਕਰਤਾ ਕੰਮ?
0: ਫਿਰ ਜੇ ਸਾਨੂੰ ਕਹਿਣਾ ਚਾਹੀਦਾ ਸੀ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ।
1: ਤੇ ਅੱਜ ਫਿਰ ਗਏ ਨਹੀਂ ਹਲੇ ਸਕੂਲ?
2: ਜਾਣਾ ਜੇ।
1: ਅੱਛਾ ਅੱਛਾ, ਲੇਟ ਤੇ ਨਹੀਂ ਹੋ ਗਏ?
2: ਨਾ।
0: ਚਾਕਲੇਟ ਲੈ ਕੇ ਜਾ ਰਹੇ ਹੋ ਸਕੂਲ?
2: ਨਾਈਸ ਸਕਿਟਲਸ।
1: ਸਕਿਟਲਸ ਓਕੇ। ਚਲੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਹਿਬ, ਤੁਸੀਂ ਸੋਹਣੇ ਸੋਹਣੀਆਂ ਇਸੇ ਤਰ੍ਹਾਂ ਗੱਲਾਂ ਸੁਣਾਉਂਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਭਰਾਵਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਤੁਹਾਨੂੰ ਬਹੁਤ ਖੁਸ਼ੀਆਂ ਮਿਲਣ। ਥੈਂਕ ਯੂ ਪੁੱਤ। ਅੱਜ ਸੁਣਾਓਗੇ ਕੁਛ ਬਰਥਡੇ ਤੇ?
2: ਹਾਂਜੀ
1: ਹਾਂਜੀ। ਕੀ ਸੁਣਾਓਗੇ? ਹਾਂਜੀ ਜੀ।
2: ਰਨ ਕਰ ਸਕਦਾ ਵਾ ਬਟ ਉਹਦੇ ਪੈਰ ਨਹੀਂ।
1: ਅੱਛਾ, ਰਨ ਕਰ ਸਕਦਾ ਵਾ ਪਰ ਉਹਦੇ ਪੈਰ ਨਹੀਂ। ਹਾਂ।
0: ਟ੍ਰੇਨ
2: ਨਹੀਂ।
1: ਪੈਸੇ
2: ਨਹੀਂ।
1: ਹੈ, ਹਾਰ ਗਏ।
0: ਕੰਪਿਊਟਰ
2: ਨਹੀਂ। ਨੋਜੀ
0: ਨੋਜੀ
1: ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਜਨਮ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਸਾਰੇ ਡਡਵਾਲ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ। ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਲੱਕੀ ਅਸੀਂ ਜੀ ਕਹਿੰਦੇ ਨੇ ਕਿ ਪਤਨੀ ਜੀ, ਜੇ ਮੈਂ ਮਰ ਗਈ ਤਾਂ ਤੁਸੀਂ ਕੀ ਕਰੋਗੇ? ਮੈਂ ਵੀ ਪਾਗਲ ਹੋ ਜਾਵਾਂਗਾ। ਪਤੀ ਨਹੀਂ ਖੁਸ਼ ਹੁੰਦਾ, ਸੱਚੀ ਮੇਰੇ ਪਿਆਰ ਦੇ ਵਿੱਚ? ਪਤਨੀ ਨਹੀਂ ਜੀ, ਖੁਸ਼ੀ ਦੇ ਨਾਲ। ਥੈਂਕ ਯੂ ਮਨਦੀਪ ਜੀ, ਸਤਿ ਸ਼੍ਰੀ ਅਕਾਲ। ਕੇਸੀ ਬਹੁਤ ਧੰਨਵਾਦ ਤੁਹਾਡਾ, ਅਤੇ ਕਰਮ ਜੀ ਬਹੁਤ ਸ਼ੁਕਰੀਆ। ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ। ਦੇਵ ਜੂਲਰ ਵਾਲੇ ਕਹਿੰਦੇ ਵੀ ਅੱਜ, ਸੋਰੀ ਦਿੱਲੀ ਜੂਲਰ ਵਾਲੇ ਕਹਿੰਦੇ ਵੀ 180 ਰੇਟ ਹੋ ਗਿਆ ਅੱਜ। ਧੰਨਵਾਦ ਜੀ। ਮਾਨ ਸਾਹਿਬ ਕਹਿੰਦੇ ਬਦਲੀ ਜੀ ਸ਼ਾਹੀ ਹੈ ਅਤੇ ਮੀਂਹ ਤਾਂ ਹਲੇ ਨਹੀਂ ਆ। ਅਤੇ ਅੰਮ੍ਰਿਤ ਜੀ ਕਹਿੰਦੇ ਕਿ ਧੰਨਵਾਦ। ਰੁਪਿੰਦਰ ਜੀ ਧੰਨਵਾਦ, ਤੁਹਾਡਾ ਕ੍ਰਿਕਬਰਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਮਨ ਸੋਤਾ ਜੀ ਧੰਨਵਾਦ, ਸੁਖਵਿੰਦਰ ਭੈਣ ਜੀ, ਹਰਮਨ ਜੀ, ਮਨਿੰਦਰ ਕੌਰ ਰੱਖੜਾ ਜੀ, ਗੁਰਸੇਵਕ ਸਿੰਘ ਸਿੱਧੂ ਜੀ, ਸੁਖਦੀਪ ਸਿੰਘ ਘੁੰਮਣ ਜੀ, ਜਸਵਾਲ ਸਾਹਿਬ ਅਤੇ ਰਜਿੰਦਰ ਬਾਵਾ ਜੀ, ਪਰਮਜੋਸਨ ਜੀ, ਲਵਜੋਤ ਧੋਨਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM।

0: ਦਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ

0: ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੂਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੂਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੂਲਰੀ ਵੀ ਤੁੰਨਾ ਜੂਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
0: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੂਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
5: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade-in ate finance options be available aao te apni navi ford da test drive karo business fleet lai gal karo vehicle experts tim forbes ya kori naal radio hanji de hawale naal pao 3 saal di free service chadston ford ready set ford
6: aa reha karan aujla da p pop culture tour australia
7: melbourne da pehla show kuch dinan vich hi sold out ho chuka hai hun dooja show 19 august nu road lever arena vich
6: australia de hor shows te tickets information layi visit karo livenation.com.au geeta di machine Nojla P-Pop Culture Australia Tour 2026
8: Orbit Homes apne iradeyan vaang sirf imarat nahi balki apne har ek grahak layi banaunde ne unna de supneyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes Display Centers ya call karo Harpan Chauhan nu 0433-280-252 ਤੇ 0433-280-252 ਤੇ
9: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
10: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
11: ਫਿਰ ਲਵਾਈਏ ਕਿੱਥੋਂ
10: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
11: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਅਤੇ ਝਾਤ ਮਾਰਨ ਦਾ। ਅੱਜ 28 ਤਰੀਕ ਹੈ, ਜੁਲਾਈ ਦਾ ਮਹੀਨਾ, ਮੰਗਲਵਾਰ ਦਾ ਦਿਨ ਹੈ ਅਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰੰਜੋ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਰੀ ਸਤਿ ਸ਼੍ਰੀ ਅਕਾਲ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋਇਆ ਹੈ, ਵਿਕਟੋਰੀਆ ਚ ਖਾਸ ਤੌਰ ਦੇ ਉੱਤੇ ਜਿਹੜੇ ਇਸ ਵਕਤ ਹਾਲਾਤ ਬਣੇ ਹੋਏ ਨੇ ਕਿ ਪ੍ਰੀਮੀਅਰ ਜੈਸਿੰਟਾ ਐਲਨ ਆਪਣੀ ਕੁਰਸੀ ਬਚਾ ਪਾਣਗੇ ਜਾਂ ਨਹੀਂ, ਉਹਦੇ ਤੇ ਵੀ ਅੱਜ ਦੇ ਦਿਨ ਖਬਰਾਂ ਦੀ ਸਾਂਝ ਪਾਵਾਂਗੇ। ਔਰ ਆਸਟ੍ਰੇਲੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਹਾਲੇ ਹੋਰ ਵਧਣੀਆਂ ਨੇ, ਇਸ ਕਿਸਮ ਦਾ ਇੱਕ ਦਾਅਵਾ ਜਿਹੜਾ ਹੈ ਉਹ ਅੱਜ ਦੇ ਦਿਨ ਟ੍ਰੈਜਰ ਫੈਡਰਲ ਟ੍ਰੈਜਰ ਨੇ ਕੀਤਾ ਹੈ। ਔਰ ਇਹ ਦਾਅਵਾ ਇਸ ਕਰਕੇ ਵੀ ਕਾਫੀ ਅਹਿਮ ਹੈ ਕਿਉਂਕਿ ਕੱਲ ਨੂੰ ਯਾਨੀ ਬੁੱਧਵਾਰ ਦੇ ਦਿਨ ਜਿਹੜੀ ਮਹਿੰਗਾਈ ਦੇ ਨਾਲ ਜੁੜਿਆ ਹੋਇਆ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਜਾਂ ਅੰਕੜਾ ਵਿਭਾਗ ਦੀ ਤਰਫ ਤੋਂ, ਤੇ ਉਹਦੇ ਆਧਾਰ ਦੇ ਉੱਤੇ ਜਿਹੜਾ ਰਿਜ਼ਰਵ ਬੈਂਕ ਹੈ ਉਹ ਆਪਣੀਆਂ ਵਿਆਜ ਦਾ ਵਧਾਏਗਾ ਨਹੀਂ ਵਧਾਏਗਾ ਉਹ ਤੈਅ ਕਰਦਾ। ਖੈਰ ਅੱਗੇ ਚੱਲ ਕੇ ਉਹ ਖਬਰਾਂ ਸਾਰੀਆਂ ਸਾਂਝੀ ਕਰਾਂਗੇ। ਔਰ ਕਾਮਨਵੈਲਥ ਦੇ ਵਿੱਚ ਆਸਟ੍ਰੇਲੀਆ ਦੀ ਝੰਡੀ ਦੀ ਵੀ ਖਬਰ ਸਾਂਝੀ ਕਰਨੀ ਹੈ। ਲਗਾਤਾਰ ਕਾਮਨਵੈਲਥ ਖੇਡਾਂ ਦੇ ਵਿੱਚ ਆਸਟ੍ਰੇਲੀਆ ਦੀ ਬਾਦਸ਼ਾਹਤ ਬਰਕਰਾਰ ਹੈ, ਖਾਸ ਤੌਰ ਦੇ ਉੱਤੇ ਸਵਿਮਿੰਗ ਦੇ ਮੁਕਾਬਲਿਆਂ ਦੇ ਵਿੱਚ। ਆਓ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੀ ਸਾਂਝ ਪਾਉਂਦੇ ਹਾਂ। ਕੌਮਾਂਤਰੀ ਖਬਰਾਂ ਚ ਇੱਕ ਪਾਸੇ ਸੋਕਾ ਤੇ ਅੱਗ, ਤੇ ਇਹ ਅੱਗ ਦੀਆਂ ਖਬਰਾਂ ਜੰਗਲੀ ਜਾਂ ਬੁਸ਼ ਫਾਇਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਯੂਰਪ ਦੇ ਨਾਲ ਜੁੜੀਆਂ ਹੋਈਆਂ ਸਾਂਝੀਆਂ ਕੀਤੀਆਂ ਸੀ। ਪਰ ਯੂਰਪ ਰੱਜੇ ਪੁੱਜੇ ਮੁਲਕ ਨੇ ਜਿੱਥੇ ਬੁਸ਼ ਫਾਇਰ ਦੇ ਦਰਮਿਆਨ ਆਮ ਲੋਕਾਂ ਦੀ ਜਾਨ ਨੂੰ ਇੰਨਾ ਜ਼ਿਆਦਾ ਖਤਰਾ ਨਹੀਂ ਬਣਿਆ, ਮਾਲ ਨੂੰ ਬਹੁਤ ਜ਼ਿਆਦਾ ਖਤਰਾ ਬਣਿਆ। ਪਰ ਰੱਜੇ ਪੁੱਜੇ ਮੁਲਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜ਼ਿੰਦਗੀ ਜਿਹੜੀ ਉਹ ਲੀਹ ਤੇ ਆ ਜਾਏਗੀ। ਹਾਲਾਤ ਇਸ ਵਕਤ ਅਫਰੀਕੀ ਮੁਲਕਾਂ ਦੇ ਬੱਤਰ ਹੋਏ ਪਏ ਨੇ ਜਿੱਥੋਂ ਖਬਰਾਂ ਵੀ ਲਗਭਗ ਨਾਦਾਰਤ ਹੀ ਨੇ। ਆਓ ਖਬਰਾਂ ਦੀ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਯੁਗਾਂਡਾ ਜਿੱਥੋਂ ਦੇ ਪੂਰਬੀ ਹਿੱਸੇ 'ਚ ਲੰਮੇ ਸਮੇਂ ਤੋਂ ਸੋਕੇ ਦੀ ਵਜ੍ਹਾ ਦੇ ਚੱਲਦਿਆਂ ਭੁੱਖ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਦੀ ਜਦੋਂ 21ਵੀਂ ਸਦੀ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਭੁੱਖ ਦੇ ਨਾਲ ਦੁਨੀਆਂ 'ਚ ਕੋਈ ਵੀ ਨਹੀਂ ਮਰਦਾ, ਉੱਥੇ ਹੀ ਯੁਗਾਂਡਾ ਦੇ ਵਿੱਚ ਇਹ ਜਿਹੜੀ ਤਰਕ ਨੇ ਜਾਂ ਇਹ ਉਦਾਹਰਨ ਇਹ ਗਲਤ ਸਾਬਤ ਹੋ ਜਾਂਦੀ ਹੈ। ਦੇਸ਼ ਦੇ ਵਿੱਚ ਇਸ ਵਕਤ ਖਾਦ ਪਦਾਰਥਾਂ ਦੇ ਨਾਲ ਜੁੜੀ ਹੋਈ ਐਮਰਜੈਂਸੀ ਲੱਗੀ ਹੋਈ ਹੈ। ਮੌਸਮ ਮਹਿਕਮੇ ਦੀ ਉਮੀਦ ਦੇ ਮੁਤਾਬਕ ਬਾਰਿਸ਼ ਨਾ ਹੋਣ ਤੇ ਫਸਲਾਂ ਬਰਬਾਦ ਹੋਣ ਦੇ ਚੱਲਦਿਆਂ ਲਗਭਗ 15 ਲੱਖ ਲੋਕ ਇਸ ਮੁਲਕ ਦੇ ਵਿੱਚ ਖਾਦ ਸੰਕਟ ਦਾ ਸਾਹਮਣਾ ਕਰ ਰਹੇ ਨੇ, ਕੁਪੋਸ਼ਣ ਦਾ ਬੱਚੇ ਸਾਹਮਣਾ ਕਰ ਰਹੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇ 2 ਮਹੀਨਿਆਂ ਦੇ ਵਿੱਚ 9400 ਟਨ ਰਾਹਤ ਸਮੱਗਰੀ ਜਿਹੜੀ ਖਾਦ ਸਮੱਗਰੀ ਹੈ ਉਸ ਦੀ ਉਹਨਾਂ ਨੂੰ ਲੋੜ ਪਏਗੀ ਦੇਸ਼ ਦੇ ਵਿੱਚ। ਔਰ ਲਗਭਗ 15 ਅਰਬ ਸ਼ਿਲਿੰਗ ਉੱਥੋਂ ਦੀ ਕਰੰਸੀ ਹੈ ਯੁਗਾਂਡਾ ਦੀ, ਲਗਭਗ 9 ਮਿਲੀਅਨ ਪਾਊਂਡ ਬਣ ਜਾਂਦੀ ਹੈ ਜੇ ਯੂਰਪ ਦੇ ਲਿਹਾਜ਼ ਦੇ ਨਾਲ ਇੰਗਲੈਂਡ ਦੇ ਲਿਹਾਜ਼ ਦੇ ਨਾਲ ਦੇਖੀਏ। ਇਹ ਜਿਹੜੀ ਫੰਡਿੰਗ ਦੀ ਉਹਨਾਂ ਨੂੰ ਤੁਰੰਤ ਲੋੜ ਪਏਗੀ। ਯੁਗਾਂਡਾ ਦੇ ਅੰਦਰ ਕਰਾਮੋਜ਼ਾ ਨਾਮ ਦਾ ਇਲਾਕਾ ਹੈ ਜਿੱਥੇ ਕਈ ਸਾਲਾਂ ਤੋਂ ਸੋਕਾ ਪਿਆ ਹੋਇਆ। ਅਪ੍ਰੈਲ ਮਹੀਨੇ ਦੇ ਵਿੱਚ ਆਮ ਤੌਰ ਦੇ ਉੱਤੇ ਬਿਜਾਈ ਦਾ ਸਮਾਂ ਹੁੰਦਾ ਹੈ ਪਰ ਠੀਕ ਠਾਕ ਬਾਰਿਸ਼ ਹੋਈ ਸੀ, ਬਾਅਦ ਦੇ ਵਿੱਚ ਕਿਸਾਨ ਆਪਣੀਆਂ ਫਸਲਾਂ ਤਾਂ ਬੀਜ ਸਕੇ ਪਰ ਉਹ ਪਾਲ ਨਹੀਂ ਸਕੇ। ਕਾਰਮੋਜ਼ਾ ਦੇ ਵਿੱਚ ਜਿਹੜਾ ਇਸ ਵਕਤ ਹਾਲਾਤ ਬਣੇ ਹੋਏ ਨੇ, ਭੁੱਖ ਦੇ ਨਾਲ ਬੱਚੇ ਬਿਲਬਿਲਾ ਰਹੇ ਨੇ। ਉੱਥੇ 2022 ਦੇ ਵਿੱਚ ਵੀ ਭੁੱਖਮਰੀ ਦਾ ਇੱਕ ਭਿਆਨਕ ਸੰਕਟ ਪੈਦਾ ਹੋਇਆ ਸੀ ਜਦੋਂ 2200 ਲੋਕਾਂ ਦੀ ਜਾਨ ਚਲੀ ਗਈ ਸੀ। ਖਾਸ ਗੱਲ ਇਹ ਹੈ ਕਿ ਯੁਗਾਂਡਾ ਦੇ ਵਿੱਚ ਹਾਲੇ ਵੀ ਇੱਕ ਬਹੁਤ ਵੱਡਾ ਤਬਕਾ ਹੈ ਜਿਹੜਾ ਗਰੀਬੀ ਰੇਖਾ ਦੇ ਥੱਲੇ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਗਰੀਬ ਹੈ। ਔਰ ਹਾਲੇ ਵੀ ਉੱਥੇ ਕੁਝ ਅਮੀਰ ਤਰੀਨ ਲੋਕ ਰਹਿ ਰਹੇ ਨੇ ਜਿਨ੍ਹਾਂ ਦੇ ਤੇ ਯੁਗਾਂਡਾ ਦੀ ਇਸ ਭੁੱਖਮਰੀ ਦਾ ਕੋਈ ਵੀ ਜਾਂ ਇਸ ਸੋਕੇ ਦਾ ਜਾਂ ਇਸ ਗਰਮੀ ਦਾ ਕੋਈ ਅਸਰ ਨਹੀਂ ਹੋ ਰਿਹਾ। ਉੱਥੇ ਦੇਸ਼ ਦੁਨੀਆਂ ਜਹਾਨ ਦੀਆਂ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਇਜ਼ਰਾਈਲ ਦੀ ਤਰਫ ਤੋਂ ਇਸ ਵਕਤ ਤੁਰਕੀ ਦੇ ਉੱਤੇ ਕੁਝ ਇਲਜ਼ਾਮ ਲਗਾਏ ਗਏ ਨੇ। ਦੱਸ ਦਈਏ ਕਿ ਇਜ਼ਰਾਈਲ ਦੇ ਵਿੱਚ ਇਸ ਸਾਲ ਚੋਣਾਂ ਹੋਣੀਆਂ ਨੇ। ਇਜ਼ਰਾਈਲ ਨੇ ਤੁਰਕੀ ਤੇ ਇਲਜ਼ਾਮ ਲਗਾਏ ਨੇ ਕਿ ਟਰਕੀ ਇਸ ਦੇਸ਼ ਦੀਆਂ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋਮਵਾਰ ਦੇ ਦਿਨ ਦੀ ਜੇਰੂਸਲਮ ਪੋਸਟ ਨਾਮ ਦੇ ਅਖਬਾਰ ਦੇ ਵਿੱਚ ਇਜ਼ਰਾਈਲੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ, ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਆਪਰੇਸ਼ਨ ਤੁਰਕੀ ਸਰਕਾਰ ਦੇ ਨਿਰਦੇਸ਼ ਤੇ ਚਲਾਇਆ ਜਾ ਰਿਹਾ ਜਾਂ ਤੁਰਕੀ ਦੇ ਵਿੱਚ ਕੋਈ ਗੁੱਟ ਜਿਹੜਾ ਉਹ ਇਜ਼ਰਾਈਲ ਦੇ ਅੰਦਰ ਇਹਨਾਂ ਚੋਣਾਂ ਨੂੰ ਪ੍ਰਭਾਵਿਤ ਕਰ ਰਿਹਾ। ਪਰ ਅੰਦਾਜ਼ੇ ਇਹ ਨੇ ਕਿ ਤੁਰਕੀ ਨੂੰ ਉਹਨਾਂ ਕੁਝ ਈਰਾਨ ਦੇ ਨਾਲ ਜੁੜੀਆਂ ਹੋਈਆਂ ਵਿਦੇਸ਼ੀ ਤਾਕਤਾਂ 'ਚ ਸ਼ਾਮਲ ਕੀਤਾ ਜਾਂਦਾ ਜਿਹੜੀਆਂ ਇਜ਼ਰਾਈਲ ਦਾ ਅਕਸਰ ਵਿਰੋਧ ਕਰਦੀਆਂ ਨੇ। ਉੱਥੇ ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਸਮਾਜ ਦੇ ਵਿੱਚ ਵੀ ਫੁੱਟ ਪਾਉਣ ਦੀ ਕੋਸ਼ਿਸ਼ ਬਾਹਰੋਂ ਬੈਠ ਕੇ ਕੀਤੀ ਜਾ ਰਹੀ ਹੈ। ਇਜ਼ਰਾਈਲ ਦੇ ਸਰਕਾਰੀ ਬ੍ਰੌਡਕਾਸਟਰ ਕੈਨ ਨਿਊਜ਼ ਨੇ ਸੋਮਵਾਰ ਦੀ ਰਿਪੋਰਟ ਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਸ਼ਿਨਬੇਟ ਜਿਹੜੀ ਕਿ ਇਜ਼ਰਾਈਲ ਦੀ ਸੁਰੱਖਿਆ ਏਜੰਸੀ ਹੈ ਉਸ ਦੇ ਪ੍ਰਮੁੱਖ ਡੇਵਿਡ ਜਿਨੀ ਨੇ ਸੋਮਵਾਰ ਦੇ ਦਿਨ ਨੈਸੈਟ ਯਾਨੀ ਕਿ ਇਜ਼ਰਾਈਲ ਦੀ ਪਾਰਲੀਮੈਂਟ ਨੂੰ ਇੱਕ ਗੁਪਤ ਤਰੀਕੇ ਦੇ ਨਾਲ ਜਿਹੜਾ ਵਿਦੇਸ਼ੀ ਦਖਲ ਅੰਦਾਜ਼ੀ ਦੇ ਸੰਕੇਤ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਰਿਪੋਰਟ ਦੇ ਮੁਤਾਬਕ ਜਿਨੀ ਨੇ ਇਹ ਵੀ ਦੱਸਿਆ ਹੈ ਕਿ ਕੁਝ ਪਾਰਲੀਮੈਂਟੇਰੀਅਨਸ ਨੂੰ ਇਹਨਾਂ ਦੀ ਜਾਣਕਾਰੀ ਵੀ ਹੈ। ਕੈਨ ਦੀ ਰਿਪੋਰਟ ਦੇ ਮੁਤਾਬਕ ਨੈਸ਼ਨਲ ਸਾਈਬਰ ਡਾਇਰੈਕਟੋਰੇਟ ਨੇ ਨੈਸੈਟ ਯਾਨੀ ਇਜ਼ਰਾਈਲ ਦੀ ਪਾਰਲੀਮੈਂਟ ਦੀਆਂ ਪਿਛਲੀ ਸੁਣਵਾਈਆਂ 'ਚ ਦੱਸਿਆ ਸੀ ਕਿ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਦੇ ਸੰਕੇਤ ਪਹਿਲਾਂ ਵੀ ਮਿਲੇ ਸੀ। 7 ਅਕਤੂਬਰ ਨੂੰ ਹਮਾਸ ਦੀ ਤਰਫ ਤੋਂ ਇਜ਼ਰਾਈਲ ਦੇ ਉੱਤੇ ਕੀਤੇ ਹਮਲੇ ਤੋਂ ਬਾਅਦ ਜਿਹੜੀ ਜੰਗ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਛੇੜੀ ਸੀ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਸ ਵਕਤ ਦੇਸ਼ ਦੇ ਵਿੱਚ ਲੋਕ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਕਦਮਾਂ ਤੋਂ ਸੰਤੁਸ਼ਟ ਨਹੀਂ ਨੇ। ਮੰਨਿਆ ਜਾ ਰਿਹਾ ਹੈ ਕਿ ਬੈਂਜਾਮਿਨ ਨੇਤਨਯਾਹੂ ਦੇ ਕਦਮਾਂ ਦੇ ਚੱਲਦਿਆਂ ਜਾਂ ਉਹਨਾਂ ਦੀ ਕਾਰਵਾਈਆਂ ਦੇ ਚੱਲਦਿਆਂ ਇਜ਼ਰਾਈਲ ਕਾਫੀ ਪਿੱਛੇ ਚਲਾ ਗਿਆ, ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਹੁਣ 27 ਅਕਤੂਬਰ ਨੂੰ ਦੇਸ਼ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਇਹਨਾਂ ਚੋਣਾਂ ਦੇ ਵਿੱਚ ਐਂਟੀ ਇਨਕੰਬੈਂਸੀ ਫੈਕਟਰ ਖਾਸ ਤੌਰ ਦੇ ਉੱਤੇ ਗਜ਼ਾ ਦੇ ਉੱਤੇ ਜੰਗ ਛੇੜਨ ਦਾ ਜਿਹੜਾ ਇੱਕ ਜਿਹੜੇ ਅਸਰ ਨੇ ਉਹ ਬੈਂਜਾਮਿਨ ਨੇਤਨਯਾਹੂ ਦੇ ਉੱਤੇ ਤਾਂ ਦਿਖਾਈ ਦੇਣਗੇ ਪਰ ਇਜ਼ਰਾਈਲ ਦੀ ਵੋਟਿੰਗ ਦੇ ਵਿੱਚ ਵੀ ਇਹ ਅਸਰ ਦਿਖਾਈ ਦੇਣਗੇ। ਉੱਥੇ ਅਗਲੀ ਖਬਰ ਮਿਡਲ ਈਸਟ ਤੋਂ ਜਿੱਥੇ ਯਮਨ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਚੱਲਦੇ ਹੂਤੀ ਵਿਦਰੋਹੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਸਾਊਦੀ ਅਰਬ ਦੇ ਤੇਲ ਇਨਫਰਾਸਟ੍ਰਕਚਰ ਦੇ ਉੱਤੇ ਡਰੋਨ ਹਮਲੇ ਕੀਤੇ ਨੇ। ਇਹ ਹਮਲਾ ਸਾਊਦੀ ਅਰਬ ਦੇ ਡਰੋਨ ਸਾਊਦੀ ਅਰਬ ਦੇ ਉੱਤੇ ਡਰੋਨਸ ਦੇ ਨਾਲ ਘੁਸਪੈਠ ਦੇ ਜਵਾਬ ਦੇ ਵਿੱਚ ਕੀਤਾ ਗਿਆ। ਦੱਸ ਦਈਏ ਕਿ ਹੂਤੀ ਨੇ ਇਹ ਦੋਸ਼ ਮੜਿਆ ਸੀ ਕਿ ਸਾਊਦੀ ਅਰਬ ਡਰੋਨਸ ਦੇ ਨਾਲ ਯਮਨ ਦੇ ਕੁਝ ਇਲਾਕਿਆਂ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਕਿਸੇ ਕਿਸਮ ਦੇ ਹਮਲੇ ਦੀ ਕੋਈ ਖਬਰ ਸਾਹਮਣੇ ਨਹੀਂ ਸੀ ਆਈ, ਨਾ ਹੀ ਸਾਊਦੀ ਅਰਬ ਨੇ ਇਸ ਦੀ ਕੋਈ ਪੁਸ਼ਟੀ ਕੀਤੀ ਸੀ, ਪਰ ਹੂਤੀ ਵਿਦਰੋਹੀਆਂ ਦੀ ਤਰਫ ਤੋਂ ਕੱਚੇ ਤੇਲ ਦੀ ਸਪਲਾਈ ਦੇ ਨਾਲ ਜੁੜਿਆ ਹੋਇਆ ਸਾਊਦੀ ਅਰਬ ਦੇ ਯਾਨਬੂ ਇਲਾਕਾ ਜਿੱਥੇ ਸਪਲਾਈ ਦੇ ਨਾਲ ਨਾਲ ਟਰਾਂਸਪੋਰਟੇਸ਼ਨ ਸਿਸਟਮ ਤੇ ਵੀ ਹਮਲੇ ਕੀਤੇ ਗਏ ਨੇ। ਸਾਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹਨਾਂ ਦੀ ਫੌਜ ਨੇ ਈਰਾਨ ਦੇ ਹਮਾਇਤੀ ਗੁੱਟਾਂ ਦੇ ਦੁਆਰਾ ਇਰਾਕ ਦੇ ਪੈਟਰੋਲੀਅਮ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਭੇਜੇ ਗਏ ਡਰੋਨਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਔਰ ਇਸ ਦਰਮਿਆਨ ਉਹਨਾਂ ਨੇ ਸਾਰੇ ਡਰੋਨ ਫੁੰਡ ਵੀ ਸੁੱਟੇ। ਇਸ ਦਰਮਿਆਨ ਦੋਹਾਂ ਦੇਸ਼ਾਂ ਦੇ ਵਿੱਚ ਯਾਨੀ ਯਮਨ ਤੇ ਸਾਊਦੀ ਅਰਬ ਦੇ ਵਿੱਚ ਇਸ ਵਕਤ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਨੇ। ਹਾਲਾਂਕਿ ਯਮਨ ਦੀ ਸਰਕਾਰ ਦੀ ਜਿਹੜੀ ਹਮਾਇਤ ਆ ਉਹ ਹੁਤੀ ਵਿਦਰੋਹੀਆਂ ਨੂੰ ਨਹੀਂ ਹੈ, ਪਰ ਫਿਰ ਵੀ ਯਮਨ ਇਸ ਨਿਸ਼ਾਨੇ ਦੇ ਉੱਤੇ ਜ਼ਰੂਰ ਅਕਸਰ ਆ ਜਾਂਦਾ ਹੈ। ਉੱਥੇ ਸਾਊਥ ਕੋਰੀਆ ਤੋਂ ਅਗਲੀ ਆਖਰੀ ਕੌਮਾਂਤਰੀ ਖਿੱਤੇ ਦੇ ਨਾਲ ਜੁੜੀ ਖਬਰ, ਜਿੱਥੇ ਸਾਊਥ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨਸੁਕ ਯੋਲ ਨੂੰ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਦਰਮਿਆਨ ਝੂਠੇ ਬਿਆਨ ਦੇਣ ਦਾ ਹੁਣ ਦੋਸ਼ੀ ਪਾ ਲਿਆ ਗਿਆ। ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਨੇ ਯੂਨਸੁਕ ਯੋਲ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ ਜੋ ਕਿ 3 ਸਾਲਾਂ ਤੱਕ ਮੁਅੱਤਲ ਰਹੇਗੀ। ਇਹ ਫੈਸਲਾ ਪਿਛਲੇ ਸਾਲ ਥੋੜੇ ਸਮੇਂ ਦੇ ਲਈ ਜਦੋਂ ਮਾਰਸ਼ਲ ਲਾ ਲਗਾਉਣ ਦਾ ਲਿਆ ਸੀ ਯੂਨਸੁਕ ਯੋਲ ਨੇ ਰਾਸ਼ਟਰਪਤੀ ਰਹਿੰਦਿਆਂ ਹੋਇਆਂ, ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਤੋਂ ਅਹੁਦੇ ਤੋਂ ਹਟਾਇਆ ਉਹ ਤੋਂ ਬਾਅਦ ਇਹ ਸਾਹਮਣੇ ਆਇਆ। ਸਾਊਥ ਕੋਰੀਆ ਦੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਅੱਜ ਤੱਕ ਕਦੇ ਕੋਈ ਐਸੀ ਕਾਰਵਾਈ ਕਿਸੇ ਵੀ ਰਾਸ਼ਟਰਪਤੀ ਨੇ ਨਹੀਂ ਕੀਤੀ, ਇਸ ਕਰਕੇ ਵੀ ਇਹ ਕਾਫੀ ਹੈਰਾਨੀ ਭਰੀ ਖਬਰ ਸੀ ਸਾਊਥ ਕੋਰੀਆ ਦੇ ਲਈ ਕਿ ਆਖਿਰਕਾਰ ਉੱਥੇ ਮਾਰਸ਼ਲ ਲਾ ਲਗਾਉਣ ਦੀ ਕੋਸ਼ਿਸ਼ ਰਾਸ਼ਟਰਪਤੀ ਨੇ ਕਿਉਂ ਕੀਤੀ ਸੀ। ਹਾਲਾਂਕਿ ਉਹ ਮਹਿਜ਼ ਕੁਝ ਕੁ ਮਿੰਟਾਂ ਦਾ ਸੀ, ਜਿਹੜੇ ਵਿਰੋਧੀ ਧਿਰ ਸੀ ਉਹਨਾਂ ਨੇ ਤੁਰੰਤ ਪਾਰਲੀਮੈਂਟ ਤੇ ਕਬਜ਼ਾ ਲੈ ਕੇ ਰਾਸ਼ਟਰਪਤੀ ਨੂੰ ਹੀ ਹਟਾਉਣ ਦਾ ਜਿਹੜਾ ਇੱਕ ਪ੍ਰਸਤਾਵ ਪਾਸ ਕਰ ਦਿੱਤਾ ਸੀ। ਸਾਬਕਾ ਰਾਸ਼ਟਰਪਤੀ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਕਿ ਉਹਨਾਂ ਨੇ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਦਰਮਿਆਨ ਝੂਠੇ ਦੋਸ਼ ਦਿੱਤੇ ਸੀ। ਉਹਨਾਂ ਦੇ ਵਕੀਲ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਦਾਇਰ ਕਰਨ ਦੀ ਯੋਜਨਾ ਵੀ ਬਣਾ ਲਈ ਹੈ। ਉਹਨਾਂ ਦਾ ਤਰਕ ਇਹ ਹੈ ਕਿ ਫੈਸਲਾ ਤੱਥਾਂ ਤੇ ਚੋਣ ਕਾਨੂੰਨਾਂ ਦੀ ਗਲਤ ਵਿਆਖਿਆ ਦੇ ਆਧਾਰ ਦੇ ਉੱਤੇ ਲਿਆ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਭਾਰਤ ਦੀ ਤਰਫ ਤੋਂ ਯੂਕਰੇਨ ਦੇ ਸਫਾਰਤਖਾਨੇ ਦੇ ਵਿੱਚੋਂ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਤਲਬ ਕਰਕੇ ਉਹਨਾਂ ਤੋਂ ਜਵਾਬਦੇਹੀ ਮੰਗੀ ਗਈ ਹੈ। ਭਾਰਤ ਨੇ ਕਮਰਸ਼ੀਅਲ ਜਹਾਜ਼ ਦੇ ਉੱਤੇ ਹੋਏ ਹਮਲੇ ਦੇ ਵਿੱਚ ਭਾਰਤੀ ਮਲਾਹਾਂ ਦੀ ਮੌਤ ਦੇ ਮਾਮਲੇ 'ਚ ਮੰਗਲਵਾਰ ਦੇ ਦਿਨ ਯੂਕਰੇਨ ਦੇ ਰਾਜਦੂਤ ਡਾਕਟਰ ਅਲੈਗਜ਼ੈਂਡਰ ਪੋਲਿਸ਼ਕਿਸ ਨੂੰ ਤਲਬ ਕੀਤਾ ਹੈ। ਅੱਜ ਦੇ ਦਿਨ ਯੂਕਰੇਨੀ ਡਿਪਲੋਮੈਟ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਇਹ ਦੱਸਣਗੇ ਕਿ ਆਖਿਰਕਾਰ ਬਲੈਕ ਸੀ ਦੇ ਵਿੱਚੋਂ ਜਦੋਂ 18 ਜੁਲਾਈ ਨੂੰ ਕਮਰਸ਼ੀਅਲ ਜਹਾਜ਼ MV ਓਮੋਰਫੀ ਗੁਜ਼ਰ ਰਿਹਾ ਸੀ ਤਾਂ ਉਸ ਵਕਤ ਉਸਦੇ ਉੱਤੇ ਹਮਲਾ ਜਿਹੜਾ ਹੋਇਆ ਉਸਦੇ ਕਾਰਨ ਕੀ ਬਣੇ, ਔਰ ਇਸ ਦੇ ਲਈ ਯੂਕਰੇਨੀ ਸਰਕਾਰ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀ ਕੀਤਾ ਹੋਇਆ ਸੀ? ਵਿਦੇਸ਼ ਮੰਤਰਾਲੇ ਦੇ ਮੁਤਾਬਕ ਜਿਹੜਾ ਬਿਆਨ ਜਾਰੀ ਕੀਤਾ ਗਿਆ, ਯੂਕਰੇਨ ਦੇ ਰਾਜਦੂਤ ਨੂੰ ਐਮਵੀ ਓਰਮਵੀ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਹੀ ਤਲਬ ਕੀਤਾ ਗਿਆ। ਹਾਲਾਂਕਿ ਯੂਕਰੇਨ ਨੇ ਭਾਰਤੀ ਮਲਾਹ ਦੀ ਦੁਖਦ ਮੌਤ ਦੇ ਉੱਤੇ ਆਪਣਾ ਸੋਗ ਸਾਂਝਾ ਕੀਤਾ ਸੀ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਇਸ ਵਕਤ ਸਿਆਸਤ ਪੂਰੀ ਤਰੀਕੇ ਦੇ ਨਾਲ ਗਰਮਾਈ ਹੋਈ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਨੇ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤੇ, ਔਰ ਜਿਹੜੇ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਸੀ ਉਹਨਾਂ ਵਿਦਿਆਰਥੀਆਂ ਦੇ ਉੱਤੇ ਪੁਲਿਸ ਵੱਲੋਂ ਬੇਰਹਿਮੀ ਦੇ ਨਾਲ ਡਾਂਗਾ ਵਰਾਉਣ ਦਾ ਜਿਹੜਾ ਮਾਮਲਾ ਸੀ ਉਸ ਦੇ ਖਿਲਾਫ ਸੰਸਦੀ ਕੰਪਲੈਕਸ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ, ਔਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁਆਫੀ ਮੰਗਣ ਦੇ ਲਈ ਕਿਹਾ। ਇਸ ਦੇ ਚੱਲਦਿਆਂ ਪਹਿਲੇ ਦੋ ਸੈਸ਼ਨ ਜਿਹੜੇ ਸੀ ਪਹਿਲੇ ਦੋ ਜਿਹੜੇ ਦੋ ਵਾਰ ਇਹ ਪਾਰਲੀਮੈਂਟ ਦੀ ਕਾਰਵਾਈ ਪ੍ਰਭਾਵਿਤ ਹੋਈ, ਔਰ ਇਸ ਦਰਮਿਆਨ ਸਪੀਕਰ ਕਾਂਗਰਸ ਮੈਂਬਰਾਂ ਨੂੰ ਇਹ ਕਹਿੰਦੇ ਰਹੇ ਕਿ ਉਹ ਬੈਠਣ, ਗੱਲ ਕਰਨ ਇਸ ਮਾਮਲੇ ਦੇ ਉੱਤੇ, ਪ੍ਰਸ਼ਨ ਕਾਲ ਦਾ ਸਮਾਂ ਹੈ, ਜਿਹੜੇ ਗ੍ਰਹਿ ਮੰਤਰੀ ਨੇ ਉਹ ਵੀ ਆਪਣੀ ਜਵਾਬਦੇਹੀ ਜ਼ਰੂਰ ਦੇਣਗੇ। ਪਰ ਕਾਂਗਰਸ ਤੇ ਦੂਸਰੇ ਵਿਰੋਧੀ ਧਿਰ ਦੇ ਮੈਂਬਰ ਬਜਿੱਦ ਰਹੇ ਔਰ ਪਾਰਲੀਮੈਂਟ ਦੀ ਕਾਰਵਾਈ ਚੱਲਣ ਨਾ ਦਿੱਤੀ ਗਈ। ਉਧਰ DMK ਨੇ ਸੰਸਦ ਮੈਂਬਰਾਂ ਨੇ ਮੈਡੀਕਲ ਕੋਰਸਾਂ ਦੇ ਵਿੱਚ ਦਾਖਲਿਆਂ ਦੇ ਵਾਸਤੇ ਲਈ ਜਾਂਦੀ ਨੀਟ ਪ੍ਰੀਖਿਆ ਦੇ ਉੱਤੇ ਪੂਰੀ ਤਰੀਕੇ ਦੇ ਨਾਲ ਪਾਬੰਦੀ ਲਗਾਉਣ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਕਈ ਸੂਬਿਆਂ ਦੇ ਹੱਕ ਖੁੱਸ ਜਾਂਦੇ ਨੇ, ਹਰ ਇੱਕ ਸੂਬੇ ਦੇ ਕੋਲ ਆਪੋ ਆਪਣਾ ਅਧਿਕਾਰ ਹੋਣਾ ਚਾਹੀਦਾ ਇਸ ਕਿਸਮ ਦੇ ਨਾਲ ਐਂਟਰੈਂਸ ਟੈਸਟ ਜਿਹੜੇ ਹੁੰਦੇ ਨੇ ਉਹ ਕਰਵਾਉਣ ਦੇ ਲਈ। ਹੱਥਾਂ ਦੇ ਵਿੱਚ ਤਖਤੀਆਂ ਤੇ ਬੈਨਰ ਚੁੱਕੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਮਕਰ ਦੁਆਰ ਦੀਆਂ ਪੌੜੀਆਂ ਦੇ ਉੱਤੇ ਪ੍ਰਦਰਸ਼ਨ ਕੀਤਾ। ਉਧਰ ਕੱਲ ਦੇ ਦਿਨ ਸੁਪਰੀਮ ਕੋਰਟ ਦਾ ਵੀ ਇੱਕ ਬੜਾ ਅਹਿਮ ਫੈਸਲਾ ਆਇਆ। ਸੁਪਰੀਮ ਕੋਰਟ ਨੇ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਦਾ ਅਧਿਕਾਰ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ, ਪਰ ਅੰਦੋਲਨ ਦੇ ਨਾਮ ਦੇ ਉੱਤੇ ਪੁਲਿਸ ਦੀਆਂ ਵਧੀਕੀਆਂ ਜਾਂ ਲਾਠੀਚਾਰਜ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਨੀਟ ਪੇਪਰ ਲੀਕ ਤੇ ਹੋਰਨਾਂ ਪ੍ਰੀਖਿਆ ਦੇ ਵਿੱਚ ਬੇਨਿਯਮੀਆਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿਹੜੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਉੱਥੇ ਵਿਦਿਆਰਥੀਆਂ ਦੇ ਖਿਲਾਫ ਕਥਿਤ ਪੁਲਿਸ ਵਧੀਕੀਆਂ ਦੇ ਨਾਲ ਸੰਬੰਧਿਤ ਅਲੱਗ ਅਲੱਗ ਪਟੀਸ਼ਨਾਂ ਦੀ ਸੁਣਵਾਈ ਕੀਤੀ ਸੀ। ਵੈਸੇ ਅੱਜ ਦੇ ਦਿਨ ਇਹ ਸੁਣਵਾਈ ਦਾ ਅਗਲੀ ਜਿਹੜੀ ਕਾਰਵਾਈ ਉਹ ਜਾਰੀ ਰਹੇਗੀ। ਅੱਜ ਮੰਗਲਵਾਰ ਦੇ ਦਿਨ ਜਸਟਿਸ ਜਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਵਾਲੀ ਇਸ ਬੈਂਚ ਨੇ ਹੋਰਨਾਂ ਪਟੀਸ਼ਨਾਂ ਦੇ ਉੱਤੇ ਜਿਹੜੇ ਰੋਸ ਪ੍ਰਦਰਸ਼ਨਾਂ ਦੇ ਨਾਲ ਜੁੜੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਕੁਝ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਵੱਖਰੇ ਤੌਰ ਦੇ ਉੱਤੇ ਦਾਇਰ ਪਟੀਸ਼ਨਾਂ ਦੇ ਉੱਤੇ ਸੁਣਵਾਈ ਦੇ ਲਈ ਸਹਿਮਤੀ ਵੀ ਦੇ ਦਿੱਤੀ ਹੈ। ਚੀਫ ਜਸਟਿਸ ਸੂਰਿਆ ਕਾਂਤ ਨੇ ਕਿਹਾ ਹੈ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਦਾ ਹੱਕ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ ਔਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਸ ਲਈ ਸਿਰਫ ਇਹ ਅੰਦੋਲਨ ਹੀ ਹੁੰਦੇ ਨੇ, ਪਰ ਪੁਲਿਸ ਦੀਆਂ ਵਧੀਕੀਆਂ ਨੂੰ ਜਾਇਜ਼ ਠਹਿਰਾਉਣਾ ਵੀ ਇਸ ਦਾ ਇੱਕ ਕੌੜਾ ਸੱਚ ਹੈ। ਇਸ ਦਰਮਿਆਨ ਵਕੀਲ ਨੇ ਜਦੋਂ ਕਿਹਾ ਕਿ ਪੁਲਿਸ ਅਮਲੇ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਤਾਂ ਬੈਂਚ ਨੇ ਜ਼ੋਰ ਦਿੱਤਾ ਕਿ ਹਰੇਕ ਵਿਅਕਤੀ ਵਿਸ਼ੇਸ਼, ਫਿਰ ਚਾਹੇ ਉਹ ਕੋਈ ਵੀ ਹੋਵੇ, ਉਸਦੀ ਜ਼ਿੰਦਗੀ ਅਹਿਮ ਹੈ, ਪ੍ਰੋਟੋਕੋਲ ਹੋਣਾ ਚਾਹੀਦਾ ਹੈ, ਰੁਕਾਵਟ ਨਹੀਂ ਹੋਣੀ ਚਾਹੀਦੀ। ਜੇ ਕੋਈ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਦੇ ਤੱਤ, ਉਹਨਾਂ ਦੇ ਨਾਲ ਪੁਲਿਸ ਜ਼ਰੂਰ ਨਜਿੱਠ ਸਕਦੀ ਹੈ, ਪਰ ਵੱਡੀ ਗਿਣਤੀ ਦੇ ਵਿੱਚ ਆਮ ਲੋਕਾਂ ਦੇ ਉੱਤੇ ਲਾਠੀਚਾਰਜ ਨਹੀਂ ਕਰ ਸਕਦੀ। ਇਹ ਸਿਰਫ ਦਿੱਲੀ ਦੇ ਨਾਲ ਸੰਬੰਧਿਤ ਮੁੱਦਾ ਨਹੀਂ ਹੈ, ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇੱਕ ਸਾਰ ਪ੍ਰੋਟੋਕਾਲ ਦੀ ਲੋੜ ਹੈ, ਪੂਰੇ ਦੇਸ਼ ਦੇ ਵਿੱਚ ਇਸ ਕਿਸਮ ਦੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉੱਥੇ ਹੀ ਕੋਮੇਡੀਅਨ ਕੁਨਾਲ ਕਾਮਰਾ, CJP ਯਾਨੀ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਤੇ ਐਕਟਿਵਿਸਟ ਸੋਨਮ ਵਾਂਗਚੁਕ ਦੇ ਖਿਲਾਫ ਚੰਡੀਗੜ੍ਹ ਦੀ ਇੱਕ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ 'ਚ ਦੋਸ਼ ਮੜਿਆ ਗਿਆ ਹੈ ਕਿ ਜੰਤਰ ਮੰਤਰ ਦੇ ਉੱਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਈ ਗਈ ਹੈ। ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਵਿਭੂ ਸਿੰਘ ਸੈਣੀ ਨੇ ਭਾਰਤੀ ਮੀਡੀਆ ਚੈਨਲਾਂ ਨੂੰ ਦੱਸਿਆ ਹੈ ਕਿ ਚੰਡੀਗੜ੍ਹ ਕੋਰਟ ਦੇ ਸ਼ਿਕਾਇਤ ਦਾਖਲ ਕੀਤੀ ਹੈ ਉਹਨਾਂ ਨੇ, ਔਰ ਅਦਾਲਤ ਨੇ ਸੋਮਵਾਰ ਦੇ ਦਿਨ ਨੋਟਿਸ ਵੀ ਇਸ ਮਾਮਲੇ 'ਚ ਜਾਰੀ ਕਰ ਦਿੱਤਾ ਤੇ ਕਿਹਾ ਕਿ ਸ਼ਿਕਾਇਤ BNS ਦੀ ਧਾਰਾ 299 ਤੇ 302 ਦੇ ਤਹਿਤ ਦਰਜ ਕਰਵਾਈ ਗਈ ਹੈ। ਵਕੀਲ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਧਾਰਾ 299 ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਧਾਰਾ 302 ਧਾਰਮਿਕ ਭਾਵਨਾਵਾਂ ਦੇ ਨਾਲ ਹੀ ਜੁੜੇ ਇੱਕ ਹੋਰ ਮਾਮਲੇ ਦੇ ਨਾਲ ਜੁੜੀ ਇੱਕ ਧਾਰਾ ਹੈ। ਉਹਨਾਂ ਦੋਸ਼ ਮੜਿਆ ਕਿ ਮਾਮਲਾ 15 ਜੁਲਾਈ ਦਾ ਹੈ ਜਦੋਂ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਚੱਲ ਰਿਹਾ ਸੀ, ਉੱਥੇ ਕੁਨਾਲ ਕਾਮਰਾ, ਅਭਿਜੀਤ ਦੀਪਕੇ ਤੇ ਸੋਨਮ ਵਾਂਗਚੂਕ ਨੇ ਮੰਚ ਸਾਂਝਾ ਕੀਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਮੜਿਆ ਕਿ ਇਸ ਦਰਮਿਆਨ ਕੁਨਾਲ ਕਾਮਰਾ ਦੀ ਤਰਫ ਤੋਂ ਦਿੱਤੇ ਗਏ ਕੁਝ ਬਿਆਨਾਂ ਤੇ ਹਿੰਦੂ ਭਾਈਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਪ੍ਰਭਾਵਿਤ ਹੋਈਆਂ ਨੇ। ਪ੍ਰੋਗਰਾਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ, ਜਿਸ ਦੇ ਵਿੱਚ ਭਗਵਾਨ ਸ਼੍ਰੀ ਰਾਮ ਤੇ ਮਾਤਾ ਸੀਤਾ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸੀ। ਉਧਰ ਸਟੂਡੈਂਟਸ ਤੇ ਹੋਰਨਾਂ ਪ੍ਰਦਰਸ਼ਨਕਾਰੀਆਂ ਦੀ ਹਿਰਾਸਤ ਤੇ ਗ੍ਰਿਫਤਾਰੀ ਦੀਆਂ ਖਬਰਾਂ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਨੇ ਚਿੰਤਾ ਜਤਾਉਂਦਿਆਂ ਹੋਇਆ ਕਿਹਾ ਹੈ ਕਿ ਅੱਜ ਦੇ ਦਿਨ ਤੱਕ ਦਾ ਉਹਨਾਂ ਨੂੰ ਸਰਕਾਰ ਦੀ ਤਰਫ ਤੋਂ ਇੰਤਜ਼ਾਰ ਕਰਨ ਦੇ ਲਈ ਕਿਹਾ ਗਿਆ। ਸੀਜੇਪੀ ਦੀ ਬੁਲਾਰਾ ਰਤਨਾ ਸਿੰਘ ਨੇ ਕਿਹਾ ਕਿ ਸਾਨੂੰ ਇਹ ਕਿਹਾ ਗਿਆ ਹੈ ਕਿ ਮੰਗਲਵਾਰ ਤੱਕ ਇੰਤਜ਼ਾਰ ਕਰੋ। ਪ੍ਰੈਸ ਕਾਨਫਰੰਸ ਦੇ ਦਰਮਿਆਨ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਪਰ ਹਾਲੇ ਤੱਕ ਇਹ ਇਸ ਦੇ ਜਿਹੜਾ ਸਰਕਾਰ ਨੇ ਜਿਹੜੇ ਭਰੋਸੇ ਦਿੱਤੇ ਸੀ ਉਹਨਾਂ ਦੇ ਉੱਤੇ ਉਹ ਪੂਰੇ ਨਹੀਂ ਉਤਰੇ ਨੇ। ਅਸਲ ਦੇ ਵਿੱਚ ਮਾਮਲਾ ਇਹ ਹੈ ਕਿ ਰਤਨਾ ਸਿੰਘ ਦੇ ਮੁਤਾਬਕ ਸੀਜੇਪੀ ਦੇ ਵਾਲੰਟੀਅਰਸ ਜਿਸ ਦਿਨ ਧਰਨਾ ਖਤਮ ਹੁੰਦਾ ਉਸ ਦਿਨ ਆਪਣੇ ਘਰ ਵਾਪਸ ਪਰਤ ਰਹੇ ਸੀ, ਔਰ ਇਸ ਦਰਮਿਆਨ ਕੁਝ ਲੋਕ ਉੱਥੋਂ ਨਿਕਲਣ ਦੀ ਹੋਰ ਵੀ ਕੋਸ਼ਿਸ਼ ਕਰ ਰਹੇ ਸੀ। ਕਈ ਲੋਕ ਜੰਤਰ ਮੰਤਰ ਦੇ ਵਿੱਚ ਫਸੇ ਹੋਏ ਸੀ, ਵੱਡੀ ਗਿਣਤੀ 'ਚ ਲੋਕ ਉੱਥੇ ਮੌਜੂਦ ਸੀ। ਇਸ ਦਰਮਿਆਨ ਇੱਕ ਟੀਮ ਵੀ ਉਹਨਾਂ ਲੋਕਾਂ ਦੀ ਮਦਦ ਦੇ ਲਈ ਭੇਜੀ ਗਈ ਸੀਜੇਪੀ ਦੀ ਤਰਫ ਤੋਂ ਕਿ ਵਾਲੰਟੀਅਰ ਕਰਕੇ ਇਹਨਾਂ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਵੱਲ ਔਰ ਟ੍ਰੈਫਿਕ ਘੱਟ ਰਹਿ ਸਕੇ ਇਸ ਕਰਕੇ ਤੋਰਿਆ ਜਾਵੇ। ਇਸ ਦਰਮਿਆਨ ਦੋਸ਼ ਇਹ ਮੜਿਆ ਗਿਆ ਕਿ ਪੁਲਿਸ ਸੀਜੇਪੀ ਦੇ ਇਹਨਾਂ ਵਾਲੰਟੀਅਰਸ ਨੂੰ ਹੀ ਚੁੱਕ ਕੇ ਹਿਰਾਸਤ ਦੇ ਵਿੱਚ ਲੈ ਗਈ। ਜੰਤਰ ਮੰਤਰ ਦੇ ਆਲੇ ਦੁਆਲੇ ਜਿਹੜੇ ਲੋਕ ਦੂਸਰੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਰਹੀ ਸੀ। ਦਰਅਸਲ ਸੀਜੇਪੀ ਨੇ ਪ੍ਰਦਰਸ਼ਨ ਖਤਮ ਕਰਨ ਤੋਂ ਬਾਅਦ ਸੋਮਵਾਰ ਦੇ ਦਿਨ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦਰਮਿਆਨ ਸੀਜੇਪੀ ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨ ਖਤਮ ਹੋਣ ਤੋਂ ਬਾਅਦ ਪੁਲਿਸ ਜਾਣ ਬੁੱਝ ਕੇ ਸਟੂਡੈਂਟਸ ਨੂੰ ਨਿਸ਼ਾਨਾ ਬਣਾ ਰਹੀ ਹੈ। ਉੱਥੇ ਕਾਂਗਰਸ ਦੇ ਪ੍ਰਮੁੱਖ ਮਲਿਕਾਰਜਨ ਖੜਗੇ ਦਾ ਦੋਸ਼ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਹਾਲੀਆ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਸੀ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ। ਖੜਗੇ ਦਾ ਦਾਅਵਾ ਹੈ ਕਿ ਪੱਛਮ ਬੰਗਾਲ ਤੇ ਬਿਹਾਰ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਜਬਰੀ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਮੋਦੀ ਸਰਕਾਰ ਦੀ ਧਮਕੀਆਂ ਤੋਂ ਅੱਜ ਦੇ ਨੌਜਵਾਨ ਡਰਨ ਵਾਲੇ ਨਹੀਂ ਨੇ। ਜਿਨ੍ਹਾਂ ਨੌਜਵਾਨਾਂ ਨੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਜਿਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਵੈਸਟ ਬੰਗਾਲ ਤੇ ਬਿਹਾਰ ਦੇ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਪਹਿਲਾਂ ਨੌਜਵਾਨਾਂ ਨੂੰ ਲਾਠੀਆਂ ਡੰਡੇ ਮਾਰੇ ਗਏ, ਪੈਲੇਟ ਗਨਸ ਦੇ ਨਾਲ ਮਾਰਿਆ ਗਿਆ ਤੇ ਹੁਣ ਜਦੋਂ ਪ੍ਰਦਰਸ਼ਨ ਹੋ ਰਿਹਾ ਖਤਮ ਹੋ ਚੁੱਕਿਆ ਤਾਂ ਸੋਸ਼ਲ ਮੀਡੀਆ ਅਕਾਊਂਟਸ ਤੱਕ ਦੀ ਜਾਂਚ ਪੜਤਾਲ ਹੋ ਰਹੀ ਹੈ। ਇਹ ਇੱਕ ਡਰੇ ਹੋਏ ਤਾਨਾਸ਼ਾਹ ਦੀ ਨਿਸ਼ਾਨੀ ਹੈ। ਖੜਗੇ ਨੇ ਅੱਗੇ ਇਹ ਵੀ ਲਿਖਿਆ ਕਿ ਦੇਸ਼ ਦੇ ਨੌਜਵਾਨ ਸਵਾਲ ਪੁੱਛ ਰਹੇ ਨੇ। 766 ਦਿਨ ਪਹਿਲਾਂ ਸਿੱਖਿਆ ਖੇਤਰ ਤੇ ਪੇਪਰ ਲੀਕ ਰੋਕਣ ਦੇ ਲਈ ਬਣੀ ਡਾਕਟਰ ਰਾਧਾ ਕ੍ਰਿਸ਼ਨ ਕਮੇਟੀ ਦੀ ਸਿਫਾਰਿਸ਼ਾਂ ਦਾ ਕੀ ਹੋਇਆ? 895 ਦਿਨ ਪਹਿਲਾਂ ਪੇਪਰ ਲੀਕ ਰੋਕਣ ਦੇ ਲਈ ਬਣਿਆ ਕਾਨੂੰਨ ਪਾਸ ਹੋਇਆ ਸੀ, ਉਸ ਤੋਂ ਬਾਅਦ ਵੀ ਇੰਨੇ ਪੇਪਰ ਲੀਕ ਕਿਵੇਂ ਹੋਏ ਤੇ ਕਿਉਂ ਹੋਏ? 647 ਦਿਨ ਤੱਕ NTA ਨੂੰ ਇੱਕ ਫੁੱਲ ਟਾਈਮ ਡਾਇਰੈਕਟਰ ਕਿਉਂ ਨਹੀਂ ਦਿੱਤਾ ਗਿਆ? ਖੜਗੇ ਨੇ ਇਹ ਵੀ ਲਿਖਿਆ ਕਿ ਅਮਿਤ ਸ਼ਾਹ ਨੂੰ ਬਿਆਨ ਦੇਣਾ ਹੋਏਗਾ, ਮੋਦੀ ਨੂੰ ਮਾਫੀ ਮੰਗਣੀ ਹੋਏਗੀ। ਵੈਸੇ ਦੱਸ ਦਈਏ ਕਿ ਲੋਕ ਸਭਾ ਦੇ ਵਿੱਚ ਸੋਮਵਾਰ ਦੇ ਦਿਨ ਲੋਕ ਪ੍ਰੀਖਿਆ ਸੋਧ ਬਿੱਲ ਪੇਸ਼ ਕੀਤਾ ਗਿਆ ਪਰ ਇਸ ਦੇ ਉੱਤੇ ਚਰਚਾ ਨਹੀਂ ਹੋ ਸਕੀ। ਵਿਰੋਧੀ ਧਿਰ ਦੇ ਹੰਗਾਮੇ ਦੇ ਚੱਲਦਿਆਂ ਕਾਰਵਾਈ ਵਾਰ ਵਾਰ ਪ੍ਰਭਾਵਿਤ ਹੋਈ ਕਿਉਂਕਿ ਇਸ ਦੇ ਵਿੱਚ ਅਮਿਤ ਸ਼ਾਹ ਤੋਂ ਮਾਫੀ ਮੰਗਣ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਅਮਿਤ ਸ਼ਾਹ ਇਸ ਵਕਤ ਮਾਫੀ ਮੰਗਣ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੇ। ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਕੁਝ ਵਿਦਿਆਰਥੀਆਂ ਨੇ ਦੇਸ਼ ਭਰ ਦੇ ਵਿੱਚ ਪ੍ਰੀਖਿਆ ਦੇ ਵਿੱਚ ਸੁਧਾਰ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਸ ਦੇ ਨਾਲ ਜੁੜੇ ਬਿੱਲ ਨੂੰ ਪਾਸ ਕਰਵਾਉਣਾ ਸਾਡੀ ਤਰਜੀਹ ਹੈ। ਕਾਂਗਰਸ ਪਾਰਟੀ ਤੇ ਵਿਰੋਧੀ ਪਾਰਟੀਆਂ ਤੋਂ ਮੇਰੀ ਉਮੀਦ ਇਹੀ ਹੈ ਕਿ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਨਾ ਕਰਨ, ਇਸ ਮਸਲੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਗੱਲਬਾਤ ਤੁਰ ਸਕੇ। ਉਧਰ ਸਮਾਜਿਕ ਕਾਰਕੁਨ ਸੋਨਮ ਵਾਂਗਚੂਕ ਨੇ ਸੋਮਵਾਰ ਦੇ ਦਿਨ ਦਿੱਲੀ ਦੇ ਰਾਜਘਾਟ ਦੇ ਉੱਤੇ ਮਹਾਤਮਾ ਗਾਂਧੀ ਦੀ ਸਮਾਧੀ ਤੇ ਪਹੁੰਚ ਕੇ ਮੱਥਾ ਟੇਕਿਆ। ਉਹਨਾਂ ਕਿਹਾ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਤਾਂ ਸਿਰਫ ਸ਼ੁਰੂਆਤ ਹੈ, ਮੁੱਦੇ ਦਾ ਅਸਲੀ ਇਲਾਜ ਹੋਣਾ ਚਾਹੀਦਾ। ਸੋਨਮ ਵਾਂਗਚੂਕ ਨੇ ਕਿਹਾ ਕਿ ਅਸਤੀਫਾ ਸਿਰਫ ਇਸ ਕਰਕੇ ਸ਼ੁਰੂਆਤ ਹੈ ਕਿਉਂਕਿ ਇਸ ਮੁੱਦੇ ਦਾ ਇਲਾਜ ਹੀ ਸਾਡੇ ਦੇਸ਼ ਨੂੰ ਇੱਕ ਬਿਹਤਰ ਥਾਂ ਬਣਾ ਸਕੇਗਾ। ਮੇਰੇ ਹਿਸਾਬ ਦੇ ਨਾਲ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਅਸੀਂ ਗੱਲਬਾਤ ਕਰ ਰਹੇ ਹਾਂ, ਸਾਨੂੰ ਉਮੀਦ ਹੈ ਕਿ ਬਹੁਤ ਸਕਾਰਾਤਮਕ ਗੱਲਬਾਤ ਦੇ ਜ਼ਰੀਏ ਦੇਸ਼ ਸਹੀ ਕਦਮ ਚੁੱਕੇਗਾ ਔਰ ਇਸ ਦੇ ਵਿੱਚ ਅਸੀਂ ਸਾਰੇ ਸਦਭਾਵਨਾ ਬਣਾਈ ਰੱਖਾਂਗੇ। ਸੋਨਮ ਵਾਂਗਚੂਕ ਨੇ ਪਬਲਿਕ ਐਗਜ਼ਾਮੀਨੇਸ਼ਨ ਅਮੈਂਡਮੈਂਟ ਬਿੱਲ ਦੇ ਉੱਤੇ ਕਿਹਾ ਕਿ ਚੰਗੀ ਗੱਲ ਹੈ, ਇਸ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਤੇ ਚੰਗੀ ਤਰ੍ਹਾਂ ਇਸ ਦੇ ਉੱਤੇ ਵਿਚਾਰ ਕਰਨ ਤੋਂ ਬਾਅਦ ਹੀ ਕਦਮ ਚੁੱਕੇ ਜਾਣੇ ਚਾਹੀਦੇ ਨੇ। ਉਹਨਾਂ ਕਿਹਾ ਕਿ ਮੈਂ ਸਾਫ਼ ਕਰ ਦੇਣਾ ਚਾਹੁੰਦਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਸਾਡਾ ਸੰਵਿਧਾਨਕ ਹੱਕ ਹੈ ਤੇ ਇਸ ਦੀ ਇੱਜ਼ਤ ਵੀ ਰੱਖੀ ਜਾਣੀ ਚਾਹੀਦੀ ਹੈ। ਬਾਕੀ ਮਾਮਲਿਆਂ ਦੇ ਵਿੱਚ ਕਾਨੂੰਨ ਆਪਣਾ ਕੰਮ ਕਰੇ, ਉਹ ਕਾਨੂੰਨ ਦਾ ਕੰਮ ਹੈ। ਜਦਕਿ ਕਾਂਗਰਸ ਜਨਤਾ ਪਾਰਟੀ ਨੇ ਹੁਣ ਦੋਸ਼ ਮੜਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਜਿਸ ਤਰੀਕੇ ਦੇ ਨਾਲ ਪੁਲਿਸ ਹੁਣ ਅਲੱਗ ਅਲੱਗ ਸੂਬਿਆਂ ਦੇ ਵਿੱਚ ਚੁੱਕ ਰਹੀ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਬਿਹਾਰ, ਚਾਹੇ ਵੈਸਟ ਬੰਗਾਲ, ਇਸ ਨੂੰ ਲੈ ਕੇ ਉਹਨਾਂ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਪ੍ਰਦਰਸ਼ਨ ਕੀਤੇ ਜਾ ਸਕਦੇ ਨੇ। ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਐਕਸ ਦੇ ਉੱਤੇ ਪੋਸਟ ਕਰਦਿਆਂ ਲਿਖਿਆ ਕਿ ਅਸੀਂ ਦੇਖ ਰਹੇ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਪੁਲਿਸ ਕਿਸ ਕਿਸਮ ਦੀ ਕਾਰਵਾਈ ਕਰ ਰਹੀ ਹੈ, ਉਹਨਾਂ ਨੂੰ ਕਿਵੇਂ ਪਰੇਸ਼ਾਨ ਕਰ ਰਹੀ ਹੈ। ਦਿੱਲੀ ਚੋਂ ਵੀ ਖਬਰਾਂ ਆ ਰਹੀਆਂ ਨੇ, ਵੈਸਟ ਬੰਗਾਲ, ਬਿਹਾਰ ਚੋਂ ਵੀ ਆ ਰਹੀਆਂ ਨੇ। ਅਸੀਂ ਮੰਗ ਕਰਦੇ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਸਾਰੀਆਂ FIRs ਤੁਰੰਤ ਵਾਪਸ ਲਈਆਂ ਜਾਣ, ਵਿਦਿਆਰਥੀਆਂ ਨੂੰ ਰਿਹਾਅ ਕੀਤਾ ਜਾਵੇ, ਕੋਈ ਵੀ ਨਵੀਂ FIR ਦਰਜ ਨਾ ਕੀਤੀ ਜਾਵੇ। ਇਹ ਗੱਲ ਦਿੱਲੀ ਪੁਲਿਸ, ਕੇਂਦਰੀ ਜਾਂਚ ਏਜੰਸੀਆਂ ਤੇ ਭਾਜਪਾ ਦੇ ਸਹਿਯੋਗ ਦੇ ਨਾਲ ਚੱਲਦੀਆਂ ਜਾਂ ਭਾਜਪਾ ਦੀਆਂ ਸਰਕਾਰਾਂ ਜਿੰਨੀਆਂ ਵੀ ਸੂਬਿਆਂ ਦੇ ਵਿੱਚ ਨੇ, ਜੇਕਰ ਉੱਥੇ ਅਜਿਹਾ ਲਾਗੂ ਨਹੀਂ ਹੁੰਦਾ ਤਾਂ ਸਾਨੂੰ ਫਿਰ ਤੋਂ ਪ੍ਰਦਰਸ਼ਨ ਦੇ ਲਈ ਬੈਠਣ ਦੇ ਵਾਸਤੇ ਮਜਬੂਰ ਹੋਣਾ ਪਏਗਾ। ਉਧਰ ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਰਾਮ ਮੰਦਰ ਚੰਦਾ ਚੋਰੀ ਮਾਮਲੇ ਦੇ ਵਿੱਚ ਜਾਂਚ ਕਰ ਰਹੀ SIT ਨੂੰ ਅਗਲੀ ਸੁਣਵਾਈ ਤੱਕ ਸਟੇਟਸ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜਾਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨ ਦੀ ਬੈਂਚ ਨੇ ਉਹਨਾਂ ਪਟੀਸ਼ਨਾਂ ਦੀ ਸੁਣਵਾਈ ਕੀਤੀ ਜਿਸ ਦੇ ਵਿੱਚ CBI ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਉੱਤਰ ਪ੍ਰਦੇਸ਼ ਦੀ ਸਰਕਾਰ ਦੀ ਤਰਫ ਤੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਸੂਬਾਈ ਸਰਕਾਰ ਨੇ SIT ਦਾ ਮੁੜ ਤੋਂ ਗਠਨ ਕਰ ਦਿੱਤਾ, ਮੁੜ ਤੋਂ SIT ਬਣਾ ਦਿੱਤੀ ਹੈ। ਨਵੀਂ SIT ਦੀ ਅਗਵਾਈ IG ਕਿਰਨ S ਕਰ ਰਹੇ ਨੇ। ਟੀਮ ਦੇ ਵਿੱਚ ਇੱਕ DIG, ਇੱਕ IG ਤੇ ਇੱਕ SP ਸਨੇ ਕੁਝ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਨੇ। ਉਹਨਾਂ ਇਹ ਵੀ ਦੱਸਿਆ ਕਿ ਜਾਂਚ ਦੇ ਵਿੱਚ ਇੱਕ ਫੋਰੈਂਸਿਕ ਆਡੀਟਰ ਨੂੰ ਵੀ ਸ਼ਾਮਲ ਕੀਤਾ ਗਿਆ। ਬਾਰ ਐਂਡ ਬੈਂਚ ਨਾਮ ਦੀ ਵੈਬਸਾਈਟ ਦੇ ਮੁਤਾਬਕ ਪਟੀਸ਼ਨ ਕਰਤਾਵਾਂ ਦੀ ਤਰਫ ਤੋਂ ਵਕੀਲ ਜਿਹੜੇ ਪੇਸ਼ ਹੋਏ ਸੀ ਦੇਵਦੱਤ ਕਾਮਤ, ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਦੇਸ਼ ਭਰ ਦੇ ਵਿੱਚ ਸ਼ਰਧਾਲੂਆਂ ਨੇ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦਾ ਚੰਦਾ ਜਾਂ ਫਿਰ ਦਾਨ ਜਿਹੜਾ ਉਹ ਇਸ ਮੰਦਰ ਦੇ ਨਿਰਮਾਣ ਦੇ ਖਾਤਰ ਦਿੱਤਾ ਸੀ, ਔਰ ਇਹ ਜਿਹੜੀ ਰਕਮ ਹੈ ਇਹ ਮੰਦਰ ਦੇ ਨਿਰਮਾਣ ਦੇ ਵਿੱਚ ਵਰਤੀ ਹੀ ਨਹੀਂ ਗਈ। ਇਸ ਦੇ ਵਾਸਤੇ ਪਾਰਦਰਸ਼ਤਾ ਲਿਆਉਣ ਦੇ ਲਈ ਟਰੱਸਟ ਦੀ ਤਰਫ ਤੋਂ ਸਾਰੀਆਂ ਰਸੀਦਾਂ ਨੂੰ ਆਨਲਾਈਨ ਅਪਲੋਡ ਕੀਤਾ ਜਾਵੇ, ਇਸ ਕਿਸਮ ਦੀ ਅਪੀਲ ਵੀ ਕੀਤੀ ਗਈ। CGI ਨੇ ਫਿਲਹਾਲ ਅਦਾਲਤ ਦੇ ਮਸਲੇ ਦੇ ਉੱਤੇ ਕਿਹਾ ਹੈ ਕਿ ਅਗਲੀ ਰਿਪੋਰਟ, ਅਗਲੀ ਸੁਣਵਾਈ ਜਿਹੜੀ ਹੋਣੀ ਹੈ ਉਦੋਂ ਤੱਕ SIT ਨੇ ਹੁਣ ਤੱਕ ਕੀ ਜਾਂਚ ਕੀਤੀ ਹੈ ਇਸ ਸਾਰੇ ਬਾਰੇ ਇੱਕ ਸਟੇਟਸ ਰਿਪੋਰਟ ਦੇ ਦੇਵੇ। ਉਧਰ ਬੰਬੇ ਹਾਈ ਕੋਰਟ ਨੇ ਸੋਮਵਾਰ ਦੇ ਦਿਨ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਨਿਤਿਨ ਗਡਕਰੀ ਨੂੰ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਉੱਤੇ ਉਹਨਾਂ ਦੇ ਖਿਲਾਫ਼ ਕਥਿਤ ਰੂਪ ਦੇ ਨਾਲ ਪ੍ਰਚਾਰੇ ਜਾ ਰਹੇ ਇੱਕ ਮਾਨਹਾਨੀ ਦੇ ਮਾਮਲੇ, ਡੀਪ ਫੇਕ ਤੇ AI ਜਨਰੇਟਿਡ ਪੋਸਟ ਨੂੰ ਲੈ ਕੇ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਖਬਰ ਇਹ ਹੈ ਕਿ ਜਸਟਿਸ ਅਭੈ ਅਹੁਜਾ ਦੀ ਮਹਾਰਾਸ਼ਟਰ ਹਾਈਕੋਰਟ ਦੀ ਬੈਂਚ ਨੇ ਗਡਕਰੀ ਤੇ ਉਹਨਾਂ ਦੇ ਵਕੀਲ ਦੀ ਤਰਫ ਤੋਂ ਪੇਸ਼ ਹੋਏ SLADDA ਜਿਹੜੇ ਸੀ ਉਹਨਾਂ ਦੀ ਤਰਫ ਤੋਂ ਜਿਹੜੇ ਵਕੀਲ ਪੇਸ਼ ਹੋਏ ਸੀ ਉਹਨਾਂ ਨੂੰ ਮੁਕੱਦਮਾ ਦਾਇਰ ਕਰਨ ਦੇ ਲਈ ਇਜਾਜ਼ਤ ਉਹਨਾਂ ਨੇ ਮੰਗੀ ਸੀ, ਉਹ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਗਡਕਰੀ ਨੂੰ ਐਕਸ, ਮੇਟਾ, ਗੂਗਲ ਤੇ ਕੁਝ ਅਣਜਾਣ ਲੋਕਾਂ ਦੇ ਖਿਲਾਫ਼ ਸਿਵਲ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਦਿੱਤੀ ਹੈ। ਗਡਕਰੀ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਉਹਨਾਂ ਨੇ ਸਾਲ 2014 ਤੋਂ ਲਗਾਤਾਰ ਟਰਾਂਸਪੋਰਟ ਮੰਤਰੀ ਦਾ, ਸੜਕ ਮੰਤਰੀ ਦਾ ਜਿਹੜਾ ਇੱਕ ਪੋਰਟਫੋਲੀਓ ਸੰਭਾਲ ਰੱਖਿਆ, ਪਰ E20 ਨੀਤੀ ਦੇ ਨਾਲ ਜੁੜੇ ਕੁਝ ਫੈਸਲਿਆਂ ਦੇ ਵਿੱਚ ਉਹਨਾਂ ਦੀ ਭੂਮਿਕਾ ਨਹੀਂ ਰਹੀ ਹੈ। ਇਸ ਦੇ ਬਾਵਜੂਦ ਕੁਝ ਅਣਜਾਣ ਲੋਕਾਂ ਨੇ ਕਥਿਤ ਤੌਰ ਦੇ ਉੱਤੇ ਉਹਨਾਂ ਦੇ ਨਾਮ ਤੇ ਤਸਵੀਰਾਂ ਦਾ ਇਸਤੇਮਾਲ ਕਰਕੇ ਡੀਪ ਫੇਕ ਤੇ ਭਰਮਾਊ ਸਮੱਗਰੀ ਤਿਆਰ ਕੀਤੀ ਹੈ ਤੇ ਸੋਸ਼ਲ ਮੀਡੀਆ ਤੇ ਪ੍ਰਚਾਰੀ ਜਾ ਰਹੀ ਹੈ। ਪਟੀਸ਼ਨ 'ਚ ਦੋਸ਼ ਇਹ ਹੈ ਕਿ ਇਹਨਾਂ ਪੋਸਟਾਂ ਦੇ ਜ਼ਰੀਏ ਗਡਕਰੀ ਤੇ ਉਹਨਾਂ ਦੇ ਪਰਿਵਾਰ ਨੂੰ ਐਥਨੋਲ ਬਲੈਂਡਿੰਗ ਪ੍ਰੋਗਰਾਮ ਦੇ ਵਿੱਚ ਆਰਥਿਕ ਲਾਭ ਮਿਲਣ ਦਾ ਝੂਠਾ ਦਾਅਵਾ ਕੀਤਾ ਜਾ ਰਿਹਾ। ਇਸ ਦੇ ਵਿੱਚ ਭ੍ਰਿਸ਼ਟਾਚਾਰ ਤੇ ਉਹਨਾਂ ਦੇ ਅਹੁਦੇ ਦੇ ਦੁਰਉਪਯੋਗ ਦੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹ ਕਾਫੀ ਗੰਭੀਰ ਨੇ। ਗਡਕਰੀ ਨੇ ਆਪਣੀ ਪਟੀਸ਼ਨ ਦੇ ਵਿੱਚ 24 ਐਸੇ ਕਥਿਤ ਮਾਨਹਾਨੀ ਮਾਮਲਿਆਂ ਦਾ ਜ਼ਿਕਰ ਕੀਤਾ ਹੈ। ਗਡਕਰੀ ਦੀ ਤਰਫ ਤੋਂ ਕਿਹਾ ਗਿਆ ਕਿ ਉਹਨਾਂ ਦਾ ਟੀਚਾ ਕਿਸੇ ਵੀ ਤਰੀਕੇ ਦੇ ਨਾਲ ਜਨਤਕ ਬਹਿਸ, ਆਲੋਚਨਾ ਜਾਂ ਨੀਤੀਆਂ ਦੇ ਉੱਤੇ ਚਰਚਾ ਨੂੰ ਰੋਕਣਾ ਨਹੀਂ ਹੈ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਡੀਪ ਫੇਕ ਪੋਸਟ ਦੇ ਜ਼ਰੀਏ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਗਡਕਰੀ ਇਸ ਮਾਮਲੇ ਦੇ ਵਿੱਚ 11 ਕਰੋੜ ਰੁਪਏ ਹਰਜਾਨੇ ਦੀ ਮੰਗ ਕਰ ਰਹੇ ਨੇ। ਉਧਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਹੁਣ E20 ਦੇ ਖਿਲਾਫ ਆਵਾਜ਼ ਚੁੱਕਣ ਦੀ ਗੱਲ ਕੀਤੀ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਐਲਾਨ ਕੀਤਾ ਕਿ ਇਸ ਸ਼ਨੀਵਾਰ ਦੇ ਦਿਨ E20 ਦੇ ਖਿਲਾਫ ਨੈਸ਼ਨਲ ਟਾਊਨ ਹਾਲ ਆਯੋਜਿਤ ਉਹ ਕਰ ਰਹੇ ਨੇ। ਦੇਸ਼ ਦੇ ਨੌਜਵਾਨਾਂ ਨੂੰ ਇੱਕ ਹੰਕਾਰੀ ਸਰਕਾਰ ਨੂੰ ਝੁਕਾਉਣ ਦੇ ਲਈ ਮਜਬੂਰ ਕਰਨ ਦਾ ਇੱਕ ਦੂਸਰਾ ਗੇੜ ਸ਼ੁਰੂ ਕਰਨਾ ਹੋਏਗਾ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਤੋਂ ਅਪੀਲ ਕਰਦਾ ਕਿ ਇਸ ਮੌਕੇ E20 ਫਿਊਲ ਦਾ ਮਾਮਲਾ ਵੀ ਸੁਲਝਾ ਦੇਣ। ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਹੋ ਰਹੀਆਂ, ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਨੇ। ਮੈਂ ਪ੍ਰਧਾਨ ਮੰਤਰੀ ਤੋਂ ਅਪੀਲ ਕਰਦਾ ਕਿ ਉਹ ਆਪ ਅੱਗੇ ਆਣ, ਇਸ ਸਮੱਸਿਆ ਦਾ ਹੱਲ ਕਰਨ। ਇਸ ਮਾਮਲੇ ਦੇ ਵਿੱਚ ਸਭ ਨੂੰ ਇਕੱਠੇ ਇੱਕਜੁੱਟ ਕਰਨ ਦੇ ਲਈ E20 ਦੇ ਖਿਲਾਫ਼ ਨੈਸ਼ਨਲ ਟਾਊਨ ਹਾਲ ਆਯੋਜਿਤ
2: ਨੇ, ਜਿਸ ਵਿੱਚ ਉਮੀਦ ਹੈ ਕਿ ਹਜ਼ਾਰਾਂ ਲੋਕ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਇਸ ਤੋਂ ਬਾਅਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਜਾਰੀ ਕੀਤੀ, ਜਿਸ ਦੇ ਵਿੱਚ ਉਹਨਾਂ ਨੇ E20 ਦੇ ਖਿਲਾਫ ਇਕੱਠੇ ਹੋਣ ਦੀ ਦੇਸ਼ ਦੇ ਨੌਜਵਾਨਾਂ ਤੋਂ ਅਪੀਲ ਕੀਤੀ ਹੈ। ਉਧਰ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਖਬਰਾਂ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਫੈਡਰਲ ਟ੍ਰੈਜਰ ਜਿਮ ਚਾਮਸ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੇ ਲੋਕਾਂ ਨੂੰ ਤਿਆਰ ਹੋ ਜਾਣਾ ਚਾਹੀਦਾ। ਮਿਡਲ ਈਸਟ ਦੇ ਵਿੱਚ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਔਰ ਇਹ ਵੀ ਨਹੀਂ ਪਤਾ ਹੈ ਕਿ ਇਹ ਕਿਸ ਪਾਸੇ ਨੂੰ ਜਾਏਗੀ। ਅਜਿਹੇ ਦੇ ਵਿੱਚ ਫੈਡਰਲ ਸਰਕਾਰ ਜਿਹੜੀਆਂ ਜਾਰੀ ਸਬਸਿਡੀਆਂ ਨੇ ਅਲੱਗ ਅਲੱਗ, ਖਾਸ ਤੌਰ ਦੇ ਉੱਤੇ ਪੈਟਰੋਲ ਡੀਜ਼ਲ ਦੀਆਂ, ਉਹਨਾਂ ਨੂੰ ਜਾਰੀ ਨਹੀਂ ਰੱਖ ਸਕੇਗੀ। ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋ ਸਕਦੇ ਨੇ ਕਿਉਂਕਿ ਅਮਰੀਕਾ ਤੇ ਇਰਾਨ ਇਸ ਵਕਤ ਰੁਕਣ ਦਾ ਨਾਮ ਨਹੀਂ ਲੈ ਰਹੇ। ਡੀਜ਼ਲ ਦੇ ਵਿੱਚ ਖਾਸ ਤੌਰ ਦੇ ਉੱਤੇ ਵਾਧਾ ਜਿਹੜਾ ਹੈ ਆਸਟ੍ਰੇਲੀਆ ਦੇ ਲਈ ਕਾਫੀ ਜ਼ਿਆਦਾ ਨੁਕਸਾਨਦੇਹ ਹੈ ਕਿਉਂਕਿ ਡੀਜ਼ਲ ਦੇ ਉੱਤੇ ਹੀ ਸਾਰੀ ਦੀ ਸਾਰੀ ਟਰਾਂਸਪੋਰਟ ਇੰਡਸਟਰੀ ਜਾਂ ਸਪਲਾਈ ਚੇਨ ਨਿਰਭਰ ਕਰਦੀ ਹੈ। ਡੀਜ਼ਲ ਮਹਿੰਗਾ ਹੋਣ ਦੇ ਚੱਲਦਿਆਂ ਸਪਲਾਈ ਚੇਨ ਮਹਿੰਗੀ ਹੋ ਜਾਏਗੀ ਤੇ ਆਮ ਲੋੜਾਂ ਦਾ ਜਿਹੜਾ ਸਮਾਨ ਹੈ, ਆਮ ਜ਼ਰੂਰਤਾਂ ਦਾ ਜਿਹੜਾ ਸਮਾਨ ਹੈ, ਉਹ ਵੀ ਮਹਿੰਗਾ ਹੋ ਜਾਏਗਾ। ਦੱਸ ਦਈਏ ਕਿ 28 ਫਰਵਰੀ ਨੂੰ ਜਦੋਂ ਤੱਕ ਅਮਰੀਕਾ ਨੇ ਇਰਾਨ ਦੇ ਉੱਤੇ ਹਮਲਾ ਨਹੀਂ ਸੀ ਬੋਲਿਆ ਤੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਸਿਡਨੀ ਦੇ ਵਿੱਚ ਪੈਟਰੋਲ ਜਿਹੜਾ ਹੈ, ਡੀਜ਼ਲ ਜਿਹੜਾ ਹੈ, ਮਾਫ਼ ਕਰਨਾ, ਉਹ 175 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਵਿਕ ਰਿਹਾ ਸੀ, ਯਾਨੀ $1.75। ਮੈਲਬਰਨ ਚ ਔਸਤਾ $1.85 ਦੇ ਆਸ ਪਾਸ ਵਿਕ ਰਿਹਾ ਸੀ। ਐਡੀਲੈਂਡ ਚ ਵੀ 175 ਸੈਂਟ, ਕੈਨਬਰਾ ਚ 188 ਸੈਂਟ ਪ੍ਰਤੀ ਲੀਟਰ, ਇਹ ਕੁਝ ਕੀਮਤਾਂ ਸੀ। ਹੁਣ ਜਿਵੇਂ ਹੀ ਜੰਗ ਸ਼ੁਰੂ ਹੋਈ ਤਾਂ ਸਿਡਨੀ ਦੇ 175 ਸੈਂਟ ਦੀ ਡੀਜ਼ਲ ਦੀ ਕੀਮਤ ਵੱਧ ਕੇ $321, ਯਾਨੀ $3.21 ਹੋ ਗਏ। ਮਾਰਚ 31 ਤਰੀਕ ਦੀ ਗੱਲ ਹੈ ਤੇ ਉਸ ਦਿਨ ਮੈਲਬਰਨ ਦੇ ਵਿੱਚ ਵੀ $3.24 ਕੀਮਤਾਂ ਚਲੀ ਗਈਆਂ ਸੀ। ਅਚਾਨਕ ਵਧੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਨੇ ਐਕਸਾਈਜ਼ ਕੱਟ ਲਗਾਇਆ, ਯਾਨੀ ਕਿ ਕੰਪਨੀਆਂ ਨੂੰ ਉਹਨਾਂ ਦਾ ਖਰਚਾ ਸਰਕਾਰ ਦੀ ਤਰਫ ਤੋਂ ਦਿੱਤਾ ਜਾਂਦਾ ਰਿਹਾ ਤਾਂ ਕਿ ਗ੍ਰਾਹਕਾਂ ਦੀ ਜੇਬ ਦੇ ਉੱਤੇ ਬੋਝ ਨਾ ਪੈ ਸਕੇ। 32 ਸੈਂਟ ਪ੍ਰਤੀ ਲੀਟਰ ਤੇਲ ਦੇ ਉੱਤੇ ਐਕਸਾਈਜ਼ ਕੱਟ ਦਿੱਤਾ ਗਿਆ। ਹਾਲਾਂਕਿ ਉਸ ਤੋਂ ਬਾਅਦ ਸਰਕਾਰ ਨੇ ਇਸ ਨੂੰ ਘਟਾ ਕੇ 16 ਸੈਂਟ ਕਰ ਦਿੱਤਾ ਸੀ ਤੇ ਉਹ ਹੁਣ 1 ਅਗਸਤ ਤੱਕ ਜਾਰੀ ਹੈ। ਸਰਕਾਰ ਦੀ ਤਰਫ ਤੋਂ ਹਾਲੇ ਐਕਸਾਈਜ਼ ਕੱਟ 2 ਅਗਸਤ ਤੋਂ ਬਾਅਦ ਵਧਾਏ ਜਾਣਗੇ ਜਾਂ ਨਹੀਂ, ਇਸ ਦੇ ਉੱਤੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ। ਪਰ ਕੱਲ ਦੇ ਦਿਨ ਪ੍ਰਧਾਨ ਮੰਤਰੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹਨਾਂ ਦੀ ਕੋਈ ਮਨਸ਼ਾ ਨਹੀਂ ਹੈ ਐਕਸਾਈਜ਼ ਕੱਟ ਨੂੰ ਦੁਬਾਰਾ ਲੈ ਕੇ ਆਉਣ ਦੀ। ਸਰਕਾਰ ਇਸ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਵੀ ਨਹੀਂ ਕਰ ਰਹੀ। ਹੋ ਸਕਦਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਦੱਸ ਦਈਏ ਕਿ ਬੁੱਧਵਾਰ ਦੇ ਦਿਨ ਯਾਨੀ ਭਲਕੇ ਜਿਹੜੀ ਮਹਿੰਗਾਈ ਦੇ ਨਾਲ ਜੁੜੀ ਹੋਈ ਰਿਪੋਰਟ ਵੀ ਸਾਹਮਣੇ ਆਉਣੀ ਹੈ ਔਰ ਇਸ ਦਰਮਿਆਨ ਇਹ ਪਤਾ ਚੱਲੇਗਾ ਕਿ ਜਿਹੜੀਆਂ ਵਿਆਜ ਦਰਾਂ, ਕਿਉਂਕਿ ਅਗਸਤ ਮਹੀਨੇ ਦੇ ਵਿੱਚ ਮੀਟਿੰਗ ਹੋਣੀ ਹੈ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਵੀ ਮੰਥਲੀ ਰਿਪੋਰਟ ਜਿਹੜੀ ਉਹ ਕੱਲ੍ਹ ਦੇ ਦਿਨ ਰਿਲੀਜ਼ ਹੋਣੀ ਹੈ। ਸੋ ਬਹੁਤ ਕੁਛ ਨਿਰਭਰ ਕਰਦਾ 10 ਤੇ 11 ਅਗਸਤ ਨੂੰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਜਿੱਥੇ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਣਾ ਹੈ ਜਾਂ ਸਥਿਰਤਾ ਰੱਖੀ ਜਾਣੀ ਹੈ, ਇਸ ਦੇ ਬਾਰੇ ਫੈਸਲਾ ਲਿਆ ਜਾਏਗਾ। ਕਟੌਤੀ ਦਾ ਤਾਂ ਦੂਰ ਦੂਰ ਤੱਕ ਕੋਈ ਸਵਾਲ ਪੈਦਾ ਨਹੀਂ ਹੁੰਦਾ। ਫੈਡਰਲ ਸਰਕਾਰ ਦੇ ਉੱਤੇ ਇੱਕ ਬਹੁਤ ਵੱਡਾ ਦਬਾਅ ਪਿਆ ਹੋਇਆ ਕਿ ਇਹਨਾਂ ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਡੀਜ਼ਲ ਤਾਂ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵੀ ਇਸ ਵਕਤ ਬੇਹਿਸਾਬ ਵਾਧਾ ਹੈ। 28 ਫਰਵਰੀ ਤੋਂ ਪਹਿਲਾਂ ਜਿਹੜੀਆਂ 199 ਸੈਂਟ ਪ੍ਰਤੀ ਲੀਟਰ ਚੱਲ ਰਹੀਆਂ ਸੀ, ਜਦੋਂ 31 ਮਾਰਚ ਦੇ ਦਰਮਿਆਨ ਇਹ ਜੰਗ ਆਪਣੇ ਸਿਖਰ ਨੂੰ ਚਲੀ ਗਈ ਸੀ ਤਾਂ ਸਿਡਨੀ ਦੇ ਵਿੱਚ 257 ਸੈਂਟ ਪ੍ਰਤੀ ਲੀਟਰ ਹੋ ਗਈਆਂ। ਇਹ 91 ਕੈਟਾਗਰੀ ਦਾ ਜਿਹੜਾ ਪੈਟਰੋਲ ਹੈ ਉਸ ਦੀ ਗੱਲ ਕਰ ਰਹੇ ਹਾਂ, E91। ਇਸੇ ਤਰੀਕੇ ਦੇ ਨਾਲ ਜਿਹੜਾ ਮੈਲਬਰਨ ਦੇ ਵਿੱਚ ਕੀਮਤਾਂ ਸੀ ਉਹ 208 ਸੈਂਟ ਪ੍ਰਤੀ ਲੀਟਰ ਸੀਗੀਆਂ ਪੈਟਰੋਲ ਦੀਆਂ, ਤੇ 31 ਮਾਰਚ ਦੇ ਦਿਨ 269 ਸੈਂਟ ਚਲੀ ਗਈਆਂ। ਇਸ ਵਕਤ ਵੀ 190 ਸੈਂਟ ਪ੍ਰਤੀ ਲੀਟਰ ਤੱਕ ਇਹ ਚੱਲ ਰਹੀਆਂ ਨੇ, ਉਹ ਵੀ ਇਸ ਕਰਕੇ ਕਿਉਂਕਿ ਸਰਕਾਰ ਨੇ ਐਕਸਾਈਜ਼ ਕੱਟ ਦੇ ਰੱਖਿਆ ਹੈ। ਉੱਥੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਜਿਹੜੀ ਅਦਾਲਤ ਦੇ ਵਿੱਚ ਅਪੀਲ ਸੀ, ਸੈਨੇਟਰ ਮਹਿਰੀਨ ਫਰੇਕੀ ਜਿਹੜੇ ਕਿ ਗ੍ਰੀਨਸ ਪਾਰਟੀ ਦੇ ਨਾਲ ਸੰਬੰਧਿਤ ਰੱਖਦੇ ਨੇ, ਉਹਨਾਂ ਦੇ ਦੁਆਰਾ ਦਾਇਰ ਕੀਤੇ ਗਏ ਮਾਨਹਾਨੀ ਮਾਮਲੇ ਚ ਉਸ ਅਪੀਲ ਨੂੰ ਰੱਦ ਕਰ ਦਿੱਤਾ ਗਿਆ। ਸੋ ਪੌਲਿਨ ਹੈਨਸਨ ਹੁਣ ਉੱਪਰਲੀ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਅਸਲ ਦੇ ਵਿੱਚ ਸੈਨੇਟਰ ਮਹਿਰੀਨ ਫਰੇਕੀ ਨੇ ਪੌਲਿਨ ਹੈਨਸਨ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੇ ਖਿਲਾਫ ਨਸਲੀ ਭੇਦਭਾਵ ਦੀ ਇੱਕ ਟਿੱਪਣੀ ਕੀਤੀ ਗਈ ਹੈ ਔਰ ਇਸ ਦਰਮਿਆਨ ਦਹਾਕਿਆਂ ਵਧੀ ਜਿਹੜਾ ਲੰਮਾ ਪੌਲਿਨ ਹੈਨਸਨ ਦਾ ਸਿਆਸੀ ਕਰੀਅਰ ਹੈ ਉਸ ਦੇ ਉੱਤੇ ਇਹ ਮਾਮਲਾ ਕਾਫੀ ਮਾੜੇ ਪ੍ਰਭਾਵ ਪਾ ਸਕਦਾ ਹੈ। ਸਾਲ 2024 ਦੇ ਵਿੱਚ ਇਹ ਮਾਮਲਾ ਚਲਾ ਗਿਆ ਸੀ। ਵੈਸੇ ਦੱਸ ਦਈਏ ਕਿ ਰਾਣੀ ਐਲਿਜ਼ਾਬੈਥ ਦੀ 2023 ਦੇ ਵਿੱਚ ਹੋਈ ਸੀ ਸਤੰਬਰ ਮਹੀਨੇ ਦੇ ਵਿੱਚ। ਉਦੋਂ ਤੋਂ ਬਾਅਦ ਜਿਹੜੇ ਸੈਨੇਟਰ ਮਹਿਰੀਨ ਫਰੇਕੀ ਸੀ ਉਹਨਾਂ ਨੇ ਇੱਕ ਪੋਸਟ ਪਾਈ ਸੀ ਸੋਸ਼ਲ ਮੀਡੀਆ ਤੇ ਕਿ ਐਲਿਜ਼ਾਬੈਥ ਜਿਨ੍ਹਾਂ ਦੀ ਰਾਣੀ ਹੋਣਗੇ ਉਹ ਸੋਗ ਮਨਾਨ, ਸਾਡੀ ਉਹ ਰਾਣੀ ਨਹੀਂ ਨੇ। ਇਸ ਕਰਕੇ ਉਹਨਾਂ ਨੇ ਬਸਤੀਵਾਦ ਦੇ ਦਰਮਿਆਨ ਕਾਫੀ ਜ਼ਿਆਦਾ ਅੱਤ ਮਚਾਈ ਸੀ, ਕਹਿਰ ਮਚਾਈ ਸੀ, ਤੇ ਉਸ ਸ਼ਾਹੀ ਪਰਿਵਾਰ ਦੇ ਨਾਲ ਉਹ ਸਦਭਾਵਨਾ ਨਹੀਂ ਜ਼ਾਹਰ ਕਰ ਸਕਦੇ। ਤੈਸ਼ ਦੇ ਵਿੱਚ ਆ ਕੇ ਪੌਲਿਨ ਹੈਨਸਨ ਨੇ ਉਹਨਾਂ ਨੂੰ ਜਵਾਬ ਦਿੱਤਾ, ਪਿਸ ਆਫ ਬੈਕ ਟੂ ਪਾਕਿਸਤਾਨ। ਅਦਾਲਤ ਨੇ ਕੱਲ ਦੇ ਦਿਨ ਇਹ ਮਾਮਲਾ ਜਿਹੜਾ 2024 ਤੋਂ ਹੀ ਅਦਾਲਤ ਦੇ ਵਿੱਚ ਹੈ ਔਰ ਨਸਲੀ ਬਦਸਲੂਕੀ ਦਾ, ਫੈਡਰਲ ਕੋਰਟ ਨੇ ਕੱਲ ਦੇ ਦਿਨ ਆਪਣੀ ਸੁਣਵਾਈ ਦਿੰਦਿਆਂ ਹੋਇਆ ਜਿਹੜੇ ਜਸਟਿਸ ਐਂਗਸ ਸਟੀਵਰਟ ਸੀ ਉਹਨਾਂ ਨੇ ਕਿਹਾ ਕਿ ਇਹ ਬੇਹੱਦ ਹੀ ਘਿਨੌਨੀ ਟਿੱਪਣੀ ਹੈ ਔਰ ਨਸਲਵਾਦ ਦੀ ਇਹ ਚਰਮ ਹੈ, ਇਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸੈਨੇਟਰ ਹੈਨਸਨ ਕਿਸੇ ਵੀ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਰੱਦ ਕਰਵਾਉਣ ਦੀ ਜਿਹੜੀ ਅਪੀਲ ਕਰਦੇ ਨੇ ਉਸ ਦੇ ਉੱਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਬਹਿਰਾਲ ਹੁਣ ਜਿਹੜੀ ਇਹ ਫੈਡਰਲ ਕੋਰਟ ਹੈ ਇਸ ਦੀ ਤਰਫ ਤੋਂ ਫੁੱਲ ਕੋਰਟ ਜਿਹੜੀ ਬੈਠੀ ਸੀ ਉਸਨੇ ਇਹ ਅਪੀਲ ਰੱਦ ਕਰ ਦਿੱਤੀ ਔਰ 4 ਸਾਲਾਂ ਤੋਂ ਜਿਹੜੀ ਇਹ ਸੋਸ਼ਲ ਮੀਡੀਆ ਦੀ ਜੰਗ ਹੈ ਇਹ ਪੌਲਿਨ ਹੈਨਸਨ ਦੇ ਹੁਣ ਸਿਆਸੀ ਕਰੀਅਰ ਦੇ ਉੱਤੇ ਜਨਤਕ ਤੌਰ ਦੇ ਉੱਤੇ ਅਸਰ ਪਾ ਸਕਦੀ ਹੈ ਕਿਉਂਕਿ ਪੌਲਿਨ ਹੈਨਸਨ ਦਾ ਕਰੀਅਰ ਹੁਣ ਵਧੀਆ ਚੱਲ ਰਿਹਾ ਸੀ ਪਰ ਇੱਕ ਤੋਂ ਬਾਅਦ ਇੱਕ ਟਿੱਪਣੀਆਂ ਉਹਨਾਂ ਦੀਆਂ ਜਿਹੜੀਆਂ ਜੁੜੀਆਂ ਹੋਈਆਂ ਪਾਸਟ ਦੇ ਵਿੱਚ ਦਿੱਤੀਆਂ ਹੋਈਆਂ ਉਹਨਾਂ ਦੇ ਸਾਹਮਣੇ ਆ ਰਹੀਆਂ ਨੇ ਉਹ ਇਸ ਵਕਤ ਪਰੇਸ਼ਾਨ ਜ਼ਰੂਰ ਕਰ ਰਹੀਆਂ ਨੇ। ਦੱਸ ਦਈਏ ਕਿ 72 ਸਾਲਾ ਪੌਲਿਨ ਹੈਨਸਨ ਪਿੱਛੇ ਜੇ ਯੂਰਪ ਦੇ ਆਪਣੇ ਦੌਰੇ ਤੋਂ ਆਏ ਨੇ, ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਹਾਰਟ ਦੇ ਨਾਲ ਗੇੜਾ ਕੱਢ ਕੇ ਇਟਲੀ, ਇੰਗਲੈਂਡ ਦਾ, ਯੂਰਪ ਦੇ ਅਲੱਗ ਅਲੱਗ ਸ਼ਹਿਰਾਂ ਦਾ। ਉਸ ਤੋਂ ਬਾਅਦ ਉਹਨਾਂ ਦੀ ਸਾਖ ਦੇ ਵਿੱਚ ਗਿਰਾਵਟ ਵੀ ਆਈ ਹੈ। ਇੰਗਲੈਂਡ ਦੇ ਵਿੱਚ ਅਪਰਾਧੀ ਟੌਮੀ ਰੋਬਿਨਸਨ ਦੇ ਨਾਲ ਜਿਹੜਾ ਇੱਕ ਪੋਡਕਾਸਟ ਵੀ ਉਹ ਕਰਕੇ ਆਏ ਨੇ ਔਰ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਕੁਝ ਐਸੀਆਂ ਵਿਵਾਦਤ ਟਿੱਪਣੀਆਂ ਵੀ ਕਰਕੇ ਆਏ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਾਖ ਦੇ ਉੱਤੇ ਅਸਰ ਪਏ ਨੇ। ਅੱਜ ਦੇ ਦਿਨ ਵੈਸੇ ਤਾਂ ਬਹੁਤ ਸਾਰੇ ਰਾਈਟ ਵਿੰਗਰ ਅਖਬਾਰਾਂ ਦੀ ਤਰਫ ਤੋਂ ਇਸ ਖਬਰ ਨੂੰ ਨਾਪ ਲਿਆ ਗਿਆ ਪਰ ਰੋਏ ਮੋਰਗਨ ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ। ਐਂਟੀ ਇਮੀਗ੍ਰੇਸ਼ਨ ਪਾਰਟੀ ਬਣਦੀ ਜਾ ਰਹੀ, ਵਨ ਨੇਸ਼ਨ ਪਾਰਟੀ ਦੇ ਖਿਲਾਫ ਜਿਹੜੀ ਵੋਟਿੰਗ ਹੈ ਉਹ 5% ਹੋਰ ਡਿੱਗ ਪਈ ਹੈ, 22.5% ਇਹਨਾਂ ਦੀ ਮਕਬੂਲੀਅਤ ਜਿਹੜੀ ਉਹ ਰਹਿ ਗਈ ਦੱਸੀ ਜਾ ਰਹੀ ਹੈ। ਉੱਥੇ ਸਿਆਸਤ ਦੇ ਨਾਲ ਜੁੜੀ ਇਸ ਤੋਂ ਇੰਟਰਸਟਿੰਗ ਖਬਰ ਵਿਕਟੋਰੀਆ ਦੇ ਲਈ ਨਹੀਂ ਹੋ ਸਕਦੀ। ਚੋਣਾਂ ਤੋਂ ਮਹਿਜ਼ ਕੁਝ ਮਹੀਨਿਆਂ ਪਹਿਲਾਂ ਪ੍ਰੀਮੀਅਰ ਜੈਸਿੰਟਾ ਐਲਨ ਦੀ ਕੁਰਸੀ ਖੁੱਸ ਸਕਦੀ ਹੈ। ਅੱਜ ਦੇ ਦਿਨ ਪ੍ਰੀਮੀਅਰ ਉਹ ਬਣੇ ਰਹਿਣਗੇ ਜਾਂ ਨਹੀਂ ਇਸ ਦੇ ਉੱਤੇ ਫੈਸਲੇ ਸਾਹਮਣੇ ਆ ਸਕਦੇ ਨੇ। ਲੇਬਰ ਪਾਰਟੀ ਦੇ ਅੰਦਰ ਜਿਹੜੀ ਉੱਠੀ ਬਗਾਵਤ ਹੈ ਉਸਦਾ ਪ੍ਰੀਮੀਅਰ ਦੇ ਕੋਲ ਕੋਈ ਜਵਾਬ ਇਸ ਵਕਤ ਨਜ਼ਰ ਨਹੀਂ ਆ ਰਿਹਾ। ਵੈਸੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਕਿ ਹੋਇਆ ਕੀ ਕੱਲ ਦਾ ਦਿਨ। ਸੋਮਵਾਰ ਦਾ ਦਿਨ ਆਮ ਜੇ ਸੋਮਵਾਰ ਵਰਗਾ ਦਿਨ ਨਹੀਂ ਸੀ। ਵਿਕਟੋਰੀਆ ਦੇ ਵਿੱਚ ਕਾਨੂੰਨ ਇਹ ਹੈ, ਕਾਨੂੰਨ ਤਾਂ ਨਹੀਂ ਹੈ ਵੈਸੇ ਪਰ ਨਿਯਮ ਇਹ ਹੈ ਕਿ ਜਿਹੜੀ ਸੂਬਾਈ ਸਰਕਾਰ ਹੁੰਦੀ ਹੈ ਉਸਦੇ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹ ਹਰ ਹਫਤੇ ਖਾਸ ਤੌਰ ਦੇ ਉੱਤੇ ਸੋਮਵਾਰ ਦੇ ਦਿਨ ਇੱਕ ਮੀਟਿੰਗ ਕਰਦੇ ਨੇ। ਸੂਬੇ ਦੀਆਂ ਕੀ ਰਣਨੀਤੀਆਂ ਰਹਿਣਗੀਆਂ, ਕੀ ਫੈਸਲੇ ਲਏ ਨੇ ਪਿਛਲੇ ਦਿਨਾਂ ਦੇ ਦਰਮਿਆਨ ਔਰ ਕੀ ਕਿਸ ਤਰੀਕੇ ਦੇ ਨਾਲ ਸੂਬੇ ਦੀ ਜਿਹੜੀ ਕਿਸੇ ਸਟੇਟ ਦੀ ਜਿਹੜੀ ਇੱਕ ਗਤੀਵਿਧੀਆਂ ਨੇ ਜਾਂ ਜਿਹੜੀਆਂ ਵਿਕਾਸ ਦੇ ਨਾਲ ਜੁੜੀਆਂ ਹੋਈਆਂ ਯੋਜਨਾਵਾਂ ਨੇ ਜਾਂ ਸਮਾਜ ਭਲਾਈ ਦੇ ਨਾਲ ਜੁੜੀਆਂ ਹੋਈਆਂ ਯੋਜਨਾਵਾਂ ਉਹਨਾਂ ਦੇ ਉੱਤੇ ਸਮੀਖਿਆ ਹੁੰਦੀ ਹੈ। ਇਹ ਹਫਤਾਵਾਰੀ ਮੀਟਿੰਗ ਹੁੰਦੀ ਹੈ, ਕੈਬਨਿਟ ਮੀਟਿੰਗ, ਆਮ ਤੌਰ ਤੇ ਜਿਵੇਂ ਪੰਜਾਬ ਵਰਗੇ ਸੂਬਿਆਂ ਚ ਹਰ 3 ਮਹੀਨਿਆਂ ਚ ਜਾਂ ਜਦੋਂ ਸਰਕਾਰ ਦੀ ਮਰਜ਼ੀ ਹੋਵੇ ਉਦੋਂ ਇਹ ਮੀਟਿੰਗਾਂ ਸੱਦ ਲਈਆਂ ਜਾਂਦੀਆਂ ਨੇ। ਨਿਯਮ ਦੇ ਮੁਤਾਬਕ ਵਿਕਟੋਰੀਆ ਚ ਹਫਤਾਵਾਰ ਮੀਟਿੰਗਾਂ ਨੇ। ਹੁਣ ਸੋਮਵਾਰ ਦੇ ਦਿਨ ਮੀਟਿੰਗ ਹੋਣੀ ਸੀ ਔਰ ਮੀਟਿੰਗ ਦੇ ਵਿੱਚ ਵਿਕਟੋਰੀਆ ਪੁਲਿਸ ਦੇ ਚੀਫ ਕਮਿਸ਼ਨਰ ਮਾਈਕ ਬੁਸ਼ ਨੇ ਆਪਣਾ ਬਿਆਨ ਰੱਖਣਾ ਸੀ, ਆਪਣਾ ਰਿਪੋਰਟ ਰੱਖਣੀ ਸੀ, ਰੱਖੀ ਵੀ ਕਿਉਂਕਿ $170 million ਵਿਕਟੋਰੀਆ ਸਰਕਾਰ ਦੇ ਰਹੀ ਹੈ ਇੱਕ ਆਰਗਨਾਈਜ਼ਡ ਕ੍ਰਾਈਮ ਏਜੰਸੀ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਸੂਬੇ ਦੇ ਵਿੱਚ ਸੀਰੀਅਸ ਕ੍ਰਿਮੀਨਲ ਐਕਟੀਵਿਟੀਜ਼ ਨੇ, ਖਾਸ ਤੌਰ ਦੇ ਉੱਤੇ ਪਿਛਲੇ ਕੁਝ ਅਰਸੇ ਤੋਂ ਵਿਕਟੋਰੀਆ ਦੇ ਵਿੱਚ ਜਿਹੜੇ ਵਪਾਰਕ ਅਦਾਰੇ ਨੇ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਕਿਸੇ ਦੇ ਵੀ ਟਬੈਕੋ ਸ਼ਾਪ ਦੇ ਉੱਤੇ ਫਾਇਰ ਬੰਬਿੰਗ ਕਰ ਦਿੱਤੀ ਜਾਂਦੀ ਹੈ, ਕਿਸੇ ਬਾਰ ਦੇ ਵਿੱਚ, ਕਿਸੇ ਕਲੱਬ ਚ ਕਰ ਦਿੱਤੀ ਜਾਂਦੀ ਹੈ, ਹੋਰ ਤਾਂ ਹੋਰ ਗਰੋਸਰੀ ਸਟੋਰ ਵੀ ਜਿਹੜੇ ਨੇ ਇਸ ਤੋਂ ਜਿਹੜੇ ਬਚ ਨਹੀਂ ਪਾ ਰਹੇ ਨੇ। ਸਿਰਫ ਇਹ ਗੱਲਾਂ ਨਹੀਂ ਸੀ ਬਲਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀਗੀਆਂ। ਖੈਰ ਕਮਿਸ਼ਨਰ ਆਪਣਾ ਪੱਖ ਰੱਖ ਕੇ ਚਲੇ ਜਾਂਦੇ ਨੇ। ਉਸ ਤੋਂ ਬਾਅਦ ਪ੍ਰੀਮੀਅਰ ਜੈਸਿੰਟਾ ਐਲਨ ਉੱਠਦੇ ਨੇ ਇਸ ਕੈਬਨਿਟ ਮੀਟਿੰਗ ਦੇ ਵਿੱਚ ਤੇ ਕਹਿੰਦੇ ਨੇ ਕਿ ਮੈਨੂੰ ਕੁਝ MPs ਦਾ ਵਰਤਾਰਾ ਠੀਕ ਨਹੀਂ ਲੱਗ ਰਿਹਾ। ਜਦੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਦੱਸੋ ਨਾਮ ਤਾਂ ਫਿਰ ਉਹ ਨਾਮ ਵੀ ਲੈ ਦਿੰਦੇ ਨੇ, ਐਂਥਨੀ ਕਾਰਬਾਈਨਸ, ਗੈਬਰੀਅਲ ਵਿਲੀਅਮਸ, ਕੋਲਿਨ ਬਰੂਕਸ, ਇਨਗ੍ਰਿਡ ਸਟਿਟ, ਲੂਬਾ ਗ੍ਰੋਗਵਿਚ, ਲੀਜ਼ੀ ਬਲੈਂਟਥੋਨ, ਇਹਨਾਂ ਦੇ ਵਿੱਚੋਂ ਇਹ ਸਾਰੇ ਦੇ ਸਾਰੇ ਜਿਹੜੇ MP ਸੀ ਇਹ ਉਸ ਵਕਤ ਮੀਟਿੰਗ ਦੇ ਵਿੱਚ ਵੀ ਮੌਜੂਦ ਸੀ। ਖਾਸ ਗੱਲ ਇਹ ਰਹੀ ਕਿ ਇੰਨਾ ਕੁ ਕਹਿਣਾ ਸੀ ਜੈਸਿੰਟਾ ਐਲਨ ਦਾ, ਕਿਉਂਕਿ ਉਹਨਾਂ ਨੂੰ ਅਹਿਸਾਸ ਇਹ ਪਹਿਲਾਂ ਹੀ ਸੀ ਕਿ ਲੀਡਰਸ਼ਿਪ ਸਪਿਲ ਦੀ ਗੱਲ ਹੋਏਗੀ, ਇਸ ਕਰਕੇ ਇਹਨਾਂ MPs ਨੂੰ ਕੱਢਣ ਦੀ ਗੱਲ ਹੋ ਰਹੀ ਸੀ। ਵੈਸੇ ਲੇਬਰ ਪਾਰਟੀ ਵਿਕਟੋਰੀਆ ਦੇ ਵਿੱਚ ਇਸ ਵਕਤ ਕੁਝ ਹੋਰ MPs ਦਾ ਨੁਕਸਾਨ ਝੱਲ ਸਕਦੀ, ਉਹਨਾਂ ਦੀ ਸਰਕਾਰ ਨਹੀਂ ਜਾਣ ਲੱਗੀ। ਕਾਰਨ ਇਹ ਹੈ ਕਿ ਜੇਕਰ 6 MP ਕੱਢ ਵੀ ਦੇਣਗੇ ਵਿਕਟੋਰੀਆ ਦੀ ਪ੍ਰੀਮੀਅਰ, ਜਿਹੜੇ ਉਹਨਾਂ ਦੇ ਖਿਲਾਫ ਬਾਗੀ ਸੁਰ ਅਪਣਾ ਰਹੇ ਨੇ, ਤਾਂ ਵੀ ਉਹ ਜਿਹੜਾ ਮੈਜੋਰਿਟੀ ਦੇ ਉੱਤੇ ਬਣੇ ਰਹਿਣਗੇ। ਇਸ ਵਕਤ ਜਿਹੜੇ ਵੈਸੇ 88 ਸੀਟਾਂ ਵਾਲੀ ਵਿਕਟੋਰੀਆ ਦੀ ਪਾਰਲੀਮੈਂਟ ਹੈ, ਇਹਨੂੰ ਤੁਸੀਂ ਸਮਝ ਲਓ ਇਹ ਖਬਰ ਤੋਂ ਹਟ ਕੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। 88 ਸੀਟਾਂ ਵਾਲੀ ਪਾਰਲੀਮੈਂਟ ਹੈ ਜਿਹਦੇ ਵਿੱਚ ਇਸ ਵਕਤ 86 ਹੀ ਪਾਰਲੀਮੈਂਟੇਰੀਅਨਸ ਨੇ, ਉਹਨਾਂ ਦੇ ਵਿੱਚੋਂ 53 ਲੇਬਰ ਪਾਰਟੀ ਦੇ ਨੇ, 19 ਲਿਬਰਲ ਦੇ ਨੇ। ਹਾਲਾਂਕਿ ਜਦੋਂ ਚੋਣਾਂ ਹੋਈਆਂ ਸੀ 2022 ਚ ਤਾਂ ਲੇਬਰ ਦੇ 56 ਪਾਰਲੀਮੈਂਟੇਰੀਅਨ ਸੀ, MP ਜਿੱਤੇ ਸੀ, ਪਰ ਫਿਰ ਵੀ ਇਹ ਅੰਕੜਾ ਕਾਫੀ ਹੈ ਉਸ ਜਾਦੂਈ ਅੰਕੜੇ ਤੋਂ ਜ਼ਿਆਦਾ ਹੈ, ਕਿਉਂਕਿ ਸਰਕਾਰ ਬਣਾਉਣ ਦੇ ਲਈ 44 MPਾਂ ਦੀ ਲੋੜ ਹੁੰਦੀ ਹੈ। ਲਿਬਰਲ ਨੈਸ਼ਨਲ ਰਲ ਕੇ ਵੀ ਸਰਕਾਰ ਨਹੀਂ ਬਣਾ ਪਾਏ, ਕਿਉਂਕਿ ਲਿਬਰਲ ਦੇ ਅੱਜ ਦੀ ਤਰੀਕ ਦੇ ਵਿੱਚ 19 MP ਨੇ, ਨੈਸ਼ਨਲ ਦੇ 9 MP ਨੇ, ਤੇ ਗ੍ਰੀਨਸ ਪਾਰਟੀ ਦੇ ਕੋਲ 3 MP ਨੇ। ਗ੍ਰੀਨਸ ਪਾਰਟੀ ਵੀ ਆਪਣਾ ਇੱਕ MP ਜਿਹੜਾ ਉਹਨਾਂ ਦਾ ਸਟੇਟ ਪਾਰਲੀਮੈਂਟ ਦੇ ਵਿੱਚੋਂ ਬਾਹਰ ਹੋ ਗਿਆ, ਇਸ ਕਰਕੇ ਉਹਨਾਂ ਦੇ 3 ਰਹਿ ਗਏ ਨੇ ਹੁਣ। ਸੋ ਇਸ ਕਰਕੇ ਸਾਰਾ ਜੋੜ ਤੋੜ ਜੈਸਿੰਟਾ ਐਲਨ ਨੇ ਕਰ ਰੱਖਿਆ ਸੀ ਕਿ ਜੇਕਰ ਇਹਨਾਂ 6 ਨੂੰ ਕੱਢ ਵੀ ਦਿੰਦੀ ਹੈ ਤਾਂ ਵੀ ਸਰਕਾਰ ਨਵੰਬਰ ਮਹੀਨੇ ਤੱਕ ਤਾਂ ਫਿਰ ਵੀ ਬਚਾਈ ਰੱਖਣਗੇ ਤੇ ਉਹਨਾਂ ਦੀ ਉਹ ਬੇਇੱਜ਼ਤੀ ਨਹੀਂ ਹੋਏਗੀ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਬਿਲਕੁਲ ਕਰੀਬੀ ਸਾਥੀ ਹੀ ਉਹਨਾਂ ਦਾ ਸਾਥ ਨਹੀਂ ਦੇਗਾ, ਯਾਨੀ ਕਿ ਉਹਨਾਂ ਦੇ ਡਿਪਟੀ ਬੈਨ ਕੈਰਲ ਹੀ ਹੱਥ ਖੜੇ ਕਰ ਗਏ। ਅਜਿਹੇ ਦੇ ਵਿੱਚ ਬੈਨ ਕੈਰਲ ਨੇ ਆਪਣਾ ਦਾਅਵਾ ਪੇਸ਼ ਕੀਤਾ, ਜਿਵੇਂ ਕਹਿੰਦੇ ਨੇ ਕਿ ਲੋਹਾ ਗਰਮ ਹੁੰਦਾ, ਤੇ ਸੱਟ ਮਾਰੀ। ਤੇ ਬੈਨ ਕੈਰਲ ਨੇ ਕਿਹਾ ਕਿ ਠੀਕ ਹੈ, ਫਿਰ ਜੇਕਰ ਸਾਰੇ MPs ਇਹੀ ਚਾਹੁੰਦੇ ਨੇ ਕਿ ਜੈਸਿੰਟਾ ਐਲਨ ਅਸਤੀਫਾ ਦੇਣ, ਲੀਡਰਸ਼ਿਪ ਸਪਿਲ ਹੋਵੇ, ਤਾਂ ਮੈਂ ਆਪਣੀ ਹੈਟ ਸਿੱਟਦਾ ਇਸ ਮੈਦਾਨ ਦੇ ਵਿੱਚ ਤੇ ਮੈਂ ਆਪਣੇ ਆਪ ਨੂੰ ਪ੍ਰੀਮੀਅਰ ਦੇ ਤੌਰ ਦੇ ਉੱਤੇ ਪ੍ਰਸਤਾਵਿਤ ਕਰਦਾ। ਇੰਨਾ ਕਹਿਣਾ ਸੀ ਕਿ ਉਸ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਇਹ ਭੰਗ ਹੋ ਗਈ। ਜੈਸਿੰਟਾ ਐਲਨ ਨੇ ਇੱਕ ਪ੍ਰੈਸ ਕਾਨਫਰੰਸ ਵੀ ਕਰਨੀ ਸੀ ਕੱਲ ਦੇ ਮਸਲੇ ਦੇ ਉੱਤੇ, ਉਹ ਜਿਹੜਾ $170 million ਸੂਬਾਈ ਸਰਕਾਰ ਖਰਚ ਕਰਕੇ ਇੱਕ ਨਵੀਂ ਏਜੰਸੀ ਬਣਾ ਰਹੀ ਹੈ, ਉਹ ਵੀ ਨਹੀਂ ਪ੍ਰੈਸ ਕਾਨਫਰੰਸ ਕੀਤੀ। ਪੱਤਰਕਾਰਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਆਪੋ ਆਪਣੇ ਘਰਾਂ ਨੂੰ ਜਾਓ, ਪ੍ਰੀਮੀਅਰ ਅੱਜ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨਗੇ। ਤੇ ਐਂਗਸ ਟੇਲਰ ਜਿਹੜੇ ਸੀ, ਮਾਫ ਕਰਨਾ, ਜਿਹੜੇ ਡਿਪਟੀ ਸੀਗੇ ਬੈਨ ਕੈਰਲ, ਉਹਨਾਂ ਨੇ ਇਹ ਗੱਲ ਮੀਟਿੰਗ ਦੇ ਵਿੱਚ ਕਹੀ। ਤੇ ਅੱਜ ਦੇ ਦਿਨ ਹੁਣ ਲੇਬਰ ਦੀ ਬੈਠਕ ਜਿਹੜੀ ਹੈ, ਕੌਕਸ ਦੀ ਬੈਠਕ ਹੋਣੀ ਹੈ। ਕੌਕਸ ਦੇ ਵਿੱਚ ਸਿਰਫ ਕੈਬਨਿਟ ਮੰਤਰੀ ਨਹੀਂ ਹੁੰਦੇ, ਲੇਬਰ ਦੇ ਰੈਂਕ ਐਂਡ ਫਾਈਲ, ਯਾਨੀ ਕਿ ਹਰ ਇੱਕ ਅਹੁਦੇਦਾਰ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ, ਤੇ ਉਹੀ ਅਸਲੀਅਤ ਜਾਂ ਉਹੀ ਫੈਸਲਾ ਕਰਨਗੇ ਭਵਿੱਖ ਦਾ ਕਿ ਜੈਸਿੰਟਾ ਐਲਨ ਦਾ ਭਵਿੱਖ ਹੁਣ ਹੋਏਗਾ ਕੀ। ਉਹ ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਫੈਡਰਲ ਵਿਕਟੋਰੀਆ ਦੀਆਂ, ਸੋਰੀ ਮਾਫ ਕਰਨਾ, ਜਿਹੜੀਆਂ ਸੂਬਾਈ ਚੋਣਾਂ ਹੋਣੀਆਂ ਨੇ, ਉਹਨਾਂ ਦੇ ਵਾਸਤੇ ਉਹ ਪ੍ਰੀਮੀਅਰ ਬਣੇ ਰਹਿੰਦੇ ਨੇ, ਪਾਰਟੀ ਦੀ ਅਗਵਾਈ ਕਰਦੇ ਰਹਿਣਗੇ ਜਾਂ ਨਹੀਂ, ਜਾਂ ਫਿਰ ਉਹ ਪਾਰਟੀ ਛੱਡ ਕੇ ਜਾਣਗੇ। ਵੈਸੇ ਇੰਨੀ ਕੁ ਗੱਲ ਸੀ, ਤੁਸੀਂ ਤਸਵੀਰਾਂ ਅੱਜ ਦੇ ਦਿਨ ਅਖਬਾਰ ਚੱਕ ਕੇ ਦੇਖ ਸਕਦੇ ਹੋ, ਜਿੰਨੇ ਵੀ ਮਿਨਿਸਟਰ ਕੱਲ ਦੇ ਦਿਨ ਉੱਥੋਂ ਨਿਕਲੇ, ਬਲਕਿ ਹਰਾਲਸਨ ਨੇ ਤਾਂ ਜਿਹੜੀਆਂ ਇਹ ਤਸਵੀਰਾਂ ਨੇ ਉਹਨਾਂ ਦੇ ਉੱਤੇ ਹੈਡਲਾਈਨ ਵੀ ਇਹ ਲਗਾਈ ਹੈ ਕਿ ਇਹ ਕੈਬਨਿਟ ਮੰਤਰੀ ਐਵੇਂ ਬਾਹਰ ਨਿਕਲੇ ਨੇ ਮੀਟਿੰਗ ਚੋਂ ਜਿਵੇਂ ਕੋਈ ਫਿਊਨਰਲ ਹੋਇਆ ਹੋਵੇ, ਕਿਸੇ ਫਿਊਨਰਲ ਚੋਂ ਵਾਪਸ ਆਏ ਹੋਣ। ਚਿਹਰੇ ਦੇ ਉੱਤੇ ਕੋਈ ਹਾਵ ਭਾਵ ਨਹੀਂ। ਸਾਰੇ ਦੇ ਸਾਰੇ ਜਿਹੜੇ MPs ਜਿਨ੍ਹਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਜੈਸਿੰਟਾ ਐਲਨ ਨੇ ਇਲਜ਼ਾਮ ਲਗਾਏ ਸੀ, ਉਹ ਟ੍ਰੇਡ ਹਾਲ ਦੇ ਵਿੱਚੋਂ ਐਵੇਂ ਨਿਕਲੇ ਨੇ ਕਿ ਜਿਵੇਂ ਕੋਈ ਮਾਤਮ ਛਾ ਗਿਆ ਹੋਵੇ। ਖੈਰ ਇਹ ਮਾਤਮ ਕਿਸ ਹੱਦ ਤੱਕ ਔਰ ਕਿਸ ਦਾ ਹੁੰਦਾ ਹੈ ਇਹ ਅੱਜ ਦੇ ਦਿਨ ਪਤਾ ਲੱਗ ਹੀ ਜਾਏਗਾ, ਸ਼ਾਮ ਵੇਲੇ ਦੀਆਂ ਖਬਰਾਂ ਚ ਤੁਹਾਡੇ ਨਾਲ ਸਾਂਝਾ ਕਰਾਂਗੇ, ਨਹੀਂ ਤੇ ਕੱਲ ਦੇ ਸਵੇਰ ਦੇ ਬੁਲੇਟਿਨ ਚ ਸਾਡੇ ਨਾਲ ਇਸ ਮਸਾਲੇਦਾਰ ਖਬਰ ਦੇ ਲਈ ਜ਼ਰੂਰ ਜੁੜੇ ਰਹੋ। ਉਧਰ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਇਹ ਖਬਰ ਜਿਹੜੀ ਹੈ ATO ਦੀ ਤਰਫ ਤੋਂ ਜਾਰੀ ਕੀਤੀ ਗਈ ਹੈ। ATO ਦਾ ਕਹਿਣਾ ਹੈ ਕਿ ਕੁਝ ਇੱਕ ਕਰਮਚਾਰੀ ਜਿਹੜੇ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੇ ਨਾਲ ਪਹਿਲਾਂ ਜੁੜੇ ਹੋਏ ਸੀ, ਕੰਮ ਕਰਦੇ ਸੀ, ਉਹਨਾਂ ਨੇ ਕੁਝ ਐਸੀਆਂ ਚੋਰ ਮੋਰੀਆਂ ਕੱਢੀਆਂ ਕਿ ਦੇਸ਼ ਦੇ ਵਿੱਚ ਇੱਕ ਸਭ ਤੋਂ ਵੱਡਾ ਸਕੈਮ ਜਿਹੜਾ ਹੈ ਟੈਕਸੇਸ਼ਨ ਹਿਸਟਰੀ ਦਾ ਕੀਤਾ। ਲਗਭਗ 1.3 million dollars ਜਿਹੜੇ ਨੇ ਉਹਨਾਂ ਦੇ ਬਾਰੇ ਪਤਾ ਲੱਗ ਚੁੱਕਿਆ ATO ਨੂੰ, ਔਰ ਹੋਰ ਲਗਭਗ $2 billion ਦੀਆਂ ਚੋਰੀਆਂ ਜਿਹੜੀਆਂ ਨੇ ਆਸਟ੍ਰੇਲੀਆ ਦੇ ਟੈਕਸੇਸ਼ਨ ਮਹਿਕਮੇ ਦੇ ਨਾਲ ਕੀਤੀਆਂ ਹੋਈਆਂ, ਔਰ ਇਸ ਦੇ ਵਿੱਚ 57,000 ਲੋਕ ਇਸ ਫਰੋਡ ਦੇ ਵਿੱਚ ਕਿਵੇਂ ਸ਼ਾਮਲ ਹੋਏ ਨੇ, ਔਰ ਟਿਕਟੋਕ ਨੂੰ ਕਿਵੇਂ ਪਲੇਟਫਾਰਮ ਬਣਾਇਆ ਗਿਆ, ਇਸ ਸਾਰੇ ਦੇ ਬਾਰੇ ATO ਨੇ ਜਾਣਕਾਰੀ ਜਾਰੀ ਕੀਤੀ ਹੈ। ਦੱਸ ਦਈਏ ਕਿ ਜੇਕਰ ਤੁਸੀਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਫਰਾਡ ਦੇ ਨਾਲ ਜੁੜੇ ਰਹੇ ਹੋ ਤਾਂ ਇਹ ਗੱਲ ਸਮਝ ਲਿਓ ਕਿ ਹੁਣ ਹੱਥ ਦੂਰ ਨਹੀਂ ਨੇ। ਏਟੀਓ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸਾਨੂੰ ਸਭ ਪਤਾ ਹੈ ਕਿ ਕਿਹਨਾਂ ਕਿਹਨਾਂ ਨੇ ਫਰਾਡ ਕੀਤਾ ਹੈ। ਹੋਇਆ ਕੀ ਹੈ ਮਸਲਾ, ਜੇ ਤੁਸੀਂ ਅਣਜਾਣ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਏਟੀਓ ਦੇ ਨਾਲ ਜੁੜੇ ਹੋਏ ਕਰਮਚਾਰੀ ਸੀ ਜਿਨ੍ਹਾਂ ਨੇ ਏਟੀਓ ਦੀ ਕੁਝ ਲੂਪ ਹੋਲਸ ਜਾਂ ਕੁਝ ਚੋਰ ਮੋਰੀਆਂ ਕੱਢੀਆਂ। ਕਿਹਾ ਕਿ ਕਿਸ ਤਰੀਕੇ ਟਿਕਟੋਕ ਦੇ ਉੱਤੇ ਵੀਡੀਓਜ਼ ਬਣਾਈਆਂ ਕਿ ਕਿਵੇਂ ਆਸਟ੍ਰੇਲੀਅਨ ਬਿਜ਼ਨਸ ਨੰਬਰ ਤੁਸੀਂ ਪਹਿਲਾਂ ਲੈਣਾ ਤੇ ਫਿਰ ਉਸ ਤੋਂ ਬਾਅਦ ਮਾਈ ਗੋਵ ਦੇ ਨਾਲ ਆਪਣੇ ਅਕਾਊਂਟ ਦੇ ਨਾਲ ਇਹਨੂੰ ਲਿੰਕ ਕਰਨਾ ਤੇ ਫਿਰ ਉਸ ਦੇ ਕੁਝ ਤਰੀਕੇ ਦੱਸੇ ਕਿ GST ਰਿਫੰਡ ਕਿਵੇਂ ਲੈਣੇ ਨੇ ਫੇਕ ਬਿਜ਼ਨਸ ਤਿਆਰ ਕਰਕੇ, ਔਰ ਤੁਹਾਨੂੰ ਇਹ GST ਰਿਫੰਡ ਹਾਸਲ ਵੀ ਹੋਣਗੇ। ਲਗਭਗ $2 ਬਿਲੀਅਨ ਤੋਂ ਵੱਧ ਦੀ ਹੇਰਾਫੇਰੀ ਹੋਈ ਦੱਸੀ ਗਈ ਹੈ ਸਾਲ 2022 ਤੋਂ ਇਹ ਜਿਹੜਾ ਗੋਰਖ ਧੰਦਾ ਚੱਲ ਰਿਹਾ ਸੀ। ਔਰ ATO ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਲਗਭਗ $2.5 ਬਿਲੀਅਨ ਦੀਆਂ ਚੋਰੀਆਂ ਦਾ ਪਤਾ ਚੱਲ ਚੁੱਕਿਆ। 170 ਲੋਕਾਂ ਨੂੰ ਹੁਣ ਤੱਕ ਦੋਸ਼ੀ ਠਹਿਰਾ ਦਿੱਤਾ ਗਿਆ। 57,000 ਲੋਕ ਜਿਨ੍ਹਾਂ ਨੇ ਟਿਕਟੋਕ ਵੀਡੀਓਜ਼ ਦੇਖ ਕੇ ਫੇਕ ਬਿਜ਼ਨਸ ਤਿਆਰ ਕੀਤੇ, GST ਨੰਬਰ ਲਿੰਕ ਕੀਤੇ ਔਰ ਫਾਇਦੇ ਵੀ ਚੁੱਕੇ, ਉਹਨਾਂ ਦੇ ਬਾਰੇ ਹੁਣ ਪਤਾ ਚੱਲ ਚੁੱਕਿਆ ATO ਨੂੰ, ਔਰ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਨੇ, ਉਹਨਾਂ ਨੂੰ ਜੁਰਮਾਨੇ ਵੀ ਲਗਾਏ ਜਾ ਰਹੇ ਨੇ ਔਰ ਬਣਦੀ ਅਪਰਾਧਕ ਕਾਰਵਾਈ ਵੀ ਕੀਤੀ ਜਾਏਗੀ ਜਿਹੜੇ ਲੋਕੀ ਸਿੱਧੇ ਤਰੀਕੇ ਦੇ ਨਾਲ ਇਸ ਦੇ ਵਿੱਚ ਸ਼ਾਮਲ ਨੇ। ਵੈਸੇ ਦੇਸ਼ ਦੇ ਵਿੱਚ ਕਿਹੜੀਆਂ ਖਤਰਨਾਕ ਸੜਕਾਂ ਨੇ ਉਹਦੇ ਨਾਲ ਜੁੜੀ ਇੱਕ ਰਿਪੋਰਟ ਤੁਹਾਡੇ ਨਾਲ ਸ਼ਾਮ ਦੇ ਖਬਰਾਂ ਦੇ ਬੁਲੇਟਿਨ ਚ ਸਾਂਝੀ ਕਰਾਂਗੇ। ਖਬਰਾਂ ਦੇ ਵਿੱਚ ਸਮਾਂ ਬਹੁਤਾ ਨਹੀਂ ਬਚਿਆ, ਕਾਮਨਵੈਲਥ ਖੇਡਾਂ ਦੀ ਗੱਲ ਕਰਦੇ ਚੱਲੀਏ। ਆਸਟ੍ਰੇਲੀਆ ਨੇ ਤਾਂ ਕੱਲ੍ਹ ਦੇ ਦਿਨ ਕਮਾਲ ਹੀ ਕੀਤਾ, ਸੋਨੇ ਦੇ ਮੈਡਲਾਂ ਦੀ ਝੜੀ ਲਗਾ ਦਿੱਤੀ ਹੈ। ਭਾਰਤ ਦੇ ਲਈ ਵੀ ਸੋਨੇ ਦੇ ਮੈਡਲ ਆਏ। ਭਾਰਤ ਹਾਲਾਂਕਿ ਇਹਨਾਂ ਖੇਡਾਂ ਚ ਓਨਾ ਵਧੀਆ ਨਹੀਂ ਕਰ ਪਾ ਰਿਹਾ। ਭਾਰਤ ਦੀ ਨੌਜਵਾਨ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਜਿਹੜੇ ਕਾਮਨਵੈਲਥ ਖੇਡਾਂ ਤੋਂ ਇਲਾਵਾ ਇੱਕ ਮੈਡਲ ਜਿੱਤਿਆ, ਉਹ ਸੀਗਾ ਵਰਲਡ ਕੱਪ ਜਿਹੜਾ ਮਹਿਲਾਵਾਂ ਦਾ ਸੀ, 25 ਮੀਟਰ ਪਿਸਟਲ ਜਿਹੜੀ ਸੀਗੀ ਉਹਦੇ ਵਿੱਚ ਗੋਲਡ ਮੈਡਲ ਜਿੱਤਿਆ। ਉੱਥੇ 2 ਵਾਰ ਦੀ ਓਲੰਪਿਕ ਮੈਡਲ ਜੇਤੂ ਮਨੂ ਭਾਕੜ ਨੇ ਵੀ ਬ੍ਰੋਂਜ਼ ਮੈਡਲ ਆਪਣੇ ਨਾਮ ਕੀਤਾ। ਹੁਣ ਆ ਜਾਈਏ ਕਾਮਨਵੈਲਥ ਖੇਡਾਂ ਦੇ ਉੱਤੇ। ਕਾਮਨਵੈਲਥ ਦੇ ਵਿੱਚ ਵੇਟ ਲਿਫਟਿੰਗ ਦੇ ਅੰਦਰ ਭਾਰਤ ਦਾ ਦਬਦਬਾ ਜਾਰੀ ਰਿਹਾ। ਗਾਨੇਸ਼ਵਰੀ ਯਾਦਵ ਨੇ 53 ਕਿਲੋਗ੍ਰਾਮ ਵੇਟ ਲਿਫਟਿੰਗ ਦੇ ਵਿੱਚ ਸਿਲਵਰ ਮੈਡਲ ਜਿੱਤਿਆ। ਗਾਨੇਸ਼ਵਰੀ ਨੇ ਕੁੱਲ 199 ਕਿਲੋਗ੍ਰਾਮ ਵਜ਼ਨ, ਜਿਸ 88 ਕਿਲੋਗ੍ਰਾਮ ਸਨੈਚ ਤੇ 111 ਕਿਲੋਗ੍ਰਾਮ ਕਲੀਨ ਐਂਡ ਜਰਕ ਸੀ, ਇਹ ਚੁੱਕ ਕੇ ਦੂਸਰਾ ਸਥਾਨ ਹਾਸਲ ਕੀਤਾ। ਨਾਈਜੀਰੀਆ ਦੀ ਓਨੇਮ ਓਨਮੋਲਾ ਨੇ ਪਹਿਲਾ ਗੋਲਡ ਮੈਡਲ ਜਿੱਤਿਆ ਤੇ ਕੈਨੇਡਾ ਦੀ ਰਵੈਕਾ ਗਲੋਕਸ ਨੇ ਬ੍ਰੋਂਜ਼ ਮੈਡਲ ਜਿੱਤਿਆ। ਸਥਿਤੀ ਅੱਜ ਦੀ ਤਰੀਕ ਦੇ ਵਿੱਚ ਇਹ ਹੈ, 5 ਦਿਨ ਹੋਣ ਤੋਂ ਬਾਅਦ, ਕਿ ਆਸਟ੍ਰੇਲੀਆ ਨੇ 26 ਗੋਲਡ 13 ਸਿਲਵਰ ਤੇ 20 ਬ੍ਰੋਂਜ਼ ਦੇ ਨਾਲ 59 ਕੁੱਲ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਹੋਇਆ। ਭਾਰਤ 8ਵੇਂ ਨੰਬਰ ਤੇ ਹੈ, 2 ਗੋਲਡ 5 ਸਿਲਵਰ ਤੇ 3 ਬ੍ਰੋਂਜ਼ ਦੇ ਨਾਲ ਕੁੱਲ 10 ਮੈਡਲ ਜਿੱਤੇ ਨੇ। ਪਰ ਦੂਸਰੇ ਨੰਬਰ ਤੇ ਇੰਗਲੈਂਡ, ਤੀਜੇ ਤੇ ਕੈਨੇਡਾ, ਚੌਥੇ ਤੇ ਨਾਈਜੀਰੀਆ, 5ਵੇਂ ਤੇ ਸਕਾਟਲੈਂਡ ਤੇ 6ਵੇਂ ਤੇ ਸਾਊਥ ਅਫਰੀਕਾ ਤੇ 7ਵੇਂ ਤੇ ਮਲੇਸ਼ੀਆ ਵਰਗੇ ਦੇਸ਼ ਨੇ। ਭਾਰਤ ਤੋਂ ਬਾਅਦ 9ਵੇਂ ਤੇ ਜਮੈਕਾ ਤੇ 10ਵੇਂ ਤੇ ਨਿਊਜ਼ੀਲੈਂਡ ਕਾਮਨਵੈਲਥ ਖੇਡਾਂ ਦੀ ਮੈਡਲ ਸੂਚੀ ਦੇ ਵਿੱਚ ਬਣਿਆ ਹੋਇਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India. Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ।
4: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਮੇਰੇ ਨਾਲ ਤਾਂ ਕੁਝ ਛੇੜਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
7: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
8: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
7: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
6: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
7: ਰਿਲੀਜ਼ਿੰਗ ਔਨ 31st ਜੁਲਾਈ।
6: ਦੱਸ

0: ਸ਼ਰਤਾਂ ਲਾਗੂ।
1: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
2: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪ ਆ।
1: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
3: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
1: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
4: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
5: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆਘਰ, ਵੈਰੀਬੀ ਓਪਨ ਰੇਂਜ ਚਿੜੀਆਘਰ ਅਤੇ ਹਿਲਸਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India. Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885778 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਮੇਰੇ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪੋਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪੁਆਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
0: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ-ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੇਡੀ ਸੈਟ ਫੋਰਡ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।